ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦਬਾਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਜਿਹੜਾ ਦਰੁਸਤ ਕਰਵਾ ਸਕਦੇ ਹੋ। ਤੇ ਅੱਜ ਦੋਸਤੋ 14 ਅਕਤੂਬਰ 2026 ਦਾ ਦਿਹਾੜਾ ਹੈ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਰਹੇਗਾ। ਫਿਲਹਾਲ ਸਟੂਡੀਓ ਤੋਂ 2 ਘੰਟੇ 225 ਘੰਟੇ ਤੁਹਾਡਾ ਮੇਰਾ ਰਾਬਤਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਬਣਦਾ ਹੈ ਤੇ ਜਿਸ ਦੇ ਵਿੱਚ ਵੱਖਰੇ ਵੱਖਰੇ ਹਰ ਰੋਜ਼ ਕੁਝ ਨਾ ਕੁਝ ਗੱਲਬਾਤ, ਖਬਰਾਂ ਦਾ ਸਿਲਸਿਲਾ, ਉਹਦੇ ਉੱਤੇ ਗੱਲਾਂ ਬਾਤਾਂ ਤੇ ਚਲੰਤ ਮਾਮਲੇ ਜਿਹੜੇ ਨੇ, ਨਾਲ ਨਾਲ ਜ਼ਿੰਦਗੀ ਦੀ ਬਾਤ ਤੇ ਵੱਖਰੇ ਵੱਖਰੇ ਜਿਹੜੇ ਆ ਹੋਰ ਸਾਰੀਆਂ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਤੇ ਨਾਲ ਨਾਲ ਕਿਤਾਬਾਂ ਦੇ ਨਾਲ ਵੀ ਜੋੜਿਆ ਜਾਂਦਾ ਹੈ। ਤੇ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਦੋਸਤੋ, ਕਿਉਂਕਿ ਪਹਿਲਾਂ ਹੀ ਆਪਾਂ 10-12 ਮਿੰਟ ਲੇਟ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤੇ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਪੰਜਾਬ ਬੰਦ ਹੈ ਤੇ ਝੋਟੇ ਦੀ ਮੰਗ ਹੈ ਤੇ ਕੱਲ੍ਹ ਨੂੰ ਜਿਹੜਾ ਕਾਫ਼ੀ ਜਿਹੜਾ ਪੰਜਾਬ ਦੇ ਵਿੱਚ ਰੌਲਾ ਰੱਪਾ ਜਿਹੜਾ ਅੱਜ ਵੀ ਕਾਫ਼ੀ ਪਿਆ ਹੈ ਤੇ ਉਸ ਤੋਂ ਬਾਅਦ ਪੰਜਾਬ ਬੰਦ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਤੇ ਚੁੱਪ ਕਰ ਦੜਵੱਟ ਤੇ ਜੋ ਹਾਲਾਤ ਬਣੇ ਹੋਏ ਨੇ, ਜੋ ਕੁਝ ਵੀ ਜੇ ਕੋਈ ਮੋਹਰੇ ਆਉਂਦਾ ਹੈ, ਕੋਈ ਮੁੱਦੇ ਚੱਕਦਾ ਹੈ ਤੇ ਘੱਟੋ ਘੱਟ ਜੋ ਸਥਿਤੀਆਂ ਪਰਿਸਥਿਤੀਆਂ ਬਣਦੀਆਂ ਨੇ, ਫਿਰ ਇਹੀ ਲੱਗਦਾ ਹੈ ਆਖਰ 'ਚ ਕਹਿਣਾ ਪੈਂਦਾ ਚੁੱਪ ਕਰ ਤੇ ਦੜਵੱਟ। ਤੇ ਜੇ ਮਨਸੂਰ ਨਾ ਬੋਲਦਾ ਤੇ ਉਹਦੀ ਵੀ ਗੱਲਬਾਤ ਕਰਾਂਗੇ ਤੇ ਬਾੜ ਖੇਤ ਨੂੰ ਆਪ ਹੀ ਖਾਣ ਲੱਗੀ ਹੈ ਤੇ ਉਹਦੇ ਰਿਜ਼ਲਟ ਵੀ ਜਿਹੜੇ ਨੇ ਸਾਹਮਣੇ ਆਉਣ ਲੱਗੇ ਨੇ, ਉਹਦੇ ਜਾ ਕੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰਾਂ ਦੀ ਨਾਲ ਜਿਹੜੀ ਹੈ ਉਹਦੇ ਉੱਤੇ ਵਾਰਤਾਲਾਪ ਵੀ ਕਰਾਂਗੇ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਸ ਦੇ ਵਿੱਚ ਦੋਸਤੋ ਅੱਜ ਦਾ ਵਿਚਾਰ ਕਹਿੰਦਾ ਹੈ ਕੀ ਕਹਿੰਦਾ ਹੈ, ਕਹਿੰਦਾ ਹੈ ਕਿ ਸਫਲ ਇਨਸਾਨ ਬਣਨ ਦੀ ਥਾਂ ਚੰਗੇ ਸਿਧਾਂਤਾਂ ਦੇ ਵਾਲੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਾਲਾ ਹਰਦਿਆਲ ਹੁਣੀ ਇਹ ਗੱਲ ਲਿਖਦੇ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ 14 ਅਕਤੂਬਰ 1856 ਦੇ ਵਿੱਚ ਸ਼ਿਮਲਾ ਦੇ ਵਿੱਚ ਯੂਨੀਵਰਸਿਟੀ ਆਫ਼ ਪੰਜਾਬ ਦੀ ਸਥਾਪਨਾ ਕੀਤੀ ਗਈ ਸੀ। 1884 ਦੇ ਵਿੱਚ ਗਦਰ ਲਹਿਰ ਦੇ ਮੋਢੀ ਆਗੂ ਤੇ ਦੇਸ਼ ਭਗਤ ਲਾਲਾ ਹਰਦਿਆਲ ਹੋਣਾ ਦਾ ਜਨਮ ਹੋਇਆ ਸੀ। 1884 ਦੇ ਵਿੱਚ ਅਮਰੀਕਾ ਦੇ ਵਿਗਿਆਨੀ ਜਾਰਜ ਈਸਟਮੈਨ ਨੂੰ ਫੋਟੋਗ੍ਰਾਫਿਕ ਫਿਲਮ ਦਾ ਜਿਹੜਾ ਪੈਟੈਂਟ ਮਿਲ ਗਿਆ ਸੀ ਤੇ ਇਸੇ ਤਰ੍ਹਾਂ 1947 ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਆਵਾਜ਼ ਤੋਂ ਵੀ ਤੇਜ਼ ਜਿਹੜੀ ਰਫ਼ਤਾਰ ਦੇ ਨਾਲ ਉੱਡਿਆ ਸੀਗਾ। 1964 ਦੇ ਵਿੱਚ ਪ੍ਰਸਿੱਧ ਲੇਖਕ ਮਾਰਟਿਨ ਲੂਥਰ ਕਿੰਗ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਮਿਲਿਆ ਸੀ ਸ਼ਾਂਤੀ ਨੋਬਲ ਜਿਹੜਾ ਸੀ ਇਨਾਮ ਪੁਰਸਕਾਰ। ਤੇ ਅੱਜ ਜਿਹੜਾ ਵਰਲਡ ਸਟੈਂਡਰਡਸ ਡੇ ਵੀ ਜਿਹੜਾ ਮਨਾਇਆ ਜਾਂਦਾ ਤੇ ਦੇਸ਼ ਭਗਤਾਂ ਦੀ ਗੱਲ ਹੋਈ ਹੈ, ਲਾਲਾ ਹਰਦਿਆਲ ਹੋਣਾ ਦੀ ਗੱਲ ਦੇ ਨਾਲ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਤੇ ਆਪਣੇ ਬੰਧੂ ਵਿਸ਼ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪੰਜਾਬ ਬੰਦ ਠੀਕ ਹੈ ਜੀ। ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਫਿਲਨਰ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਾ ਪਰਿਵਾਰ ਨੂੰ। ਦੁਆਬਾ ਰੇਡੀਓ ਦੇ ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਨਾਲ ਦੀ ਨਾਲ ਦੋਸਤੋ ਗੱਲ ਕਰ ਰਿਹਾ ਸੀ ਲਾਲਾ ਹਰਦਿਆਲ ਹੋਣਾ ਦੀ, ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਗਦਰ ਪਾਰਟੀ ਦੇ ਪ੍ਰਮੁੱਖ ਆਗੂ, ਪ੍ਰਭਾਵਸ਼ਾਲੀ ਬੁਲਾਰੇ, ਪ੍ਰਸਿੱਧ ਵਿਦਵਾਨ ਤੇ ਕਈ ਭਾਸ਼ਾਵਾਂ ਦੇ ਗਿਆਤਾ, ਉਹਨਾਂ ਦਾ ਜਨਮ ਅੱਜ ਦੇ ਦਿਨ ਦੇ ਉੱਤੇ 1884 ਨੂੰ ਦਿੱਲੀ ਵਿਖੇ ਗੌਰੀ ਦਿਆਲ ਮਾਥੁਰ, ਜੋ ਕਿ ਕਚਹਿਰੀ ਦੇ ਵਿੱਚ ਇੱਕ ਰੀਡਰ ਸਨ, ਉਹਨਾਂ ਦੇ ਘਰ ਜਿਹੜਾ ਹੁੰਦਾ ਹੈ। ਤੇ ਲਾਲਾ ਜੀ ਦੇ ਤਿੰਨੇ ਭਰਾ ਜਿਹੜੇ ਸਨ ਵਕਾਲਤ ਕਰਦੇ ਸੀ। ਇਹਨਾਂ ਨੇ ਸਕੂਲੀ ਵਿਦਿਆ ਦੇ ਨਾਲ ਨਾਲ ਹਿੰਦੂ ਗ੍ਰੰਥਾਂ ਜਾਣੀ ਕਿ ਗੀਤਾ, ਮਨੂ ਸਿਮਰਤੀ ਤੇ ਰਿਗ ਵੇਦ ਦਾ ਵੀ ਜਿਹੜਾ ਗਹਿਰਾ ਅਧਿਐਨ ਕੀਤਾ ਸੀ। ਪਹਿਲਾਂ ਅੰਗਰੇਜ਼ ਤੇ ਫਿਰ ਇਤਿਹਾਸ ਦੀ MA ਜਿਹੜੀ ਸੀ ਕੀਤੀ, ਜਾਣੀ ਕਿ ਅੰਗਰੇਜ਼ੀ ਦੀ MA ਤੇ ਇਤਿਹਾਸ ਦੀ MA ਕੀਤੀ। ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਸਨ ਤੇ ਇੱਕ ਵਾਰ ਇੱਕੋ ਦਿਨ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਅੰਗਰੇਜ਼ੀ ਦੇ 4 ਵੱਡੇ ਨਾਵਲ ਪੜ੍ਹ ਕੇ ਲਾਇਬ੍ਰੇਰੀਅਨ ਜਿਹੜੇ ਸਨ ਉਹਨਾਂ ਨੂੰ ਵੀ ਹੈਰਾਨ ਕਰ ਛੱਡਿਆ ਸੀ। ਉਹਨਾਂ ਦੀ ਯਾਦਦਾਸ਼ਤ ਦੇ ਵਿੱਚ ਜਿਹੜਾ ਕਿ ਇੱਕ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਸੀ ਤੇ 1905 ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਦਾਖਲ ਹੋ ਜਾਂਦੇ ਹੈ ਤੇ ਉਹਨਾਂ ਦੀ ਪਤਨੀ ਜਿਹੜੀ ਸੀ ਸੁੰਦਰ ਰਾਣੀ ਵੀ ਨਾਲ ਹੀ ਵਿਦੇਸ਼ ਜਿਹੜੀ ਚਲੀ ਜਾਂਦੀ ਹੈ। ਸ਼ਾਮ ਜੀ ਕ੍ਰਿਸ਼ਨਨ ਵਰਮਾ ਜੀ ਦਾ ਇੰਡੀਆ ਹਾਊਸ ਕ੍ਰਾਂਤੀਕਾਰੀਆਂ ਦਾ ਅੱਡਾ ਸੀਗਾ, ਇੱਥੇ ਉਹਨਾਂ ਦੀ ਮੁਲਾਕਾਤ ਇਨਕਲਾਬੀ ਆਗੂਆਂ ਦੇ ਨਾਲ ਹੁੰਦੀ ਰਹਿੰਦੀ ਸੀ। ਦੇਸ਼ ਵਾਪਸ ਪਰਤਣ ਦੇ ਉੱਤੇ ਆਪਣੀ ਗਰਭਵਤੀ ਪਤਨੀ ਤੋਂ ਸਦਾ ਦੇ ਲਈ ਵਿਦਾਇਗੀ ਲੈ ਕੇ ਗਏ ਉਹ ਲੈ ਲਈ ਤਾਂ ਜੋ ਕ੍ਰਾਂਤੀਕਾਰੀ ਕੰਮਾਂ ਦੇ ਵਿੱਚ ਵੱਧ ਚੜ ਕੇ ਜਿਹੜਾ ਆਪਣਾ ਹਿੱਸਾ ਪਾ ਸਕਣ। 1907 ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹਦੀ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹ ਅੰਗਰੇਜ਼ ਸਾਮਰਾਜ ਦੇ ਉਲਟ ਹੋ ਗਏ। 1912 ਦੇ ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਵਿੱਚ ਭਾਰਤੀ ਫਲਸਫੇ ਦੇ ਉੱਤੇ ਸੰਸਕ੍ਰਿਤ ਦੇ ਪ੍ਰੋਫੈਸਰ ਲੱਗ ਗਏ ਤੇ ਕੁਝ ਮਹੀਨਿਆਂ ਬਾਅਦ ਹੀ ਨੌਕਰੀ ਤੋਂ ਅਸਤੀਫਾ ਦੇ ਕੇ ਇਨਕਲਾਬੀ ਕਾਰਜਾਂ ਦੇ ਵਿੱਚ ਰੁੱਝ ਜਾਂਦੇ ਹੈ। 1912 ਦੇ ਵਿੱਚ ਬਰਕਲੇ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣ ਗਏ ਸੀ ਜਿੱਥੇ ਕਰਤਾਰ ਸਿੰਘ ਸਰਾਭਾ ਵੀ ਪੜ੍ਹ ਰਿਹਾ ਸੀ, ਜਿਨ੍ਹਾਂ ਦੇ ਪ੍ਰਭਾਵ ਦੇ ਨਾਲ ਗਦਰ ਕਰਨ ਦੇ ਜਿਹੜਾ ਇਨਕਲਾਬੀ ਰਾਹ ਜਿਹੜਾ ਤੁਰ ਪਿਆ। 21 ਅਪ੍ਰੈਲ 1913 ਨੂੰ ਵੱਖ ਵੱਖ ਖੇਤਰਾਂ ਦੇ ਵਿੱਚ ਜਿਹੜੀ ਸੀਗੀ ਕੰਮ ਕਰਦੇ ਹੋਏ ਇਨਕਲਾਬੀਆਂ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਿਹੜਾ ਉਹਦਾ ਨਾਂ ਦੀ ਜਿਹੜੀ ਜਥੇਬੰਦੀ ਦਾ ਗਠਨ ਕਰ ਲਿਆ, ਜਿਸਦਾ ਉਦੇਸ਼ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣਾ ਤੇ ਆਜ਼ਾਦੀ ਤੋਂ ਬਾਅਦ ਬਰਾਬਰੀ ਦੇ ਆਧਾਰ ਦੇ ਉੱਤੇ ਲੋਕ ਰਾਜ ਸਥਾਪਿਤ ਕਰਨਾ ਸੀਗਾ। ਜਥੇਬੰਦੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਤੇ ਸਕੱਤਰ ਲਾਲਾ ਹਰਦਿਆਲ ਜੀ ਬਣ ਗਏ। 1 ਨਵੰਬਰ ਤੋਂ ਸ਼ੁਰੂ ਹੋਏ ਗਦਰ ਅਖਬਾਰ ਦੇ ਪਹਿਲੇ ਸੰਪਾਦਕ ਲਾਲਾ ਜੀ ਬਣੇ। ਨਵੇਂ ਨਿਕਲੇ ਤਾਰੇ ਵਾਂਗ ਗਦਰ ਦੀ ਕਾਮਯਾਬੀ ਦੇ ਪਿੱਛੇ ਲਾਲਾ ਜੀ ਤੇ ਰਾਮ ਚੰਦਰ ਪਿਸ਼ੋਰੀਆ ਦੀ ਮਿਹਨਤ ਸੀਗੀ, ਜਿਨ੍ਹਾਂ ਨੇ ਗਦਰ ਲਹਿਰ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਲਾਰਡ ਹਾਰਡਿੰਗ ਉੱਪਰ ਹਮਲੇ ਦੇ ਲਈ ਮਾਈਕਲ ਅਡਵਾਇਰ ਨੇ ਲਾਲਾ ਜੀ ਨੂੰ ਜ਼ਿੰਮੇਵਾਰ ਜਿਹੜਾ ਸੀ ਕਿਹਾ ਸੀਗਾ। ਸਨ ਫਰਾਂਸਿਸਕੋ ਦੇ ਵਿੱਚ ਭਾਸ਼ਣ ਦੇਣ ਤੋਂ ਪਹਿਲਾਂ 25 ਮਾਰਚ 1914 ਨੂੰ ਗ੍ਰਿਫਤਾਰੀ ਵਾਰੰਟ ਲੈ ਕੇ ਉਹ ਜਿਹੜੇ ਸੀ CID ਵਾਲੇ ਆ ਗਏ ਤੇ ਅਗਲੇ ਦਿਨ ਉਹ ਜਿਹੜਾ ਖੁਦ ਪੇਸ਼ ਹੋ ਜਾਂਦੇ ਆ। ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਬਾਹਰ ਕੱਢਣ ਦੇ ਲਈ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ। ਉੱਥੋਂ ਦੀ ਇੱਕ ਅਮੀਰ ਔਰਤ ਨੇ $1,000 ਦੀ ਜ਼ਮਾਨਤ ਦਿੱਤੀ ਤੇ ਰਿਹਾਅ ਕਰਵਾ ਲਿਆ। ਸਾਥੀਆਂ ਦੇ ਕਹਿਣ ਦੇ ਉੱਤੇ ਭੇਸ ਬਦਲ ਕੇ ਇਟਲੀ ਤੇ ਫਿਰ ਸਵਿਟਜ਼ਰਲੈਂਡ ਦੇ ਉੱਥੇ ਪਹੁੰਚ ਗਏ। ਦੇਸ਼ ਤੋਂ ਬਾਹਰ ਜਾਣ ਦੇ ਉੱਤੇ ਕਾਫੀ ਮੁਜ਼ਾਹਰੇ ਵੀ ਹੋਏ। ਉੱਥੇ ਪਹੁੰਚ ਕੇ ਬੰਦੇ ਮਾਤਰਮ ਨਾਂ ਦਾ ਪਰਚਾ ਕੱਢਣ ਲੱਗ ਗਏ, ਸ਼ੁਰੂ ਕਰ ਦਿੱਤਾ ਤੇ 1934 ਦੇ ਵਿੱਚ ਉਹਨਾਂ ਦੀ ਪ੍ਰਸਿੱਧ ਕਿਤਾਬ ਸੀ ਹਿੱਟਸ ਫਾਰ ਆਪਣੀ ਸੈਲਫ ਕਲਚਰ ਛਪ ਗਈ, ਜਿਸਦੇ ਵਿੱਚ ਲਾਲਾ ਹਰਦਿਆਲ ਦੀ ਨੀਤੀ ਤੇ ਫਲਸਫੇ ਸੰਬੰਧੀ ਜਿਹੜਾ ਵਿਚਾਰਾਂ ਵਾਲੀ ਕਿਤਾਬ ਸੀਗੀ। ਉਹਨਾਂ ਧਰਮ ਤੇ ਫਲਸਫੇ ਦੇ ਉੱਤੇ ਕਈ ਕਿਤਾਬਾਂ ਲਿਖੀਆਂ। ਜਰਮਨੀ, ਤੁਰਕੀ, ਇੰਗਲੈਂਡ ਵੀ ਗਏ ਤੇ ਅੰਗਰੇਜ਼ ਜਿਹੜੇ ਸਨ ਅੰਗਰੇਜ਼ੀ, ਉਰਦੂ, ਪੰਜਾਬੀ, ਸੰਸਕ੍ਰਿਤ, ਫਾਰਸੀ, ਜਰਮਨੀ, ਸਵੀਡਿਸ਼ ਭਾਸ਼ਾ ਦੇ ਜਿਹੜਾ ਮਹਾਨ ਵਿਦਵਾਨ ਸਨ। 1938 ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਜਾਣ ਦੀ ਆਗਿਆ ਦੇ ਦਿੱਤੀ ਪਰ ਉਹ ਪਹੁੰਚ ਨਹੀਂ ਸਕੇ। ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਦੇ ਵਿੱਚ ਭਾਸ਼ਣ ਦੇਣ ਗਏ। ਉੱਥੇ ਹੀ 4 ਮਾਰਚ 1939 ਨੂੰ ਦੇਹਾਂਤ ਹੋ ਗਿਆ। ਉਹਨਾਂ ਆਪਣੀ ਗਰਭਵਤੀ ਪਤਨੀ ਨੂੰ ਛੱਡਣ ਤੋਂ ਜਿਹੜਾ ਬਾਅਦ ਪੈਦਾ ਹੋਈ ਲੜਕੀ ਦਾ ਮੂੰਹ ਵੀ ਨਾ ਦੇਖਿਆ, ਪਰ ਉਸਦੀ ਪਤਨੀ ਲਾਲਾ ਜੀ ਦੀਆਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੇ ਬਾਰੇ ਉਹਨਾਂ ਨੂੰ ਦੱਸਦੀ ਰਹੀ ਤੇ ਲਾਲਾ ਜੀ ਨੇ ਸੱਚ ਤੇ ਦਲੇਰੀ ਨੂੰ ਸੁੰਦਰਤਾ ਤੇ ਝੂਠ ਅਤੇ ਬੁੱਝਦਿਲੀ ਨੂੰ ਕਰਤੂਤਾਂ ਦੱਸਦਿਆਂ ਹੋਇਆਂ ਕਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਹੀ ਰਸਤਾ ਚੁਣਿਆ ਜਾ ਸਕਦਾ ਹੈ, ਨਾ ਕਿ ਕੋਈ ਵਿੱਚ ਵਿਚਾਲੜਾ। ਗਦਰ ਦੇ ਵਿੱਚ ਉਹਨਾਂ ਬਾਰੇ ਛਪੇ ਕਵਿਤਾ ਵਿੱਚੋਂ ਡੇਰਾ ਅਮਰੀਕਾ ਦੇ ਵਿੱਚ ਆਣ ਡਾਇਆ, ਹਰਦਿਆਲ ਹੋਰੀ ਮਿਹਰਬਾਨ ਹੋ ਗਏ, ਝੰਡਾ ਗਦਰ ਦਾ ਆਣ ਬੁਲੰਦ ਕੀਤਾ, ਇਕੱਠੇ ਸਿੱਖ ਹਿੰਦੂ ਮੁਸਲਮਾਨ ਹੋ ਗਏ, ਹੋਕਾ ਫੇਰਿਆ ਗਦਰ ਅਖਬਾਰ ਸਾਰੇ, ਅੱਖਾਂ ਖੁੱਲੀਆਂ ਲੋਕ ਹੈਰਾਨ ਹੋ ਗਏ। ਜੀ ਦੋਸਤੋ, ਇਸ ਜੀ ਲਾਲਾ ਹਰਦਿਆਲ ਜੀ ਦੇ ਬਾਰੇ ਜਾਣਕਾਰੀ ਸੰਖੇਪ ਦੇ ਵਿੱਚ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਪੰਜਾਬ ਦੀਆਂ ਤੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਤੇ ਉਹਨਾਂ ਦੇ ਉੱਤੇ ਚਰਚਾਵਾਂ ਦੀ ਜਿਹੜੀ ਆ ਫਿਰ ਗੱਲਬਾਤ ਜਿਹੜੀ ਆ ਅੱਗੇ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਜਿਹੜਾ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਉਸ ਤੋਂ ਬਾਅਦ ਤੁਹਾਡਾ ਵੀ ਸਵਾਗਤ ਰਹੇਗਾ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਜੋ ਮੁੱਦੇ ਨੇ। ਨਸ਼ਾ ਬਣਿਆ 2027 ਦੀਆਂ ਚੋਣਾਂ ਦੇ ਲਈ ਸਭ ਤੋਂ ਵੱਡਾ ਅੜਿੱਕਾ, ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੰਗ ਸੱਚਮੁੱਚ ਜਿੱਤੀ ਜਾ ਰਹੀ ਹੈ ਜਾਂ ਸਿਸਟਮ ਦੇ ਅੰਦਰ ਹੀ ਲੁਕੇ ਨੇ ਵੱਡੇ ਸਵਾਲ। ਸਰਹੱਦ ਦੇ ਉੱਤੇ ਨਸ਼ਾ ਰੋਕਣ ਦੇ ਲਈ ਤਾਇਨਾਤ ਪੁਲਿਸ ਮੁਲਾਜ਼ਮ ਦੇ ਕੋਲੋਂ 15 ਕਿਲੋ ਹੈਰੋਇਨ ਦੀ ਜਿਹੜੀ ਹੈ ਬਰਾਮਦ ਕੀਤੀ ਹੈ। ਉੱਤੋਂ ਲੈ ਕੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਮਗਰੋਂ ਉੱਠੇ ਜਨਤਕ ਜਿਹੜੇ ਨੇ ਰੋਸ ਦੇ ਸਵਾਲ ਖੜੇ ਹੋ ਰਹੇ ਨੇ। 15 ਅਕਤੂਬਰ ਕੱਲ ਨੂੰ ਦਿਹਾੜੇ ਦੇ ਉੱਤੇ ਪੰਜਾਬ ਬੰਦ ਤੇ ਸਰਕਾਰ ਦੀ ਜਵਾਬਦੇਹੀ ਤੱਕ ਜਿਹੜਾ ਸਾਰੇ ਫੈਸਲਿਆਂ ਦੇ ਉੱਤੇ ਨਜ਼ਰ ਜਿਹੜੀ ਘੁਮਾਵਾਂਗੇ। ਪੰਜਾਬ ਦੇ ਸਭ ਤੋਂ ਗੰਭੀਰ ਮੁੱਦਿਆਂ ਦੇ ਉੱਤੇ ਸਿੱਧੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ, ਕਿ ਨਸ਼ਿਆਂ ਦੇ ਵਿਰੁੱਧ ਕਾਰਵਾਈ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਦਲੇਗਾ, ਕਿ ਸਿਆਸਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਵਾਬਦੇਹ ਹੋਵੇਗੀ ਸਿਆਸਤ, ਤੇ ਲੋਕਾਂ ਤੇ ਭਰੋਸੇ ਦੀ ਅਸਲ ਕਸੌਟੀ ਕੀ ਹੈ। ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੇ ਨਾਲ ਨਾਲ ਸੱਤਾ ਤੋਂ ਸਿਸਟਮ ਤੱਕ ਸਵਾਲ ਤੇ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਮੁੱਦੇ ਨੇ। ਸੁਪਰੀਮ ਕੋਰਟ ਦੇ ਵਿਚ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ, ਹੁਸ਼ਿਆਰਪੁਰ ਦੇ ਵਿਚ ਗੈਰ ਕਾਨੂੰਨੀ ਮਾਈਨਿੰਗ ਦੀ ਜਾਂਚ, ਪੈਟਰੋਲ ਪੰਪਾਂ ਦੇ ਉੱਤੇ UPI ਭੁਗਤਾਨ ਬੰਦ ਕਰਨ ਦੀ ਚੇਤਾਵਨੀ, ਰੂਸ ਯੁਕਰੇਨ ਜੰਗ ਦੇ ਵਿਚ ਫਸੇ ਭਾਰਤੀਆਂ ਦਾ ਦਰਦ, ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਤੇ ਮੈਨੀਟੋਬਾ ਵਿਧਾਨ ਸਭਾ ਦੇ ਵਿਚ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਮਤੇ ਸਮੇਤ ਕਈ ਅਹਿਮ ਜਿਹੜੇ ਨੇ ਖ਼ਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਰਹੇਗੀ, ਤੁਸੀਂ ਜਿਹੜਾ ਕੀ ਸੋਚਦੇ ਹੋ ਕਿ ਪੰਜਾਬ ਦੇ ਵਿਚ ਨਸ਼ਿਆਂ ਦਾ ਮੁੱਦਾ 2027 ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰੇਗਾ। ਆਪਣੀ ਸੋਚ ਜ਼ਰੂਰ ਸਾਨੂੰ ਦੱਸੋ ਤੇ ਕਮੈਂਟਾਂ ਦੇ ਵਿਚ ਵੀ ਤੁਸੀਂ ਜਿਹੜੀਆਂ ਟਿੱਪਣੀਆਂ ਕਰਕੇ ਨਾਲ ਨਾਲ ਜੁੜ ਸਕਦੇ ਹੋ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਐਂਟੀ ਡਰੋਨ ਬੱਸ ਦਾ ਸਿਪਾਹੀ ਨਸ਼ੇ ਦਾ ਸੌਦਾਗਰ ਨਿਕਲਿਆ। 15 ਕਿਲੋ ਹੈਰੋਇਨ ਦੇ ਸਮੇਤ ਕੌਮਾਂਤਰੀ ਸਰਹੱਦ ਤੋਂ ਫੜਿਆ ਗਿਆ ਤੇ ਉਹਦੇ ਉੱਤੇ ਮਾਨ ਸਾਹਿਬ ਦੀ ਫੋਟੋ ਜਿਹੜੀ ਹੈ ਬੱਸ ਦੇ ਉੱਤੇ ਲੱਗੀ ਨਜ਼ਰ ਆਉਂਦੀ ਹੈ। ਪੰਜਾਬ ਪੁਲਿਸ ਦੇ ਲਈ ਇਹ ਕਾਰਨਾਮਾ ਸ਼ਰਮਸਾਰ ਜਿਹੜਾ ਕਰਨ ਵਾਲਾ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦੇ ਲਈ ਲਾਏ ਐਂਟੀ ਡਰੋਨ ਸਿਸਟਮ ਤੇ ਤੈਨਾਤ ਪੰਜਾਬ ਪੁਲਿਸ ਦਾ ਸਿਪਾਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ਬਾਜੱਖ ਬੈਨਰ ਹੇਠ ਕੌਮਾਂਤਰੀ ਸਰਹੱਦ ਦੇ ਉੱਤੇ ਖੜੀ ਕੀਤੀ ਐਂਟੀ ਡਰੋਨ ਸਿਸਟਮ ਵਾਲੀ ਬੱਸ ਦੇ ਉੱਤੇ ਤੈਨਾਤ ਪੰਜਾਬ ਪੁਲਿਸ ਦੇ ਸਿਪਾਹੀ ਕਰਮ ਸਿੰਘ, ਜੋ ਕਿ 729 ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ BSF ਨੇ ਲੰਘੀ ਜਿਹੜੀ ਰਾਤੇ ਫੜ ਲਿਆ। ਤਰਨ ਤਾਰਨ ਪੁਲਿਸ ਦਾ ਸਿਪਾਹੀ ਕਰਮ ਸਿੰਘ ਪਿੰਡ ਭੂਸੇ ਦਾ ਜਿਹੜਾ ਰਹਿਣ ਵਾਲਾ ਹੈ ਤੇ ਥਾਣਾ ਖਾਲੜਾ ਦੇ ਖੇਤਰ ਦੇ ਵਿਚ ਕੌਮਾਂਤਰੀ ਸਰਹੱਦ ਦੇ ਉੱਤੇ ਐਂਟੀ ਡਰੋਨ ਸਿਸਟਮ ਤੇ ਉਸਦੀ ਤੈਨਾਤੀ ਸੀਗੀ। ਉਸਦੇ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈ। ਪੰਜਾਬ ਪੁਲਿਸ ਨੇ ਜਿਸ ਸਿਪਾਹੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦੇ ਲਈ ਤੈਨਾਤ ਕੀਤਾ ਉਹ ਸਿਪਾਹੀ ਹੀ ਨਸ਼ੇ ਦਾ ਸੌਦਾਗਰ ਨਿਕਲਿਆ। ਵੇਰਵਿਆਂ ਦੇ ਅਨੁਸਾਰ ਲੰਘੀ ਰਾਤ ਉਸਨੂੰ ਉਦੋਂ ਜਿਹੜਾ ਕਾਬੂ ਕੀਤਾ ਗਿਆ ਜਦੋਂ ਡਿਊਟੀ ਖਤਮ ਹੋਣ ਮਗਰੋਂ ਆਪਣੇ ਪਿੰਡ ਆ ਰਿਹਾ ਸੀ। ਸਿਪਾਹੀ ਕਰਮ ਸਿੰਘ ਖੁਦ ਵੀ ਨਸ਼ਾ ਕਰਦਾ ਹੈ। ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ 15 ਕਿਲੋ ਦੀ ਇਹ ਖੇਪ ਕਿਵੇਂ ਪ੍ਰਾਪਤ ਕੀਤੀ ਹੈ। ਐਂਟੀ ਡਰੋਨ ਸਿਸਟਮ ਜ਼ਰੀਏ ਪਾਕਿਸਤਾਨ ਦੇ ਵਿਚੋਂ ਡਰੋਨ ਦੇ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਗਾਇਆ ਜਾਂਦਾ ਹੈ। ਤਰਨ ਤਾਰਨ ਦੇ DSP ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਵਕਤ ਜਿਹੜਾ ਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਮਾਮਲਾ ਫੜਿਆ ਜਿਸ ਦੀ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈ। ਚੌਲ ਮਿੱਲ ਦੇ ਵਿਚੋਂ ਜਿਹੜੇ ਨੇ ਝੋਨੇ ਦੀਆਂ 2000 ਬੋਰੀਆਂ ਬਿਨਾਂ ਰਿਕਾਰਡ ਬਰਾਮਦ ਕੀਤੀਆਂ ਗਈਆਂ ਨੇ। ਸ਼ੈਲਰ ਮਾਲਕ ਨੂੰ 1.70 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਗਿਆ ਹੈ। ਝੋਨੇ ਦੀ ਖਰੀਦ ਅਤੇ ਸਾਂਭ ਸੰਭਾਲ ਸਬੰਧੀ ਸਰਕਾਰੀ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਚ ਜ਼ਿਲ੍ਹਾ ਮੰਡੀ ਅਧਿਕਾਰੀ ਦੀ ਟੀਮ ਨੇ ਬੇਲਾ ਸਥਿਤ ਬਨਵੈਤ ਰਾਈਸ ਮਿੱਲ ਦੇ ਵਿਚੋਂ 250 ਬੋਰੀਆਂ ਬਿਨਾਂ ਰਿਕਾਰਡ ਝੋਨਾ ਬਰਾਮਦ ਕਰ ਲਿਆ। ਵਿਭਾਗ ਦੇ ਵੱਲੋਂ ਸ਼ੈਲਰ ਮਾਲਕ ਨੂੰ 1,70,961 ਰੁਪਏ ਦਾ ਜੁਰਮਾਨਾ ਕੀਤਾ ਗਿਆ। ਜ਼ਿਲ੍ਹਾ ਮੰਡੀ ਅਧਿਕਾਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਜਾਂ ਜਾਇਜ਼ਾ ਲੈਣ ਦੇ ਲਈ ਬੇਲਾ ਦੀ ਅਨਾਜ ਮੰਡੀ ਦੇ ਵਿਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੇ ਦੌਰਾਨ ਬਨਵੈਤ ਰਾਈਸ ਮਿੱਲ ਦੀ ਜਿਹੜੀ ਜਾਂਚ ਕਰਨ ਦੇ ਉੱਤੇ 2,050 ਬੋਰੀਆਂ ਝੋਨਾ ਜਿਹੜਾ ਬਿਨਾਂ ਲੋੜੀਂਦੇ ਰਿਕਾਰਡ ਤੋਂ ਮਿਲਿਆ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵੱਲੋਂ ਸ਼ੈਲਰ ਪੰਸਪ ਖਰੀਦ ਏਜੰਸੀ ਨੂੰ ਅਲਾਟ ਕੀਤਾ ਗਿਆ ਸੀਗਾ। ਨਿਯਮਾਂ ਅਨੁਸਾਰ ਸ਼ੈਲਰ ਮਾਲਕ ਨੂੰ 3 ਦਿਨਾਂ ਦੇ ਅੰਦਰ ਅੰਦਰ ਖਰੀਦ ਏਜੰਸੀ ਨਾਲ ਲਿਖਤੀ ਸਮਝੌਤਾ ਕਰਨਾ ਲਾਜ਼ਮੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਸ਼ੈਲਰ ਦੇ ਵਿਚ ਝੋਨਾ ਰੱਖਿਆ ਗਿਆ ਜਿਸ ਨੂੰ ਨਿਯਮਾਂ ਦੀ ਉਲੰਘਣਾ ਮੰਨਦਿਆਂ ਜੁਰਮਾਨਾ ਕੀਤਾ ਗਿਆ। ਪੰਸਪ ਦੇ ਜ਼ਿਲ੍ਹਾ ਮੈਨੇਜਰ ਗੌਰਵ ਆਲੂਵਾਲੀਆ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਨਵੈਤ ਰਾਈਸ ਮਿੱਲ ਦੇ ਨਾਲ ਨਿਰਧਾਰਿਤ ਸਮੇਂ ਦੇ ਅੰਦਰ ਸਮਝੌਤਾ ਨਹੀਂ ਹੋਇਆ। ਚੈਕਿੰਗ ਟੀਮ ਦੇ ਵਿਚ ਕਲਰਕ ਮਨਜੀਤ ਸ਼ਰਮਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਕੁਮਾਰ ਤੇ ਬੇਲਾ ਦੇ ਮੰਡੀ ਸੁਪਰਵਾਈਜ਼ਰ ਜਿਹੜੇ ਸਨ ਬਲਜੀਤ ਸਿੰਘ ਉੱਥੇ ਸ਼ਾਮਲ ਸਨ। ਦੂਸਰੇ ਪਾਸੇ ਮੰਡੀਆਂ ਚ ਭਾਈ ਸਾਰਾ ਕੁਝ ਰੋਲ ਵੀ ਰਿਹਾ ਹੈ, ਝੋਨਾ ਜਾਂ ਹੋਰ ਸਾਰੀਆਂ ਫਸਲਾਂ ਆ ਚੁੱਕੀਆਂ ਨੇ। ਦੂਸਰੇ ਪਾਸੇ ਪੰਜਾਬ ਬੰਦ ਕੱਲ ਨੂੰ ਜਿਹੜਾ 15 ਅਕਤੂਬਰ ਦੇ ਬੰਦ ਦੇ ਕਾਰਨ ਆਪ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਦਾ ਸਮਾਂ ਵੀ ਬਦਲਿਆ ਗਿਆ ਤੇ SGPC ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਜਿਹੜੀਆਂ ਕਾਂਗਰਸ ਹੈ, BJP ਹੈ, ਇਹਨਾਂ ਚੀਜ਼ਾਂ ਨੂੰ ਜਿਹੜਾ ਸਮਰਥਨ ਵੀ ਕਰ ਰਹੀਆਂ ਨੇ। ਪਰਵਿੰਦਰ ਸਿੰਘ ਦੇ ਕਤਲ ਦੇ ਰੋਸ ਦੇ ਵਜੋਂ ਉਸਦੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਵੀ ਆਪ ਵਿਧਾਇਕਾਂ ਦੀ ਪੇਸ਼ੀ ਦਾ ਦਿਨ ਜਿਹੜਾ ਸੀ ਤੇ ਸਮਾਂ ਜਿਹੜਾ ਸੀ ਤਬਦੀਲ ਕੀਤਾ ਗਿਆ। ਜਿਹੜਾ ਪਿਛਲੇ ਦਿਨਾਂ ਦੇ ਵਿਚ ਲੁਧਿਆਣਾ ਪਾਇਲ ਲੁਧਿਆਣਾ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਮਾਮਲੇ ਸਬੰਧੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਧਾਇਕਾਂ ਤੇ ਆਗੂਆਂ ਨੂੰ 15 ਅਕਤੂਬਰ ਨੂੰ ਕੱਲ੍ਹ ਦੇ ਦਿਹਾੜੇ ਦੇ ਉੱਤੇ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਰੂਪ ਦੇ ਵਿਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸੱਦਿਆ ਗਿਆ ਸੀਗਾ। ਇਸ ਦੇ ਦੌਰਾਨ ਬੀਤੇ ਕੱਲ੍ਹ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਦੇ ਕਤਲ ਦੇ ਰੋਸ ਦੇ ਵਜੋਂ ਉਨ੍ਹਾਂ ਦੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਸਕੱਤਰੇਤ ਇੰਚਾਰਜ ਬਗੀਚਾ ਸਿੰਘ ਉਨ੍ਹਾਂ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੇ ਨੇ ਦੇ ਜਥੇਦਾਰ ਦੇ ਵੱਲੋਂ ਹੋਏ ਆਦੇਸ਼ ਦੇ ਅਨੁਸਾਰ 15 ਅਕਤੂਬਰ ਨੂੰ ਸੱਦੇ ਗਏ ਵਿਧਾਇਕਾਂ ਨੂੰ ਹੁਣ 16 ਅਕਤੂਬਰ ਸਵੇਰੇ 11 ਵਜੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਦੇ ਵਿਚ ਪੇਸ਼ ਹੋਣ ਦੇ ਲਈ ਪੱਤਰ ਜਾਰੀ ਕਰ ਦਿੱਤੇ ਨੇ। ਸਕੱਤਰੇਤ ਇੰਚਾਰਜ ਨੇ ਜਿਹੜਾ ਕਿਹਾ ਕਿ 15 ਅਕਤੂਬਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੋਖ ਜਿਹੜੀ ਹੈ ਕਮੇਟੀ ਦੀ ਇਕੱਤਰਤਾ ਵੀ ਰੱਖੀ ਗਈ ਸੀ, ਜਿਸ ਦੇ ਤਹਿਤ ਵੱਖ ਵੱਖ ਮਾਮਲਿਆਂ ਨਾਲ ਸੰਬੰਧਿਤ ਧਿਰਾਂ ਨੂੰ ਸੱਦਿਆ ਗਿਆ, ਪਰੰਤੂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਹੋਇਆ ਇਹ ਇਕੱਤਰਤਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਤੇ ਇਸ ਸਬੰਧੀ ਅਗਲੀ ਤਾਰੀਖ ਸੰਬੰਧਿਤ ਧਿਰਾਂ ਨੂੰ ਦੱਸੀ ਜਿਹੜੀ ਦਿੱਤੀ ਜਾਵੇਗੀ। ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਤੇ ਜਿਹੜਾ ਹੈ ਆਈ ਬੀ ਤੋਂ ਰਾਏ ਲੈਣ ਦੀ ਹੁਕਮ ਦੇ ਦਿੱਤੇ ਗਏ ਨੇ ਭਈ ਕੀ ਹਾਲਾਤ ਨੇ। ਤਿਹਾੜ ਤੋਂ ਪੰਜਾਬ ਦੀ ਜੇਲ੍ਹ ਦੇ ਵਿਚ ਤਬਦੀਲ ਕਰਨ ਦੀ ਮੰਗ ਜਿਹੜੀ ਹੋ ਰਹੀ ਹੈ, ਸੁਪਰੀਮ ਕੋਰਟ ਨੇ ਅੱਜ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਦੀ ਹੱਤਿਆ ਦੇ ਮਾਮਲੇ ਦੇ ਵਿਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਤੇ ਇੰਟੈਲੀਜੈਂਸ ਬਿਊਰੋ ਆਈ ਬੀ ਦੀ ਜਿਹੜੀ ਰਾਏ ਲਵੇ। ਉਹ ਕੀ ਕਹਿੰਦੇ ਨੇ, ਹਵਾਰਾ ਨੇ ਖੁਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਤੋਂ ਜਿਹੜਾ ਸੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਦੇ ਬਾਅਦ ਹੋਵੇਗੀ। ਬੱਬਰ ਖਾਲਸਾ ਦੇ ਖਾੜਕੂ ਹਵਾਰਾ ਨੂੰ 1995 ਦੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਨਾਲ ਜੁੜੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਤੇ ਜਸਟਿਸ ਐਮ ਐਸ ਸੁਦਰੇਸ਼ ਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਤੇ ਅਦਾਲਤ ਸੂਬਾ ਸਰਕਾਰ ਦੀ ਸਲਾਹ ਦੇ ਖਿਲਾਫ਼ ਨਹੀਂ ਜਾ ਸਕਦੀ ਹੈ। ਦਿੱਲੀ ਸਰਕਾਰ ਦੇ ਵੱਲੋਂ ਪੇਸ਼ ਵਧੀਕ ਸੋਲਿਸਟਰ ਜਨਰਲ ਏ ਐਸ ਜੀ ਐਸ਼ਵਰਿਆ ਭਾਟੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਵਾਰਾ ਜੇਲ੍ਹ ਤੋਂ ਫਰਾਰ ਹੋਣ ਦੀ ਘਟਨਾ ਦੇ ਵਿਚ ਸ਼ਾਮਲ ਸੀਗਾ ਤੇ ਹੱਤਿਆ ਦੇ ਮਾਮਲੇ ਦੇ ਵਿਚ ਉਸਦੀ ਮੌਤ ਦੀ ਸਜ਼ਾ ਉਮਰ ਕੈਦ ਦੇ ਵਿਚ ਤਬਦੀਲ ਕਰ ਦਿੱਤੀ ਗਈ ਸੀ। ਭਾਟੀ ਨੇ ਕਿਹਾ ਕਿ ਉਸ ਨੂੰ ਕਿਸੇ ਹੋਰ ਜੇਲ੍ਹ ਦੇ ਵਿਚ ਭੇਜਣ ਨਾਲ ਉਸਦੇ ਫਰਾਰ ਹੋਣ ਦਾ ਖਦਸ਼ਾ ਵੱਧ ਸਕਦਾ ਹੈ ਤੇ ਭਾਟੀ ਨੇ ਪੰਜਾਬ ਸਰਕਾਰ ਵੱਲੋਂ ਦਾਖਲ ਹਲਫ਼ਨਾਮੇ ਦਾ ਵੀ ਜ਼ਿਕਰ ਕੀਤਾ ਹੈ ਤੇ ਕਿਹਾ ਕਿ ਹਵਾਰਾ ਨੂੰ ਪੰਜਾਬ ਦੇ ਵਿਚ ਤਬਦੀਲ ਕਰਨ ਨਾਲ ਉਥੇ ਕਾਨੂੰਨ ਪ੍ਰਬੰਧ ਪ੍ਰਭਾਵਿਤ ਹੋਵੇਗਾ। ਪਰ ਸਰਕਾਰ ਇਕ ਪਾਸੇ ਕਹੀ ਜਾਂਦੀ ਹੈ, ਭਾਈ ਕੱਲ ਵੀ ਆਪਾਂ ਖਬਰ ਕੀਤੀ ਸੀ ਕਿ ਸਾਨੂੰ ਕੋਈ ਸਾਰਾ ਅਸੀਂ ਅਮਨ ਕਾਨੂੰਨ ਨੂੰ ਦੇਖਾਂਗੇ, ਕੋਈ ਪ੍ਰੋਬਲਮ ਨਹੀਂ ਹੈ ਤੇ ਇਧਰ ਭਾਈ ਇਹ ਵਕੀਲ ਸਾਹਿਬ ਕਹਿੰਦੇ ਨੇ ਸੋਲਿਸਟਰ ਜਨਰਲ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੇ ਤਬਦੀਲ ਕਰੋਗੇ ਤਾਂ ਅਮਨ ਕਾਨੂੰਨ ਜਿਹੜਾ ਪ੍ਰਭਾਵਿਤ ਹੋ ਸਕਦਾ ਹੈ। ਪ੍ਰਬੰਧ ਜਿਹੜੇ ਨੇ ਹਵਾਰਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੋਲਿਨ ਗਜ਼ਾਲਵਿਸ ਨੇ ਜਿਹੜਾ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ ਸੀ ਉਸ ਸਮੇਂ ਹਵਾਰਾ ਦੀ ਉਮਰ ਸਿਰਫ 21 ਸਾਲ ਸੀ ਤੇ ਇਸ ਘਟਨਾ ਨੂੰ 31 ਸਾਲ ਬੀਤ ਚੁੱਕੇ ਹੈ। ਹਵਾਰਾ ਦੀ ਮਾਂ ਬਹੁਤ ਬਜ਼ੁਰਗ ਹੈ ਤੇ ਉਨ੍ਹਾਂ ਦੀ ਉਮਰ 82 ਸਾਲ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਹ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਵਿਚ ਤਬਦੀਲ ਕੀਤੇ ਜਾਣ ਦੀ ਮੰਗ ਕਰ ਰਹੇ ਹੈ ਤੇ ਰਿਹਾਈ ਦੀ ਨਹੀਂ ਕਰ ਰਹੇ ਨੇ। ਦੂਸਰੇ ਪਾਸੇ ਵਿਸਤਾਰ ਦੇ ਵਿਚ ਚੱਲਦਿਆਂ ਜੋ ਅੱਜ ਕੁਝ ਵਾਪਰਿਆ ਸਾਰਾ ਕੁਝ, ਪਰਵਿੰਦਰ ਝੋਟਾ ਮਰਡਰ ਜਿਹੜਾ ਹੋਇਆ, ਮੁੱਖ ਮੁਲਜ਼ਮ ਜਿਹੜੇ ਨੇ ਅਸ਼ਵਨੀ ਕੁਮਾਰ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਤੇ ਮੈਡੀਕਲ ਸਟੋਰ ਨੂੰ ਵੀ ਅੱਗ ਲਾਈ ਗਈ ਹੈ। ਗੁੱਸੇ ਦੇ ਵਿਚ ਭੀੜ ਨੇ ਜਿਹੜਾ ਪਹਿਲਾਂ ਦੁਕਾਨ ਨੂੰ ਅੱਗ ਲਾਈ ਹੈ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਜ ਬਾਅਦ ਦੁਪਹਿਰ ਭੜਕੀ ਹੋਈ ਭੀੜ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਤੇ ਇਸ ਤੋਂ ਪਹਿਲਾਂ ਗੁੱਸੇ ਦੇ ਵਿਚ ਆਏ ਨੌਜਵਾਨਾਂ ਦੇ ਵੱਲੋਂ ਉਸਦੇ ਮੈਡੀਕਲ ਸਟੋਰ ਦੀ ਭੰਨ ਤੋੜ ਕੀਤੀ ਗਈ ਸੀ। ਨੌਜਵਾਨਾਂ ਵੱਲੋਂ ਇਕ ਜੇਸੀਬੀ ਮਸ਼ੀਨ ਕਿਸੇ ਤੋਂ ਫੜ ਕੇ ਖੁਦ ਚਲਾ ਕੇ ਦੁਕਾਨ ਢਾਉਣੀ ਸ਼ੁਰੂ ਕਰ ਦਿੱਤੀ ਗਈ ਤੇ ਮਗਰੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਭੜਕੀ ਹੋਈ ਭੀੜ ਅੱਗੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੋਈ ਵਾਹ ਨਾ ਕਹਿੰਦੇ ਚੱਲੀ। ਇਸ ਦੇ ਦੌਰਾਨ ਹੀ ਪੁਲਿਸ ਦੀ ਅਗਵਾਈ ਹੇਠ ਬਾਅਦ ਦੁਪਹਿਰ ਅਸ਼ਵਨੀ ਕੁਮਾਰ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਤੇ ਪੀਲਾ ਪੰਜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਨੇਕਾਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕਹਿੰਦੇ ਚਲਾਇਆ ਜਾ ਚੁੱਕਿਆ ਤੇ ਅੱਜ ਵੀ ਨਸ਼ਿਆਂ ਦੇ ਤਸਕਰ ਦੇ ਵਜੋਂ ਉਸਦਾ ਜਿਹੜਾ ਘਰ ਢਾਇਆ ਗਿਆ। ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮ ਨੇ ਕਿਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਜਿੱਦਣ ਇਹ ਘਟਨਾ ਵਾਪਰੀ ਉਦੋਂ ਤੋਂ ਇਹ ਗੱਲ ਜਿਹੜੀ ਸੀ ਸਵਾਲਾਂ ਦੇ ਘੇਰੇ ਚ ਸੀ, ਪਰ ਅੱਜ ਡੀ ਆਈ ਜੀ ਦਾ ਜਿਹੜਾ ਖੁਲਾਸਾ ਹੋਇਆ ਇਸ ਮੁੱਦੇ ਦੇ ਵਿਚ, ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਡੀ ਆਈ ਜੀ ਬਠਿੰਡਾ ਰੇਂਜ ਰੇਂਜ ਦੇ ਜਿਹੜੇ ਨੇ ਹਰਜੀਤ ਸਿੰਘ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਪਰਵਿੰਦਰ ਝੋਟਾ ਦਾ ਕਤਲ ਕਰਨ ਤੋਂ ਪਹਿਲਾਂ ਮੈਡੀਕਲ ਸਟੋਰ ਦਾ ਮਾਲਕ ਅਸ਼ਵਨੀ ਕੁਮਾਰ ਆਪਣੇ ਮੋਬਾਈਲ ਫੋਨ ਦੇ ਉੱਤੇ ਪਰਿਵਾਰ ਦੇ ਕਿਸੇ ਜਿਹੜਾ ਮੈਂਬਰ ਦੇ ਨਾਲ ਗੱਲਬਾਤ ਕਰ ਰਿਹਾ ਸੀ। ਪੁਲਿਸ ਇਸ ਗੱਲਬਾਤ ਸਮੇਤ ਮਾਮਲੇ ਨਾਲ ਜਿਹੜਾ ਜੁੜੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਡੀ ਆਈ ਜੀ ਹਰਜੀਤ ਸਿੰਘ ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਜਾਂਚ ਦਾ ਘੇਰਾ ਜਿਹੜਾ ਵਧਾਇਆ ਗਿਆ। ਜਾਂਚ ਏਜੰਸੀਆਂ ਘਟਨਾ ਤੋਂ ਪਹਿਲਾਂ ਤੇ ਬਾਅਦ ਦੇ ਹਾਲਾਤਾਂ ਨੂੰ ਸਮਝਣ ਦੇ ਲਈ ਵੱਖ ਵੱਖ ਤੱਥਾਂ ਦੀ ਜਿਹੜੀ ਹੈ ਪੜਤਾਲ ਕਰ ਰਹੀਆਂ ਨੇ। ਇਸ ਦੇ ਨਾਲ ਹੀ ਜਿਹੜਾ ਪਰਵਿੰਦਰ ਝੋਟਾ ਕਤਲਕਾਂਡ ਹੈ, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਹਦੇ ਵਿੱਚ ਗੰਭੀਰ ਨੋਟਿਸ ਲੈ ਲਿਆ ਤੇ ਪੰਜਾਬ ਦੇ ਡੀਜੀਪੀ ਤੋਂ ਜਿਹੜੀ ਹੈ ਰਿਪੋਰਟ ਮੰਗ ਲਈ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਜੋ ਇੱਕ ਸਿੱਖ ਨੌਜਵਾਨ ਸੀ ਉਹਦੇ ਕਤਲ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਤੇ ਕੌਮੀ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਭੇਜ ਕੇ ਇਸ ਪੂਰੇ ਮਾਮਲੇ ਦੀ ਵਿਸਤਾਰ ਰਿਪੋਰਟ ਮੰਗੀ ਹੈ। ਕਮਿਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਤੇ ਇਸ ਕੇਸ ਦੇ ਨਾਲ ਜੁੜੇ ਸਾਰੇ ਵੇਰਵੇ ਜਲਦੀ ਤੋਂ ਜਲਦੀ ਪੇਸ਼ ਕਰਨ ਦੇ ਲਈ ਕਿਹਾ ਗਿਆ। ਪਰਵਿੰਦਰ ਸਿੰਘ ਝੋਟਾ ਦੀ ਜਿਹੜੀ ਹੈ ਮੌਤ ਤੇ ਇਸ ਦੇ ਨਾਲ ਜੁੜੇ ਹਾਲਾਤਾਂ ਦੇ ਕਾਰਨ ਸੂਬੇ ਦੇ ਵਿੱਚ ਕਾਫੀ ਰੋਹ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਨੇ ਖੁਦ ਇਸ ਦਾ ਜਿਹੜਾ ਨੋਟਿਸ ਲਿਆ ਹੈ। ਦੂਸਰੇ ਪਾਸੇ ਉਹਨਾਂ ਦੇ ਪਿਤਾ ਦੇ ਬਿਆਨ ਜਿਹੜੇ ਨੇ ਆਏ ਨੇ ਤੇ ਉਹਦੇ ਉੱਤੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਹੈ, ਦੋ ਗ੍ਰਿਫਤਾਰੀਆਂ ਹੋਈਆਂ ਨੇ। ਪਿਤਾ ਸਾਬਕਾ ਫੌਜੀ ਭੀਮ ਸਿੰਘ ਦੇ ਬਿਆਨਾਂ ਦੇ ਉੱਤੇ ਬੁੱਧਵਾਰ ਜਿਹੜਾ ਕੱਲ ਬੀਤੇ ਚ ਸੋਰੀ ਅੱਜ ਬੁੱਧਵਾਰ ਹੈ ਜੀ, ਮਾਫੀ ਚਾਹੁੰਦਾ, ਬੁੱਧਵਾਰ ਨੂੰ ਅੱਜ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਐਫ ਆਈ ਆਰ ਦੇ ਅਨੁਸਾਰ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਉਸਦੇ ਦੋ ਸਾਥੀਆਂ ਤੇ ਘਟਨਾ ਵੇਲੇ ਫੋਨ ਦੇ ਉੱਤੇ ਗੱਲ ਕਰ ਰਹੇ ਇੱਕ ਵਿਅਕਤੀ ਨੇ ਕਥਿਤ ਤੌਰ ਦੇ ਉੱਤੇ ਝੋਟਾ ਦਾ ਕਤਲ ਜਿਹੜਾ ਉਹਦੀ ਸਾਜਿਸ਼ ਰਚੀ ਸੀ। ਆਪਣੀ ਸ਼ਿਕਾਇਤ ਦੇ ਵਿੱਚ ਭੀਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇੱਕ ਨਸ਼ਾ ਵਿਰੋਧੀ ਯੋਧਾ ਸੀ ਜਿਸ ਨੇ ਕੁਝ ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਦੀ ਨਾਰਾਜ਼ਗੀ ਖੱਟੀ ਸੀ। ਭੀਮ ਸਿੰਘ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਜਦੋਂ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਘਟਨਾ ਸੁਣੀ ਤਾਂ ਉਹ ਜ਼ਿਲ੍ਹਾ ਅਦਾਲਤ ਦੇ ਵਿੱਚ ਸਨ ਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਝੋਟਾ ਜਿਹੜਾ ਉਹਨੂੰ ਗੋਲੀ ਲੱਗ ਗਈ ਹੈ। ਉਨ੍ਹਾਂ ਪੁਲਿਸ ਦੇ ਕੋਲ ਦਰਜ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਮੈਂ ਆਪਣੇ ਪੁੱਤਰ ਨੂੰ ਖੂਨ ਦੇ ਨਾਲ ਲੱਥ-ਪੱਥ ਜੁੱਤੀਆਂ ਦੀ ਇੱਕ ਦੁਕਾਨ ਦੇ ਵੱਲ ਜਾਂਦਿਆਂ ਦੇਖਿਆ ਤੇ ਅਸ਼ਵਨੀ ਦੇ ਹੱਥ ਦੇ ਵਿੱਚ ਪਿਸਤੌਲ ਸੀ ਤੇ ਕੁਝ ਹੋਰ ਵਿਅਕਤੀ ਉਸਦੇ ਨਾਲ ਸਨ। ਅਸ਼ਵਨੀ ਨੇ ਮੇਰੇ ਸਾਹਮਣੇ ਮੇਰੇ ਪੁੱਤਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਦੂਸਰੇ ਪਾਸੇ ਵੈਸੇ ਪਤਾ ਨਹੀਂ, ਚਲੋ ਉਸ ਸਮੇਂ ਮੌਕੇ ਦੇ ਵਿੱਚ ਕਿੱਦਾਂ ਆ ਸਕਦੇ ਆ, ਕੁਝ ਸੈਕਿੰਡ ਦੇ ਵਿੱਚ ਤਾਂ ਸਾਰਾ ਕੁਝ ਵਾਪਰਿਆ। ਜ਼ਿਲ੍ਹਾ ਅਦਾਲਤ ਦੂਰ ਵੀ ਹੋਏਗੀ, ਘੱਟੋ ਘੱਟ 100 ਮੀਟਰ 200 ਮੀਟਰ ਹੋਏਗੀ, ਤਾਂ ਉਹ ਤਾਂ ਘਟਨਾ ਵਾਪਰ ਚੁੱਕੀ ਸੀ ਉਸ ਸਮੇਂ। ਨਾ ਕਿਸੇ ਮੁਲਜ਼ਮ ਨੂੰ ਨਾ ਕਿਸੇ ਸਾਜਿਸ਼ ਘਾੜੇ ਨੂੰ ਬਖਸ਼ਾਂਗੇ, ਮੁੱਖ ਮੰਤਰੀ ਦਾ ਬਿਆਨ ਆਇਆ, ਅੱਜ ਪਹਿਲੀ ਵਾਰੀ ਬੋਲੇ ਨੇ। ਭਗਵੰਤ ਮਾਨ ਦੇ ਵੱਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ ਚ ਜਿਹੜਾ ਪਰਵਿੰਦਰ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਨ੍ਹਾਂ ਸੂਬੇ ਦੇ ਡੀਜੀਪੀ ਗੌਰਵ ਯਾਦਵ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਨੇ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਅੱਜ ਇੱਕ ਵੀਡੀਓ ਸੁਨੇਹੇ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ। ਜੇਕਰ ਇਸ ਹੱਤਿਆ ਪਿੱਛੇ ਕੋਈ ਸਾਜਿਸ਼ ਵੀ ਸਾਹਮਣੇ ਆਈ ਤਾਂ ਸਾਜਿਸ਼ ਘਾੜੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਮੁੱਖ ਮੰਤਰੀ ਨੇ ਪਰਵਿੰਦਰ ਦੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਜਵਾਨ ਪੁੱਤ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਤੇ ਅਜਿਹੀ ਘਟਨਾ ਵਾਪਰਨੀ ਨਹੀਂ ਚਾਹੀਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹੱਤਿਆ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਮੁੱਖ ਮੰਤਰੀ ਨੇ ਆਪ ਸਰਕਾਰ ਦੀ ਨਸ਼ਿਆਂ ਦੇ ਖਿਲਾਫ਼ ਜ਼ੀਰੋ ਟਾਲਰੈਂਸ ਜਿਹੜੀ ਹੈ ਦੱਸੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੀ ਹੈ ਤੇ ਨਾ ਹੀ ਕਦੇ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਲੋਕ ਉਨ੍ਹਾਂ ਤੇ ਭਰੋਸਾ ਕਰਨ ਤੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਦੇ ਉੱਤੇ ਯਕੀਨ ਨਾ ਕਰਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਨਸ਼ੇ, ਚਾਹੇ ਉਹ ਮੈਡੀਕਲ ਕੈਮੀਕਲ ਨਸ਼ਾ ਹੈ ਚਾਹੇ ਕੋਈ ਹੋਰ ਨਸ਼ਾ ਹੈ, ਉਹਦੇ ਖਿਲਾਫ਼ ਪੂਰੀ ਤਰ੍ਹਾਂ ਲੜ ਰਹੀ ਹੈ ਤੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਦੱਸਿਆ ਗਿਆ ਹੈ। ਇੱਕ ਖਬਰ ਲੈ ਕੇ ਹੋਰ ਫਿਰ ਆਪਾਂ ਚੱਲਦੇ ਹਾਂ ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਦੇ ਹਾਂ। ਪੰਜਾਬ ਅਨਲੀਗਲ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਉੱਤੇ ਅੱਜ ਸੀਬੀਆਈ ਟੀਮ ਹੈ ਜਿਹੜੀ ਵੱਲੋਂ ਕੰਢੀ ਖੇਤਰ ਦੇ ਸਟੋਨ ਕਰਸ਼ਰਾਂ ਦਾ ਦੌਰਾ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਟੀਮ ਦੇ ਵੱਲੋਂ ਤਲਵਾੜਾ ਤੇ ਆਸ ਪਾਸ ਦੇ ਕੰਢੀ ਖੇਤਰ ਦੇ ਵਿੱਚ ਗੈਰ ਕਾਨੂੰਨੀ ਖਣਨ ਮਾਈਨਿੰਗ ਦੇ ਮਾਮਲੇ ਸੰਬੰਧੀ ਵਿਸ਼ੇਸ਼ ਦੌਰਾ ਕੀਤਾ ਗਿਆ। ਜਾਂਚ ਦੇ ਦੌਰਾਨ ਸੀਬੀਆਈ ਦੀ ਟੀਮ ਨੇ ਇਲਾਕੇ ਦੇ ਮਾਸਟਰ ਸਟੋਨ ਕਰਸ਼ਰ ਸਮੇਤ ਹੋਰ ਮਾਈਨਿੰਗ ਵਾਲੀਆਂ ਥਾਵਾਂ ਦੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਟੀਮ ਦੇ ਇਸ ਦੌਰੇ ਤੋਂ ਬਾਅਦ ਇਲਾਕੇ ਦੇ ਸਟੋਨ ਕਰਸ਼ਰ ਜਿਹੜੇ ਨੇ ਮਾਲਕਾਂ ਤੇ ਖਣਨ ਕਾਰੋਬਾਰੀਆਂ ਦੇ ਵਿਚ ਹੜਕੰਪ ਵੀ ਮਚਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਗੈਰ ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਜਿਹੜੀ ਸੀ CBI ਨੂੰ ਸੌਂਪ ਦਿੱਤੀ ਸੀ ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਸਨ ਕਿ CBI ਇਸ ਖੇਤਰ ਦੇ ਵਿਚ ਡਰੋਨ ਸਰਵੇ ਕਰਵਾਵੇ ਤੇ ਡਰੋਨ ਸਰਵੇਖਣ ਜਾਂ ਸੈਟੇਲਾਈਟ ਦੇ ਰਾਹੀਂ ਤਸਵੀਰਾਂ ਹਾਸਲ ਕਰਨ ਦੇ ਉੱਤੇ ਆਉਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। CBI ਆਪਣੀ ਰਿਪੋਰਟ 7 ਦਸੰਬਰ ਤੱਕ ਅਦਾਲਤ ਦੇ ਵਿਚ ਪੇਸ਼ ਕਰੇਗੀ। ਹਾਈ ਕੋਰਟ ਦੇ ਵਿਚ ਰਾਹੁਲ ਮਨਚੰਦਾ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਉੱਤੇ ਸੁਣਵਾਈ ਦੇ ਮਗਰੋਂ CBI ਜਾਂਚ ਕਰਾਏ ਜਾਣ ਦਾ ਫੈਸਲਾ 18 ਸਤੰਬਰ ਨੂੰ ਸੁਣਾਇਆ ਗਿਆ। ਪਟੀਸ਼ਨ ਦੇ ਵਿਚ ਗੈਰ ਕਾਨੂੰਨੀ ਖਨਨ ਦੇ ਬਾਰੇ ਪੇਸ਼ ਕੀਤੇ ਸਬੂਤਾਂ ਨੂੰ ਜਾਂਚਣ ਤੋਂ ਬਾਅਦ ਅਦਾਲਤ ਨੇ ਪਿਛਲੇ ਮਹੀਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਹੁਸ਼ਿਆਰਪੁਰ ਦੇ ਨਾਲ ਸਬੰਧਤ ਥਾਵਾਂ ਦਾ ਨਿਰੀਖਣ ਕਰਕੇ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਰਿਪੋਰਟ ਦੇ ਵਿਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿਚ ਵੱਡੇ ਪੱਧਰ ਦੇ ਉਤੇ ਗੈਰ ਕਾਨੂੰਨੀ ਖਨਨ ਹੋਣ ਦੀ ਪੁਸ਼ਟੀ ਕੀਤੀ ਗਈ। ਕਈ ਥਾਵਾਂ ਦੇ ਉਤੇ ਤਾਂ 20 ਤੋਂ 110 ਫੁੱਟ ਤੱਕ ਖਨਨ ਕੀਤੀ ਪਾਈ ਗਈ ਹੈ। ਇਸੇ ਤਰ੍ਹਾਂ ਟੀਮ ਦੇ ਜਿਹੜੇ ਜਾਂਚ ਟੀਮ ਹੈ ਉਹਦੇ ਕੰਮ ਦੇ ਵਿਚ ਅੜਿੱਕੇ ਪਾਉਣ ਦੇ ਲਈ ਉਨ੍ਹਾਂ ਨੂੰ ਗਲਤ ਪਾਸੇ ਲਿਜਾਣ ਤੇ ਰਸਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੇ ਬਾਵਜੂਦ ਟੀਮ ਨੂੰ ਕਈ ਸਟੋਨ ਕਰਸ਼ਰਾਂ ਦੇ ਖਣਨ ਸਮੱਗਰੀ ਦੇ ਤਾਜ਼ਾ ਢੇਰ ਮਿਲੇ। ਹਾਲਾਂਕਿ ਸਟਾਫ ਟਿੱਪਰ ਅਤੇ JCB ਮਸ਼ੀਨਾਂ ਮੌਕੇ ਦੇ ਉੱਤੇ ਛੱਡ ਕੇ ਭੱਜੇ। ਰਿਪੋਰਟ ਦੇ ਵਿਚ ਇਹ ਵੀ ਖਦਸ਼ਾ ਹੈ ਕਿ ਜਤਾਇਆ ਗਿਆ ਕਿ ਜਾਂਚ ਦੀ ਜਾਣਕਾਰੀ ਖਣਨ ਮਾਫੀਆ ਤੱਕ ਪਹੁੰਚਾ ਜਿਹੜੀ ਹੈ ਦਿੱਤੀ ਗਈ ਸੀਗੀ ਪਹਿਲਾਂ ਹੀ ਤੇ ਉੱਥੋਂ ਉਹ ਫਰਾਰ ਹੋ ਗਏ। ਇੱਕ ਖਨਨ ਡਾਇਰੈਕਟਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿਚ 104 ਨਵੇਂ ਸਟੋਨ ਕਰਸ਼ਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀਗੀ ਜੋ ਜਾਣਕਾਰੀ ਹੁਣ ਆਈ ਹੈ। ਇਨ੍ਹਾਂ ਦੇ ਵਿਚੋਂ 23 ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਚ ਸਨ ਤੇ ਕੌਮੀ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਇਹ ਪ੍ਰਵਾਨਗੀਆਂ ਜਿਹੜੀਆਂ ਦਿੱਤੀਆਂ ਗਈਆਂ ਦੱਸੀਆਂ ਜਾ ਰਹੀਆਂ ਨੇ। ਲੋ ਦੋਸਤੋ, ਇਹ ਨੇ ਜੀ ਗੱਲਾਂ ਬਾਤਾਂ ਤੇ ਪੰਜਾਬ ਤੇ ਹਰਿਆਣਾ ਦੇ ਵਿਚ ਪੈਟਰੋਲ ਪੰਪਾਂ ਮਾਲਕਾਂ ਦੇ ਜਿਹੜਾ ਐਲਾਨ ਆ ਗਿਆ UPI ਦੇ ਰਾਹੀਂ ਭੁਗਤਾਨ ਬੰਦ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਭਾਈ ਉਨ੍ਹਾਂ ਨੇ ਵੀ ਕਹਿੰਦੇ ਭਾਈ ਇਹ ਅਸੀਂ ਸੁਵਿਧਾ ਨਹੀਂ ਦੇਵਾਂਗੇ ਕਿਉਂਕਿ MDR ਉੱਤੇ ਨਾਰਾਜ਼ਗੀ ਦਾ ਪ੍ਰਗਟਾਵਾ ਉਹ ਕਰ ਰਹੇ ਨੇ ਤੇ ਸਾਨੂੰ ਕਹਿੰਦੇ ਅੱਗੇ ਹੀ ਇੰਨੀਆਂ ਤੰਗੀਆਂ ਪਰੇਸ਼ਾਨੀਆਂ ਦੇ ਵਿਚੋਂ ਲੰਘਣਾ ਪੈ ਰਿਹਾ ਤੇ ਡੀਲਰਾਂ ਦੇ ਇਸ ਸਖ਼ਤ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਿੱਥੋਂ ਉਹ ਡੀਜ਼ਲ ਵਗੈਰਾ ਜਾਂ ਪਵਾਉਂਦੇ ਨੇ ਜਾਂ ਲੈਂਦੇ ਨੇ ਅੱਗੇ ਵੀ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਕਹਿੰਦੇ ਇੰਨੀਆਂ ਕੁ ਪਾਬੰਦੀਆਂ ਨੇ ਜਾਂ ਇੰਨੀਆਂ ਕੁ ਚੀਜ਼ਾਂ ਸਾਨੂੰ ਸਾਰੀਆਂ ਹੈਂਡਲ ਕਰਨੀਆਂ ਪੈਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਤੇ ਉੱਤੋਂ ਤੁਸੀਂ ਆਹ ਸਾਡੇ ਉੱਤੇ ਹੋਰ ਜਿਹੜੀਆਂ ਚੀਜ਼ਾਂ ਪਾ ਰਹੇ ਹੋ, ਖਰਚੇ ਸਾਡੇ ਵਧਾ ਰਹੇ ਹੋ। ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਸਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਸਭ ਤੋਂ ਪਹਿਲਾਂ ਅੱਜ ਸ਼ਾਇਦ ਤੁਸੀਂ ਚਲੋ ਸਲੋਕ ਵੀ ਪੜਨਾ ਹੈ, ਪਰ ਉਸ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦੇ ਲਈਏ। ਤੁਹਾਡੀਆਂ 30ਵੇਂ ਵਿਆਹ ਦੀ ਵਰੇਗੰਢ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਤੇ ਹੱਸਦੇ ਵੱਸਦੇ ਰਹੋ ਤੇ ਇਹ ਜਿਹੜੀ ਹੈ ਵਰੇਗੰਢ, ਮੈਂ ਸੋਚਾਂਗਾ ਕਿ 130 ਸਾਲ ਤੱਕ ਵੀ ਆਪਾਂ ਮਨਾਵਾਂਗੇ ਜੀ, ਸੋਮਾਂ ਵੀ ਨਾਲ ਲਾ ਦੇਣਾ ਆਪਾਂ।
2: ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਆਪਾਂ ਸ਼ਲੋਕ ਵੀ ਇਹੀ ਪੜ੍ਹ ਦੇਣਾ ਜੀ, ਨਾਨਕ ਹਰ ਪ੍ਰਭ ਤਿਨਾ ਮਲਾਇਆ ਜਿਨ੍ਹਾਂ ਧੁਰੋਂ ਪਏ ਸੰਜੋਗ। ਸਤਿਗੁਰ ਦਾ ਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਤੇ ਦਾਸਾਂ ਕੇ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ।
1: ਹਾਂਜੀ, ਬਹੁਤ
2: ਪਰ ਸਾਹਿਬ ਇੱਕ ਚੰਗਾ ਜੀਵਨ,
1: ਚੰਗਾ ਜੀਵਨ ਸਾਥੀ ਕਰਮਾਂ ਨਾਲ ਹੀ ਮਿਲਦਾ ਹੈ ਨਾ ਜੀ ਕਹਿੰਦੇ।
2: ਮੈਂ ਉਹੀ ਕਹਿਣ ਲੱਗਾ ਸੀ ਜੀ ਵੀ ਇੱਕ ਚੰਗਾ ਜੀਵਨ ਸਾਥੀ ਮਿਲ ਜਾਏ ਤੇ ਜ਼ਿੰਦਗੀ ਸੁਖਾਲੀ ਨਿਕਲ ਜਾਂਦੀ ਹੈ ਜੀ, ਨਹੀਂ ਤਾਂ ਇਹੀ ਜ਼ਿੰਦਗੀ ਬੰਦੇ ਦੀ ਨਰਕ ਬਣ ਜਾਂਦੀ ਹੈ ਜੀ। ਇੱਕ ਚੰਗਾ ਜੀਵਨ ਸਾਥੀ ਮਿਲ ਜਾਏ ਤੇ ਫਿਰ ਜਿਹੜਾ ਆ ਤੁਹਾਨੂੰ ਦੋਸਤ ਦੀ ਕਮੀ ਨਹੀਂ ਰਹਿੰਦੀ।
1: ਬਿਲਕੁਲ,
2: ਉਹੀ ਪਤੀ ਤੇ ਪਤਨੀ ਕਾਮਯਾਬ ਰਹਿੰਦੇ ਹੈਗੇ ਆ ਜੀ ਜਿਹੜੇ ਇੱਕ ਦੂਜੇ ਨੇ ਇਮੋਸ਼ਨਲੀ ਸਮਝਦੇ ਹੈਗੇ ਆ ਤੇ ਇੱਕ ਦੋਸਤਾਂ ਦੀ ਤਰ੍ਹਾਂ ਵਿਹਾਰ ਕਰਦੇ ਹੈਗੇ ਆ ਜੀ, ਉਹ ਕਾਮਯਾਬ ਰਹਿੰਦੇ ਹੈਗੇ ਜੀ।
1: ਪਰ ਸਾਇੰਸ ਸਰ, ਜਿੱਥੇ ਮਾੜੀ ਮੋਟੀ ਜਿਹੜਾ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਜ਼ਿਆਦਾ ਆ ਤੇ ਥੋੜੀ ਬਹੁਤੀ ਜਿਹੜੀ ਨੋਕ ਝੋਕਾ ਉਹ ਵੀ ਜ਼ਰੂਰੀ ਆ, ਨਾਲ ਦੀ ਨਹੀਂ ਹੁੰਦੀ ਤਾਂ ਬੰਦੇ ਦਾ ਫਿਰ ਮਤਲਬ ਕਿ ਇੰਟਰਸਟ ਕਹਿ ਲਓ ਜਾਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦਾ ਚੱਜ ਕਹਿ ਲਓ, ਕਿਤੇ ਨਾ ਕਿਤੇ ਮਾੜੀ ਮੋਟੀ ਫਾਈਟ ਜਿਹੜੀ ਆ ਉਹ ਵੀ ਜ਼ਰੂਰੀ ਆ, ਸਮਝਦੇ ਹੋ? ਉਹ ਬੂਸਟ ਕਰਨ ਦਾ ਕੰਮ ਕਰਦੀ ਆ ਜੀ ਰਿਸ਼ਤੇ ਨੂੰ ਵੀ।
2: ਹਾਂ ਜੀ ਚਲੋ ਠੀਕ ਗੱਲ ਹੈਗੀ ਆ, ਪਰ ਉਹ ਪਰ ਸਭ ਗੱਲ ਇਹ ਤਾਂ ਹੈ ਰਿਸ਼ਤੇ ਦੇ ਵਿੱਚ ਰਿਸਪੈਕਟ ਹੋਣੀ ਬਹੁਤ ਜ਼ਰੂਰੀ,
1: ਸੈਲਫ ਰਿਸਪੈਕਟ ਦੋਵਾਂ ਦੀ ਹੋਣੀ ਚਾਹੀਦੀ।
2: ਹਾਂ ਬਿਲਕੁਲ, ਜੇ ਤੁਸੀਂ ਰਿਸ਼ਤੇ ਨੂੰ ਰਿਸਪੈਕਟ ਦਿਓਗੇ ਨਾਲੇ ਦੂਜਾ ਆ ਨਾ ਜੀ, ਪਹਿਲਾਂ ਨਾ ਸਾਡੀ ਪਰਵਰਿਸ਼ ਜਿਹੜੀ ਹੈਗੀ ਆ ਇਹ ਇਸ ਤਰੀਕੇ ਨਾਲ ਨਹੀਂ ਹੁੰਦੀ ਕਿ ਜਿਹੜਾ ਅਸੀਂ ਸਾਨੂੰ ਅਸੀਂ ਦੂਜੇ ਨੂੰ ਨਾ ਖਾਸ ਕਰਕੇ ਕੋਈ ਵੀ ਬੰਦਾ ਆ ਉਹ ਆਪਣਾ ਬੱਚੇ ਨੂੰ ਤੇ ਆਪਣੀ ਵਾਈਫ ਨੂੰ ਇੱਕ ਕਮੋਡਿਟੀ ਸਮਝਦਾ, ਇੱਕ ਵਸਤੂ ਸਮਝਦਾ ਆ ਜੀ,
1: ਪ੍ਰੋਪਰਟੀ
2: ਜਦਕਿ ਪ੍ਰਮਾਤਮਾ ਹਾਂ ਪ੍ਰੋਪਰਟੀ ਸਮਝਦਾ, ਪ੍ਰੋਪਰਟੀ ਸਮਝਦਾ, ਪ੍ਰੋਪਰਟੀ ਦਾ ਮਤਲਬ ਇਹ ਹੁੰਦਾ ਹੈਗਾ ਆ ਕਿ ਉਹਦਾ ਤਾਂ ਕੋਈ ਮਨ ਨੀ ਹੁੰਦਾ, ਉਹਦਾ ਤਾਂ ਕੋਈ ਮਤਲਬ ਦਿਮਾਗ ਨੀ ਹੁੰਦਾ
1: ਜੀ।
2: ਸੋ ਇਹ ਪਰ ਇਹ ਹੁੰਦਾ ਕੀ ਆ ਕਿ ਕੁਦਰਤ ਨੇ ਉਹਨੂੰ ਵੀ ਜਿਹੜਾ ਹੈਗਾ ਆ ਦਿਮਾਗ ਵੀ ਬਖਸ਼ਿਆ ਹੁੰਦਾ ਤੇ ਮਨ ਵੀ ਬਖਸ਼ਿਆ ਹੁੰਦਾ ਆ, ਤੇ ਇਸ ਕਰਕੇ ਇੱਥੇ ਗਲਤੀ ਖਾ ਜਾਂਦਾ ਬੰਦਾ, ਹੋਰ ਕੋਈ ਗੱਲ ਨੀ ਜੀ।
1: ਬਿਲਕੁਲ
2: ਜਦੋਂ ਤੁਸੀਂ ਜਿਹੜਾ ਹੈਗਾ ਇਹ ਸੋਚ ਲੈਂਦੇ ਹੈਗੇ ਆ ਕਿ ਹਾਂ ਠੀਕ ਹੈ ਜੀ ਵੀ ਅਗਲੇ ਦੇ ਬੰਦੇ ਦੇ ਵੀ ਆਪਣਾ ਦਿਮਾਗ ਆ ਆਪਣਾ ਮਨ ਹੈਗਾ ਆ ਜੀ ਤੇ ਉਹਦੀ ਆਪਣੀ ਸੋਚ ਹੈਗੀ ਆ, ਤੇ ਜਿੱਦਾਂ ਹਰ ਇੱਕ ਬੰਦੇ ਨੂੰ ਜਿਹੜਾ ਆ ਇਹ ਹੁੰਦਾ ਆ ਕਿ ਮੈਂ ਸਹੀ ਆ
1: ਜੀ,
2: ਠੀਕ ਹੈ ਜੀ, ਕੋਈ ਵੀ ਬੰਦਾ ਜਿਹੜਾ ਆ ਉਹਨੂੰ ਇਹ ਹੁੰਦਾ ਵੀ ਮੈਂ ਸਹੀ ਆ ਜੀ।
1: ਬਿਲਕੁਲ,
2: ਤੇ ਕਾਮਯਾਬ ਜ਼ਿੰਦਗੀ ਜੀਣ ਦਾ ਇੱਕੋ ਹੀ ਹੈਗਾ ਆ ਜੀ ਕਿ ਹਮੇਸ਼ਾ ਇਹ ਸੋਚਦੇ ਰਹੋ ਕਿ ਕਿਤੇ ਮੈਂ ਗਲਤ ਤਾਂ ਨੀ।
1: ਬਿਲਕੁਲ
2: ਹਾਂਜੀ, ਦੂਜੇ ਬੰਦੇ ਦਾ ਵਿਊ, ਹਾਂ ਬਿਲਕੁਲ ਜੀ, ਦੂਜੇ ਦਾ ਵਿਊ ਪੁਆਇੰਟ ਜਿਹੜਾ ਆ ਉਹਨੂੰ ਰਿਸਪੈਕਟ ਦੇਣੀ ਜਿਹੜੀ ਆ ਉਹ ਜਰੂਰੀ ਹੁੰਦੀ ਆ ਜੀ। ਬਾਕੀ ਸਗੋਂ ਨਾ ਜੀ ਮੇਰੇ ਤਾਂ ਮਿੱਤਰ ਆਪਣੇ ਪਿਆਰੇ ਹੱਸਦੇ ਸੀ, ਇੱਕ ਦਿਨ ਜਗਦੇਵ ਸੰਧੂ ਵੀਰ ਜੀ ਮੈਨੂੰ ਕਹਿੰਦੇ ਕਹਿੰਦੇ ਵੀ ਸੈਣੀ ਸਾਹਿਬ ਤੁਸੀਂ ਨਾ ਕੋਈ ਪਿਛਲੇ ਜਨਮ ਚ ਕੋਈ ਚੰਗਾ ਕੰਮ ਪੁੰਨ ਦਾ ਕੰਮ ਕਰ ਲਿਆ ਜਿਹੜਾ ਤੁਹਾਨੂੰ ਨਾ ਵੀ ਏਡਾ ਅੱਛਾ ਜੀਵਨ ਸਾਥੀ ਮਿਲਿਆ ਆ। ਮੈਂ ਕਿਹਾ ਵੀਰ ਜੀ ਵੀ ਤੁਸੀਂ ਮੇਰਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਆ, ਕਹਿੰਦੇ ਹਾਂ ਜੀ। ਮੈਂ ਕਿਹਾ ਫੇਰ ਤੁਹਾਨੂੰ ਲੱਗਦਾ ਕਿ ਮੈਂ ਪਿਛਲੇ 7 ਜਨਮਾਂ ਚ ਵੀ ਕੋਈ ਚੰਗਾ ਕੰਮ ਕੀਤਾ ਹੋਊ? ਕਹਿੰਦੇ ਯਾਰ ਇਹ ਤਾਂ ਨਹੀਂ ਲੱਗਦਾ। ਤੇ ਮੈਂ ਕਿਹਾ ਇਹਦੇ ਕੋਲੇ ਕੋਈ ਬਿੱਲੀ ਬੁੱਲੀ ਮਰ ਗਈ ਲੱਗਦੀ ਆ, ਹੋਰ ਕੁਛ ਨੀ ਹੈਗੀ ਪਿਛਲੇ ਜਨਮ ਚ, ਤਾਂ ਕਰਕੇ
1: ਬਿੱਲੀ
2: ਮੈਂ ਤਾਂ ਕੋਈ ਪੁੰਨ ਨੀ ਕੀਤਾ ਇਹਦੇ ਕੋਲ, ਇਹਨੇ ਕੋਈ ਬਿੱਲੀ ਮਾਰ ਦਿੱਤੀ ਆ ਜੀ ਜਿਹਦੇ ਕਰਕੇ ਵਿਚਾਰੀ ਭੁਗਤਦੀ ਪਈ ਹਾਂਜੀ ਸਾਡੇ ਵਰਗੇ ਬੰਦੇ ਨਾਲ
1: ਜੀ। ਨਹੀਂ ਜੀ ਪਿਆਰ ਮੁਹੱਬਤ ਬਣਿਆ ਚਾਹੀਦਾ,
2: ਹਾਸੇ ਖੇਡੇ ਨਾਲ ਜ਼ਿੰਦਗੀ ਨਿਕਲ ਜਾਏ ਤੇ ਵਧੀਆ ਹੁੰਦੀ ਹੈ ਜੀ।
1: ਬਿਲਕੁਲ ਹੈ ਜੀ
2: ਜੀ ਪਰ ਸਾਹਿਬ,
1: ਤੇ ਸੈਣੀ ਸਾਹਿਬ ਇੱਕ ਚਲੋ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਨੇ, ਇਹ ਛੋਟੀਆਂ ਛੋਟੀਆਂ ਖੁਸ਼ੀਆਂ ਚਾਂ ਉਹ ਯਾਦਦਾਸ਼ਤ ਜਦੋਂ ਪਹਿਲੇ ਸਮੇਂ ਦੇ ਵਿੱਚ ਜਦੋਂ ਯਾਦ ਕਰਦੇ ਹਾਂ ਜਦੋਂ ਇੱਕ ਦੂਸਰੇ ਦੇ ਨਾਲ ਪਹਿਲੀ ਵਾਰ ਨਜ਼ਰਾਂ ਮਿਲੀਆਂ ਜਾਂ ਦੇਖਿਆ ਇੱਕ ਦੂਸਰੇ ਨੂੰ ਉਹਨਾਂ ਸਮਿਆਂ ਦੇ ਵਿੱਚ ਵੀ, ਚਲੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਫਰਕ ਆ ਗਿਆ, ਤੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ ਕਿ ਜਦੋਂ ਉਹਨਾਂ ਦੇ ਵਿਆਹ ਹੋਇਆ ਤਾਂ ਫੋਟੋ ਤੱਕ ਬੜੀ ਦੇਖਦੇ ਹੁੰਦੇ ਸੀ ਤੇ ਮੁੰਡਾ ਦੇਖ ਜਾਂਦੇ ਹੁੰਦੇ ਸੀ, ਸਾਰਾ ਕੁਝ ਹੋ ਜਾਂਦਾ ਸੀਗਾ। ਚੱਲ ਤੁਹਾਡੇ ਸਮੇਂ ਤਾਂ ਉਹ ਚੀਜ਼ਾਂ ਸ਼ਾਇਦ ਤਬਦੀਲ ਹੋ ਚੁੱਕੀਆਂ ਹੋਣਗੀਆਂ, ਜੱਜ ਦੇ ਜਵਾਨੇ ਦੇ ਵਿੱਚ ਤਾਂ ਸਾਰਾ ਕੁਝ ਹੀ ਬਦਲ ਗਿਆ ਜੀ, ਸਾਰਾ ਉੱਪਰ ਥੱਲੇ ਹੋ ਗਿਆ।
2: ਨਹੀਂ ਭਾਰੇ ਸਾਹਿਬ, ਮੈਂ ਮਤਲਬ ਇਸ ਗੱਲੋਂ ਹੈਗਾ ਆ ਕਿ ਮੈਂ ਇਹ ਸੋਚਿਆ ਸੀ ਵੀ ਮੈਂ ਜਿਹੜੀ ਲੜਕੀ ਇੱਕ ਵਾਰੀ ਦੇਖ ਲਈ ਮੈਂ ਨਾ ਨੀ ਕਰਕੇ ਆਣੀ
1: ਜੀ।
2: ਮੈਂ ਆਪਣੇ ਘਰਦਿਆਂ ਨੂੰ ਕਿਹਾ ਆਇਆ ਸੀ ਵੀ ਭਾਈ ਤੁਸੀਂ ਮੈਨੂੰ ਦਿਖਾਇਆ ਹੀ ਉਹ ਵੀ ਜਿੱਥੇ ਜਿਹੜਾ ਤੁਹਾਡਾ ਮਨ ਜੰਮਦਾ ਹੋਵੇ, ਮੈਨੂੰ ਨੀ ਦਿਖਾਣੀ ਹੈਗੀ ਜਿੱਦਾਂ ਮਰਜ਼ੀ ਆ। ਤੇ ਜਦੋਂ ਮੈਂ ਕਿਸੇ ਦੀ ਧੀ ਭੈਣ ਦੇਖ ਲਈ ਤੇ ਮੈਂ ਨਾ ਨੀ ਕਰੂੰਗਾ ਹਾਂਜੀ। ਤੇ ਉਹ ਹੁਣ ਇਸ ਚੀਜ਼ ਦੇ ਉੱਤੇ ਧਰਮ ਸੰਕਟ ਜੀ ਸੀਗੀ, ਤੇ ਮੇਰੀ ਛੋਟੀ ਸਿਸਟਰ ਜਿਹੜੀ ਹੈਗੀ ਉਹ ਦੇਖ ਕੇ ਆਈ ਸੀ, ਉਹ ਮੈਨੂੰ ਕਹਿੰਦੀ 90% ਮੇਰੇ ਵੱਲੋਂ ਆਇਆ, ਤੇ ਮੈਂ ਕਿਹਾ 100% ਦਾ ਕਿਤੇ ਹੋਇਆ ਹੀ ਨੀ ਜੀ। ਤੇ ਤੁਸੀਂ ਯਕੀਨ ਕਰੋ ਕਿ ਮੈਂ ਅੰਗੇਜਮੈਂਟ ਵਾਲੇ ਦਿਨ ਆਪਣੀ ਵਾਈਫ ਨੂੰ ਮਿਲਿਆ ਸੀ, ਜਦੋਂ ਜਾਣੀ ਕਿ ਪਹਿਲੀ ਵਾਰੀ ਜਦੋਂ ਦੇਖਿਆ ਨਾਲ ਹੀ ਇਹ ਪਤਾ ਸੀ ਵੀ ਮੁੰਡੇ ਨੇ ਨਾ ਨੀ ਕਰਨੀ ਹੈਗੀ ਜੀ, ਉੱਥੇ ਹੀ ਸਾਡਾ ਰੋਕਾ ਰਾਕਾ ਹੋ ਗਿਆ। ਉਹ ਤੋਂ ਬਾਅਦ ਜਿਹੜਾ ਆ ਮੈਂ ਦੂਜੀ ਵਾਰੀ ਆ ਵਿਆਹ ਦੇ ਉੱਤੇ ਜਿਹੜਾ ਉਹ 8 ਮਹੀਨਿਆਂ ਬਾਅਦ, ਔਰ ਮੈਨੂੰ ਇਹ ਸੀਗਾ ਕਿ ਮੈਂ ਜੇ ਕਿਤੇ ਰਾਹ ਕੰਢੇ ਮੈਨੂੰ ਮਿਲ ਪਿਆ ਤੇ ਮੈਂ ਪਛਾਣ ਨੀ ਸੀ ਸਕਦਾ
1: ਹਾਂਜੀ,
2: ਕਿਉਂਕਿ ਇੰਨਾ ਹਾਂਜੀ। ਪਰ ਇਹ ਆ ਕਿ ਪਤਾ ਸੀਗਾ ਵੀ ਹਾਂ ਠੀਕ ਗੱਲ ਹੈਗੀ ਆ ਵੀ ਲੱਗ ਜਾਂਦਾ ਜੀ ਪਤਾ ਬੰਦੇ ਦਾ ਵੀ ਹਾਂ ਠੀਕ ਆ ਆਪਣੇ ਨਾਲ ਨੇਚਰ ਮਿਲ ਜਾਣੀ ਆ ਜੀ।
1: ਸੋ
2: ਚੰਗਾ ਔਰਤ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਜੀ, ਉਹ ਬੰਦੇ ਨੂੰ ਨੀ ਅਪਣਾਉਂਦੀ, ਬੰਦੇ ਦੇ ਪਰਿਵਾਰ ਨੂੰ ਅਪਣਾਉਂਦੀ
1: ਆ ਜੀ। ਬਿਲਕੁਲ ਜਦੋਂ
2: ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਹੈਗੀ ਆ ਜੀ, ਬੰਦਾ ਤਾਂ ਬੰਦੇ ਨੇ ਤਾਂ ਫੇਰੇ ਲਏ ਹੁੰਦੇ, ਜਨਾਨੀ ਬੰਦਾ ਤਾਂ ਬਾਹਰ ਜਾਂਦੀ ਜਨਾਨੀ ਤੋਂ ਹੁੰਦਾ ਹੀ ਨੀ ਜੀ। ਜਿਹੜੀ ਜਨਾਨੀ ਆਪਣੇ ਸੱਸ ਸਹੁਰੇ ਨਾਲ ਇਹਨਾਂ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੀ ਹੈਗੀ ਆ ਜੀ, ਇੰਪੋਰਟੈਂਸ ਦਿੰਦੀ ਹੈਗੀ ਆ ਜੀ, ਤੇ ਉਹ ਇੰਨਾ ਕੁ ਫੇਥ ਬਣਾ ਲੈਂਦੀ ਹੈਗੀ ਆ ਕਿ ਉਹ ਮਤਲਬ ਉਹਨੂੰ ਇਹ ਹੁੰਦਾ ਹੈਗਾ ਕਿ ਬੰਦੇ ਨੂੰ ਇਹ ਉਹ ਆ ਕੇ ਫੀਲਿੰਗ ਓਹਦੇ ਵਿਚ ਹੁੰਦੀ ਕਿ ਇਹ ਘਰ ਮੇਰਾ ਆ ਜੀ, ਜਿਹਨੇ ਇਹ ਫੀਲਿੰਗ ਆਪਣੇ ਆਪ ਚ ਲੈਂਦੀ।
1: ਪਰ ਬਹੁਤ ਸਾਰੇ ਪਰਿਵਾਰ ਸਹਿਜ ਜਿੱਦਾਂ ਸੋਚ ਬਦਲ ਗਈ ਆ, ਇਹ ਚੀਜ਼ ਨੂੰ ਸੋਚਦੇ ਨਹੀਂ ਗੇ ਕਿ ਇੱਕ ਔਰਤ ਜਿਹੜੀ ਆ ਪਹਿਲਾਂ ਤਾਂ ਆਪਣਾ ਸਾਰਾ ਪਰਿਵਾਰ ਜਿੱਥੇ ਜੰਮੀ ਪਲੀ ਆ ਜਿਸ ਪਰਿਵਾਰ ਦੇ ਵਿਚ ਰਹੀ ਹੈ ਉਹ ਸੈਕਰੀਫਾਈਸ ਕਰਦੀ ਆ, ਜੇ ਉਹੀ ਚੀਜ਼ ਬੰਦੇ ਨੂੰ ਕਰਨੀ ਪੈ ਜਾਵੇ ਤਾਂ ਕਿੰਨਾ ਔਖਾ ਹੋਊਗਾ ਹੋਰ ਪਰਿਵਾਰ ਦੇ ਵਿਚ ਜਾ ਕੇ ਐਡਜਸਟ ਕਰਨਾ। ਕਦੇ ਕਿਸੇ ਨੇ ਇਸ ਤਰ੍ਹਾਂ ਦਾ ਤਜਰਬਾ ਕੀਤਾ ਹੋਏਗਾ ਜੀ, ਉਹਨਾਂ ਦੀ ਜਗ੍ਹਾ ਦੇ ਉੱਤੇ ਖੜਾ ਹੋ ਕੇ ਦੇਖਿਆ ਹੋਏਗਾ ਕਦੇ ਵੀ ਏਦਾਂ ਕਿੱਦਾਂ ਵਾਪਰਦੀ ਆ ਜਾਂ ਕੀ ਕੁਝ ਜਿਹੜਾ ਸਹਿਣਾ ਪੈਂਦਾ ਹੈ, ਕਿੱਦਾਂ ਉੱਥੇ ਐਡਜਸਟ ਹੋਣਾ ਪੈਂਦਾ ਹੈ ਨਵੇਂ ਘਰ ਦੇ ਵਿੱਚ ਨਵੇਂ ਪਰਿਵਾਰ ਦੇ ਵਿੱਚ, ਤੇ ਉੱਪਰੋਂ ਵਿਆਹ ਸਾਰਾ ਕੁਝ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ, ਇੰਨਾ ਕੁਇਕ ਹੋ ਜਾਂਦਾ ਸਾਰਾ ਕੁਝ, ਜ਼ਿੰਦਗੀ ਹੀ ਪਲਟਾ ਖਾ ਜਾਂਦੀ ਕਹਿ ਸਕਦੇ ਆ।
2: ਪਰ ਚੋ ਇਹ ਦੇਖੋ ਜੇ ਲੜਕੀ ਜਾ ਕੇ ਦੂਜੇ ਘਰ ਦੇ ਵਿੱਚ ਵਸਦੀ ਹੈਗੀ ਨਾ, ਤੇ ਪਰਮਾਤਮਾ ਨੇ ਉਹਨੂੰ ਇਹ ਗ੍ਰੇਟਨੈਸ ਦਿੱਤੀ ਆ, ਹਾਂਜੀ, ਉਹ ਮਤਲਬ ਜਿਹੜਾ ਹੈਗਾ ਆ ਜਾ ਕੇ ਉਹਨੂੰ ਪਤਾ ਲੱਗ ਜਾਂਦਾ ਆ ਵੀ ਜਿਸ ਘਰ ਚ ਮੈਂ ਜਾ ਰਹੀ ਹਾਂ ਅਸਲੀ ਘਰ ਮੇਰਾ ਉਹ ਆ, ਹਾਂਜੀ, ਉਹ ਕਿਉਂਕਿ ਸ਼ੁਰੂ ਤੋਂ ਪਰਵਰਿਸ਼ ਦੇ ਉੱਤੇ ਵੀ ਹੁੰਦਾ ਹੈਗਾ ਜੀ ਵੀ ਸਾਰੇ ਇਹੀ ਫੀਡ ਕੀਤਾ ਜਾਂਦਾ ਕੁੜੀਆਂ ਦੇ, ਫਿਰ ਉਹ ਜਿਹੜਾ ਤੇ ਹੁਣ ਅੱਗੇ ਜਿਹੜਾ ਹੈਗਾ ਮਾਡਰਨ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਡਰ ਲੱਗਦਾ ਹੁਣ ਅਸੀਂ ਵੀ ਇੱਕ ਬੱਚੇ ਦੇ ਬਾਪ ਆ ਤੇ ਸਾਨੂੰ ਵੀ ਇਹੀ ਡਰ ਹੁੰਦਾ ਆ ਵੀ ਯਾਰ ਲੜਕੀਆਂ ਅੱਜ ਕੱਲ ਦਾ ਸੁਭਾਅ ਜਿੱਦਾਂ ਦਾ ਲੜਕੀਆਂ ਦਾ ਹੈਗਾ ਤੇ ਸਾਨੂੰ ਅੱਛੇ ਅੱਛੀ ਲੜਕੀ ਤੇ ਜਿੱਦਾਂ ਦਾ ਤੇ ਆਪਣਾ ਪਰਿਵਾਰ ਹੈਗਾ ਉਸ ਹਿਸਾਬ ਤੇ ਜਿਹੜੀ ਹੈਗੀ ਲੜਕੀ ਮਿਲ ਜਾਏ ਜੀ।
1: ਬਿਲਕੁਲ
2: ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਦੀ ਇੰਸ਼ੋਰੈਂਸ ਦਿੱਤੀ ਸੀ ਮੈਨੂੰ, ਕਹਿੰਦਾ ਤੁਹਾਨੂੰ ਨੂੰ ਬਹੁਤ ਸੇਵਾ ਕਰਨ ਵਾਲੀ ਮਿਲਣੀ ਆ, ਮੈਂ ਕਿਹਾ ਜੀ ਉਹ ਕਿੱਦਾਂ ਤੁਸੀਂ ਕਹਿ ਸਕਦੇ ਆ
1: ਜੀ,
2: ਤੇ ਉਹ ਕਹਿੰਦੇ ਵੀ ਜਿੱਦਾਂ ਮਤਲਬ ਜਿਹੜਾ ਆ ਵੀ ਤੇਰੀ ਵਾਈਫ ਆਪਣੀ ਸੱਸ ਦੀ ਸੇਵਾ ਕਰਦੀ ਆ ਓਦਾਂ ਹੀ ਕਹਿੰਦੇ ਤੁਹਾਨੂੰ ਮਿਲੂਗੀ, ਤੇ ਇਹ ਰੈਸੀਪ੍ਰੋਕਲੀ ਹੁੰਦਾ ਹੈਗਾ ਆ ਵੀ ਜੋ ਤੁਸੀਂ ਦਿੰਦੇ ਆ ਨਾ ਉਹੋ ਹੀ ਤੁਹਾਡੇ ਕੋਲ ਵਾਪਸ ਮੁੜ ਕੇ ਆਉਂਦਾ ਆ ਜੀ। ਸੋ ਇਹ ਲਾਈਫ ਆ ਜੀ, ਇਹ ਲਾਈਫ ਦਾ ਸਰਕਲ ਆ ਜੀ,
1: ਸਰਕਲ ਆ ਜੀ, ਬਹੁਤ ਸਾਰੇ ਵਿਵਾਦ ਵੀ ਨਾਲ ਜੁੜੇ ਨੇ ਅੱਜ ਜੋ ਭੰਨ ਤੋੜ ਹੋਈ ਹੈ ਜਾਂ ਇੱਕ ਪਾਸੇ ਤਾਂ ਉਹਨੂੰ ਦੋ ਪਾਸਿਆਂ ਤੋਂ ਦੇਖਿਆ ਜਾ ਰਿਹਾ ਕਿ ਇੱਕ ਤਾਂ ਸਰਕਾਰੀ ਤੰਤਰ ਦੇ ਵੱਲੋਂ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ ਤੇ ਦੂਸਰਾ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਮੈਂ ਇਸ ਚੀਜ਼ ਦੇ ਖਿਲਾਫ ਆ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਤੇ ਮੈਂ ਉਹਨਾਂ ਦਾ ਹਮਾਇਤ ਨਹੀਂ ਕਰਦਾ, ਜੋ ਮੇਰੀ ਸਾਡੀ ਕਮੇਟੀ ਬਣੀ ਹੈ ਉਹ ਫੈਸਲੇ ਲਵੇਗੀ ਉਹ ਕਰੇਗੀ ਉਹਦੇ ਨਾਲ ਮੈਂ ਸਾਰਾ ਸਹਿਮਤ ਹੋਵਾਂਗਾ। ਤੇ ਇਸ ਚੀਜ਼ਾਂ ਤੋਂ ਜਿਹੜਾ ਉਹ ਕਾਫੀ ਖਫਾ ਵੀ ਨੇ ਕਿ ਅੱਗ ਲਾਈ ਗਈ ਜਾਂ ਭੰਨ ਤੋੜ ਕੀਤੀ ਗਈ ਹੈ, ਇਹ ਵੀ ਸਾਰੇ ਮਾਮਲੇ ਨਾਲ ਨਾਲ ਚੱਲ ਰਹੇ ਨੇ ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਖੁਸ਼ ਨੇ ਕਿ ਉਹਨੂੰ ਉਜਾੜ ਦਿੱਤਾ ਗਿਆ, ਉਹਦਾ ਸਾਰਾ ਕਾਰੋਬਾਰ ਬਰਬਾਦ ਕਰ ਦਿੱਤਾ ਗਿਆ, ਉਹਦੇ ਵਿੱਚ ਖੁਸ਼ੀ ਜ਼ਾਹਰ ਕਰ ਰਹੇ ਨੇ ਜੀ।
2: ਪਰ ਸਾਹਿਬ ਜਿਹੜੀ ਭੀੜ ਹੁੰਦੀ ਆ ਨਾ ਉਹਦਾ ਦਿਮਾਗ ਨੀ ਹੁੰਦਾ ਜੀ, ਹੁਣ ਇਹ ਆ ਕਿ ਚਲੋ ਬਹੁਤ ਪਰ ਮੈਂ ਨਾ ਜੀ ਟੀ ਸ਼ਰਟ ਵਾਲੀ ਉਹਦੀ ਫੋਟੋ ਦੇਖੀ
1: ਜੀ
2: ਪਰਮਿੰਦਰ ਸਿੰਘ ਝੋਟੇ ਦੀ
1: ਜੀ ਸਪੋਰਟਸ ਟੀ ਸ਼ਰਟ
2: ਸਰ ਹਾਂਜੀ ਸਰ ਉਹ ਮਤਲਬ ਰੂਹ ਰਾਜੀ ਹੁੰਦੀ ਆ ਉਹਦਾ ਸਰੀਰ ਦੇਖ ਕੇ, ਐਡਾ ਪਲਿਆ ਆ ਪੁੱਤ ਜਵਾਨ ਪੁੱਤ ਕਿਸੇ ਦਾ ਜਾਵੇ
1: ਜੀ,
2: ਤੇ ਇਹ ਤੋਂ ਵੱਡੀ ਤਰਾਸਦੀ ਕੀ ਹੁੰਦੀ ਆ। ਮੈਂ ਫੇਰ ਵੀ ਉਸ ਬਾਪ ਦਾ ਜਿਗਰਾ ਸਮਝਦਾ ਆ ਤੇ ਜਿਹੜਾ ਹੁਣ ਅੱਜ ਉਹਦੇ ਇਨਸਾਫ ਦੀ ਮੰਗ ਲਈ ਇੰਨੇ ਬੰਦਿਆਂ ਦੇ ਵਿੱਚ ਜਿਹੜਾ ਆ ਬਹਿ ਕੇ ਗੱਲ ਕਰ ਰਿਹਾ ਹੈਗਾ, ਨਹੀਂ ਤਾਂ ਲੱਕ ਟੁੱਟ ਜਾਂਦਾ ਸਰ। ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਆ ਇਹ ਜਵਾਨ ਪੁੱਤ ਦੀ ਅਰਥੀ ਚੱਕਣੀ ਜਿਹੜੀ ਹੈਗੀ ਆ ਉਹ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਗਿਣਿਆ ਗਿਆ ਇਹ,
1: ਬਿਲਕੁਲ।
2: ਤੇ ਜਿਹੜਾ ਉਸ ਬੰਦੇ ਨੇ ਬੀਅਰ ਕਰਨਾ ਆ ਜੀ, ਪਰ ਉਹ ਇਸ ਚੀਜ਼ ਉਹਨੂੰ ਕੋਈ ਨਮੋਸ਼ੀ ਇਸ ਕਰਕੇ ਨਹੀਂ ਹੈ ਕਿ ਉਹਦਾ ਪੁੱਤ ਜਿਹੜਾ ਆ ਇੱਕ ਗੁੱਡ ਕਾਜ਼ ਵਾਸਤੇ ਜਿਹੜਾ ਗਿਆ
1: ਜੀ,
2: ਉਹ ਇੱਕ ਅੱਛਾ ਕੰਮ ਕਰ ਰਿਹਾ ਸੀ ਜੀ, ਇਹ ਇੱਕ ਮੈਟਰ ਆਫ ਪ੍ਰਾਊਡ ਹੁੰਦਾ ਆ ਜੀ ਬੰਦੇ ਵਾਸਤੇ ਕਿ ਠੀਕ ਹੈ ਜੀ ਹੋਇਆ ਜੋ ਹੋਇਆ ਆ, ਪਰ ਆਹ ਜਿਹੜਾ ਆ ਕਿ ਮੇਰਾ ਪੁੱਤ ਚੰਗੇ ਕੰਮ ਕਰਦਾ ਜਿਹੜਾ ਆ, ਹੁਣ ਕਿਸੇ ਦਾ ਨਸ਼ਾ ਖਾ ਕੇ ਟੀਕਾ ਲਾਉਂਦਾ ਮਰ ਜਾਂਦਾ ਹੈਗਾ ਆ ਜੀ, ਤਾਂ ਮਾਂ ਬਾਪ ਨੂੰ ਵੀ ਨਮੋਸ਼ੀ ਜੀ, ਉਹ ਦੱਸਣ ਯੋਗ ਹੀ ਨੀ ਹੁੰਦੇ ਕਿਸੇ ਨੂੰ ਵੀ ਭਾਈ ਕੀ ਹੋਇਆ ਕੀ ਨਹੀਂ ਹੋਇਆ ਜੀ, ਚੱਕ ਕੇ ਕਹਿੰਦੇ ਫਟਾਫਟ ਸੰਸਕਾਰ ਕਰੋ ਜੀ,
1: ਹੈਂਜੀ।
2: ਸੋ ਇਹ ਚੀਜ਼ਾਂ ਜਿੱਥੋਂ ਹੁੰਦਾ ਆ ਵੀ ਜਾਣੇ ਜਾਣੇ ਦਾ ਫਰਕ ਹੁੰਦਾ ਜੀ, ਤੇ ਬਾਕੀ ਹੁਣ ਜਿਹੜੇ ਬੰਦੇ ਹੁੱਲੜਬਾਜੀ ਕੀਤੀ ਜਾਂ ਉਹਨਾਂ ਨੇ ਜਿਹੜਾ ਇਹ ਕੀਤਾ ਉਹਨਾਂ ਦਾ ਆਪਣਾ ਰੋਸ ਹੈਗਾ ਆ ਜੀ, ਤੇ ਇੱਕ ਰੈਪੂਟੇਸ਼ਨ ਜਿਹੜੀ ਹੁੰਦੀ ਨਾ ਉਹ ਟਰੈਵਲ ਕਰਦੀ ਹੁੰਦੀ ਆ ਜੀ, ਪੀ ਉਹਦੀ ਰੈਪੂਟੇਸ਼ਨ ਸੀ ਇਸ ਚੀਜ਼ ਦੇ ਉੱਤੇ
1: ਤੇ
2: ਇਸ ਵੇਲੇ ਜੋ ਹਾਲਾਤ ਹੈਗੇ ਆ ਜੀ, ਜੋ ਨਸ਼ੇ ਜਿਹੜੇ ਆ ਖਾਸ ਕਰਕੇ ਇਹ ਕੈਮੀਕਲ ਨਸ਼ੇ ਇਹ ਬੰਦੇ ਨੂੰ ਲੈ ਕੇ ਬਹਿ ਜਾਂਦੇ ਹੈਗੇ ਆ ਜੀ, ਤੇ ਉਸੇ ਕਰਕੇ ਯੂਥ ਜਿਹੜਾ ਆ ਸਰ, ਯੂਥ ਵੈਸੇ ਵੀ ਸਾਡਾ ਜਿਹੜਾ ਆ ਉਹ ਬਹੁਤ ਜ਼ਿਆਦਾ ਅਗਰੈਸ਼ਨ ਦੇ ਵਿੱਚ ਹੈਗਾ, ਬਹੁਤ ਜ਼ਿਆਦਾ
1: ਜੀ।
2: ਹੁਣ ਉਹਦੀ ਨਾ ਗ੍ਰੈਵਿਟੀ ਜਦੋਂ ਮਤਲਬ ਜਿਹੜੀ ਭੀੜ ਆ ਇਹ ਉਸ ਚੀਜ਼ ਦੀ ਗੱਲ ਸਮਝਦੀ ਨੀ ਵੀ ਉਸਦੀ ਦੁਕਾਨ ਦਾ ਇਸ ਤਰੀਕੇ ਨਾਲ, ਕਿਉਂਕਿ ਸੀਨ ਆਫ ਕ੍ਰਾਈਮ ਉਹਨੂੰ ਇੰਟੈਕਟ ਰੱਖਣਾ ਬਹੁਤ ਜ਼ਰੂਰੀ ਸੀ,
1: ਪੁਲਿਸ ਪ੍ਰੋਪਰਟੀ ਬਣ ਜਾਂਦੀ ਹੈ ਬਿਲਕੁਲ ਹੈ ਜੀ ਉਹਨੂੰ।
2: ਹਾਂਜੀ ਆਪਾਂ ਚਾਹੁੰਦੇ ਸੀਗੇ ਵੀ ਮਤਲਬ ਜਿਹੜਾ ਆ ਚਲੋ ਜੇ ਤੁਸੀਂ ਜਿਹੜਾ ਆ ਉਹਦੀ ਦੁਕਾਨ ਦਾ ਉਹਦੀ ਤਾਂ ਦੁਕਾਨ ਦੀ ਬਕਾਇਦਾ ਤੌਰ ਤੇ ਜਿਹੜਾ ਆ ਡਰੱਗ ਇੰਸਪੈਕਟਰ ਲਿਆ ਕੇ ਨਾਲ ਜਿਹੜਾ ਆ ਉਹਦੀ ਦੁਕਾਨ ਦੀ ਤਲਾਸ਼ੀ ਲਈ ਜਾਂਦੀ, ਜਿਹੜੇ ਜਿਹੜੇ ਇਲੀਗਲ ਜਿਹੜੀਆਂ ਚੀਜ਼ਾਂ ਮਿਲਦੀਆਂ ਜੀ ਕੋਈ, ਹਾਂਜੀ
1: ਤੇ
2: ਮੈਡੀਸਨ ਏਦਾਂ ਦੀ ਜਿਹੜੀ ਆਪਾਂ ਪ੍ਰਸਕ੍ਰਿਪਸ਼ਨ ਤੋਂ ਬਿਨਾਂ ਨੀ ਮਿਲ ਸਕਦੀ ਜਾਂ ਕਿੱਦਾਂ ਹੈਗਾ ਜਾਂ ਬਕਾਇਦਾ ਤੌਰ ਤੇ ਸਰ ਜਦੋਂ ਚੈਕਿੰਗ ਕਰਦੇ ਬੜੀ ਮਿਨਿਊਟਲੀ ਚੈਕਿੰਗ ਹੁੰਦੀ ਹੈ ਜੀ, ਕਿਹਦੀ ਬਿਲਿੰਗ ਹੋਈ ਆ, ਕਿੰਨਾ ਸਟਾਕ ਹੈਗਾ ਆ,
1: ਹੋਰ ਸਾਰੀਆਂ ਚੀਜ਼ਾਂ ਸਾਰਾ ਕੁਝ
2: ਹਾਂਜੀ ਉਹ ਸਾਰਾ, ਤੇ ਇਹਦੇ ਵਿੱਚ ਜਿਹੜੀ ਹੈਗੀ ਆ ਕਿਹੜੀ ਕਿਹੜੀ ਇੰਟੋਕਸੀਕੈਂਟਸ ਕਿਹੜੇ ਹੈਗੇ ਆ ਜੀ, ਇਹ ਜਿਹੜਾ ਸਰ ਇਹਨਾਂ ਦੇ ਉੱਤੇ ਨਾ ਡਰੱਗ ਐਂਡ ਕੋਸਮੈਟਿਕ ਐਕਟ ਲੱਗਦਾ ਆ, ਨੋਰਗੈਟਿਕ ਐਕਟ ਨਹੀਂ ਲੱਗਦਾ
1: ਜੀ,
2: ਇਸੇ ਕਰਕੇ
1: ਬਿਲਕੁਲ
2: ਇਹ ਫਿਰ ਜਿਹੜਾ ਆ ਉਹ, ਕਿਉਂਕਿ ਜਿਹੜੀ ਵੀ ਦਵਾਈ ਤੁਸੀਂ ਕਹਿੰਦੇ ਆ ਨਸ਼ੇ ਵਾਸਤੇ ਆ, ਉਹ ਨਸ਼ੇ ਵਾਸਤੇ ਇਸ ਕਰਕੇ ਹੈਗੀ ਆ ਕਿਉਂਕਿ ਉਹਦੇ ਵਿੱਚ ਨਾ ਉਹ ਵੱਧ ਮਾਤਰਾ ਦੇ ਵਿੱਚ ਲਈ ਜਾਂਦੀ ਹੈਗੀ ਆ ਤੇ ਨਸ਼ਾ ਬਣ ਜਾਂਦੀ ਹੈਗੀ, ਅਦਰਵਾਈਜ਼ ਉਹ ਕਿਸੇ ਨਾ ਕਿਸੇ ਤਾਂ ਡਿਜ਼ੀਜ਼ ਵਾਸਤੇ ਬਣੀ ਆ ਨਾ ਜੀ। ਹਾਂਜੀ ਆਪਾਂ ਜਿਹੜੇ ਹੈਗੇ ਆ ਹੁਣ ਇਹ ਸਰ ਮੈਨੂੰ ਨਾ ਬਹੁਤ ਹੀ ਕਿਸੇ ਨੇੜੇ ਦੇ ਬੰਦੇ ਨੇ ਇਹ ਗੱਲ ਦੱਸੀ ਸੀ, ਅੱਜ ਨੀ ਦੱਸੀ ਇਹ ਕਾਫੀ ਦੇਰ ਪਹਿਲਾਂ ਇਹ ਦੱਸੀ, ਮੈਂ ਉਹਨੂੰ ਕਿਹਾ ਵੀ ਭਾਈ ਇਹ ਜਿਹੜੀ ਦਵਾਈਆਂ ਬਣਦੀਆਂ ਕਿੱਥੇ ਹੈਗੀਆਂ, ਉਹ ਕਹਿੰਦੇ ਵੀ ਮੈਡੀਕਲ ਸਟੋਰ ਤੇ ਬੈਠੇ ਸੀ, ਉਹ ਕਹਿੰਦਾ ਜਿਹੜਾ ਸਾਡਾ ਇੱਥੇ ਦਾ ਏਰੀਏ ਦਾ ਡਰੱਗ ਇੰਸਪੈਕਟਰ ਆ ਭਾਈ ਇਹਦੀ ਫੈਕਟਰੀ ਆ,
1: ਕਿਆ ਬਾਤ ਆ ਜੀ,
2: ਦੋ ਨੰਬਰ ਚ ਲੱਗੀਆਂ ਆਈਆਂ ਉੱਥੇ ਚੀਜ਼ ਬਣਦੀ ਹੈਗੀ ਆ, ਉਹੀ ਗਾਂ ਜਿਹੜੇ ਹੈਗੇ ਆ ਸਪਲਾਈ ਕਰਦੇ ਹੈਗੇ ਤੇ ਉੱਥੋਂ ਹੀ ਫਿਰ ਕਹਿੰਦੇ ਸਾਨੂੰ ਦੇਣੀਆਂ ਪੈਂਦੀਆਂ ਭਾਈ
1: ਜੀ।
2: ਸੋ ਜੇ ਇਹ ਇਹ ਏਦਾਂ ਦੀ ਹਰ ਗੱਲ ਹੈਗੀ ਆ ਤੇ ਫਿਰ ਤਾਂ ਜਿਹੜਾ ਆ ਇਹ ਬਹੁਤ ਮਨਿਊਟਲੀ ਜਿਹੜੀ ਆ, ਜੇ ਤਾਂ ਉਹ CBI ਦੀ ਮੰਗ ਕਰ ਰਹੇ ਆ ਵੀ ਇਨਕੁਆਰੀ ਦੀ ਵੀ ਇਹ ਮਨਿਊਟਲੀ ਚੈੱਕ ਕੀਤਾ ਜਾਵੇ ਵੀ ਇਹ ਆਉਂਦੀਆਂ ਕਿੱਥੋਂ ਆ ਜੀ। ਹੁਣ ਦੇਖੋ ਉਹ ਜਿਹੜਾ ਸਿਗਨੇਚਰ ਕੈਪਸੂਲ ਕਹਿੰਦੇ ਆ ਨਾ ਜੀ, ਉਹ ਕਹਿੰਦੇ ਪ੍ਰਸਕ੍ਰਾਈਬ ਮਾਤਰਾ ਦੇ ਵਿੱਚ ਸਰਵਾਈਕਲ ਵਾਸਤੇ 75 mg ਰਿਕਮੈਂਡਡ ਆ ਤੇ ਉਹ ਉੱਥੇ ਜਿਹੜਾ ਆ ਦਿੱਤਾ ਜਾਂਦਾ ਜੀ। ਉਹਨੇ ਕੀ ਕੀਤਾ ਜੀ, 300 mg ਤੱਕ ਜਿਹੜਾ ਹੈਗਾ ਆ ਉਸ ਕੈਪਸੂਲ ਦੇ ਵਿੱਚ ਮੈਡੀਸਨ ਪਾਤੀ, ਜਿਹਦੇ ਨਾਲ ਉਹ ਜਿਹੜਾ ਆ ਨਸ਼ੇ ਦਾ ਕੰਮ ਕਰਦਾ ਜਾਂ ਬੰਦੇ ਨੂੰ ਬੂਸਟ ਕਰਦਾ ਹੈਗਾ ਆ ਜੀ, ਜੇ ਅਡਿਕਸ਼ਨ ਹੋ ਜਾਂਦੀ ਉਹਦੀ ਜੀ। ਉਹ ਇਸ ਕਰਕੇ ਇਸ ਤਰੀਕੇ ਦੇ ਨਾਲ ਜਿਹੜੇ ਆ, ਹੈ ਤਾਂ ਇਹ ਸਾਇੰਟੀਫਿਕ ਹੀ ਹੈਗੀ ਆ, ਐਨਾਲਿਸਿਸ ਦਾ ਵਿਸ਼ਾ ਆ ਜੀ,
1: ਬਿਲਕੁਲ ਆ ਜੀ।
2: ਤੇ ਇੱਕ ਵਾਰੀ ਸ਼ਾਇਦ ਡਾਕਟਰ ਪੱਟੀ ਸਾਹਿਬ ਜੇ ਪ੍ਰੋਗਰਾਮ ਸੁਣਦੇ ਹੋਣ ਤੇ ਮੇਰੀ ਬੇਨਤੀ ਆ ਕਿ ਉਹ ਨਾ ਜਰੂਰ ਅੱਜ ਕਾਲ ਲਾਣ ਜੀ।
1: ਜੀ
2: ਇੱਕ ਵਾਰੀ ਸ਼ਾਇਦ ਤੁਸੀਂ ਦੇਖਿਆ ਹੋਣਾ ਵੀ ਡਾਕਟਰ ਪੱਟੀ ਸਾਹਿਬ ਨੇ ਇਹ ਗੱਲ ਦੱਸੀ ਸੀ ਕਿ ਮੇਰੇ ਕੋਈ ਪੇਸ਼ੈਂਟ ਆ ਗਿਆ ਕਹਿੰਦੇ
1: ਜੀ,
2: ਹਾਂਜੀ, ਤੇ ਕਹਿੰਦੇ ਮੈਂ ਮਤਲਬ ਲਾ ਲਿਆ ਅੰਦਾਜ਼ਾ ਵੀ ਭਾਈ ਇਹ ਜਿਹੜਾ ਹੈਗਾ ਆ ਵੀ ਨਸ਼ਾ ਨੁਸ਼ਾ ਕਰਨ ਵਾਲਾ ਬੰਦਾ ਆ ਜਾਂ ਏਦਾਂ ਕਰਕੇ, ਕਹਿੰਦੇ ਮੈਂ ਕਿਹਾ ਵੀ ਕਿਹੜੀ ਕੀ ਖਾਨਾ ਹੁੰਦਾ ਕਿ ਕੈਪਸੂਲ ਖਾਨਾ ਹੁੰਦਾ, ਹਾਂਜੀ, ਕਹਿੰਦੇ ਜਿਸ ਮੈਡੀਸਨ ਜਿਸ ਡਿਜ਼ੀਜ਼ ਕਰਕੇ ਆਇਆ ਸੀ ਉਸ ਡਿਜ਼ੀਜ਼ ਵਾਸਤੇ ਮੈਂ ਉਹਨੂੰ ਉਹ ਦਵਾਈ ਦੇਣੀ ਸੀ ਜੀ, ਉਹ ਕੈਪਸੂਲ ਜਿਹੜੇ ਹੈਗੇ ਮੈਂ ਉਹਨੂੰ ਜੇ ਦੇ ਸਕਦਾ ਸੀ ਤੇ ਮੈਂ ਇੱਕ ਕੈਪਸੂਲ ਜਿਹੜਾ ਹੈਗਾ ਆ ਸਵੇਰੇ ਤੇ ਇੱਕ ਸ਼ਾਮ ਦੇ ਸਕਦਾ ਸੀ, ਉਹ ਚਾਰ ਕੈਪਸੂਲ ਜਿਹੜੇ ਹੈਗੇ ਜੋ ਉਹ ਚਾਰ ਕੈਪਸੂਲ ਸਵੇਰੇ ਖਾਂਦਾ ਸੀ, ਚਾਰ ਦੁਪਹਿਰੇ ਤੇ ਚਾਰ ਸ਼ਾਮ ਨੂੰ, ਉਹ 12 ਕੈਪਸੂਲ ਖਾ ਰਿਹਾ ਸੀ ਉਹ, ਕਹਿੰਦੇ ਮੈਂ ਕਿਹਾ ਮੈਂ ਉਹ ਕਿਤਾਬ ਹੀ ਨੀ ਪੜ੍ਹੀ ਜਿਹੜੀ ਇਹ ਦੱਸਦੀ ਹੋਵੇ ਵੀ ਆਹ

0: ਤਾਂ ਹੁਣ ਦੇਖੋ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਮੈਡੀਕਲ ਸਟੋਰ ਖੁੱਲੇ ਹੋਏ ਨੇ, ਜਾਂ ਜਿਹੜੇ ਆਮ ਲੋਕ ਵੀ ਹੈ ਉਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਜਾਂ ਡਾਕਟਰ ਦੀ ਜਿੰਨਾ ਚਿਰ ਪਰਚੀ ਲਿਖੀ ਨਹੀਂ ਜਾਂਦੀ ਜਾਂ ਉਹਦੇ ਸਿਗਨੇਚਰ ਨਹੀਂ ਕੀਤੇ ਜਾਂਦੇ, ਸਟੈਂਪ ਨਹੀਂ ਲੱਗਦੀ, ਉਹਨਾਂ ਚਿਰ ਨਹੀਂ ਮੈਡੀਸਨ ਜਿਹੜੀ ਹੈ ਪ੍ਰੋਵਾਈਡ ਕਰਾ ਸਕਦੇ ਆ ਜਾਂ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹ ਆਪ ਡਾਕਟਰ ਨਹੀਂ ਗਏ। ਉਹ ਜਿਹੜੇ ਜਿੱਦਾਂ ਹੁਣ ਦੇਖੋ ਆਮ ਲੋਕ ਜਿਹੜੇ ਨੇ, ਕਹਿ ਲਓ ਕਿ ਚਾਹੇ ਮਿਡਲ ਕਲਾਸ ਹੈ ਚਾਹੇ ਉਹ ਗਰੀਬੀ ਦੇ ਵਿੱਚ ਜਿਹੜੇ ਨੇ ਲੋਕ ਜਾਂ ਮਜ਼ਦੂਰੀ ਕਰਦੇ ਆ, ਬਹੁਤ ਕਹਿ ਸਕਦੇ ਆ ਕਿ ਉਹਨਾਂ ਹੈਂਡ ਤੋਂ ਮਾਊਥ ਵਾਲਾ ਕੰਮ ਆ, ਤੇ ਉਹ ਡਾਕਟਰ ਦੇ ਜਾਣ ਤੋਂ ਪਹਿਲਾਂ ਉਹ ਸੋਚਦੇ ਆ ਚਲੋ ਮੈਡੀਕਲ ਦੇ ਉੱਤੇ ਜਾ ਕੇ ਤਾਂ ਉਹਨਾਂ ਨੂੰ ਆਪਣਾ ਦਰਦ ਦੱਸ ਦਿੰਦੇ ਆ, ਤੇ ਉਹ ਉਹਨਾਂ ਨੂੰ ਜਾ ਕੇ ਵੀ ਇਹ ਕਹਿੰਦੇ ਡਾਕਟਰ ਸਾਹਿਬ ਮੈਨੂੰ ਮਤਲਬ ਕਿ ਆਹ ਚੀਜ਼ ਦੀ ਪ੍ਰੋਬਲਮ ਆ, ਇਹਦੀ ਮੈਡੀਸਿਨ ਦੇ ਦਿਓ। ਉਹ ਫਿਰ ਨਬਜ ਨੁਬਜ ਦੇ ਕੇ ਟੂਟੀਆਂ ਟਾਟੀਆਂ ਲਾ ਕੇ ਮਾੜੀਆਂ ਮੋਟੀਆਂ ਫਾਰਮੈਲਿਟੀ ਕਰਕੇ ਤਾਂ ਦਵਾਈ ਦੇ ਦਿੰਦਾ 3 ਖੁਰਾਕਾਂ ਬਣਾ ਕੇ ਜੀ, ਤੇ ਮੇਰੇ ਖਿਆਲ ਨਾਲ ਦੇ ਤਾਂ ਉਹ ਇੱਦਾਂ ਦੇ ਨਹੀਂ ਸਕਦੇ, ਮੈਡੀਕਲ ਸਟੋਰ ਤੋਂ ਸਿੱਧਾ ਦੇ ਸਕਦੇ ਆ ਜੀ, ਪਰ ਲੋਕਾਂ ਦੀ ਵੀ ਤਾਂ
1: ਨਹੀਂ ਸਰ
0: ਜਾਗਰੂਕਤਾ
1: ਉਹ
0: ਉਹਦੇ ਵਿੱਚ
1: ਇੱਕ
0: ਚਾਹੀਦੀ ਹੈ ਨਾ, ਇਸ ਚੀਜ਼ ਦੇ ਵਿੱਚ ਕਿ ਅਸੀਂ ਡਾਕਟਰ ਕੋਲ ਜਾਈਏ, ਸਪੈਸ਼ਲਿਸਟ ਜਿਹੜਾ ਹੈਗਾ ਕੋਈ ਨਾ ਕੋਈ ਉਹਦੀ ਉਹ ਤੋਂ ਜਿਹੜੀ ਆ ਦਵਾਈ ਲਿਖਾਈਏ, ਨਾ ਕਿ ਆਪ ਹੀ ਸਿੱਧਾ ਮੈਡੀਕਲ ਸਟੋਰ ਤੋਂ ਜਾਈਏ ਤੇ ਉਹਨੂੰ ਕਹੋ ਚਲੋ ਜਿਹੜਾ ਪੇਨ ਕਿਲਰ ਆ ਜਾਂ ਕੁਝ ਚੀਜ਼ਾਂ ਨੇ ਉਹ ਤਾਂ ਦਿੱਤੀਆਂ ਜਾ ਸਕਦੀਆਂ, ਜਾਂ ਉਹ ਵੀ ਸਾਡੇ ਵੀ ਇੱਥੇ ਦੇਖੋ ਹੁਣ ਸਿਰਫ ਇੱਕ ਪਰਿਵਾਰ ਨੂੰ ਜਾਂ ਇੱਕ ਬੰਦੇ ਨੂੰ ਇੱਕ ਪੈਕਟ ਹੀ ਆ, ਚਾਹੇ ਉਹ ਪੇਨ ਕਿਲਰ ਆ ਜੀ, ਉਹਦੇ ਵਿੱਚ 30 ਗੋਲੀਆਂ ਹੁੰਦੀਆਂ ਨੇ, ਤੇ ਉਹ ਚਾਹੇ ਆਪਣਾ ਪੈਨਾਡੋਲ ਹੋ ਗਈ ਜਾਂ ਕੁਝ ਵੀ ਇਸ ਤਰ੍ਹਾਂ ਦੀ ਜਿਹੜੀ ਵੀ ਇਹਨਾਂ ਮੁਲਕਾਂ ਚੋਂ ਆਉਂਦੀਆਂ ਨੇ, ਤਾਂ ਉਹ ਇੱਕ ਪੈਕਟ ਤੋਂ ਵੱਧ ਨਹੀਂ ਲੈ ਸਕਦੇ ਜੀ ਅਸੀਂ, ਤੇ ਉੱਥੇ ਹੁਣ ਇੰਡੀਆ ਦੇ ਵਿੱਚ ਉਹ ਚੀਜ਼ ਦੀ ਅਗਲੇ ਆਪਣੀ ਜਿਹੜੀ ਹੈ ਬੇਕਰੀ ਦੇਖਦੇ ਆ ਕਿ ਕਿੰਨਾ ਵਿਕਰੀ ਹੁੰਦੀ ਹੈ, ਤੇ ਅਸੀਂ ਵੱਧ ਤੋਂ ਵੱਧ ਚੀਜ਼ ਵੇਚੀਏ ਤੇ ਆਪਣਾ ਪ੍ਰੋਫਿਟ ਕਮਾਈਏ ਜੀ। ਗਲਤੀਆਂ ਤਾਂ ਦੋਵਾਂ ਪਾਸਿਆਂ ਤੋਂ ਹੀ ਨੇ ਜੀ।
1: ਪਰ ਸਾਹਿਬ ਸਾਡਾ ਮੁਲਕ ਗਰੀਬ ਮੁਲਕ ਆ ਤੇ ਆਬਾਦੀ ਬਹੁਤ ਜ਼ਿਆਦਾ
0: ਜੀ,
1: ਇੱਥੇ ਹਰ ਕੋਈ ਬੰਦਾ ਜਿਹੜਾ ਹੈਗਾ ਆ ਇੱਕ ਕੁਆਲੀਫਾਈਡ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਜਿਹੜੀ ਆ ਉਹ ਅਫੋਰਡ ਨਹੀਂ ਕਰ ਸਕਦਾ
0: ਜੀ।
1: ਅਸੀਂ ਕਹਿ ਦਿੰਨੇ ਹੈਗੇ ਆ ਇਹ ਚੀਜ਼ਾਂ ਜਿਹੜੀਆਂ ਜੇ ਪੋਜ਼ਿਟਿਵ ਵੇ ਦੇ ਵਿੱਚ ਆਉਣ ਤੇ ਇਹ ਸਾਡੇ ਜਿਹੜੇ ਹੈਗੇ ਆ ਮੈਡੀਕਲ ਇਹ ਫੀਲਡ ਦੀ ਬੈਕਬੋਨ ਆ ਜੀ।
0: ਬਿਲਕੁਲ,
1: ਬਹੁਤ ਸਾਰੀ ਆਬਾਦੀ, ਇਹ ਨਹੀਂ ਹੈ ਕਿ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹੀਏ, ਪਰ ਉਹ ਹੈਲਪਫੁਲ ਹੈਗੇ ਆ, ਕਈ ਬੰਦੇ ਬੜੇ ਕੁਆਲੀਫਾਈਡ ਹੈਗੇ ਆ ਜੀ। ਮੈਂ ਇਹੋ ਜਿਹੇ ਕੈਮਿਸਟ ਨੂੰ ਜਾਣਦਾ ਆ ਜਿਹੜੇ ਬੜੇ ਕੁਆਲੀਫਾਈਡ ਹੈਗੇ ਆ, ਔਰ ਡਾਕਟਰ ਵੀ ਉਹਨਾਂ ਨਾਲ ਸਲਾਹ ਕਰਦੇ ਆ
0: ਜੀ।
1: ਸੋ ਇਸ ਕਰਕੇ ਬਾਕੀ ਤਜਰਬਾ ਹੋ ਜਾਂਦਾ ਜੀ। ਸਵਾਲ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਇੱਦਾਂ ਗਲਤ ਕੰਮ ਕਰਦੇ ਹੈਗੇ ਆ ਜੀ, ਉਹਨਾਂ ਬੰਦਿਆਂ ਵਾਸਤੇ ਜਿਹੜੇ ਆ ਉਹ ਤਾਂ ਹੀ ਕਰ ਸਕਦੇ ਹੈਗੇ ਆ ਜਦੋਂ ਉਹਨਾਂ ਨੂੰ ਉਪਰੋਂ ਸ਼ੈ ਹੈਗੀ ਆ ਉਹ ਆਪਣੇ ਆਪ ਚ ਨਹੀਂ ਕਰ ਸਕਦੇ,
0: ਕਿਉਂਕਿ
1: ਇਹ ਜਿਹੜੀ ਇਹ ਚੀਜ਼ ਜਿਹੜੀ ਆ ਰਹੀ ਹੈਗੀ ਆ ਕਿ ਇਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਹੁੰਦੀ ਹੈ ਇਸ ਮੈਡੀਸਨ ਦੀ ਉਹ ਡਿਪਾਰਟਮੈਂਟ ਦੇ ਵਿੱਚ ਹੀ ਬੰਦੇ ਜਿਹੜੇ ਆ ਆਫਿਸਰ ਬੈਠੇ ਆ ਉਹਨਾਂ ਦੁਆਰਾ ਹੀ ਇਨਵੈਸਟਮੈਂਟ ਕਰਕੇ ਤੇ ਫੈਕਟਰੀਆਂ ਲਾਈਆਂ ਹੋਈਆਂ ਜੀ, ਜਿਹੜੀਆਂ ਕਿ ਹਿਡਨ ਆ, ਔਰ ਉਹ ਉਥੋਂ ਕਿਉਂਕਿ ਉਹ ਮਹਿਕਮੇ ਦੇ ਵਿੱਚ ਹੈਗੇ ਉਹਨਾਂ ਨੂੰ ਪਤਾ ਕਿੱਥੇ ਅਸੀਂ
0: ਚੋਰ
1: ਕਰਨੀ ਆ ਕਿਹਨੂੰ, ਹਾਂਜੀ ਭਾਈ ਡਿਸਟ੍ਰੀਬਿਊਟਰ ਕਿਹਨੂੰ ਬਣਾਉਣਾ ਆ ਉਹਨੂੰ ਭਾਈਵਾਲ ਬਣਾ ਲੈਣਾ ਹੈਗਾ ਕਿਸੇ ਵੱਡੇ ਕੈਮਿਸਟ ਸ਼ੋਪ ਵਾਲੇ ਨੂੰ ਜੀ, ਉਥੋਂ ਜਿਹੜਾ ਹੈਗਾ ਆ ਅੱਗੇ ਸਾਰਿਆਂ ਨੂੰ ਛੋਟਿਆਂ ਨੂੰ ਸਪਲਾਈ ਕਰ ਦੇਣੀ ਹੈਗੀ ਜੀ। ਇਹ ਪਰ ਇਹ ਡਿਸਟ੍ਰਿਕਟ ਵਾਈਜ਼ ਵੀ ਹੈਗਾ ਸਰ ਨੈਕਸਸ
0: ਜੀ,
1: ਜਿਹੜਾ ਹੈ ਨਾ ਜੀ ਇਹ ਡਿਸਟ੍ਰਿਕਟ ਵਾਈਜ਼ ਵੀ ਨੈਕਸਸ ਵੱਖਰਾ ਵੱਖਰਾ ਹੈਗਾ ਆ ਜੀ, ਕਿਸੇ ਏਰੀਏ ਦੇ ਵਿੱਚ ਜਿਹੜਾ ਹੈਗਾ ਕੋਈ ਮੈਡੀਸਨ ਪਾਪੂਲਰ ਆ, ਕਿਸੇ ਏਰੀਏ ਚ ਕੋਈ ਮੈਡੀਸਨ ਪਾਪੂਲਰ ਆ ਜੀ, ਅਮਲੀਆਂ ਦੇ ਵਿੱਚ ਜੀ।
0: ਸਾਇੰਸ ਸਾਹਿਬ ਜਿੱਥੇ ਆਪਣੀ ਗੱਲ ਕਰਦੇ ਆ ਕਿ ਪੰਜਾਬ ਦਾ ਰੈਵਨਿਊ ਜਿਹੜਾ ਹੈਗਾ ਰੈਵਨਿਊ ਹੈਗਾ ਉਹ ਸਿਰਫ ਸ਼ਰਾਬ ਤੋਂ ਹੀ ਲਿਆ ਜਾਂਦਾ ਜਾਂ ਹੋਰ ਸਾਰੀਆਂ ਚੀਜ਼ਾਂ, ਜੇ ਇਹਨਾਂ ਚੀਜ਼ਾਂ ਦੇ ਉੱਤੇ ਚੈੱਕ ਆਊਟ ਲਗਾਤਾਰਤਾ ਦੇ ਵਿੱਚ ਦੇਖਿਆ ਜਾਵੇ, ਉਹ ਚਾਹੇ ਖਾਣ ਪੀਣ ਦੀਆਂ ਵਸਤਾਂ ਹੀ ਕਿਉਂ ਨਹੀਂ ਨੇ, ਕੋਈ ਉਹਦੇ ਵਿੱਚ ਜਿਹੜੀ ਵੀ ਗੱਲ ਕਰ ਲਓ ਚਾਹੇ ਘਰੇ ਹੀ ਕਰ ਲਓ, ਕਹਿੰਦੇ ਇੱਥੇ ਸ਼ੁੱਧ ਨਹੀਂ ਆਉਂਦਾ ਜੀ, ਕੋਈ ਚੱਜ ਦੀ ਅਸਲੀ ਚੀਜ਼ ਨਹੀਂ ਮਿਲਦੀ ਜੀ, ਤਾਂ ਉਹ ਉਹਦੇ ਉੱਤੇ ਜੇ ਇੰਨਾ ਕਈ ਦਬਾਅ ਬਣਾਇਆ ਜਾ ਸਕੇ ਜਾਂ ਉਹਦੇ ਉੱਤੇ ਜਿਹੜੇ ਮਹਿਕਮੇ ਨੇ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ, ਉਹ ਚਾਹੇ ਡਰੱਗ ਦੇ ਵਿੱਚ ਹੈ ਤੇ ਚਾਹੇ ਉਹ ਆਪਣਾ ਖਾਣ ਪੀਣ ਦੀਆਂ ਵਸਤਾਂ ਨੇ ਹੈਲਥ ਦੇ ਨਾਲ ਜੁੜੀਆਂ ਚੀਜ਼ਾਂ ਨੇ, ਤਾਂ ਮੈਨੂੰ ਲੱਗਦਾ ਕਿ ਪੰਜਾਬ ਦਾ ਤਾਂ ਖਜ਼ਾਨਾ ਹੀ ਨਾ ਖਾਲੀ ਹੋਵੇ ਜੀ ਉਸ ਹਿਸਾਬ ਦੇ ਨਾਲ, ਨਾਲੇ ਲੋਕਾਂ ਉਹਨਾਂ ਬਾਕੀਆਂ ਨੂੰ ਜਿਹੜੇ ਨੇ ਜਿਹੜੇ ਇੱਦਾਂ ਦਾ ਕੰਮ ਕਰਦੇ ਉਹਨਾਂ ਨੂੰ ਕੰਨ ਹੋਣਗੇ ਜੀ।
1: ਸਰ ਹਜ਼ਾਰਾਂ ਕਰੋੜ ਰੁਪਇਆ ਮੈਂ ਕਹਿ ਰਿਹਾ ਜੀ
0: ਜੀ,
1: ਹਰ ਮਹੀਨੇ ਸਾਡਾ ਦੂਜੀਆਂ ਸਟੇਟਸ ਨੂੰ ਜਾਂਦਾ ਆ ਜਿਥੋਂ ਅਸੀਂ ਹਰਬਲ ਨਸ਼ੇ ਜਿਹੜੇ ਆ ਅਫੀਮ ਤੇ ਭੁੱਕੀ ਇਹ ਇੰਪੋਰਟ ਕਰਦੇ ਹੈਗੇ ਆ
0: ਜੀ,
1: ਚਾਹੇ ਸਮਗਲ ਹੋ ਕੇ ਹੀ ਆਉਂਦਾ ਆ
0: ਜੀ,
1: ਪਰ ਉਹ ਪੈਸਾ ਤਾਂ ਉਹਨਾਂ ਸਟੇਟਾਂ ਨੂੰ ਜਾਂਦਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਇਹਦੇ ਤੇ ਨਾ ਜੀ ਸਰ ਬਹੁਤ ਰੈਸ਼ਨਲ ਜਿਹੜਾ ਆ

0: ਚੁੱਕਣੀ ਚਾਹੀਦੀ ਆ
1: ਜੀ।
0: ਮਤਲਬ ਉਹ ਬੰਦੇ ਸੰਜੀਦਾ ਜਿਹੜੇ ਮਤਲਬ ਇਸ ਚੀਜ਼ ਦਾ ਗਿਆਨ ਰੱਖਦੇ ਹੋਣ, ਇਹਨਾਂ ਦੇ ਇੰਪੈਕਟ ਦਾ ਗਿਆਨ ਰੱਖਦੇ ਹੋਣ ਜੀ, ਤੇ ਐਟ ਦਾ ਸੇਮ ਟਾਈਮ ਪੋਲੀਟੀਸ਼ੀਅਨ ਜਿਹਨਾਂ ਨੂੰ ਇਸ ਚੀਜ਼ ਦੇ ਨੂੰ ਇੰਪਲੀਮੈਂਟ ਕਰ ਸਕਦੇ ਹੋਣ ਤੇ ਪੰਜਾਬ ਦੇ ਹਿੱਤ ਵਿੱਚ ਸੋਚ ਸਕਦੇ ਹੋਣ, ਇਹੋ ਜਿਹੇ ਬੰਦੇ ਚਾਹੀਦੇ ਆ ਜੀ।
1: ਹੁਣ
0: ਦੇਖੋ ਡਾਕਟਰ ਗਾਂਧੀ ਨੇ ਜਿਹੜੀ ਜੇ ਗੱਲ ਕਹੀ ਸੀਗੀ ਜੀ, ਰਵਾਇਤੀ ਨਸ਼ਿਆਂ ਦੇ ਉੱਤੇ ਉਹਨਾਂ ਨੇ ਪੋਸਤ ਦੀ ਖੇਤੀ ਦੀ ਵਕਾਲਤ ਵੀ ਕੀਤੀ ਸੀ, ਉਹਨਾਂ ਨੇ ਇਹ ਦੱਸਣ ਦਾ ਯਤਨ ਕੀਤਾ ਸੀ ਵੀ ਭਾਈ ਇਹ ਹਰਬਲ ਨਸ਼ੇ ਜਿਹੜੇ ਹੈਗੇ ਆ ਇਹ ਸਿਹਤ ਲਈ ਮਾਰੂ ਨਹੀਂ ਹੈ, ਮਾਰੂ ਨਸ਼ੇ ਜਿਹੜੇ ਆ ਇਹ ਆ ਜਿਹੜੇ ਆਹ ਦਵਾਈਆਂ ਦੇ ਕੈਮਿਸਟ ਸ਼ੋਪ ਤੋਂ ਆਪਾਂ ਲੈਣੇ ਹੈਗੇ ਜੀ। ਇਹ ਫਾਰਮਾਸਿਟ ਜਿਹੜੀ ਹੈਗੀ ਆ ਫਾਰਮੇਸੀ ਜਿਹੜੀ ਆ ਨਾ ਜੀ, ਇਹਦੇ ਵਿੱਚ ਹੀ ਜਿਹੜਾ ਆ ਇਹਨਾਂ ਨੇ ਹੀ ਦਬਾਅ ਪਾ ਕੇ ਜਿਹੜਾ ਆ ਇਹ ਬੜਾ ਵੱਡਾ, ਸਾਡੀ ਇੰਡਸਟਰੀ ਬਹੁਤ ਵੱਡੀ ਆ ਜੀ ਇਹ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ, ਸੋ ਇਸ ਕਰਕੇ ਇਹ ਜਿਹੜਾ ਆ ਸਰਕਾਰਾਂ ਨੂੰ ਫੰਡਿੰਗ ਕਰਦੇ ਹੈਗੇ ਆ ਜੀ, ਤੇ ਸਰਕਾਰਾਂ ਫੇਰ ਬੈਕ ਦੇ ਉੱਤੇ ਆ ਜਾਂਦੀਆਂ ਆ ਜੀ, ਤੇ ਮਹਿਕਮਾ ਜਿਹੜਾ ਹੈਗਾ ਆ ਉਹਦੀ ਮਿਲੀ ਭੁਗਤ ਜਿਹੜੀ ਆ, ਜਿਹੜੀ CBI ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਆ ਨਾ ਜੀ, ਉਹਦੀ ਵਜ੍ਹਾ ਇਹ ਹੀ ਆ ਜੀ। ਇਹਦੇ ਵਿੱਚ ਨਾਲ ਇਹ ਕਿ ਉਸ ਬੰਦੇ ਨੇ ਜਿਹਦਾ ਨਾਂ ਅਸ਼ਵਨੀ ਆ, ਉਹਨੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਬੰਦੇ ਨੂੰ ਫੋਨ ਕੀਤਾ ਜੀ, ਫੋਨ ਕਰਨ ਤੋਂ ਬਾਅਦ ਹੀ ਉਹ ਅਗਰੈਸਿਵ ਹੋਇਆ। ਪਹਿਲਾਂ ਉਹਨੇ ਪਿਸਟਲ ਜਿਹੜਾ ਸੀ ਉਹ ਪਿੱਛੇ ਰੱਖਿਆ ਆਇਆ ਸੀ, ਪਿਸਟਲ ਆ ਜਾਂ ਰਿਵਾਲਵਰ ਆ ਉਹ ਉਹਨੇ ਪਿੱਛੇ ਰੱਖਿਆ ਆਇਆ ਸੀਗਾ ਜੀ। ਜਦੋਂ ਮਤਲਬ ਉਹ ਫੋਨ ਕਾਲ ਤੋਂ ਬਾਅਦ ਉਹ ਥੋੜਾ ਜਿਹਾ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਅਗਰੈਸ਼ਨ ਦਿਖਾਇਆ ਉਹਨੇ ਅੱਗੇ ਕਰਕੇ ਹੱਥ ਫੜ ਲਿਆ ਜੀ, ਲੋਡ ਉਹਨੇ ਪਹਿਲਾਂ ਕਰ ਲਿਆ ਆਇਆ ਸੀ। ਇਹ ਮਤਲਬ ਉਹ ਸੈਂਟੀਮੈਂਟ ਨੂੰ ਜੱਜ ਨਹੀਂ ਕਰ ਸਕੇ
1: ਜੀ,
0: ਪਰਮਿੰਦਰ ਵੀ ਨਹੀਂ ਜੱਜ ਕਰ ਸਕਿਆ ਤੇ ਨਾਲ ਜਿਹੜੇ ਬੰਦੇ ਸੀ ਉਹ ਵੀ ਜੱਜ ਨਹੀਂ ਕਰ ਸਕੇ, ਜਾਂ ਤਾਂ ਲੋਕਲ ਹੋਣ ਦੇ ਨਾਤੇ, ਕਿਉਂਕਿ ਦੋਨੇ ਤਾਂ ਜਾਣਦੇ ਸੀ, ਕੋਈ ਅਨਨੋਨ ਥੋੜਾ ਸੀ ਜੀ। ਲੋਕਲ ਹੋਣ ਦੇ ਨਾਤੇ ਉਹਨੂੰ ਇਹ ਸੀਗਾ ਕਿ ਇਹਨੇ ਕਿਹੜਾ ਚਲਾ ਸਾਡੇ ਤੇ ਚਲਾ ਦੇਣਾ ਹੈਗਾ, ਕੋਈ ਗੈਰ ਥੋੜਾ ਹੈਗਾ ਆ ਜੀ, ਆਪਣੇ ਏਰੀਆ ਦਾ ਹੀ ਬੰਦਾ ਆ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਅੰਡਰ ਐਸਟੀਮੇਟ ਲੈ ਗਏ ਤੇ ਉਹਨੇ ਬੰਦੇ ਨੇ ਜਿਹੜਾ ਆ ਉਹ ਆਪਣਾ ਕੰਮ ਕਰਤਾ।
1: ਹੁਣ
0: ਇਸ ਚੀਜ਼ ਦੇ ਉੱਤੇ ਜਿਹੜਾ ਆ ਸਾਰਿਆਂ ਦੀ ਸ਼ੰਕਾ ਆ ਕਿ ਜਿਸ ਵੀ ਬੰਦੇ ਨੂੰ ਉਹਨੇ ਫੋਨ ਕੀਤਾ ਇਹ ਚੀਜ਼ ਦੇਖੀ ਜਾਏ ਆਇਆ ਉਹ ਕੋਈ ਅਧਿਕਾਰੀ ਸੀ
1: ਜੀ,
0: ਪੁਲਿਸ ਅਧਿਕਾਰੀ ਸੀ ਜਾਂ ਉਹਦਾ ਪਰਿਵਾਰਕ ਮੈਂਬਰ ਸੀ, ਉਹਨੇ ਕਿਹਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਹਨੇ ਜਿਹੜਾ ਆ ਡਿਸਾਈਡ ਕਰ ਲਿਆ ਕਿ ਲੈਟ ਫਿਨਿਸ਼ ਹਿਮ
1: ਜੀ,
0: ਹੈ ਜੀ। ਕਿਉਂਕਿ ਇਹ ਸਿਗਨਲ ਜਾਂਦਾ ਹੈਗਾ ਆ ਕਿ ਜਦੋਂ ਫੋਨ ਕਰਕੇ ਹਟਿਆ ਹੈਗਾ ਆ ਤੇ ਜਿੱਦਾਂ ਅਗਲੇ ਬੰਦੇ ਨੇ ਇਹ ਗੱਲ ਕਿਹਾ ਹੀ ਹੋਵੇ ਕਰ ਸਮੱਸਿਆ, ਕਿਉਂਕਿ ਉਹਨੇ ਇੱਕ ਗੋਲੀ ਨੀ ਨਾ ਚਲਾਈ, ਫਿਰ ਤਾਂ ਉਹਨੇ ਜਿਹੜਾ ਹੈਗਾ ਧਾਰ ਕੇ ਕਤਲ ਕੀਤਾ ਜੀ।
1: ਬਿਲਕੁਲ ਜੀ,
0: ਉਹ ਤੋਂ ਬਾਅਦ ਤਾਂ ਉਹਨੇ ਧਾਰ ਕੇ ਕਤਲ ਕੀਤਾ, ਪਿੱਛੇ ਜਾ ਕੇ ਗੋਲੀਆਂ ਮਾਰੀਆਂ ਜੀ, ਸਗੋਂ ਉਹ ਹਾਂਜੀ ਫੇਰ ਉਹ ਪਿਸਤੌਲ ਚਲਾਉਂਦਾ ਹੀ ਚਲ ਗਿਆ ਜੀ,
1: ਬਿਆਨ ਦਰਜ ਕੀਤੇ ਗਏ ਨੇ। ਉਹ ਕਹਿੰਦੇ ਮੈਂ ਜ਼ਿਲ੍ਹਾ ਅਦਾਲਤ ਦੇ ਵਿਚ ਸੀ ਜਦੋਂ ਮੈਨੂੰ ਪਤਾ ਲੱਗਿਆ ਗੋਲੀਆਂ ਚੱਲੀਆਂ ਨੇ, ਤੇ ਉਹ ਕਹਿੰਦੇ ਮੈਂ ਆਪ ਆ ਕੇ ਵੀ ਦੇਖਿਆ ਤੇ ਉਹਨੂੰ ਗੋਲੀਆਂ ਮਾਰਦੇ ਹੋਏ ਨੂੰ, ਪਤਾ ਨੀ ਉਹਦੇ ਵਿਚ ਕਿੰਨੀ ਕੁ ਤੇਜ਼ੀ ਦੇ ਨਾਲ ਉੱਥੇ ਪਹੁੰਚੇ ਹੋਣਗੇ, ਉਹਦੇ ਉੱਤੇ ਚਲੋ ਕੁਐਸਚਨ ਮਾਰਕ ਨਹੀਂ ਕਰ ਸਕਦੇ, ਬਾਕੀ ਜੋ ਵੀ ਉਹਨਾਂ ਦੇ ਬਿਆਨ ਦਰਜ ਕੀਤੇ ਆ। ਪਰ ਦੂਸਰੇ ਪਾਸੇ ਅੱਜ ਜਿਹੜੀਆਂ ਖ਼ਬਰਾਂ ਹੋਰ ਵੀ ਆ ਰਹੀਆਂ ਨੇ, ਸ਼ਾਮ ਤੱਕ 10 ਛਾਪੇ ਉਹਦੇ ਉੱਤੇ ਪਏ ਸੀ ਜੀ ਦੁਕਾਨ ਤੇ ਪਹਿਲਾਂ ਵੀ, ਤੇ 3 ਵਾਰ ਉਹਦਾ ਲਾਇਸੈਂਸ ਜਿਹੜਾ ਮੁਅੱਤਲ ਕਰ ਦਿੱਤਾ ਗਿਆ ਸੀਗਾ ਦੁਕਾਨ ਦਾ, ਫਿਰ ਵੀ ਜਿਹੜਾ ਬੇਖੌਫ ਚੱਲਦਾ ਰਿਹਾ ਸਾਰਾ ਕਾਰੋਬਾਰ, ਤੇ ਝੋਟੇ ਤੇ ਗੋਲੀ ਚਲਾਉਣ ਵਾਲੇ ਦਾ ਗੈਰ ਕਾਨੂੰਨੀ ਜਿਹੜਾ ਕਾਰੋਬਾਰ ਚੱਲਦਾ ਰਿਹਾ ਦੱਸਿਆ ਜਾ ਰਿਹਾ ਜੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ।
0: ਤੁਸੀਂ ਦੇਖੋ ਫੇਰ ਵੀ ਤਾਂ ਸਿਸਟਮ ਦੀ ਨਲਾਇਕੀ ਆ
1: ਜੀ,
0: ਇਹ ਗੱਲਾਂ ਦੱਸ ਕੇ ਅੱਜ ਜਿਹੜਾ ਇਹ ਆ ਲੋਕਾਂ ਦੇ ਜ਼ਖਮਾਂ ਤੇ ਲੂਣ ਪਾਉਂਦੇ ਆ
1: ਬਿਲਕੁਲ।
0: ਪਹਿਲਾਂ ਤੁਸੀਂ ਕਿੱਥੇ ਸੀ, ਅੱਜ ਤੁਸੀਂ ਉਹਦਾ ਮਕਾਨ ਢਾਉਣ ਚ ਲਗਾ ਜੀ ਇਲੀਗਲ, ਤੁਹਾਨੂੰ ਅੱਜ ਹੀ ਪਤਾ ਲੱਗਾ ਇਲੀਗਲ ਸੀਗਾ ਜੀ,
1: ਜੀ
0: ਕੁਛ ਵੀ ਨੀ, ਲੋਕਾਂ ਦਾ ਆਈ ਵਾਸ਼ ਕੀਤਾ ਜਾ ਰਿਹਾ ਹੈਗਾ ਆ ਜੀ, ਲੋਕਾਂ ਨੂੰ ਦੇਖਿਆ ਜਾਂਦਾ ਵੀ ਇਹ ਇਹ ਲੋਕਾਂ ਦਾ ਰੌਬ ਥੋੜਾ ਜਿਹਾ ਘੱਟ ਗਿਆ ਜੀ, ਉਹਦਾ ਘਰ ਢਾਓ ਨਾ ਢਾਓ, ਜਿਹਦਾ ਘਰ ਢੱਠਣਾ ਸੀ ਉਹਦਾ ਤਾਂ ਢੱਠ ਗਿਆ
1: ਜੀ,
0: ਉਹਦੇ ਛੋਟੇ ਛੋਟੇ ਬੱਚੇ, ਉਹਦੀ ਵਿਧਵਾ ਜਨਾਨੀ, ਉਹਨੇ ਜ਼ਿੰਦਗੀ ਪਈ ਉਹਦੇ ਅੱਗੇ
1: ਹੈ
0: ਜੀ, ਤੇ ਉਹਦੇ ਬੁੱਢੇ ਮਾਂ ਬਾਪ, ਉਹਨਾਂ ਦਾ ਘਰ ਤਾਂ ਢੱਠ ਗਿਆ ਜੀ ਨਾ ਜੀ। ਸੋ ਇਸ ਕਰਕੇ ਇਹ ਐਨੀਵੇ ਬਾਕੀ ਜਿਹੜਾ ਹੈਗਾ ਆ ਹੁਣ ਜਿੱਥੇ ਤੱਕ FIR ਦੀ ਗੱਲ ਹੈ ਨਾ ਜੀ, ਇਹ ਪੁਲਿਸ ਦਾ ਇੱਕ ਤਰੀਕਾ ਹੀ ਹੁੰਦਾ ਸਰ, ਕੋਈ ਰੋਡ ਐਕਸੀਡੈਂਟ ਤੇ ਮਰ ਜਾਂਦਾ ਹੈਗਾ ਆ ਨਾ ਜੀ, ਤੇ ਫੇਰ ਕੀ ਕਰਦੇ ਹੈਗੇ ਆ ਜੀ, ਉੱਥੇ ਮੌਕੇ ਦੇ ਉੱਤੇ ਭਾਵਾਂ ਘਰ ਦਾ ਨਾਂ ਵੀ ਹੋਵੇ, ਫੇਰ ਉਹਦੇ ਘਰ ਤੋਂ ਘਰੋਂ ਉਹਦੇ ਕੋਈ ਨਾ ਕੋਈ ਮੈਂਬਰ ਚੱਕਣਾ ਉਹਨੂੰ, ਉਸ ਐਕਸੀਡੈਂਟ ਵਾਲੇ ਵਹੀਕਲ ਦੇ ਪਿੱਛੇ ਪਿੱਛੇ ਦੂਜੇ ਵਹੀਕਲ ਤੇ ਬਿਠਾਉਣਾ ਕਿ ਮੈਂ ਪਿੱਛੇ ਜਾ ਰਿਹਾ ਸੀ ਜਾਂ ਏਦਾਂ ਕਰਕੇ। ਮੈਂ ਜੀ ਸਰ ਸਾਡੇ ਇੱਥੇ ਨਾ ਮਤਲਬ ਕੁਛ ਇੱਕ ਟ੍ਰੈਡੀਸ਼ਨ ਬਣੇ ਆ ਪੁਲਿਸ ਦੇ, ਪੁਲਿਸ ਦਿਮਾਗ ਲਾਉਂਦੀ ਨੀ। ਹੁਣ ਇਸ ਕਤਲ ਦੇ ਵਿੱਚ ਜਿਹੜਾ ਹੈਗਾ ਆ, ਤੁਹਾਡੇ ਕੋਲ ਲਾਈਵ ਵੀਡੀਓ ਹੈਗੀ ਆ, ਤੁਸੀਂ ਮਦਈ ਮੁਕਦਮਾ ਜਿਹਨੂੰ ਮਰਜ਼ੀ ਬਣਾ ਲਓ, ਉਹ ਲੱਖ ਬਿਆਨਾਂ ਤੋਂ ਮੁਕਰ ਜਾਏ।
1: ਨਹੀਂ ਦੇਖੋ ਆਲੇ ਦੁਆਲੇ ਕਿੰਨੀਆਂ ਦੁਕਾਨਾਂ ਨੇ ਜ਼ੈਨੀ ਸਾਹਿਬ, ਜ਼ੈਨੀ ਸਾਹਿਬ ਕਿੰਨੀਆਂ ਦੁਕਾਨਾਂ ਨੇ ਆਲੇ ਦੁਆਲੇ, ਤੁਸੀਂ ਉਹਨਾਂ ਨੂੰ ਕਿਉਂ ਨੀ ਪੁੱਛਦੇ ਕਾਰਵਾਈ ਦੇ ਵਿੱਚ ਭਾਈ ਤੁਸੀਂ ਕੀ ਦੇਖਿਆ ਕੀ ਗੱਲਬਾਤ ਹੋਈ ਆ, ਉਹ ਗਵਾਹ ਬਣ ਸਕਦੇ ਨੇ ਉਸ ਚੀਜ਼ ਦਾ, ਕਿਉਂ ਨੀ ਉਹਨਾਂ ਨੂੰ ਪੁੱਛਿਆ ਜਾ ਰਿਹਾ, ਕੋਈ ਵੀ ਨੀ ਅੱਗੇ ਆਉਂਦਾ ਉਸ ਚੀਜ਼ ਦੇ ਵਿੱਚ, ਗੁਆਂਢ ਦੇ ਵਿੱਚ।
0: ਸਰ ਗਵਾਹ ਤਾਂ ਪੁਲਿਸ ਆਪ ਹੀ ਤਾਂ ਲਿਖ ਲੈਂਦੀ ਹੈ ਜੀ, ਮਦਈ ਮੁਕਦਮਾ ਘਰ ਦੇ ਬੰਦੇ ਨੂੰ ਇਸ ਕਰਕੇ ਬਣਾਉਂਦੇ ਆ ਨਾ ਜੀ, ਤਾਂ ਕਿ ਬਾਕੀ ਜੇ ਕੱਲ ਨੂੰ ਅਗਲਾ ਬੰਦੇ ਤੇ ਹੈਗਾ ਬਾਹਰਲੇ ਬੰਦੇ ਨੂੰ ਬਣਾਉਣਗੇ ਤੇ ਹੋ ਸਕਦਾ ਹੈਗਾ ਕਿ ਪੈਸੇ ਪੂਸੇ ਲੈ ਕੇ ਜਾਂ ਗਵਾਹੀ ਇੱਧਰ ਉੱਧਰ ਕਰ ਦੇ ਜਾਂ ਪਰਿਵਾਰ ਦੀ ਸੈਟਿਸਫੈਕਸ਼ਨ ਨਾ ਹੋਵੇ, ਜਿਹਨਾਂ ਦਾ ਗਿਆ ਆ ਉਹਨਾਂ ਨੂੰ ਹੀ ਮਦਈ ਮੁਕਦਮਾ ਬਣਾ ਲਿਆ ਜਾਏ। ਫਿਰ ਵਿੱਚ ਕੀ ਕਰਦੇ ਆ, ਆਟੇ ਦੇ ਵਿੱਚ ਨਾ ਥੋੜਾ ਥੋੜਾ ਲੂਣ ਪਾਉਣਾ ਸ਼ੁਰੂ ਕਰ ਦਿੰਦੇ ਆ,
1: ਬਿਲਕੁਲ
0: ਉਹ ਆਟੇ ਦੇ ਵਿੱਚ ਲੂਣ ਪਾਉਣਾ ਸ਼ੁਰੂ ਕਰ ਦਿੰਦੇ ਆ। ਜਿੱਦਾਂ ਮੈਂ ਜ਼ਿਲ੍ਹਾ ਇੱਕ ਪਾਸੇ ਆਹ ਲਾਈਨ ਜ਼ਰੂਰੀ ਲਿਖਣੀ ਸੀ ਜੀ, ਤੇ ਮੈਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਸੀਗਾ ਜੀ,
1: ਬਿਲਕੁਲ
0: ਹੁਣ ਅਗਲਾ ਬੰਦੇ ਨੇ ਉਹ ਵਕੀਲ ਨੂੰ ਚਾਰ ਸਵਾਲ ਦੇਤੇ ਨਾ, ਵੀ ਭਾਈ ਜ਼ਿਲ੍ਹਾ ਕਚਹਿਰੀ ਕਿੱਥੇ ਹੈਗੀ ਆ ਤੇ ਉੱਥੋਂ ਦੁਕਾਨ ਦੀ ਦੂਰੀ ਕਿੰਨੀ ਆ ਜੀ,
1: ਕੁਝ ਸੈਕਿੰਡ ਦੇ ਵਿੱਚ ਤਾਂ
0: ਤੁਸੀਂ ਕਾਹਦੇ ਤੇ ਗਏ ਸੀ, ਤੁਸੀਂ ਘਰੋਂ ਕਿੰਨੇ ਵਜੇ ਚੱਲੇ ਸੀ, ਉੱਥੇ ਕਿੰਨੇ ਕਚਹਿਰੀ ਕਿੰਨੇ ਵਜੇ ਪਹੁੰਚੇ ਹੈਗੇ ਆ, ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਜੀ ਤੇ ਤੁਸੀਂ ਉੱਥੋਂ ਫਿਰ ਚੱਲੇ ਆ, ਹੈਂਜੀ ਤੇ ਕਿੰਨਾ ਟਾਈਮ ਤੁਹਾਨੂੰ ਪਹੁੰਚਦਿਆਂ ਨੂੰ ਲੱਗਾ, ਤੇ ਇਸ ਇੰਸੀਡੈਂਟ ਕਿੰਨੇ ਉਹ ਇੰਸੀਡੈਂਟ ਦਾ ਸਮਾਂ ਆ ਜਾਣਾ ਹੈਗਾ ਜੀ, ਕਿੰਨੇ ਵਜੇ ਹੋਇਆ ਜੀ, ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਇੱਕ ਵੇ ਦੇਣ ਵਾਲੀ ਹੁੰਦੀ ਹੈ ਗੱਲ, ਫਿਰ ਅਕਿਊਜ਼ ਨੂੰ ਇੱਕ ਰਸਤਾ
1: ਦੇ ਮਿਲ ਜਾਂਦਾ ਜੀ, ਬਿਲਕੁਲ ਜੀ।
0: ਫਿਰ ਖਾਮੀਆਂ ਤੋਂ ਉਸ ਐਫ ਆਈ ਆਰ ਦੇ ਵਿੱਚ ਹੈਗੀਆਂ ਜੀ, ਮਾਣਕ ਗੋਇਲ ਕਹਿੰਦੇ ਸੀ ਜੀ ਕਿ ਅਸੀਂ ਇਹਨੂੰ ਮਨਿਊਟਲੀ ਦੇਖਾਂਗੇ, ਕਿਉਂਕਿ ਉੱਥੇ ਅਸ਼ਵਨੀ ਕੁਮਾਰ ਹੀ ਲਿਖਿਆ ਆ ਜੀ, ਨਾ ਉਹਦੀ ਕੋਈ ਵਲਦੀਅਤ ਲਿਖੀ ਆ
1: ਜੀ, ਵਲਦ ਵਗੈਰਾ
0: ਨਾ ਉਹਦਾ ਕੋਈ ਐਡਰੈਸ ਲਿਖਿਆ ਆ ਜੀ, ਤੇ ਹਾਉ ਯੂ ਕੈਨ ਸੇ ਹੈ ਜੀ, ਤੇ ਕੱਲ ਨੂੰ ਆਈਡੈਂਟੀਫਿਕੇਸ਼ਨ ਤੇ ਡਾਊਟ ਆ ਜਾਂਦਾ ਜਾਂ ਕਿੱਦਾਂ ਹੈ ਜੀ, ਇੱਕ ਸਵਾਲ ਜੇ ਉਹ ਲਾਈਵ ਵੀਡੀਓ ਨਾ ਹੋਵੇ ਤੇ ਇਸ ਕੇਸ ਦੇ ਵਿੱਚ ਕੀ ਕਰੋਗੇ ਤੁਸੀਂ, ਸੋ ਇਸ ਕਰਕੇ ਉਹਦੀ ਵਲਦੀਅਤ ਲਿਖੋ, ਉਹਦਾ ਐਡਰੈਸ ਚਾਹੇ ਤੁਸੀਂ ਆਹ ਹੀ ਪਾ ਦਿਓ ਜਿਹੜਾ ਘਰ ਢਾਉਣ ਦੇ ਪਏ ਆ, ਉਹੀ ਪਾ ਦਿਓ, ਚਾਹੇ ਉਹ ਰਹਿੰਦਾ ਕਿਤੇ ਹੋਰ ਆ, ਨਹੀਂ ਕਿਸੇ ਨੂੰ ਪਤਾ
1: ਜੀ,
0: ਖਾਸ ਕਰਕੇ ਪੁਲਿਸ ਨੂੰ ਤਾਂ ਪਤਾ ਹੀ ਹੋਊ ਵੀ ਕਿੱਥੇ ਰਹਿੰਦਾ
1: ਜੀ। ਬਲਡੋਜ਼ਰ ਚਲਾ ਦਿੱਤਾ ਜਾਂ ਉਹਦੀ ਜਿਹੜੀ ਹੈ ਪ੍ਰੋਪਰਟੀ ਜ਼ਬਤ ਕਰ ਲਈ ਜਾਂ ਕੁਰਕ ਕਰ ਲਈ,
0: ਗੱਲ ਇਹ ਹੈਗੀ ਨਾ ਜੀ, ਉਹ ਤਾਂ ਹੁਣ ਮਤਲਬ ਇੱਕ ਬਹਾਨਾ ਬਣਾਇਆ ਕਿ ਉਹਨੇ ਐਨਕਰੋਚਮੈਂਟ ਕੀਤੀ ਸੀ ਤੇ ਉਹਨੇ ਐਨਕਰੋਚਮੈਂਟ ਕੀਤੀ ਸੀਗੀ ਤੇ ਉਹਦੇ ਨਾਲ ਦਾ ਘਰ ਜਿਹੜਾ ਹੈਗਾ ਜੀ, ਉਹ ਵੀ ਉਸੇ ਡਾਇਰੈਕਸ਼ਨ ਤੇ ਉਨੇ ਡਿਮੈਂਸ਼ਨ ਦੇ ਵਿੱਚ ਹੈਗਾ ਆ, ਉਹਨੇ ਵੀ ਤਾਂ ਨਾਲ ਹੀ ਕੀਤੀ ਹੋਊਗੀ, ਬਾਕੀਆਂ ਨੂੰ ਨੀ ਛੇੜਿਆ ਤੁਸੀਂ, ਇਹਦੇ ਅੰਦਰਲੇ ਪਾਸੇ ਉਹ ਛੱਜਾ ਜਿਹਾ ਉਹਦਾ ਢਾ ਕੇ ਆ ਗਿਆ ਜੀ,
1: ਬਿਲਕੁਲ
0: ਉਹ ਉੱਥੇ ਉਹ ਰਹਿੰਦਾ ਨੀਗਾ ਜੀ
1: ਜੀ। ਪਰ ਉਹਨਾਂ ਦੇ ਫਾਦਰ ਸਾਹਿਬ ਸੈਣੀ ਸਾਹਿਬ ਸਹੀ ਆ ਫਿਰ, ਜਿਹੜਾ ਉਹ ਅਗੇਂਸਟ ਖੜੇ ਨੇ ਇਸ ਚੀਜ਼ ਦੇ, ਭਈ ਇਸ ਚੀਜ਼ ਦੇ ਵਿੱਚ ਅਸੀਂ ਸਹਿਮਤ ਨਹੀਂ ਗੇ, ਇਹ ਢਾਹ ਢੁਆਈ ਹੋਈ ਆ, ਜੋ ਵੀ ਹੋਇਆ ਆ ਨੁਕਸਾਨ ਜੋ ਵੀ ਕੀਤਾ ਹੈ ਉਹਦੀ ਮੈਂ ਹਮਾਇਤ ਨਹੀਂ ਕਰਦਾ, ਉਹਨਾਂ ਨੇ ਖੁੱਲ੍ਹ ਕੇ ਬਿਆਨ ਅੱਜ ਦਿੱਤਾ, ਜੋ ਸਾਡੀ ਕਮੇਟੀ ਡਿਸਾਈਡ ਕਰੇਗੀ ਉਹ ਕਹਿੰਦੇ ਅਸੀਂ ਮਤਲਬ ਕਿ ਜੋ ਤੁਹਾਡੀਆਂ ਚਾਲਾਂ ਨੇ ਉਹਨਾਂ ਨੂੰ ਬਖੂਬੀ ਸਮਝਦੇ ਹਾਂ ਜੀ।
0: ਦੇਖੋ ਸਰ ਦੁਕਾਨ ਦਾ ਵੀ ਜਿਹੜਾ ਜਿਹਾ ਢਾਉਣਾ ਉਹ ਮੁਲਜ਼ਮ ਦੇ ਹੱਕ ਚ ਜਾਂਦੀਆਂ ਚੀਜ਼ਾਂ ਜੀ, ਹੁਣ ਸਵਾਲ ਇਹ ਹੈਗਾ ਆ ਵੀ ਕਰ ਕੌਣ ਰਿਹਾ ਆ ਤੇ ਕਰਾ ਕੌਣ ਰਿਹਾ ਆ, ਤੇ ਮੈਂ ਮਤਲਬ ਬੜੇ ਆਦਬ ਨਾਲ ਕਹਿੰਦਾ ਆ ਕਿ ਮੇਰੀ ਸ਼ੰਕਾ ਤਾਂ ਇਹ ਹੈਗੀ ਆ ਕਿ ਵਿੱਚ ਜਿਹੜੇ ਆ ਬੰਦੇ ਉਹ ਆਪਣੀ ਰਾਜਨੀਤੀ ਵੀ ਚਮਕਾਉਣਗੇ ਜੀ,
1: ਚਮਕਾਉਣਗੇ ਜੀ, ਲੱਗੇ ਹੋਏ ਨੇ ਬਿਲਕੁਲ ਜੀ।
0: ਦੇਖੋ ਨਾ ਜੀ ਦੀਪ ਸਿੱਧੂ ਦੀ ਡੈਥ ਹੋਈ
1: ਜੀ,
0: ਹਾਂਜੀ ਉਦੋਂ ਮਾਨ ਦਲ ਵਾਲਿਆਂ ਨੇ ਜਿਹੜਾ ਆ ਆਪਣਾ
1: ਸਿਮਰਜੀਤ
0: ਸਿੰਘ ਮਾਨ ਤੇ ਉਹ ਮਤਲਬ ਬਾਰ ਬਾਰ ਮਾਮਲਾ ਚੱਕ ਕੇ ਜੀ ਉੱਥੇ ਉਹਨੇ ਕੈਸ਼ ਕੀਤਾ ਉਸ ਚੀਜ਼ ਨੂੰ ਤੇ ਸਿੱਧੂ ਮੂਸੇ ਵਾਲੇ ਦੀ ਮੌਤ ਨੂੰ ਜਿਹੜਾ ਆ ਉਹਨੂੰ ਕੈਸ਼ ਕਰਕੇ ਤੇ ਆਪਣੀ ਐਮ ਪੀ ਵਾਲੀ ਇਲੈਕਸ਼ਨ ਕੱਢ ਕੇ ਉਹ ਲੈ ਗਏ ਜੀ,
1: ਬਿਲਕੁਲ
0: ਤੇ ਪੰਥਕ ਰੰਗ ਦੇ ਕੇ ਸੰਗਰੂਰ ਵਾਲੀ ਸੀਟ ਕੱਢ ਲਗਾਏ ਜੀ ਤੇ ਐਮ ਪੀ ਬਣ ਗਏ
1: ਜੀ।
0: ਤੋ ਬਾਅਦ ਦੇ ਵਿੱਚ ਕਿਸੇ ਦਾ ਕੀਤਾ ਕੁਛ, ਕਿਸੇ ਦਾ ਨੀ ਕੁਛ ਕੀਤਾ ਜੀ, ਬਸ ਉਹ ਤੇ ਇਸ ਕਰਕੇ ਇਹ ਰਾਜਨੀਤਿਕ ਲੋਕ ਜਿਹੜੇ ਹੈਗੇ ਇਹਨਾਂ ਨੂੰ ਨਹੀਂ ਮਤਲਬ ਹੁੰਦਾ ਵੀ ਕਿਸੇ ਦਾ ਧੀ ਪੁੱਤ ਗਿਆ ਕਿਸੇ ਦਾ ਕੁਛ,
1: ਜੀ
0: ਉਹਨਾਂ ਨੇ ਅਪਰਚੁਨਿਟੀ ਦਾ ਫਾਇਦਾ ਲੈਣਾ ਹੁੰਦਾ ਆ ਜੀ।
1: ਬਿਲਕੁਲ
0: ਪਰ ਸਵਾਲ ਇਹ ਆ ਜੀ ਕਿ ਇੱਕ ਚੀਜ਼ ਕਹੀ ਜਾਂਦੀ ਆ ਕਿ ਹਿਸਟਰੀ ਰਿਪੀਟਸ ਇਟ ਸੈਲਫ,
1: ਜੀ
0: ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਆ ਜੀ।
1: ਜੀ
0: ਯਾਦ ਕਰੋ ਜੀ ਵੀ 12 ਸਾਲ ਪਹਿਲਾਂ ਸਮਾਂ ਕੀ ਸੀ ਜੀ, 12 ਤਰੀਕ ਸੀ,
1: ਜੀ
0: ਇਹ
1: ਬਰਗਾੜੀ ਦਾ
0: ਮਹੀਨਾ
1: ਰਾਜਾ।
0: ਸੀ ਹਾਂ ਜੀ ਜਦੋਂ ਇਹ ਬਰਗਾੜੀ ਵਾਲਾ ਕੰਮ ਹੋਇਆ ਸੀ ਜੀ,
1: ਜੀ
0: ਤੇ 14 ਨੂੰ ਗੋਲੀ ਚੱਲੀ ਸੀ ਜੀ, ਤੇ ਅੱਜ ਉੱਥੇ ਜਿਹੜਾ ਆ ਭਾਈ ਲਾਹਨਤ ਵੀ ਪਾਈ ਗਈ ਸਰਕਾਰਾਂ ਨੂੰ, ਤੇ
1: ਜੀ
0: ਜਦੋਂ ਜਦੋਂ ਇਨਸਾਫ਼ ਨਹੀਂ ਮਿਲਦਾ ਤੇ ਹਰ ਸਾਲ ਜਿਹੜਾ ਆ ਉੱਥੇ ਇਹ ਲਾਹਨਤ ਪੱਤਰ ਜਿਹੜਾ ਆ ਬਣਾਇਆ ਜਾਂਦਾ।
1: ਜੀ
0: ਔਰ ਅੱਜ ਦੀ ਦੇਖੋ ਤਰਾਸਦੀ ਕਿ ਉਹਨਾਂ ਨੇ ਲਾਹਨਤ ਪੱਤਰ ਪੜਨ ਰਹੇ ਸੀ ਜੀ, ਜਿਹੜਾ ਮੁੱਖ ਮੰਤਰੀ ਜਿਹੜਾ ਵੀ ਗੱਦੀ ਤੇ ਆਸੀਨ ਹੁੰਦਾ ਆ
1: ਜੀ
0: ਵੀ ਉਹਨੂੰ ਦਿੱਤਾ ਜਾਂਦਾ ਹੈਗਾ ਆ ਕਿ ਭਾਈ ਮੌਜੂਦਾ ਸਮੇਂ ਦੇ ਵਿੱਚ ਆਹ ਜੋ ਜੋ ਪ੍ਰੋਬਲਮ ਹੈਗੀ ਆ, ਕਰੰਟ ਪ੍ਰੋਬਲਮ
1: ਜੀ
0: ਜਿਹਦੇ ਤੇ ਉਹ ਫੇਲ ਹੋਏ ਆ ਤੇ ਇਨਸਾਫ਼ ਦੇਣ ਤੋਂ ਫੇਲ ਹੋਏ ਆ ਜੀ,
1: ਜੀ
0: ਤੇ ਅੱਜ ਉੱਥੇ ਕੁਲਤਾਰ ਸਿੰਘ ਸਰਵਾ ਵੀ ਉੱਥੇ ਹੀ ਸੀ ਜੀ,
1: ਜੀ ਉਹ
0: ਉਹ
1: ਤਾਂ
0: ਹੱਥ
1: ਕਹਿੰਦੇ ਸੀ ਮੈਂ
0: ਜੋੜ ਕੇ
1: ਅਸਤੀਫਾ ਦੇ
0: ਖੜਾ
1: ਕੇ
0: ਹੈਗਾ
1: ਤੁਹਾਡੇ
0: ਆ।
1: ਚ ਬਹਿ ਜਾਊਂਗਾ ਜੀ ਜੇ ਨਸ਼ਾ ਖਤਮ ਨਾ ਹੋਇਆ ਜੀ।
0: ਸਾਰੇ ਉਹ ਪੜ੍ਹਦੇ ਪਏ ਆ ਪਿੱਛੇ ਖੜਾ ਸੁਣ ਰਿਹਾ ਹੈਗਾ ਆ ਕਿ ਦਿੱਲੀ ਵਾਲਿਆਂ ਦੇ ਅੱਗੇ ਤੁਸੀਂ ਸਾਡੇ ਸਰੈਂਡਰ ਕਰ ਦਿੱਤਾ
1: ਜੀ
0: ਹੈ ਜੀ, ਤੁਸੀਂ ਕੋਠੀਆਂ ਸਾਰਿਆ ਮਾਮਲਾ ਉਹਨਾਂ ਨੇ, ਔਰ ਇੱਥੇ ਤੱਕ ਕਿ ਮੁੱਖ ਮੰਤਰੀ ਨੇ ਜਿਹੜਾ ਹੈਗਾ ਆ ਕਿ ਆਪਣੇ ਡਰੱਗ ਵਾਲਿਆਂ ਨੂੰ ਸ਼ੈਲਟਰ ਦਿੱਤੀ ਹੈ ਜੀ, ਉਹ ਸਾਰਾ ਜਿਹੜਾ ਆ ਭਾਈ ਨਸ਼ਾ ਜਿਹੜਾ ਆ ਉਹ ਵਿਕਦਾ ਰਿਹਾ, ਤੁਸੀਂ ਕੁਛ ਨੀ ਕੀਤਾ ਜੀ, ਉਹ ਸਾਰੇ ਜਿੰਨੇ ਦੋਸ਼ ਹੈਗੇ ਸੀ। ਤੇ ਵੱਡੀ ਮਜੇ ਦੀ ਗੱਲ ਤੇ ਵੀ ਸੁਖਵਾਲ ਖਹਿਰਾ ਦੂਜੇ ਪਾਸੇ ਖੜਾ ਹੈਗਾ ਆ ਤੇ ਇੱਧਰ ਖੜਾ ਹੈਗਾ ਆ ਜੀ, ਅੱਜ ਤੱਕ ਜੋ ਜੋ ਸੁਖਪਾਲ ਖਹਿਰਾ ਨੇ ਮੁੱਦੇ ਚੱਕੇ ਹੈਗੇ ਸੀ ਉਹ ਲਾਹਨਤ ਪੱਤਰ ਦੇ ਵਿੱਚ ਜਿਹੜੇ ਹੈਗੇ ਪੜੇ ਜਾ ਰਹੇ ਸੀ, ਤੇ ਸਪੀਕਰ ਹੈਲਪਲੈਸ ਹੋ ਕੇ ਤੇ ਸੁਣ ਰਿਹਾ ਸੀ
1: ਸੁਣ ਰਿਹਾ ਸੀ ਜੀ ਬਿਲਕੁਲ
0: ਹਾਂ ਜੀ। ਔਰ ਗੱਲ ਤਾਂ ਇਹੀ ਆ ਨਾ ਜੀ, ਹੁਣ ਸਵਾਲ ਇਹ ਹੈਗਾ ਆ ਕਿ ਇਹਨਾਂ ਨੇ ਜਿੱਦਾਂ ਉਦੋਂ ਪ੍ਰੋਪੋਗੰਡਾ ਕਰਕੇ ਅਕਾਲੀਆਂ ਦੇ ਖਿਲਾਫ਼ ਮਾਹੌਲ ਬਣਾਇਆ ਸੀਗਾ ਜੀ,
1: ਜੀ
0: ਅੱਜ ਕੁਦਰਤ ਨੇ ਏਦਾਂ ਦਾ ਮਾਹੌਲ ਇਹਨਾਂ ਦੇ ਖਿਲਾਫ਼ ਬਣਾ ਦਿੱਤਾ।
1: ਬਿਲਕੁਲ ਹੈ ਜੀ ਜੀ
0: ਹਾਂ ਜੀ। ਹੁਣ ਸੈਂਟਰ ਦੇ ਵਿੱਚ ਵੀ ਤੁਸੀਂ ਦੇਖੋ ਨਾ ਭਈ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਜਿਹੜਾ ਹੈਗਾ ਆ ਉਹਦੇ ਵਿੱਚੋਂ ਇੱਕ ਪਾਰਟੀ ਕੱਢ ਦਿੱਤੀ ਤੇ ਬੀਜੇਪੀ ਲਈ ਇੱਕ ਜਿਹੜਾ ਹੈਗਾ ਆ ਸੱਤਾ ਦਾ ਰਸਤਾ ਸਾਫ਼ ਕੀਤਾ, ਔਰ ਜਿਸ ਰਸਤੇ ਰਾਹੀਂ ਗਏ ਸੀਗੇ ਜੀ ਉਹੀ ਰਸਤਾ ਅੱਜ ਜਿਹੜਾ ਹੈਗਾ ਆ ਦੂਜਿਆਂ ਨੇ ਅਡੋਪਟ ਕੀਤਾ ਆ ਤੇ ਇਹਨਾਂ ਦੇ ਨਕਸ਼ੇ ਦਮ ਕੀਤਾ ਆ ਹੈਗਾ ਜੀ।
1: ਪਰ ਇੱਕ ਗੱਲ ਸੈਣੀ ਸਾਹਿਬ ਮੈਂ ਸੋਚ ਰਿਹਾ ਸੀ, ਜਦੋਂ ਵੀ ਪੰਜਾਬ ਦੇ ਵਿੱਚ ਮਾਨ ਸਾਹਿਬ ਘਿਰਦੇ ਨੇ ਨਾ ਤਾਂ ਉਦੋਂ ਨਾ ਤਾਂ ਸਿਸੋਦੀਆ ਬੋਲਦਾ ਹੈ ਤੇ ਨਾ ਹੀ ਕੇਜਰੀਵਾਲ, ਹਫਤਾ 2 ਹਫਤੇ ਏਦਾਂ ਦਾ ਮੌਨ ਧਾਰ ਜਾਂਦੇ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੋ ਕੀ ਰਿਹਾ ਜੀ।
0: ਇਸ ਵੇਲੇ ਦੀ ਜੋ ਸਿਚੁਏਸ਼ਨ ਆ ਸਰ
1: ਜੀ,
0: ਉਹ ਜੇ ਕੁਛ ਬੋਲਣਗੇ ਨਾ ਜੀ ਤੇ ਉਹ ਉਹਨਾਂ ਦੀ ਪਾਰਟੀ ਦੇ ਅਗੇਂਸਟ ਹੀ ਜਾਣਾ ਆ, ਹੱਕ ਚ ਨਹੀਂ ਜਾਣਾ, ਭਾਂਬੜ ਬਲੂਗਾ ਕਿਉਂਕਿ ਇਸ ਵੇਲੇ ਪੰਜਾਬ ਦਾ ਜੋ ਸੈਂਟੀਮੈਂਟ ਆ ਨਾ ਜੀ, ਪੰਜਾਬ ਵਾਲੇ ਤਾਂ ਦਿੱਲੀ ਵਾਲਿਆਂ ਨੂੰ ਦੇਖ ਨਹੀਂ ਸਿਖਾਉਂਦੇ ਪਏ, ਉਹਨਾਂ ਨੂੰ ਇਹ ਹੈਗਾ ਆ ਕਿ ਇਹ ਉਹ ਬੰਦੇ ਹੈਗੇ ਜਿਹਨਾਂ ਨੇ ਸਾਡੇ ਆ 50 ਸਾਲ ਜਿਹੜਾ ਆ ਸਾਡੇ ਪੰਜਾਬ ਨੂੰ ਲੁੱਟਿਆ ਜੀ, ਇਹ ਫੀਲਿੰਗ ਜਿਹੜੀ ਆ ਸਾਰਿਆਂ ਦੇ ਮਨ ਚ ਆ ਜੀ। ਔਰ ਕੁਛ ਨਾ ਕੁਛ ਜਿਹੜਾ ਹੈਗਾ ਰੋਜ਼ ਆ CBI ਆ ਗਈ ਜੀ ਤੇ ਕਦੀ ED ਆ ਗਈ ਜੀ, ਉਹਨਾਂ ਨੇ ਆ ਕੇ ਜਿਹੜੇ ਖੁਲਾਸੇ ਕਰਦੇ ਹੈਗੇ ਆ ਉਹਦੇ ਨਾਲ ਸਟੇਟ ਦੇ ਲੋਕ ਜਿਹੜੇ ਆ ਜਿਹਨਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈਗਾ ਭਾਈ ਇਹਨਾਂ ਨੇ ਕਿੱਥੋਂ ਕਿੰਨੀ ਲੁੱਟ ਕੀਤੀ ਜੀ, ਹੁਣ 78 ਕਰੋੜ ਰੁਪਏ ਦਾ ਆ ਗਿਆ ਹੈਗਾ ਜੀ ਇੱਕ ਹੋਰ ਘੁਟਾਲਾ, ਕ੍ਰਿਕਟ ਘੁਟਾਲਾ।
1: ਬਿਲਕੁਲ ਹੈ ਜੀ,
0: ਮੈਂ ਤਾਂ ਕਿਹਾ ਵੀ ਇੱਕ ਅੱਧਾ ਬਖਸ਼ ਦੇਣਾ ਚਾਹੀਦਾ ਵੀ ਇੰਨੇ ਸੌਦੇ ਤੋਲ ਦਿੱਤੇ, ਇੱਕ ਅੱਧਾ ਨਾ ਵੀ ਤੋਲ ਦੇ ਤਾਂ ਕੀ ਸੀਗਾ ਜੀ।
1: ਬਿਲਕੁਲ,
0: ਤੇ ਪਰ ਅਗਲੇ ਵੀ ਕਹਿੰਦੇ ਵੀ ਗਿਣ ਗਿਣ ਕੇ ਜਿਹੜਾ ਹੈਗਾ ਆ ਤੁਹਾਨੂੰ ਤੁਹਾਡੇ ਪਾਪ ਗਣਾਏ ਜਾਣਗੇ ਜੀ, ਔਰ ਲੇਖਾ ਰੱਬ ਮੰਗੇ ਸੀ ਆ ਤੂੰ ਆਯੋ ਕਿਹੜੋ ਕੰਮ ਹੈ ਜੀ, ਤੇ ਉਹ ਤਾਂ ਅਗਲੇ ਏਦਾਂ ਕਰਨ ਲੱਗੇ ਹੈਗੇ ਜਿੱਦਾਂ ਉੱਪਰ ਵਾਲਾ ਲੇਖਾ ਲੈਣ ਲੱਗਾ ਹੁੰਦਾ ਨਾ ਜੀ, ਏਦਾਂ ਹੀ ਦਿੱਲੀ ਵਾਲੇ ਲੇਖਾ ਲੱਗੇ ਆ ਦਿੱਲੀ ਵਾਲਿਆਂ ਦਾ ਹੀ ਲੈਣ ਜੀ, ਤੇ ਉਹ ਹੁਣ 78 ਕਰੋੜ ਰੁਪਏ ਦਾ ਇੱਕ ਹੋਰ ਘੁਟਾਲਾ, ਉਹਦੀ ਵੀ ਕਹਿੰਦੇ ਆ ਜਾਂਚ ਜਿਹੜੀ ED ਨੇ ਕੰਮ ਸ਼ੁਰੂ ਕਰ ਦਿੱਤਾ ਜੀ, ਤੇ ਕਿਉਂਕਿ ਮਨੀ ਲਾਂਡਰਿੰਗ ਜਿੱਥੇ ਹੁੰਦੀ ਆ ਨਾ ਜੀ ਉੱਥੇ ED ਦੀ ਜੁਰਿਸਡਿਕਸ਼ਨ ਬਣ ਜਾਂਦੀ ਆ ਜੀ, ED ਨੂੰ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਨਾ ਕਿਸੇ ਨਾ ਕਿਸੇ FIR ਦਾ ਆਸਰਾ ਲੈਣਾ ਪੈਂਦਾ ਹੁੰਦਾ ਜੀ, ਵੀ FIR ਜਿਹੜੀ ਹੈਗੀ ਕੋਈ ਕੇਂਦਰੀ ਏਜੰਸੀ ਜਾਂ ਸਟੇਟ ਏਜੰਸੀ ਉਹ ਦਾਇਰ ਕਰੇ, ਉਹ ਤੋਂ ਅੱਗੇ ਜਿਹੜੀ ED ਇਨਵੈਸਟੀਗੇਸ਼ਨ ਕਰਕੇ ਤੇ ਉਹਨੂੰ ਸਿਰੇ ਲਾਉਂਦੀ ਆ ਜੀ। ਹੁਣ ਉਹਨਾਂ ਕੋਲ ਜਿਹੜਾ ਆ FIR ਹੋ ਗਈ ਹੈਗੀ ਆ ਜੀ ਜਿਹੜੀ CBI ਨੇ ਕੀਤੀ ਆ ਜੀ, ਤੇ ਉਹਦੇ ਸੰਬੰਧ ਦੇ ਵਿੱਚ ਹੀ ਅੱਗੇ ਜਿਹੜਾ ਹੈਗਾ ED ਨੇ ਆਪਣੀ FIR ਇੱਕ ਕਰ ਲਈ ਹੈਗੀ ਆ ਜੀ, ਤੇ ਉਹ ਹੁਣ ਮਨੀ ਟ੍ਰੇਲ ਜਿਹੜੀ ਆ ਕਿਉਂਕਿ 10 ਲੱਖ ਰੁਪਏ ਦੀ ਐਂਟਰੀ ਕਹਿੰਦੇ ਉਹਦੇ ਖਾਤੇ ਦੇ ਵਿੱਚ ਸਿੱਧੀ ਗਈ ਇੱਕ
1: ਜੀ,
0: ਟਰਾਂਸਫਰ ਪੋਸਟਿੰਗ ਦੇ ਕੇਸ ਦੇ ਵਿੱਚ ਰਾਜਵੀਰ ਸਿੰਘ ਘੁੰਮਣ ਦੇ ਜੀ,
1: ਜੀ
0: ਜਿਹੜੀ ਅਨਅਕਾਊਂਟਡ ਆ, ਹਾਂਜੀ ਉਹਦਾ ਪਤਾ ਨੀ ਹੈਗਾ ਆ ਜੀ, ਉਹ ਆਪਣੇ ਆਪ ਦੱਸਣਾ ਪਏਗਾ ਜੀ।
1: ਜੀ
0: ਮੈਨੂੰ ਉਮੀਦ ਹੈ ਜੀ ਕਿ ਉਹਨਾਂ ਨੇ ਜਿਹੜਾ ਆ CBI ਨੇ ਛੇਤੀ ਹੀ ਸੁਪਰੀਮ ਕੋਰਟ ਕੋਲੋਂ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਮੰਗ ਕਰ ਲੈਣੀ ਹੈ ਜੀ।
1: ਬਿਲਕੁਲ ਉਹ ਕਹਿ ਦੇਣਗੇ ਵੀ
0: ਜੀ ਭਾਈ
1: ਕੋਪਰੇਟ
0: ਸਾਹਿਬ,
1: ਨਹੀਂ ਕਰਦੇ, ਨਹੀਂ ਭਾਈ ਚੱਕਣਾ ਹੀ ਪੈਣਾ। ਬਿਲਕੁਲ ਜੀ।
0: ਇੱਕ ਸਰ ਬੇਨਤੀ ਹੋਰ ਜੀ,
1: ਜੀ
0: ਕਿ ਕੱਲ ਨੂੰ ਸਵੇਰੇ ਜਿਹੜਾ ਹੈਗਾ ਆ ਇਹਨਾਂ ਨੇ ਜਿਹੜੀ ਬੰਦ ਦੀ ਕਾਲ ਕੀਤੀ ਆ ਨਾ ਜੀ,
1: ਹਾਂਜੀ,
0: ਤੇ ਉਹਦਾ ਹੁਣ ਦੇਖਦੇ ਹੈਗੇ ਆ ਸਰ। ਸਾਡੇ ਜਿਹੜੇ ਆ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈਗੀ ਆ ਜੀ,
1: ਜੀ
0: ਤੇ ਸਾਡੀਆਂ ਬਾਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਜੀ ਉਹ ਵੀ ਇਹਦੇ ਸਮਰਥਨ ਚ ਆ ਗਈਆਂ ਜੀ।
1: ਜੀ
0: ਤੇ ਦੇਖੋ ਸਾਨੂੰ ਸਾਡਾ ਕੰਮ ਜਿੱਦਾਂ ਹੈਗਾ ਜਰੂਰੀ ਸੇਵਾਵਾਂ ਵਾਲਾ ਹੁੰਦਾ ਹੀ ਆ ਜੀ ਇੱਕ ਕਿਸਮ ਦਾ, ਕਿਉਂਕਿ ਸਾਡੀਆਂ ਕੋਰਟਾਂ ਥੋੜਾ ਬੰਦ ਹੋਣੀਆਂ ਜੀ,
1: ਬਿਲਕੁਲ
0: ਕੋਰਟਾਂ ਤਾਂ ਖੁੱਲਣੀਆਂ ਹੀ ਆ ਤੇ ਲੋਕਾਂ ਦੇ ਕੇਸਾਂ ਚ ਆਵਾਜ਼ਾਂ ਵੀ ਪੈਣੀਆਂ ਜੀ, ਤੇ ਸਾਨੂੰ ਤਰੀਕਾਂ ਵੀ ਲੈਣੀਆਂ ਪੈਣੀਆਂ ਹੈਗੀਆਂ ਜੀ। ਤੇ ਇਹੋ ਜਿਹੇ ਦੇ ਵਿੱਚ ਦੇਖੋ ਜਦੋਂ ਬੰਦ ਹੋ ਗਿਆ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਆ ਜੀ, ਤੇ ਲੋਕ ਕਚਹਿਰੀਆਂ ਦੇ ਵਿੱਚ ਕਿੱਦਾਂ ਪਹੁੰਚਣਗੇ, ਤੇ ਜਿਹੜਾ ਬੰਦਿਆਂ ਨੇ ਤਰੀਕ ਭੁਗਤਣੀ ਆ ਦੋਸ਼ੀ ਕੋਰਟਾਂ ਚ ਕਿੱਦਾਂ ਹਾਜ਼ਰ ਹੋਣਗੇ, ਇਹੋ ਜਿਹੀ ਸਥਿਤੀ। ਵਕੀਲਾਂ ਨੇ ਤਾਂ ਪਹੁੰਚਣਾ ਹੀ ਪੈਂਦਾ ਜੀ, ਸਾਨੂੰ ਤਾਂ ਪਹੁੰਚਣਾ ਹੀ ਪੈਂਦਾ ਜੀ, ਚਾਹੇ ਜਿੱਦਾਂ ਮਰਜ਼ੀ ਰੋਡ ਕਲੋਜ਼ ਹੋਵੇ ਜਾਂ ਜੋ ਮਰਜ਼ੀ ਹੋਵੇ ਜੀ, ਕਿਉਂਕਿ ਜਿਹੜੇ ਮੁਲਜ਼ਮ ਨਹੀਂ ਆਏ ਹੋਣਗੇ ਉਹਨਾਂ ਦੀ ਜਗ੍ਹਾ ਤੇ ਅਸੀਂ ਜਿਹੜਾ ਹੈਗਾ ਆ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਉਹਨਾਂ ਦੀ ਹਾਜ਼ਰੀ ਲਵਾਵਾਂਗੇ ਜੀ। ਤੇ ਬਾਕੀ ਕੇਸਾਂ ਦੇ ਵਿੱਚ ਜਿਹੜਾ ਆ ਤਰੀਕਾਂ ਲੈਣੀਆਂ ਹੁੰਦੀਆਂ ਲੋਕਾਂ ਦੀਆਂ ਜੀ, ਸੋ ਇਸ ਕਰਕੇ ਇਹ ਹੁੰਦਾ ਆ ਜੀ, ਪਬਲਿਕ ਨੂੰ ਇਨਕਨਵੀਨੀਅੰਸ ਤਾਂ ਹੁੰਦੀ ਆ ਜੀ। ਹੁਣ ਤੱਕ ਜਿਹੜਾ ਹੈਗਾ ਆ ਸਕੂਲਾਂ ਤੋਂ ਮੈਸੇਜ ਨਹੀਂ ਆਇਆ ਜੀ ਕੋਈ, ਕੱਲ ਨੂੰ ਸਕੂਲ ਬੰਦ ਰਹਿਣਗੇ ਕਿ ਨਹੀਂ, ਕਿਉਂਕਿ 6 ਵਜੇ ਤੱਕ ਤਾਂ ਕਿਹੜੀ ਬੱਸ ਚੱਲ ਜਾਏਗੀ ਜੀ, ਬੱਸਾਂ ਦੇ ਵਿੱਚ ਬੱਚੇ ਆਉਣੇ ਆ ਜੀ।
1: ਬਿਲਕੁਲ ਆ ਜੀ, ਦਰੁਸਤ ਆ ਜੀ,
0: ਨਾ ਰੋਕੇ ਕੋਈ ਨਾ ਰੋਕੇ, ਜੇ 6 ਵਜੇ ਤੋਂ ਬਾਅਦ ਜਿਹੜਾ ਹੈਗਾ ਆ ਜਦੋਂ ਬੱਸਾਂ 7 ਵਜੇ 7:30 ਵਜੇ ਜਿਹੜੀ 8 ਵਜੇ ਚੱਲਦੀਆਂ ਜੀ, ਬੱਚੇ ਲੈ ਕੇ ਆਉਂਦੀਆਂ ਆ ਜੀ, ਉਹ ਰਸਤੇ ਦੇ ਵਿੱਚ ਕਿਤੇ ਰੋਕ ਲਈ, ਰੋਡ ਬਲੋਕ ਹੋ ਗਈ ਤੇ ਬੱਚੇ ਫਸੇ ਰਹਿਣਗੇ ਜੀ,
1: ਰਹਿਣਗੇ ਜੀ।
0: ਬਿਲਕੁਲ, ਇਸ ਕਰਕੇ ਇਹਨਾਂ ਅਥਾਰਟੀ ਨੂੰ ਵੀ ਛੇਤੀ ਤੋਂ ਛੇਤੀ ਜਿਹੜਾ ਟਾਈਮਲੀ ਜਿਹੜਾ ਆ ਬੱਚਿਆਂ ਨੂੰ ਇੰਟੀਮੇਟ ਕਰਨਾ ਚਾਹੀਦਾ ਜਾਂ ਦੱਸਣਾ ਚਾਹੀਦਾ ਜੀ ਵੀ ਭਾਈ ਸਕੂਲ ਲੱਗਣੇ ਆ ਜਾਂ ਨਹੀਂ ਲੱਗਣੇ, ਕਿ ਕੀ ਤੁਹਾਨੂੰ ਸਰਕਾਰ ਨੇ ਕੋਈ ਇੰਸ਼ੋਰੈਂਸ ਦਿੱਤੀ ਆ ਜੀ ਵੀ ਭਾਈ ਹਾਂ ਜੀ ਵੀ ਤੁਸੀਂ ਸਕੂਲ ਲਾਓ, ਅਸੀਂ ਆਪੇ ਜਿਹੜਾ ਹੈਗਾ ਹੈਲਪ ਕਰਾਂਗੇ,
1: ਜਾਂ
0: ਸਰਕਾਰ ਤਾਂ ਚੁੱਪ ਕਰਕੇ ਇਕਦਮ ਸਪੈਕਟੇਟਰ ਬਣੀ ਗਈ ਆ ਜੀ।
1: ਤੇ ਸੈਣੀ ਸਾਹਿਬ ਇੱਕ ਟਿੱਪਣੀ ਲੈ ਕੇ ਫਿਰ ਔਜਲਾ ਸਾਹਿਬ ਨਾਲ ਜੁੜੇ ਨੇ, ਉਹਨਾਂ ਦੀ ਗੱਲ ਸੁਣਦੇ ਆ। ਜਿਹੜਾ 15 ਕਿਲੋ ਹੈਰੋਇਨ ਫੜੀ ਹੈ ਜੀ, ਜਿਹੜਾ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਹੈ ਜਿਹੜਾ ਨਸ਼ੇ ਦੇ ਮਾਮਲੇ ਦੇ ਵਿੱਚ, ਅੱਜ ਮਾਨ ਸਾਹਿਬ ਨੇ ਵੀਡੀਓ ਦੇ ਵਿੱਚ ਵੀ ਜਿਹੜਾ ਸੁਨੇਹਾ ਦਿੱਤਾ ਹੈ, ਪਰ ਦੂਸਰੇ ਪਾਸੇ ਐਂਟੀ ਡਰੋਨ ਬੱਸ ਜਿਹਦੇ ਉੱਤੇ ਮਾਨ ਸਾਹਿਬ ਦੀ ਆਪਣੀ ਫੋਟੋ ਲੱਗੀ ਹੈ ਹੱਥ ਜੋੜ ਕੇ ਤੇ ਸਾਰਾ ਕੁਝ ਉਹਦੇ ਉੱਤੇ ਲਿਖਿਆ ਹੋਇਆ ਹੈ, ਨਸ਼ੇ ਖਿਲਾਫ਼ ਮੁਹਿੰਮਾਂ ਜੋ ਵੀ ਚੱਲ ਰਹੀਆਂ ਨੇ ਤੇ ਯੁੱਧ ਨਸ਼ਿਆਂ ਵਿਰੁੱਧ, ਤੇ ਇਹ ਕਰਮ ਸਿੰਘ ਕਿਹੜੇ ਕਰਮ ਕਮਾ ਗਿਆ ਜੀ?
0: ਭਾਈ ਸਾਹਿਬ ਇਹਦਾ ਥੱਲੇ ਜਿਹੜਾ ਆਖਰੀ ਹੈਡਿੰਗ ਆ ਇਹਨੂੰ ਸੰਬੋਧਨ ਦੇ ਆ ਵੀ ਬਾੜੀ ਖੇਤ ਨੂੰ ਖਾਣ ਲੱਗੇ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਨਾ ਜੀ, ਜਿਹੜੀ ਤੁਸੀਂ ਆਹ ਗੱਲਾਂ ਕਰਦੇ ਆ ਇਹ ਵੀ ਇਹਨਾਂ ਨੇ ਡਾਇਆ ਜ਼ੀਰੋ ਟੋਲਰੈਂਸ ਜੇ ਵੋ, ਇਹ ਸਾਰਾ ਕੁਛ ਇਹਨਾਂ ਨੇ ਨਾ ਜੀ ਰਟੇ ਰਟਾਏ ਡਾਇਲੋਗ ਹੁੰਦੇ ਆ ਜੀ। ਜਿਹੜੀ ਸਰਕਾਰ ਆ ਜਿਹੜੀ ਕਹੂਗੀ ਵੀ ਹੈਵ ਟੋਲਰੈਂਸ,
1: ਹਾਂਜੀ
0: ਕਿਹੜੀ ਸਰਕਾਰ ਕਹੂਗੀ ਕਿ ਨਸ਼ਿਆਂ ਦੇ ਮੁੱਦੇ ਤੇ ਸਾਡੀ ਟੋਲਰੈਂਸ ਆ,
1: ਕਿਹੜੀ
0: ਸਰਕਾਰ ਕਹੂਗੀ ਕਿ ਹਾਂ ਜੀ ਵੀ ਕਿਸੇ ਵੀ ਗੈਰ ਕਾਨੂੰਨੀ ਕੰਮ ਦੇ ਵਿੱਚ ਸਾਡੀ ਟੋਲਰੈਂਸ ਆ ਜੀ? ਸਰਕਾਰ ਨੇ ਤਾਂ ਜ਼ੀਰੋ ਟੋਲਰੈਂਸ ਹੀ ਕਹਿਣਾ ਨਾ ਜੀ, ਉਹ ਇਹ ਰਟਿਆ ਰਟਾਇਆ ਡਾਇਲੋਗ ਹੁੰਦਾ ਹੈਗਾ ਜਾਂ ਅਦਰਵਾਈਜ਼ ਟੋਲਰੈਂਸ ਇੰਨੀ ਕੁ ਹੈਗੀ ਆ ਤੇ ਤੁਹਾਡੇ ਸਾਹਮਣੇ ਇੱਕ ਨਸ਼ੇ ਦਾ ਵਿਰੋਧ ਕਰਦੇ ਬੱਚਾ ਜਿਹੜਾ ਆ ਉਹਦੀ ਡੈਥ ਹੋ ਗਈ ਆ, ਹਾਂਜੀ ਨੌਜਵਾਨ ਤੇ ਇੱਧਰ ਜਿਹੜਾ ਹੈਗਾ ਤੁਹਾਡਾ ਇੱਕ ਜਿਹੜਾ ਰੱਖਿਅਕ ਸੀ ਭਕਸ਼ਕ ਬਣਿਆ ਆ ਜੀ, ਜਿਹਨੂੰ ਵਰਦੀ ਪਵਾਈ ਹੈਗੀ ਆ ਤੇ ਉਹਦੇ ਬਾਰਡਰ ਦੇ ਉੱਤੇ ਉਹਦੀ ਡਿਊਟੀ ਹੈਗੀ ਆ ਜੀ, ਵੀ ਐਂਟੀ ਡਰੋਨ ਜਿਹੜਾ ਆ ਸਿਸਟਮ ਉਹ ਦੇਖਣਾ ਆ ਜੀ,
1: ਤੇ
0: ਉਹ ਡਰੋਨ ਜਿਹੜੇ ਆਉਂਦੇ ਹੈਗੇ ਉਹਨਾਂ ਨਾਲ ਹੀ ਪੈਕਟ ਚੱਕੀ ਫਿਰਦਾ ਜੀ, 15 ਕਿਲੋ ਹੀਰੋਇਨ ਲਈ ਫਿਰਦਾ ਜੀ।
1: ਬਿਲਕੁਲ,
0: ਖਰੇ ਕਿੰਨੇ ਪੁਲਿਸ ਵਾਲੇ ਇਹਨਾਂ ਕੰਮਾਂ ਚ ਇਨਵੋਲਵ ਹੈਗੇ ਆ ਜੀ?
1: ਬਿਲਕੁਲ ਜੀ। ਤੇ ਔਜਲਾ ਸਾਹਿਬ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ
2: ਜੀ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
2: ਦੇਖੋ ਚਲੋ ਜਵਾਕਾਂ ਦਾ ਨਹੀਂ ਵੀ ਸਕੂਲ ਲੱਗੂ ਕੋਈ ਗੱਲ ਨੀ, ਜੇ ਵਕੀਲਾਂ ਦਾ ਇੰਨਾ ਜਾਣਾ ਜ਼ਰੂਰੀ ਆ ਉਹ ਹੁਣੇ ਪਹੁੰਚ ਜਾਣ ਜੀ ਕੋਰਟ ਉੱਥੇ ਕੈਬਨ ਦੇ ਵਿੱਚ ਆਉਂਦਾ ਲੋਕਾਂ ਲਈ ਸੇਵਾਵਾਂ ਤਾਂ ਦੇਣ ਜੀ।
0: ਮੈਂ ਜੀ ਭਾਰਾਈ ਸਾਹਿਬ ਨੂੰ ਦੱਸ ਹੀ ਇਸੇ ਕਰਕੇ ਰਿਹਾ, ਭਾਰਾਈ ਮੇਰੀ ਭਾਰਾਈ ਸਾਹਿਬ ਮੇਰੀ ਛੇਤੀ ਛੁੱਟੀ ਕਰ ਦਿਓ, ਮੈਨੂੰ ਲੱਗਦਾ 4 ਵਜੇ ਸਵੇਰੇ ਜਾਣਾ ਪਊਗਾ। ਹਾਂਜੀ
2: ਤੁਸੀਂ ਇਹ ਦੇਖੋ ਰਾਜਨ ਜੀ, ਆਪਾਂ ਫੇਰ ਵੀ ਗੱਲ ਕਰਦੇ ਸੀ, ਅਸਲ ਚ ਸਾਡਾ ਸਿਸਟਮ ਖਿਲਾਫ਼ ਸੁਗੜ ਤੁਸੀਂ ਹੋ ਹੁਣ ਜੇ ਜੱਜੇ ਰਲ ਕੇ ਤੇ ਤੁਸੀਂ ਉਹ ਰਲ ਕੇ ਜਿਹਨੇ ਸ਼ਰੇਆਮ ਜੁਰਮ ਕੀਤਾ ਵੇ ਉਹਨੂੰ ਇਹ ਛਡਾਏਂਗੇ,
1: ਬਿਲਕੁਲ ਹੈ ਜੀ,
2: ਉਹਨੂੰ ਇਹ ਸੱਚਾ ਸਾਬਤ ਕਰੇਂਗੇ ਉਹ। ਹੁਣ ਡਰੱਗ ਇੰਸਪੈਕਟਰ ਦੀ ਆਪਦੀ ਫੈਕਟਰੀ ਹੈ ਤੇ ਫਿਰ ਇਹ ਚੀਜ਼ਾਂ ਰੋਕੂ ਕੌਣ ਜੀ?
1: ਕੋਈ ਬਣੀ ਜੀ, ਬਿਲਕੁਲ
2: ਹਾਂਜੀ, ਇਹ ਮਹਿਕਮੇ ਕਈ ਤਾਂ ਸਾਡੇ ਪੰਜਾਬ ਚ ਨੇ ਜਿਹੜੇ, ਜਿਵੇਂ ਲਾ ਲਓ ਮਾਲ ਮਹਿਕਮਾ ਪਟਵਾਰੀ ਲਾ ਲਓ ਜਾਂ ਪੁਲਿਸ ਵਾਲੇ, ਜਿਹੜੇ ਫੇਸ ਕਰਦੇ ਆ ਲੋਕਾਂ ਨੂੰ, ਉਹ ਵੱਧ ਬਦਨਾਮ ਨੇ। ਮਹਿਕਮੇ ਤਾਂ ਇਹੋ ਜਿਹੇ ਨੇ, ਤੁਸੀਂ ਸੋਚ ਵੀ ਨਹੀਂ, ਜਿਹੜੇ ਅਰਬ ਰੁਪਈਆ ਬਣਾਉਂਦੇ ਨੇ,
1: ਬਿਲਕੁਲ ਹੈ ਜੀ,
2: ਜਿਹੜੇ ਦੇਖਦੇ ਨਹੀਂ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ, ਚਲੋ ਆਪਾਂ ਸਾਰਾ ਹੀ ਪਤਾ, ਲੁਧਿਆਣਾ ਦੇਖੋ
1: ਜੀ
2: ਇੰਡਸਟਰੀ ਇੰਸਪੈਕਟਰ ਦੀ ਕੀ ਜੋਬ ਹੁੰਦੀ ਹੈ ਜੀ?
1: ਜੀ
2: ਹੁਣ ਦੇਖਣੀ ਹੈ ਨਾ ਫੈਕਟਰੀ, ਤੇ
1: ਬਿਲਕੁਲ
2: ਉਹਨਾਂ ਨੇ ਬੋਰ ਕਰ ਕਰ ਉਹ ਜ਼ਹਿਰੀਲੇ ਪਾਣੀ ਲੁਧਿਆਣੇ ਚ ਪਾਤੇ, ਤੇ ਅੱਜ
1: ਪਾਏ ਹੋਏ
2: ਲੁਧਿਆਣੇ ਦਾ
1: ਨੇ
2: ਪਾਣੀ ਨਹਾਉਣ ਯੋਗ ਵੀ ਨਹੀਂ ਰਿਹਾ
1: ਜੀ,
2: ਰਹਿੰਦਾ ਕੌਣ ਉੱਥੇ? ਤੋ ਸਾਡੇ ਸਿਸਟਮ ਤਾਂ ਦੇਖੋ ਕਿਵੇਂ, ਇਹਨਾਂ ਨੇ ਆਪਦੇ ਨਿੱਜ ਲਈ, ਮਤਲਬ ਹੋਇਆ ਕੀ ਹੋਣਾ ਕੀ ਆ, ਹੁੰਦੇ ਹੁੰਦੇ ਇੱਕ ਦਿਨ ਤਾਂ ਨਹੀਂ ਇਹ ਕੰਮ ਹੋਇਆ, ਮਤਲਬ ਇਹ 50 ਸਾਲਾਂ ਤੋਂ ਚੱਲਦਾ ਚੱਲਦਾ ਅੱਜ ਇੱਥੇ ਤੱਕ ਆ ਗਿਆ। ਹਰ ਚੀਜ਼ ਜਿਹਨੇ ਰਾਖੀ ਕਰਨੀ ਸੀ, ਜਿਹਨੇ ਆਪਦੀ ਸਹੀ ਫਰਜ਼ ਨਿਭਾਉਣੀ ਸੀ, ਜਿਹੜੇ ਚੇਅਰ ਨੇ ਸਾਨੂੰ ਜਸਟਿਸ ਕਰਨਾ ਸੀ, ਉਹ ਤਾਂ ਇਨਜਸਟਿਸ ਤੇ ਆ ਗਏ।
1: ਬਿਲਕੁਲ,
2: ਖੇਤੀਬਾੜੀ ਇੰਸਪੈਕਟਰ ਲੈ ਲਓ, ਉਹਨਾਂ ਦੇ ਆਪਦੇ ਦਵਾਈਆਂ ਦਾ ਦੁਕਾਨਾਂ ਖੋਲੀਆਂ ਹੋਈਆਂ ਨੇ
1: ਜੀ,
2: ਇਹ ਲੈ ਲਓ ਇਹਨਾਂ ਦੇ ਆਪਦੇ ਖੋਲੇ ਹੋਏ ਨੇ,
1: ਟੂਰ ਮਿਲਦੇ
2: ਚਾਈਆਂ ਦੇ ਆਪਦੇ ਠੇਕੇ ਲਏ ਹੋਏ ਨੇ ਜੀ, ਹਾਂਜੀ, ਪੁਲਿਸ ਵਾਲੇ ਆਪਦੀ ਜੀਪ ਚ ਨਸ਼ਾ ਵੇਚੀ ਜਾਂਦੇ ਨੇ ਜੀ
1: ਜੀ,
2: ਫਿਰ ਰੋਕੂ ਆ ਕੌਣ?
1: ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਪਹਿਲਾਂ ਵੀ ਹੁੰਦੇ ਸੀ, ਲਾਲ ਬੱਤੀ ਗੱਡੀ ਦੇ ਵਿੱਚ ਸਾਰਾ
2: ਉਹਨਾਂ ਚ ਪੈਸਾ ਆਟੋ ਆਟੋ ਆਈ ਚੱਲੀ ਜਾਂਦਾ,
1: ਚੱਲੀ ਜਾਂਦੀ
2: ਉਹਦਾ ਸਾਰਾ ਕੁਝ। ਇਹ ਤਾਂ ਮੰਤਰੀ ਦਾ ਦੇਖੋ ਪੋਲਿਟਿਕਸ ਦਾ ਇੱਕ ਅੰਬਰੇਲਾ ਹੋ ਗਈ ਨਾ, ਇੰਸ਼ੋਰੈਂਸ ਦੇ ਉੱਪਰ ਤਾਂ ਇੰਸ਼ੋਰੈਂਸ ਹੈ,
1: ਬਿਲਕੁਲ ਹੈ ਜੀ,
2: ਫਿਰ ਸਾਰਿਆਂ ਨੂੰ ਕਵਰ ਕਰਦੇ ਨੇ ਜੀ
1: ਜੀ,
2: ਫਿਰ ਤੁਸੀਂ ਆਪਾਂ ਕਿੱਥੋਂ ਸੁਧਾਰ ਹੋਊਗਾ? ਲੱਗਦਾ ਕਿਸੇ ਪਾਸਿਓ ਵੀ, ਮਤਲਬ ਕੋਈ ਤੁਹਾਨੂੰ ਵੇ ਲੱਗਦਾ ਇਹਦੇ ਵਿੱਚ ਵੀ ਇੱਥੋਂ ਇਹ ਸੁਧਾਰ ਕਰ ਲੈਣਗੇ?
1: ਨਾ ਜੀ, ਨਾ ਜੀ,
2: ਸਰਕਾਰਾਂ ਬਦਲਦੀਆਂ ਉਹ, ਮਤਲਬ ਉਹ ਜਿਵੇਂ ਇੱਕ ਛੋਟੀ ਜਿਹੀ ਗੱਲ ਕਹਿੰਦੀ ਹੁੰਦੀ ਵੀ ਅੱਗੇ ਗੱਡੀਆਂ ਬਠਿੰਡੇ ਭੱਜ ਜਾਂਦੀਆਂ ਫਿਰ ਪਟਿਆਲੇ ਆ ਜਾਂਦੀਆਂ ਸੀ, ਪਰ ਗੱਡੀਆਂ ਦੇ ਰਾਹ ਬਦਲਦੇ ਨੇ,
1: ਬਦਲਦੇ ਨੇ ਜੀ,
2: ਬਾਕੀ ਤਾਂ ਉਹੀ ਚੱਲੀ ਜਾਂਦਾ, ਉਧਰੋਂ ਪੈਸੇ ਜਾਂਦਾ ਇਧਰੋਂ ਜਾਣ ਲੱਗ ਜਾਂਦੇ ਨੇ
1: ਜੀ।
2: ਮਤਲਬ ਪੰਜਾਬ, ਪੰਜਾਬੀਅਤ, ਸਾਡੀ ਜਵਾਨੀ, ਸਾਡਾ ਭਵਿੱਖ, ਸਾਡੀ ਐਜੂਕੇਸ਼ਨ ਵਾਲੇ ਨੇ ਜਿਹੜੇ, ਉਹ ਦੇਖੋ ਆ ਜਿਹੜੇ ਕੁੱਟ ਖਾਂਦੇ ਨੇ ਰੋਜ਼ ਵੀ ਸਾਨੂੰ ਪੱਕੇ ਕਰੋ ਸਰਕਾਰੀ ਸਕੂਲ ਚ, ਇਹਨਾਂ ਦੇ ਜਵਾਕ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ,
1: ਪੜ੍ਹਦੇ ਨੇ ਜੀ, ਬਿਲਕੁਲ,
2: ਤੁਹਾਨੂੰ ਕੀ ਲੋੜ ਆ ਸਰਕਾਰੀ ਸਕੂਲ ਚ ਜੋਬ ਕਰਨ ਦੀ? ਤੁਸੀਂ ਕਿਉਂ ਕੁੱਟ ਖਾਂਦੇ ਉਹਦੇ ਪਿੱਛੇ
1: ਜੀ? ਬਿਲਕੁਲ
2: ਹਾਂਜੀ ਰਾਜੇ ਜੀ।
0: ਵੀਰ ਜੀ ਏਦਾਂ ਨਾ ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਕਿਹਾ ਯਾਰ ਭਾਈ ਬੰਦਾ ਬੜਾ ਮਿਹਨਤੀ ਆ, ਟੈਕਸੀ ਮੈਂ ਹਾਇਰ ਕੀਤੀ ਸੀ
1: ਜੀ,
0: ਮੈਂ ਕਿਹਾ ਵੀ ਇਸ ਬੰਦੇ ਨੇ ਟੈਕਸੀ ਪਾ ਕੇ 12 ਟੈਕਸੀਆਂ ਬਣਾ ਲਈਆਂ ਜੀ, ਵੀ ਬੜਾ ਬੰਦਾ ਮਿਹਨਤੀ ਆ ਜੀ
1: ਜੀ।
0: ਉਹ ਮੁੜ ਕੇ ਉਹਦਾ ਡਰਾਈਵਰ ਨੇ ਮੈਨੂੰ ਦੱਸਿਆ, ਕਹਿੰਦਾ ਭਾਜੀ ਇਹਦੀਆਂ ਆਪਣੀਆਂ ਤਾਂ 2 ਆ 10 ਤਾਂ ਇਹਦੇ ਭਰਾ ਦੀਆਂ। ਮੈਂ ਕਿਹਾ ਉਹ ਕੀ ਕਰਦਾ? ਕਹਿੰਦਾ ਉਹ ਪੁਲਿਸ ਵਿੱਚ ਆ। ਪਰ ਇਹ ਕਹਿੰਦਾ ਕਿਸੇ ਨੂੰ ਦੱਸਦੇ ਨੀ ਹੈਗੇ, ਪਰ ਮੈਨੇਜ ਸਾਰਾ ਕੁਛ ਇਹੀ ਕਰਦਾ ਹੈਗਾ, ਪਰ 10 ਉਹਦੀਆਂ ਆ ਜੀ, ਪੈਸੇ ਉਹਦੇ ਲੱਗੇ ਆ।
1: ਦੇਖੋ ਜਿਹੜਾ ਔਜਲਾ ਸਾਹਿਬ ਨੇ ਜ਼ਿਕਰ ਕੀਤਾ, ਹਾਂਜੀ ਸੈਣੀ ਸਾਹਿਬ, ਔਜਲਾ ਸਾਹਿਬ ਨੇ ਲੁਧਿਆਣੇ ਦਾ ਜ਼ਿਕਰ ਕੀਤਾ, ਏਦਾਂ ਹੀ ਤੁਸੀਂ ਦੇਖ ਲੋ, ਚਾਹੇ ਆਪਣੇ ਜਲੰਧਰ ਦੇ ਹਾਲਾਤ ਦੇਖ ਲੋ, ਉੱਥੇ ਬਹੁਤ ਸਾਰੇ ਲੋਕ ਐਸੇ ਨੇ, MC ਹੋ ਗਏ ਜਾਂ ਜਿਹੜੇ ਕਹਿ ਲੋ ਕਿ ਜਾਂ ਮੰਤਰੀ ਹੋ ਗਏ ਜਾਂ MLA ਹੋ ਗਏ, ਉਹਨਾਂ ਨੇ ਰਿਕਸ਼ੇ ਪਾਏ ਹੋਏ ਨੇ ਜੀ, ਉਹ ਰਿਕਸ਼ਿਆਂ ਦੇ ਉੱਤੋਂ ਪੈਸਾ ਇਕੱਠਾ ਕਰੀ ਜਾਂਦੇ ਆ ਜੀ।
0: ਭਾਰੇ ਸਾਹਿਬ ਦੇਖੋ, ਬਿਜਨਸ ਕਰਨਾ ਕੋਈ ਮਾੜੀ ਨੀ ਗੱਲ, ਪਰ ਮੈਨੂੰ ਇਹ ਆ ਕਿ ਪੁਲਿਸ ਵਾਲਾ ਐਸਾ ਕੋਈ ਨਹੀਂ ਹੈ ਜਿਹਨੇ 2-4 ਧੰਦੇ ਜਿਹੜੇ ਆ ਨਾਲ ਹੋਰ ਨਹੀਂ ਰੱਖੇ
1: ਨੇ ਜੀ, ਸਾਈਡ ਬਿਜਨਸ।
0: ਹਾਂਜੀ, ਉਹ ਅੰਡਰ ਦਾ ਕਵਰ ਆਫ ਦਿਸ ਖਾਕੀ ਉਹ ਬਹੁਤ ਧੰਦੇ ਕਰਦੇ ਹੈਗੇ ਆ ਜੀ, ਤੇ ਜਿਹੜੇ ਏਦਾਂ ਦੇ ਕਰਦੇ ਹੈਗੇ ਉਹ ਤਾਂ ਚਲੋ ਠੀਕ ਹੈਗੇ ਆ, ਤੇ ਜਿਹੜੇ ਗਾਹ ਆ ਅਗਲੇ ਰਾਜ ਇਹਨਾਂ ਨੂੰ ਨਹੀਂ ਆਉਂਦਾ ਹੈਗਾ, ਇਹ ਉਹ ਵਿੱਚ ਜਿਹੜਾ ਆ ਨਸ਼ੇ ਵਾਲਾ ਫੇਰਾ ਵੀ ਲਾ ਲੈਂਦੇ ਆ ਜੀ,
1: ਤੇ
0: ਇਸ ਕਰਕੇ ਹੁਣ ਸਕਰੂਟਨੀ ਹੁਣ ਕਰੂਗਾ ਕੌਣ? ਸਰ ਸੋਚਦਾ ਤਾਂ ਅਸੀਂ, ਮਤਲਬ ਹਰ ਇੱਕ ਬੰਦੇ ਦਾ ਮਨ ਬਹੁਤ ਕੁਛ ਸੋਚਦਾ ਕਿ ਇੱਥੇ ਸਿਸਟਮ ਚ ਸੁਧਾਰ ਹੋ ਜਾਣਾ ਚਾਹੀਦਾ, ਪਰ ਕਰੀਏ ਕੀ, ਕਰੂਗਾ ਕੌਣ? ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਹੈਗਾ ਆ ਸਾਰਾ ਕੁਛ ਤਾਂ ਬੇੜਾ ਗਰਕ ਹੋਇਆ ਆ ਜੀ, ਹਰ ਇੱਕ ਬੰਦਾ ਕਹਿੰਦਾ ਮੈਨੂੰ ਦੇ ਜੋ, ਮੈਂ ਕਿੱਥੇ ਲੁੱਟ ਮਾਰ ਕਰ ਸਕਦਾ ਹੈਗਾ, ਪਤਾ ਨੀ ਪੈਸੇ ਦੀ ਕਿੰਨੀ ਕੁ ਭੁੱਖ ਪੈ ਗਈ ਹੈਗੀ ਆ ਜੀ,
1: ਸੋ
0: ਇਸ ਕਰਕੇ ਜਿਹੜਾ ਆ ਇਹ ਸਾਰੇ ਸਿਸਟਮ ਦਾ ਹਾਲ ਹੀ ਇਹ ਹੋਇਆ ਆ ਜੀ।
1: ਜੀ ਬਿਲਕੁਲ
0: ਜੀ ਵੀਰ ਜੀ,
1: ਤੇ ਸੈਣੀ ਸਾਹਿਬ, ਹਾਂਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼।
2: ਕਿਉਂਕਿ ਦੇਖੋ ਉਹੀ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਸਿਸਟਮ ਸੁਧਾਰਨਾ ਸੀ, ਜਿਨ੍ਹਾਂ ਨੇ ਸਾਡੀ ਰਖਵਾਲੀ ਕਰਨੀ ਸੀ, ਜਿਨ੍ਹਾਂ ਨੇ ਇਸ ਚੀਜ਼ ਨੂੰ ਸੇਧ ਦੇਣੀ ਸੀ, ਉਹੀ ਕਿੱਧਰ ਨੂੰ ਤੁਰੇ ਹੋਏ ਨੇ
1: ਜੀ?
2: ਆਹ ਕੋਈ ਵੀ ਦੇਖ ਲਓ, ਅਸੀਂ ਅੱਜ ਤੱਕ ਕਿਸੇ ਨਤੀਜੇ ਦੇ ਪਹੁੰਚਦੇ ਨੀ, ਆਹ ਹਲਾ ਲਾ ਲਾ ਹੈ ਆ ਹੋ ਕੇ ਹਟ ਜੂ। ਹਾਂਜੀ, ਜਿਵੇਂ ਅੱਗੇ ਸੀਗਾ ਕਿਸਾਨਾਂ ਦਾ ਮੋਰਚਾ ਉਹ ਚ ਕਿੰਨੇ ਚੈਨਲ ਬਣ ਕੇ ਨਿਕਲੇ ਤੇ ਕਿੰਨੇ ਲੀਡਰ ਬਣ ਕੇ
1: ਬਣ ਕੇ
2: ਨਿਕਲੇ,
1: ਨਿਕਲਿਆ ਜੀ
2: ਇਹਦੇ ਵਿੱਚੋਂ ਦੋ ਚਾਰ ਰੋਟੀਆਂ ਸੇਕ ਜਾਣਗੇ ਜੀ।
1: ਔਜਲਾ ਸਾਹਿਬ ਸੇਕ ਰਹੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਦੇਖੋ ਬਾਹਰਲੇ ਮੁਲਕਾਂ ਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਤਾਂ ਖਾਸ ਕਰਕੇ, ਇੱਥੇ ਉਹ ਗੋ ਫੰਡ ਦੇ ਨਾਂ ਦੇ ਉੱਤੇ ਬਥੇਰਾ ਕੁਝ ਚੱਲਦਾ ਹੈ ਜੀ, ਪੈਸਾ ਇਕੱਠਾ ਕਰੀ ਜਾਂਦੇ ਆ ਜੀ ਅਗਲੇ ਦੇ ਨਾਂ ਤੇ, ਚਾਹੇ ਪਰਿਵਾਰ ਨੂੰ ਪਤਾ
2: ਹਰ
1: ਹੋਵੇ ਨਾ ਪਤਾ ਹੋਵੇ।
2: ਹਰ ਇੱਕ ਬੰਦੇ ਉਹੀ ਜਿਹਦਾ ਜਿੱਧਰ ਨੂੰ ਦਾਲ ਲੱਗਦਾ ਹੈ
1: ਜੀ
2: ਕਿ ਮਤਲਬ ਉਹਨੇ ਦਾਲ ਲਾਉਣਾ ਜੀ, ਆਪਦਾ ਰੋਟੀ ਸੇਕਣੀ ਹੈ, ਸੇਕ ਕੇ ਤੁਰਦਾ
1: ਸੇਕਣੀ
2: ਲੱਗਣਾ ਜੀ।
1: ਬਿਲਕੁਲ ਹੈ ਜੀ,
2: ਆ ਬਣਾਏ ਸੀਗੇ ਤੁਸੀਂ ਦੇਖੋ, ਮਤਲਬ ਇਹ ਨਾ ਇਹਨੂੰ ਕੱਲਾ ਤੁਸੀਂ ਇਹ ਨਾ ਦੇਖੋ ਕਿ ਇੱਕ ਮੁੰਡਾ ਮਰਿਆ
1: ਜੀ,
2: ਇਹ ਟੋਟਲ 4.5 ਸਾਲ ਦਾ ਜੋ ਗੌਰਮੈਂਟ ਨੇ ਕਰਿਆ ਇਹ ਉਹਦਾ ਰੋਹ ਹੈ,
1: ਘੜਾ ਫੁੱਟਿਆ ਕਹਿ ਲੋ ਜਦੋਂ,
2: ਉਹ ਰੋਹ ਆ ਲੋਕਾਂ ਦੇ ਅੰਦਰ। ਅੱਗੇ ਇਹਨਾਂ ਨੇ ਦੇਖੋ ਲੋਕ ਦਵਾਏ ਕਿਸ ਤਰੀਕੇ ਨਾਲ ਨੇ, ਇਹਨਾਂ ਨੇ ਲੋਕਾਂ ਨੂੰ ਸਾਹ ਲੈਣ ਜੋਗਾ ਛੱਡਿਆ, ਮੀਡੀਆ ਇਹਨਾਂ ਨੇ ਗਲ ਘੁੱਟ ਲਿਆ
1: ਜੀ,
2: ਕੋਈ ਕਾਲੀ ਕਾਲੀ ਚੁੰਨੀ ਲੈ ਕੇ ਕੁੜੀ ਇਹਨਾਂ ਦੀ ਰੈਲੀ ਚ ਨਹੀਂ ਜਾ ਸਕਦੀ, ਕੋਈ ਕਾਲੀ ਪੱਗ ਬੰਨ ਕੇ, ਮਤਲਬ ਕਿੱਥੇ ਤੱਕ ਇਹਨਾਂ ਨੇ ਸਾਹ ਘੁੱਟਿਆ ਲੋਕਾਂ ਨੇ, ਔਖੇ ਸਿਖਾਲੇ ਟਾਈਮ ਕੱਢ ਲਿਆ ਕਿਉਂਕਿ ਪਰਚੇ ਦਰਜ ਕਰ ਦਿੰਦੇ ਨੇ, ਰਹਿਣਾ ਕਿਹੜਾ ਸੌਖਾ ਹੈ,
1: ਬਿਲਕੁਲ
2: ਪੁਲਿਸ ਨੂੰ ਅਗਲਾ ਮਾੜਾ ਬੰਦੇ ਮਗਰ ਕੋਈ ਜਾਂਦਾ ਵੀ ਨੀ ਵਿਚਾਰੇ ਤੇ
1: ਜੀ,
2: ਤਕੜੇ ਕੰਮਾਂ ਚ ਆਉਂਦੇ ਹੀ ਨੀ
1: ਜੀ।
2: ਸੋ ਉਹ ਜਿਹੜਾ ਰੋ ਜੇ ਮੈਂ ਕਹਿੰਦਾ ਅੱਜ ਚੋਣ ਜਾਬਤਾ ਲੱਗ ਜਾਵੇ ਮੈਂ ਲਿਖ ਕੇ ਦਿੰਦਾ, ਇਹ ਦਿੱਲੀ ਵਾਲਿਆਂ ਨੇ ਦਿੱਲੀ ਨੂੰ ਭੱਜਣਾ, ਪੰਜਾਬ ਵਾਲੇ ਵੀ ਦਿੱਲੀ ਨੂੰ ਜਾਣਗੇ,
1: ਜਾਣੇ ਨੇ ਜੀ, ਬਿਲਕੁਲ ਹੈ,
2: ਇਹਨਾਂ ਦਾ ਹਾਲ ਇਹ ਹੋਣਾ,
0: ਬਿਲਕੁਲ ਜੀ ਬਿਲਕੁਲ,
2: ਇਹਨਾਂ ਦੇ ਆਪਦੇ ਤਾਂ ਪੈਰ ਹੈ ਨੀ ਕਿਸੇ ਦੇ
1: ਜੀ,
2: ਆਪਦੀ ਤਾਂ ਅੱਧੇ ਹੀ ਤਾਂ ਪਹਿਲਾਂ ਕੋਈ ਵੋਟ ਹੀ ਨੀ ਬਣਦੇ, ਨਾਲ ਪਿੰਡ 40% MLA ਦਾ ਇਹ ਜਿਹਨੇ ਮੈਨੂੰ ਦੇਖ ਕੇ ਉਹਨਾਂ ਦੀ ਸ਼ਕਲ ਇਹ ਜੀ ਲੱਗਦੀ ਹੈ
1: ਜੀ, ਬਿਲਕੁਲ
2: ਜਿਹਨਾਂ ਨੂੰ ਅਜੇ ਤੱਕ ਗੱਲ ਕਰਨ ਦਾ ਤਾਂ ਤਰੀਕਾ ਨੀ ਆ, ਗਿਆਸਪੁਰਾ ਦੇਖ ਲੋ
1: ਜੀ,
2: ਇਹਨੂੰ ਅਜੇ ਤੱਕ ਇਹੀ ਨੀ ਪਤਾ ਲੱਗ ਮੈਂ ਕਿੱਥੇ ਖੜ ਕੇ ਕੀ ਗੱਲ ਕਰਨੀ ਹੈ
1: ਜੀ,
2: ਇਹ ਦਿਮਾਗ ਖਰਾਬ ਆ ਨਾ,
1: ਬਿਲਕੁਲ ਹੈ ਜੀ,
2: ਕਿ ਪੀਣ ਨੂੰ ਤਾਂ ਟੋਭੇ ਦਾ ਪਾਣੀ ਹੈਗੀ ਨਹੀਂ ਸੀ ਤੇ ਇਹਨਾਂ ਨੂੰ ਬਿਸਲਰੀ ਮਿਲਣ ਲੱਗ ਗਿਆ, ਉਹਨੇ ਦਿਮਾਗ ਹੀ ਖਰਾਬ ਕਰਤਾ ਨਾ,
1: ਕਰਤਾ ਜੀ,
2: ਕੋਈ ਪੱਖ ਛੱਡਿਆ ਧਰਮ ਪੱਖੋਂ ਖੜ ਕੇ ਸਾਡੇ ਤਖ਼ਤ ਤੇ ਖੜ ਕੇ ਤੂੰ ਕੀ ਬੋਲ ਰਿਹਾ
1: ਜੀ,
2: ਮੈਂ ਕਹਿੰਦਾ ਪਤਾ ਨੀ ਕਿਉਂ ਕਾਨੂੰਨ ਇਹ ਇਹਨਾਂ, ਜਿਹੜਾ ਬੰਦਾ ਆਪਦੇ ਮੂੰਹੋਂ ਕਹਿੰਦਾ ਉਹਦੇ ਐਕਟ ਕਿਉਂ ਨੀ ਹੋਣਾ ਚਾਹੀਦਾ, SC ST ਵਾਲਾ ਇਹਦੇ ਵੀ ਹੋਣਾ ਚਾਹੀਦਾ,
1: ਹੋਣਾ ਚਾਹੀਦਾ ਜੀ ਬਿਲਕੁਲ, ਚਾਹੇ ਉਸੇ
2: ਫਾਇਦਾ ਇਹ ਵੀ ਇੱਕ ਇਨਸਾਨ ਹੈ, ਜੇ ਦੂਜਾ ਵੀ ਦੂਜਾ ਕਹਿੰਦਾ ਉਹ ਤੇ ਐਕਟ ਹੁੰਦਾ ਇਹਦੇ ਵੀ ਲੱਗਣਾ ਚਾਹੀਦਾ,
1: ਕੈਸ਼ ਵੀ ਤਾਂ ਇਹ ਵੀ ਕਰਦੇ ਹੀ ਜਾਂਦੇ ਜੀ, ਕੈਸ਼ ਤਾਂ
2: ਕਰਦੇ ਹੀ ਨੇ ਹਰ ਗੱਲ ਚ ਕੈਸ਼ ਕਰਦੇ ਨੇ
1: ਜੀ,
2: ਬਾਕੀ ਸਹੂਲਤਾਂ ਬਾਕੀਆਂ ਨੂੰ ਵੱਧ ਨੇ ਤੇ ਕੈਸ਼ ਇਹ ਕਰਦੇ ਨੇ,
1: ਬਿਲਕੁਲ ਹੈ ਜੀ,
2: ਤੇ ਆਮ ਬੰਦਾ ਕੋਈ ਵੀ ਜਿਹੜਾ ਜਨਰਲ ਕਾਸਟ ਚ ਆਉਂਦਾ ਚਾਹੇ ਵਿਚਾਰੇ ਕੋਲ ਦਾਤੀਆਂ ਘੜ ਨੂੰ ਜਾਂ ਅੱਧਾ ਕਿੱਲਾ ਬੱਕਰੀ ਵਾਲਾ ਹੈ ਨੀ ਤੇ ਉਹ ਕੁਛ ਨੀ ਕਹਿ ਸਕਦਾ ਇਹਨਾਂ ਨੂੰ, ਤੇ ਚਾਹੇ ਭੁੱਖਾ ਮਰੇ,
1: ਬਿਲਕੁਲ ਹੈ,
2: ਉਹ ਇੱਕ ਜਨਰਲ ਕਾਸਟ ਨੂੰ ਬਿਲੋਂਗ ਕਰਦਾ ਜੀ, ਬਸ ਆਹੀ ਪੁੱਛ ਰਹੇਗੀ,
1: ਬਿਲਕੁਲ ਹੈ ਜੀ,
2: ਬਾਕੀ ਫੁੱਲੀਆਂ ਤੇ ਇਹ ਖਾ ਲੈਂਦੀਆਂ, ਡੰਡੇ ਉਹਨਾਂ ਦੇ ਥੱਲੇ ਰਹਿ ਕੇ ਖਾਣ ਨੂੰ ਚੱਬਣ ਨੂੰ ਉਹਨਾਂ ਨੂੰ,
1: ਦਰੁਸਤ ਹੈ ਜੀ ਜੀ ਜੀ,
2: ਹਾਂਜੀ ਰਾਜੀ ਕੀ ਕਹਿੰਦੇ ਤੁਸੀਂ
0: ਵੀਰ ਜੀ, ਗੱਲ ਤਾਂ ਇਹ ਹੈਗਾ ਆ ਕਿ ਹੁਣ ਤਾਂ ਇਹ ਆ ਕਿ ਇਹ ਇੰਨੀ ਅਕਲ ਦੇ ਮਾਲਕ ਹੈ ਨੀ ਸੀ, ਰੱਬ ਨੇ ਨਾ ਇਹਨਾਂ ਦੀ ਝੋਲੀ ਬਹੁਤ ਜਿਆਦਾ ਭਰ ਦਿੱਤੀ, ਇਹਨਾਂ ਕੋਲ ਨਹੀਂ ਸਾਂਭ ਹੋਇਆ ਜੀ, ਇਹ ਹੁਣ ਕਿੱਥੋਂ ਇਹ ਇੰਨਾ ਜਿਆਦਾ ਹੈਗਾ ਆ ਵੀ ਆਪਣੀ ਅਕਲ ਦਾ ਇਸਤੇਮਾਲ ਕਰ ਲੈਣਗੇ ਜੀ, ਉਹ ਜਿਹੜਾ ਆ ਵੀ ਤੁਸੀਂ ਜਿੱਥੇ ਚਾਰ ਵਰਨਾ ਕੋ ਇੱਕ ਮਤਲਬ ਜਿਹੜਾ ਆ ਉੱਥੇ ਕਹਿੰਦਾ ਵੀ ਚੌ ਵਰਨਾ ਕੋ ਸਾਂਝਾ, ਇੱਕ ਉਪਦੇਸ਼ ਚਾਰ ਵਰਨਾ ਕੋ ਸਾਂਝਾ, ਚਾਰ ਦਰਵਾਜੇ ਉਹਨਾਂ ਨੇ ਹੈਂਜੀ ਉਹਨਾਂ ਨੇ ਤਾਂ ਸਾਰੇ ਜਿਹੜੇ ਹੈਗੇ ਆ ਬਰਾਬਰ ਕੀਤੇ ਇਹ ਬੰਦਿਆਂ ਦੇ ਦਿਮਾਗ ਦੇ ਵਿੱਚ ਵੀ ਤੁਸੀਂ ਜਾਤੀਵਾਦ ਨੂੰ ਉੱਥੇ ਜਿਹੜਾ ਆ ਸਿੱਖਿਜ਼ਮ ਤਾਂ ਖੰਡਨ ਕਰਦੀ ਹੈ ਜਾਤੀਵਾਦ ਦਾ ਹੈਂਜੀ, ਤੇ ਤੁਸੀਂ ਉੱਥੇ ਜਾ ਕੇ ਤੇ ਆਪਣਾ ਜਾਤੀ ਵਾਲਾ ਕਾਰਡ ਖੇਡਣ ਲੱਗ ਪਏ ਆ ਜੀ,
1: ਬਿਲਕੁਲ ਹੈ ਜੀ,
2: ਇੱਕ ਨਾ ਰਾਜੇ ਜੀ ਬਹੁਤ ਬੜਾ ਭੁਲੇਖਾ ਹੁੰਦਾ, ਪੈਸੇ ਤੇ ਅਕਲ ਦਾ ਕੋਈ ਮੇਲ ਨੀ, ਅਸੀਂ ਅਕਲ ਨੂੰ ਪੈਸੇ ਰਾਹੀਂ ਦੇਖਣ ਲੱਗ ਗਏ
1: ਜੀ,
2: ਸਮਝ ਗਏ ਜੀ,
1: ਤਾਂ ਹੀ ਤਾਂ ਜਨਾਜਾ ਨਿਕਲ ਰਿਹਾ ਜੀ ਅਕਲ,
0: ਬਿਲਕੁਲ ਜੀ
2: ਨਿਕਲ ਰਿਹਾ ਜੀ,
0: ਬਿਲਕੁਲ ਬਿਲਕੁਲ,
2: ਕਦੇ ਇਹੋ ਜਿਹੇ ਹਾਲਾਤ ਦੇਖੇ, ਕਦੇ ਤੁਸੀਂ ਕੋਈ MLA ਕਦੇ ਕੋਈ ਮੰਤਰੀ ਕੋਈ ਨੀਂਹ ਪੱਥਰ ਰੱਖਦਾ ਦੇਖਿਆ ਆ ਪਿਛਲੇ 4 ਸਾਲਾਂ ਚ,
1: ਨਾ ਜੀ,
2: ਇਹਨਾਂ ਦੇ ਪੱਥਰ ਵੀ ਨੀ, ਪੱਥਰ ਵੀ ਇਹਨਾਂ ਦੇ ਲਿਖਵਾਏ ਟੋਇਲਟਾਂ ਦੇ ਸਕੂਲ ਦੀਆਂ ਦੇ ਉੱਥੇ ਭੇਜਦੇ,
1: ਚੱਕ ਕੇ ਨਾਲ ਹੀ ਲੈ
0: ਜਾਂਦੇ,
2: ਕਾਤ ਇਹਨਾਂ ਨੂੰ ਕਿਵੇਂ ਦਿਖਾਈ ਗਈ, ਕਾਤ ਦੇ ਤੁਸੀਂ ਕਿੰਨੀ ਕਿਹੜੀ ਕਾਤ ਦੇ ਮਾਲਕ ਹੋ, ਕਾਤ ਦੇਖੋ ਇਹਨਾਂ ਨੂੰ, ਮੈਂ ਕਹਿੰਦਾ ਉਹ ਇਹਨਾਂ ਦੀ ਕਾਤ ਸੀ ਜਿਹੜੀ ਦਿਖਾਈ ਇਹਨਾਂ ਨੂੰ, ਇਹਨਾਂ ਨੂੰ ਟੋਇਲਟਾਂ ਦੇ ਉਦਘਾਟਨ ਕਰਨ ਭੇਜਦਾ ਇੱਕ MLA ਨੂੰ,
1: ਬਿਲਕੁਲ
0: ਸਕੂਲ ਟੋਇਲਟ ਦਾ ਨਹੀਂ ਜੀ, ਟੋਇਲਟ ਦਾ ਵੀ ਕਰ ਦਿੰਦੇ ਤਾਂ ਵੀ ਇਹਨਾਂ ਦੀ ਇੱਜ਼ਤ ਹੁੰਦੀ, ਟੋਇਲਟ ਰਿਪੇਅਰ ਦਾ
1: ਜੀ,
0: ਉਹਦਾ ਟੋਇਲਟ ਦੀ ਰਿਪੇਅਰ ਕਰਨ ਦਾ,
2: ਆਏ ਵੀ ਬੇਚਾਰੇ ਰਿਪੇਅਰ ਕਰਦੀ ਆਏ ਸੀ, ਕੋਈ ਫੋਨ ਰਿਪੇਅਰ ਕਰਦਾ ਸੀ, ਕੋਈ ਟੋਇਲਟਾ ਰਿਪੇਅਰ ਕਰਦਾ ਸੀ, ਉਹੀ ਕੋ ਕਰਵਾਉਣਾ ਸੀ ਇਹਨਾਂ ਤੋਂ,
1: ਬਿਲਕੁਲ
2: ਹਾਂਜੀ, ਤੇ ਜਿਹੜੇ ਮੁੱਖ ਮੰਤਰੀ ਨੀਂਹ ਪੱਥਰ ਰੱਖਣੇ ਉਹ ਤੇ ਇੱਕ ਤੇ ਵੀ ਦੱਸੋ ਕਿਹੜੇ ਤੇ ਕੰਮ ਹੋਇਆ ਹੋਇਆ,
1: ਨਾ ਜੀ ਨਾ,
0: ਨਾ ਜੀ ਨਾ,
2: ਇੱਕ ਤੇ ਵੀ ਦੱਸੋ ਕਿਤੇ ਗਾਹਾਂ ਇੱਟ ਲੱਗੀ ਹੋਵੇ
1: ਜੀ,
2: ਦਿਖਾਵੇ ਤੇ ਕਰੋੜਾਂ ਅਰਬਾਂ ਰੁਪਇਆ ਦਿਖਾਵੇ ਤੇ
1: ਖਰਚਤਾ ਜੀ, ਉਹੀ ਲਾਇਆ ਹੁੰਦਾ ਤਾਂ
0: ਅਖਬਾਰਾਂ ਦੇ ਇਸ਼ਤਿਹਾਰ
1: ਜੀ,
2: ਉਹੀ ਦਿਖਾਵੇ ਤੇ ਜੀ, ਸਾਰਾ ਕੁਝ ਦਿਖਾਵਾ, ਉਹਦੇ ਵਿੱਚ ਦਿਖਾਵਾ ਕਰਿਆ ਕੁਛ ਨੀ
1: ਜੀ, ਬਿਲਕੁਲ ਹੈ ਜੀ।
2: ਤੇ ਆਹ ਪਹਿਲਾਂ ਕਹਿ ਰਹੇ ਅਕਾਲੀ ਸਰਕਾਰ ਵੇਲੇ ਵੀ ਜੇ 9.5 ਸਾਲ ਚ ਕੁਛ ਕੀਤਾ ਉਹ ਫਿਰ ਇਸ਼ਤਿਹਾਰ ਲਾਉਣ ਦੀ ਕੀ ਲੋੜ ਹੈ, ਫਿਰ ਤੈਨੂੰ ਕੀ ਲੋੜ ਹੈ, ਉਹਦਾ ਆਪੇ ਪਤਾ ਲੱਗ ਜਾਣਾ ਲੋਕਾਂ ਨੇ
1: ਜੀ। ਅਕਾਲੀਆਂ ਦੇ ਕੀਤੇ ਕੰਮ ਤਾਂ ਦੀਦੇ ਆ ਨਾ, ਜਹਲ ਦੇ ਜਿਹੜੇ ਉਹਨਾਂ ਨੇ ਕੀਤੇ ਉਸ ਸਮੇਂ ਦੇ ਵਿੱਚ, ਚਾਹੇ ਕਾਂਗਰਸ ਨੇ ਕੀਤੇ ਆ,
2: ਕਰੇ ਆ ਜੀ, ਮੈਂ ਨੀ ਕਹਿੰਦਾ, ਚਲੋ ਉਹਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਨੂੰ ਗਲਤੀਆਂ
1: ਬਿਲਕੁਲ
2: ਤਾਂ ਹੀ ਤੁਹਾਨੂੰ ਲੈ ਕੇ ਆਇਆ,
1: ਬਿਲਕੁਲ ਆ ਜੀ,
2: ਤਾਂ ਹੀ ਅੱਕੇ ਹੋਏ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਨਾ
1: ਜੀ।
2: ਇਹਦਾ ਬਾਕੀ ਟਾਊਨ ਖਹਿਰਾ ਸਾਹਿਬ ਦੇ ਵਧੂਆ ਮਜ਼ਦੂਰ ਇਹਨੇ, ਹੋਰ ਕੀ ਹੋਰ ਕੌਣ ਹੁੰਦੇ ਨੇ,
1: ਬਿਲਕੁਲ
2: ਕੋਈ ਹੈ ਇਹਨਾਂ ਦੀ ਕੋਈ ਅਹਿਮੀਅਤ
1: ਜੀ,
2: ਤੁਹਾਨੂੰ ਕੋਠੀਆਂ ਤੁਹਾਨੂੰ ਨੀ ਮਿਲੀਆਂ ਐਜ ਏ ਕੈਬਨਿਟ ਮਿਨਿਸਟਰ ਹੋਣ ਦੇ ਬਾਅਦ, ਤੁਹਾਡੇ ਹਾਲਾਤ ਕੀ ਕਰੇ ਹੋਏ ਨੇ ਇਹਨਾਂ ਨੇ,
1: ਬਿਲਕੁਲ ਹੈ ਜੀ,
2: ਜ਼ਮੀਰ ਮਾਰ ਕੇ ਰੱਖ,
0: ਤਨਖਾਹ ਦੇ ਵਿੱਚ ਤਨਖਾਹ ਚ ਹਿੱਸਾ ਲੈਂਦੇ ਅਗਲੇ, ਹੈ ਜੀ, ਆਰਾਮ ਨਾਲ ਦਿੰਦੇ ਆ 10,000 ਰੁਪਇਆ
1: ਪਾਰਟੀ ਫੰਡ ਲੈਂਦੇ ਆ,
0: ਉਹ ਪਾਰਟੀ ਫੰਡ ਕਾਹਦਾ ਹੈਗਾ ਜੀ,
2: ਮੰਤਰੀ ਹੈ ਕਿੰਨੇ ਵਧੀਆ ਇਹਦੇ ਘੁੰਮਿਆ, ਕਿਉਂ ਮੈਂ ਰੋਜ਼ ਇਹਨੂੰ ਖੰਨੇ ਹੀ ਦੇਖਦਾ
1: ਜੀ,
2: ਯਾਰ ਮੰਤਰੀ ਆ ਤੂੰ, ਤੇਰੇ ਖੰਨੇ ਬੈਠਣ ਦਾ ਕੰਮ ਹੈ
1: ਜੀ,
2: ਸਾਰੇ ਮੰਤਰੀ ਆਈ ਹੋਣੇ ਨੇ, ਜਿਹੜਾ ਕੋਈ ਸਾਨਿਆਂ ਨੂੰ ਬਿਲੋਂਗ ਕਰਦਾ ਸਾਨਿਆਂ ਬੈਠਾ ਹੋਣਾ ਉਹ
1: ਜੀ,
2: ਜਿਹੜਾ ਕਹਿੰਦੇ ਮਕੇਰੀਆਂ ਨੂੰ ਬਿਲੋਂਗ ਕਰਦਾ ਉਹ ਮਕੇਰੀਆਂ ਬੈਠਾ ਹੋਊ
1: ਜੀ,
2: ਕਿਉਂਕਿ ਚੰਡੀਗੜ੍ਹ ਦੇ ਨੇ ਕੋਈ ਨੀ ਬੈਠਣ ਨੂੰ ਕੁਛ
1: ਨਾ ਜੀ,
2: ਨਾ ਇਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਪਤਾ ਸੀ ਸਾਰਾ ਕੁਝ, ਮਤਲਬ ਗਹਿਣੇ ਰੱਖ ਕੇ ਮੰਤਰੀ ਬਣੇ ਨੇ, ਜਿਵੇਂ ਉਹਨਾਂ ਨੇ ਸੁਣਾਈ ਸੀ ਨਾ ਇੱਕ ਗਰੇਵਾਲ ਆ, ਉਹਦਾ ਨਾਂ ਥੋੜਾ ਜਿਹਾ ਅਬਾਬ ਗਰੇਵਾਲ, ਉਹਦੀ ਮੈਨੂੰ ਉਹ ਕਹਿੰਦਾ ਮੰਤਰੀ ਬਣਾਉਣ ਤੋਂ ਪਹਿਲਾਂ ਇਹਨਾਂ ਤੋਂ ਅਸਤੀਫਾ ਲਿਆ ਹੁੰਦਾ
1: ਜੀ,
2: ਵੀ ਜੇ ਤੂੰ ਕਦੇ ਕੋਈ ਸਾਡੇ ਵਿਰੁੱਧ ਗਿਆ ਮਾੜਾ ਜਿਹਾ ਅਸਤੀਫਾ ਤੇ ਆਲਰੇਡੀ ਤੇਰੇ ਕੋਲ, ਤੈਨੂੰ ਕਹਿੰਦੇ ਅਸਤੀਫਾ ਦੇਤਾ ਜੀ,
1: ਬਿਲਕੁਲ ਹੈ ਜੀ,
2: ਬੰਦਾ ਲੱਤਾਂ ਕੰਮ ਦੀਆਂ ਜਾਂਦਾ, ਕਹਿੰਦਾ ਚੱਲ ਮੇਰੇ ਨਾਲ 2 ਗੱਡੀਆਂ ਤਾਂ ਲੱਗੀਆਂ ਅੱਗੇ ਪਿੱਛੇ, ਇੱਥੇ ਖੜੇ ਆ ਜੀ ਅਸੀਂ,
1: ਬਿਲਕੁਲ
2: ਪੰਜਾਬ ਜਾਵੇ ਠੱਠੇ ਖੂਹ ਚ
1: ਜੋ ਮਰਜ਼ੀ ਹੋਵੇ ਜੀ,
2: ਜਾ ਰਿਹਾ ਜੀ, ਅੱਜ ਦੇਖੋ ਪੰਜਾਬ ਖੜਾ, ਅੱਜ
1: ਖੜਾ
2: ਤੇ ਤਰੱਕੀ ਕਿੱਥੋਂ ਕਰਨੀ ਹੈ ਜੀ,
1: ਬਿਲਕੁਲ ਹੈ,
2: ਜਿਹੜਾ 1,000 ਕਰੋੜਾਂ ਰੁਪਇਆ ਖਜ਼ਾਨੇ ਨੂੰ ਜਾਣਾ ਤੇ ਉਹ ਤਾਂ ਲੋਕਾਂ ਦੀਆਂ ਜੇਬਾਂ ਚ ਜਾਈ ਜਾਂਦਾ,
1: ਜੇਬਾਂ ਚ ਜਾਈ ਜਾਂਦਾ,
2: ਤੇ ਸਰਕਾਰ ਚੱਲਦੀ ਹੈ ਸੈਂਟਰ ਤੋਂ ਕਰਜ਼ਾ ਲੈ ਕੇ
1: ਜੀ,
0: ਬਿਲਕੁਲ ਜੀ
1: ਜੀ,
2: ਹਾਲਾਤ ਇਹ ਨੇ ਨਾ,
1: ਬਿਲਕੁਲ
2: ਐਸਟ ਦੇਖੋ ਪੰਜਾਬ ਚ ਕਿੰਨੇ ਆ, ਜਿਵੇਂ ਰਾਜੇ ਨੇ ਦੱਸ ਕੇ ਹਟਿਆ ਵੀ ਚਲੋ ਨਸ਼ਾ ਖੋਲ ਵੀ ਦੇਣੇ, ਜਿਵੇਂ ਠੇਕਿਆਂ ਤੇ ਸ਼ਰਾਬ ਵਿਕਦੀ ਹੈ, ਕੋਈ ਇਹੋ ਜਿਹਾ ਸਿਸਟਮ ਕਰ ਦੇਣ ਘੱਟੋ ਘੱਟ ਪੰਜਾਬ ਨੂੰ ਰੈਵਨਿਊ ਤਾਂ ਆਊ ਜਿਹੜਾ ਬਾਹਰ ਨੂੰ ਜਾਂਦਾ,
1: ਬਿਲਕੁਲ ਆਏਗਾ ਜੀ, ਰੈਵਨਿਊ ਤਾਂ ਔਜਲਾ ਸਾਹਿਬ ਬਥੇਰਾ, ਦੇਖੋ ਹੁਣ ਆਪਾਂ ਗੱਲ ਕੀਤੀ ਹੈ ਚਲਾਨ ਹੋ ਸਕਦੇ ਹੈ ਜਾਂ ਕਹਿ ਲਓ ਕਿ ਆ ਜਿੰਨੀ ਚਾਹੇ ਹੈਲਥ ਡਿਪਾਰਟਮੈਂਟ ਆ ਉਹ ਆਪਣੇ ਕੰਮ ਦੇ ਉੱਤੇ ਲੱਗਣ, ਜਾਂ ਤਾਂ ਉੱਥੇ ਕੋਈ ਮਿਲਾਵਟ ਵਾਲੀ ਚੀਜ਼ ਮਿਲ ਜਾਵੇ ਜਾਂ ਲੋਕਾਂ ਤੱਕ ਸ਼ੁੱਧ ਚੀਜ਼ ਨਾ ਪਹੁੰਚੇ, ਤਾਂ ਜੇ ਉਹ ਪੂਰਾ ਆਪਣਾ ਅਥਾਰਟੀ ਦੇ ਵਿੱਚ ਕੰਮ ਕਰਨ, ਏਦਾਂ ਮੈਡੀਕਲ ਸਟੋਰਾਂ ਦੀ ਚੈੱਕਅਪ ਕਰਨ,
2: ਅਸੀਂ ਵੀ ਆਏ ਹੋਏ ਇੱਥੇ, ਤੁਸੀਂ ਵੀ ਫਿਨਲੈਂਡ ਬੈਠੇ ਹੋ, ਕੈਨੇਡਾ, ਅਮਰੀਕਾ, ਸਾਡੇ ਤਾਂ ਪੰਜਾਬ ਦੀ ਜੀਓਗ੍ਰਾਫੀ ਬਦਲੀ ਜਾ ਰਹੀ ਹੈ
1: ਜੀ,
2: ਤੇ ਨਾਲ ਦੀਆਂ ਸਟੇਟਾਂ 'ਚ ਤੁਸੀਂ ਵਿਸ਼ਵਾਸ ਆਉਣ ਹੀ ਲਿਆ ਸਕਦੇ, ਤੇ ਪੰਜਾਬ 'ਚ ਵੋਟ ਵੀ ਬਣਾ ਲਓ, ਚਾਹੇ
1: ਬਣਾ ਲਓ ਜੀ, ਬਿਲਕੁਲ ਹੈ ਜੀ,
2: ਭੂਸ਼ਣ ਬੈਂਸ ਵੀ ਆ ਕਹਿ ਰਹੇ ਨਾ, ਕਿਉਂਕਿ ਉੱਥੇ ਵੋਟ ਆਈ ਪ੍ਰਵਾਸੀਆਂ ਦੀ, ਮੈਂ ਹਰੂੰਗਾ,
1: ਬਿਲਕੁਲ
2: ਮਸਲਾ ਤਾਂ ਆਪਦੇ ਜਿੱਤਣ ਤੱਕ ਦਾ ਖੜਾ, ਤੇ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਪੰਜਾਬ ਕਿੱਧਰ ਨੂੰ ਜਾਣਾ, ਤੇ ਇਹ ਮੈਂ ਇਹ ਨੀ ਕਹਿੰਦਾ ਕਿ ਸਾਡੇ ਪੰਜਾਬੀ ਕ੍ਰਾਈਮ ਦੇ ਵਿੱਚ ਨਹੀਂ ਹੈਗੇ, ਹੈਗੇ ਨੇ ਜੀ, ਜੇ ਗੈਂਗਸਟਰ ਕਹੀਏ ਨਹੀਂ ਹੈਗੇ, ਉਹਨਾਂ ਦੇ ਨਾਂ ਬੋਲਦਾ
1: ਜੀ,
2: ਪਰ ਜਿਹੜੇ ਛੋਟੇ ਮੋਟੇ ਕ੍ਰਾਈਮ ਇਹ ਲੋਕ ਆ ਕੇ ਕਰਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਇੱਕ ਟ੍ਰੇਸ ਕਰੇਂਗੇ ਜੀ,
1: ਬਿਲਕੁਲ ਹੈ ਜੀ,
2: ਕੌਣ ਆਇਆ ਕਿੱਥੋਂ ਆਇਆ,
0: ਬਿਲਕੁਲ ਜੀ,
1: ਤੁਸੀਂ ਦੇਖੋ ਜਿਹੜਾ ਝੁੱਗੀਆਂ ਝੌਂਪੜੀਆਂ ਦੇ ਵਿੱਚ ਬਥੇਰਾ ਕੁਝ ਹੋ ਰਿਹਾ, ਉੱਥੇ ਕਿਹੜਾ ਕੋਈ
2: ਬਹੁਤ ਕੁਝ ਸਾਰਿਆਂ ਨੂੰ ਭੈੜਾ ਨਸ਼ਾ ਤਾਂ ਉੱਥੇ ਵੇਖਦਾ,
1: ਉਹ ਹੋ ਗਿਆ,
2: ਵੇਚਦੇ ਨੇ
1: ਹਥਿਆਰ ਹੋ ਗਏ ਸਾਰਾ ਕੁਝ, ਕਿਉਂਕਿ ਉਹਨਾਂ ਦੇ ਉੱਤੇ ਸ਼ੱਕ ਨੀ ਜਾਂਦਾ ਆਮ ਜਿਹੜਾ ਚੀਜ਼ਾਂ ਦੇ ਉੱਤੇ ਜੀ, ਚਾਹੇ ਉਹ ਵੱਡੇ ਵੱਡੇ ਕਹਿ ਲਓ ਕਿ ਆ ਬੰਬਈ ਵਰਗੇ ਮੁਲਕ ਨੇ, ਮੁਲਕ ਕਹਿ ਦਿੱਤਾ ਸ਼ਹਿਰ ਨੇ, ਉੱਥੇ ਬਥੇਰਾ ਕੁਝ ਲੱਭਦਾ ਜੀ, ਉੱਥੇ
2: ਉਹ ਜਿਹੜਾ ਪੰਜਾਬ ਦਾ ਸਾਡਾ ਆਉਣ ਵਾਲੇ 5-7 ਸਾਲਾਂ ਨੂੰ 10 ਸਾਲਾਂ ਨੂੰ ਜੋ ਸੈਨੋਰਟੀ ਚੇਂਜ ਹੋਣੀ ਆ
1: ਜੀ,
2: ਅੱਧਿਆਂ ਦੀ ਤਾਂ ਉਦੋਂ ਅੱਖਾਂ ਖੁੱਲਣੀਆਂ
1: ਨੇ ਜੀ, ਬਿਲਕੁਲ,
2: ਫਿਰ ਇਹਨਾਂ ਨੂੰ ਪਤਾ ਲੱਗੂ, ਫਿਰ ਖੁੱਲਣੀਆਂ ਵੀ ਹੈ ਨੀ ਇਹਨਾਂ ਦੀਆਂ, ਦੰਦਾਂ ਨਾਮ ਨੀ ਖੁੱਲੀਆਂ, ਕਿਤੇ ਕਹਿੰਦੇ ਨੀ ਦੰਦਾਂ ਨਾਲ ਖੁੱਲ ਜਾਂਦੀਆਂ ਨੀ, ਹੁਣ ਦੰਦਾਂ ਨਾਮ ਨੀ ਖੁੱਲਣੀਆਂ
1: ਜੀ, ਬਿਲਕੁਲ ਹੈ ਜੀ, ਦਰੁਸਤ ਹੈ,
0: ਜਦੋਂ ਹੁਣ ਬਣ ਗਏ ਹਾਲਾਤ ਜੀ,
1: ਜੀ
0: ਹੁਣ ਹਾਲਾਤ ਬਣ ਗਏ ਇਦਾਂ ਦੇ
1: ਜੀ,
2: ਤੁਸੀਂ ਇੱਕ ਚੀਜ਼ ਦੇਖੋ, ਅਸੀਂ ਕਹਿੰਦੇ ਹਾਂ ਜੀ MLA ਨਾ ਵੀ ਬਣਨ, ਸਾਡੇ ਆਪਦੇ MLA ਬਣੇ, ਅੱਜ ਰੂਲ ਕੌਣ ਕਰ ਰਿਹਾ, ਕੌਣ ਰੂਲ ਕਰ ਰਿਹਾ ਸਰਕਾਰ ਨੂੰ ਅੱਜ,
1: ਦਿੱਲੀ ਵਾਲੇ,
0: ਬਿਲਕੁਲ ਜੀ ਬਿਲਕੁਲ, ਉੱਪਰ ਵਾਲੇ ਦਿੱਲੀ ਵਾਲੇ ਹੀ ਆ,
2: ਫਿਰ ਜਦੋਂ ਇਹਨਾਂ ਦੀ ਬਹੁਤ ਆਦਤ ਹੋ ਗਈ, ਚਾਹੇ ਇਹਨਾਂ ਨੂੰ ਆ ਹੁਣ ਵੀ ਤਾਂ ਜਿਹਦੇ ਕੋਲ ਸਾਈਕਲ ਦਾ ਲਾਇਸੈਂਸ ਸੀ ਉਹਨੂੰ ਸਟੇਟ ਫੜਾਈ ਹੋਈ ਹੈ, ਤੇ ਚਲਾ ਤਾਂ ਕੋਈ ਹੋਰ ਰਿਹਾ ਨਾ,
1: ਫਿਰ
2: ਇਹਨਾਂ ਚ ਵੀ ਜਿੱਤ ਕੇ ਕੋਈ ਬਣ ਕੇ ਚਲਾਉਣ ਵਾਲੇ ਤਾਂ ਬਥੇਰੇ ਨੇ
1: ਜੀ,
0: ਬਿਲਕੁਲ ਜੀ,
2: ਇੰਸਪੈਕਟਰ ਦੀ ਇੱਕ ਦੀ ਆਈ ਸੀ, ਉਹ ਕਹਿੰਦਾ ਵੀ ਹਿਮਾਚਲ ਜੇ ਰੇਹੜੀ ਲਾਉਣੀ ਆ ਪੰਜਾਬੀ ਨੇ, ਕਿਤੇ ਜਾ ਕੇ ਸਾਡੇ ਥਾਣੇ ਚ ਐਨਸੀਓ ਲੈਣ ਨੂੰ ਸਾਨੂੰ ਚਿੱਠੀ ਆ ਜਾਂਦੀ ਹੈ ਵੀ ਐਨਸੀਓ ਲੈ ਕੇ ਦਓ, ਤੇ
1: ਜੀ
2: ਪੰਜਾਬ ਚ ਕੋਈ ਐਨਸੀਓ ਨੀ, ਤੁਸੀਂ ਮਰਜ਼ੀ
1: ਜੋ
2: ਜਿਹੜਾ ਮਰਜ਼ੀ
1: ਦਿਨ
2: ਆਵੇ
1: ਕਰਦਾ
2: ਜਿਹੜਾ ਕੋਈ
1: ਖੋਲ
2: ਮਰਜ਼ੀ
1: ਲੋਕਾਂ
2: ਖੋਲ
1: ਦਾ ਉਹੀ ਬਿਲਕੁਲ
2: ਜੋ ਮਰਜ਼ੀ ਵੇਚੀ ਚੱਲੋ ਜੀ,
1: ਜੀ
2: ਚਾਹੇ ਗੰਦੇ ਪਾਣੀ ਦੇ ਪਕੌੜੇ ਬਣਾ ਬਣਾ ਵੇਚੀ ਚੱਲੋ, ਆਦ
1: ਵੇਚੀ ਜਾਓ,
2: ਕਿੰਨੀ ਕਰੀ ਮੂਵੀਆਂ ਦੇਖਦੇ ਆਪਾਂ, ਕੋਈ ਪੁੱਛਣ ਵਾਲਾ ਹੈਗਾ
1: ਨਾ? ਨਾ ਨਾ ਨਾ ਬਿਲਕੁਲ ਹੈ ਜੀ,
2: ਜਿੱਥੇ ਮਰਜ਼ੀ ਰੇਹੜੀ ਲਾ ਲਓ, ਇਹ ਵੀ ਹੈ ਨੀ ਤੁਹਾਨੂੰ ਵੀ ਕੋਈ ਤੁਹਾਨੂੰ ਸਪਾਟ ਮਿਲਿਆ, ਜਿੱਥੇ ਤੇਰਾ ਜੀ ਕਰਦਾ ਲਾ ਲੈ
1: ਜੀ,
2: ਤੁਹਾਨੂੰ ਦੁਕਾਨ ਲੈਣ ਦੀ ਵੀ ਲੋੜ ਨੀ, ਸਾਡਾ ਤਾਂ ਇੰਨਾ
1: ਲੋੜ
2: ਵਧੀਆ
1: ਨਹੀਂ ਗੀ
2: ਸਿਸਟਮ ਹੈ ਇੱਥੇ,
1: ਬਿਲਕੁਲ ਹੈ ਜੀ,
2: ਕੋਈ ਫੂਡ ਦੀ ਰੂਲ ਐਂਡ ਰੈਗੂਲੇਸ਼ਨ ਹੈ ਨੀ ਵੀ ਮਤਲਬ ਕੀ ਹੋਣਾ ਚਾਹੀਦਾ।
1: ਜੀ
2: ਠੀਕ ਹੈ ਜੀ,
1: ਥੈਂਕ ਯੂ
2: ਧੰਨਵਾਦ
1: ਅਗਲਾ
2: ਜੀ,
1: ਸਾਹਿਬ,
2: ਥੈਂਕ ਯੂ,
1: ਸ਼ੁਕਰੀਆ ਜੀ, ਸ਼ੁਕਰੀਆ।
0: ਥੈਂਕ ਯੂ ਵੀਰ ਜੀ, ਥੈਂਕ ਯੂ, ਸ਼ੁਕਰੀਆ ਜੀ,
1: ਤੇ
0: ਸ਼ੁਕਰੀਆ।
1: ਸੈਣੀ ਸਾਹਿਬ ਮੁਕੱਦਰ ਜੀ ਦੀ ਵੀ ਗੱਲ ਸੁਣ ਲਈ ਹੈ, ਨਾਲ ਫਿਰ ਆਪਾਂ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ
0: ਮੈਨੂੰ ਪਹਿਲਾਂ ਛੁੱਟੀ ਦੇ ਦਿੰਦੇ ਜੀ,
1: ਲਓ ਫਿਰ ਇੱਕ ਮਿੰਟ
0: ਮੁਕੱਦਰ
1: ਰੁਕੋ
0: ਜੀ ਦੀ
1: ਫਿਰ।
0: ਮੈਂ ਜਾਂਦਾ ਜਾਂਦਾ ਸੁਣਦਾ,
1: ਹਾਂਜੀ ਇੱਕ ਮਿੰਟ ਫਿਰ ਤੁਹਾਡੀ ਟਿੱਪਣੀ ਲੈ ਲਵਾਂ ਪਹਿਲਾਂ, ਫਿਰ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਤੁਸੀਂ ਛੁੱਟੀ ਲੈ ਲਿਓ। ਜਿਹੜਾ ਜਗਤਾਰ ਸਿੰਘ ਹਵਾਰਾ ਦੀ ਉਹਨਾਂ ਦੀ ਗੱਲ ਹੈ ਸੈਣੀ ਸਾਹਿਬ, ਉਹ ਜੇਲ੍ਹ ਤਬਦੀਲ ਕਰਨ ਦੀ ਗੱਲ ਕਰਦੇ ਆ, ਤਿਹਾੜ ਤੋਂ ਪੰਜਾਬ ਦੀ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿਓ। ਇੱਕ ਪਾਸੇ ਤਾਂ ਪੰਜਾਬ ਸਰਕਾਰ ਜਿਹੜੀਆਂ ਵੀਡੀਓ ਵੀ ਪਾਉਂਦੀ ਹੈ, ਗੱਲ ਵੀ ਕਰਦੀ ਹੈ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਸਾਡੇ ਵੱਲੋਂ ਪੂਰੀ ਜਿਹੜੀ ਹੈ ਸੁਰੱਖਿਅਤ ਰੱਖੀ ਜਾਏਗੀ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ, ਪਰ ਸੋਲਿਸਟਰ ਜਨਰਲ ਜਾ ਕੇ ਕਹਿੰਦਾ ਹੈ ਉੱਥੇ ਭਾਈ ਕੋਰਟ ਦੇ ਵਿੱਚ ਕਿ ਪੰਜਾਬ ਦੀ ਜਿਹੜੀ ਹੈ ਅਮਨ ਕਾਨੂੰਨ ਦੀ ਸਥਿਤੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਜੀ, ਇਹ ਡਬਲ ਪਾਸੇ ਗੇਮ ਚੱਲ ਰਹੀ ਹੈ।
0: ਬਿਲਕੁਲ ਸਰ, ਬਿਲਕੁਲ, ਲੋਕਾਂ ਦਾ ਆਈ ਵਾਸ਼ ਆ, ਜੇ ਤੁਸੀਂ ਪਹਿਲਾਂ ਐਫੀਡੈਵਿਟ ਦੇ ਵਿੱਚ ਬੈਠੇ ਹੈਗੇ ਆ ਜੀ, ਤੇ ਤੁਹਾਨੂੰ ਚਾਹੀਦਾ ਹੈਗਾ ਆ ਭਈ ਹੁਣ ਦੁਬਾਰਾ ਜਿਹੜਾ ਆ ਐਪਲੀਕੇਸ਼ਨ ਦੇ ਕੇ ਕਿ ਅਸੀਂ ਪਹਿਲਾਂ ਜੋ ਐਫੀਡੈਵਿਟ ਦਿੱਤਾ ਸੀ ਉਹਦੇ ਵਿੱਚ ਹੁਣ ਕਿਉਂਕਿ ਡਿਊ ਟੂ ਚੇਂਜ ਇਨ ਸਰਕਮਸਟਾਂਸਿਸ ਹਾਲਾਤ ਬਦਲ ਗਏ ਆ, ਤੇ ਹੁਣ ਜਿਹੜਾ ਹੈਗਾ ਆ ਨਵੇਂ ਸਿਰੇ ਤੋਂ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕੀਤਾ ਆ ਜੀ ਕਿ ਬੰਦਾ 31 ਸਾਲ ਤੋਂ ਅੰਦਰ ਬੈਠਾ ਹੈਗਾ ਆ ਜੀ, ਤੇ ਜਦੋਂ ਉਸ ਬੰਦੇ ਨੇ ਕ੍ਰਾਈਮ ਕੀਤਾ ਸੀ ਉਹਦੀ ਉਮਰ 28 ਸਾਲ ਸੀ, ਇਸ ਵੇਲੇ ਉਹਦੀ ਉਮਰ ਜਿਹੜੀ ਹੈਗੀ ਆ ਹਾਂਜੀ
1: 21 ਸਾਲ ਸੀ,
0: ਤੇ ਇਸ ਵੇਲੇ ਹਾਂਜੀ 52 ਸਾਲ ਉਮਰ ਹੋ ਗਈ ਆ ਜੀ, ਤੇ ਉਹ ਬੰਦਾ ਜਿਹੜਾ ਆ ਵੀ ਹੁਣ ਉਹ ਐਨਰਜੈਟਿਕ ਨਹੀਂ ਹੈ, ਤੇ ਨਾ ਹੀ ਦੇਰ ਕਿਉਂਕਿ ਬੜੈਲ ਜਿਹੜਾ ਹੈਗਾ ਉਹ ਜੇਲ ਬ੍ਰੇਕ ਮਾਮਲੇ ਦੇ ਕਰਕੇ ਜਿਹੜਾ ਆ ਉਹਦਾ ਮੈਨੂੰ, ਤੇ ਸਰਕਾਰ ਨੇ ਆ ਸਥਿਤੀ ਨੂੰ ਪੂਰੀ ਤਰ੍ਹਾਂ ਵਾਚ ਲਿਆ ਆ, ਤੇ ਹੁਣ ਉਹ ਤੋਂ ਕੋਈ ਖਤਰਾ ਨਹੀਂ ਹੈਗਾ ਆ ਜੀ, ਤੇ ਜੇ ਅਸੀਂ ਜਿਹੜਾ ਆ ਅਪੁਖਤਾ ਪ੍ਰਬੰਧ ਕਰ ਲਾਂਗੇ ਜੀ ਉਹਨੂੰ ਰੱਖਣ ਦੇ ਵੀ, ਤੇ ਇੱਥੇ ਜਿਹੜਾ ਹੈਗਾ ਆ ਸਟੇਟ ਦੇ ਵਿੱਚ ਤੇ ਕੋਈ ਅਮਨ ਭੰਗ ਹੋਣ ਦਾ ਕੋਈ ਅੰਦੇਸ਼ਾ ਨਹੀਂ ਹੈਗਾ ਜੀ, ਤੇ ਉਹ ਆਪਣੇ ਆਪ ਹੀ ਜਿਹੜਾ ਇਹ ਕੰਸਿਡਰ ਹੋ ਜਾਣਾ ਸੀ, ਪਰ ਇਹਨਾਂ ਨੇ ਇੱਥੇ ਚਿੱਠੀਆਂ ਲੋਕਾਂ ਨੂੰ ਕਹਿੰਦੇ ਰਹੇ ਹੈਗੇ ਜੀ, ਪਰ ਐਫੀਡੈਵਿਟ ਜਿਹੜਾ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਹੈਗਾ ਉਹ ਇਹੀ ਦੱਸ ਰਿਹਾ ਹੈਗਾ ਜੀ ਕਿ ਇੱਥੇ ਅਮਨ ਭੰਗ ਹੋ ਸਕਦਾ ਆ ਜੀ, ਤੇ ਮਾਹੌਲ ਖਰਾਬ ਹੋ ਸਕਦਾ ਆ ਜੀ, ਤੇ ਫਿਰ ਕੋਰਟਾਂ ਨੇ ਤਾਂ ਜਿਹੜਾ ਹੈਗਾ ਆ ਇਸ ਐਫੀਡੈਵਿਟ ਨੂੰ ਇਗਨੋਰ ਥੋੜਾ ਕਰਨਾ ਜੀ, ਉਹਨਾਂ ਨੇ ਉਹਦੇ ਅਕੋਰਡਿੰਗਲੀ ਫੈਸਲਾ ਕਰਨਾ ਜੀ ਜੋ ਰਿਕਾਰਡ ਦੇ ਉੱਤੇ ਤੁਸੀਂ ਲਿਖ ਕੇ ਦਿੱਤਾ ਆ ਜੀ, ਤੋ ਇਸ ਕਰਕੇ ਇਹ ਧੋਖਾ ਹੀ ਆ ਜੀ ਜਿਹੜਾ ਐਵੇਂ ਚਿੱਠੀਆਂ ਚੁੱਠੀਆਂ ਵਾਲੀ ਗੱਲ ਹੈਗੀ ਨਾ ਜੀ, ਨਾ ਨਾ ਮੀਟਿੰਗਾਂ ਕਰਨ ਦਾ ਫਾਇਦਾ ਕੀ ਹੈ ਜੀ।
1: ਜੀ ਤੇ ਸੈਂਟ ਸਾਹਿਬ 2 ਮਿੰਟ ਹੋਰ ਲੈਣਾ ਜੇ ਤੁਹਾਨੂੰ ਲੱਗਿਆ ਤਾਂ ਜਰੂਰ ਤੁਸੀਂ ਡ੍ਰੌਪ ਕਰ ਦਿਓ। ਮੁਕੱਦਰ ਜੀ ਸਵਾਗਤ ਹੈ ਜੀ ਅਨੁਜੀ ਬਾਈ ਜੀ।
0: ਹਾਂਜੀ ਮੁਕੱਦਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
3: ਵੈਸੇ ਤਾਂ ਸੈਣੀ ਬਾਈ ਜੀ ਨੇ ਮੇਰੀਆਂ ਗੱਲਾਂ ਸਾਰੀਆਂ ਸੁਣੀਆਂ ਹੈਗੀਆਂ ਨੇ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਜਿਵੇਂ
1: ਜ਼ਰੂਰ ਜੀ
3: ਔਜਲਾ ਬਾਈ ਜੀ ਵੀ ਗੱਲ ਕਰਦੇ ਪਏ ਸੀ
1: ਜੀ,
3: ਫਰਕ ਕਿਵੇਂ ਪਊਗਾ
1: ਜੀ?
3: ਫਰਕ ਬਾਈ ਜੀ ਜਿੰਨਾ ਚਿਰ ਅਸੀਂ ਲੋਕ ਜ਼ਿੰਮੇਵਾਰ ਨਹੀਂ ਨਾ ਹੁੰਦੇ, ਮੈਂ ਅੱਗੇ ਵੀ ਅਕਸਰ ਹੀ ਗੱਲ ਕਰ
1: ਜੀ
3: ਵੀ ਮੈਂ ਬਾਈ ਜੀ ਅਸੀਂ ਆਪਣੇ ਘਰੇ ਮੰਨ ਲਓ ਕਮਾਉਂਦੇ ਆ ਖਾਂਦੇ ਆ, ਥੋੜੀ ਖਾਈਏ ਬਹੁਤੀ ਖਾਈਏ
1: ਜੀ,
3: ਮੈਨੂੰ ਤਾਂ ਕਦੇ ਬਾਈ ਜੀ ਕੋਈ ਰੈਲੀ ਚ ਲੈ ਕੇ ਨਹੀਂ ਗਿਆ, ਮੈਂ ਜਿਮ ਲੈ ਕੇ ਵੀ ਤੁਰ ਜੇ ਮੈਂ ਆ ਭਗਵੰਤ ਮਾਨ ਹੋਵੇ ਭਾਵੇਂ ਕੈਪਟਨ ਹੋਵੇ ਭਾਵੇਂ ਫਲਾਣਾ ਹੋਵੇ ਧਮਕਾਣਾ ਹੋਵੇ, ਮੈਂ ਇਹ ਕਿਉਂ ਕਿਉਂ ਬਾਈ ਜੀ ਇਹ ਸਾਡੇ ਟੈਕਸ ਦੇ ਪੈਸੇ ਤੇ ਇਹ ਹੈਲੀਕਾਪਟਰਾਂ ਚ ਫਿਰਦੇ ਨੇ, ਮੰਨ ਲਓ ਗੱਡੀਆਂ ਤੇ ਫਿਰਦੇ ਨੇ, ਸਾਡੇ ਟੈਕਸ ਦੇ ਪੈਸੇ ਤੇ ਫਿਰਦੇ ਨੇ ਨਾ, ਆਪਣੇ ਘਰੋਂ ਤੇ ਨੀ ਫਿਰਦੇ
1: ਜੀ,
3: ਤੇ ਮੈਂ ਕਿਉਂ ਕਹਾਂ ਵੀ ਕੈਪਟਨ ਜਿੰਦਾਬਾਦ ਤੇ ਭਗਵੰਤ ਮਾਨ ਜਿੰਦਾਬਾਦ ਹੈ ਜੀ?
1: ਬਿਲਕੁਲ ਹੈ ਜੀ,
3: ਹੈ ਮੈਂ ਇਹ ਸਾਡੇ ਟੈਕਸ ਦੇ ਪੈਸੇ ਸਾਡੇ ਨੁਮਾਇੰਦੇ ਚੁਣੇ ਹੋਏ ਨੇ ਵੀ ਸਾਡੇ ਵਾਸਤੇ ਕੰਮ ਕਰਨਾ
1: ਜੀ,
3: ਅਸੀਂ ਬਣਾਇਆ ਹੋਇਆ ਬਾਈ ਜੀ ਇਹਨਾਂ ਨੂੰ ਰੱਬ
1: ਜੀ,
3: ਫਲਾਣਾ ਜਿੰਦਾਬਾਦ ਧਮਕਾਣਾ ਜਿੰਦਾਬਾਦ, ਛੋਟੇ ਤੋਂ ਛੋਟਾ ਕੋਈ ਚੇਅਰਮੈਨ ਹੈ ਕੋਈ ਦੂਜਾ ਹੈ, ਚਾਰ ਬੰਦੇ ਲਾਲਾ ਲਾਲਾ ਕਰਦੇ ਉਹਦੇ ਮਗਰ ਫਿਰਦੇ ਤੁਰੇ ਫਿਰਦੇ ਨੇ, ਚਾਰ ਉਹਦੇ ਮਗਰ ਤੁਰੇ ਫਿਰਦੇ ਨੇ
1: ਜੀ,
3: ਹੈ ਤੇ ਫਿਰ ਕਸੂਰ ਸਾਡੇ ਲੋਕਾਂ ਦਾ ਕਿ ਇਹਨਾਂ ਲੀਡਰਾਂ ਦਾ ਬਾਈ ਜੀ?
1: ਬਿਲਕੁਲ ਹੈ ਜੀ,
3: ਮੈਂ ਅੱਜ ਵੀ ਅਸਲ ਨਾ ਸਾਡੇ ਲੋਕੀ ਇਮੋਸ਼ਨਲੀ ਸੋਚਦੇ ਨੇ, ਸੈਣੀ ਬਾਈ ਜੀ ਨਾਲ ਵੀ ਮੈਂ ਗੱਲ ਕਰਦਾ ਪਿਆ ਸੀ ਕਿ ਆ ਹੁਣ ਝੋਟਾ ਮਰਿਆ ਬਾਈ ਜੀ, ਉਹਨੂੰ ਸ਼ਹੀਦ ਵੀ ਕਹਿੰਦੇ ਨੇ, ਕਈ ਕੁਛ ਵੀ ਕਹਿੰਦੇ ਨੇ, ਪਰ ਉਹ
1: ਬਿਲਕੁਲ ਹੈ ਜੀ,
3: ਆਪਣੀ ਜਾਨ ਗਵਾਈ ਉਹਨੇ, ਹੈ ਜੀ,
1: ਬਿਲਕੁਲ ਹੈ ਜੀ,
3: ਵੈਪਨ ਦੇ ਸਾਹਮਣੇ ਖੜ ਕੇ ਤੁਸੀਂ ਜੀ
1: ਜੀ
3: ਅਗਲਾ ਉਹੀ ਗੱਲ ਲੋਡ ਕਰੀ ਫਿਰਦਾ ਵੈਪਨ ਤੁਸੀਂ ਉਹਦੇ ਸਾਹਮਣੇ ਖੜ ਕੇ, ਤੇ ਮੈਂ ਨਾ ਜਿੰਨੇ ਹੁਣ ਉੱਥੇ ਅੱਜ ਸਿਆਸਤ ਕਰਦੇ ਪਏ ਨੇ ਲੱਖੇ ਸਿਧਾਣੇ ਹਰੀ
1: ਜੀ
3: ਭਾਵੇਂ ਸਿੱਧੂ ਹੋਰ, ਸਾਰੀਆਂ ਪਾਰਟੀਆਂ ਨੂੰ ਨਿੰਦਦੇ ਪਏ ਨੇ, ਅਸੀਂ ਵੀ ਨਿੰਦਦੇ ਹਾਂ
1: ਬਿਲਕੁਲ,
3: ਕਿਉਂਕਿ ਅਸੀਂ ਅਸੀਂ ਸਿਆਸਤ ਨਹੀਂ ਕਰਨੀ ਉਹਦੇ ਚੋਂ, ਪਰ
1: ਬਿਲਕੁਲ
3: ਮੈਂ ਮੇਰਾ ਇੱਕ ਸਵਾਲ ਹੈ, ਇੱਕ ਸਵਾਲ ਇਹਨਾਂ ਨੂੰ ਵੀ ਮੈਨੂੰ ਮੈਨੂੰ ਜਵਾਬ ਨਹੀਂ ਮਿਲਿਆ ਨਾ ਹੀ ਕਿਸੇ ਨੇ ਦੇਣਾ
1: ਜੀ,
3: ਵੀ ਜਦੋਂ ਦੀਪ ਸਿੱਧੂ ਦੀ ਡੈਥ ਹੋਈ ਸੀ
1: ਜੀ,
3: ਇਹ ਲੱਖੇ ਸਿਧਾਣੇ ਹਰਸਿਮਰਨਜੀਤ ਮਾਨ ਨਾਲ ਸੀ, ਕਿਉਂਕਿ ਦੀਪ ਸਿੱਧੂ ਵੀ ਉਹਨਾਂ ਦੇ ਨਾਲ ਹੀ ਸੀ,
1: ਬਿਲਕੁਲ ਹੈ ਜੀ,
3: ਠੀਕ ਹੈ, ਸਿਮਰਨਜੀਤ ਮਾਨ ਨੇ ਇੱਕ ਗੱਲ ਕਹੀ, ਕਹਿੰਦਾ ਵੀ ਦੀਪ ਸਿੱਧੂ ਨੇ ਮੱਥੇ ਚ ਗੋਲੀ ਵੱਜੀ ਸੀ
1: ਜੀ,
3: ਬਿਆਨ ਨੇ ਔਨ ਰਿਕਾਰਡ ਬਿਆਨ ਨਹੀਂ,
1: ਬਿਲਕੁਲ ਹੈ ਜੀ,
3: ਆ ਜਿਹੜੇ ਅੱਜ ਸਾਡੇ ਇਮੋਸ਼ਨਲ ਇਮੋਸ਼ਨਲ ਹੋਏ ਫਿਰਦੇ ਨੇ ਜੀ, ਝੋਟਾ ਜਾਣ ਦੇ ਗਿਆ ਜੀ, ਉਹ ਸ਼ਹੀਦ ਹੋ ਗਿਆ ਜੀ, ਫਲਾਣਾ ਹੋ ਗਿਆ, ਇਹਨਾਂ ਨੇ ਉਹ ਸਿਮਰਨਜੀਤ ਮਾਨ ਹੁਣ ਅੱਜ ਵਾਰਸ ਪੰਜਾਬ ਚ ਫਿਰਦੇ ਨੇ, ਸਿਮਰਨਜੀਤ ਮਾਨ ਹਰੀ ਕਿਤੇ ਫਿਰਦੇ ਨੇ,
1: ਫਿਰਦੇ ਨੇ,
3: ਇਹਨਾਂ ਨੇ ਕਦੇ ਕਦੇ ਪੁੱਛਿਆ ਵੀ ਤੁਸੀਂ ਲੱਖੇ ਸਿਧਾਣੇ ਹਰੀ ਜਵਾਬ ਦੇ ਦੇਣ ਵੀ ਉਹਨੂੰ ਜਿਹਨੂੰ ਤੁਸੀਂ ਬੁੱਢਾ ਸ਼ੇਰ, ਇਹ ਆਪ ਲੱਖੇ ਸਿਧਾਣੇ ਹਰੀ ਕਹਿੰਦੇ ਵੀ ਇਹ ਬੁੱਢਾ ਸ਼ੇਰ ਹੈ ਜੀ, ਇਹਨੇ ਸਟੈਂਡ ਲਿਆ ਹੈ ਜੀ, ਸਟੈਂਡ ਕੀ ਲਿਆ ਵੀ ਉਹ ਇੱਕ ਖਲੋ ਕੇ ਲੋਕਾਂ ਦੇ ਸਾਹਮਣੇ ਇੱਕ ਨਾਰਾ ਲਾਤਾ ਜੀ, ਖਾਲਿਸਤਾਨ ਜ਼ਿੰਦਾਬਾਦ, ਇਹੀ ਸਟੈਂਡ ਸੀ,
1: ਬਿਲਕੁਲ,
3: ਹੋਰ ਤਾਂ ਕੋਈ ਸਟੈਂਡ ਨਹੀਂ ਸੀ
1: ਨਾ ਜੀ,
3: ਕੀ ਹੋਰ ਕੁਛ ਕੀਤਾ
1: ਨਹੀਂ,
3: ਤੇ ਅੱਜ ਇਹ ਲੱਖੇ ਸਿਧਾਣੇ ਹਰੀ ਉਧਰੋਂ ਨਿਕਲ ਕੇ ਤੇ ਹੁਣ ਵਾਰਸ ਪੰਜਾਬ ਚ ਫਿਰਦੇ ਨੇ,
1: ਫਿਰਦੇ ਨੇ ਜੀ, ਸੂਤ ਲਾਉਣ ਨੂੰ ਤਾਂ ਇਹ ਵੀ ਫਿਰਦੇ ਨੇ, ਬਿਲਕੁਲ,
3: ਦੀਪ ਸਿੱਧੂ ਦੇ ਮੱਥੇ ਚ ਗੋਲੀ ਵੱਜੀ ਸੀ, ਤੁਸੀਂ ਵਿਖਾਈ ਕਿਉਂ ਨੀ ਵੀ ਗੋਲੀ ਕਿੱਥੇ ਵੱਜੀ ਸੀ,
1: ਬਿਲਕੁਲ ਹੈ ਜੀ,
3: ਬਾਈ ਜੀ ਅਸੀਂ ਸਾਹਮਣੇ ਦੇਖਦੇ ਹੋਏ, ਮੈਂ ਕਹਿੰਦਾ ਚਲੋ ਆਪਾਂ ਇੱਕ ਗੱਲ ਇਹ ਮੰਨ ਲੈਂਦੇ ਵੀ ਐਕਸੀਡੈਂਟ ਕਿਸੇ ਨੇ ਕਰਵਾਤਾ ਹੋਊਗਾ
1: ਜੀ,
3: ਪਰ ਤੁਸੀਂ ਇੱਕ ਗੱਲ ਤੇ ਸਟੈਂਡ ਤਾਂ ਕਰ ਲਓ ਵੀ ਉਹਦੇ ਐਕਸੀਡੈਂਟ ਹੋਇਆ ਸੀ ਕਿ ਜਾਂ ਉਹਦੇ ਗੋਲੀ ਵੱਜੀ ਸੀ,
1: ਬਿਲਕੁਲ ਹੈ ਜੀ,
3: ਅਸੀਂ ਐਡੇ ਇਮੋਸ਼ਨਲ ਤੇ ਐਡੇ ਬੇਵਕੂਫ ਲੋਕ ਹਾਂ ਬਾਈ ਜੀ, ਇਹਨਾਂ ਲੀਡਰਾਂ ਨੂੰ ਸਾਨੂੰ ਇਮੋਸ਼ਨਲੀ ਵਰਤਣਾ ਕਿੰਨਾ ਕੁ ਔਖਾ ਹੈ ਬਾਈ,
1: ਈਜ਼ੀ ਹੈ, ਹੁਣ ਦੇਖੋ ਮੁਕੱਦਰ ਬਾਈ ਜੀ, ਹੁਣ ਆਪਣੇ ਲੱਖੇ ਹੁਣੀ ਦੇਖ ਲੋ ਕੀ ਅਥਾਰਟੀ ਰੱਖਦੇ ਨੇ ਜਾਂ ਕੀ ਹੈ ਇਹਨਾਂ ਨੇ, ਕਾਹਤੋਂ ਇਹਨਾਂ ਨੂੰ ਗੰਨਮੈਨ ਸਰਕਾਰੀ ਮਿਲੇ ਹੋਏ ਨੇ, ਮੈਨੂੰ ਤਾਂ ਸਮਝੋ ਬਾਹਰ ਹੈ ਜੀ,
3: ਸਰਕਾਰ ਦੇ ਖਿਲਾਫ ਨੇ,
1: ਸਰਕਾਰ ਦੇ ਖਿਲਾਫ ਨੇ ਜੀ, ਤੇ ਗੰਨਮੈਨ ਸਰਕਾਰ ਦੇ ਲਈ ਫਿਰਦੇ ਨੇ,
3: ਗੰਨਮੈਨ ਸਰਕਾਰ ਦੇ ਲਈ
1: ਜੀ,
3: ਗੱਲ ਗੱਲ ਤਾਂ ਭਾਰਤ ਬਾਈ ਜੀ ਸਾਡੇ ਅਸਲ ਚ ਨਾ ਇਹ ਕਹਾਣੀ ਸਮਝ ਹੀ ਸਮਝ ਵੀ ਪਤਾ ਨੀ ਆਉਂਦੀ ਹੈ ਜਾਂ ਅਸੀਂ ਇਮੋਸ਼ਨਲੀ ਇੰਨੇ ਆ ਵੀ ਸਾਡੇ ਉਹ ਕਹਾਣੀ ਖਾਨੇ ਜੀ ਨੀ ਪੈਂਦੀ,
1: ਬਿਲਕੁਲ, ਹੁਣ ਅੰਮ੍ਰਿਤਪਾਲ ਹੁਣੀ ਵੀ ਦੇਖ ਲੋ ਬਾਈ ਜੀ, ਦੇਖ ਲੋ ਉਹ ਹੀ ਕਹਿੰਦੇ ਸੀਗੇ ਉਹਨਾਂ ਦਾ ਵੀ ਜਿਹੜਾ ਫਿਊਚਰ ਦੇਖ ਲੋ, ਪਿਛੋਕੜ ਦਾ ਦੇਖ ਲੋ, ਪਿਛੋਕੜ ਦੇਖ ਲੋ ਜੋ ਕੁਝ ਉਹ ਫੇਸਬੁੱਕਾਂ ਦੇ ਉੱਤੇ ਜਾਂ ਪੇਜ ਚਲਾਉਂਦੇ ਆਏ ਨੇ, ਇੰਜਨ ਮਹਿਕਮਾ ਹੋਰ ਮਹਿਕਮਾ ਕੀ ਕੁਝ ਕਰਦੇ ਆਏ ਨੇ, ਤੇ ਉਸ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਾਰਾ ਵਿਵਾਦ ਤੋਂ ਉਹ ਅਗਲੇ MP ਦੀ ਸੀਟ ਕੱਢ ਗਏ ਜੀ ਮੁੜ ਕੇ, ਤੇ ਅੱਜ ਉਹ ਪੈਨਸ਼ਨ ਲਵਾ ਕੇ ਆਰਾਮ ਨਾਲ ਬੈਠੇ ਨੇ, ਉਸੇ ਸੰਵਿਧਾਨ ਦੇ ਥੱਲੇ ਉਹ ਕਹਿੰਦੇ ਸੀ ਅਸੀਂ ਸੌਣ ਹੀ ਖਾਣੀ ਤੇ ਉਸੇ ਸੰਵਿਧਾਨ ਦੀ ਸੌਂ ਖਾ ਕੇ, ਤੇ ਹੁਣ ਕਹਿੰਦੇ ਉਹੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜੀ,
3: ਭਾਰਤ ਬਾਈ ਜੀ ਫਿਰ ਮੈਂ ਇਹ ਆਪਾਂ ਇਹ ਕਹੀਏ ਵੀ ਇਹ ਲੀਡਰਾਂ ਨੂੰ ਆਪਾਂ ਕਹੀਏ ਵੀ ਆ ਸੁਧਾਰ ਹੋ ਜੂਗਾ ਜਾਂ ਅਸੀਂ, ਇਹ ਸਾਡੇ ਸਾਹਮਣੇ ਸਾਡੇ ਲੋਕਾਂ ਦੇ ਸਾਹਮਣੇ ਹੁੰਦਾ ਪਿਆ ਸਾਰਾ ਕੁਝ,
1: ਬਿਲਕੁਲ ਹੈ ਜੀ,
3: ਅਸੀਂ ਵੇਖਦੇ ਪਏ ਹਾਂ ਵੀ ਇੱਕ ਪਾਸੇ ਸੁਧਾਰ ਦੀ ਸਹੁੰ ਚੁੱਕਦੇ ਪਏ ਨੇ, ਇੱਕ ਪਾਸੇ ਉਹੀ ਬੰਦਾ ਜਾ ਕੇ ਉਹ ਕਹਿੰਦਾ ਪਿਆ ਵੀ ਆ ਫੈਕਟਰੀ ਚ ਵੜ ਜਾਓ ਜੀ, ਜੇ ਮਰ ਜਾਓਗੇ ਦੋ ਚਾਰ ਤੇ ਕਿਹੜੀ ਮੱਸਿਆ ਲੱਗਣੋ,
1: ਮੱਸਿਆ ਲੱਗਣੀ ਹਟ
3: ਜਾਏ, ਇੱਕ ਪਾਸੇ ਉਹ ਪਾਸਪੋਰਟ ਨੂੰ ਕਹਿੰਦਾ ਵੀ
1: ਮੈਂ ਨੀ ਮੰਨਦਾ ਇਹਨੂੰ,
3: ਇਹ ਜਿਹੜਾ ਟਰੈਵਲ ਦਾ ਡਾਕੂਮੈਂਟ ਹੈ
1: ਜੀ,
3: ਉਹੀ ਬੰਦਾ ਯੂ ਟਰਨ ਮਾਰ ਕੇ ਤੇ ਅੱਜ ਉਹੀ ਬੰਦਾ ਕਹਿੰਦਾ ਵੀ ਮੈਂ ਇਲੈਕਸ਼ਨ ਲੜਨਾ ਹੈ, ਤੇ ਸਾਡੇ ਲੋਕ ਫਿਰ ਹੁਣ ਬਾਈ
1: ਨਹੀਂ ਉਹੀ ਪਰਿਵਾਰ ਦੇਖੋ ਮੁਕੱਦਰ ਬਾਈ ਜੀ, ਉਹੀ ਪਰਿਵਾਰ ਦੂਸਰੇ ਪਰਿਵਾਰਾਂ ਨੂੰ ਕਹਿੰਦਾ ਕਿ ਸਿਆਸਤ ਦੇ ਵਿੱਚ ਜਿਹੜਾ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਹੈ, ਤੇ ਉਹੀ ਆਪਣਾ ਪਰਿਵਾਰ ਲੈ ਕੇ ਉਹਦੇ ਚਾਚੇ ਤਾਇਆਂ ਦੇ ਜਾਂ ਸਾਰੇ ਇੱਕ ਦੂਜੇ ਨੂੰ ਟਿਕਟਾਂ ਵੀ ਵੰਡੀ ਜਾਂਦੇ ਆ, ਭਰਤੀ ਵੀ ਕਰਾਈ ਜਾਂਦੇ ਆ, ਪਾਰਟੀ ਦੇ ਅਹੁਦੇਦਾਰ ਵੀ ਬਣੇ ਹੋਏ ਨੇ, ਸਾਰਾ ਕੁਝ ਪਰਿਵਾਰ ਦੇ ਵਿੱਚ ਰੱਖਿਆ ਹੋਇਆ ਹੈ।
3: ਨਹੀਂ ਭਾਰਤ ਬਾਈ ਜੀ, ਕਾਂਗਰਸ ਬਾਰੇ ਆਪਾਂ ਆਪਣੇ ਲੋਕ ਜਿਹੜੇ ਕਾਂਗਰਸ ਦੇ ਖਿਲਾਫ਼ ਨੇ ਉਹ ਕਹਿੰਦੇ ਨੇ ਵੀ 84 ਤੇ ਉਹਨਾਂ ਨੇ ਹਮਲਾ ਕਰਾਇਆ
1: ਜੀ,
3: ਇਹੀ ਕਹਿੰਦੇ ਨੇ,
1: ਬਿਲਕੁਲ,
3: ਇਹ ਹੁਣ ਤੱਕ ਆ 2017-18 ਤੱਕ ਇਹ ਕਾਂਗਰਸ ਨੂੰ ਵੋਟਾਂ ਪਾਉਂਦੇ ਆਏ
1: ਜੀ, ਬਿਲਕੁਲ ਹੈ ਜੀ, ਤੁਸੀਂ ਦੇਖੋ ਇਹ ਵੀ ਹੁਣ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ, ਜਦੋਂ ਇਹ ਸਾਰਾ ਕੁਝ 84 ਵਾਪਰਿਆ ਉਸ ਤੋਂ ਬਾਅਦ ਸਰਕਾਰ ਕਿਹਦੀ ਆਈ ਹੈ ਜੀ,
3: ਉਹੀ ਤਾਂ ਗੱਲ,
1: ਕਾਂਗਰਸ ਦੀ ਬਣੀ ਆ ਨਾ ਸਰਕਾਰ, ਫਿਰ ਕਿਉਂ ਬਣੀ ਆ, ਹੁਣ ਬੇਦਬੀ ਮਾਮਲਾ ਹੋਇਆ ਸੀ ਬਾਈ ਜੀ, ਦੇਖੋ ਬੇਦਬੀ ਮਾਮਲਾ ਹੋਇਆ ਉਹਦੇ ਵਿੱਚ ਅਕਾਲੀ ਘੇਰੇ, ਸਰਕਾਰ ਕਿਹਦੀ ਬਣੀ, ਆਮ ਆਦਮੀ ਪਾਰਟੀ ਦੀ,
3: ਬਿਲਕੁਲ,
1: ਹਾਂਜੀ, ਕੀ ਨਿਕਲਿਆ ਉਹਦੇ ਵਿੱਚੋਂ,
3: ਬਿਲਕੁਲ
1: ਉਹ ਕਿਹਦੇ ਫਾਇਦੇ ਚ ਜਾਂਦੇ ਆ
3: ਤੁਸੀਂ
1: ਸਾਰੀਆਂ ਚੀਜ਼ਾਂ ਦੇਖੋ ਤਾਂ ਜਿਹੜਾ ਕਰਾਉਂਦਾ ਹੈ ਜਾਂ ਕਰਦਾ ਹੈ ਉਹਦੇ ਵਿੱਚ ਹੁਣ
3: ਤੁਸੀਂ ਦੇਖੋ ਵੀ ਬੇਅਦਬੀ ਦੇ ਕੇਸ ਲੱਖ ਹੋਏ ਹੁਣ, ਇਲਜ਼ਾਮ ਲੱਗੇ ਹੁਣ ਫਲਾਣੇ ਤੇ ਟਮਕਾਣੇ ਦੇ, ਤੇ ਆਮ ਆਦਮੀ ਪਾਰਟੀ ਦਾ ਕੱਲਾ ਬੰਦਾ ਸੀ ਮਲੇਰਕੋਟ ਦੇ ਜਿਹੜੇ ਜਿਹਨੂੰ ਕੁਰਾਨ ਦੀ
1: ਕੁਰਾਨ
3: ਬੇਅਦਬੀ
1: ਸ਼ਰੀਫ ਦਾ
3: ਸਜ਼ਾ
1: ਹੋਈ
3: ਹੈ।
1: ਬਿਲਕੁਲ ਹੈ ਆ ਜੀ।
3: ਪਰ ਬਾਈ ਜੀ ਹੁਣ ਸਾਡੇ ਜੇ ਹੁਣ ਵੀ ਖਾਨੇ ਨਾ ਪਵੇ ਬਾਈ, ਮੈਂ ਤਾਂ
1: ਫਿਰ ਕੀ ਕਹਿ ਸਕਦੇ ਆ ਜੀ। ਬਿਲਕੁਲ ਹੈ,
3: ਕੀ ਕਹਿ ਸਕਦੇ ਜੀ। ਅਸੀਂ ਇਮੋਸ਼ਨਲ ਹੋਏ, ਮੇਰੇ ਨਾਲ ਕਈ ਸੱਜਣਾ ਸੈਣੀ ਬਾਈ ਜੀ ਨੇ ਵੇਖਿਆ ਤਮਾਸ਼ਾ ਮੇਰੇ ਨਾਲ ਲੜੀ ਜਾਂਦੇ, ਤੁਸੀਂ ਆ ਕਹਿੰਦੇ ਹੋ ਜੀ, ਮੈਂ ਵੀ ਝੋਟਿਆ ਝੋਟਾ ਤੁਰ ਗਿਆ, ਉਹ ਹਥਿਆਰ ਦੇ ਸਾਹਮਣੇ ਖਲੋ ਗਿਆ। ਮੈਂ ਕਹਿੰਦਾ ਵੀ ਉਹ ਆਪਣੀ ਜਾਨ ਬਚਾ ਸਕਦਾ ਸੀ, ਜੇ ਉਹ ਚੰਗਾ ਕੰਮ ਕਰਦਾ ਸੀ ਤੇ ਉਹ ਹੋਰ ਵੀ ਕਰ ਸਕਦਾ।
1: ਬਿਲਕੁਲ,
3: ਤੇ ਅਸੀਂ ਹਥਿਆਰ ਦੇ ਸਾਹਮਣੇ ਬਾਈ ਜੀ ਅਸੀਂ ਖਲੋ ਕੇ ਆਪਣੀ ਜਾਨ ਦੇ ਕੇ, ਤੇ ਅਸੀਂ ਕੀ ਖੱਟਿਆ
1: ਜੀ।
3: ਤੇ ਇਹ ਇਹ ਜਿੰਨਾ ਟੋਲਾ ਅੱਜ ਸਾਡੇ ਵਰਗੇ ਤੇ ਜਿਹੜੇ ਇਮੋਸ਼ਨਲ ਨੀ ਇੱਕ ਸਹੀ ਤਰੀਕੇ ਨਾਲ ਸੋਚਦੇ ਨੇ, ਕੱਲਾ ਇਮੋਸ਼ਨ ਦੇ ਹਿਸਾਬ ਨਾਲ ਨੀ ਸੋਚਦੇ
1: ਬਾਈ ਜੀ। ਜੇ ਉਹ ਤੁਸੀਂ ਲੜਨਾ ਵੀ ਹੈ ਨਾ ਤਾਂ ਲੜਾਈ ਵੀ, ਹੁਣ ਦੇਖੋ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਜਦੋਂ ਜ਼ਿਕਰ ਆਉਂਦਾ ਹੈ ਜੰਗਾਂ ਲੜੀਆਂ ਨੇ ਉਹਨਾਂ ਨੇ, ਚਲੋ ਆਨੰਦਪੁਰ ਸਾਹਿਬ ਦਾ ਕਿਲਾ ਵੀ ਛੱਡਿਆ ਹੈ, ਸਾਰਾ ਕੁਝ ਕੀਤਾ ਹੈ, ਕੁਝ ਲੋਕ ਉਹਨਾਂ ਦੇ ਨਾਲ ਉਹ ਚੀਜ਼ ਨੂੰ ਜੋੜ ਕੇ ਦੇਖਦੇ ਆ, ਪਰ ਗੁਰੂ ਸਾਹਿਬ ਦੀਆਂ ਨੀਤੀਆਂ ਜੋ ਸੀਗੀਆਂ ਜਾਂ ਉਹਨਾਂ ਨੇ ਜੋ ਰਾਜਨੀਤੀ ਦੇ ਵਿੱਚ ਜਾਂ ਜੰਗਾਂ ਦੇ ਦੌਰਾਨ ਸਾਰਾ ਕੁਝ ਨੀਤੀ ਘਾੜੇ ਵੀ ਸੀਗੇ, ਆਪ ਹੀ ਸਾਰਾ ਕੁਝ ਉਹ ਕੀਤਾ ਉਹਨਾਂ ਨੇ ਨਾਲ ਰਲ ਕੇ ਸਾਰਿਆਂ ਦੇ, ਤਾਂ ਕੀ ਉੱਥੇ ਤੱਕ ਸਾਡੀ ਸੋਚ ਜਾਂਦੀ ਹੈ ਕਿ ਸਿਰਫ ਜ਼ੋਰ ਦੀ ਲੜਾਈ ਹੈ ਸਿਰਫ, ਤੁਸੀਂ ਸਮਝਦੇ ਹੋ? ਉਸ ਸਮੇਂ ਡਿਕਟੇਟਰਸ਼ਿਪ ਸੀ, ਅੱਜ ਜਿਹੜੀ ਹੈ ਉਹਨਾਂ ਨੇ ਉਸ ਸਮੇਂ ਵੀ ਆਪਣੀ ਜਿਹੜੀ ਹੈ ਨਾਲ ਨਾਲ ਦਿਮਾਗੀ ਸਾਰੀ ਗੇਮ ਵੀ ਤਾਂ ਨਾਲ ਨਾਲ ਚਲਾਈ ਹੈ ਨਾ ਉਹਦੇ, ਕੱਲਾ ਇਹ ਥੋੜੀ ਭੀ ਧੱਕਾ ਹੀ ਧੱਕੇ ਦੇ ਨਾਲ ਜਾਂ ਸਾਡੇ ਕੋਲ ਫੌਜ ਵੱਧ ਸੀ ਉਹਦੇ ਨਾਲ ਹੀ ਲਾਹਾ ਲੈ ਲਿਆ। ਤੁਹਾਡੀ ਨੀਤੀ ਵੀ ਤਾਂ ਕੁਛ ਨਾ ਕੁਛ ਹੋਣੀ ਚਾਹੀਦੀ ਹੈ ਨਾ ਕਿ ਤੁਸੀਂ ਕਿੱਥੇ ਖੜਨਾ ਹੈ।
3: ਗੱਲ ਤਾਂ ਭਰਜ ਬਾਈ ਜੀ ਉਹੀ ਹੈ, ਜੇ ਇੰਨੀ ਗੱਲ ਸਾਡੇ ਸਮਝ ਆ ਜਾਣਾ ਤੇ
1: ਗੱਲ ਸਿਰਫ ਮੁਕੱਦਰ ਭਾਈ ਇਹ ਆ, ਲੋਕ ਸਮਝਦੇ ਆ ਕਿ ਸਿਰ ਦੇਣ ਦੇ ਨਾਲ ਸਾਰਾ ਕੁਝ ਮਿਲ ਜਾਣਾ।
3: ਸਿਰ ਦੇਣ ਦੇ ਨਾਲ ਤਾਂ ਟੋਣਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਵੀ ਉਹ ਆਪਣਾ ਕਪੂਰ ਸਿੰਘ ਕਹਿੰਦੇ ਵੀ ਜੇ ਸਿਰ ਦੇਣ ਦੇ ਨਾਲ ਮਿਲਦਾ ਤੇ ਬੱਕਰਾ ਸਥਾਨ ਬਣ ਜਾਂਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਪਰ ਉਹ ਗੱਲ ਭਾਰਤ ਬਾਈ ਜੀ ਜਿਹੜੀ ਅਸੀਂ ਸਿਰਫ ਇੱਕ ਗੱਲ ਜਿਹੜੀ ਸਾਡੇ ਹੱਥ ਵਸ ਹੈ, ਅਸੀਂ ਜਿਹਨੂੰ ਵੀ ਲੀਡਰ ਨੂੰ ਚੁਣਨੇ ਆ ਵੀ ਉਹ ਉਹਨੂੰ ਅਸੀਂ ਜ਼ਿੰਮੇਵਾਰੀ ਇੱਕ ਦਿੰਨੇ ਆ ਵੀ ਤੂੰ ਸਾਡੇ ਸਮਾਜ ਦਾ ਇੰਨੇ ਦਾਇਰੇ ਦਾ ਨੁਮਾਇੰਦਾ ਹੈ
1: ਜੀ,
3: ਤੇ ਤੈਨੂੰ ਤੈਨੂੰ ਅਸੀਂ ਫੈਸਿਲਿਟੀਆਂ ਦਾਂਗੇ, ਤੂੰ ਸਾਡੇ ਵਾਸਤੇ ਡਿਸੀਜਨ ਲੈਣੇ।
1: ਮੈਨੂੰ ਤਾਂ ਇਹ ਲੱਗਦਾ ਕਿ ਹੁਣ ਜਿੱਦਾਂ ਇਹ ਆਪਣਾ ਨਾ ਲਿਖਦੇ ਨੇ ਆਪਣਾ ਮੈਨੀਫੈਸਟੋ ਲਿਖਦੇ ਨੇ, ਮੈਨੂੰ ਲੱਗਦਾ ਇਲਾਕੇ ਦੇ ਲੋਕਾਂ ਨੂੰ ਇਹ ਕਰਨਾ ਚਾਹੀਦਾ ਵੀ ਆ ਆਪਣਾ ਕੀ ਮਿਲਦਾ ਹੁੰਦਾ ਸਟਾਂਪ ਪੇਪਰ, ਉਹਦੇ ਉੱਤੇ ਲਿਖਾਓ ਵੀ ਆਹ ਸ਼ਰਤਾਂ ਨੇ ਇਲਾਕੇ ਦੇ, ਆਹ ਹੁਕਮ ਕਰਨੇ ਨੇ, ਜੇ ਤੂੰ ਨਾ ਕੀਤੇ ਨਾਲ ਦੀ ਨਾਲ ਆਹ ਪਿਆ ਤੇਰਾ ਸਿਗਨੇਚਰ ਤੇ ਚੱਕੋ ਦੇ ਬਾਹਰ ਹੋ ਆਰਾਮ ਨਾਲ ਚੁੱਪ ਕਰਕੇ।
3: ਥੋੜਾ ਜਿਹਾ ਚਲੋ ਮੇਰੇ ਦਾ ਸੈਣੀ ਬਾਈ ਜੀ ਵਿਚਾਰਾਂ ਦਾ ਡਿਫਰੈਂਸ ਹੈ
1: ਜੀ,
3: ਵੈਸੇ ਨਾ ਉਹ ਆ ਮਤੋਜ ਮਾਨ ਹਰਾਂ ਨੇ ਪਾਰਟੀ ਬਣਾਈ ਹੈ, ਪਰ ਮੈਨੂੰ ਇੱਕ ਗੱਲ ਉਹਨਾਂ ਦੀ ਵਧੀਆ ਲੱਗੀ ਹੈ ਵੀ ਚਲੋ ਉਹਨਾਂ ਨੂੰ ਪਤਾ ਨੀ ਮੈਨੂੰ ਲੱਗਦਾ ਵੋਟਾਂ ਪੈਣਗੀਆਂ ਜਾਂ ਨਹੀਂ ਪੈਣਗੀਆਂ ਜਾਂ ਕੁਛ ਵੀ ਹੈ, ਪਰ ਉਹਨਾਂ ਨੇ ਘੱਟੋ ਘੱਟ ਇਹ ਗੱਲ ਕਹੀ ਹੈ ਵੀ ਜਿਹੜੀ ਵੀ ਜਿਹੜੀਆਂ ਗਲਤ ਸਬਸਿਡੀਆਂ ਨੇ ਅਸੀਂ ਉਹ ਵਾਪਸ ਲਵਾਂਗੇ
1: ਜੀ,
3: ਤੇ ਅਸੀਂ ਐਫੀਡੈਵਿਟ ਤੇ ਲਿਖ ਕੇ ਦਿਆਂਗੇ ਵੀ ਜੇ ਸਾਡਾ ਕੋਈ ਬੰਦਾ ਵੀ ਮੰਨ ਲਓ ਵੀ ਇੱਕ ਹੱਦ ਤੋਂ ਵੱਧ ਪੈਸੇ ਲਾਉਂਦਾ, ਦੂਜਾ ਵੀ ਤੁਹਾਡੇ ਜਿਹੜੇ ਕੀਤੇ ਹੋਏ ਵਾਅਦੇ ਨੇ ਉਹਨਾਂ ਨੇ ਪੂਰਾ ਨੀ ਉਤਰਦਾ, ਤੇ ਅਸੀਂ ਵੀ ਅਸੀਂ ਆਪਣੀ ਸੀਟ ਛੱਡ ਕੇ ਵਾਪਸ ਜਾਵਾਂਗੇ
1: ਜੀ,
3: ਵੀ ਘੱਟੋ ਘੱਟ ਉਹਨਾਂ ਨੇ ਮੈਂ ਇੱਕ ਗੱਲ ਤੋਰਨ ਦੀ ਗੱਲ ਹੁੰਦੀ ਹੈ
1: ਬਿਲਕੁਲ,
3: ਉਹ ਮੈਨੂੰ ਉਹ ਗੱਲ ਵਧੀਆ ਲੱਗੀ ਤੇ ਉਸ ਗੱਲ ਤੇ ਲੱਖੇ ਸਿਧਾਣੇ ਹਰੀ ਕੀ ਜਾਣਦੇ ਨੇ, ਕਹਿੰਦੇ ਜੇ ਚਾਰ ਅੱਖਰ ਕਾਲੇ ਕਾਗਜ਼ ਤੇ ਲਿਖਤੇ ਫਿਰ ਕੀ ਹੁੰਦਾ, ਕਹਿੰਦੇ ਜ਼ਬਾਨ ਦਾ ਮੁੱਲ ਹੁੰਦਾ, ਜ਼ਬਾਨ ਦਾ ਤੇ ਆ ਸਾਰੇ ਜ਼ਬਾਨ ਦਾ ਮੁੱਲ ਹੀ ਤਾਂ ਹੁਣ ਤੱਕ ਵੇਖਦੇ
1: ਨਹੀਂ ਤਾਂ ਫਿਰ ਪੰਜਾਬੀ ਮਾਂ ਬੋਲੀ ਦਾ ਕਾਹਤੋਂ ਰੋਲਾ ਪਾਉਂਦੇ ਆ ਭਈ ਉਹ ਉੱਪਰ ਲਿਖਣੀ ਚਾਹੀਦੀ ਆ, ਚਾਰ ਅੱਖਰ ਉੱਥੇ ਹੀ ਹੁੰਦੇ ਆ, ਪਿੰਡ ਦਾ ਨਾਂ ਸ਼ਹਿਰ ਦਾ ਨਹੀਂ ਲਿਖਿਆ ਹੁੰਦਾ।
3: ਜਵਾਨ ਵਾਸਤੇ ਤਾਂ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਮੁੱਖ ਮੰਤਰੀ ਉਹ ਲੈਣ ਚ ਲੱਗ ਕੇ ਸਿਲੰਡਰ ਲਊਗਾ,
1: ਹੈ
3: ਜਵਾਨ ਦਾ ਹੀ ਮੁੱਲ ਸੀ ਨਾ ਘੱਟੋ ਘੱਟ। ਮੈਨੂੰ ਉਹ ਗੱਲ ਉਹਨਾਂ ਦੀ ਠੀਕ ਲੱਗੀ ਵੀ ਉਹਨਾਂ ਨੇ ਇੱਕ ਤਾਂ ਮੈਨੂੰ ਨੀ ਪਤਾ ਵੀ ਉਹਨਾਂ ਦੀ ਕਿੱਥੋਂ ਤੱਕ ਗੱਲ ਜਾਏਗੀ ਵੀ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਵੀ ਅਸੀਂ ਆ ਜਿਹੜੀਆਂ ਗੈਰ ਜ਼ਰੂਰੀ ਸਬਸਿਡੀਆਂ ਨੇ ਅਸੀਂ ਵਾਪਸ ਲਵਾਂਗੇ
1: ਜੀ,
3: ਵੀ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਦਿਆਂਗੇ
1: ਜੀ,
3: ਤੇ ਦੂਜੀ ਗੱਲ ਇਹ ਵੀ ਜਿਹੜੀ ਉਹਨਾਂ ਨੇ ਵੀ ਅਸੀਂ ਗੈਰ ਜ਼ਰੂਰੀ ਖਰਚਾ ਨੀ ਕਰਨਾ, ਜਿੰਨਾ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਜੇ ਤੁਹਾਨੂੰ ਲੱਗੂਗਾ ਵੀ ਉਦੋਂ ਵੱਧ ਤੁਸੀਂ ਟੈਂਟ ਲਾਉਂਦੇ ਹੋ ਜਾਂ ਕੁਛ ਕਰਦੇ ਹੋ
1: ਜੀ
3: ਫਿਰ ਤੁਸੀਂ ਸਾਨੂੰ ਭਾਵੇਂ ਵੋਟ ਨਾ ਪਾਇਓ
1: ਜੀ,
3: ਉਹ ਮੈਨੂੰ ਵੈਸੇ ਮੈਂ ਇਹਨਾਂ ਨੂੰ ਕਿਉਂਕਿ ਆਪਾਂ ਬਾਈ ਜੀ ਇਹ ਨੀ ਹੈਗਾ ਵੀ ਇਮੋਸ਼ਨਲੀ ਹੋ ਗਏ ਕਦੀ ਕਿਸੇ ਦੇ ਮਗਰ ਤੁਰ ਪਈਏ,
1: ਅਸਲ ਚ ਨਾ ਮੁਕੱਦਰ ਭਾਈ ਸਾਡਾ ਆਪਣੇ ਲੋਕਾਂ ਦਾ ਹਿਸਾਬ ਹੀ ਇਹ ਬਣ ਗਿਆ ਕਿ ਹਰ 2-4 ਮਹੀਨੇ ਜਾਂ 6 ਮਹੀਨੇ ਬਾਅਦ ਸਾਨੂੰ ਨਵਾਂ ਬਾਪੂ ਚਾਹੀਦਾ ਹੈ, ਉਹ ਵੀ ਗੱਲ ਹੁੰਦੀ ਹੈ, ਨਵੀਂ ਫੋਟੋ ਲੱਗ ਜਾਂਦੀ ਹੈ ਜੀ।
3: ਨਹੀਂ ਨਹੀਂ ਬਿਲਕੁਲ ਬਿਲਕੁਲ ਗੱਲ ਉਹੀ ਹੈ, ਪਰ ਮੈਂ ਉਹਨਾਂ ਨੇ ਮੈਂ ਉਹਨਾਂ ਦੀ ਗੱਲ ਤੇ ਤਾਂ ਵੈਸੇ ਮੈਂ ਮਤੋਜ ਮਾਨ ਉਹਨਾਂ ਦੀ ਬਾਹਲੀਆਂ ਗੱਲਾਂ ਦੇ ਨਾਲ ਉਹਨਾਂ ਦੇ ਨਾਲ ਵੀ ਸਹਿਮਤ ਨਹੀਂ,
1: ਬਿਲਕੁਲ
3: ਪਰ ਉਹ ਚਲੋ ਇੱਕ ਇੱਕ ਗੱਲ ਉਹਨਾਂ ਨੇ ਚਲਾਈ ਹੈ ਵੀ ਉਹ ਗੱਲ ਜੇ ਉਹ ਇੱਕ ਸਹੀ ਹੈ ਤਾਂ ਉਹ ਚੱਲਣੀ ਚਾਹੀਦੀ,
1: ਬਿਲਕੁਲ ਨਹੀਂ ਚੰਗੀ ਆ ਜੇ ਕਰਦੇ ਨੇ, ਬਿਲਕੁਲ ਆਪਣੀ ਗੱਲ ਤੇ ਖੜਦੇ ਨੇ ਤਾਂ
3: ਭਾਵੇਂ ਕੋਈ ਵੀ ਗੱਲ ਹੈ
1: ਜੀ,
3: ਪਰ ਪਹਿਲੀ ਜ਼ਿੰਮੇਵਾਰੀ ਜਿੰਨਾ ਚਿਰ ਭਾਰਤ ਬਾਈ ਜੀ ਅਸੀਂ ਆਪ ਲੈਣ ਨੂੰ ਤਿਆਰ ਨਹੀਂ ਨਾ ਹੁੰਦੇ
1: ਜੀ,
3: ਵੀ ਅਸੀਂ ਜਿੰਦਾਬਾਦ, ਅਗਲਾ ਤਾਂ ਕਹਿੰਦਾ ਵੀ ਨੀ ਹੈਗਾ
1: ਜੀ,
3: ਉਹ ਤਾਂ ਉਹ ਤਾਂ ਸਟੇਜ ਤੋਂ ਖੜਾ ਕਹੀ ਜਾਂਦਾ ਵੀ ਨਾ ਨਾ ਨਾਰਾ ਤੇ ਮਗਰ ਵਾਲੇ ਲਾਲਾ ਲਾਲਾ ਵੀ ਦੇ ਜਿੰਦਾਬਾਦ, ਭਾਵੇਂ ਉੱਥੇ ਅਫਸੋਸ ਹੀ ਹੋਵੇ ਤਾਂ ਉਹ ਨਾਰਾ ਕੋਈ ਹੋਰ ਲਾਉਂਦੇ ਹੁੰਦੇ
1: ਜੀ,
3: ਤੇ ਜਿੰਨਾ ਚਿਰ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਾ ਲੈਂਦੇ ਹੈਗੇ ਬਾਈ ਜੀ, ਉਹਨਾਂ ਚਿਰ ਕੋਈ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਨਹੀਂ, ਪਾਰਟੀ ਕੋਈ ਬਦਲ ਲਓ ਤੁਸੀਂ, ਮੈਂ ਮੇਰੇ ਮੇਰੇ ਮਗਰ ਭਾਰਤ ਬਾਈ ਜੀ ਜਾਂ ਤੁਸੀਂ ਜਿਵੇਂ ਦੇ ਆਪਣਾ ਸਿਸਟਮ ਹੈ, ਤੁਹਾਡੇ ਮਗਰ ਵੀ ਚਾਰ ਬੰਦੇ ਜੇ ਜੇ ਚਾਰ ਚੁਫੇਰੇ ਵਾਲੇ ਇਹੀ ਕਹਿਣ ਵਾਲੇ ਹੋਣ ਕਿ ਭਾਰਤ ਬਾਈ ਤੁਸੀਂ ਸਹੀ ਹੋ,
1: ਬਿਲਕੁਲ
3: ਜੋ ਤੁਸੀਂ ਕਹਿਤਾ ਸਹੀ ਹੋ, ਤੇ ਤੁਸੀਂ ਤੁਸੀਂ ਵੀ ਇਹੀ ਸੋਚਣਾ ਵੀ ਮੈਂ ਸਹੀ,
1: ਮੈਂ ਸਹੀ,
3: ਤੇ ਜੇ ਉਹਦੇ ਚ ਇੱਕ ਅੱਧਾ ਬੰਦਾ ਵੀ ਇਹ ਗੱਲ ਕਹਿਣ ਦਿੰਦੇ ਵੀ ਨਹੀਂ ਬਾਈ ਆਹ ਗੱਲ ਗਲਤ ਹੈ ਤੇਰੀ,
1: ਜੀ ਬਿਲਕੁਲ ਹੈ ਜੀ,
3: ਗੱਲ ਤਾਂ ਉਹੀ ਹੈ ਵੀ ਉਹ ਜਦੋਂ ਫਿਰ ਮਗਰ ਚਿਮਚੇ ਫਿਰਦੇ ਨੇ ਕੜਛੀਆਂ, ਜਿੰਦਾਬਾਦ ਜਿੰਦਾਬਾਦ ਤੂੰ ਕਹਿਤਾ, ਹੁਣ ਅੱਜ ਵੀ ਉਹ ਲੱਖਾਂ ਖਦਾਣਾ ਬੋਲਣ ਦਿਆ ਸੀ ਉੱਥੇ, ਲੱਖੇ ਖਦਾਣੇ ਤੇਰੀ ਸੋਚ ਤੇ ਪਹਿਰਾ ਦਿਆਂਗੇ,
1: ਕੀ ਬਾਤ ਹੈ ਜੀ ਜੀ,
3: ਇਸ ਕਰਕੇ ਜਿੰਨਾ ਚਿਰ ਅਸੀਂ ਆਪਣੀ ਪਹਿਲੇ ਸਟੈਪ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ, ਉਹਨਾਂ ਚਿਰ ਭਾਵੇਂ ਤੁਸੀਂ ਕਿਸੇ ਨੂੰ ਚੁਣ ਲਓ, ਕਿਹਨੂੰ ਮਰਜ਼ੀ ਲਾਇਓ, ਇਹੀ ਹਾਲਾਤ ਰਹਿਣੇ ਨੇ
1: ਰਹਿਣੇ
3: ਨੇ, ਇਹੀ ਮੇਰੀ ਤਾਂ ਇੰਨੀ ਕੋਈ ਗੱਲਬਾਤ ਹੈ ਬਾਈ ਜੀ,
1: ਥੈਂਕ ਯੂ ਬਾਈ ਜੀ, ਸ਼ੁਕਰੀਆ, ਚੰਗਾ ਲੱਗਿਆ ਜੁੜੇ, ਠੀਕ ਹੈ, ਥੈਂਕ ਯੂ ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਬਰਥਡੇ ਦੀਆਂ ਬਹੁਤ ਬਹੁਤ ਸਾਰੇ ਦੁਆਬਾ ਰੇਡੀਓ ਪਰਿਵਾਰ ਸਰੋਤਾ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ, ਤੇ ਇਸੇ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ ਆਪਣੇ ਰਾਜਨ ਸੈਣੀ ਸਾਹਿਬ ਦਾ, ਉਨ੍ਹਾਂ ਦੀ ਅੱਜ 30ਵੀਂ ਵਰੇਗੰਢ ਹੈ ਜੀ ਵਿਆਹ ਦੀ, ਤੇ ਉਨ੍ਹਾਂ ਨੂੰ ਵੀ ਮੁਬਾਰਕਬਾਦ ਹੈ, ਗੱਲਬਾਤ ਉੱਥੋਂ ਹੀ ਸ਼ੁਰੂ ਹੋਈ ਸੀ ਸਾਰੇ ਦੁਆਬਾ ਰੇਡੀਓ ਪਰਿਵਾਰ ਵੱਲੋਂ ਜੀ। ਤੇ ਦੋਸਤੋ ਚੱਲਦੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ, ਸਮਾਂ ਵੀ ਕਾਫੀ ਹੋ ਗਿਆ, ਪਤਾ ਨਹੀਂ ਲੱਗਿਆ ਜੀ ਅੱਜ ਸਮੇਂ ਦਾ ਗੱਲਾਂ ਬਾਤਾਂ ਕਰਦਿਆਂ ਨੂੰ। ਤੇ ਰੂਸ ਫੌਜ ਜਿਹੜੀ ਹੈ ਉਹਦੇ ਵਿੱਚ ਭਰਤੀ ਕੀਤੇ ਗਏ 267 ਭਾਰਤੀਆਂ ਦੇ ਵਿੱਚੋਂ 51 ਦੀ ਮੌਤ ਹੋ ਗਈ ਹੈ ਤੇ 77 ਅਜੇ ਤੱਕ ਵੀ ਜਿਹੜੀ ਲਾਪਤਾ ਦੱਸੇ ਜਾ ਰਹੇ ਨੇ। ਸੁਪਰੀਮ ਕੋਰਟ ਨੇ ਬੁੱਧਵਾਰ ਅੱਜ ਜਿਹੜਾ ਵਿਦੇਸ਼ ਮੰਤਰਾਲੇ ਨੂੰ ਰੂਸ ਯੂਕਰੇਨ ਯੁੱਧ ਦੇ ਵਿੱਚ ਲੜਦੇ ਹੋਏ ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਸਹਾਇਤਾ ਤੇ ਮੁਆਵਜ਼ਾ ਦੇਣ ਦੇ ਲਈ ਇੱਕ ਜਨਤਕ ਨੋਟੇ ਜਾਰੀ ਕਰਨ ਦੇ ਉੱਤੇ ਵਿਚਾਰ ਕਰਨ ਦੇ ਲਈ ਕਹਿ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਨੇ ਸਾਹਮਣੇ ਵਿਦੇਸ਼ ਮੰਤਰਾਲੇ ਨੇ ਅਹਿਮ ਅੰਕੜੇ ਪੇਸ਼ ਕੀਤੇ ਨੇ ਤੇ ਰਿਪੋਰਟ ਦੇ ਮੁਤਾਬਕ ਧੋਖੇ ਦੇ ਨਾਲ ਰੂਸੀ ਫੌਜ ਦੇ ਵਿੱਚ ਭਰਤੀ ਕੀਤੇ ਗਏ ਕੁੱਲ 267 ਭਾਰਤੀਆਂ ਦੇ ਵਿੱਚੋਂ 51 ਦੀ ਮੌਤ ਹੋ ਚੁੱਕੀ ਹੈ, 139 ਨੂੰ ਫੌਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ 77 ਦਾ ਅਜੇ ਤੱਕ ਵੀ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਰੂਸ ਦੇ ਵਿੱਚ ਭਾਰਤੀ ਦੂਤਾਵਾਸ 77 ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਜਿਨ੍ਹਾਂ ਦੇ ਵਿੱਚੋਂ 7 ਦੇ ਰੂਸੀ ਅਧਿਕਾਰੀਆਂ ਦੇ ਦੁਆਰਾ ਲਾਪਤਾ ਹੋਣ ਦੀ ਪੁਸ਼ਟੀ ਵੀ ਜਿਹੜੀ ਕੀਤੀ ਗਈ ਹੈ। ਇਸੇ ਤਰ੍ਹਾਂ DNA ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਕੋਸ਼ਿਸ਼ ਹੋ ਰਹੀ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਵੀ ਆਦੇਸ਼ ਦੇ ਦਿੱਤੇ ਨੇ ਇਹਦੇ ਵਿੱਚ ਕਿ ਉਹ ਪੀੜਤ ਪਰਿਵਾਰਾਂ ਨੂੰ ਕਾਗਜ਼ੀ ਕਾਰਵਾਈ ਅਤੇ ਮ੍ਰਿਤਕ ਦੇਹਾਂ ਦੀ ਪਛਾਣ ਦੇ ਲਈ ਹੋਣ ਵਾਲੇ DNA ਟੈਸਟਾਂ ਦੇ ਵਾਸਤੇ ਮੁਫ਼ਤ ਕਾਨੂੰਨੀ ਜਿਹੜੀਆਂ ਸਹਾਇਤਾ ਜਿਹੜੀ ਹੈ ਦੇਣ ਦੀ ਗੱਲ ਕਹੀ ਹੈ। ਦੂਸਰੇ ਪਾਸੇ ਲੁੱਟ ਦੀ ਯੋਜਨਾ ਮੈਂ ਬਣਾਈ ਸੀ ਪਿਛਲੇ ਸਮੇਂ ਤੋਂ ਸੋਨੇ ਦਾ ਮਾਮਲਾ ਜਿਹੜਾ ਕੈਨੇਡਾ ਦੇ ਵਿੱਚ ਹੈ ਉਹਦੀ ਜਿਹੜੀ ਹੈ ਸੁਣਵਾਈ ਸ਼ੁਰੂ ਹੋਈ ਹੈ। ਕੈਨੇਡਾ $2.5 ਕਰੋੜ ਦੇ ਸੋਨੇ ਦੀ ਲੁੱਟ ਮਾਮਲੇ ਦੇ ਵਿੱਚ ਗਵਾਹ ਦੇ ਵੱਲੋਂ ਵੱਡਾ ਖੁਲਾਸਾ ਅੱਜ ਕਰ ਦਿੱਤਾ ਗਿਆ। ਲੁੱਟਿਆ ਸੋਨਾ ਦੁਬਈ ਜਾਂ ਭਾਰਤ ਪਹੁੰਚਾਇਆ, ਗਵਾਹ ਜਿਹੜੇ ਨੇ ਅਰਸਾਲਨ ਚੌਧਰੀ ਨੇ ਇਹ ਜਿਹੜੀ ਗੱਲਬਾਤ ਕਹਿ ਦਿੱਤੀ ਹੈ। 3.5 ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ $2.5 ਕਰੋੜ ਦੇ ਸੋਨੇ ਅਤੇ ਨਗਦੀ ਦੀ ਲੁੱਟ ਦੇ ਮਾਮਲੇ ਚ ਏਅਰ ਕੈਨੇਡਾ ਦੇ ਕਾਰਗੋ ਮੈਨੇਜਰ ਪਰਮਪਾਲ ਸਿੱਧੂ ਵਿਰੁੱਧ ਸ਼ੁਰੂ ਹੋਈ ਕਾਰਵਾਈ ਦੇ ਦੌਰਾਨ ਇਸੇ ਮਾਮਲੇ ਦੇ ਵਿਚ ਇਸੇ ਸਾਲ ਸਜ਼ਾ ਯਾਫਤਾ ਹੋਏ ਜਿਹੜੇ ਨੇ ਅਰਸਾਲਨ ਚੌਧਰੀ ਜਿਹੜੇ ਨੇ ਉਨ੍ਹਾਂ ਨੇ ਗਵਾਹੀ ਦਿੰਦਿਆਂ ਮੰਨ ਲਿਆ ਕਿ ਲੁੱਟ ਦੀ ਸਾਰੀ ਯੋਜਨਾ ਉਸਨੇ ਹੀ ਘੜੀ ਸੀਗੀ ਤੇ ਉਸਦੀ ਪਰਮਪਾਲ ਸਿੱਧੂ ਦੇ ਨਾਲ ਕੋਈ ਸਾਂਝ ਨਹੀਂ ਸੀ। 4 ਸਾਲ ਦੀ ਸਜ਼ਾ ਕੱਟ ਰਹੇ ਚੌਧਰੀ ਨੇ ਸਰਕਾਰੀ ਵਕੀਲਾਂ ਦੇ ਵੱਲੋਂ ਪੇਸ਼ ਕੀਤੀ ਗਈ ਜਿਹੜੀ ਹੈ ਲਿਖਤੀ ਸੰਦੇਸ਼ਾਂ ਬਾਰੇ ਕੀਤੇ ਸਵਾਲਾਂ ਦੇ ਜਵਾਬ ਦੇ ਵਿਚ ਇਹ ਜੜਾ ਕਹਿ ਕੇ ਟਾਲ ਦਿੱਤੇ ਕਿ ਉਸਨੇ ਉਸਨੂੰ ਜਿਹੜਾ ਇੰਨੀ ਪੁਰਾਣੀ ਗੱਲ ਦੇ ਬਾਰੇ ਕੁਝ ਵੀ ਯਾਦ ਨਹੀਂ। ਲੁੱਟੇ ਗਏ 400 ਕਿਲੋ ਸੋਨੇ ਦੀਆਂ ਜਿਹੜੀਆਂ ਨੇ 600 ਇੱਟਾਂ ਦੇ ਵਿੱਚੋਂ ਤੀਜਾ ਹਿੱਸਾ ਵੰਡਾਉਣ ਨੂੰ ਜਿਹੜਾ ਮੰਨਦਿਆਂ ਚੌਧਰੀ ਨੇ ਕਿਹਾ ਕਿ ਸੋਨੇ ਦੀਆਂ ਕੁਝ ਇੱਟਾਂ ਉਸਨੇ ਇੱਕ ਘਰ ਦੇ ਵਿੱਚ ਲੁਕੋਈਆਂ ਸਨ ਤੇ ਜਿਸ ਦੇ ਵਿੱਚੋਂ ਕੁਝ ਹਿੱਸਾ ਉਸਨੇ ਸੋਨਾ ਜਿਹੜਾ ਸੀ ਢਾਲਣ ਵਾਲੇ ਨੂੰ 3 ਲੱਖ ਦੇ ਵਿੱਚ ਜਿਹੜਾ ਵੇਚਿਆ ਤੇ ਪਾਕਿਸਤਾਨ ਖਿਸਕ ਗਿਆ। ਉਹਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਪਹੁੰਚਿਆ ਤਾਂ ਕਿਸੇ ਗਰੋਹ ਨੂੰ ਭਿਣਕ ਲੱਗੀ ਤੇ ਉਸਨੂੰ ਜਿਹੜਾ ਅਗਵਾਹ ਕਰਕੇ ਸਾਰਾ ਪੈਸਾ ਖੋਹ ਲਿਆ ਗਿਆ ਤੇ ਉਸਨੂੰ

0: ਅਪ੍ਰੈਲ 2023 ਦੇ ਵਿਚ ਵਾਪਰੀ ਇਸ ਲੁੱਟ ਦੇ ਵਿਚ ਪਰਮਪਾਲ ਸਿੱਧੂ ਤੇ ਦੋਸ਼ ਨੇ ਕਿ ਉਹ ਵਿਦੇਸ਼ਾਂ ਤੋਂ ਏਅਰ ਕੈਨੇਡਾ ਦੀ ਉਡਾਨ ਅਤੇ ਕਾਰਗੋ ਰਾਹੀਂ ਆਇਆ 4 ਕੁਇੰਟਲ ਸ਼ੁੱਧ ਸੋਨਾ ਅਤੇ ਕਰੰਸੀ ਨੋਟਾਂ ਦੇ ਬਕਸੇ ਜਾਲੀ ਵੇਬਿਲ ਰਾਹੀਂ ਜਿਹੜਾ ਲੁਟੇਰੇ ਟੋਲੇ ਦੇ ਵਿਅਕਤੀਆਂ ਨੂੰ ਡਿਲੀਵਰ ਕਰਵਾਏ ਸਨ ਤੇ ਜਿਸ ਨੂੰ ਉਹ ਟਰੱਕ ਦੇ ਵਿਚ ਲੱਦ ਕੇ ਫਰਾਰ ਹੋ ਗਏ ਸੀਗੇ। ਅਗਲੀਆਂ ਖ਼ਬਰਾਂ ਕੈਨੇਡਾ ਦੀਆਂ ਨੇ। ਇਕ ਜਿਹੜਾ ਵਿਧਾਨ ਸਭਾ ਦੇ ਵਿਚ ਕੈਨੇਡਾ ਦੇ ਵਿਚ ਸਿੱਖ ਐਂਟੀ ਕੈਨੇਡਾ ਦੇ ਵਿਚ ਐਂਟੀ ਸਿੱਖ ਹੇਟ ਜਿਹੜਾ ਹੈ ਉਹਦੇ ਵਿਰੁੱਧ ਇਕ ਜਿਹੜਾ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਇਤਿਹਾਸਕ ਮਤਾ ਜਿਹੜਾ ਸਰਬ ਸੰਮਤੀ ਦੇ ਨਾਲ ਪਾਸ ਕੀਤਾ ਉਹਦੀ ਖ਼ਬਰ ਵੀ ਲੈਂਦੇ ਹਾਂ। ਪਰ ਨਾਲ ਮੁਹੰਮਦ ਜੀ ਜੁੜੇ ਨੇ, ਉਨ੍ਹਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ।
1: ਕੈਨੇਡਾ ਦੀਆਂ ਨੇ ਇਕ ਜਿਹੜਾ ਵਿਧਾਨ ਸਭਾ ਦੇ ਵਿਚ ਸਿੱਖ ਐਂਟੀ
0: ਹਾਂਜੀ
1: ਕੈਨੇਡਾ ਦੇ ਵਿਚ
0: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ।
1: ਉਹਦੇ ਵਿਰੁੱਧ ਇੱਕ ਜਿਹੜਾ
0: ਆਪਣੇ
1: ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਇਤਿਹਾਸ
0: ਕਿੱਥੇ ਚੱਲ ਗਿਆ ਜੀ,
1: ਸਰਬਸੰਮਤੀ ਦੇ ਨਾਲ ਪਾਸ ਕੀਤਾ ਉਹਦੀ।
0: ਇੱਕ ਮਿੰਟ ਜੀ, ਇੱਕ ਮਿੰਟ ਜੀ, ਆਪਣੇ ਇਧਰੋਂ ਸ਼ਾਇਦ ਕੁਝ ਤੁਹਾਡੇ ਵੱਲ ਚੱਲ ਰਿਹਾ ਜਾਂ ਮੇਰੇ ਵੱਲ ਚੱਲ ਰਿਹਾ, ਮੈਂ ਇਧਰੋਂ ਬੰਦ ਕਰ ਲਵਾਂ ਜੀ। ਇੱਕ ਮਿੰਟ ਰੁਕਣਾ ਜੀ। ਹਾਂਜੀ, ਬੰਦ ਨੀ ਹੋ ਰਿਹਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਮੁਹੰਮਦ ਜੀ ਸਵਾਗਤ ਹੈ
2: ਜੀ। ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ
0: ਜੀ। ਆਨ ਜੀ
2: ਮਾਨ ਮਤੇ ਜੀ, ਮਾਨ ਮਤੇ ਸੋਟੇ ਵੀ ਜਿੰਦੇ ਵਾਸਤੇ ਰਹਿਣ।
0: ਸ਼ੁਕਰੀਆ
2: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰਵੇ, ਦਿਲੀ ਦੁਆਵਾਂ। ਤੇ ਮੈਂ ਤਾਂ ਕਰਕੇ ਅੱਜ ਨਾ ਰਾਜਨ ਸੈਣੀ ਸਾਹਿਬ ਦਾ ਅੱਜ ਮੇਰੇ ਖਿਆਲ ਚ ਮੈਰਿਜ ਐਨਵਰਸਰੀ ਹੈ।
0: ਹਾਂਜੀ ਹਾਂਜੀ ਬਿਲਕੁਲ ਹੈ ਜੀ, 30ਵੀਂ ਵਰੇ ਗੰਢ
2: ਹੈ। ਚਲੋ ਉਹਨਾਂ ਨੂੰ ਡੈਡੀਕੇਟ ਕਰਨਾ ਸੌਂਗ, ਤੇ ਮੈਂ ਕਿਹਾ ਚਲੋ ਮੈਂ ਇੱਕ ਸੌਂਗ ਜ਼ਰੂਰ ਜਿਹੜਾ ਹੈਗਾ ਲੈ ਕੇ ਜਾਵਾਂਗਾ। ਤੇ ਲਓ ਜੀ ਫਿਰ ਸੌਂਗ ਜਿਹੜਾ ਹੈਗਾ ਮੈਂ ਰਾਜਨ ਸੈਣੀ ਸਾਹਿਬ ਨੂੰ ਡੈਡੀਕੇਟ ਆ
0: ਜੀ।
2: ਤੇ ਇਹ ਜਿਹੜਾ ਸੌਂਗ ਇਸ ਤਰ੍ਹਾਂ ਹੈਗਾ ਵੀ ਜਿਹੜੇ ਸਾਡੇ ਭਰਜਾਈ ਆ ਉਹ ਰਾਜਨ ਸੈਣੀ ਸਾਹਿਬ ਨੂੰ ਕਹਿ ਰਹੇ, ਯਾਨੀ ਕਿ ਇਸ ਤਰ੍ਹਾਂ ਉਹਨਾਂ ਦੀ ਉਹਨਾਂ ਵੱਲੋਂ ਆ।
0: ਠੀਕ ਹੈ,
2: ਤੇ ਲਓ ਜੀ ਮੈਂ ਜਿਹੜਾ ਹੈਗਾ ਸ਼ੁਰੂ ਕਰ ਦਾਂਗਾ
0: ਜੀ। ਜ਼ਰੂਰ ਜੀ
2: ਜੀ ਜੀ। ਅੱਜ ਹੋ ਗਿਆ ਇਹ ਸਾਲ ਹੋਇਆ ਤੇਰਾ ਮੇਰਾ ਵਿਆਹ ਵੇ, ਪਹਿਲੇ ਦਿਨ ਜਿੰਨਾ ਤੈਨੂੰ ਅੱਜ ਵੀ ਇਹ ਚਾਵੇ।
0: ਕੀ ਬਾਤ ਹੈ ਜੀ।
2: ਅੱਜ ਹੋ ਗਿਆ

0: ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਵੇ।
1: ਵਾਹ
0: ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ। ਵੀ ਸ਼ੌਂਕ ਜਿਹੜੇ ਹੁਣ ਤੱਕ ਪਏ ਸੀ ਅਧੂਰੇ, ਦਿਨਾਂ ਵਿੱਚ ਸੋਹਣਿਆ ਤੂੰ ਕਰ ਦਿੱਤੇ ਪੂਰੇ। ਚਾਹ ਜਿਹੜੇ ਹੁਣ ਤੱਕ ਪਏ ਸੀ ਅਧੂਰੇ, ਦਿਨਾਂ ਵਿੱਚ ਸੋਹਣਿਆ ਤੂੰ ਕਰ ਦਿੱਤੇ ਪੂਰੇ। ਇੱਕ ਸੂਟ ਮੰਗਾ ਤਿਆਰ ਲੈ ਕੇ ਦਿੰਨਾ ਏ, ਜਦ ਵੀ ਮੈਂ ਸ਼ੋਪਿੰਗ ਤੇ ਜਾਵਾਂ ਤੇਰੇ ਨਾਲ ਵੇ। ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ। ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ।
1: ਕਿਆ ਬਾਤ
0: ਹਾਏ
1: ਹੈ
0: ਵੇ
1: ਜੀ।
0: ਘਰ ਦਾ ਏ, ਹਾਏ ਵੇ ਘਰ ਦਾ ਏ ਪਿਆਰ ਚੰਨਾ ਬਾਲਾ ਵੇ ਤੂੰ ਮੈਨੂੰ, ਮੇਰੀ ਹੀ ਨਜ਼ਰ ਕਿਤੇ ਲੱਗ ਜਾਏ ਨਾ ਤੈਨੂੰ।
1: ਤੈਨੂੰ
0: ਹਾਏ ਵੇ ਪਾਲਾ ਕਰਦਾ ਏ ਚੰਨਾ ਪਿਆਰ ਵੇ ਤੂੰ ਮੈਨੂੰ, ਮੇਰੀ ਹੀ ਨਜ਼ਰ ਕਿਤੇ ਲੱਗ ਜਾਏ ਨਾ ਤੈਨੂੰ। ਸਾਰਾ ਦਿਨ ਘੁੰਮਦਾ ਰਹਿਣਾ ਏ ਅੱਗੇ ਪਿੱਛੇ, ਲੰਘ ਜਾਂਦਾ ਦਿਨ ਪਤਾ ਲੱਗਦਾ ਨਾ ਵੇ। ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ। ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ।
1: ਬਹੁਤ
0: ਹਰ ਰੁੱਸੀ ਨੂੰ ਮਨਾਉਣਾ, ਹਰ ਰੁੱਸੀ ਨੂੰ ਮਨਾਉਣਾ ਤੇਰੇ

ਦਿੱਤੀ ਸੱਚੀ ਜਾਣੀ ਜੀਤਿਆ ਵੇ ਕਾਲਾਂ ਵਾਲੀਆ ਕਦੇ ਕਦੇ ਕਰ ਦਿੰਨਾ ਪੂਰੀ ਹੱਦ ਵੇ ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ ਅੱਜ ਹੋ ਗਿਆ ਏ ਸਾਲ ਹੋਇਆ ਤੇਰਾ ਮੇਰਾ।

0: ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ।
1: ਵਾਹ ਜੀ ਵਾਹ, ਬਹੁਤ ਖੂਬ ਮਾਮਾ ਜੀ, ਬਾ ਕਮਾਲ ਬੋਲ,
0: ਸ਼ੁਕਰੀਆ
1: ਤੇ ਬਹੁਤ ਬਹੁਤ ਸ਼ੁਕਰੀਆ ਸਮਰਪਿਤ ਕਰਨ ਦੇ ਲਈ ਜੀ,
0: ਸ਼ੁਕਰੀਆ
1: ਗੀਤ ਜਿਹੜਾ ਸੈਣੀ ਸਾਹਿਬ ਨੂੰ, ਸ਼ੁਕਰੀਆ, ਥੈਂਕ ਯੂ ਜੀ,
0: ਜੀ ਸ਼ੁਕਰੀਆ, ਜਿੰਦੇ ਵਾਸਤੇ
1: ਸਤਿ
0: ਰਹੋ
1: ਸ੍ਰੀ ਅਕਾਲ ਜੀ,
0: ਜੀ,
1: ਸ਼ੁਕਰੀਆ
0: ਥੈਂਕ ਯੂ ਸੋ ਮਚ, ਸਤਿ ਸ਼੍ਰੀ
1: ਜੀ।
0: ਅਕਾਲ
1: ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ, ਤੇ ਗੀਤ ਸਾਂਝਾ ਕਰਕੇ ਗਏ ਨੇ ਰਾਜਨ ਸੈਣੀ ਸਾਹਿਬ ਨੂੰ, ਤੇ ਦੇ ਕੇ ਗਏ ਨੇ ਜੀ ਵਧਾਈਆਂ ਤੇ ਉਹਨਾਂ ਦੀ 30ਵੀਂ ਵਰੇਗੰਢ ਦੇ ਉੱਤੇ। ਤੇ ਦੋਸਤੋ, ਇਸੇ ਤਰ੍ਹਾਂ ਹੀ ਕੈਨੇਡਾ ਦੀ ਗੱਲ ਕਰ ਲਈਏ ਤੇ ਐਂਟੀ ਸਿੱਖ ਹੇਟ ਦਾ ਜਿਹੜਾ ਵਿਵਾਦ ਉੱਠਿਆ ਉਹਦੇ ਵਿੱਚ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿੱਖ ਭਾਈਚਾਰੇ ਦੇ ਵਿਰੁੱਧ ਨਫ਼ਰਤ ਤੇ ਵਿਤਕਰੇ ਦੀਆਂ ਘਟਨਾਵਾਂ ਦੇ ਖਿਲਾਫ਼ ਸਿਆਸੀ ਪੱਧਰ ਦੇ ਉੱਤੇ ਅਹਿਮ ਆਵਾਜ਼ ਉੱਠੀ ਹੈ। ਬਰੋਜ਼ ਹਲਕੇ ਤੋਂ ਜਿਹੜਾ ਨਿਊ ਡੈਮੋਕ੍ਰੇਟਿਕ ਪਾਰਟੀ NDP ਦੇ ਵਿਧਾਇਕ ਦਲਜੀਤ ਪਾਲ ਜਿਹੜੇ ਬਰਾੜ ਨੇ, ਉਨ੍ਹਾਂ ਦੇ ਵੱਲੋਂ ਪੇਸ਼ ਕੀਤਾ ਗਿਆ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਖੜੇ ਹੋਣਾ ਸਿਰਲੇਖ ਵਾਲਾ ਮਤਾ ਮੈਨੀਟੋਬਾ ਦੀ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਤੇ ਇਸ ਮਤੇ ਦੇ ਰਾਹੀਂ ਸਿੱਖ ਭਾਈਚਾਰੇ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਸਲਵਾਦ, ਧਾਰਮਿਕ ਵਿਤਕਰੇ ਅਤੇ ਅਸਹਿਣਸ਼ੀਲਤਾ ਦੀ ਜਿਹੜੀ ਸਖ਼ਤ ਨਿਖੇਧੀ ਕੀਤੀ ਗਈ ਹੈ। ਮਤਾ ਨੋਟਿਸ ਨੰਬਰ 16 ਦੇ ਵਿੱਚੋਂ ਪੇਸ਼ ਕੀਤਾ ਗਿਆ ਤੇ ਇਸ ਨੂੰ ਸਾਰਿਆਂ ਹੀ ਪਾਰਟੀਆਂ ਦਾ ਸਮਰਥਨ ਮਿਲ ਗਿਆ, ਜਿਨ੍ਹਾਂ ਦੇ ਵਿੱਚ ਲਿਬਰਲ ਪਾਰਟੀ ਦੀ ਵਿਧਾਇਕ ਸਿੰਡੀ ਲੈਮੁਰਸਨ ਅਤੇ NDP ਦੇ ਵਿਧਾਇਕ JD ਦੇਵਗਨ ਵੀ ਜਿਹੜੇ ਸ਼ਾਮਲ ਨੇ। ਮਤੇ ਦੇ ਵਿੱਚ ਕਿਹਾ ਗਿਆ ਕਿ ਮੈਨੀਟੋਬਾ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਦੇ ਵਿੱਚ ਵਸਦੀ ਹੈ ਤੇ ਸਿੱਖ ਭਾਈਚਾਰੇ ਨੇ ਸੂਬੇ ਤੇ ਸਮੁੱਚੇ ਕੈਨੇਡਾ ਦੇ ਸਮਾਜਿਕ, ਭਾਈਚਾਰਕ, ਆਰਥਿਕ ਤੇ ਜਨਤਕ ਜੀਵਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਿਹਤ ਸੰਭਾਲ, ਡਾਕਟਰੀ ਵਿਗਿਆਨ, ਸਿੱਖਿਆ, ਜਨਤਕ ਸੇਵਾ, ਨਿਆਂ ਪ੍ਰਸ਼ਾਸਨ, ਰਾਜਨੀਤੀ, ਖੇਡਾਂ ਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਰਗੇ ਖੇਤਰਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਆਪਣੀ ਮਿਹਨਤ, ਅਗਵਾਈ ਅਤੇ ਪ੍ਰਾਪਤੀਆਂ ਨਾਲ ਸੂਬੇ ਦੀ ਤਰੱਕੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਤੇ ਦੇ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਨਫ਼ਰਤੀ ਗ੍ਰੈਫਿਟੀ ਜਿਹੜੀ ਹੈ ਗ੍ਰੈਫਿਟੀ ਤੇ ਡਰੋਨ ਧਮਕਾਉਣ ਦੀਆਂ ਹੋਰ ਕਾਰਵਾਈਆਂ ਦੇ ਉੱਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ ਸੰਬੰਧਿਤ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਸਗੋਂ ਇਹ ਵੀ ਦਰਸਾਉਂਦੀਆਂ ਨੇ ਕਿ ਨਸਲਵਾਦ, ਵਿਤਕਰਾ ਤੇ ਧਾਰਮਿਕ ਅਸਹਿਣਸ਼ੀਲਤਾ ਅਜੇ ਵੀ ਲੋਕਾਂ ਦੀ ਸੁਰੱਖਿਆ ਤੇ ਭਲਾਈ ਦੇ ਲਈ ਚੁਣੌਤੀ ਬਣੇ ਹੋਏ ਨੇ। ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੌਜੂਦਾ ਸਮੇਂ ਦੇ ਵਿੱਚ ਮੈਨੀਟੋਬਾ ਤੇ ਕੈਨੇਡਾ ਦੇ ਲੋਕ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਹਾਲਾਤ ਜਿਹੜੇ ਉਹਦੇ ਵਿੱਚ ਏਕਤਾ, ਆਪਸੀ ਸਮਝ ਅਤੇ ਸਤਿਕਾਰ ਇੱਕ ਮਜ਼ਬੂਤ ਤੇ ਸਾਂਝੇ ਭਵਿੱਖ ਦੀ ਉਸਾਰੀ ਦੇ ਲਈ ਬੇਹੱਦ ਜ਼ਰੂਰੀ ਨੇ। ਵਿਧਾਨ ਸਭਾ ਨੇ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਮੈਨੀਟੋਬਾ ਦੇ ਲੋਕ ਨਫ਼ਰਤ ਦੇ ਵਿਰੁੱਧ ਇਕਜੁੱਟ ਹੋ ਕੇ ਖੜੇ ਹਨ ਤੇ ਅਜਿਹਾ ਸਮਾਜ ਸਿਰਜਣ ਦੇ ਲਈ ਯਤਨਸ਼ੀਲ ਨੇ ਜਿੱਥੇ ਹਰ ਵਿਅਕਤੀ ਨੂੰ ਸਤਿਕਾਰ, ਬਰਾਬਰੀ ਤੇ ਅਪਣੱਤ ਜੜੀ ਮਿਲੇ। ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਨਗਰ ਕੀਰਤਨ ਦੇ ਸਮਾਗਮ ਤੋਂ ਪਹਿਲਾਂ ਸਿੱਖ ਵਿਰੋਧੀ ਗ੍ਰੈਫਿਟੀ ਅਤੇ ਨਫ਼ਰਤੀ ਘਟਨਾਵਾਂ ਸਾਹਮਣੇ ਆਉਂਦੇ ਮੱਦੇਨਜ਼ਰ ਇਸ ਮਤੇ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਸ ਮੌਕੇ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਲਗਭਗ 75 ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਸ ਇਤਿਹਾਸਕ ਕਾਰਵਾਈ ਨੂੰ ਦੇਖਿਆ ਵੀ ਹੈ ਤੇ ਉਨ੍ਹਾਂ ਦੀ ਹਾਜ਼ਰੀ ਨੇ ਇਸ ਮੁੱਦੇ ਦੇ ਪ੍ਰਤੀ ਭਾਈਚਾਰਕ ਦਿਲਚਸਪੀ ਤੇ ਇਕਜੁੱਟਤਾ ਨੂੰ ਵੀ ਉਜਾਗਰ ਕੀਤਾ ਹੈ। ਭਾਵੇਂ ਮੈਨੀਟੋਬਾ ਦੇ ਵਿੱਚ ਸਿੱਖ ਆਬਾਦੀ ਅਨੁਪਾਤਕ ਤੌਰ ਦੇ ਉੱਤੇ ਘੱਟ ਹੈ, ਪਰ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ, ਸੇਵਾ ਤੇ ਅਗਵਾਈ ਰਾਹੀਂ ਸੂਬੇ ਦੇ ਸਮਾਜਿਕ ਜੀਵਨ ਦੇ ਵਿੱਚ ਅਹਿਮ ਸਥਾਨ ਜਿਹੜਾ ਬਣਾਇਆ ਹੋਇਆ। ਵਿਧਾਇਕ ਦਲਜੀਤ ਪਾਲ ਬਰਾੜ ਦੀ ਇਹ ਪਹਿਲਕਦਮੀ ਸਿੱਖ ਵਿਰਸੇ ਅਤੇ ਪਛਾਣ ਨੂੰ ਮਾਨਤਾ ਦਿਵਾਉਣ ਦੇ ਲਈ ਕੀਤੇ ਗਏ ਉਨ੍ਹਾਂ ਦੇ ਪਿਛਲੇ ਯਤਨਾਂ ਦੀ ਲੜੀ ਦਾ ਜਿਹੜਾ ਇੱਕ ਹਿੱਸਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਪੇਸ਼ ਕੀਤਾ ਗਿਆ ਬਿੱਲ 227 ਦੀ ਟਰਬਨ ਡੇ ਐਕਟ ਜਿਹੜਾ ਸੀ ਉਹਦੇ ਵਿੱਚ ਸ਼ਾਹੀ ਪ੍ਰਵਾਨਗੀ ਹਾਸਲ ਕਰ ਚੁੱਕਿਆ। ਇਸ ਕਾਨੂੰਨ ਦੇ ਤਹਿਤ ਹਰ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਦੇ ਵਿੱਚ ਦਸਤਾਰ ਦਿਵਸ ਦੇ ਵਜੋਂ ਮਾਨਤਾ ਦਿੱਤੀ ਗਈ ਹੈ। ਅਸਲ ਚੁਣੌਤੀ ਇਹ ਵੀ ਹੈ ਕਿ ਸਰਕਾਰਾਂ ਵੱਖ ਵੱਖ ਭਾਈਚਾਰਿਆਂ ਦੀਆਂ ਤਰਜੀਹਾਂ ਤੇ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਜਿਹੜੀਆਂ ਨੇ ਲੋੜਾਂ ਵਿਚਕਾਰ ਸੰਤੁਲਨ ਕਿਵੇਂ ਕਾਇਮ ਕਰਦੀਆਂ ਨੇ। ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਨੀਂਹ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜਦੋਂ ਹਰ ਨਾਗਰਿਕ ਨੂੰ ਕਾਨੂੰਨ ਅਧੀਨ ਜਿਹੜੀ ਬਰਾਬਰ ਸੁਰੱਖਿਆ, ਬਰਾਬਰ ਅਧਿਕਾਰ ਅਤੇ ਸਤਿਕਾਰ ਜਿਹੜਾ ਮਿਲੇ। ਚੰਗਾ ਫੈਸਲਾ ਹੈ ਜੀ। ਤੇ ਦੂਸਰੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਨਵੀਂ ਨੀਤੀ ਜਾਰੀ ਕਰ ਦਿੱਤੀ ਗਈ ਹੈ। ਸਥਾਈ ਆਮਦ ਦੇ ਉੱਤੇ ਲਗਾਮ ਲਾ ਦਿੱਤੀ ਹੈ ਤੇ ਹੁਨਰਮੰਦਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹਦੇ ਵਿੱਚ ਕੀ ਬਦਲਾਅ ਆਏ ਨੇ, ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ 226 ਤੋਂ 28 ਦੇ ਇਮੀਗ੍ਰੇਸ਼ਨ ਲੇਬਲਸ ਪਲਾਨ ਦੀ ਜਿਹੜੀ ਆ ਪੂਰਕ ਜਾਣਕਾਰੀ ਨੇ ਜਿਹੜਾ ਸਪਸ਼ਟ ਕਰ ਦਿੱਤਾ ਕਿ ਕੈਨੇਡਾ ਹੁਣ ਖੁੱਲ੍ਹੇ ਦਰਵਾਜ਼ਿਆਂ ਦੀ ਨੀਤੀ ਤੋਂ ਹਟ ਕੇ ਇੱਕ ਸੰਤੁਲਿਤ ਅਤੇ ਕਾਬੂ ਹੇਠਲੇ ਸਿਸਟਮ ਦੇ ਵੱਲ ਨੂੰ ਵੱਧ ਰਿਹਾ। ਸਰਕਾਰ ਦਾ ਉਦੇਸ਼ ਪੱਕੀ ਰਿਹਾਇਸ਼ PR ਦੇ ਦਾਖਲਿਆਂ ਨੂੰ ਸਥਿਰ ਰੱਖਣਾ, ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣਾ ਅਤੇ ਦੇਸ਼ ਦੀਆਂ ਆਰਥਿਕ ਲੋੜਾਂ ਦੇ ਅਨੁਸਾਰ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣਾ ਹੈ। ਇਸ ਨੀਤੀਗਤ ਤਬਦੀਲੀ ਪਿੱਛੇ ਕਈ ਆਰਥਿਕ ਤੇ ਸਮਾਜਿਕ ਕਾਰਕ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਮਕਾਨਾਂ ਦੀ ਘਾਟ, ਕਿਰਾਏ ਦੇ ਵਿੱਚ ਵਾਧਾ, ਸਿਹਤ ਸੇਵਾਵਾਂ ਤੱਕ ਪਹੁੰਚ ਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਇਸ ਪਿਛੋਕੜ ਦੇ ਵਿੱਚ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਇਹ ਵੀ ਰਹੀ ਹੈ ਕਿ ਉਹ ਇਮੀਗ੍ਰੇਸ਼ਨ ਦੇ ਰਾਹੀਂ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰੇ, ਪਰ ਨਾਲ ਹੀ ਰਿਹਾਇਸ਼, ਜਨਤਕ ਸੇਵਾਵਾਂ ਤੇ ਰੋਜ਼ਗਾਰ ਬਾਜ਼ਾਰ ਦੇ ਉੱਤੇ ਪੈ ਰਹੇ ਦਬਾਅ ਨੂੰ ਵੀ ਸੰਭਾਲੇ। ਮਕਾਨਾਂ ਦੀ ਘਾਟ ਜਾਂ ਸਿਹਤ ਸੇਵਾਵਾਂ ਦੇ ਉੱਤੇ ਦਬਾਅ ਨੂੰ ਜਿਹੜਾ ਸਿਰਫ ਇਮੀਗ੍ਰੇਸ਼ਨ ਦੇ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਯੋਜਨਾ ਦੇ ਮੁਤਾਬਕ 226, 27 ਤੇ 228 ਦੇ ਵਿੱਚ ਹਰ ਸਾਲ 380,000 ਨਵੇਂ ਸਥਾਈ ਨਿਵਾਸੀਆਂ ਨੂੰ ਦਾਖਲਾ ਦੇਣ ਦਾ ਜਿਹੜਾ ਟੀਚਾ ਰੱਖਿਆ। ਇਸ ਦੀ ਨਿਰਧਾਰਿਤ ਹੱਦ 3.5 ਲੱਖ ਤੋਂ 4,20,000 ਤੱਕ ਹੈ। ਦੂਜੇ ਪਾਸੇ ਅਸਥਾਈ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਨਵੀਂ ਆਮਦ ਦਾ ਜਿਹੜਾ ਟੀਚਾ 226 ਚ 3,85,000 ਤੋਂ ਘਟਾ ਕੇ 227-28 ਦੇ ਵਿੱਚ 3,70,000 ਸਾਲਾਨਾ ਕਰਨ ਦੀ ਯੋਜਨਾ ਹੈ। ਸਰਕਾਰ 227 ਦੇ ਅੰਤ ਤੱਕ ਅਸਥਾਈ ਵਸਨੀਕਾਂ ਦੀ ਗਿਣਤੀ ਕੁੱਲ ਆਬਾਦੀ ਦੇ 5% ਤੋਂ ਹੇਠਾਂ ਲਿਆਉਣਾ ਚਾਹੁੰਦੀ ਹੈ ਤੇ ਆਰਥਿਕ ਸ਼੍ਰੇਣੀ ਦੇ ਤਹਿਤ 226 ਦੇ ਵਿੱਚ 2,39,800 ਦਾਖਲਿਆਂ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 227 ਤੇ 28 ਦੇ ਲਈ ਇਹ ਗਿਣਤੀ 2,44,700 ਸਾਲਾਨਾ ਹੈ। ਫੈਡਰਲ ਹਾਈ ਸਕਿੱਲਡ ਸ਼੍ਰੇਣੀ ਦੇ ਲਈ 1,09,000 ਤੇ ਪ੍ਰੋਵਿਸ਼ੀਅਲ ਨੋਮੀਨੀ ਪ੍ਰੋਗਰਾਮ ਜਿਹੜਾ PNP ਦੇ ਲਈ 91,500 ਦਾਖਲਿਆਂ ਦਾ ਟੀਚਾ ਦਿੱਤਾ ਗਿਆ। 227 ਤੇ 228 ਦੇ ਵਿੱਚ PR ਦਾਖਲਿਆਂ ਦਾ 64% ਆਰਥਿਕ ਸ਼੍ਰੇਣੀ ਦੇ ਰਾਹੀਂ ਕਰਨ ਦਾ ਜਿਹੜਾ ਟੀਚਾ ਵੀ ਇਸੇ ਰਣਨੀਤੀ ਦਾ ਜਿਹੜਾ ਹਿੱਸਾ ਰਹੇਗਾ। ਤੇ ਦੂਸਰੇ ਪਾਸੇ ਗ੍ਰੀਨਲੈਂਡ ਤੇ ਟਰੰਪ ਸਾਹਿਬ ਅਜੇ ਵੀ ਅੱਖ ਰੱਖ ਕੇ ਬੈਠੇ ਨੇ ਗ੍ਰੀਨਲੈਂਡ ਦੇ ਉੱਤੇ। ਕਹਿੰਦੇ ਨੇ ਕਿ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ, ਟਰੰਪ ਇਹ ਦਾਅਵਾ ਕਰ ਰਿਹਾ। ਟਰੰਪ ਨੇ ਕਿਹਾ ਕਿ ਗ੍ਰੀਨਲੈਂਡ ਦੇ ਵਿੱਚ ਜਲਦੀ ਵੱਡੇ ਪੱਧਰ ਦੇ ਉੱਤੇ ਤੇਲ, ਗੈਸ ਤੇ ਖਣਿਜਾਂ ਦੀ ਖੋਜ ਅਤੇ ਨਿਕਾਸੀ ਸ਼ੁਰੂ ਹੋ ਜਾਏਗੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਪੋਸਟ ਕੀਤੇ ਇੱਕ ਸੰਦੇਸ਼ ਦੇ ਵਿੱਚ ਉਨ੍ਹਾਂ ਨੇ ਮਾਹਰਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਹੈ ਕਿ ਉੱਥੇ ਆਸਾਨੀ ਦੇ ਨਾਲ ਉਪਲਬਧ ਜਿਹੜਾ ਤੇਲ ਹੈ ਉਹਦੀ ਮਾਤਰਾ ਦੁਨੀਆਂ ਦੇ ਵਿੱਚ ਕਿਤੇ ਵੀ ਵੱਧ ਉਹਦੇ ਤੋਂ ਵੱਧ ਹੈ। ਹਾਲਾਂਕਿ ਉਨ੍ਹਾਂ ਨੇ ਇਸ ਯੋਜਨਾ ਦੇ ਬਾਰੇ ਵਾਧੂ ਵੇਰਵੇ ਸਾਂਝੇ ਨਹੀਂ ਕੀਤੇ ਨੇ। ਗੌਰਤਲਬ ਇਹ ਵੀ ਹੈ ਕਿ ਟਰੰਪ ਨੇ ਡੈਨਮਾਰਕ ਦੇ ਖੁਦ ਮੁਖਤਿਆਰ ਖੇਤਰ ਗ੍ਰੀਨਲੈਂਡ ਦੇ ਉੱਤੇ ਕੰਟਰੋਲ ਹਾਸਲ ਕਰਨ ਜਾਂ ਇਸ ਦੇ ਵਿਸ਼ਾਲ ਕੁਦਰਤੀ ਸਰੋਤਾਂ ਤੱਕ ਪਹੁੰਚ ਕਰਨ ਦੇ ਬਾਰੇ ਲਗਾਤਾਰ ਗੱਲ ਕੀਤੀ ਹੈ। ਪਿਛਲੇ ਮਹੀਨੇ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਕਾਰ ਇੱਕ ਸਮਝੌਤਾ ਹੋਇਆ ਸੀਗਾ ਜਿਸ ਨੂੰ ਤਣਾਅ ਘਟਾਉਣ ਦੀ ਕੋਸ਼ਿਸ਼ ਦੇ ਵਜੋਂ ਦੇਖਿਆ ਗਿਆ। ਇਹ ਸਮਝੌਤਾ ਡੈਨਮਾਰਕ ਦੀ ਪ੍ਰਭੂ ਸੱਤਾ ਅਤੇ ਗ੍ਰੀਨਲੈਂਡ ਦੇ ਲੋਕਾਂ ਦੇ ਸਵੈ ਨਿਰਣੇ ਦੇ ਅਧਿਕਾਰ ਨੂੰ ਜਿਹੜਾ ਮਾਨਤਾ ਦਿੰਦਾ ਹੈ, ਜਦੋਂ ਕਿ ਸਮਝੌਤੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਤੇਲ ਜਾਂ ਗੈਸ ਦਾ ਜ਼ਿਕਰ ਨਹੀਂ ਹੈ। ਇਹ ਖਣਿਜਾਂ ਅਤੇ ਸਹਿਯੋਗ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਮੰਗ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਗ੍ਰੀਨਲੈਂਡ ਤੋਂ ਇਨ੍ਹਾਂ ਸਰੋਤਾਂ ਤੋਂ ਕੱਢਣਾ ਬਹੁਤ ਮੁਸ਼ਕਲ ਅਤੇ ਮਹਿੰਗਾ ਹੋਵੇਗਾ ਇਨ੍ਹਾਂ ਸਰੋਤਾਂ ਨੂੰ, ਤੇ ਇਸ ਵਿਸ਼ਾਲ ਟਾਪੂ ਦਾ ਲਗਭਗ 80% ਹਿੱਸਾ ਬਰਫ਼ ਦੀ ਇੱਕ ਮੀਲ ਮੋਟੀ ਜਿਹੜੀ ਹੈ ਪਰਤ ਹੈ ਉਹਦੇ ਨਾਲ ਢਕਿਆ ਪਿਆ ਹੈ ਤੇ ਜ਼ਿਆਦਾਤਰ ਖਣਿਜ ਭੰਡਾਰ ਆਰਕਟਿਕ ਦੇ ਜਿਹੜੇ ਦੂਰ ਦੁਰਾਡੇ ਖੇਤਰਾਂ ਦੇ ਵਿੱਚ ਸਥਿਤ ਨੇ ਤੇ ਡੈਨਮਾਰਕ ਤੇ ਗ੍ਰੀਨਲੈਂਡ ਨੇ ਟਰੰਪ ਦੇ ਨਵੇਂ ਦਾਅਵੇ ਦੇ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਤੇ ਇਰਾਨ ਦੇ ਉੱਤੇ ਹਮਲਾ ਕਰਨ ਸੰਬੰਧੀ ਨੇਤਨਯਾਹੂ ਦਾ ਬਿਆਨ ਆ ਗਿਆ, ਕਹਿੰਦੇ ਕਿਉਂਕਿ ਚੋਣਾਂ ਦਾ ਮਾਹੌਲ ਉੱਥੇ ਵੀ ਬਣ ਗਿਆ ਹੈ, ਕਹਿੰਦਾ ਹੁਣ ਹਮਲਾ ਕਰੀਏ ਕਿ ਨਾ ਕਰੀਏ। ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਜਾਂ ਇਜ਼ਰਾਈਲ ਦੇ ਵੱਲੋਂ ਇਰਾਨ ਦੇ ਉੱਤੇ ਹਮਲਾ ਕਰਨ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਆਰਮੀ ਰੇਡੀਓ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਮੇਰੀ ਰਾਏ ਦੇ ਵਿੱਚ ਇਸ ਵੇਲੇ ਇਹ ਸਾਡੇ ਲਈ ਸੰਵਿਧਾਨਜਨਕ ਨਹੀਂ ਹੈ। ਕਿਆ ਬਾਤ ਹੈ, ਹੁਣ ਸੰਵਿਧਾਨ ਚੇਤੇ ਆ ਗਿਆ। ਇਜ਼ਰਾਈਲੀ ਮੀਡੀਆ ਦੇ ਅਨੁਸਾਰ ਉਸੇ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਉਨ੍ਹਾਂ ਦਾ ਗੱਠਜੋੜ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਦਾ ਤਾਂ ਕੱਟੜਪੰਥੀ ਸੱਜੇ ਪੱਖੀ ਪਾਰਟੀ ਉਟਜ਼ਮਾ ਯਹੂਦੀਤ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਨੂੰ ਅਗਲੀ ਸਰਕਾਰ ਦੇ ਵਿੱਚ ਰੱਖਿਆ ਮੰਤਰੀ ਨਿਯੁਕਤ ਨਹੀਂ ਕੀਤਾ ਜਾਵੇਗਾ। ਨੇਤਨਯਾਹੂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਇਹ ਜਿਹੜਾ ਅਹੁਦਾ ਚਾਹੁੰਦਾ ਹੈ ਪਰ ਇਸ ਸੰਬੰਧੀ ਉਹ ਫੈਸਲਾ ਨਹੀਂ ਲੈ ਸਕਦਾ, ਰੱਖਿਆ ਮੰਤਰਾਲਾ ਲਿਕੁਡ ਪਾਰਟੀ ਦੇ ਕੋਲ ਰਹੇਗਾ। ਇਹ ਬਿਆਨ ਅਜਿਹੇ ਸਮੇਂ ਆ ਰਹੇ ਨੇ ਜਦੋਂ ਹਾਲ ਹੀ ਦੇ ਵਿਚ ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਵਿਚ ਦਾਅਵਾ ਕੀਤਾ ਗਿਆ ਸੀਗਾ ਕਿ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਜ਼ਰਾਈਲ ਦੀਆਂ 27 ਅਕਤੂਬਰ ਦੀਆਂ ਚੋਣਾਂ ਤੋਂ ਪਹਿਲਾਂ ਈਰਾਨ ਵਿਰੁੱਧ ਕਾਰਵਾਈ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀਗੀ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਮੁੱਦੇ ਦੇ ਉੱਤੇ ਜਲਦੀ ਹੀ ਫੈਸਲਾ ਲੈਣ ਦੀ ਸਹੁੰ ਖਾ ਰਹੇ ਨੇ ਤੇ ਗੌਰਤਲਬ ਇਹ ਵੀ ਰਿਹਾ ਕਿ ਪਹਿਲਾਂ ਇਜ਼ਰਾਈਲ ਅਤੇ ਅਮਰੀਕਾ ਅਕਸਰ ਈਰਾਨ ਦੇ ਉੱਤੇ ਸੰਭਾਵੀ ਹਮਲਿਆਂ ਦੀਆਂ ਰਿਪੋਰਟਾਂ ਨੂੰ ਖਾਰਜ ਕਰਦੇ ਰਹੇ ਨੇ ਤਾਂ ਜੋ ਇਸਲਾਮੀ ਗਣਰਾਜ ਨੂੰ ਸੁਚੇਤ ਹੋਣ ਦਾ ਜਿਹੜਾ ਮੌਕਾ ਨਾ ਦਿੱਤਾ ਜਾ ਸਕੇ। ਫਰਾਂਸ ਦੀ ਗੱਲ ਕਰੀਏ ਤੇ ਫਰਾਂਸ ਦੇ ਵਿਚ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਉਸੇ ਤਰ੍ਹਾਂ ਜਾਰੀ ਨੇ। ਉੱਥੇ ਹੁਣ ਸਵੀਡਿਸ਼ ਕਾਰਕੁਨ ਜਿਹੜੇ ਨੇ ਗ੍ਰੇਟਾ ਥੁਨਬਰਗ, ਉਹਨੇ ਵੀ ਅੱਜ ਪੈਰਿਸ ਦੇ ਵਿਚ ਮਜ਼ਦੂਰਾਂ ਦੀ ਬਹੁਗਿਣਤੀ ਵਾਲੇ ਨੀਮ ਸ਼ਹਿਰੀ ਇਲਾਕੇ ਦੇ ਹਾਈ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਵਿਚ ਹਿੱਸਾ ਲੈ ਲਿਆ। ਫਰਾਂਸ ਦੇ ਵਿਦਿਆਰਥੀ ਸਕੂਲਾਂ ਦੇ ਵਿਚ ਮਾੜੇ ਹਾਲਾਤ ਦੇ ਖਿਲਾਫ਼ ਪਿਛਲੇ ਕੁਝ ਸਮੇਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਨੇ। ਅਧਿਆਪਕਾਂ ਦੀ ਘਾਟ, ਕਲਾਸਾਂ ਦੇ ਵਿਚ ਭੀੜ ਤੇ ਸਹੂਲਤਾਂ ਦੀ ਖਸਤਾ ਹਾਲਤ ਖਿਲਾਫ਼ ਦੇਸ਼ ਪੱਧਰੀ ਅੰਦੋਲਨ ਹੁਣ ਚੌਥੇ ਹਫ਼ਤੇ ਦੇ ਵਿਚ ਦਾਖਲ ਹੋ ਚੁੱਕਿਆ। ਵਿਦਿਆਰਥੀਆਂ ਦੇ ਵੱਲੋਂ ਰੋਸ ਮਾਰਚ ਦੇ ਉੱਤੇ ਸੈਂਕੜੇ ਸਕੂਲਾਂ ਦੀ ਨਾਕੇਬੰਦੀ ਕੀਤੀ ਜਾ ਰਹੀ ਹੈ। ਕਈ ਥਾਵਾਂ ਦੇ ਉੱਤੇ ਉਨ੍ਹਾਂ ਦੀਆਂ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਨੇ। ਸਵੇਰ ਸਮੇਂ ਪੈਰਿਸ ਅਤੇ ਹੋਰ ਸ਼ਹਿਰਾਂ ਦੇ ਵਿਚ ਕਈ ਸਕੂਲਾਂ ਦੇ ਦਰਵਾਜ਼ਿਆਂ ਦੇ ਬਾਹਰ ਵਿਦਿਆਰਥੀ ਇਕੱਠੇ ਹੋਏ, ਜਿਨ੍ਹਾਂ ਹੱਥਾਂ ਦੇ ਵਿਚ ਪੋਸਟਰ ਲਾਊਡ ਸਪੀਕਰ ਫੜੇ ਹੋਏ ਨੇ, ਨਾਰੇਬਾਜ਼ੀ ਕਰ ਰਹੇ ਸਨ। ਸਿੱਖਿਆ ਮੰਤਰੀ ਐਡਵਰਡ ਗੈਫਰੇ ਨੇ ਫਰਾਂਸ ਇੰਟਰ ਰੇਡੀਓ ਨੂੰ ਦੱਸਿਆ ਕਿ ਤਕਰੀਬਨ 200 ਸਕੂਲ ਬੰਦ ਨੇ। ਕੁਝ ਸਕੂਲ ਵਿਦਿਆਰਥੀਆਂ ਦੇ ਰੋਸ ਮਾਰਚ ਦੇ ਕਾਰਨ ਸੁਰੱਖਿਆ ਤਹਿਤ ਬੰਦ ਕੀਤੇ ਗਏ ਨੇ ਤੇ ਵਾਤਾਵਰਨ ਕਾਰਕੁਨ ਥੁਨਬਰਗ ਜਿਹੜੀ ਹੈ ਸਵੀਡਨ ਦੀ, ਉਹਨੇ ਕਿਹਾ ਕਿ ਫਰਾਂਸੀਸੀ ਵਿਦਿਆਰਥੀ ਵੱਡੀ ਹਮਾਇਤ ਦੇ ਹੱਕਦਾਰ ਨੇ। ਪੈਰਿਸ ਦੇ ਉੱਤਰ ਵਿਚ ਸੇਂਟ ਡੈਨਿਸ ਦੇ ਵਿਚ ਲੀਸੀ ਪੌਲ ਇਲੁਆਰਡ ਸਕੂਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨੇ ਕਿਹਾ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੀ ਦੁਨੀਆਂ ਦੇ ਵਿਚ ਅਸੀਂ ਇਨ੍ਹਾਂ ਘਟਨਾਕ੍ਰਮਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ। ਅਸੀਂ ਉਨ੍ਹਾਂ ਨੌਜਵਾਨਾਂ ਤੋਂ ਪ੍ਰੇਰਿਤ ਹਾਂ ਜੋ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੇ ਨੇ ਤੇ ਥੁਨਬਰਗ ਨੇ ਵਿਦਿਆਰਥੀਆਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ ਦੀ ਵੀ ਆਲੋਚਨਾ ਜਿਹੜੀ ਕੀਤੀ ਹੈ। ਆਸਟ੍ਰੇਲੀਆ ਦੀ ਗੱਲ ਕਰੀਏ, ਜਿਵੇਂ ਕਿ ਹੁਣ ਘਟਾ ਰਿਹਾ ਕੈਨੇਡਾ ਵੀ ਭੂਗੋਲਿਕ ਮਾਹੌਲ ਨੂੰ ਦੇਖਦੇ ਹੋਏ, ਤੇ ਇਸੇ ਤਰ੍ਹਾਂ ਆਸਟ੍ਰੇਲੀਆ ਜਿਹੜਾ ਹੈ ਉਹਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ ਜਿਹੜੀ ਹੋ ਚੁੱਕੀ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਦੇ ਹਾਲਾਤਾਂ ਦੇ ਵਿੱਚੋਂ ਕੈਨੇਡਾ ਇਸ ਵਕਤ ਨਿਕਲ ਰਿਹਾ, ਉਹਨਾਂ ਹਾਲਾਤਾਂ ਦੇ ਵਿੱਚੋਂ ਕਦੇ ਆਸਟ੍ਰੇਲੀਆ ਪਹਿਲਾਂ ਇੱਕ ਦਹਾਕਾ ਨਿਕਲ ਚੁੱਕਿਆ ਹੈ ਤੇ ਹੁਣ ਉੱਥੇ ਜਿਹੜਾ ਆਬਾਦੀ ਵੱਧ ਰਹੀ ਹੈ ਤੇ ਵੱਧਦੀ ਆਬਾਦੀ ਵਾਲੇ ਇਲਾਕਿਆਂ ਦੀ ਹੁਣ ਨਵੇਂ ਤੌਰ ਦੇ ਉੱਤੇ ਪਛਾਣ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਤੇਜ਼ੀ ਨਾਲ ਬਦਲ ਰਹੀ ਆਬਾਦੀ ਤੇ ਫੈਲਦੇ ਸ਼ਹਿਰਾਂ ਦੇ ਦਰਮਿਆਨ ਆਸਟ੍ਰੇਲੀਆ ਅੰਕੜਾ ਬਿਊਰੋ ABS ਨੇ ਦੇਸ਼ ਦੇ ਭੂਗੋਲਿਕ ਅੰਕੜਿਆਂ ਦੀ ਨਵੀਂ ਪ੍ਰਣਾਲੀ ਦਾ ਚੌਥਾ ਸੰਸਕਰਨ ਜਾਰੀ ਕਰ ਦਿੱਤਾ ਹੈ। ਇਹ ਜੁਲਾਈ 2026 ਤੋਂ ਜੂਨ 2031 ਤੱਕ ਲਾਗੂ ਰਹੇਗਾ ਤੇ ਨਵੀਂ ਪ੍ਰਣਾਲੀ ਰਾਹੀਂ ਆਬਾਦੀ, ਰਿਹਾਇਸ਼, ਰੋਜ਼ਗਾਰ, ਉਪਨਗਰਾਂ ਤੇ ਸਥਾਨਕ ਕੌਂਸਲਾਂ ਦੇ ਨਾਲ ਸੰਬੰਧਿਤ ਅੰਕੜਿਆਂ ਨੂੰ ਵਧੇਰੇ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਜਾ ਸਕੇਗਾ। ਖਾਸ ਗੱਲ ਇਹਦੇ ਵਿਚ ਇਹ ਵੀ ਹੈ ਕਿ ਇਸ ਦਾ ਲਾਭ ਜਿਹੜਾ ਭਾਰਤੀ ਤੇ ਪੰਜਾਬੀ ਭਾਈਚਾਰੇ ਦੀ ਵੱਧਦੀ ਵਸੋਂ ਵਾਲੇ ਇਲਾਕਿਆਂ ਦੇ ਅੰਕੜਿਆਂ ਨੂੰ ਜਿਹੜਾ ਸਮਝਣ ਦੇ ਵਿਚ ਵੀ ਹੋ ਸਕਦਾ ਹੈ। ਸਿਡਨੀ ਦੇ ਪੱਛਮੀ ਇਲਾਕਿਆਂ ਸਮੇਤ ਹੋਰ ਸ਼ਹਿਰਾਂ ਦੇ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਰਿਹਾਇਸ਼, ਆਬਾਦੀ ਤੇ ਰੋਜ਼ਗਾਰ ਦੇ ਰੁਝਾਨਾਂ ਦਾ ਅਧਿਐਨ ਕਰਨਾ ਸੁਖਾਲਾ ਹੋ ਜਾਵੇਗਾ। ਇਸ ਦੇ ਨਾਲ ਸਕੂਲਾਂ, ਹਸਪਤਾਲਾਂ, ਆਵਾਜਾਈ ਤੇ ਹੋਰ ਸਰਕਾਰੀ ਸਹੂਲਤਾਂ ਦੀ ਭਵਿੱਖੀ ਯੋਜਨਾਬੰਦੀ ਦੇ ਵਿਚ ਵੀ ਮਦਦ ਮਿਲ ਸਕਦੀ ਹੈ। ਇਹ ਕੋਈ ਨਵੀਂ ਕਾਨੂੰਨੀ ਹੱਦਬੰਦੀ ਜਾਂ ਭਾਰਤੀ ਆਬਾਦੀ ਦੀ ਵੱਖਰੀ ਗਿਣਤੀ ਨਹੀਂ ਹੈ, ਸਗੋਂ 2026 ਦੀ ਜਨਗਣਨਾ ਦੇ ਅੰਕੜਿਆਂ ਨੂੰ ਸਮਝਣ ਦਾ ਨਵਾਂ ਭੂਗੋਲਿਕ ਜਿਹੜਾ ਆਧਾਰ ਦੱਸਿਆ ਜਾ ਰਿਹਾ ਹੈ। ਆਖਰ ਚ ਗੱਲ ਕਰੀਏ ਤੇ ਰੂਸ ਡੀਜ਼ਲ ਸਾਡੇ ਲਈ ਨਹੀਂ ਸਗੋਂ ਵਿਸ਼ਵ ਬਾਜ਼ਾਰਾਂ ਦੇ ਲਈ ਹੈ। ਦੇਖ ਲਓ ਪੌੜੀ ਦੇ ਉੱਤੇ ਚੜਾ ਕੇ ਪੌੜੀ ਖਿੱਚ ਲਈ ਯੂਕਰੇਨ ਵਾਲੇ ਦੀ, ਤੇ ਹੁਣ ਕਹਿੰਦਾ ਭਾਈ ਉਹਨੂੰ ਲੀਡਰ ਨੂੰ ਬਦਲਣ ਦੀ ਵੀ ਗੱਲ ਕਰਦਾ ਹੈ ਟਰੰਪ, ਤੇ ਹੁਣ ਜਿਹੜਾ ਸੰਧੀ ਕਰ ਲਈ ਹੈ ਆਪਣੀ ਰੂਸ ਦੇ ਨਾਲ। ਟਰੰਪ ਨੇ ਕਿਹਾ ਕਿ ਰੂਸੀ ਰਿਫਾਇਨਰੀਆਂ ਤੋਂ ਮਿਲਣ ਵਾਲਾ ਈਂਧਨ ਵਿਸ਼ਵ ਬਾਜ਼ਾਰ ਨੂੰ ਸਥਿਰ ਕਰਨ ਦੇ ਲਈ ਹੈ, ਜੋ ਕਿ ਉੱਚ ਕੀਮਤਾਂ ਤੋਂ ਪ੍ਰਭਾਵਿਤ ਹੋਇਆ ਤੇ ਟਰੰਪ ਨੇ 9 ਅਕਤੂਬਰ ਨੂੰ ਐਲਾਨ ਕੀਤਾ ਸੀਗਾ ਕਿ ਰੂਸ ਜਿਹੜਾ 300 ਲੱਖ ਟਨ ਜਿਹੜਾ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ ਤੇ ਇਸ ਤੋਂ ਬਾਅਦ ਨਵੰਬਰ ਦੇ ਵਿਚ 500 ਟਨ ਆਪਣੀ 50 ਲੱਖ ਟਨ ਜੀ ਬਣ ਜਾਂਦਾ 50 ਲੱਖ ਟਨ ਤੇ ਇਸ ਤੋਂ ਜਿਹੜਾ ਬਾਅਦ ਕਹਿੰਦੇ ਥੋੜੇ ਦੇਰ ਬਾਅਦ 10 ਲੱਖ ਟਨ ਦੀ ਵਾਧੂ ਸਪਲਾਈ ਕੀਤੀ ਜਾਵੇਗੀ। ਇਨ੍ਹਾਂ ਸ਼ਿਪਮੈਂਟਾਂ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦੇ ਲਈ ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਸਥਾਈ ਲਾਇਸੈਂਸ ਜਾਰੀ ਕੀਤਾ ਹੈ ਤੇ ਆਪ ਸੌਦਾ ਕਰ ਲਿਆ ਤੇ ਬਾਕੀ ਦੁਨੀਆਂ ਦੇਖ ਲਓ ਕਿਹੜੇ ਰਾਹ ਪਾਈ ਹੋਈ ਹੈ ਇਹਨੇ। ਇਸ ਦੇ ਤਹਿਤ ਵਿਸ਼ਵ ਬਾਜ਼ਾਰਾਂ ਦੇ ਵਿਚ ਰੂਸੀ ਡੀਜ਼ਲ ਦੀ ਸਪਲਾਈ ਦੇ ਉੱਤੇ ਪਾਬੰਦੀਆਂ ਦੇ ਵਿਚ 7 April 2027 ਤੱਕ ਢਿੱਲ ਦਿੱਤੀ ਗਈ ਹੈ ਤੇ ਇਹ ਕਦਮ ਨਵੰਬਰ ਦੇ ਵਿਚ ਅਮਰੀਕੀ ਮੱਧਕਾਲੀ ਕਾਂਗਰਸ ਚੋਣਾਂ ਤੋਂ ਪਹਿਲਾਂ ਆਇਆ। ਇਰਾਨ ਯੁੱਧ ਕਾਰਨ ਸਪਲਾਈ ਦੇ ਵਿਚ ਵਿਘਨ ਪੈਣ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿਚ ਤੇਜ਼ੀ ਨਾਲ ਵਾਧਾ ਹੋਇਆ। ਟਰੰਪ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਡੀਜ਼ਲ ਸਮਝੌਤਾ ਹੈ ਤੇ ਸਾਡੇ ਲਈ ਨਹੀਂ, ਇਹ ਵਿਸ਼ਵ ਬਾਜ਼ਾਰਾਂ ਦੇ ਵਿਚ ਜਾਰੀ ਕੀਤਾ ਜਾ ਰਿਹਾ ਤੇ ਇਹ ਸਾਨੂੰ ਸਪਲਾਈ ਨਹੀਂ ਕੀਤਾ ਜਾ ਰਿਹਾ। ਕਿਆ ਬਾਤ ਹੈ ਜੀ, ਇਹ ਹੈ ਜੀ ਪੋਲੀਟਿਕਸ। ਤੇ ਹੁਣ ਬਾਕੀਆਂ ਨੂੰ ਕਹਿੰਦਾ ਕਿ ਉਹਨੂੰ ਕਮਜ਼ੋਰ ਕਰੋ ਆਰਥਿਕ ਪੱਖ ਤੋਂ, ਤੇ ਆਪ ਜਿਹੜਾ ਸਾਰਾ ਕੁਝ ਉਹਦੇ ਤੋਂ ਲਈ ਜਾ ਰਿਹਾ ਤੇ ਇਹ ਹਾਲਾਤ ਨੇ ਜੀ। ਤੇ ਲੋਕ ਜਿਹੜੇ ਨੇ ਆਮ ਇਹਨਾਂ ਜੰਗਾਂ ਦੇ ਪੁੜਾਂ ਦੇ ਵਿਚ ਪਿਸ ਰਹੇ ਨੇ, ਮਹਿੰਗਾਈ ਦੇ ਵਿਚ ਵੀ ਤੇ ਜੰਗਾਂ ਦੇ ਵਿਚ ਵੀ ਮਾਰੇ ਜਾ ਰਹੇ ਹੈ। ਪਰ ਇਹ ਲੀਡਰ ਜਿਹੜੇ ਨੇ ਆਪਣਾ ਦੇਖਦੇ ਨੇ ਜੀ, ਸੌਦਾ ਪੱਤਾ ਕਿੱਦਾਂ ਕਰਨਾ ਤੇ ਆਪਣੀ ਜਿਹੜੀ ਹੈ ਇਨਕਮ ਨੂੰ ਕਿਵੇਂ ਕ੍ਰੀਏਟ ਕਰਨਾ, ਸੰਧੀਆਂ ਕਿਹਦੇ ਨਾਲ ਕਰਨੀਆਂ ਨੇ ਤੇ ਕਿਹੜੇ ਦੇਸ਼ ਨੂੰ ਥੱਲੇ ਸਿੱਟਣਾ ਤੇ ਕਿਹੜੇ ਦੇਸ਼ ਨੂੰ ਉੱਪਰ ਚੁੱਕਣਾ ਤੇ ਕਿਹਨੂੰ ਜਿਹੜਾ ਕਿਸ ਦੀ ਜਿਹੜੀ ਹੈ ਪਿੱਠ ਲਾਉਣੀ ਹੈ। ਇਹ ਸੀ ਦੋਸਤੋ ਅੱਜ ਦੇ ਪ੍ਰੋਗਰਾਮ ਦੀਆਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਗੱਲਾਂ ਬਾਤਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕੁਝ ਸੁਨੇਹਾਂ ਦੇ ਵੱਲ ਸੰਖੇਪ ਦੇ ਵਿਚ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਕੈਨੇਡਾ ਦੇ ਵਿਚ ਫਰੋਤੀ ਤੇ ਗੋਲੀਬਾਰੀ ਦੇ ਜਿਹੜੇ ਨੇ 59 ਮਾਮਲਿਆਂ ਚ ਲੋੜੀਂਦੇ 17 ਵਿਅਕਤੀਆਂ ਦੀ ਫੋਟੋਆਂ ਜਾਰੀ ਕਰ ਦਿੱਤੀਆਂ ਨੇ। ਕੈਨੇਡਾ ਚ ਸਟੱਡੀ ਪਰਮਿਟ ਦੇ ਉੱਤੇ ਆਏ ਨੌਜਵਾਨ ਅਪਰਾਧਿਕ ਮਾਮਲਿਆਂ ਦੇ ਵਿਚ ਵੀ ਘਿਰੇ ਨੇ। ਇਹਦੇ ਵਿਚ ਬਹੁਤ ਸਾਰੇ ਜਿਹੜੇ ਨੇ ਪੰਜਾਬੀ ਦਿਖਦੇ ਨੇ ਜੀ ਜ਼ਿਆਦਾਤਰ ਦੇ ਵਿਚ, ਚਾਹੇ ਉਹ ਕੈਨੇਡੀਅਨ ਜੰਮਪਲ ਨੇ ਤੇ ਚਾਹੇ ਇਹਨਾਂ ਮੁਲਕਾਂ ਦੇ ਵਿਚੋਂ ਗਏ ਨੇ। ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਜ਼ਿਕਰ ਜਿਹੜਾ ਇਹਨਾਂ ਦੇ ਵਿਚ ਆ ਰਿਹਾ ਤੇ ਇੰਟਰਪੋਲ ਦੀ ਮਦਦ ਦੇ ਨਾਲ ਉਹਨਾਂ ਨੂੰ ਵਾਪਸ ਕੈਨੇਡਾ ਲਿਆ ਕੇ ਮੁਕੱਦਮਾ ਵੀ ਚਲਾਇਆ ਜਾਵੇਗਾ ਇਹਨਾਂ ਮੁੱਦਿਆਂ ਦੇ ਵਿਚ ਜਿਹੜੇ ਭਗੌੜੇ ਹੋ ਗਏ ਨੇ, ਮੁਲਕ ਛੱਡ ਚੁੱਕੇ ਨੇ। ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਪੜ੍ਹਨ ਵੀ ਆਏ ਸਨ ਇਹਨਾਂ ਦੇ ਵਿਚੋਂ ਕੁਝ ਲੋਕ, ਤੇ ਇਹਨਾਂ ਦਾ ਨਾਂ ਜਿਹੜਾ ਤੇ ਫੋਟੋਆਂ ਨਸ਼ਰ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ। ਆਖਰ ਦੇ ਵਿਚ ਤੁਹਾਡੇ ਦੋਸਤੋ ਸੁਨੇਹੇ ਲੈਂਦੇ ਹਾਂ ਸੰਖੇਪ ਦੇ ਵਿਚ। ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ, ਆਪਣੇ ਮਾਨ ਸਿੰਘ ਸੈਣੀ ਸਾਹਿਬ ਬੰਧੂ ਵਿਸ਼ੇ ਜੀ ਤੇ ਜੁੜੇ ਹੋਏ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ ਜੀ। ਤੇ ਨਵੇਂ ਦੋਸਤ ਜਦੋਂ ਜੁੜਦੇ ਆ ਨਾਲ, ਦਵਿੰਦਰ ਭਾਰਤ ਜੀ, ਰਾਜਨ ਸੈਣੀ ਜੀ, ਸੁਰਜੀਤ ਭਾਰਤ ਜੀ, ਸ਼ੈਲੀ ਬਾਈ ਜੀ ਬੜੇ ਦਿਨਾਂ ਬਾਅਦ ਜੁੜੇ ਆ, ਸਤਿ ਸ੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਭੇਜਦੇ ਆ ਜੀ। ਤੇ ਰਾਜਨ ਸੈਣੀ ਸਿੰਘ ਕਹਿੰਦੇ ਆ ਜਾਓ, ਸ਼ੈਲੀ ਵੀਰ ਜੀ ਆ ਜਾਓ, ਸਵਾਗਤ ਹੈ ਜੀ। ਤੇ ਸੁਰਿੰਦਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਨੇ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਦੋਨਾਂ ਨੂੰ ਜੀ, ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਹੈਪੀ ਐਨਵਰਸਰੀ ਰਾਜਨ ਸੈਣੀ ਜੀ, ਸਟੇ ਬਲੈਸਡ ਆਲਵੇਜ਼ ਜੀ। ਤੇ ਮੁਹੰਮਦ ਜੀ ਨੇ ਹੈਪੀ ਮੈਰਿਜ ਐਨਵਰਸਰੀ ਵੀ ਰਾਜਨ ਸੈਣੀ ਜੀ ਨੂੰ ਕਹੀ ਹੈ ਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਕਹਿੰਦੇ। ਜਗਤਾਰ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸੈਣੀ ਬਾਈ ਜੀ ਬਹੁਤ ਮੁਬਾਰਕ ਜਨਾਬ ਕਹਿੰਦੇ ਜੀ ਤੁਹਾਨੂੰ ਐਨਵਰਸਰੀ ਦੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਵਿਆਹ ਦੀ ਵਰੇਗੰਢ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਉਹ ਸੰਧੂ ਪਰਿਵਾਰ ਵੱਲੋਂ ਜੀ, ਕਿਆ ਬਾਤ ਹੈ ਜੀ। ਤੇ ਅੱਗੇ ਅੰਗਰੇਜ਼ੀ ਚ ਵੀ ਵਧਾਈਆਂ ਦਿੱਤੀਆਂ ਨੇ ਜੀ ਸੈਣੀ ਸਾਹਿਬ, ਦੇਖ ਲਓ ਉਦਾਂ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ। ਸੈਣੀ ਜੀ ਮੈਨੀ ਹੈਪੀ ਵੈਡਿੰਗ ਐਨਵਰਸਰੀ ਵਿਸ਼ਿਜ਼ ਕਹਿੰਦੇ ਨੇ, ਨਾਲ ਬਹੁਤ ਸਾਰੇ ਫੁੱਲ ਗੁਲਦਸਤੇ ਭੇਜੇ ਨੇ ਸੈਣੀ ਸਾਹਿਬ ਆਪਣੇ ਸ਼ੈਲੀ ਬਾਈ ਜੀ ਨੇ। ਤੇ ਸੁਰਿੰਦਰ ਜੀ ਕਹਿੰਦੇ ਆ ਮਾਲ ਜੀ ਬਿਲਕੁਲ ਸਹੀ ਔਜਲਾ ਵੀਰ ਜੀ ਕਹਿ ਰਹੇ ਨੇ। ਤੇ ਸ਼ੈਲੀ ਜੀ ਲਿਖਦੇ ਆ ਸੈਣੀ ਸਾਹਿਬ ਜੀ ਵਿਆਹ ਤੋਂ ਬਾਅਦ ਬੰਦਾ ਇਸੇ ਤਰ੍ਹਾਂ ਕਹਿੰਦਾ ਜੀ, ਅਸੀਂ ਸਮਝ ਸਕਦੇ ਹਾਂ ਜੀ ਕਿਉਂਕਿ ਦੋ ਰੋਟੀਆਂ ਵੀ ਦਾ ਗਾਣੀਆਂ ਹੁੰਦੀਆਂ ਨੇ ਜੀ। ਸ਼ੈਲੀ ਜੀ ਕਹਿੰਦੇ ਆ ਮੈਂ ਬਹੁਤ ਪਿੱਛੇ ਚੱਲ ਰਿਹਾ ਜੀ, ਮਾਫ ਕਰਨਾ ਜੀ ਮੈਨੂੰ, ਪ੍ਰੋਗਰਾਮ ਦੀ ਗੱਲ ਕਰਦੇ ਆ। ਤੇ ਅੱਗੇ ਕਹਿੰਦੇ ਜੋੜੀਆਂ ਬਹੁਤ ਥੋੜੀਆਂ, ਨਰਡ ਬਥੇਰੇ, ਕਿਸਮਤ ਦੇ ਨਾਲ ਮਿਲਦੀਆਂ ਨੇ ਜੋੜੀਆਂ ਕਿਉਂ ਨਹੀਂ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਨੇ, ਆਸ਼ੀਰਵਾਦ ਦੇ ਰਹੇ ਨੇ ਅਮਰੀਕਾ ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ। ਤੇ ਸ਼ੈਲੀ ਜੀ ਕਹਿੰਦੇ ਪੰਜਾਬ ਸਰਕਾਰ ਨੇ ਦੁਕਾਨ ਢਾਹੀ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਜੀ, ਮੰਦਭਾਗਾ ਹੈ ਜੀ। ਤੇ ਬਲਰਾਜ ਸੰਧੂ ਅੰਕਲ ਜੀ ਵੀ ਸੈਣੀ ਸਾਹਿਬ ਨੂੰ ਵਿਆਹ ਦੀ 30ਵੀਂ ਵਰੇਗੰਢ ਦੇ ਉੱਤੇ ਬਹੁਤ ਬਹੁਤ ਵਧਾਈਆਂ ਹੋਣ ਜੀ ਕਹਿੰਦੇ ਨੇ, ਤੇ ਪਰਮਾਤਮਾ ਤੁਹਾਡੀ ਦੋਹਾਂ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਭਰੇ ਭਰਪੂਰ ਰੱਖੇ ਜੀ ਕਹਿੰਦੇ ਜੀ। ਸ਼ੁਕਰੀਆ ਅੰਕਲ ਜੀ, ਧੰਨਵਾਦ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਬੱਦੀ ਹਿਮਾਚਲ ਤੋਂ ਬਹੁਤ ਫੈਕਟਰੀਆਂ ਨੇ ਜੀ, ਉੱਥੇ ਚੱਲਦਾ ਸਾਰਾ ਕੁਝ ਕਹਿੰਦੇ ਇਹ। ਤੇ ਗੁਰੀਮਾਨ ਜੀ ਨੇ ਸਭ ਦੋਸਤਾਂ ਨੂੰ ਇਕੱਲੇ ਇਕੱਲੇ ਕਰਕੇ ਸਤਿ ਸ੍ਰੀ ਅਕਾਲ ਭੇਜੀ ਹੈ, ਸ਼ੈਲੀ ਜੀ ਨੂੰ, ਰਾਜਨ ਜੀ ਨੂੰ, ਮੁਕੱਦਰ ਜੀ ਨੂੰ, ਬਲਰਾਜ ਸਿੰਘ ਸੰਧੂ ਅੰਕਲ ਜੀ ਨੂੰ, ਸੁਰਿੰਦਰ ਮਾਲ ਜੀ ਨੂੰ, ਮਾਨ ਸਿੰਘ ਜੀ ਵੀਰ ਜੀ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜਦੇ ਹੈ। ਰਾਜਨ ਸਾਹਿਬ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸ਼ੁਕਰੀਆ ਜੀ, ਤੇ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਅੰਕਲ ਜੀ ਦੁਆਵਾਂ ਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਜਿਹੜੇ ਦਾੜੀ ਇੱਕ ਨੰਬਰ ਮਸ਼ੀਨ ਦੇ ਨਾਲ ਟ੍ਰਿਮ ਕਰਦਾ ਹੈ ਉਹ ਦੂਜੇ ਨੂੰ ਕਹਿੰਦੇ ਨੇ ਕਿ ਤੁਸੀਂ ਸਿੱਖ ਨਹੀਂ ਹੋ। ਕਿਆ ਬਾਤ ਹੈ ਜੀ। ਤੇ ਅੱਗੇ ਲਿਖਦੇ ਗੁਰੂ ਜੀ ਹਾਂਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਥੈਂਕ ਯੂ ਜੀ ਵੀਰ ਜੀ ਤੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਜੀ ਤੇ ਥੈਂਕ ਯੂ ਫੋਰ ਦੀ ਗਰੀਟਿੰਗਸ ਕਹਿੰਦੇ ਤੇ ਗੁਰੀ ਮਾਨ ਜੀ ਲਿਖਦੇ ਆ ਦੀਪ ਸਿੱਧੂ ਦੇ ਗੋਲੀ ਵੱਜੀ ਸੀ ਤਾਂ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਤੇ ਕਿਉਂ ਨਹੀਂ ਜਿਹੜਾ ਜਨਤਕ ਕਰ ਸਕੇ ਕੁਝ ਵੀ ਫਿਰ। ਤੇ ਮੁਹੰਮਦ ਜੀ ਕਹਿੰਦੇ ਆ ਗੁਰੀ ਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਮੁਹੰਮਦ ਜੀ ਨੂੰ ਬਖਸ਼ੀ ਜੀ ਨੂੰ ਆਪਣੇ ਸੈਣੀ ਸਾਹਿਬ ਲਿਖਦੇ ਵੀਰ ਜੀ ਪਲੀਜ਼ ਕੰਮ ਸੁਣ ਜੀ। ਹਾਂਜੀ ਗਾਣਾ ਸਾਂਝਾ ਕਰਕੇ ਗਏ ਨੇ ਸੈਣੀ ਸਾਹਿਬ ਤੁਹਾਡੇ ਲਈ। ਤੇ ਅੱਗੇ ਗੁਰੂ ਜੀ ਕਹਿੰਦੇ ਆ ਸਭ ਇੱਕ ਦੂਜੇ ਉੱਤੇ ਰੋਟੀਆਂ ਸੇਕ ਰਹੇ ਆ ਕੋਈ ਕਿਸੇ ਦਾ ਸਕਾ ਨਹੀਂ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਕੇਕ ਕੱਲ ਨੂੰ ਮਿਲਣਾ ਨਹੀਂ। ਤੇ ਮੁਹੰਮਦ ਜੀ ਕਹਿੰਦੇ ਆ ਓਕੇ ਵੀਰ ਰਾਜਨ ਸੈਣੀ ਜੀ ਤੇ ਸੈਣੀ ਵੀਰ ਜੀ ਹੈਪੀ ਐਨਵਰਸਰੀ ਵੀਰ ਜੀ ਗੁਰੀ ਮਾਨ ਜੀ ਨੇ ਵੀ ਕਿਹਾ ਤੇ ਮਾਲ ਭੈਣ ਜੀ ਥੈਂਕ ਯੂ ਕਹਿੰਦੇ ਨੇ ਆਪਣਾ ਰਾਜਨ ਸੈਣੀ ਜੀ ਨੇ ਕਿਹਾ ਥੈਂਕ ਯੂ ਜੀ ਮਾਲ ਭੈਣ ਜੀ ਨੂੰ। ਤੇ ਜੀ ਵੀਰ ਜੀ ਔਜਲਾ ਸਾਹਿਬ ਜੀ ਗ੍ਰੇਟ ਜੀ ਕਹਿੰਦੇ ਰਾਜਨ ਸੈਣੀ ਸਾਹਿਬ। ਔਜਲਾ ਸਾਹਿਬ ਕਹਿੰਦੇ ਆ ਕਿ ਅੱਜ ਲੈ ਲੈਣਾ ਜੀ ਅੱਜ ਲੈ ਲੈਣਾ ਸੀ ਸ਼ਾਇਦ 30% ਔਫ ਮਿਲ ਜਾਂਦਾ ਜੀ ਕੇਕ। ਤੇ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀ ਮਾਨ ਵੀਰ ਜੀ। ਗੁਰੂ ਜੀ ਕਹਿੰਦੇ ਭਾਨਾ ਸਿੱਧੂ ਤੇ ਲੱਖਾ ਤਾਂ ਸਿਰੇ ਦੇ ਦੋ ਨੰਬਰ ਹੀ ਨੇ ਤੇ ਸਾਰੀ ਦੁਕਾਨ ਨੂੰ ਅੱਗ ਲਵਾ ਕੇ ਸਬੂਤਾਂ ਨੂੰ ਖਤਮ ਕਰ ਗਏ। ਕਿਤੇ ਡਰੱਗ ਇੰਸਪੈਕਟਰ ਆ ਕੇ ਇੰਸਪੈਕਸ਼ਨ ਕਰਨੀ ਸੀ ਤੇ ਦੁਕਾਨ ਦੇ ਵਿੱਚੋਂ ਨਸ਼ੇ ਦੀ ਗੋਲੀਆਂ ਬਰਾਮਦ ਕਰਨੀਆਂ ਸੀ ਤੇ ਸਭ ਕੁਝ ਜਿਹੜਾ ਸਵਾਹ ਕਰ ਛੱਡਿਆ ਇਹਨਾਂ ਨੇ। ਗੁਰੂ ਜੀ ਕਹਿੰਦੇ ਅਦਾਲਤ ਦੇ ਵਿੱਚ ਜਜ਼ਬਾਤਾਂ ਦੀ ਕੋਈ ਜਗ੍ਹਾ ਨਹੀਂ ਹੈ, ਉੱਥੇ ਗੱਲ ਸਬੂਤਾਂ ਦੇ ਆਧਾਰ ਦੇ ਉੱਤੇ ਹੋਣੀ ਹੈ ਜੀ। ਬਿਲਕੁਲ ਹੈ ਜੀ। ਤੇ ਸੁਰਿੰਦਰ ਮਾਲ ਜੀ ਕਹਿੰਦੇ ਰਾਜਨ ਸੈਣੀ ਜੀ ਅੱਜ ਤੁਹਾਡੀ ਮੈਰਿਜ ਐਨਵਰਸਰੀ ਹੈ ਤੇ ਅੱਜ ਮੇਰੇ ਸਨ ਇਨ ਲਾਅ ਦਾ ਹੈਪੀ ਬਰਥਡੇ ਵੀ ਹੈ। ਬਹੁਤ ਬਹੁਤ ਮੁਬਾਰਕਬਾਦ ਹੈ ਜੀ ਮਾਲ ਪਰਿਵਾਰ ਨੂੰ ਵੀ ਤੇ ਆਪਣੇ ਮਾਂਗੜ ਪਰਿਵਾਰ ਨੂੰ ਵੀ ਜੀ। ਤੇ ਇਸੇ ਤਰ੍ਹਾਂ ਗੁਰੀ ਮਾਨ ਜੀ ਕਹਿੰਦੇ ਆ ਲੋਕ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਆ ਤੇ ਭਾਨੇ ਲੱਖੇ ਮਗਰ ਲੱਗੇ ਨੇ ਤੇ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਸਵਾਰ ਕੇ ਦੇਣਾ। ਇਹ ਵੀ ਉੱਥੇ ਜਾਂਦੇ ਨੇ ਜਿੱਥੇ ਪਤਾ ਹੁੰਦਾ ਵੀਡੀਓ ਵਧੀਆ ਬਣੇਗੀ ਤੇ ਮੀਡੀਆ ਸਾਰਾ ਖੜਾ ਹੈਗਾ ਜੀ ਉੱਥੇ ਜਾਣਗੇ ਵਿੱਚ। ਗੁਰੂ ਜੀ ਕਹਿੰਦੇ ਮੈਨੀਫੈਸਟੋ ਦੇ ਉੱਤੇ ਕੰਮ ਨਾ ਕਰਨ ਵਾਲਿਆਂ ਦੀ 2 ਸਾਲਾਂ ਦੇ ਅੰਦਰ ਅੰਦਰ ਸਰਕਾਰ ਖਤਮ ਕਰ ਦੇਣੀ ਚਾਹੀਦੀ ਹੈ। ਰਾਜਨ ਸੈਣੀ ਜੀ ਕਹਿੰਦੇ ਜੀ ਮਾਲ ਭੈਣ ਜੀ ਸ਼ੁਕਰੀਆ ਜੀ। ਤੇ ਗੁਰੂ ਜੀ ਕਹਿੰਦੇ ਇਹ ਸੰਵਿਧਾਨ ਨੂੰ ਮਾੜਾ ਬੋਲਣ ਵਾਲੇ ਸੱਤਾ ਦੇ ਵਿੱਚ ਕੁਰਸੀ ਵੀ ਸੰਵਿਧਾਨ ਦੀ ਕਸਮ ਚੁੱਕ ਕੇ ਹੀ ਜਾਂਦੇ ਨੇ, ਉੱਥੇ ਬਹਿੰਦੇ ਨੇ ਤੇ ਸਭ ਡਰਾਮਾ ਕਰਦੇ ਆ। ਰਾਜਨ ਜੀ ਕਹਿੰਦੇ ਆ ਕੰਗ੍ਰੈਚੁਲੇਸ਼ਨ ਟੂ ਇਕਬਾਲ ਮਾਂਗੜ ਜੀ ਐਂਡ ਆਲ ਫੈਮਿਲੀ ਜੀ। ਤੇ ਸੁਰਿੰਦਰ ਮਾਲ ਜੀ ਨੇ ਕਿਹਾ ਥੈਂਕ ਯੂ ਜੀ ਸੋ ਮੱਚ ਰਾਜਨ ਸੈਣੀ ਜੀ ਤੇ ਦੇ ਬੋਥ ਆਰ ਔਨ ਵਕੇਸ਼ਨ ਜੀ ਇਨ ਡਿਫਰੈਂਟ ਕੰਟਰੀ, ਥੈਂਕ ਯੂ ਅਗੇਨ ਜੀ। ਗੁਰੂ ਜੀ ਕਹਿੰਦੇ ਆ ਕਿ ਮੁਕੱਦਰ ਬਾਈ ਲੋਕਾਂ ਦੇ ਮਰੀ ਜ਼ਮੀਰ ਨਾ ਜਾਗਿਆ ਕਰੋ ਤੇ ਮੁਕੱਦਰ ਬਾਈ ਲੋਕਾਂ ਦੇ ਮਰੀ ਜ਼ਮੀਰ ਨਾ ਜਗਾਇਆ ਕਰੋ। ਇਹ ਕੰਮ ਗੁਲਾਮ ਆ ਇਹਨਾਂ ਨੇ, ਇਹ ਕੌਮ ਗੁਲਾਮ ਹੈ, ਇਹਨਾਂ ਨੇ ਨਹੀਂ ਸੁਧਰਨਾ ਜੀ ਕਹਿੰਦੇ ਜੀ ਗੁਰੀ ਮਾਨ ਜੀ ਮੁਕੱਦਰ ਜੀ ਲਿਖਦੇ ਆ। ਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮੁਬਾਰਕਾਂ ਹੁਣ ਜੀ ਆਪਣੇ ਮੁਕੱਦਰ ਜੀ ਲਿਖਦੇ ਆ ਤੇ ਥੈਂਕ ਯੂ ਕਹਿੰਦੇ ਨੇ ਜੀ ਉਹ। ਤੇ ਪ੍ਰੋਗਰਾਮ ਬੈਕ ਸ਼ੁਰੂ ਹੋ ਗਿਆ ਜੀ ਕਹਿੰਦੇ। ਅੱਛਾ ਜੀ ਪਿੱਛੋਂ ਸ਼ੁਰੂ ਹੋ ਗਿਆ, ਇੱਦਾਂ ਹੋ ਸਕਦਾ, ਸ਼ਾਇਦ ਤੁਹਾਡਾ ਹੱਥ ਲੱਗ ਗਿਆ ਹੋ ਗਿਆ ਜੀ, ਹੋ ਸਕਦਾ। ਸੁਰਿੰਦਰ ਮਾਲ ਜੀ ਨੇ ਪਸੰਦ ਕੀਤੀਆਂ ਸਾਰੀ ਗੱਲਾਂ ਬਾਤਾਂ ਤੇ ਮੁਹੰਮਦ ਜੀ ਨੇ ਵੀ ਐਪਰੀਸ਼ੀਏਟ ਕੀਤਾ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਸਮਾਂ ਬਹੁਤ ਹੋ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੁਝ ਲਿਖਣ ਪੜਨ ਦੇ ਵਿੱਚ ਗਲਤੀ ਹੋਈ ਹੋਵੇ ਉਹਦੇ ਲਈ ਮੁਆਫੀ। ਤੇ ਕੱਲ ਨੂੰ ਮਿਲਦੇ ਹਾਂ ਸਮਾਂ ਦੇ ਨਾਲ ਠੀਕ ਠਾਕ 9:30 ਭਾਰਤੀ ਸਮੇਂ ਦੇ ਅਨੁਸਾਰ, ਕੁਝ ਨਵਾਂ ਨਵੇਲਾ ਲੈ ਕੇ। ਵੀਰਵਾਰ ਵਾਲਾ ਦਿਨ ਹੈ, ਫਿਰ ਤੋਂ ਕੁਝ ਨਾ ਕੁਝ ਗੱਲਬਾਤ ਚਲਾਵਾਂਗੇ ਤੇ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਹੀ ਸੁਣਾਵਾਂਗੇ। ਤੇ ਮੈਨੂੰ ਦਿਓ ਆਗਿਆ ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੇ ਆ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਮਾਈਕ ਸਹਾਇਤਾ ਕਰਨ ਦੇ ਲਈ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ।

0: ドアパワーレディオ。
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਫਿਰ ਤੋਂ ਨਵੀਆਂ ਨਵੇਲੀਆਂ ਤੇ ਕਰਾਂਗੇ ਤੁਹਾਡੇ ਨਾਲ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬੜੇ ਦਿਨਾਂ ਬਾਅਦ ਸ਼ੈਲੀ ਬਾਈ ਜੀ ਜੁੜੇ ਆ ਸ਼ੈਲੀ ਸੰਧੂ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਗ੍ਰੇਟ ਕਹਿੰਦੇ ਨੇ ਤੇ ਮਨਦੀਪ ਜੱਸੀ ਬਾਈ ਜੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਭੇਜ ਰਹੇ ਨੇ ਤੇ ਲੋ ਦੋਸਤੋ ਕਰਦੇ ਆ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲਬਾਤ ਹੋਏਗੀ ਤੇ ਬਹੁਤ ਸਾਰੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਵੀ ਅੱਜ ਕੋਸ਼ਿਸ਼ ਨਾਲ ਕਰਾਂਗੇ ਤੇ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਜੋ ਮੁੱਦੇ ਜਿਹੜੇ ਉੱਠ ਰਹੇ ਆ ਉਹਦੇ ਉੱਤੇ ਵਾਰਤਾਲਾਪ ਤੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ ਹਰ ਪੱਖ ਤੋਂ ਇਸ ਮੁੱਦੇ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਐਡਾ ਵੱਡਾ ਮੁੱਦਾ ਕਿਉਂ ਬਣਦਾ ਜਾ ਰਿਹਾ ਹੈ ਤੇ ਜਿਵੇਂ ਕਿ ਪੁੱਤ ਮੁੱਕ ਗਏ ਨੇ ਪਰ ਨਸ਼ੇ ਮੁੱਕੇ ਨਹੀਂ ਸਿਆਸਤ ਹੋਈ ਹੈ ਭਾਰੂ ਤੇ CBI ਜਾਂਚ ਜਿਹੜੀ ਹੈ ਕਿਉਂ ਜ਼ਰੂਰੀ ਹੈ ਤੇ ਕਿੱਥੇ ਨੇ ਜੀ 500 ਕਰੋੜ ਰੁਪਏ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਸਿਆਸਤ ਦੇ ਵਿੱਚ ਵਿਰਾਸਤ ਦੇ ਵਿੱਚ ਤੇ ਸਾਡੇ ਖਿੱਤੇ ਦੇ ਵਿੱਚ ਜਿਹੜੇ ਗੂੰਜ ਰਹੇ ਆ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਮੁੱਦਾ ਛੋਟਾ ਮੁੱਦੇ ਨੂੰ ਚੱਲਦੇ ਸਮੇਂ ਦੇ ਵਿੱਚ ਮੁੱਦੇ ਨੂੰ ਜਿਹੜਾ ਛੋਟਾ ਕਰਨ ਦੇ ਲਈ ਬਹੁਤ ਸਾਰੀਆਂ ਹੋਰ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ ਨੇ ਕੁਝ ਨਵੀਂ ਲਕੀਰ ਖਿੱਚਣੀ ਪੈਂਦੀ ਹੈ ਤੇ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਤੋਂ ਵਾਕਫ ਨੇ ਇਸੇ ਤਰ੍ਹਾਂ ਲੋ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦੇ ਉੱਤੇ 9 ਮਿੰਟ ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:39 ਹੋ ਗਏ ਨੇ ਇਸ ਤਰ੍ਹਾਂ ਹੀ ਜਿਹੜਾ UK ਦੇ ਵਿੱਚ ਸ਼ਾਮ ਦੇ 5:09 ਤੇ ਯੂਰੋਪੀਅਨ ਕੰਟਰੀਆਂ ਮੁਤਾਬਕ ਸਮਾਂ ਜਿਹੜਾ ਸ਼ਾਮ ਦਾ ਹੈ ਤਾਰੇ ਟਿਮਟਮ ਆ ਰਹੇ ਨੇ ਤੇ ਠੰਡ ਦਾ ਮਾਹੌਲ ਬਣ ਰਿਹਾ ਹੈ ਫਿਨਲੈਂਡ ਦੇ ਵਿੱਚ -5 ਤਕਰੀਬਨ ਰਾਤ ਨੂੰ ਹੋ ਜਾਂਦਾ ਨੌਰਥ ਦੇ ਵਿੱਚ ਤੇ ਥੋੜਾ ਉੱਤੇ ਚਲੇ ਜਾਈਏ ਤੇ ਹੋਰ ਵੀ ਜਿਹੜਾ ਮਾਈਨਸ ਦੇ ਵਿੱਚ ਜਿਹੜਾ ਪਾਰਾ ਡਿੱਗਣ ਲੱਗ ਗਿਆ ਹੈ ਤੇ ਪਤਝੜ ਦੀ ਜਿਹੜੀ ਹੈ ਮੌਸਮ ਹੈ ਉਹ ਜਿਹੜਾ ਸਮਾਪਤ ਹੈ ਤੇ ਛੁੱਟੀਆਂ ਦਾ ਮਾਹੌਲ ਜਿਹੜਾ ਚੱਲ ਰਿਹਾ ਹੈ ਇਹਨਾਂ ਮੁਲਕਾਂ ਦੇ ਵਿੱਚ ਤੇ ਆਉਣ ਵਾਲੇ ਵੀਕ ਦੇ ਵਿੱਚ ਜਿਹੜੀਆਂ ਨੇ ਨੌਰਥ ਦੇ ਵਿੱਚ ਵੀ ਛੁੱਟੀਆਂ ਸਕੂਲਾਂ ਦੇ ਵਿੱਚ ਹੋਣੀਆਂ ਨੇ 1 ਵੀਕ ਦੇ ਲਈ ਜਿਹੜੀਆਂ ਪਤਝੜ ਦੀਆਂ ਛੁੱਟੀਆਂ ਕਹਿ ਲਓ ਤੇ ਨਾਲ ਘੜੀਆਂ ਦਾ ਸਮਾਂ ਵੀ ਤਬਦੀਲ ਹੋਣਾ ਫਿਰ ਆਖਰ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:10 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:10 ਹੋ ਗਏ ਨੇ ਤੇ ਜ਼ਰੂਰ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਹੀ ਹੈ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜਾ ਤਸੱਲੀ ਬਖਸ਼ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਨਾਲ ਨਾਲ ਅੰਦਾਜ਼ ਵੀ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦਾ ਵਿਚਾਰ ਹੈਗਾ 13 ਅਕਤੂਬਰ 2026 ਦਾ ਦਿਹਾੜਾ ਹੈ ਤੇ ਕਹਿੰਦੇ ਨੇ ਕਿ ਰਿਸ਼ਤੇਦਾਰ ਇਤਫਾਕ ਦੇ ਨਾਲ ਮਿਲਦੇ ਨੇ ਪਰ ਦੋਸਤ ਜਿਹੜੇ ਨੇ ਅਸੀਂ ਆਪਣੀ ਖੁਸ਼ੀ ਦੇ ਨਾਲ ਚੁਣਦੇ ਹਾਂ ਡੈਲਨ ਹੁਣਾਂ ਦੀ ਜਿਹੜੀ ਹੈ ਲਿਖਤ ਦੇ ਵਿੱਚੋਂ ਗੱਲਬਾਤ ਤੁਹਾਡੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਨਾਲ ਨਾਲ ਅੱਜ ਦੇ ਦਿਹਾੜੇ ਦੇ ਉੱਤੇ ਹੀ 13 ਅਕਤੂਬਰ 1240 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭਾਰਤ ਦੀ ਪਹਿਲੀ ਔਰਤ ਸ਼ਾਸਕ ਜਿਹੜੀ ਸੀ ਰਜੀਆ ਸੁਲਤਾਨਾ ਦਾ ਕਤਲ ਹੁੰਦਾ ਹੈ ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਦੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੁੰਦੇ ਹੈ 1948 ਦੇ ਵਿੱਚ ਪਹਿਲੀ ਸਿੱਖ ਰੈਜੀਮੈਂਟ ਦੇ ਲਾਸਟ ਨਾਇਕ ਕਰਮ ਸਿੰਘ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ 1987 ਦੇ ਵਿੱਚ ਪ੍ਰਸਿੱਧ ਹਿੰਦੀ ਗਾਇਕ ਕਿਸ਼ੋਰ ਕੁਮਾਰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਅੱਜ ਇੰਟਰਨੈਸ਼ਨਲ ਡੇ ਫੋਰ ਨੈਚੁਰਲ ਡਿਆਸਟਰ ਜਿਹੜਾ ਰੈਡਿਊਸ਼ਨ ਜਿਹੜਾ ਡੇ ਵੀ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ ਤੇ ਇਸੇ ਤਰ੍ਹਾਂ ਲੈਂਬਰਗਿਨੀ ਦਾ ਜ਼ਿਕਰ ਜਦੋਂ ਕਰਦੇ ਹਾਂ ਉਹਨਾਂ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਇੱਕ ਜਿਹੜੇ ਆਮ ਲੋਕਾਂ ਤੋਂ ਅੱਜ ਦੀ ਦੁਨੀਆਂ ਦੀ ਮਸ਼ਹੂਰ ਗੱਡੀਆਂ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੈ ਤੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਲਾਈਫ ਜਿਹੜੀ ਸ਼ੁਰੂ ਹੁੰਦੀ ਹੈ ਉਹ ਚਾਹੇ ਫਰਾਰੀ ਹੋਵੇ ਤੇ ਚਾਹੇ ਉਹ ਲੈਂਬਰਗਿਨੀ ਹੋਵੇ ਖੇਤੀਬਾੜੀ ਤੋਂ ਸੁਪਰ ਲਗਜ਼ਰੀ ਕਾਰ ਬਣਾਉਣ ਤੱਕ ਦਾ ਸਫ਼ਰ ਜਿਹੜਾ ਇਸ ਵੇਲੇ ਦੁਨੀਆਂ ਦੀ ਲੈਂਬਰਗਿਨੀ ਸੁਪਰ ਲਗਜ਼ਰੀ ਕਾਰਾਂ ਬਣਾਉਣ ਵਾਲੇ ਸ਼ਖਸ ਦਾ ਜਿਹੜਾ ਨਾਮ ਹੈ ਫੇਰਸ਼ੂ ਲੈਂਬਰਗਿਨੀ ਸੀਗਾ ਜੋ ਕਿ ਅਸਲ ਦੇ ਵਿੱਚ ਇੱਕ ਕਿਸਾਨ ਦਾ ਪੁੱਤ ਸੀ। ਫਿਰਸ਼ੀਓ ਲੈਂਬੋਰਗਿਨੀ ਦਾ ਜਨਮ ਜਿਹੜਾ ਸੀ 28 ਅਪ੍ਰੈਲ 1916 ਨੂੰ ਇਟਲੀ ਦੇ ਫੇਰਾਰਾ ਸੂਬੇ ਦੇ ਜਿਹੜਾ ਸੈਂਟੋ ਦੇ ਵਿੱਚ ਹੁੰਦਾ ਹੈ ਤੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਉਹ ਜਨਮ ਲੈਂਦਾ ਹੈ। ਫਿਰੋਸ਼ੀਓ ਦੇ ਜਿਹੜੇ ਪਿਤਾ ਦਾ ਨਾਮ ਐਂਟੋਨੀਓ ਲੈਂਬੋਰਗਿਨੀ ਅਤੇ ਮਾਤਾ ਦਾ ਨਾਮ ਜਿਹੜਾ ਸੀ ਐਵਲੀਨਾ ਲੈਂਬੋਰਗਿਨੀ ਜਿਹੜਾ ਸੀਗਾ। ਫਿਰਸ਼ੀਓ ਲੈਂਬੋਰਗਿਨ ਜਿਹੜਾ ਸੀ ਪਿਤਾ ਇੱਕ ਕਿਸਾਨ ਸਨ, ਉਹਦੇ ਖੇਤੀਬਾੜੀ ਕਰਦੇ ਸੀ ਤੇ ਫਿਰੋਸ਼ੀਓ ਨੂੰ ਜਿਹੜਾ ਮਸ਼ੀਨਾਂ ਦੇ ਨਾਲ ਨਾਲ ਮਕੈਨਿਕੀ ਕਰਨ ਦਾ ਜ਼ਿਆਦਾ ਜਿਹੜਾ ਸ਼ੌਂਕ ਸੀ ਤੇ ਪਸੰਦ ਕਰਦਾ ਸੀ। ਆਪਣੇ ਬੇਟੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਫਿਰੋਸ਼ੀਓ ਦੇ ਜਿਹੜਾ ਪਿਤਾ ਸਨ ਉਹਨੇ ਉਸਨੂੰ ਮਕੈਨਿਕ ਦੀ ਪੜ੍ਹਾਈ ਦੇ ਲਈ ਇਟਲੀ ਦੇ ਹੋਰ ਸ਼ਹਿਰ ਦੇ ਵਿੱਚ ਜਿਹੜਾ ਇੱਕ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਪੜ੍ਹਨ ਦੇ ਲਈ ਜਿਹੜਾ ਭੇਜ ਦਿੱਤਾ ਸੀ। ਪੜ੍ਹਾਈ ਤੋਂ ਬਾਅਦ ਜਿਹੜਾ ਸੀ ਫਿਰੋਸ਼ੀਓ 1940 ਦੇ ਵਿੱਚ ਇਟਾਲੀਅਨ ਰਾਇਲ ਏਅਰਫੋਰਸ ਦੇ ਵਿੱਚ ਭਰਤੀ ਹੋ ਜਾਂਦਾ ਹੈ ਜਿੱਥੇ ਉਹ ਇੱਕ ਮਕੈਨਿਕ ਦੇ ਤੌਰ ਦੇ ਉੱਤੇ ਕੰਮ ਕਰਨ ਲੱਗ ਪਿਆ ਤੇ ਇਟਲੀ ਅਤੇ ਤੁਰਕੀ ਦੀ ਲੜਾਈ ਤੋਂ ਬਾਅਦ ਫਿਰੋਸ਼ੀਓ ਕਾਰਾਂ ਠੀਕ ਕਰਨ ਵਾਲੇ ਡਿਪਾਰਟਮੈਂਟ ਦਾ ਜਿਹੜਾ ਸੁਪਰਵਾਈਜ਼ਰ ਬਣ ਜਾਂਦਾ ਹੈ। ਪਰ ਦੂਜੀ ਵਿਸ਼ਵ ਜੰਗ ਦੇ ਦੌਰਾਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਵੀ ਮੋੜ ਆ ਜਾਂਦਾ ਹੈ। ਇਸ ਲੜਾਈ ਤੋਂ ਬਾਅਦ 1945 ਦੇ ਵਿੱਚ ਇਹ ਇਲਾਕਾ ਬ੍ਰਿਟਿਸ਼ ਦੇ ਅਧੀਨ ਆ ਜਾਂਦਾ ਹੈ ਤੇ ਉਸਨੂੰ ਕੈਦੀ ਬਣਾ ਲਿਆ ਗਿਆ। ਫਿਰੋਸ਼ੀਓ ਲੈਂਬੋਰਗਿਨੀ ਨੂੰ ਜਿਹੜਾ ਸੀ ਆਪਣੇ ਮੋਟਰਿੰਗ ਵਿਭਾਗ ਦੇ ਵਿੱਚ ਜਿਹੜਾ ਸੀ ਕੰਮ ਕਰਨ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਫਿਰੋਸ਼ੀਓ ਨੂੰ ਜਿਹੜਾ ਸੀ ਆਪਣਾ ਤਜਰਬਾ ਪੂਰਾ ਕਰਨ ਦਾ ਮੌਕਾ ਮਿਲਿਆ। ਹੌਲੀ ਹੌਲੀ ਉਹ ਵਾਹਨ ਮੈਂਟੀਨੈਂਸ ਯੂਨਿਟ ਦੇ ਸੁਪਰਵਾਈਜ਼ਰ ਜਿਹੜਾ ਬਣ ਗਿਆ ਤੇ 1946 ਦੇ ਵਿੱਚ ਉਹਦਾ ਵਿਆਹ ਜਿਹੜਾ ਹੋ ਜਾਂਦਾ ਹੈ ਤੇ ਉਹਦੇ ਪਹਿਲੇ ਬੇਟੇ ਟੋਨੀਨੋ ਦੇ ਜਨਮ ਦੇ ਦੌਰਾਨ ਇਸ ਉਹਦੀ ਜਿਹੜੀ ਪਤਨੀ ਦਾ ਦੇਹਾਂਤ ਹੋ ਗਿਆ। ਫਿਰੋਸ਼ੀਓ ਲੈਂਬੋਰਗਿਨੀ ਨੇ ਜਿਹੜਾ ਸੀ ਸੈਂਟੋ ਦੇ ਵਿੱਚ ਇੱਕ ਗੈਰਾਜ ਖੋਲ੍ਹ ਲਿਆ ਜਿੱਥੇ ਉਹਨੇ ਜਿਹੜੀ ਆਪਣੀ ਸਮਰੱਥਾ ਦੇ ਦਮ ਦੇ ਉੱਤੇ ਸਪੇਅਰ ਪਾਰਟਸ ਅਤੇ ਬਚੇ ਹੋਏ ਫੌਜੀ ਵਾਹਨਾਂ ਤੋਂ ਟਰੈਕਟਰ ਨਿਰਮਾਣ ਦਾ ਵਪਾਰ ਜਿਹੜਾ ਸੀ ਉਹਦੇ ਵਿੱਚ ਪ੍ਰਵੇਸ਼ ਕਰ ਲਿਆ। 1947 ਦੇ ਵਿੱਚ ਉਹਨੇ ਦੇਖਿਆ ਕਿ ਇਟਲੀ ਦੇ ਵਿੱਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬੋਰਗਿਨੀ ਨੇ ਖੁਦ ਆਪਣਾ ਪਹਿਲਾ ਟਰੈਕਟਰ ਜਿਹੜਾ ਸੀ ਕੈਰੀਓਕਾ ਤਿਆਰ ਕਰ ਲਿਆ ਤੇ ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਹ ਜਿਹੜਾ ਸੀ ਲੈਂਬੋਰਗਿਨੀ ਟਰੈਟੋਰੀ ਨਾਮ ਦੀ ਕੰਪਨੀ ਖੜੀ ਕੀਤੀ। ਉਹਨੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ। ਟਰੈਕਟਰਾਂ ਦੇ ਕਾਰੋਬਾਰ ਨੇ ਉਹਨੂੰ ਜਿਹੜਾ ਬਹੁਤ ਅਮੀਰ ਆਦਮੀ ਬਣਾ ਰੱਖਿਆ। ਇਸ ਦੇ ਦੌਰਾਨ ਉਹਨੇ ਜਿਹੜਾ ਸੀ ਕਈ ਕਾਰਾਂ ਖਰੀਦੀਆਂ ਪਰ ਉਸਦੀ ਪਸੰਦੀਦਾ ਕਾਰ ਜਿਹੜੀ ਸੀ ਫੈਰਾਰੀ ਦੀ ਖਰਾਬੀ ਨੇ ਲੈਂਬੋਰਗਿਨੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲਿਆ ਕੇ ਰੱਖ ਦਿੱਤਾ। 1960 ਦੇ ਦਹਾਕੇ ਦੇ ਵਿੱਚ ਫਿਰੋਸ਼ੀਓ ਨੇ ਲਗਜ਼ਰੀ ਕਾਰ ਲੈਂਬੋਰਗਿਨੀ ਬਣਾਉਣ ਦੀ ਸ਼ੁਰੂਆਤ ਕੀਤੀ। ਬੇਸ਼ੱਕ 20 ਫਰਵਰੀ 1993 ਨੂੰ 76 ਸਾਲਾਂ ਦੀ ਉਮਰ ਦੇ ਵਿੱਚ ਫਿਰੋਸ਼ੀਓ ਲੈਂਬੋਰਗਿਨੀ ਦੇਹਾਂਤ ਹੋ ਗਿਆ ਪਰ ਲੈਂਬੋਰਗਿਨੀ ਕਾਰਾਂ ਅੱਜ ਵੀ ਬਣ ਰਹੀਆਂ ਨੇ ਤੇ ਦੁਨੀਆਂ ਦੀਆਂ ਮਹਿੰਗੀਆਂ ਸੁਪਰ ਲਗਜ਼ਰੀ ਕਾਰਾਂ ਦੇ ਵਿੱਚੋਂ ਇੱਕ ਲੈਂਬੋਰਗਿਨੀ ਦਾ ਜਿਹੜਾ ਨਾਮ ਸਿਖਰ ਦੇ ਉੱਤੇ ਆਉਂਦਾ ਹੈ। ਲੈਂਬੋਰਗਿਨੀ ਨੇ ਰੇਸਿੰਗ ਪ੍ਰਤੀ ਆਪਣੇ ਸ਼ੌਕ ਨੂੰ ਦੇਖਦੇ ਹੋਏ 1958 ਦੇ ਵਿੱਚ ਫਰਾਰੀ 250 GT ਖਰੀਦੀ। ਇੱਕ ਮਕੈਨਿਕ ਹੋਣ ਦੇ ਨਾਤੇ ਉਹਨਾਂ ਨੇ ਦੇਖਿਆ ਕਿ ਫਰਾਰੀ ਦੀ ਕਾਰ ਚੰਗੀ ਤਾਂ ਹੈ ਪਰ ਇਸ ਦੇ ਵਿੱਚ ਆਵਾਜ਼ ਜ਼ਿਆਦਾ ਆਉਂਦੀ ਹੈ ਤੇ ਸੜਕ ਦੇ ਉੱਤੇ ਬਹੁਤੀ ਵਧੀਆ ਨਹੀਂ ਹੈ। ਇਸ ਦੇ ਇਲਾਵਾ ਉਹਨਾਂ ਨੇ ਦੇਖਿਆ ਕਿ ਕਾਰ ਦੇ ਕਲੱਚ ਨੂੰ ਜਿਹੜਾ ਦਰੁਸਤ ਕਰਨਾ ਵੀ ਜਿਹੜਾ ਜ਼ਰੂਰੀ ਹੈ। 1960 ਦੇ ਦਹਾਕੇ ਦੇ ਵਿੱਚ ਈਜ਼ੋ ਫਰਾਰੀ ਦੁਨੀਆਂ ਦੀ ਸਭ ਤੋਂ ਬਿਹਤਰ ਲਗਜ਼ਰੀ ਸਪੋਰਟਸ ਕਾਰਾਂ ਨੂੰ ਬਣਾਉਣ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਲੈਂਬੋਰਗਿਨੀ ਨੇ ਸੋਚਿਆ ਸੀ ਕਿ ਉਹ ਫਰਾਰੀ ਨੂੰ ਕਾਰ ਦੀਆਂ ਕਮੀਆਂ ਦੇ ਬਾਰੇ ਦੱਸਣ ਜੋ ਉਹਨਾਂ ਨੂੰ ਆਪਣੀ ਕਾਰ ਦੇ ਵਿੱਚ ਮਿਲੀਆਂ ਪਰ ਫਰਾਰੀ ਇੱਕ ਵੱਡਾ ਨਾਮ ਸੀ ਤੇ ਉਹਨਾਂ ਨੇ ਇੱਕ ਨੌਜਵਾਨ ਟਰੈਕਟਰ ਮਕੈਨਿਕ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਛੱਡਿਆ। ਇੰਨਾ ਹੀ ਨਹੀਂ ਈਜ਼ੋ ਫਰਾਰੀ ਨੇ ਜਿਹੜਾ ਸੀਗਾ ਫਿਰੋਸ਼ੀਓ ਲੈਂਬੋਰਗਿਨੀ ਨੂੰ ਜਿਹੜਾ ਸੀ ਜਵਾਬ ਦਿੰਦੇ ਹੋਏ ਕਿਹਾ ਕਿ ਖਰਾਬੀ ਕਾਰ ਦੇ ਵਿੱਚ ਨਹੀਂ ਡਰਾਈਵਰ ਦੇ ਵਿੱਚ ਹੈ ਤੇ ਉਹਨਾਂ ਨੇ ਲੈਂਬੋਰਗਿਨੀ ਦੀ ਬੇਇੱਜ਼ਤੀ ਕਰਦੇ ਹੋਏ ਕਿਹਾ ਲੈਂਬੋਰਗਿਨੀ ਸ਼ਾਇਦ ਤੂੰ ਇੱਕ ਟਰੈਕਟਰ ਸਹੀ ਢੰਗ ਦੇ ਨਾਲ ਚਲਾਉਣ ਦੇ ਵਿੱਚ ਸਮਰੱਥ ਹੈ ਪਰ ਇੱਕ ਫਰਾਰੀ ਨੂੰ ਤੂੰ ਕਦੇ ਵੀ ਠੀਕ ਦੇ ਨਾਲ ਜਿਹੜਾ ਸੰਭਾਲ ਨਹੀਂ ਸਕੇਗਾ। ਈਜ਼ੋ ਫਰਾਰੀ ਦੀ ਲੈਂਬੋਰਗਿਨੀ ਦੇ ਬਾਰੇ ਅਪਮਾਨਜਨਕ ਟਿੱਪਣੀ ਦੇ ਉੱਤੇ ਨਤੀਜੇ ਉੱਤੇ ਗੰਭੀਰ ਹੋ ਗਿਆ। ਫਰਾਰੀ ਦਾ ਜਵਾਬ ਸੁਣ ਕੇ ਲੈਂਬੋਰਗਿਨੀ ਨੂੰ ਕਾਫ਼ੀ ਜਿਹੜੀ ਠੇਸ ਪਹੁੰਚੀ ਸੀ ਤੇ ਉਹਨਾਂ ਨੇ ਮਹਿਸੂਸ ਕੀਤਾ ਕਿਉਂ ਨਹੀਂ ਉਹ ਫਰਾਰੀ ਤੋਂ ਵਧੀਆ ਕਾਰ ਬਣਾ ਸਕਦੇ ਹੈ। ਲੈਂਬਰੋਗਿਨੀ ਨੇ ਆਪਣੇ ਗੈਰਾਜ ਦੇ ਵਿੱਚ ਵਾਪਸ ਆ ਕੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਇੱਕ ਪੁਰਾਣਾ ਜਿਹੜਾ ਮਾਡਲ ਨੂੰ ਖੋਲਿਆ ਤੇ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ। ਇਹ ਇੱਕ ਇਤਿਹਾਸਕ ਕਦਮ ਸੀਗਾ, ਉਹਦੀ ਸ਼ੁਰੂਆਤ ਸੀ। ਅਕਤੂਬਰ 1963 ਦੇ ਵਿੱਚ ਉਹਨਾਂ ਨੇ ਆਪਣੀ ਕਾਰ ਬਣਾ ਕੇ ਟੁਰਨੀ ਮੋਟਰ ਸ਼ੋਅ ਦੇ ਵਿੱਚ ਲੈਂਬਰੋਗਿਨੀ 350 GTV ਨੂੰ ਪੇਸ਼ ਕਰ ਦਿੱਤਾ। 1964 ਦੇ ਵਿੱਚ ਉਹਨਾਂ ਦੀ ਕੰਪਨੀ ਨੇ 350 GT ਮਾਡਲ ਪੇਸ਼ ਕੀਤਾ ਤੇ ਇਸ ਕਾਰ ਨੂੰ ਵੱਡੀ ਸਫਲਤਾ ਮਿਲ ਗਈ ਤੇ ਫਰਾਰੀ ਨੂੰ ਟੱਕਰ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹਨਾਂ ਨੇ ਇੰਜਨ ਦੀ ਸਮਰੱਥਾ ਵਧਾਉਂਦੇ ਹੋਏ 400 GT ਨੂੰ ਪੇਸ਼ ਕਰ ਦਿੱਤਾ ਤੇ ਅੱਜ ਲਗਜ਼ਰੀ ਸਪੋਰਟਸ ਕਾਰ ਬਾਜ਼ਾਰ ਦੇ ਵਿੱਚ ਲੈਂਬੋਰਗਿਨੀ ਦੀ ਆਪਣੀ ਹੀ ਖਾਸ ਜਿਹੜੀ ਜਗ੍ਹਾ ਹੈ, ਜਿਸ ਨੂੰ ਦੁਨੀਆਂ ਦੇ ਅਰਬਪਤੀ ਜਿਹੜੇ ਨੇ ਖਰੀਦਦੇ ਨੇ। ਲੋ ਦੋਸਤੋ, ਇਹ ਸੀ ਜੀ ਇੱਕ ਛੋਟੇ ਕਿਸਾਨ ਤੋਂ ਜਿਹੜਾ ਹੈ ਸੁਪਰ ਅਮੀਰਾਂ ਤੱਕ ਦੀ ਪਹੁੰਚ ਦਾ ਸਿਲਸਿਲਾ ਲੈਂਬਰੋਗਿਨੀ ਦਾ। ਤੇ ਅੱਗੇ ਦੋਸਤੋ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਜੋ ਦੁਨੀਆਂ ਦੇ ਉੱਤੇ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੇ ਅੱਗੇ ਤੋਂ ਅੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਸਾਂਝਾ ਕਰ ਦਿਆ ਕਰੋ। ਤੇ ਸਟੂਡੀਓ ਦਾ ਨੰਬਰ +358 44 976 1962 ਹੈ ਤੇ ਅੱਜ ਬਹੁਤ ਸਾਰੇ ਦੋਸਤਾਂ ਦਾ ਜਨਮ ਦਿਨ ਵੀ ਹੈ ਜੀ, ਉਹਨਾਂ ਨੂੰ ਮੁਬਾਰਕਬਾਦ ਹੈ। ਜਿਸ ਦੇ ਵਿੱਚ ਆਪਣੇ UK ਤੋਂ ਅਮਰਜੀਤ ਕੌਰ ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਹੋਰ ਵੀ ਜਿਹੜੇ ਦੋਸਤ ਨੇ ਜਿਨ੍ਹਾਂ ਦਾ ਵੀ ਜਨਮ ਦਿਨ ਹੈ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੋਸਤੋ ਗੱਲ ਕਰਦੇ ਹਾਂ, ਪੁੱਤ ਮੁੱਕ ਗਏ ਨਸ਼ੇ ਮੁੱਕੇ ਨਾਹੀਂ, ਸਿਆਸਤ ਹੋਈ ਭਾਰੂ ਤੇ CBI ਜਾਂਚ ਕਿਉਂ ਜ਼ਰੂਰੀ ਹੈ, ਕਿੱਥੇ 500 ਕਰੋੜ ਜਿਹੜੇ ਨੇ ਹੈਗੇ ਨੇ। ਦੇਸ਼ ਦੀ ਸਿਆਸਤ ਦੇ ਵਿੱਚ ਰਾਹੁਲ ਗਾਂਧੀ ਦੇ ਸਮੇਤ ਵਿਰੋਧੀ ਆਗੂਆਂ ਦੇ ਖਿਲਾਫ਼ ਦਰਜ FIR, ਕਿਸਾਨਾਂ ਦੇ ਆਉਣ ਵਾਲੇ ਵਿਰੋਧ ਪ੍ਰਦਰਸ਼ਨ, ਕੈਨੇਡਾ ਅਮਰੀਕਾ ਦੇ ਵਪਾਰਕ ਤਣਾਅ, ਅਮਰੀਕੀ ਰਾਜਦੂਤ ਦੇ ਨਾਲ ਜੁੜੇ ਵਿਵਾਦ ਤੇ ਯੂਰਪ ਦੇ ਵਿੱਚ ਬੇਰੋਜ਼ਗਾਰੀ ਦੀ ਬਦਲਦੀ ਤਸਵੀਰ ਵੀ ਜਿਹੜੀ ਅੱਜ ਦੇ ਮੁੱਦਿਆਂ ਦਾ ਹਿੱਸਾ ਹੋਵੇਗੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਸਿਰਫ ਖ਼ਬਰਾਂ ਸੁਣ ਰਹੇ ਹਾਂ ਜਾਂ ਉਹਨਾਂ ਪਿੱਛੇ ਛੁਪੇ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਸਮਝ ਰਹੇ ਹਾਂ, ਮੰਗ ਰਹੇ ਹਾਂ। ਤੁਹਾਡੀ ਰਾਏ ਕੀ ਹੈ ਇਹਦੇ ਬਾਰੇ, ਕਮੈਂਟ ਕਰਕੇ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਨਾਲ ਫੋਨ ਲਾਈਨ ਮਿਲਾ ਕੇ ਵੀ ਕਾਲ ਕਰ ਸਕਦੇ ਹੋ। ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਹੋਣਾ ਦੀ, ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਆ। ਭਗਵੰਤ ਮਾਨ ਹੋਣਾ ਨੇ ਫਿਰ ਤੋਂ ਇਹ ਬਿਆਨ ਦਿੱਤਾ ਹੈ। ਹਵਾਰਾ ਦੀ ਪੈਰੋਲ ਦਾ ਮਾਮਲਾ ਕੇਂਦਰ ਦੇ ਕੋਲ ਲਟਕਿਆ ਜਿਹੜਾ ਹੈਗਾ ਤੇ ਭਿਓਰਾ ਤੇ ਤਾਰਾ ਦੇ ਮਾਮਲੇ ਵੀ ਰਾਜਪਾਲ ਦੇ ਕੋਲ ਉਠਾਉਣਗੇ, ਮੁੱਖ ਮੰਤਰੀ ਹੋਣਾ ਨੇ ਇਹ ਗੱਲਬਾਤ ਕਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਹਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਪਣਾਏਗੀ ਤੇ ਇਨਸਾਫ਼ ਨੂੰ ਅਣਮਿੱਥੇ ਸਮੇਂ ਦੇ ਲਈ ਲਟਕਾਇਆ ਨਹੀਂ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਾਤਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ ਪੈਰੋਲ ਦੇਣ ਦੀ ਸੂਰਤ ਦੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਦਾ ਭਰੋਸਾ ਦਿੱਤਾ ਹੈ ਤੇ ਕੇਂਦਰ ਸਰਕਾਰ ਤੇ ਰਾਜਪਾਲ ਨੂੰ ਇਹ ਗੱਲਬਾਤ ਕਹੀ ਗਈ ਹੈ। ਇਸ ਦੇ ਬਾਵਜੂਦ ਵੀ ਕੇਂਦਰ ਨੇ ਹਾਲੇ ਤੱਕ ਪੈਰੋਲ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੇ ਪੈਰੋਲ ਮਾਮਲੇ ਵੀ ਪੰਜਾਬ ਦੇ ਰਾਜਪਾਲ ਦੇ ਕੋਲ ਉਠਾਏ ਜਾਣਗੇ। ਮਾਨ ਨੇ ਅੱਜ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ, ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਹੋਰ ਧਿਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦੀ ਰਿਹਾਈ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ ਤੇ ਐਡਵੋਕੇਟ ਜਿਹੜੇ ਨੇ ਉਨ੍ਹਾਂ ਦੇ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸਾਰੇ ਮਾਮਲਿਆਂ ਦੀ ਜਿਹੜੀ ਹੈ ਕਾਨੂੰਨੀ ਘੋਖ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਜੋ ਸਹਿਮਤੀ ਦੇ ਨਾਲ ਜਿਹੜਾ ਇਸ ਦਾ ਹੱਲ ਲੱਭਿਆ ਜਾ ਸਕੇ, ਜਿਸ ਦੇ ਵਿੱਚ ਅੱਜ ਫਿਰ ਤੋਂ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਭਗਵੰਤ ਮਾਨ ਹੋਣਾ ਨੇ ਦੁਹਰਾਇਆ। ਇਸੇ ਤਰ੍ਹਾਂ ਰਾਹੁਲ ਗਾਂਧੀ ਦਾ ਮਾਮਲਾ ਜਿਹੜਾ ਹੈ ਸਮੇਤ ਕਈ ਆਗੂਆਂ ਦੇ ਖਿਲਾਫ਼ ਕੱਲ੍ਹ ਜਿਹੜਾ ਧਰਨਾ ਲਾਇਆ ਗਿਆ ਜਾਂ ਮਾਰਚ ਕੀਤਾ ਗਿਆ, ਦੋ FIR ਦਰਜ ਹੋ ਗਈਆਂ। ਬਿਨਾਂ ਮਨਜ਼ੂਰੀ ਦੇ ਮਾਰਚ ਕੱਢਣ, ਬੈਰੀਕੇਡ ਤੋੜਨ ਤੇ ਸੁਪਰੀਮ ਕੋਰਟ ਦੇ ਅੰਦਰ ਦਾਖਲ ਜਿਹੜਾ ਹੋਣ ਦੇ ਦੋਸ਼ ਲੱਗੇ ਨੇ ਤੇ ਅੱਜ ਵੀ CJP ਜਿਹੜੀ ਆ ਪ੍ਰੋਟੈਸਟ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨ ਜਾ ਰਹੇ ਸੀ ਤੇ CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਕਾ ਹਿਰਾਸਤ ਦੇ ਵਿੱਚ ਲਏ ਗਏ। ਕਹਿੰਦੇ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ, ਅਭਿਜੀਤ ਦੀਪਕੇ ਨੇ ਇਹ ਗੱਲ ਕਹੀ। ਪੁਲਿਸ ਜਿਹੜੀ ਆ ਦਿੱਲੀ ਪੁਲਿਸ ਨੇ ਇੰਡੀਆ ਗੱਠਜੋੜ ਵੱਲੋਂ ਸੁਪਰੀਮ ਕੋਰਟ ਦੇ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸੰਬੰਧ ਚ ਦੋ ਵੱਖ ਵੱਖ FIR ਜਿਹੜੀਆਂ ਨੇ ਦਰਜ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਬੈਰੀਕੇਡ ਤੋੜਨ ਦੇ ਗੰਭੀਰ ਦੋਸ਼ ਨੇ। ਇਹ ਐਫ ਆਈ ਆਰ ਬਾਰਾ ਖੰਭਾ ਰੋਡ ਅਤੇ ਤਿਲਕ ਮਾਰਗ ਪੁਲਿਸ ਸਟੇਸ਼ਨਾਂ ਵਿੱਚ ਦਰਜ ਕੀਤੀਆਂ ਗਈਆਂ ਤੇ ਪੁਲਿਸ ਦੇ ਅਨੁਸਾਰ ਪ੍ਰਦਰਸ਼ਨ ਦੇ ਦੌਰਾਨ ਬੈਰੀਕੇਡ ਤੋੜਨ ਦੇ ਲਈ ਇੱਕ ਜਿਹੜਾ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਤਿਲਕ ਮਾਰਗ ਵਾਲੀ ਐਫ ਆਈ ਆਰ ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸੰਬੰਧਿਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਵਿੱਚ ਦਾਖਲ ਹੋ ਗਏ ਤੇ ਇਸ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਨੇ ਆਪਣੇ ਆਗੂ ਐਲ ਓ ਪੀ ਰਾਹੁਲ ਗਾਂਧੀ ਸਮੇਤ ਕਈ ਹੋਰ ਪ੍ਰਮੁੱਖ ਇੰਡੀਆ ਗਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ। ਸੋਮਵਾਰ ਨੂੰ ਹਜ਼ਾਰਾਂ ਇੰਡੀਆ ਗਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਦੇ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ 'ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਦੇ ਵੱਲ ਰੋਸ ਮਾਰਚ ਕੱਢਿਆ ਸੀ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਆਗੂਆਂ ਇੱਕ ਬੱਸ ਦੇ ਵਿੱਚ ਸਵਾਰ ਹੋ ਕੇ ਬਾਰਾ ਖੰਭਾ ਰੋਡ ਤੋਂ ਜਿਹੜਾ ਸੁਪਰੀਮ ਕੋਰਟ ਦੇ ਵੱਲ ਗਏ ਸਨ। ਮੰਡੀ ਹਾਊਸ ਵਿਖੇ ਮਾਰਚ ਦੇ ਦੌਰਾਨ ਰਾਹੁਲ ਗਾਂਧੀ ਤੇ ਕੁਝ ਹੋਰ ਆਗੂ ਬੱਸ ਦੀ ਛੱਤ ਦੇ ਉੱਤੇ ਚੜੇ ਤੇ ਸੜਕ ਦੇ ਉੱਤੇ ਮੌਜੂਦ ਹਜ਼ਾਰਾਂ ਸਮਰਥਕਾਂ ਦਾ ਅਭਿਵਾਦਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਤੇ ਝੰਡੇ ਲਹਿਰਾਉਂਦਿਆਂ ਸਰਕਾਰ ਦੇ ਵਿਰੁੱਧ ਜਿਹੜਾ ਸੀ ਰੋਸ ਪ੍ਰਗਟ ਕੀਤਾ ਸੀਗਾ ਤੇ ਉਸ ਦੇ ਮੁਤਾਬਕ ਜਿਹੜਾ ਐਫ ਆਈ ਆਰ ਦਰਜ ਜਿਹੜੀਆਂ ਨੇ ਹੋਈਆਂ ਨੇ। ਦੂਸਰੇ ਪਾਸੇ ਫਾਰਮਰਸ ਜਿਹੜੇ ਨੇ ਪ੍ਰੋਟੈਸਟ 26 ਨਵੰਬਰ ਨੂੰ ਨਵੀਂ ਦਿੱਲੀ ਤੇ ਪੂਰੇ ਭਾਰਤ ਦੇ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਐਲਾਨ ਹੋ ਗਿਆ। ਐਸ ਆਈ ਆਰ ਦੇ ਮੁੱਦੇ ਦੇ ਉੱਤੇ 23 ਅਕਤੂਬਰ ਨੂੰ ਦੇਸ਼ ਵਿਆਪੀ ਵਿਰੋਧ ਜਿਹੜੇ ਪ੍ਰਦਰਸ਼ਨ ਹੋਣਗੇ। ਹਰਿਆਣਾ ਦੇ ਕਰਨਾਲ ਵਿਖੇ ਜਾਟ ਭਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਕੌਂਸਲ ਆਮ ਸਭਾ ਦੀ ਮੀਟਿੰਗ ਦੇ ਵਿੱਚ 26 ਨਵੰਬਰ ਨੂੰ ਨਵੀਂ ਦਿੱਲੀ ਸਮੇਤ ਪੂਰੇ ਭਾਰਤ ਦੇ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲੈ ਲਿਆ ਗਿਆ। ਪ੍ਰਦਰਸ਼ਨਾਂ ਦੇ ਸਥਾਨਾਂ ਦੇ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ ਕਰਨਗੀਆਂ ਤੇ ਮੀਟਿੰਗ ਪ੍ਰਧਾਨਗੀ 7 ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ ਹੈ ਜਿਸ ਦੇ ਵਿੱਚ ਅਸ਼ੋਕ ਦਵਲੇ, ਜੋਗਿੰਦਰ ਸਿੰਘ ਉਗਰਾਹਾਂ ਤੇ ਰਾਕੇਸ਼ ਟਕੈਤ, ਰਾਜਨ ਕਸ਼ੀਰ ਸਾਗਰ, ਡਾਕਟਰ ਸੁਨੀਲਮ, ਜਗਤਾਰ ਸਿੰਘ ਬਾਜਵਾ ਤੇ ਜੋਗਿੰਦਰ ਸਿੰਘ ਨੈਣ ਜਿਹੜੇ ਨੇ ਸ਼ਾਮਲ ਰਹੇ ਨੇ। ਦੂਸਰੇ ਪਾਸੇ BBM ਦਾ ਮੁੱਦਾ, BBMB ਦੇ ਵਿੱਚ ISF ਦੀ ਜਿਹੜੀ ਹੈ ਤੈਨਾਤੀ ਹੈ ਉਹਦੇ ਉੱਤੇ ਵਿਵਾਦ ਜਿਹੜਾ ਭਖ ਗਿਆ। ਬੈਂਸ ਨੇ ਜਿਹੜੇ ਨੇ ਸਿਵਲ ਖੇਤਰਾਂ ਦੇ ਵਿੱਚ ਕੇਂਦਰੀ ਬਲ ਦੀ ਭੂਮਿਕਾ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ ਹੈ BBMP ਦੇ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਜਿਹੜਾ ਹੈ CISF ਦੀ ਤੈਨਾਤੀ ਨੂੰ ਲੈ ਕੇ ਪਿਛਲੇ ਹਫ਼ਤੇ ਨੰਗਲ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਿਹੜੀ ਹੈ ਉਹਦੇ ਵਿੱਚ ਬਲ ਦੀ ਭਾਗੀਦਾਰੀ ਮਗਰੋਂ ਪੰਜਾਬ ਦੇ ਵਿੱਚ ਨਵਾਂ ਖੇਤਰੀ ਅਧਿਕਾਰ ਖੇਤਰ ਦਾ ਵਿਵਾਦ ਭਖ ਗਿਆ। ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਿਹਾਇਸ਼ੀ ਸਿਵਲ ਖੇਤਰਾਂ ਦੇ ਵਿੱਚ CISF ਦੇ ਜਵਾਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਦਾਇਰ ਕਰਦਿਆਂ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਸਿਰਫ BBMB ਦੀਆਂ ਜਿਹੜੀਆਂ ਮਹੱਤਵਪੂਰਨ ਜਾਇਦਾਦਾਂ ਟਿਕਾਣਿਆਂ ਦੀ ਸੁਰੱਖਿਆ ਤੱਕ ਹੀ ਸੀਮਤ ਹੈ। ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਗੱਲਬਾਤ ਦੇ ਦੌਰਾਨ ਬੈਂਸ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਇਸ ਬਲ ਨੂੰ ਭਾਖੜਾ ਡੈਮ ਦੀ ਸੁਰੱਖਿਆ ਦੇ ਲਈ ਤੈਨਾਤ ਕੀਤਾ ਗਿਆ ਸੀਗਾ ਤੇ ਇਹ ਪੰਜਾਬ ਪੁਲਿਸ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਜੇਕਰ BBMB ਕੋਈ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਥਾਨਕ ਪ੍ਰਸ਼ਾਸਨ ਤੇ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ CISF ਦੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਾਖਲ ਨਾ ਹੋਣ ਦੀ ਜਿਹੜੀ ਹੈ ਤਾਕੀਦ ਕੀਤੀ ਗਈ ਹੈ ਤੇ ਜੇਕਰ ਉਹ ਭਵਿੱਖ ਦੇ ਵਿੱਚ ਸਿਵਲ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਨਸਾ ਦੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਜਿਹੜੀ ਗੋਲੀਆਂ ਮਾਰ ਕੇ ਅੱਜ ਸਵੇਰੇ ਹੱਤਿਆ ਕਰ ਦਿੱਤੀ ਗਈ ਤੇ ਫੇਸਬੁੱਕ ਦੇ ਉੱਤੇ ਸਭ ਨੇ ਵੀਡੀਓ ਦੇਖ ਲਈ ਹੋਣੀ ਹੈ। ਇਹ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਸ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਦੋ ਜਿਹੜੇ ਨੇ ਇਹਨਾਂ ਖ਼ਬਰਾਂ ਨੂੰ ਜ਼ਰੂਰ ਸਾਂਝਾ ਕਰ ਲਈਏ ਨਾਲ। ਪੰਜਾਬ ਦੇ ਮਾਨਸਾ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਇਹ ਖੌਫਨਾਕ ਕਾਂਡ ਜਿਹੜਾ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ। ਮੈਡੀਕਲ ਸਟੋਰ ਮਾਲਕ ਨੇ ਮੰਗਲਵਾਰ ਸਵੇਰੇ ਤਾਂਬੜ ਤੋੜ ਕਹਿੰਦੇ ਗੋਲੀਆਂ ਮਾਰੀਆਂ ਤੇ ਗੋਲੀਆਂ ਇੰਨੇ ਕਰੀਬੋਂ ਵੱਜੀਆਂ ਕਿ ਝੋਟਾ ਜਿਹੜਾ ਸੀ ਉਹਦੀ ਸਰੀਰ ਦੇ ਆਰ ਪਾਰ ਹੋ ਗਈਆਂ। ਘਟਨਾ ਦੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 5 ਮਿੰਟ 48 ਸੈਕਿੰਡ ਦੀ ਜਿਹੜੀ ਲਾਈਵ ਵੀਡੀਓ ਬਣਾਈ ਗਈ ਸੀ, ਜਿਸ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਵੀਡੀਓ ਦੇ ਵਿੱਚ ਝੋਟਾ ਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਗੋਲੀਬਾਰੀ ਹੋਈ ਤੇ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਵਿੱਚ ਲੰਮੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ ਤੇ ਉਹ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸੀ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਜਿਹੜਾ ਹੋਇਆ ਤੇ ਉਨ੍ਹਾਂ ਕਹਿਣਾ ਹੈ ਕਿ ਉਨ੍ਹਾਂ ਦਾ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ਼ ਮਤੇ ਤੱਕ ਪਾਸ ਕੀਤੇ। ਪਰਵਿੰਦਰ ਸਿੰਘ ਝੋਟਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਝੋਟਾ ਦਾ ਨਾਂ ਜਿਹੜਾ ਸੀ ਦਿੱਤਾ ਗਿਆ ਸੀ ਉਹਦੇ ਨਾਲ ਨਾਲ ਜਾਣਦੇ ਸਨ ਤੇ ਉਨ੍ਹਾਂ ਨੇ ਮਾਨਸਾ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੁਝ ਮੈਡੀਕਲ ਸਟੋਰਾਂ ਦੇ ਉੱਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਦੋਸ਼ ਲਗਾਉਂਦਿਆਂ ਮੁਹਿੰਮ ਚਲਾਈ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਵਾਈਆਂ ਦੀ ਵਿਕਰੀ ਕਾਰਨ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਤੇ ਮਾਨਸਾ ਦੀ ਇੱਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਸ਼ਹਿਰ ਦੇ ਵਿੱਚ ਘੁਮਾਉਂਦੇ ਹੋਏ ਥਾਣੇ ਬੰਦ ਕਰਵਾਇਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਉਸੇ ਦੁਕਾਨਦਾਰ ਦੇ ਵੱਲੋਂ ਹੀ ਚਲਾਈਆਂ ਗਈਆਂ ਨੇ। ਤੇ ਹੋਰ ਮਾਮਲੇ ਇਹਨਾਂ ਨੂੰ ਖੰਗੋਲਦੇ ਹਾਂ, ਸੈਣੀ ਸਾਹਿਬ ਦੇ ਨਾਲ ਵੱਖਰੇ ਵੱਖਰੇ ਐਂਗਲ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਾਕੀ ਖ਼ਬਰਾਂ ਆਪਾਂ ਨਾਲ ਦੀ ਨਾਲ ਲੈਂਦੇ ਜਾਵਾਂਗੇ। ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰੀ ਸਾਹਿਬ, ਇੱਕ ਨਾ ਕੁਆਲੀ ਦੇ ਬੋਲ ਸੀ
1: ਜੀ,
2: ਉਹਨੇ ਨਾ ਮਤਲਬ ਇਸਲਾਮਿਕ ਕੁਆਲੀ ਸੀ ਤੇ ਉਹਦੇ ਇੱਕ ਪੈਰਾ ਵਿੱਚ ਸਿੱਖਾਂ ਦਾ ਵੀ ਰੱਖਿਆ ਸੀ, ਕਹਿੰਦਾ ਪੱਗਾਂ ਚਿੱਟੀਆਂ ਤੇ ਲੰਬੀਆਂ ਨੇ ਦਾੜੀਆਂ
1: ਜੀ,
2: ਇਹਨਾਂ ਨਫਸ ਦੀਆਂ ਆਦਤਾਂ ਵਿਗਾੜੀਆਂ।
1: ਵਾਹ ਜੀ, ਕਿਆ ਬਾਤ ਹੈ ਜੀ।
2: ਗੋਲ ਮੋਲ ਹੋ ਕੇ ਬੰਨ ਲੈ ਲੰਗੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸਿੱਟ ਲੋਟਾ, ਐਵੇਂ ਨੀ ਤੈਨੂੰ ਰੱਬ
1: ਲੱਭਣਾ। ਬਿਲਕੁਲ ਹੈ ਜੀ।
2: ਹੁਣ ਮੈਂ ਇਹ ਗੱਲ ਇਥੋਂ ਕਿਉਂ ਸ਼ੁਰੂ ਕੀਤੀ ਆ ਜੀ, ਕਿ ਅੱਜ ਬਹਿਰੀਨ ਵਾਲੀ ਬੀਬੀ ਨੇ ਵੀ ਬਿਆਨ ਦੇਤੇ ਆ ਜੀ।
1: ਬਿਲਕੁਲ ਹੈ ਜੀ, ਅੱਜ ਉਹ ਵੀ ਖਬਰ ਹੈਗੀ ਆਪਣੇ ਕੋਲ,
2: ਉਹਦੇ ਵੀ ਬਿਆਨ। ਹਾਂ ਜੀ, ਉਹ ਬਿਆਨ ਉਹਨੇ ਦੇਤੇ ਆ ਔਰ ਕਿ ਉਹ ਬੜੀ ਡਿਟੇਲ ਦੇ ਵਿੱਚ ਉਹਨੇ ਬਿਆਨ ਦਿੱਤੇ ਆ ਜੀ।
1: ਜੀ,
2: ਉਹਨੇ ਸੂਈ ਜਿਹੜੀ ਚਾਵਲਾ ਤੇ ਰੱਖੀ ਆ ਵੀ ਮੈਨੂੰ ਚਾਵਲਾ ਇੱਦਾਂ ਕਰਕੇ ਗੱਡੀਆਂ, ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਉੱਥੇ ਅਨੰਦਪੁਰ ਸਾਹਿਬ ਤੋਂ ਲੁਧਿਆਣੇ ਤੱਕ ਸ਼੍ਰੋਮਣੀ SGPC ਦੀ ਗੱਡੀ ਦੇ ਵਿੱਚ ਲੈ ਕੇ ਜਾਂਦਾ ਸੀ, ਉਥੋਂ ਫਿਰ ਜਿਹੜਾ ਹੈਗਾ ਲੁਧਿਆਣੇ ਤੋਂ ਗੱਡੀ ਚੇਂਜ ਹੋ ਜਾਂਦੀ ਸੀ, ਉਹ ਗੱਡੀ ਮੁੜ ਜਾਂਦੀ ਸੀ ਤੇ ਅੱਗੇ ਉਹ ਮੈਨੂੰ ਆਪਣੀ ਪਰਸਨਲ ਗੱਡੀ ਦੇ ਵਿੱਚ ਜਿਹੜਾ ਆ ਅੰਮ੍ਰਿਤਸਰ ਲੈ ਜਾਂਦਾ ਸੀ
1: ਜੀ।
2: ਸੋ ਇੱਥੇ ਦੋ ਵਾਰੀ ਤਾਂ ਉਹ ਕਹਿੰਦੀ ਵੀ ਮੇਰੇ ਨਾਲ ਜਬਰ ਜਨਾਹ ਹੋਇਆ
1: ਜੀ,
2: ਤੇ ਪਰ ਇਹੋ ਜਿਹੜੇ ਐਲੀਗੇਸ਼ਨ ਲੱਗੇ ਆ ਉਹ ਬਹੁਤ ਮਾੜੇ ਆ ਜੀ।
1: ਜੀ,
2: ਪਰ ਕੀ ਕਰਨਾ ਹੈਗਾ ਆ ਜੀ, ਵੀ ਹੁਣ ਜਿਹੜਾ ਆ ਜਦੋਂ ਧਰਮ ਦਾ ਜਿਹੜਾ ਆ ਚੋਲਾ ਪਾ ਕੇ
1: ਜੀ
2: ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਜਿਹਨਾਂ ਕੋਲ ਜ਼ਿੰਮੇਵਾਰੀ ਹੋਵੇ
1: ਜੀ,
2: ਉਹ ਜਦੋਂ ਇਹੋ ਜਿਹੇ ਕੰਮ ਕਰਨ
1: ਜੀ
2: ਤੇ ਫੇਰ ਮਨ ਤਾਂ ਟੁੱਟਦਾ ਜੀ। ਮੈਂ ਇਸ ਕਰਕੇ
1: ਪੁਲਿਸ ਪ੍ਰਸ਼ਾਸਨ ਆਵੇ ਜੀ, ਤਿੰਨ ਸਰਾਵਾਂ ਦਾ ਜਾਇਜ਼ਾ ਲਵੇ ਜੀ, ਸਵਾਲ ਖੜੇ।
2: ਬਿਲਕੁਲ ਜੀ, ਇਹ ਸਾਰਾ ਗੱਲ ਬਿਲਕੁਲ, ਕਿਉਂਕਿ ਸੀਨ ਆਫ ਕ੍ਰਾਈਮ ਜਿਹੜਾ ਆ ਉਹਨਾਂ ਨੇ ਦੇਖਣਾ ਹੁੰਦਾ ਹੈਗਾ ਜੀ। ਹੁਣ ਪੁਲਿਸ ਆ ਕੇ ਤੇ ਉੱਥੇ ਉਹ ਕਮਰਿਆਂ ਨੂੰ ਦੇਖ ਕੇ ਗਈ ਹੈਗੀ ਹੈ ਜੀ, ਜਿੱਥੇ ਜਿੱਥੇ ਉਹ ਰਹਿੰਦੀ ਰਹੀ ਹੈ ਸਾਰਾ ਕੁਝ ਹੈਗਾ ਆ ਜੀ।
1: ਬਿਲਕੁਲ ਹੈ ਜੀ।
2: ਹੁਣ ਬਟ ਨੈਚੁਰਲ ਆ ਉਹ ਸਰਾਵਾਂ ਤੇ ਵੀ ਆਈ ਹੋਗੀ ਪੁਲਿਸ ਤੇ ਉਹਨੇ ਬੂਟ ਤਾਂ ਪਾਏ ਹੀ ਹੋਣਗੇ ਜੀ।
1: ਨਹੀਂ, ਉਹ ਨਾਲ ਹੀ ਸੀ, ਬੀਬੀ ਵੀ ਨਾਲ ਲੈ ਕੇ ਆਏ ਨੇ ਜੀ, ਉਹ ਵੀ ਕਿਤੇ ਹੋਰ ਨਹੀਂ ਸੀ।
2: ਬੀਬੀ ਨੂੰ ਵੀ ਨਾਲ, ਉਹ ਤੇ ਬੀਬੀ ਨੇ ਤਾਂ ਨਿਸ਼ਾਨਦੇਹੀ ਕਰਨੀ ਸੀ ਜੀ। ਮੇਰੀ ਤਾਂ ਬੇਨਤੀ ਹੈ ਵੀ ਕੱਲ ਆਪਾਂ ਜਿਹੜਾ ਆ ਡਿਸਕਸ਼ਨ ਕਰਦੇ ਸੀ ਵੀ ਉਹ ਜਿਹੜਾ ਆ ਵੀ ਜੁੱਤੀਆਂ ਲੈ ਕੇ ਚੱਲ ਗਏ ਜੀ ਅੰਦਰ ਬੰਗਲਾ ਸਾਹਿਬ ਦੇ ਪੁਲਿਸ ਵਾਲੇ ਜੀ, ਇਹਦੀ ਕਾਕਰੋਚ ਵਾਲੇ ਉੱਥੇ ਆ ਜੀ, ਉੱਥੇ ਬੇਅਦਬੀ ਹੋ ਗਈ ਜੀ। ਇਹ ਜਿਹੜੀਆਂ ਬੇਅਦਬੀਆਂ ਅਸੀਂ ਆਪ ਕਰਵਾ ਰਹੇ ਹੈਗੇ ਇਹਦਾ ਕੌਣ ਜ਼ਿੰਮੇਵਾਰ ਆ ਜੀ?
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
2: ਸੋ ਇਸ ਕਰਕੇ ਆ ਇੰਟਰੋਸਪੈਕਸ਼ਨ ਦੀ ਲੋੜ ਆ ਇਹਨਾਂ ਨੂੰ ਬਹੁਤ ਜ਼ਿਆਦਾ, ਇਹ ਆਪਣੇ ਆਪ ਦੇ ਵਿੱਚ ਸੋਚਣ
1: ਜੀ
2: ਭਈ ਗੁਰੂ ਨੂੰ ਕਿੰਨਾ, ਇਹਨਾਂ ਗੁਰੂ ਨੇ ਤਾਂ ਇਹਨਾਂ ਨੂੰ ਬਹੁਤ ਕੁਛ ਬਖਸ਼ਿਆ,
1: ਬਿਲਕੁਲ
2: ਸਤਿਕਾਰ ਵੀ ਬਖਸ਼ਿਆ, ਸਾਰਾ ਕੁਛ ਬਖਸ਼ਿਆ,
1: ਦੌਲਤ ਸ਼ੋਹਰਤ,
2: ਇਹਨਾਂ ਨੇ ਗੁਰੂ ਇਹਨਾਂ ਨੇ ਗੁਰੂ ਪ੍ਰਤੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਆਪਣਾ ਫਰਜ਼ ਨਿਭਾਇਆ ਆ ਇਹਨਾਂ ਤੇ, ਹਰ ਇੱਕ ਬੰਦੇ ਨੂੰ ਮੇਰੇ ਵਿੱਚ ਇਨਕਲੂਡਿੰਗ ਮੀ, ਮੈਨੂੰ ਵੀ ਇਹ ਸੋਚਣਾ ਚਾਹੀਦਾ ਹੈਗਾ ਕਿ ਜੇ ਮੈਂ ਜਿਸ ਪਰਿਵਾਰ ਦੇ ਵਿੱਚ ਜਨਮ ਲਿਆ ਆ ਜੀ, ਜੇ ਉਸ ਪਰਿਵਾਰ ਦੇ ਇਹ ਆਪਣੇ ਸੰਸਕਾਰ ਜਿਹੜੇ ਆ ਉਹ ਸਿੱਖੀ ਪਰਿਵਾਰ ਸੀ। ਜੇ ਮੈਂ ਇਸਲਾਮਿਕ ਪਰਿਵਾਰ ਚ ਪੈਦਾ ਹੁੰਦਾ ਤੇ ਮੈਂ ਉਹਨੂੰ ਫੋਲੋ ਕਰਦਾ,
1: ਬਿਲਕੁਲ ਹੈ ਜੀ।
2: ਪਰ ਜੇ ਮੈਂ ਸਿੱਖ ਪਰਿਵਾਰ ਚ ਪੈਦਾ ਹੋਇਆ ਜਾਂ ਹਿੰਦੂ ਪਰਿਵਾਰ ਚ ਕੋਈ ਪੈਦਾ ਹੋਇਆ, ਉਸ ਬੰਦਾ ਉਸ ਸਾਡੀ ਕੰਟਰੀਬਿਊਸ਼ਨ ਕੀ ਆ ਇਹ ਜਰੂਰ ਦੇਖਣਾ ਚਾਹੀਦਾ ਹੈਗਾ ਜੀ ਉਸ ਪ੍ਰਤੀ। ਤੇ ਇਹਨਾਂ ਨੂੰ ਤਾਂ ਮਾਲਕ ਨੇ ਅਹੁਦੇ ਬਖਸ਼ੇ, ਇੱਜ਼ਤ ਬਖਸ਼ੀ, ਹਾਂਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਇਹਨਾਂ ਅਹੁਦਿਆਂ ਦੀ ਆੜ ਦੇ ਵਿੱਚ ਇਹਨਾਂ ਨੇ ਸਮਾਜ ਦੇ ਵਿੱਚ ਆਪਣਾ ਉੱਚਾ ਸਥਾਨ ਬਣਾਇਆ ਤੇ ਅੱਜ ਜਿਹੜਾ ਆ ਇਹਨਾਂ ਇਹ ਵਜ੍ਹਾ ਬਣਨ ਉਸ ਧਰਮ ਨੂੰ ਡੀਗ੍ਰੇਡ ਕਰਨ ਦੇ, ਤੇ ਵੈਸੇ ਹੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਆ ਜੀ।
1: ਨਾਲੇ ਸਾਈਂ ਸਾਹਿਬ ਜੋ ਸਾਡੇ ਵੱਡੇ ਪੀਰ ਪੈਗੰਬਰ ਨੇ ਨਾ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਜਾਂ ਜਿਨ੍ਹਾਂ ਨੇ ਇਸ ਧਰਤੀ ਦੇ ਬਾਰੇ ਜਾਂ ਮਨੁੱਖਾਂ ਦੇ ਬਾਰੇ ਜਾਂ ਜੰਗਾਂ ਯੁੱਧਾਂ ਲੜੀਆਂ ਨੇ ਸਾਰਾ ਕੁਝ ਕੀਤਾ, ਹਰ ਹਕੂਮਤਾਂ ਦੇ ਨਾਲ ਮੱਥੇ ਲਾਏ ਨੇ, ਉਹਨਾਂ ਦੇ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ। ਪਰ ਜਿਹੜੇ ਉਹਨਾਂ ਦੇ ਅੱਗੇ ਹੈ ਨਾ ਦੇਖ ਰੇਖ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਧਰਮ ਦੀ ਗੱਲ ਕਰ ਲਈਏ, ਚਾਹੇ ਕ੍ਰਿਸਚਨ ਪੋਪ ਤੱਕ ਵੀ ਗੱਲ ਕਰ ਲਈਏ ਕ੍ਰਿਸਚਨ ਧਰਮ ਦੀ, ਤਾਂ ਉਹਨਾਂ ਨੇ ਵੀ ਮਾਫੀਆਂ ਮੰਗੀਆਂ ਚਰਚਾਂ ਦੇ ਵਿੱਚ ਕੀ ਕੁਝ ਵਾਪਰਦਾ ਰਿਹਾ।
2: ਦੂਜਾ ਭਰਾ ਸਾਹਿਬ, ਕਿਉਂਕਿ ਪਹਿਲਾਂ ਵੀ ਇਸ ਲੇਡੀ ਦੇ ਬਾਰੇ ਜੋ ਕਿਹਾ ਜਾਂਦਾ ਹੈਗਾ ਆ ਜੀ, ਵਿਰਸਾ ਸਿੰਘ ਬਲਡੋਗਾ ਕਹਿੰਦਾ ਰਿਕਾਰਡ ਕੱਢ ਕੇ ਲਿਆਂਦਾ ਸੀ ਰੇਪ ਦੇ ਐਲੀਗੇਸ਼ਨ ਪਹਿਲਾਂ ਵੀ ਕਿਸੇ ਤੇ ਗਲਤ ਲਾਏ ਸੀ ਤੇ ਉਹ ਫਿਰ ਬਾਅਦ ਦੇ ਵਿੱਚ ਜਿਹੜਾ ਆ ਝੂਠੇ ਪਾਏ ਜਾਣ ਤੇ 182 ਦੀ ਕਾਰਵਾਈ ਫੇਸ ਕਰ ਰਹੀ ਹੈ ਬੀਬੀ। ਤੇ ਆਪਾਂ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਵੈਦਰ ਸ਼ੀ ਹੈਡ ਮੇਡ ਦੀ ਟਰੂ ਸਟੇਟਮੈਂਟ ਔਰ ਫਾਲਸ, ਅਸੀਂ ਨਹੀਂ ਕਹਿ ਸਕਦੇ ਕਿ ਉਹਨੇ ਸੱਚ ਬੋਲਿਆ ਆ ਕਿ ਝੂਠ। ਤੇ ਪਰ ਜੋ ਉਹਨੇ ਬੋਲਿਆ ਹੈਗਾ ਆ ਵੀ ਜੋ ਉਹਨੇ ਅੱਜ ਕਹਿਤਾ ਆ ਪਬਲਿਕ ਡੋਮੇਨ ਚ ਆ
1: ਜੀ,
2: ਉਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਸੈਂਟੀਮੈਂਟਸ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜੀ।
1: ਬਿਲਕੁਲ ਦਰੁਸਤ ਹੈ।
2: ਹਾਂਜੀ, ਦੂਜੀ ਆ ਜੀ ਹੈ ਜੀ, ਅੱਜ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਸਾਰੀਆਂ ਖਬਰਾਂ ਦੱਬ ਗਈਆਂ ਪਰਮਿੰਦਰ ਝੋਟੇ ਦੀ ਖਬਰ ਕਰਕੇ।
1: ਬਿਲਕੁਲ ਹੈ। ਵੱਖਰੇ ਵਿਚਾਰ ਨੇ, ਪਰ ਜੋ ਮੈਂ ਘਟਨਾ ਦੇ ਹਿਸਾਬ ਦੇ ਨਾਲ ਉਸਨੂੰ ਚੀਜ਼ ਨੂੰ ਦੇਖਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਹੁਤ ਸਾਰੇ ਦੋਸਤ ਜਿਹੜੇ ਨੇ ਮੇਰੇ ਨਾਲ ਸਹਿਮਤ ਵੀ ਹੋਣਗੇ ਨਹੀਂ ਵੀ ਹੋਣਗੇ, ਉਹਨਾਂ ਦਾ ਆਪਣੀ ਮਰਜ਼ੀ ਹੈ, ਪਰ ਇੱਕ ਛੋਟਾ ਜਿਹਾ ਮਾਮਲਾ ਜਿਹੜਾ ਸੀ ਉਹ ਏਡਾ ਵੱਡਾ ਬਣ ਜਾਣਾ, ਸਰਕਾਰ ਦੇ ਅਸਤੀਫੇ ਤੱਕ ਦੀ ਗੱਲ ਚਲੇ ਜਾਣੀ, DGP ਦਾ ਅਸਤੀਫੇ ਦੀ ਗੱਲ ਚਲੇ ਜਾਣੀ, ਪਰ ਕੀ ਏਦਾਂ ਵੇਗ ਦੇ ਵਿੱਚ ਆ ਕੇ ਕੀ ਆਪਾਂ ਨੂੰ ਲੱਗਦਾ ਹੈ ਕਿ ਜਾਂ ਇਹ ਸਾਰੀ ਕਾਰਵਾਈ ਉਹਦੇ ਉੱਤੇ ਹੋਊਗੀ, ਇਹਨੂੰ ਇੰਨਾ ਗੰਭੀਰ ਚੀਜ਼ਾਂ ਜਾਂ ਬਹੁਤ ਮਲਗੋਬਾ ਬਣਾ ਦੇਣਾ, ਫਿਰ ਉਹਦੇ ਵਿੱਚ ਉਹ ਕੁਝ ਵੀ ਸਿੱਟੇ ਸਾਹਮਣੇ ਨਹੀਂ ਆਉਣਗੇ। ਕਿਵੇਂ ਲੱਗਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ, ਅਸਲ ਕੇਸ ਜਿਹੜਾ ਜੋ ਬਣਿਆ ਜੋ ਵੀਡੀਓ ਸਾਰਾ ਕੁਛ ਨਸ਼ਰ ਕਰ ਰਹੀ ਹੈ ਉਹ ਤੋਂ ਮੁਨਕਰ ਹੋਇਆ ਜਾ ਸਕਦਾ ਹੈ? ਗਲਤੀ ਕਿਸ ਦੀ ਹੈ ਜਾਂ ਕਿਸ ਦੀ ਜਗ੍ਹਾ ਸੀ ਤੇ ਕਿੱਥੇ ਗਏ ਸੀ?
2: ਪਰ ਸਭ ਬੇਨਤੀ ਇਹ ਹੈਗੀ ਆ ਕਿ ਕਿਸੇ ਵੀ ਚੀਜ਼ ਨੂੰ ਜੇ ਨਿਊਟਰਲ ਵਿਚਾਰਨਾ ਹੋਵੇ ਨਾ ਜੀ, ਤੇ ਆਲਵੇਜ਼ ਸਟੈਪ ਇਨਟੂ ਦੀ ਸ਼ੂ ਆਫ ਅਦਰ ਪਰਸਨ
1: ਜੀ,
2: ਆਪਾਂ ਇਹ ਆਪਾਂ ਤਿੰਨ ਪੱਖਾਂ ਤੋਂ ਵਿਚਾਰਾਂਗੇ। ਤਿੰਨ ਪੱਖਾਂ ਤੋਂ ਕਿੱਦਾਂ ਵਿਚਾਰਾਂਗੇ ਇਸ ਘਟਨਾ ਨੂੰ
1: ਜੀ?
2: ਇੱਕ ਵਾਰੀ ਆਪਾਂ ਪਰਮਿੰਦਰ ਝੋਟੇ ਵਾਲੀ ਸਾਈਡ ਤੇ ਖੜੇ ਹੋ ਕੇ ਵਿਚਾਰਾਂਗੇ
1: ਜ਼ਰੂਰ,
2: ਜੋ ਅੱਜ ਪੰਜਾਬ ਦਾ ਸੈਂਟੀਮੈਂਟ ਆ
1: ਜੀ।
2: ਇੱਕ ਆਪਾਂ ਉਸ ਦੁਕਾਨਦਾਰ ਦੇ ਜਿਹੜਾ ਹੈਗਾ ਆ ਪੱਖ ਦੇ ਵਿੱਚ ਖੜੇ ਹੋ ਕੇ ਵਿਚਾਰਾਂਗੇ, ਉਹ ਉਸ ਵੇਲੇ ਉਹਦੀ ਮੈਂਟਲ ਸਟੇਜ ਕੀ ਸੀ।
1: ਬਿਲਕੁਲ
2: ਹੈ ਜੀ, ਉਹ ਇੱਕ ਆਊਟਡੋਰ ਹੀ ਬੰਦਾ ਉਸ ਸਿਚੁਏਸ਼ਨ ਦੇ ਵਿੱਚ ਫਸਿਆ ਆ।

0: ਨਾ ਜੀ ਭਾਨਾ ਸਿੱਧੂ ਕੋ ਜਥੇਬੰਦੀਆਂ ਬਾਅਦ ਚ ਆਉਂਦੀਆਂ ਹੈਗੀਆਂ ਜੀ, ਜਥੇਬੰਦੀਆਂ ਤੇ
1: ਜਦੋਂ ਪਾਣੀ ਟੱਪ ਜਾਂਦਾ ਜੀ, ਹਾਂਜੀ
0: ਹਾਂਜੀ, ਜਥੇਬੰਦੀਆਂ ਵੀ ਆਉਂਦੀਆਂ ਹੈਗੀਆਂ ਵਿੱਚ ਕਿਤੇ ਕਿਤੇ, ਜਿਹੜਾ ਆ ਅਦਰਵਾਈਜ਼ ਜਿਹੜਾ ਆ ਭਾਨਾ ਸਿੱਧੂ
1: ਜੀ,
0: ਉਹ ਜਿਹੜਾ ਹੈਗਾ ਟਰੈਵਲ ਏਜੰਟ ਜਿਹੜਾ ਹੈਗਾ ਆ, ਰਿਕਵਰੀ ਏਜੰਟ
1: ਜੀ,
0: ਹਾਂਜੀ, ਜੇ ਕਿਸੇ ਦਾ ਮੈਟਰੀਮੋਨੀਅਲ ਡਿਸਪਿਊਟ ਹੈਗਾ ਆ ਜੀ,
1: ਜੀ
0: ਤੇ ਉਹ ਕਹਿੰਦੇ ਹੈਗੇ ਆ ਜੀ ਕੁੜੀ ਆਲੇ ਪਹੁੰਚਦੇ ਹੈਗੇ ਆ ਲੱਖੇ ਸਿਧਾਣੇ ਕੋ, ਤੇ ਲੱਖਾ ਸਿਧਾਣਾ ਦਾਲ ਥਲਾਉਂਦਾ ਕਹਿੰਦੇ,
1: ਹਾਂਜੀ ਮਾਂ ਬੋਲੀ ਦਾ ਉੱਥੇ
0: ਉੱਥੇ ਮੁੰਡੇ ਨੂੰ ਬੁਲਾਇਆ ਜਾਂਦਾ ਹੈਗਾ ਆ ਜੀ, ਵੀ ਭਾਈ ਤੂੰ ਇੰਨੇ ਪੈਸੇ ਦੇ ਤੇ ਇੱਦਾਂ ਕਰ ਲਾ, ਉੱਥੇ ਰਾਜੀਨਾਮਾ ਉਹ ਲੱਖਾ ਸਿਧਾਣਾ ਕਰਾਉਂਦਾ ਹੈ ਜੀ,
1: ਜਾਂ ਪੰਜਾਬੀ ਮਾਂ ਬੋਲੀ ਦਾ ਰੋਲਾ ਹੋਵੇ ਜਾਂ ਫਿਰ ਪ੍ਰਵਾਸੀਆਂ ਦਾ ਰੋਲਾ ਹੋਵੇ।
0: ਬਿਲਕੁਲ ਜੀ, ਗੱਲ ਤਾਂ ਇਹ ਹੈ ਨਾ ਜੀ, ਤੀਜਾ ਆ ਜਾਓ ਜੀ ਹੁਣ ਜੇ ਨਸ਼ੇ ਦਾ ਮੁੱਦਾ ਹੈਗਾ ਸੀਗਾ ਜੀ, ਤੇ ਪਰਮਿੰਦਰ ਝੋਟਾ ਬ੍ਰਾਂਡ ਨੇਮ ਬਣ ਗਿਆ ਸੀ ਜੀ,
1: ਜੀ
0: ਪੁਲਿਸ ਕਿੱਥੇ ਆ
1: ਜੀ,
0: ਇਹ ਤਿੰਨਾਂ ਦੇ ਕਰਨ ਵਾਲਾ ਕੰਮ ਹੈ ਨੀ ਜੀ, ਇਹਨਾਂ ਦਾ
1: ਅਥੋਰਿਟੀ ਨਹੀਂ ਆਉਂਦੀ ਕੋਈ
0: ਕੰਮ ਹੈਗਾ, ਇਹ ਪੁਲਿਸ ਦੇ ਕਰਨ ਵਾਲੇ
1: ਜੀ
0: ਜਾਂ ਅਦਾਲਤਾਂ ਦੇ ਕਰਨ ਵਾਲੇ
1: ਜੀ,
0: ਉਹ ਅਦਾਲਤਾਂ ਉਹ ਪੁਲਿਸ ਕਿੱਥੇ ਹੈਗੀ ਆ ਜੀ, ਕੀ ਲੋਕਾਂ ਦਾ ਫੇਥ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਰਿਹਾ ਹੀ ਨੀ
1: ਜੀ,
0: ਤੇ ਜੇ ਨਹੀਂ ਤੇ ਫੇਰ ਜਿਹੜਾ ਹੈਗਾ ਆ ਨਹੀਂ ਰਿਹਾ ਹੈਗਾ ਆ, ਤੇ ਫੇਰ ਇਹਦਾ ਕੌਣ ਰਿਸਪੋਂਸੀਬਲ ਆ
1: ਜੀ,
0: ਕੀ ਪੁਲਿਸ ਆਪ ਰਿਸਪੋਂਸੀਬਲ ਨਹੀਂ
1: ਜੀ,
0: ਉਹਨਾਂ ਨੇ ਜੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਕੀਤੀ ਹੁੰਦੀ ਤੇ ਲੋਕ ਜਿਹੜਾ ਆ ਸੈਕਿੰਡ ਆਪਸ਼ਨ ਕਿਉਂ ਲੱਭਦੇ।
1: ਬਿਲਕੁਲ
0: ਠੀਕ ਹੈ ਜੀ, ਹੁਣ ਆ ਜਾਈਏ ਜਿਹੜਾ ਹੈਗਾ ਆ ਇਹਦਾ ਵਿਸ਼ਲੇਸ਼ਣ ਜਿਹੜਾ ਆ ਉਸ ਬੰਦੇ ਦੇ ਐਂਗਲ ਤੋਂ ਕਰਨ ਨੂੰ ਜਿਹਨੇ ਮਤਲਬ ਗੋਲੀ ਚਲਾਈ ਆ ਜੀ,
1: ਜੀ
0: ਸਰ ਉਹਨੇ ਬੰਦੇ ਨੇ ਜੁਲਾਈ 2023 ਦੇ ਵਿੱਚ ਪਹਿਲਾਂ ਇਸੇ ਬੰਦੇ ਕੋਲੋਂ ਕੋਈ ਨਸ਼ਾ ਨੁਸ਼ਾ ਵੇਚਿਆ ਹੋਣਾ ਜਾਂ ਪਤਾ ਲੱਗਾ
1: ਜੀ,
0: ਇਹੀ ਪਰਮਿੰਦਰ ਝੋਟੇ ਨੇ ਜਿਹੜਾ ਆ ਬੰਦੇ ਨਾਲ ਲੈ ਕੇ ਤੇ ਉਹ ਮੋਬ ਨਾਲ ਲੈ ਕੇ ਤੇ ਇਹਦੀ ਦੁਕਾਨ ਦੇ ਉੱਤੇ ਜਿਹੜਾ ਆ ਇਹਨੂੰ ਫੜ ਕੇ ਲੈ ਗਏ
1: ਜੀ,
0: ਤੇ ਇਹਦੇ ਗੱਲ ਦੇ ਵਿੱਚ ਜਿਹੜਾ ਆ ਤੇ ਜੁੱਤੀਆਂ ਦਾ ਹਾਰ ਪਾ ਕੇ ਤੇ ਇਹਨੂੰ ਸ਼ਹਿਰ ਚ ਘੁਮਾਇਆ ਸੀ ਵੀ ਇਹ ਨਸ਼ੇ ਵੇਚਦਾ
1: ਜੀ,
0: ਉਸ ਚੀਜ਼ ਦਾ ਜਿਹੜਾ ਹੈਗਾ ਆ ਵੀ ਕ੍ਰਿਟੀਸਿਜ਼ਮ ਵੀ ਹੋਇਆ ਸੀ ਇਸ ਕਰਕੇ ਕਿ ਭਾਈ ਤੁਸੀਂ ਇਹ ਬੈਨ ਹੈਂਡਿੰਗ ਨਹੀਂ ਕਰ ਸਕਦੇ, ਤੁਸੀਂ ਏਦਾਂ ਕਿਸੇ ਬੰਦੇ ਨੂੰ ਜਲੀਲ ਨਹੀਂ ਕਰ ਸਕਦੇ, ਤੁਸੀਂ ਕਾਨੂੰਨ ਕਾਰਵਾਈ ਕਰ ਲੈਂਦੇ ਆ ਕੰਮ ਨਹੀਂ ਸੀ ਕਰਨਾ
1: ਜੀ,
0: ਠੀਕ ਹੈ ਜੀ,
1: ਉਸ ਕਰਕੇ ਫਿਰ ਉਹ ਸਜ਼ਾ ਵੀ ਭੁਗਤ ਗਿਆ
0: ਉਸ ਕਰਕੇ, ਹਾਂਜੀ ਇਹ ਤੇ ਪਰਮਿੰਦਰ ਝੋਟੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਪੁਲਿਸ ਨੇ
1: ਜੀ,
0: ਤੇ ਇਕਦਮ ਜਿਹੜਾ ਇੱਕ ਰੋਹ ਭੜਕਿਆ ਤੇ ਸਾਰਿਆਂ ਜਥੇਬੰਦੀਆਂ ਪਿੱਛੇ ਹੋ ਕੇ ਤੇ ਇਹਨੂੰ ਜਿਹੜਾ ਆ ਪਰਮਿੰਦਰ ਝੋਟੇ ਨੂੰ ਬਚਾਇਆ
1: ਜੀ,
0: ਉਦੋਂ ਉਹ ਕਹਿੰਦੇ ਵੀ ਦੇਖੋ ਨਸ਼ਾ ਜਿਹੜਾ ਆ ਵੇਚਣ ਵਾਲਾ ਆ ਉਹ ਤਾਂ ਫ੍ਰੀ ਆਫ ਸਕਾਟ ਘੁੰਮ ਰਿਹਾ ਆ
1: ਜੀ,
0: ਤੇ ਜਿਹੜਾ ਨਸ਼ਾ ਰੋਕ ਰਿਹਾ ਸੀ ਤੇ ਉਹ ਬੰਦੇ ਨੂੰ ਉਹਤੇ ਬੰਦੇ ਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ ਆ
1: ਜੀ,
0: ਐਨੀਵੇ ਉਦੋਂ ਵੀ ਜਿਹੜਾ ਆ ਵੀ ਦੋ ਵਿਊ ਆਏ ਸੀਗੇ ਤੇ ਨਾਲ ਇਹ ਵੀ ਆਇਆ ਸੀ ਪਤਾ ਲੱਗਾ ਸੀ ਵੀ ਝੋਟਾ ਪਹਿਲਾਂ ਪਲੇਅਰ ਹੈਗਾ ਸੀਗਾ, ਫਿਰ ਇਹਦਾ ਆਪਣਾ ਇਤਿਹਾਸ ਵੀ ਇੱਦਾਂ ਦਾ ਹੈਗਾ ਸੀ ਕਿ ਇਹ ਆਪ ਹੀ ਉਹ ਅਡਿਕਟਡ ਰਿਹਾ ਹੈਗਾ ਆ ਜੀ,
1: ਜੀ
0: ਹੁਣ ਕਿਸੇ ਚੀਜ਼ ਦੀ ਅਡਿਕਸ਼ਨ ਹੈਗੀ ਸੀ ਜਾਂ ਨਹੀਂ ਹੈਗੀ ਸੀ ਗੋਡ ਨੋਜ਼, ਅਸੀਂ ਨਹੀਂ ਜਾਣਦੇ
1: ਜੀ,
0: ਹਾਂਜੀ ਪਰ ਉਹ ਇਸ ਚੀਜ਼ ਦਾ ਪੱਕਾ ਪਤਾ ਹੈਗਾ ਆ ਜੀ ਵੀ ਉਹ ਮੈਡੀਕਲ ਨਸ਼ਾ ਜਿਹੜਾ ਹੈਗਾ ਆ ਉਹਦੇ ਬਹੁਤ ਖਿਲਾਫ਼ ਸੀ
1: ਜੀ,
0: ਉਹ ਕਹਿੰਦਾ ਸੀ ਵੀ ਇਹਦੇ ਨਾਲ ਜਵਾਨੀ ਦਾ ਨੁਕਸਾਨ ਹੁੰਦਾ ਹੈਗਾ ਵੀ ਬੰਦੇ ਜਿਹੜੇ ਆ ਉਹ ਇਸ ਮੈਡੀਕਲ ਨਸ਼ੇ ਦੇ ਜਿਹੜੇ ਅਧੀਨ ਹੋ ਜਾਂਦੇ ਹੈਗੇ ਆ ਤੇ ਇਹ ਮਰਜ਼ੀ ਦੇ ਪੈਸੇ ਲੈਂਦੇ ਆ
1: ਜੀ,
0: ਤੇ ਮੁੜ ਕੇ ਜਿਹੜਾ ਆ ਇਹ ਲੋਕਾਂ ਦੇ ਸਰੀਰ ਦੇ ਨਾਲ ਖੇਡਦੇ ਆ ਜੀ,
1: ਜੀ
0: ਹੁਣ ਜਿਹੜਾ ਹੈਗਾ ਆ ਵੀ ਪਰਮਿੰਦਰ ਝੋਟੇ ਦੀ ਨਜ਼ਰ ਦੇ ਉੱਤੇ ਤਾਂ ਆਪਾਂ ਦੇਖਦੇ ਹੈਗੇ ਆ ਕਿ ਹੁਣ ਉਹ ਬੰਦਾ ਜਿਹੜਾ ਆ ਉਹਦਾ ਜੁਲਾਈ ਦੇ ਵਿੱਚ ਜਦੋਂ ਇਹ ਇੰਸੀਡੈਂਟ ਵਾਪਰ ਜਾਂਦਾ ਜੀ,
1: ਜੀ
0: ਉਹ ਤੋਂ ਬਾਅਦ ਬੰਦਾ ਉਹ ਆਪਣੀ ਦੁਕਾਨ ਰਨ ਕਰਦਾ ਆ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਆ ਕਿ ਉਸ ਬੰਦੇ ਕੋਲ ਵੈਪਨ ਪਹਿਲਾਂ ਵੀ ਹੋਵੇ ਤਾਂ ਜਾਂ ਉਹਨੇ ਵੈਪਨ ਬਾਅਦ ਚ ਲਿਆ ਹੋਵੇ ਜੀ,
1: ਬਿਲਕੁਲ ਆ ਜੀ,
0: ਜਦੋਂ ਉਹਨੇ ਇਹਨਾਂ ਨੂੰ ਆਉਂਦੇ ਦੇਖਿਆ ਹਾਂਜੀ
1: ਜੀ,
0: ਉਹ ਤਾਂ ਉਸੇ ਚੀਜ਼ ਨੂੰ ਇਮੇਜਿਨ ਕਰ ਰਿਹਾ ਹੋਊਗਾ ਨਾ ਜੀ ਵੀ 23 ਚ ਜਿੱਦਾਂ ਮੇਰੇ ਨਾਲ ਇਹਨਾਂ ਨੇ ਸਲੂਕ ਕੀਤਾ ਸੀ ਅੱਜ ਵੀ ਉਦਾਂ ਹੀ ਸਲੂਕ ਕਰਨਗੇ,
1: ਬਿਲਕੁਲ ਆ ਜੀ,
0: ਦੇਖੋ ਕੰਮ ਤਾਂ ਜਿਹੜਾ ਹੈਗਾ ਜੇ ਜਿਹਨੂੰ ਦੋ ਨੰਬਰ ਦਾ ਕੰਮ ਕਰਨ ਦੀ ਆਦਤ ਪੈ ਜਾਏ ਨਾ ਜੀ ਉਹਨੂੰ ਏਦਾਂ ਲੱਗਦਾ ਜੇ ਉਹ ਇੱਕ ਨੰਬਰ ਦਾ ਕੰਮ ਕਰੇਗਾ ਤਾਂ ਮੇਰੇ ਕੰਮ ਚ ਬਰਕਤ ਹੀ ਨਹੀਂ ਰਹਿਣੀ, ਰੋਟੀ ਕਿੱਥੋਂ ਖਾਵਾਂਗੇ ਅਗਲੇ, ਇਹ ਕਹਿੰਦੇ ਆ ਜੀ, ਉਹਨੇ ਜਿਹੜਾ ਆ ਚੀਜ਼ ਵੇਚੀ ਵੀ ਹੋਊਗੀ, ਗੋਲੀਆਂ ਵੇਚੀਆਂ ਹੋਣਗੀਆਂ ਜੀ, ਉਹਨਾਂ ਨੇ ਬੰਦਾ ਉਹ ਬਜ਼ੁਰਗ ਨਾਲ ਲਿਆਂਦਾ ਆ, ਅਸੀਂ ਵੀ ਪਾਈਆ ਤੇਰੇ ਕੋਲੋਂ ਲੈ ਕੇ ਗਿਆ। ਉਹ ਕਹਿੰਦਾ

0: हाँ मैं इहदे कोल लै गया। इट मीन्स जे ओ बंदा इन्हां कोल गया ते इन्हां नूं नाल लै के आया हैगा या, इट मीन्स ए ओनू ट्रैप कीता गया बंदे नूं ते
1: बिल्कुल है
0: देखिए
1: जी
0: भी ये वेचदा कि नहीं वेचदा।
1: जी दोबारा फिर।
0: ते हां जी, जे तां ओ बजुर्ग जरूरतमंद हुंदा ते ओह तां ओहदी अपनी जरूरत पूरी हो गई सी ते उहनूं की
1: जी
0: लैणा देणा सी।
1: जी
0: ये झोटे कोल जाके बंदा दस रहा है पी आ गोलियां नशे दियां ते मैं लैके आया हैगा या, जां उन्हें भेजा झोटे ने भी जा ओहदे कोलो लैके आ देखदे आ है
1: दसदा
0: बेचदा
1: कौन
0: हुण
1: है जी?
0: कि नहीं।
1: इन्ना बिल्कुल है, इन्ना कुछ चलदा है, कौन
0: हां जी
1: दसदा है जी?
0: हां बिल्कुल। सो इस करके इट मीन्स तुसी ट्रैप लाया,
1: जी
0: जांदियां तुसी देखिया कि उस बंदे ने जिदा ही हैगा या हो सकदा वेपन हुण कढ लिया होवे इस करके कि भाई मेरे गल ना पै जाण।
1: काफी समय, मैं वीडियो देखी साइंस साहब, काफी समय तक उन्हें वेपन जड़ा सी अपनी पिठ दे पिछे रखिया, हाथ भी पिछे ही रखे ने, पर उन्हां नूं बार बार अकसाउणा पई, जां तां साडा काम कर दे जां असीं तेरा कर दांगे, स्यापा नवेड़ इदां उहनूं इक तरां दा उकसाया जा रिहा जी। इक पासे 20-25 जाणे ने, इक पासे ओह 2 जाणे, चलो इक तां बाद चो आ कल्ला ही सीगा ते ओह फोन दे उत्ते गल्लबात करदा है, शायद ओहदा वी काफी जिहड़े ने मंत्री वी जां ਰਾਜਨੀਤੀ ਦੇ ਵਿੱਚ ਵੀ ਰੋਲਾ ਪੈ ਰਿਹਾ, ਕਿਹਦੇ ਨਾਲ ਗੱਲ ਕਰ ਰਿਹਾ ਸੀ, ਉਹ ਪੁਲਿਸ ਵਾਲਾ ਸੀ ਜਾਂ ਕਿੱਦਾਂ ਸੀ, ਇਹ ਵੀ ਦੋਸ਼ ਜਿਹੜੇ ਨੇ ਕਿੱਦਾਂ ਲਾ ਸਕਦੇ ਹਾਂ ਆਪਣੇ। ਹੁਣ ਆਪਾਂ ਵੀ ਜੇ ਕੋਈ ਹਬੀ ਨਬੀ ਹੋਈ ਹੋਵੇ ਜਾਂ ਮੁਸੀਬਤ ਕੋਈ ਆਈ ਹੋਵੇ ਤਾਂ ਜ਼ਰੂਰ ਪਹਿਲਾਂ ਆਪਣੇ ਕੋਈ ਵੀ ਸਾਹਮਣੇ ਨੰਬਰ ਆਉਂਦਾ ਹੈ ਜਾਂ ਕੋਈ ਫਰੈਂਡ ਸਰਕਲ ਹੈ ਵੀ ਆਓ ਭਾਈ ਬੰਦੇ ਆਏ ਹੋਏ ਆ, ਥੋੜੀ ਬਹੁਤੀ ਆਪਣੀ ਸਪੋਰਟ ਦੇ ਲਈ ਕੁਝ ਨਾ ਕੁਝ ਤਾਂ ਹੱਥ ਪੈਰ ਮਾਰਦਾ ਹੀ ਹੈ
0: ਬਿਲਕੁਲ ਜੀ।
1: ਜੀ
0: ਸਵਾਲ ਇਹ ਹੈਗਾ ਆ ਕਿ ਉਹ ਵੀ ਜਦੋਂ ਕੋਈ ਇਸੇ ਬੰਦੇ ਦੇ ਹੱਥ ਚ ਵੈਪਨ ਆ
1: ਜੀ
0: ਔਰ ਉਹ ਉਸ ਵੇਲੇ ਡਰਿਆ ਆ ਕੰਡੀਸ਼ਨ ਚ ਇਸ ਕਰਕੇ ਕਿ ਇਹ ਬੰਦੇ ਮੇਰੇ ਤੇ ਅਟੈਕ ਕਰ ਸਕਦੇ ਆ ਜੀ,
1: ਜੀ
0: ਉਸ ਵੇਲੇ ਤਾਂ ਆਪਣਾ ਉਹਨੂੰ ਪ੍ਰਵੋਕ ਕਰਨਾ ਕੋਈ ਅਕਲਮੰਦੀ ਨਹੀਂ ਸੀ।
1: ਜੀ
0: ਅੱਜ ਦੀ ਜੋ ਸਿਚੁਏਸ਼ਨ ਹੈਗੀ ਸੀ ਗੋਲੀ ਚੱਲਣ ਤੱਕ ਦੀ, ਜਿੱਦਾਂ ਜਦੋਂ ਮੂਸੇ ਵਾਲੇ ਦਾ ਕਾਂਡ ਹੋਇਆ ਸੀ ਤੇ DSP ਸ਼ੇਖਵਾ ਨਾ ਜੀ,
1: ਹਾਂ ਜੀ
0: ਉਹਨੇ ਇੱਕ ਇੰਟਰਵਿਊ ਚ ਕਿਹਾ ਵੀ ਇਸ ਮੁੰਡੇ ਨੂੰ ਪਹਿਲਾਂ ਨਹੀਂ ਸੀ ਜਾਣਦਾ ਮੈਂ, ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਇੰਸੀਡੈਂਟ ਤੋਂ ਬਾਅਦ ਇਹਦੀ ਗੱਲਬਾਤ ਸੁਣੀ ਸਾਰੇ ਬਾਰੇ ਇਹਦੇ ਬਾਰੇ
1: ਜੀ,
0: ਪਰ ਇਸ ਮੁੰਡੇ ਦੇ ਵੀ ਉਹ ਜੋ ਸਿਚੁਏਸ਼ਨ ਹੋਈ ਆ ਉਹਨੂੰ ਇਨਵਾਈਟ ਆਪ ਹੀ ਕੀਤਾ ਸੀ
1: ਜੀ,
0: ਜੋ ਹਾਲਾਤ ਹੈਗੇ
1: ਜੀ
0: ਏਦਾਂ ਹੀ ਇਹਨਾਂ ਨੇ ਉਹਨੂੰ ਪ੍ਰਵੋਕ ਕਰ ਕਰਕੇ ਉਹ ਇਨਵਾਈਟ ਉਹਨੂੰ ਕੀਤਾ, ਉਹਨੂੰ ਜਿਹੜਾ ਹੈਗਾ ਆ ਗੋਲੀ ਚਲਾਉਣ ਲਈ ਮਜਬੂਰ ਕਰਤਾ।
1: ਸਿਚੁਏਸ਼ਨ ਬਣਾਈ ਹੈ ਜੀ।
0: ਦੇਖੋ ਹਰ ਇੱਕ ਬੰਦੇ ਦਾ ਪੇਸ਼ੈਂਸ ਲੈਵਲ ਵੱਖਰਾ ਵੱਖਰਾ ਹੁੰਦਾ, ਕੋਈ ਬੰਦਾ ਤਾਂ ਹੁੰਦਾ ਵਿਚਾਰ ਕਰ ਲੈਂਦਾ ਵੀ ਆ ਲੈ ਪਾ ਤੂੰ ਰੱਖ ਲਾ ਵੈਪਨ, ਜਿਹੜੀ ਗੱਲ ਹੈਗੀ ਆ ਲੈ ਫੜ ਤੂੰ ਲੈ ਤੂੰ ਮੇਰੇ ਗੋਲੀ ਮਾਰ ਦੇ, ਠੀਕ ਹੈ ਜੀ ਚੱਲ ਉਹਦੇ ਨਾਲ ਡਾਊਟ ਖਤਮ ਹੋ ਜਾਂਦਾ। ਹਾਂ ਦੱਸੋ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਹੈ ਕੀ ਕਰਨਾ ਹੈਗਾ, ਚਲੋ ਆਓ ਚੱਲੀਏ ਆਪਾਂ ਥਾਣੇ ਚੱਲ ਚੱਲਦੇ ਹਾਂ, ਤੁਸੀਂ ਜਿਹੜਾ ਪਰਚਾ ਕਰਾਉਣਾ ਕਰਾ ਲਓ ਮੈਂ ਆਪਾਂ ਜਿਹੜਾ ਹੈਗਾ ਕਾਨੂੰਨੀ ਰੈਮਡੀ ਲੈ ਲਊਂਗਾ,
1: ਬਿਲਕੁਲ
0: ਠੀਕ ਹੈ ਜੀ। ਇੱਕ ਚੀਜ਼ ਦੂਜੀ ਇਹ ਹੈਗੀ ਆ ਕਿ ਪੁਲਿਸ ਵਾਲੇ ਹੁਣ ਦੇਖੋ ਕਿੱਦਾਂ ਦਾ ਵਰਸ਼ਨ ਦਿੰਦੇ ਪਏ ਹੈਗੇ ਆ, ਉਹ ਕਹਿੰਦੇ ਅਸੀਂ ਤਾਂ ਮੈਡੀਕਲ ਨਸ਼ੇ ਦਾ ਸਾਨੂੰ ਕੀ ਪਤਾ ਵੀ ਨਸ਼ੇ ਦੀ ਗੋਲੀ ਹੈਗੀ ਆ ਕਿ ਨਹੀਂ ਹੈਗੀ
1: ਜੀ।
0: ਹਾਂਜੀ
1: ਉਹ ਨਾਲੇ ਕਹਿੰਦੇ ਅੱਜ ਡੀਜੀ ਆਪਣੇ AGDP ਜਿਹੜੇ ਨੇ ADGP ਜਿਹੜੇ ਨੇ ਉਹਨਾਂ ਦਾ ਬਿਆਨ ਬਕਾਇਦਾ ਮੈਂ ਸੁਣ ਰਿਹਾ ਸੀਗਾ, ਉਹ
0: ਉਹ
1: ਕਹਿੰਦੇ
0: ਡਰੱਗ ਇੰਸਪੈਕਟਰ ਲੈ ਕੇ ਜਾਂਦੇ ਜੀ।
1: ਹਾਂਜੀ ਹਾਂਜੀ
0: ਪੁਲਿਸ, ਪਰ ਮੈਂ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਉਹ ਨਾ ਜੀ ਇਹੋ ਜਿਹੇ ਕੇਸਾਂ ਦੇ ਵਿੱਚ ਸਰ ਉਹ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ ਆ ਜਿਹੜਾ ਕਿ ਆਇਡੈਂਟੀਫਾਈ ਕਰਦਾ ਹੈ ਕਿ ਸੱਚ ਹੈ ਸਬਸਟੈਂਸ ਇਜ਼ ਇੰਟੌਕਸੀਕੈਂਟ ਵੀ ਆਹ ਨਸ਼ੇ ਵਾਲੀ ਗੋਲੀ ਆ ਤੇ ਆਹ ਨਹੀਂ ਹੈ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਕੱਲੇ ਕੱਲਾ ਸਾਲਟ ਪੜ ਕੇ ਦੇਖ ਕੇ ਦੱਸਦਾ ਹੈਗਾ ਆ ਤੇ ਉਥੋਂ ਅੱਗੇ ਪੁਲਿਸ ਜਿਹੜੀ ਇਨਫਰੈਂਸ ਕਰਦੀ ਆ
1: ਜੀ।
0: ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਪੁਲਿਸ ਦਾ ਤਾਂ ਆਪਣੇ ਉਹਨਾਂ ਕੋਲ ਐਕਸਕਿਊਜ਼ ਹੈਗਾ ਹੀ ਸੀਗਾ ਜੀ ਵੀ ਅਸੀਂ ਕਿੱਦਾਂ ਆੜਾ ਸੀਗਾ ਜੀ, ਸਾਨੂੰ ਜਾਂ ਤਾਂ ਪਹਿਲਾਂ ਡਰੱਗ ਇੰਸਪੈਕਟਰ ਨਾਲ ਟਾਈ ਅਪ ਕਰਦੇ ਫੇ ਆਉਂਦੇ ਜੀ
1: ਲਿਖਤੀ ਦਿੰਦੇ,
0: ਪਰ ਜਦੋਂ ਤੁਹਾਨੂੰ ਅਗਲਾ ਫੋਨ ਕਰਕੇ ਕਹਿ ਰਿਹਾ ਆ ਤੇ ਉਦੋਂ ਹੀ ਉਹਨੂੰ ਕਹਿ ਦਿਓ
1: ਜੀ,
0: ਜਦੋਂ ਅਗਲਾ ਫੋਨ ਕਰਕੇ ਕਹਿ ਰਿਹਾ ਆ ਉਦੋਂ ਹੀ ਤੁਸੀਂ ਕਹਿ ਦਿਓ ਵੀ ਭਾਈ ਰੁਕ ਜਾ ਸਾਡੇ ਸਾਨੂੰ ਪਹਿਲਾਂ ਡਰੱਗ ਇੰਸਪੈਕਟਰ ਨਾਲ ਸੰਪਰਕ ਕਰ ਲੈਂਦੇ ਪਹਿਲਾਂ ਅਸੀਂ ਟੀਮ ਬਣਾ ਕੇ ਤੇ ਫੇਰ ਆਉਂਦੇ ਹੈਗੇ ਆ ਫੇਰ ਨਾਲ ਚੱਲ ਚੱਲਿਓ ਤੁਸੀਂ ਕਨਫਰਮ ਕਰ ਲਿਆ ਜੋ ਵੀ ਕਰਨਾ
1: ਜੀ।
0: ਸੋ ਇਸ ਕਰਕੇ ਉਸ ਬੰਦੇ ਦੇ ਨਜ਼ਰੀਏ ਨਾਲ ਤੁਸੀਂ ਇਸ ਚੀਜ਼ ਨੂੰ ਵਿਚਾਰੋਗੇ ਤੇ ਤੁਹਾਡਾ ਜਿਹੜਾ ਦਿਮਾਗ ਕਿਸੇ ਹੋਰ ਰਿਜ਼ਲਟ ਤੇ ਪਹੁੰਚੂਗਾ
1: ਜੀ।
0: ਹੁਣ ਪਰਮਿੰਦਰ ਝੋਟੇ ਦੇ ਨਜ਼ਰੀਏ ਤੋਂ ਦੇਖੀਏ ਕਿ ਸਮਾਜ ਦੇ ਵਿੱਚ ਜਦੋਂ ਕੋਈ ਬੰਦਾ ਏਦਾਂ ਦਾ ਕੰਮ ਕਰਦਾ ਆ ਜਦੋਂ ਫਿਰ ਫੇਮ ਮਿਲਦੀ ਆ ਪ੍ਰਸਿੱਧੀ ਮਿਲਦੀ ਆ ਐਪਰੀਸੀਏਸ਼ਨ ਮਿਲਦੀ ਆ ਫਿਰ ਉਸ ਚੀਜ਼ ਦੇ ਨਾਲ ਬੰਦਾ ਕਹਿੰਦਾ ਹੈਗਾ ਆ ਵੀ ਮੇਰੀ ਤਾਂ ਪਹਿਚਾਣ ਇਹ ਆ ਉਹ ਫਿਰ ਜਿਹੜਾ ਆ ਕੋਈ ਨਾ ਕੋਈ ਜਿਹੜਾ ਆ ਉਹਨੂੰ ਲਾਈਮ ਲਾਈਟ ਦੇ ਵਿੱਚ ਰਹਿਣ ਵਾਸਤੇ ਲਗਾਤਾਰ ਏਦਾਂ ਦਾ ਕੋਈ ਕੰਮ ਕਰਦੇ ਰਹਿਣਾ ਪੈਂਦਾ।
1: ਬਿਲਕੁਲ ਹੈ ਜੀ, ਉਹ ਲੱਖਾ ਸਿਧਾਣਾ ਵੀ ਤਾਂ ਦੇਖੋ ਹੁਣ ਕਿੱਥੋਂ ਦੇ ਕਿੱਥੇ ਪਹੁੰਚ ਗਏ ਆ, ਤੇ ਸੁਣਨ ਤੇ ਤਾਂ ਇਹ ਵੀ ਸੈਣੀ ਸਾਹਿਬ ਆਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਸ ਪੰਜਾਬ ਵਾਲੇ ਜਿਹੜੇ ਨੇ ਇਹਨਾਂ ਨੂੰ ਮਿਲ ਕੇ ਗਏ ਨੇ, ਘਰੇ ਵਾਰਤਾਲਾਪ ਹੋਈ ਆ ਉਹਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਸੀ। ਗੱਲ ਤਾਂ ਉੱਥੇ ਵੀ ਤਾਂ ਕੁਰਸੀ ਦੀ ਜਾਂ ਸਿਆਸਤ ਦੀ ਆ ਨਾ,
0: ਸਿਆਸਤ ਸੀ ਤੇ ਏਦਾਂ ਕਰਕੇ ਇਹਨਾਂ ਨੇ ਟਰੈਪ ਲਾਇਆ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ, ਤੇ ਤਾਂ ਕਰਕੇ ਜਿਹੜੀ ਹੈਗੀ ਆ ਪਤਾ ਨੀ ਕੀ ਮਨ ਚ ਚੱਲਦਾ ਹੋਊਗਾ, ਟਿਕਟ ਪੱਕੀ ਹੋ ਜਾਊਗੀ ਜਾਂ ਏਦਾਂ ਕਰਕੇ ਹੋ ਜਾਊਗਾ, ਠੀਕ ਹੈ ਜੀ। ਤੇ ਹੋਰ ਪਾਰਟੀਆਂ ਦੇ ਵਿੱਚ ਵੀ ਜਿਹੜਾ ਇਹ ਆ ਵੀ ਪਤਾ ਲੱਗ ਜਾਊਗਾ ਵੀ ਹਾਂ ਜੀ ਉੱਥੇ ਸਟਰੋਂਗ ਕੈਂਡੀਡੇਟ ਆ, ਉਹ ਤਾਂ ਕਰਕੇ ਉਹ ਸੋਫਟ ਟਾਰਗੇਟ ਸੀਗਾ ਕਿਉਂਕਿ ਉਹ ਵੇਚਦਾ ਸੀਗਾ, ਪਹਿਲਾਂ ਵੀ ਵੇਚਦਾ ਸੀ ਤੇ ਬਾਅਦ ਚ ਵੀ ਵੇਚਦਾ, ਹੁਣ ਉਹਨੇ ਵੇਚਣੋਂ ਹਟਣਾ ਨੀ ਸੀ, ਤਾਂ ਕਰਕੇ ਇਹਨਾਂ ਨੇ ਆਪਾਂ ਹੀ ਬੁੱਢਾ ਭੇਜਿਆ ਤੇ ਆਪਾਂ ਹੀ ਬੁੱਢੇ ਕੋਲੋਂ ਮੰਗਵਾਈ ਤੇ ਆਪ ਹੀ ਉੱਥੇ ਚੱਲ ਗਏ ਜੀ।
1: ਜੀ
0: ਸੋ ਇਸ ਕਰਕੇ ਇਹਨਾਂ ਘਟਨਾਵਾਂ ਨੂੰ ਜਿਹੜਾ ਹੈਗਾ ਨਾ ਜੀ ਸਾਰੇ ਐਂਗਲ ਦੇ ਨਾਲ ਤੁਸੀਂ ਵਿਚਾਰੋਗੇ ਤੇ ਫਿਰ ਰਿਜ਼ਲਟ ਤੇ ਪਹੁੰਚ ਸਕਦੇ ਹੈਗੇ ਆ ਜੀ। ਹੁਣ ਆ ਜਾਂਦਾ ਵੀ ਉਹ ਘਟਨਾ ਵਾਪਰ ਗਈ
1: ਜੀ,
0: ਉਹ ਤੋਂ ਅੱਗੇ ਦੋ ਪੱਖ ਆ ਗਏ ਜੀ ਫਿਰ
1: ਜੀ।
0: ਪਹਿਲਾ ਵੀ ਇਸ ਘਟਨਾ ਦੀ ਲਾਈਵ ਵੀਡੀਓ ਮੌਜੂਦ ਹੈਗੀ ਆ,
1: ਹੈਗੀ ਆ ਜੀ,
0: ਹੈ ਜੀ ਲਾਈਵ ਵੀਡੀਓ ਮੌਜੂਦ ਹੈਗੀ ਆ, ਕੋਈ ਬਹੁਤੇ ਐਵੀਡੈਂਸ ਦੀ ਲੋੜ ਨੀ ਪੈਣੀ, ਮਰਡਰ ਇਜ਼ ਮਰਡਰ ਦੇ ਵਿੱਚ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਤਾਂ ਜਿਹੜਾ ਆ ਜੋ ਹੁਣ ਆਇਆ ਉਹ ਸਾਰਾ ਕੁਛ ਅੰਦਰ ਵੀ ਜਾਣਾ ਪਊ, ਸਾਰਾ ਕੁਛ ਕਰਨਾ ਪਊਗਾ ਜੀ,
1: ਬਿਲਕੁਲ ਜੀ।
0: ਜਦੋਂ ਟ੍ਰਾਇਲ ਚੱਲੇਗਾ, ਅੱਜ ਦੇਖੋ ਅੱਜ ਜਨਤਾ ਦਾ ਸੈਂਟੀਮੈਂਟ ਕੁਛ ਹੋ ਰਿਹਾ, ਜਦੋਂ ਟ੍ਰਾਇਲ ਚੱਲੇਗਾ ਘਟਨਾ ਜਿਹੜੀ ਹੈਗੀ ਹੈ ਤੋਂ ਕੋਈ ਵੱਡੀ ਘਟਨਾ ਹੋਰ ਹੋ ਗਈ ਤੇ ਲੋਕਾਂ ਦਾ ਉਧਰ ਨੂੰ ਚੱਲ ਜਾਣਾ ਧਿਆਨ, ਇਧਰਲੇ ਪਾਸੇ ਜਿਹੜਾ ਹੈਗਾ ਆ ਕਿੱਥੇ ਉਹ ਕਬੱਡੀ ਨੰਗਲ ਅੰਬੀਆਂ ਕਿੱਥੇ ਚਲਾ ਗਿਆ ਜੀ, ਹਾਂਜੀ ਕਿੰਨਾ ਕੁ ਮੂਸੇ ਵਾਲੇ ਨੂੰ ਚੇਤੇ ਕਰਦੇ ਹੈਗੇ, ਉਹਦਾ ਕੇਸ ਵੀ ਏਦਾਂ ਹੀ ਚੱਲਿਆ ਜੀ,
1: ਬਿਲਕੁਲ ਜੀ।
0: ਬਾਕੀ ਹੋਰ ਜਿਹੜੇ ਹੈਗੇ ਆ ਬਥੇਰੇ ਇੱਥੇ ਸਮਾਜ ਸੇਵਕ ਆਏ ਜੀ,
1: ਜੀ
0: ਸਵਾਲ ਇਹ ਹੈਗਾ ਆ ਜੀ ਕਿ ਉਸ ਵੇਲੇ ਜਿਹੜਾ ਆ ਕਿਉਂਕਿ ਉਹਦੀ ਦੁਕਾਨ ਤੇ ਆਪਾਂ ਚੱਲ ਕੇ ਗਏ ਆ
1: ਜੀ, ਉਹਦੀ ਪ੍ਰਾਪਰਟੀ
0: ਔਰ ਆਪਾਂ ਜਿਆਦਾ ਆਪਾਂ ਗਿਣਤੀ ਚ ਜਾਦੇ ਆ
1: ਜੀ,
0: ਠੀਕ ਹੈ ਜੀ, ਆਪਾਂ ਉਹਨੂੰ ਪ੍ਰਵੋਕ ਵੀ ਕਰਦੇ ਹੈਗੇ ਆ
1: ਜੀ,
0: ਤੇ ਰਾਈਟ ਟੂ ਸੈਲਫ ਡਿਫੈਂਸ ਜਿਹੜਾ ਹੈਗਾ ਆ ਹਰ ਇੱਕ ਨੂੰ ਅਵੇਲੇਬਲ ਆ ਜੀ
1: ਜੀ।
0: ਪਿਛਲਾ ਕਾਂਡ ਇਹ ਦੱਸਦਾ ਆ ਕਿ ਛਿੱਤਰਾਂ ਦਾ ਹਾਰ ਪਾਇਆ ਸੀ ਤੁਸੀਂ ਉਹਦੇ
1: ਜੀ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਸ ਬੰਦੇ ਦੇ ਫੇਵਰ ਚ ਜਾਣਗੀਆਂ,
1: ਝੋਟੇ ਦੇ ਖਿਲਾਫ
0: ਉਹਦੇ ਹੱਕ ਚ ਜਾਣੀਆਂ, ਹਾਂ ਜੀ ਬਿਲਕੁਲ, ਕਿਉਂਕਿ ਪ੍ਰਵੋਕ ਵੀ ਕਰ ਰਹੇ ਹੋ ਤੁਸੀਂ, ਉਹ ਬੰਦਾ ਜਿਹੜਾ ਹੈ ਲੈ ਕੇ ਦੱਸਦਾ ਪਿਆ ਜਾ ਕੇ ਵੀ ਇਹਦੇ ਕੋਲੋਂ ਹੀ ਲੈ ਕੇ ਗਿਆ ਆ, ਇਟ ਮੀਨਸ ਤੁਸੀਂ ਬੰਦਾ ਵੀ ਤੁਸੀਂ ਭੇਜਿਆ ਹੈਗਾ ਆ, ਇੱਕ ਕੌਨਸਪੀਰੇਸੀ ਤੁਸੀਂ ਰਚੀ ਹੈਗੀ ਆ ਸੋਫਟ ਟਾਰਗੇਟ ਦੇ ਉੱਤੇ ਹੈਗਾ ਆ ਜੀ, ਆ ਜੋ ਕੁਛ ਹੋ ਰਿਹਾ ਹੈਗਾ ਆ। ਤੇ ਜੇ ਕੋਈ ਸਿਆਣਾ ਵਕੀਲ ਹੋਇਆ ਉਸ ਬੰਦੇ ਦਾ ਜੀ, ਤੇ ਉਹ ਇਹ ਚੀਜ਼ਾਂ ਵੀ ਲਿਆਊਗਾ ਵੀ ਵਾਰਸ ਪੰਜਾਬ ਚ ਜਾਣਾ ਚਾਹੁੰਦੇ ਸੀ ਜੀ, ਜਾਂ ਇਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹ ਵੀ ਨਾਲ ਜਿਹੜੀ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਜੀ
1: ਸਿਆਸਤ ਦੇ ਵਿੱਚ,
0: ਤੇ ਜੱਜ ਜਿਹੜਾ ਤੇ ਜੱਜ ਜਿਹੜਾ ਆ ਉਹ ਉਸ ਚੀਜ਼ ਨੂੰ ਆਪਣੇ ਦਿਮਾਗ ਨਾਲ ਵਿਚਾਰੇਗਾ, ਤੇ ਹੋ ਸਕਦਾ ਜਿੱਦਾਂ ਦਾ ਤੁਸੀਂ ਕਹਿੰਦੇ ਹੈਗੇ ਨਾ ਜੀ ਜੋ ਸਮਾਜ ਕਹਿ ਰਿਹਾ ਇਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ, ਇਹਨੂੰ ਆਹ ਹੋ ਜਾਣਾ ਚਾਹੀਦਾ ਹੈ ਜੀ, ਉਹੋ ਜਿਹਾ ਸਜ਼ਾ ਬਿਲਕੁਲ ਨੀ ਹੋਏਗੀ। ਜੇ ਇੱਕ ਮਰਡਰ ਦੀ ਕੇਸ ਦੀ ਸਜ਼ਾ ਹੋਏਗੀ ਤੇ ਉਮਰ ਕੈਦ ਹੋਏਗੀ ਜੀ, ਨਹੀਂ ਤਾਂ ਕਲਪੇਬਲ ਹੋਮੇਸਾਈਡ ਨੋਟ ਅਮਾਉਂਟਿੰਗ ਟੂ ਮਰਡਰ ਦੇ ਵਿੱਚ ਸਜ਼ਾ ਹੋਊਗੀ ਜੀ, ਵੀ ਉਹ 5-10 ਸਾਲ ਜਿਹੜੀ ਕੱਟਣੀ ਪੈਣੀ ਹੈਗੀ ਆ ਜੀ, ਉਹ ਇਸ ਕਰਕੇ ਕਿ ਉਸ ਬੰਦੇ ਦੀ ਇੰਟੈਂਸ਼ਨ ਪਹਿਲਾਂ ਇਹਨੂੰ ਮਾਰਨ ਦੀ ਨਹੀਂ ਸੀ ਜੀ, ਇਹਦੀ ਪ੍ਰੋਵੋਕੇਸ਼ਨ ਦੇ ਉੱਤੇ ਉਹਨੇ ਗੋਲੀ ਚਲਾਈ ਆ ਜੀ, ਤੇ ਇਸ ਕਰਕੇ ਜਿਹੜਾ ਆ ਉਹ ਕਲਪੇਬਲ ਹੋਮੇਸਾਈਡ ਦੇ ਵਿੱਚ ਜਾਊਗਾ ਕੇਸ, ਤੇ ਇਸ ਕਰਕੇ ਇਹਦਾ ਕਾਨੂੰਨਲ ਵਿਸ਼ਲੇਸ਼ਣ ਜਿਹੜਾ ਆ ਇਸ ਘਟਨਾ ਦਾ ਇਹ ਆ ਜੀ।
1: ਬਿਲਕੁਲ ਆ ਜੀ,
0: ਜੀ ਭਾਰਤ ਸਾਹਿਬ।
1: ਸਾਈ ਸਾਹਿਬ ਬਹੁਤ ਸਾਰੇ ਦੋਸਤ ਇਹ ਸੋਚਦੇ ਹੋਣੇ ਆ ਵੀ ਅਸੀਂ ਕਿਹੜੀ ਲਾਈਨ ਦੇ ਉੱਤੇ ਚੱਲ ਪਏ, ਮੈਂ ਸਵੇਰ ਤੋਂ ਇਹੀ ਚੀਜ਼ਾਂ ਸੋਚ ਰਿਹਾ ਸੀਗਾ, ਚਲੋ ਡਿਸਕਸ ਤਾਂ ਆਪਣੀ ਨਹੀਂ ਹੋਈ ਆਪਸ ਦੇ ਵਿੱਚ, ਪਰ ਮੀਡੀਆ ਦੇ ਵਿੱਚ ਵੀ ਇਹੀ ਸਾਰਾ ਕੁਝ ਚੱਲ ਰਿਹਾ ਸੀਗਾ, ਤੇ ਪਰ ਜੇ ਅਸੀਂ ਇੱਕ ਤਰ੍ਹਾਂ ਸਾਹਮਣੇ ਉਸ ਘਟਨਾ ਨੂੰ ਰੱਖ ਕੇ ਦੇਖੀਏ ਨਾ ਤਾਂ ਉਹਦੇ ਵਿੱਚ ਗਲਤ ਕੌਣ ਆ ਤੇ ਸਹੀ ਕੌਣ ਆ ਉਹ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ। ਪਰ ਸਿਆਸਤਦਾਨਾਂ ਨੇ ਜਿਹੜੀ ਆ ਆਪਣੀ ਖੇਡ ਜਿਹੜੀ ਆ ਹੋਰ ਵਧਾਉਣ ਦੇ ਲਈ, ਉਹ ਚਾਹੇ ਕਹਿ ਰਹੇ ਨੇ ਕਿ ਇਹਨਾਂ ਨੇ ਰਾਤੋ ਰਾਤ ਜਿੱਦਾਂ ਪਹਿਲਾਂ ਵੀ ਇੱਕ ਨੌਜਵਾਨ ਜਿਹੜਾ ਸੀਗਾ ਨਸ਼ਿਆਂ ਖਿਲਾਫ਼ ਬੋਲਿਆ ਸੀ ਤੇ ਉਹਦੀ ਪੁਲਿਸ ਕਸਟਡੀ ਦੇ ਵਿੱਚ ਉਹਦਾ ਸੰਸਕਾਰ ਕਰ ਦਿੱਤਾ, ਸਾਰਾ ਕੁਝ ਕਰ ਦਿੱਤਾ, ਤੇ ਹੁਣ ਸ਼ਾਮ ਤੱਕ ਦਾ ਜਿਹੜਾ ਰੋਲਾ ਇਹੀ ਪਿਆ ਰਿਹਾ ਕਿ ਉਹਦੀ ਜਿਹੜੀ ਹੈ ਮੋਰਚੀ ਦੇ ਵਿੱਚ ਜਿਹੜੀ ਰੱਖ ਦਿੱਤੀ ਸੀ ਬੋਡੀ, ਤੇ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਜਿਹੜੀ ਹੈ ਤੈਨਾਤ ਕੀਤੀ ਹੋਈ ਹੈ ਤੇ ਲੋਕ ਵੀ ਉੱਥੇ ਨੇ, ਤੇ ਉਹਦੀ ਦੁਕਾਨ ਵੀ ਭੰਨੀ ਹੈ, ਸਾਰਾ ਕੁਝ ਹੋਇਆ ਆ, ਉਹ ਸਾਰੀਆਂ ਚੀਜ਼ਾਂ ਵੀ ਨਾਲ ਚੱਲੀਆਂ ਨੇ। ਸ਼ਾਮ ਤੱਕ ਜੋ ਕੁਝ ਵੀ ਲੋਕ ਇਕੱਠੇ ਹੁੰਦੇ ਰਹੇ ਆ, ਸਕੂਲਾਂ ਦੇ ਵਿੱਚ ਛੁੱਟੀ ਵੀ ਕਰ ਦਿੱਤੀ ਗਈ ਹੈ, ਤੇ ਲਾਈਨ ਆਰਡਰ ਨੂੰ ਦੇਖਦੇ ਹੋਏ ਜੋ ਸਥਿਤੀ ਬਣੀ ਹੈ, ਤੇ ਇਹਦੇ ਵਿੱਚ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚਾਹੇ ਉਹ CBI ਦੀ ਜਾਂਚ ਮੰਗੀ ਜਾ ਰਹੀ ਹੈ, ਤੇ ਚਾਹੇ ਉਹ ਭਗਵੰਤ ਮਾਨ ਹੁਣਾਂ ਦਾ ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਮੰਗਿਆ ਜਾ ਰਿਹਾ, ਨਵੇਂ ਨਵੇਂ DGP ਪੱਕੇ ਹੋਏ ਨੇ, 4.5 ਸਾਲ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਜੀ। ਇਹ ਕਹਾਣੀ ਕਿੱਥੇ ਕੁ ਤੱਕ ਜਾਂਦੀ ਨਜ਼ਰ ਆ ਰਹੀ ਹੈ ਜੀ?
0: ਭਾਰਤ ਸਾਹਿਬ ਦੇਖੋ, ਪਹਿਲਾਂ ਤਾਂ ਕਤਲ ਕਿਸੇ ਦਾ ਵੀ ਹੋਵੇ ਉਹਦੀ ਨਿੰਦਿਆ ਤਾਂ ਕਰਨੀ ਹੀ ਚਾਹੀਦੀ ਹੈਗੀ ਆ ਕਿਸੇ ਰੂਪ ਚ, ਠੀਕ ਹੈ ਜੀ। ਹਾਂ, ਵਾਇਲੈਂਸ ਦੇ ਤਾਂ ਆਪਾਂ ਟੋਟਲੀ ਖਿਲਾਫ਼ ਹਾਂ, ਇਸ ਚੀਜ਼ ਦੀ ਕਲੈਰਿਟੀ ਪਹਿਲਾਂ ਜ਼ਰੂਰੀ ਆ
1: ਜੀ।
0: ਦੂਜਾ ਜੀ, ਕਿ ਜਿਹੜਾ ਉਹਦੀ ਦੁਕਾਨ ਭੰਨ ਦਿੱਤੀ ਉਹ ਕੋਈ ਠੀਕ ਨੀ ਕੀਤਾ, ਉਹ ਮਾੜਾ ਕੀਤਾ। ਕਿਉਂ ਜੀ? ਸੀਨ ਆਫ ਕ੍ਰਾਈਮ ਤੁਸੀਂ ਡਿਸਟਰਬ ਕਰ ਦਿੱਤਾ
1: ਜੀ।
0: ਹਾਂਜੀ, ਚਾਹੀਦਾ ਤਾਂ ਇਹ ਸੀ ਉਹਦੀ ਦੁਕਾਨ ਤੇ ਪਹਿਰਾ ਲਾ ਦਿੰਦੇ, ਉਹਦੀ ਦੁਕਾਨ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਰੇ ਜਾਣੇ ਖੋਲਦੇ, ਉਹਦੀ ਦੁਕਾਨ ਦੀ ਤਲਾਸ਼ੀ ਲੈਂਦੇ, ਅੰਦਰੋਂ ਨਸ਼ੀਲੇ ਪਦਾਰਥ ਜਿਹੜੀਆਂ ਵੀ ਕੋਈ ਗੋਲੀਆਂ ਠੱਗੀਆਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ, ਉਹ ਬਰਾਮਦ ਕਰਾਉਂਦੇ
1: ਜੀ।
0: ਹਾਂਜੀ, ਕੇਸ ਮਜ਼ਬੂਤ ਹੋਣਾ ਸੀ
1: ਜੀ,
0: ਪਰ ਮਚੋਟ ਉਹਦੀ ਦੁਕਾਨ ਦਾ ਕੀ ਮਤਲਬ ਹੋਇਆ? ਉਹਦੀ ਦੁਕਾਨ ਢਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਅੱਗ ਲਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਲੱਤਾਂ ਮਾਰੀ ਜਾਂਦਾ ਆ ਉਹ ਲੱਗਾ ਆਪਣਾ ਜਿਹੜਾ ਭਾਨਾ ਸਿੱਧੂ ਆ, ਹੈਂਜੀ, ਉਹ ਸ਼ਟਰ ਤੇ ਹੀ ਲੱਤਾਂ ਮਾਰੀ ਜਾਂਦਾ ਹੈਗਾ ਆ, ਵੀ ਦੱਸ ਮੈਨੂੰ ਤਾਂ ਸਮਝ ਨੀ ਆਈ ਇਹਨਾਂ ਦੀ, ਪਤਾ ਨੀ ਕੀ ਰਿਐਕਸ਼ਨ ਆ
1: ਜੀ।
0: ਸਗੋਂ ਇਹ ਚੀਜ਼ ਜਿਹੜੀ ਹੈਗੀ, ਸੀਨ ਆਫ ਕ੍ਰਾਈਮ ਜਿਹੜਾ ਆ ਇੰਟੈਕਟ ਰਹਿਣਾ ਚਾਹੀਦਾ ਆ, ਉਹ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਬਹੁਤ ਸਾਰਾ ਮਦਦ ਕਰਦਾ ਜੀ।
1: ਬਿਲਕੁਲ ਹੈ ਜੀ, ਪ੍ਰੂਫ ਤਾਂ ਜਿਹੜੇ ਨੇ ਉਹ ਸਾਰੇ ਅਸੀਂ ਡਿਸਟਰੋਏ ਕਰ ਦਿੰਦੇ ਹਾਂ
0: ਜੀ। ਅੱਜ ਦੀ ਡੇਟ ਦੇ ਵਿੱਚ ਪਬਲਿਕ ਪ੍ਰੈਸ਼ਰ ਹੈਗਾ ਆ ਜੀ, ਲੋਕੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਉਧਰ ਨੂੰ, ਮਤਲਬ ਪਰਮਿੰਦਰ ਝੋਟੇ ਨੂੰ ਮਤਲਬ ਹੀਰੋ ਬਣਦੇ ਸੀ, ਤੇ ਹੈਗਾ ਵੀ ਸੀਗਾ ਜੀ ਵੀ ਜਦੋਂ ਹੁਣ ਪੁਲਿਸ ਜਾਂ ਬਾਕੀ ਏਜੰਸੀਆਂ ਆਪਣਾ ਕੰਮ ਨਹੀਂ ਕਰ ਰਹੀਆਂ, ਇੱਕ ਬੰਦਾ ਅੱਗੇ ਹੋ ਕੇ ਤੇ ਲੋਕਾਂ ਨਾਲ ਪੰਗੇ ਲੈ ਰਿਹਾ ਆ ਜੀ, ਇਹ ਕੰਮ ਨਾ ਕਰੋ। ਵਾਕਈ ਪੰਜਾਬ ਨਸ਼ਿਆਂ ਦੇ ਵਿੱਚ ਗ੍ਰਸਤ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ, ਤੇ ਜੇ ਉਹ ਮੈਡੀਕਲ ਨਸ਼ੇ ਦੇ ਅਗੇਂਸਟ ਹੈਗਾ ਸੀ ਤੇ ਉਹ ਕਰਦਾ ਸੀ ਇਸ ਚੀਜ਼ ਦਾ, ਤੇ ਉਹ ਉਹਨੂੰ ਜਸਟਿਸ ਵੀ ਤਾਂ ਮਿਲਣਾ ਚਾਹੀਦਾ ਹੈਗਾ ਨਾ, ਜਾਨ ਗਈ ਆ ਆਖਰ।
1: ਬਿਲਕੁਲ ਹੈ ਜੀ,
0: ਹਾਂਜੀ, ਹਾਲਾਤ ਕੁਛ ਵੀ ਹੁਣ ਜਾਨ ਗਈ ਆ, ਆਪਾਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਹਦੇ ਨਾਲ ਉਹਨੂੰ ਜਸਟਿਸ ਮਿਲਣ ਦੇ ਵਿੱਚ ਜਿਹੜਾ ਆ ਡਿਲੇ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਪੂਰਾ ਜਸਟਿਸ ਨਾ ਮਿਲ ਸਕੇ ਜੀ, ਔਰ ਸਾਡੇ ਕੀਤੇ ਹੋਏ ਕੰਮ ਦਾ ਫਾਇਦਾ ਦੂਜੀ ਪਾਰਟੀ ਨੂੰ ਮਿਲ ਜਾਏ, ਤੇ ਫਿਰ ਇਹੋ ਜਿਹੇ ਕੰਮ ਦੀ ਲਾਹਨਤ ਆ, ਆਪਾਂ ਗਏ ਤਾਂ ਅਗਲੇ ਦੀ ਫੇਵਰ ਚ ਆ, ਹੈਂਜੀ, ਤੇ ਕੰਮ ਇਹ ਕਰਕੇ ਆਏ ਹੈਗੇ, ਇੱਕ ਦੂਜੇ ਬੰਦੇ ਦਾ ਫੇਵਰ ਕਰੇ ਆਏ ਹੈਗੇ ਆ, ਤੇ ਫੇਰ ਤਾਂ ਜਿਹੜੀ ਹੈਗੀ ਆ ਸਾਡਾ ਕਿੰਨਾ ਕੁ ਆਪਾਂ ਇੰਟੈਲੀਜੈਂਟ ਹੈ ਜੀ।
1: ਨਾਲੇ ਦੇਖੋ ਚਰਨਜੀਤ ਚੰਨੀ ਹੁਣਾ ਨੇ ਤਾਂ ਕਹਿੰਦੇ ਕਿ ਸ਼ਹੀਦ ਚਾਹੀਦਾ ਦਰਜਾ, ਤੇ ਵਿਦਵਾਨ ਵੀ ਜਿਹੜੇ ਨੇ ਕਹਿ ਸਕਦੇ ਆ ਮੰਨੇ ਜਾਂਦੇ ਨੇ ਜਾਂ ਚਰਚਾਵਾਂ ਕਰਦੇ ਨੇ, ਉਹ ਆਪਣੇ ਮੂੰਹੋਂ ਜ਼ੁਬਾਨੀ ਕਹੀ ਜਾਂਦੇ ਆ ਕਿ ਹਾਂ ਸ਼ਹੀਦ ਹੈ ਜੀ, ਇਹ ਸਮਾਜ ਦਾ ਸ਼ਹੀਦ ਹੈ ਜੀ।
0: ਠੀਕ ਗੱਲ ਹੈਗੀ ਆ ਜੀ, ਜਿਦਾਂ ਮਰਜ਼ੀ ਦਰਜੇ ਦੇਈ ਜਾਣ, ਹੁਣ ਉਹ ਸਾਨੂੰ ਤਾਂ ਇਸ ਚੀਜ਼ ਦਾ ਮਤਲਬ ਨਹੀਂ ਹੈਗਾ, ਜਿਹੜਾ ਮਰਜ਼ੀ ਜੋ ਮਰਜ਼ੀ ਡੈਜੀਗਨੇਟ ਕਰੀ ਚੱਲੇ, ਕਿਉਂਕਿ ਅੱਗੇ ਵੀ ਤਾਂ ਬਥੇਰੇ ਏਦਾਂ ਜਿਹੜਾ ਹੈਗਾ ਆ ਕੀਤੇ ਹੀ ਆ ਇਹਨਾਂ ਨੇ, ਇਹ ਤਾਂ ਫੇਰ ਕੁਛ ਜਿਹੜਾ ਆ ਸਮਾਜ ਵਾਸਤੇ ਕਰਦਾ ਦਿਸ ਰਿਹਾ ਸੀਗਾ। ਹੈਂਜੀ, ਇੱਕ ਏਦਾਂ ਦੇ ਵੀ ਹੈਗੇ ਸੀਗੇ ਜੀ ਵੀ ਜਿਹੜੇ ਆਪਣੀ ਗਰਲਫ੍ਰੈਂਡ ਨਾਲ ਜਾ ਰਹੇ ਸੀਗੇ ਜੀ, ਤੇ ਐਕਸੀਡੈਂਟ ਹੋ ਗਿਆ ਸੀ, ਉਹਨਾਂ ਨੂੰ ਜੇ ਮੰਨ ਸਕਦੇ ਹੈਗੇ ਤੁਸੀਂ, ਇਹ ਤਾਂ ਫੇਰ ਡਰੱਗ ਵਾਸਤੇ ਲੜਦਾ ਪਿਆ ਤੇ ਸਿਆ ਜੀ, ਇਸ ਕਰਕੇ ਜੀ ਇਹ ਇੱਥੇ ਇਹ ਆਪਣੀ ਆਪਣੀ ਲੋਕਾਂ ਦੀ ਵਿਜ਼ਡਮ ਆ, ਆਪਣਾ ਆਪਣਾ ਬਲੀਫ ਆ, ਆਪਣਾ ਆਪਣਾ ਫੇਥ ਆ ਜੀ,
1: ਸਹਿਮਤ ਹੋਣਾ ਨਹੀਂ,
0: ਠੀਕ ਹੈ ਜੀ। ਹਾਂਜੀ, ਉਹ ਠੀਕ ਗੱਲ ਹੈ ਜੀ, ਉਹਨਾਂ ਦਾ ਆਪਣਾ ਹੈਗਾ ਆ ਜੀ, ਮੇਰੀ ਤਾਂ ਬੇਨਤੀ ਇਹ ਸੀ ਵੀ ਸੀਨ ਆਫ ਕ੍ਰਾਈਮ ਨੂੰ ਇੰਟੈਕਟ ਰੱਖਣਾ ਚਾਹੀਦਾ ਸੀਗਾ ਜੀ। ਦੂਜਾ ਜਿਹੜਾ ਹੈਗਾ ਆ ਉਹ ਉਹਨੂੰ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਜੀ। ਦੂਜਾ ਇਹ ਆ ਕਿ ਅੰਦਰੋਂ ਜਿਹੜੀ ਹੈਗੀ ਆ ਡਰੱਗ ਇੰਸਪੈਕਟਰ ਨੂੰ ਲਿਆ ਕੇ ਜੇ ਦਵਾਈ ਜਿਹੜੀ ਹੈਗੀ ਆ ਕੋਈ ਨਸ਼ੀਲਾ ਪਦਾਰਥ ਬਰਾਮਦ ਕਰਾ ਲੈਂਦੇ, ਤੇ ਉਹ ਬੰਦਾ ਜਿਹੜਾ ਹੈਗਾ ਆ ਸਾਈਮਲਟੇਨੀਅਸਲੀ ਉਹਦੇ ਤੇ ਵੀ ਪਰਚਾ ਨਾਲ ਹੋ ਜਾਂਦਾ, ਤੇ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਪੁਲਿਸ ਵਾਲੇ ਐਕਸ਼ਨ ਨਹੀਂ ਸੀ ਲੈ ਰਹੇ ਜਾਂ ਡਿਲੇ ਰਹਿ ਰਹੇ ਸੀ, ਜਿਹੜਾ ਡਰੱਗ ਇੰਸਪੈਕਟਰ ਇਲਾਕੇ ਦਾ ਹੈਗਾ ਆ ਉਹ ਵੀ ਰਿਸਪੋਂਸੀਬਲ ਹੈਲਡ ਕੀਤਾ ਜਾਂਦਾ ਕਿ ਤੂੰ ਜਿਹੜਾ ਆ ਉਹਨੂੰ ਤਾਂ ਪਤਾ ਆ, ਝੋਟੇ ਨੂੰ ਤਾਂ ਪਤਾ ਆ ਵੀ ਇਹਦੇ ਕੋਲ ਨਸ਼ੇ ਵਾਲੀਆਂ ਗੋਲੀਆਂ ਵਿਕਦੀਆਂ ਪਈਆਂ, ਤੇ ਤੂੰ ਉੱਥੇ ਬੈਠਾ ਕਾਹਦੀ ਤਨਖਾਹ ਲੈਣਾ ਬਈ।
1: ਬਿਲਕੁਲ ਹੈ ਜੀ, ਉੱਥੇ ਦੇ ਜਿਹੜੇ ਸੈਣੀ ਸਾਹਿਬ DC ਹੈਗਾ ਜਾਂ ਜਿੰਨੇ ਵੀ ਜਿਹੜਾ ਫੂਡ ਸਿਕਿਉਰਿਟੀ ਹੈਗੇ ਨੇ ਜਾਂ ਹੋਰ ਜਿਹੜੇ ਮੈਡੀਕਲ ਲਾਇਸੈਂਸ ਇਸ਼ੂ ਕਰਦੇ ਨੇ ਜਾਂ ਉਹਨਾਂ ਦਾ ਸਮੇਂ ਸਮੇਂ ਦੇ ਉੱਤੇ ਚੈੱਕਅਪ, ਤੇ ਦੂਸਰੀ ਗੱਲ ਇਹ ਵੀ ਹੈ ਨਾ ਕੱਲਾ ਇੰਡੀਆ ਦੇ ਵਿੱਚ ਹੀ ਨਹੀਂ, ਮੈਂ ਕਈ ਵਾਰੀ ਕਈ ਰਿਪੋਰਟਾਂ ਕੀਤੀਆਂ ਨੇ ਦੁਨੀਆਂ ਭਰ ਦੇ ਵਿੱਚ ਜਿਹੜਾ ਮੈਡੀਸਨ ਜਿਹੜਾ ਮਾਫੀਆ ਵੱਡੇ ਪੱਧਰ ਦੇ ਉੱਤੇ ਕਾਬਜ਼ ਹੈ ਜੀ, ਬਹੁਤ ਸਾਰਾ ਪੈਸਾ। ਕੱਲ ਪਰਸੋਂ ਦੀ ਖਬਰ ਕੱਲ ਹੀ ਕੀਤੀ ਸੀ ਸ਼ਾਮੀ ਮੈਂ ਕਿ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਸਪੈਸ਼ਲ, ਜੇਕਰ ਜਿਹੜੀਆਂ ਆਪਣੀਆਂ ਕੈਂਸਰ ਦੀਆਂ ਮੈਡੀਸਨ ਦੀਆਂ ਜਿਹੜਾ ਹੈਗਾ ਰੇਟ ਨਿਰਧਾਰਿਤ ਕੀਤਾ ਜਾ ਸਕਦਾ ਹੈ, ਤੇ ਜਿਹੜੀ ਸਰਿੰਜ ਤੁਹਾਡੇ ਕੋਲ 5 ਰੁਪਏ ਦੀ ਬਣਦੀ ਹੈ ਤੇ ਤੁਸੀਂ ਉਹ 50 ਰੁਪਏ ਦੀ ਵੇਚਦੇ ਹੋ ਜਾਂ 500 ਦੇ ਵਿੱਚ ਕੋਈ ਦਵਾਈ ਵੇਚਦੇ ਹੋ ਜਿਹੜੀ 3 ਰੁਪਏ ਜਾਂ 5 ਰੁਪਏ ਦੇ ਵਿੱਚ ਤੁਹਾਨੂੰ ਕੋਸਟ ਪੈਂਦੀ ਹੈ, ਤੇ ਉਹਨਾਂ ਦੀ ਵੀ ਰੇਟ ਜਿਹੜਾ ਪ੍ਰਾਈਜ਼ ਤੇ ਉਹਨਾਂ ਨੇ ਡੇਟ ਵੀ ਫਿਕਸ ਕੀਤੀ ਹੈ ਕਿ ਉਸ ਤਰ੍ਹਾਂ ਉਸ ਸਮੇਂ ਤੱਕ ਜਿਹੜਾ ਤੁਸੀਂ ਇਹਦੇ ਉੱਤੇ ਕੋਈ ਨੀਤੀ ਬਣਾ ਕੇ ਤੇ ਸਾਨੂੰ ਪੇਸ਼ ਕਰੋ ਜੀ।
0: ਪਰ ਇਹ ਸਭ ਜਿਹੜੇ ਨਾ ਸਾਡੇ ਪੰਜਾਬ ਦੇ ਵਿੱਚ ਕਿਸੇ ਟਾਈਮ ਤੇ ਹਰਬਲ ਨਸ਼ੇ ਜਿਹੜੇ ਆ ਉਹਨਾਂ ਦੇ ਠੇਕੇ ਵੀ ਹੁੰਦੇ ਸੀਗੇ, ਮਿਲਦੇ ਸੀ। ਇਹ ਹਾਂਜੀ ਉਹ ਨਾਰਕੋਟਿਕ ਐਕਟ ਜਿਹੜਾ ਆ ਉਹ ਆਇਆ ਹੀ ਇਹਨਾਂ ਦੇ ਕਰਕੇ ਆ ਜੀ। ਇਹ ਲੋਬੀ ਏਡੀ ਜਬਰਦਸਤ ਆ ਨਾ, ਜਿਹੜੀ ਡਰੱਗ ਲੋਬੀ ਆ ਇਹ ਏਡੀ ਜਬਰਦਸਤ ਆ, ਇਹ ਆਪਣੇ ਇਹਨਾਂ ਨੂੰ ਆਪਣੇ ਮੁਨਾਫੇ ਨਾਲ ਮਤਲਬ ਹੁੰਦਾ, ਇਹਨਾਂ ਨੂੰ ਨੀ ਮਤਲਬ। ਸਾਡੇ ਜਿਹੜੇ ਹੈਗੇ ਆ ਪ੍ਰਾਚੀਨ ਨਸ਼ੇ ਜਿਹੜੇ ਹੈਗੇ ਸੀ ਹਰਬਲ ਨਸ਼ੇ ਸੀ, ਉਹਨਾਂ ਨੂੰ ਰੂਪ ਮਤਲਬ ਬੰਦ ਕਰਵਾ ਕੇ ਸਮਾਜ ਦੇ ਵਿੱਚ ਜਿਹੜਾ ਆ ਇਹ ਜਿਹੜਾ ਕੈਮੀਕਲ ਨਸ਼ਾ ਸਿੱਟਣਾ ਉਹ ਇਹਨਾਂ ਦੀ ਪਾਲਿਸੀ ਦਾ ਹੀ ਹਿੱਸਾ ਹੈਗਾ ਸੀ ਸਾਵੇਂ ਜਿਹੜਾ ਆ ਉਹਦੇ ਨਾਲ। ਇੱਕ ਵਾਰੀ ਤੁਸੀਂ ਇਹੋ ਜਿਹੀ ਚੀਜ਼ ਲੈਣ ਲੱਗ ਪਏ ਨਾ ਸਰ, ਤੇ ਤੁਸੀਂ ਜਿਹੜਾ ਤੁਹਾਡਾ ਸਰੀਰ ਨੋਰਮਲ ਰਹਿਣਾ ਹੀ ਨੀ ਹੈਗਾ, ਤੁਹਾਨੂੰ ਕਿਸੇ ਨਾ ਕਿਸੇ ਭਾਵਾਂ ਤੁਸੀਂ ਨਾ ਲਓਗੇ ਨਸ਼ੇ ਦੀ ਨਾ ਲਓਗੇ ਤੇ ਦਰਦਾਂ ਦੀ ਦਵਾਈ ਖਾਓਗੇ ਕੋਈ ਹੋਰ ਦਵਾਈ ਖਾਓਗੇ ਜੀ, ਤੁਹਾਡਾ ਪੇਟ ਅਪਸੈਟ ਰਹੂਗਾ, ਤੁਸੀਂ ਪੇਟ ਦੀਆਂ ਹੀ ਖਾਂਦੇ ਰਹੋਗੇ ਸਾਰੀ ਉਮਰ। ਸੋ ਇਸ ਕਰਕੇ ਜਿਹੜਾ ਇੱਕ ਵਾਰੀ ਰਗਾਂ ਦੇ ਥੱਲੇ ਦੀ ਜਿਹੜਾ ਆ ਤੇ ਇਹ ਨਸ਼ਾ ਚੱਲ ਜਾਂਦਾ ਹੈਗਾ ਉਹ ਮੁੜ ਕੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਹੋਏ ਜੀ ਮੋਰਾਰਜੀ ਦੇਸਾਈ, ਉਹਨਾਂ ਨੇ ਸਾਰੀ ਉਮਰ ਜਿਹੜਾ ਆ ਵੀ ਇੰਗਲਿਸ਼ ਦਵਾਈ ਜਿਹੜੀ ਆ ਉਹ ਖਾਧੀ ਨੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਦਾ ਕੀ ਕਾਰਨ, ਕਹਿੰਦੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਅੰਗਰੇਜ਼ੀ ਦਵਾਈ ਇੱਕ ਵਾਰੀ ਕਿਸੇ ਦੇ ਘਰ ਚ ਵੜ ਜਾਏ ਤੇ ਮੁੜ ਕੇ ਬਾਅਦ ਚ ਨਿਕਲਦੀ ਨੀ। ਉਹ ਕਹਿੰਦੇ ਜੀ ਉਹ ਕਿਉਂ, ਕਹਿੰਦੇ ਉਹ ਇੱਕ ਬਿਮਾਰੀ ਠੀਕ ਕਰਕੇ ਆਉਂਦੀ ਦੂਜੀ ਨਾਲ ਲਾ ਆਉਂਦੀ ਹੈਗੀ ਆ, ਬੰਦਾ ਉਸ ਬਿਮਾਰੀ ਦੀ ਨੀ ਖਾਂਦਾ ਫਿਰ ਉਸ ਦੀ ਖਾਂਦਾ ਰਹਿੰਦਾ ਹੈਗਾ, ਉਹ ਅੱਗੇ ਜਿਹੜੀ ਆ ਉਹ ਠੀਕ ਹੁੰਦੀ ਆ ਤੇ ਉਹ ਨਾਲ ਤੀਜੀ ਬਿਮਾਰੀ ਲਾ ਜਾਂਦੀ ਹੈ ਜੀ। ਇਸ ਕਰਕੇ ਇੱਕ ਵਾਰੀ ਜਦੋਂ ਇੰਗਲਿਸ਼ ਮੈਡੀਸਨ ਘਰ ਚ ਪਹੁੰਚ ਗਈ ਹੈਗੀ ਆ ਤੇ ਫਿਰ ਇਹ ਆਈ ਜਾਣੀ ਹੈਗੀ ਆ ਜੀ।
1: ਬਿਲਕੁਲ ਹੈ ਜੀ।
0: ਸੋ ਏਦਾਂ ਹੀ ਕਰਕੇ ਇਹ ਜਿਹੜਾ ਹੈਗਾ ਇਹ ਨਾ ਨਸ਼ਿਆਂ ਦਾ ਹੈਗਾ ਆ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਚਾਰਨੀਆਂ ਚਾਹੀਦੀਆਂ, ਹੁਣ ਉੱਥੇ ਹੋ ਰਹੀ ਆ ਸਿਆਸਤ
1: ਸਿਆਸਤ ਜੀ।
0: ਹਰ ਇੱਕ ਪਾਰਟੀ ਆਪਣੇ ਆਪ ਨੂੰ ਪੰਜਾਬ ਦਾ ਤੈਸ਼ੀ ਦੱਸਣ ਵਾਸਤੇ ਤੇ ਜਾਂ ਇੰਡੀਵਿਜੁਅਲਸ ਜਿਹੜੇ ਹੈਗੇ ਆ ਜਿੱਦਾਂ ਉੱਥੇ ਰਿਐਕਟ ਕਰਦਾ ਭਾਨਾ ਸਿੱਧੂ ਦੇਖਿਆ, ਜਿੱਦਾਂ ਲੱਖਾ ਸਿਧਾਣਾ ਦੇਖਿਆ ਜੀ, ਮੁੱਖ ਮੰਤਰੀ ਦਾ ਅਸਤੀਫਾ ਦੇ ਦਿਓ ਜੀ,
1: ਸੁਖਬੀਰ ਬਾਦਲ ਹੋ ਗਏ ਸਾਰੇ, ਹਰਸਿਮਰਤ ਕੌਰ ਬਾਦਲ ਹੋ ਗਏ, ਚੰਨੀ ਜੀ ਹੋ ਗਏ ਆਪਣੇ
0: ਨਵੇਂ ਪ੍ਰਧਾਨ
1: ਬਣੇ ਨੇ ਜੀ, ਆਪਣੇ ਪ੍ਰਗਟ ਸਿੰਘ ਜੀ ਹੋ ਗਏ, ਸਾਰਿਆਂ ਦੇ ਬਿਆਨ ਆ ਰਹੇ ਨੇ ਜੀ।
0: ਦੇਖੋ ਆਪੋਜੀਸ਼ਨ ਪਾਰਟੀਆਂ ਦਾ ਤਾਂ ਮਤਲਬ ਇਹ ਆ ਵੀ ਸਰਕਾਰ ਨੂੰ ਅਨਸਰੇਬਲ ਕਰਨਗੇ ਜੀ ਅਗਲੇ
1: ਜੀ। ਰਾਸ਼ਟਰਪਤੀ ਰਾਜ ਤੱਕ ਦੀ ਖਹਿਰਾ ਸਾਹਿਬ ਨੇ ਤਾਂ ਕਰ ਦਿੱਤੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਜਾਵੇ ਤੇ ਚੋਣਾਂ ਵਧੀਆ ਤਰੀਕੇ ਨਾਲ ਕਹਿੰਦੇ ਹੋ ਜਾਣਗੀਆਂ ਜੀ।
0: ਰੋਣਾ ਦਾ ਚੋਣਾਂ ਦਾ ਹੀ ਆ ਸਾਰਾ, ਪਰਮਿੰਦਰ ਝੋਟੇ ਨੂੰ ਕੌਣ ਰੋਂਦਾ, ਪਰਮਿੰਦਰ ਝੋਟੇ ਨੂੰ ਕੋਈ ਨੀ ਰੋਂਦਾ, ਸਾਰੇ ਚੋਣਾਂ ਨੂੰ ਹੀ ਰੋਂਦੇ ਪਏ ਆ ਜੀ। ਇਹ ਤਾਂ ਤੁਸੀਂ ਗੱਲ ਹੀ ਬਹੁਤ ਨੇੜੇ ਲਿਆ ਤੀ ਹੈਗੀ, ਮੈਨੂੰ ਸ਼ਬਦ ਨਹੀਂ ਸੀ ਮਿਲ ਰਿਹਾ, ਇਹ ਰੋਣਾ ਹੀ ਚੋਣਾ ਦਾ ਹੈਗਾ ਜੀ।
1: ਰੋਣਾ ਹੀ ਚੋਣਾ
0: ਤੇ ਹਾਂਜੀ, ਹਰ ਇੱਕ ਬੰਦੇ ਨੂੰ ਆਪਣੇ ਇਲੈਕਸ਼ਨ ਦਾ ਮਤਲਬ ਹੈਗਾ ਜੀ। ਬਟ ਇਹ ਆ ਕਿ ਇਹੋ ਜੇ ਕੰਮਾਂ ਦੇ ਵਿੱਚ ਜਿਹੜਾ ਆ ਸਰ, ਕਿਸਾਨ ਜਥੇਬੰਦੀਆਂ ਕਿਤੇ ਵਿੱਚ ਆ ਜਾਣ ਨਾ, ਆ ਸ਼ੈਲੀ ਵੀਰ ਜੀ ਹੁਣੀ ਇਸ ਗੱਲ ਨਾਲ ਸਹਿਮਤ ਹੋਣਗੇ
1: ਜੀ,
0: ਇਹ ਇਹਨਾਂ ਦਾ ਇੱਕ ਚੀਜ਼ ਹੁੰਦੀ ਆ ਕਿ ਫੇਰ ਕੋਈ ਜਥੇਬੰਦੀ ਹੋਵੇ ਤੇ ਉਹਦਾ ਆਗੂ ਹੁੰਦਾ
1: ਜੀ,
0: ਇਸ ਭੀੜ ਦਾ ਆਗੂ ਕੋਈ ਨੀ ਗਾ।
1: ਬਿਲਕੁਲ
0: ਠੀਕ ਹੈ ਜੀ। ਇਹ ਹੁਣ ਜਿਹੜਾ ਆ ਵੀ ਜੇ ਗੌਰਮੈਂਟ ਨੇ ਵੀ ਕੋਈ ਨੈਗੋਸ਼ੀਏਸ਼ਨ ਕਰਨੀ ਹੋਵੇ ਘਰਦਿਆਂ ਨਾ ਕਰੇ, ਇਹਨਾਂ ਲੀਡਰਾਂ ਨਾ ਕਰੇ, ਭਾਨੇ ਸਿੱਧੂ ਨਾ ਕਰੇ ਜਿਹੜਾ ਸ਼ਟਰ ਚ ਲੱਤਾਂ ਮਾਰਦਾ, ਤੇ ਲੱਖੇ ਸਿਧਾਣੇ ਨਾ ਕਰੇ ਜਿਹਨੇ ਝੰਡਾ ਚੱਕਿਆ ਵੀ ਮੁੱਖ ਮੰਤਰੀ ਅਸਤੀਫਾ ਦੇਵੇ ਹਾਂਜੀ। ਸੋ ਜਾਂ ਤਾਂ ਇੱਥੇ ਜਿਹੜਾ ਹੈਗਾ ਜੇ ਵੀ ਜਿਹੜੇ ਕੋਈ ਚਾਰ ਸਿਆਣੇ ਬੋਤੇ ਹੈਗੇ ਉਹ ਲੋਕਾਂ ਨੂੰ ਕਨਵਿੰਸ ਕਰਕੇ ਵੀ ਇੱਕ ਕਮੇਟੀ ਬਣਾ ਲਓ ਪਿੰਡ ਵਾਲਿਆਂ ਦੀ
1: ਜੀ,
0: ਠੀਕ ਹੈ ਜੀ, ਉਹੋ ਹੀ ਹਰ ਇੱਕ ਬੰਦੇ ਨਾਲ ਗੱਲਬਾਤ ਕਰੇਗੀ ਤੇ ਉਹਨਾਂ ਦਾ ਦਿੱਤਾ ਆ ਐਕਸ਼ਨ ਜਿਹੜਾ ਆ ਚੱਲੇਗਾ, ਉਹਨਾਂ ਦੀ ਸਹਿਮਤੀ ਸਾਰਿਆਂ ਨੂੰ ਮਨਜ਼ੂਰ ਹੋਊਗੀ, ਏਦਾਂ ਦਾ ਕੰਮ ਕਰ ਲੈਣ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਤੇ ਸੈਂਟ ਸਾਹਿਬ ਇਹਦੇ
0: ਫੋਰ ਲੌਂਗ ਟਾਈਮ ਤਾਂ
1: ਹਾਂਜੀ ਹਾਂਜੀ
0: ਫੋਰ ਲੌਂਗ ਟਾਈਮ ਤਾਂ ਨਹੀਂ ਨਾ ਆਪਾਂ ਬੋਡੀ ਰੱਖ ਸਕਾਂਗੇ ਜੀ, ਕਿਸੇ ਨਾ ਕਿਸੇ ਤਰੀਕੇ ਤੋਂ ਉਹਦਾ ਕਰਮੇਸ਼ਨ ਕਰਨਾ ਹੀ ਆਣਾ ਜੀ।
1: ਬਿਲਕੁਲ,
0: ਬਾਕੀ ਪਰਿਵਾਰ ਵਾਸਤੇ ਕੋਈ ਹੋ ਜਾਏ, ਬੱਚਾ ਉਹਦਾ ਛੋਟਾ ਹੈ ਜੀ ਤੇ ਕੋਈ ਫਿਊਚਰ ਹੀ ਸਿਕਿਓਰ ਕਰ ਦੇਣ ਜੀ ਜੇ ਇੰਨੇ ਇਕੱਠੇ ਹੋਏ ਆ ਤੇ,
1: ਕਿਉਂਕਿ
0: ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਰਕਾਰ ਮੰਗ ਖੇਤੀ ਮੰਨ ਲੈਂਦੀ ਹੁੰਦੀ ਆ ਜੀ, ਤੇ ਤੁਸੀਂ ਤੁਹਾਡੇ ਆਇਆ ਦਾ ਕੋਈ ਫਾਇਦਾ ਹੀ ਹੋ ਜਾਏ ਕਿ ਤੁਸੀਂ ਜਿਹੜਾ ਆ ਫਾਈਨੈਂਸ਼ੀਅਲੀ ਉਸ ਬੱਚੇ ਨੂੰ ਜਾਂ ਪਰਿਵਾਰ ਨੂੰ ਇਦਾਂ ਦਾ ਕਰ ਦਿਓ।
1: ਸਿਧਾਨਾ ਹੋਣੀ ਤਾਂ ਸਟੇਜ ਦੇ ਉੱਤੋਂ ਇਹ ਕਹਿ ਰਹੇ ਸੀ ਮਾਈਕ ਦੇ ਵਿੱਚ, ਚਲੋ ਗਰਾਊਂਡ ਤੇ ਹੀ ਖੜੇ ਸੀਗੇ, ਭਈ ਸਮਝੌਤਾ ਨਹੀਂ ਕਰਨਾ। ਤੇ ਇਸੇ ਤਰ੍ਹਾਂ ਖਹਿਰਾ ਸਾਹਿਬ ਵੀ ਕਹਿੰਦੇ ਨੇ ਕਿ ਕੋਈ ਕਿਸੇ ਨਾ ਕਿਸੇ ਨੂੰ ਪੰਜਾਬ ਦੇ ਵਿੱਚੋਂ ਖੜਨਾ ਪੈਣਾ ਆ, ਉਹਨਾਂ ਦੇ ਫਾਦਰ ਫੌਜੀ ਨੇ ਤੇ
0: ਇਹ ਸਮਝੌਤਾ ਨਹੀਂ ਕਰਨਾ ਫਿਰ ਕੀ ਕਰਨਾ ਹੈਗਾ, ਉਹਦੀ ਲਾਸ਼ ਰੱਖ ਕੇ ਜਿਹੜਾ ਹੈਗਾ ਇਦਾਂ ਹੀ ਕਰੀ ਜਾਣਾ ਹੈਗਾ, ਨਾਲੀ ਪਾਰੀ ਜਾਣੀ ਆ, ਕੀ ਕਰਨਾ ਕੀ ਆ
1: ਜੀ।
0: ਮੈਨੂੰ ਤਾਂ ਕੋਈ ਸਿਆਣਾ ਵੀ ਸਮਝੌਤਾ ਤਾਂ ਕਰਨਾ ਹੀ ਪੈਣਾ ਹੈਗਾ, ਅਲਟੀਮੇਟਲੀ ਉਹਨੂੰ ਕਰਮਿਸ਼ਨ ਵੀ ਉਹਦੀ ਕਰਨੀ ਪੈਣੀ ਆ, ਤੇ ਜੋ ਪਰਿਵਾਰ ਤੁਹਾਨੂੰ ਚਾਹੀਦਾ ਆ ਉਹ ਸਰਕਾਰ ਤੋਂ ਲੈਣਾ ਵੀ ਪੈਣਾ ਹੈਗਾ ਆ ਜੀ।
1: ਜੀ ਬਿਲਕੁਲ,
0: ਭਗਵਾਨ ਭਗਵੰਤ ਮਾਨ ਰਿਜਾਇਨ ਕਰ ਦਿੰਦਾ ਆ ਤੇ ਜਾਂ ਮਤਲਬ ਗੌਰਵ ਯਾਦਵ ਰਿਜਾਇਨ ਕਰ ਦਿੰਦਾ ਤੇ ਫੇਰ ਝੋਟਾ ਜਿੰਦਾ ਹੋ ਜਾਣਾ ਜੀ।
1: ਜੀ ਫੇਰ ਕਿਹੜਾ ਨਸ਼ੇ ਦਾ ਮੁੱਦਾ ਹਟ ਜਾਣਾ।
0: ਹਾਂ ਜੀ, ਸਵਾਲ ਤਾਂ ਇਹ ਹੈਗਾ ਕਿ ਬਦਲ ਲਊਗਾ ਕੀ? ਤੁਸੀਂ ਅੱਜ ਹੁਣ ਜਿਸ ਜਿੱਥੇ ਖੜੇ ਆ ਆ ਕੇ ਵੀ 6 ਮਹੀਨੇ ਨੂੰ ਤੁਹਾਡਾ ਜਨਰਲ ਇਲੈਕਸ਼ਨ ਹੈਗਾ ਆ ਜੀ, ਤੁਸੀਂ ਆਪਣਾ ਜੋੜ ਦਿਖਾ ਲਏ ਉੱਥੇ ਅੱਜ ਦੀ ਡੇਟ ਦੇ ਵਿੱਚ, ਤਾਂ ਜਿਹੜਾ ਆ ਵੀ ਉਹਨਾਂ ਬੰਦਿਆਂ ਨੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਵਿੱਚ ਅਗਲੇ ਬੰਦਿਆਂ ਨੂੰ ਜਿਹੜਾ ਪਰਿਵਾਰ ਹੈਗਾ ਆ, ਪਰਿਵਾਰ ਨੂੰ ਵੀ ਜਿਹੜਾ ਆ ਉਹ ਇਸ ਟਰਾਮੇ ਦੇ ਵਿੱਚੋਂ ਨਿਕਲਣ ਵਾਸਤੇ ਤਾਂ ਮਦਦ ਕਰਨੀ ਚਾਹੀਦੀ ਆ ਜੀ।
1: ਨਹੀਂ ਪੱਕਾ ਧਰਨਾ ਸੈਣੀ ਸਾਹਿਬ ਲਾਤਾ ਉਹਨਾਂ ਨੇ, ਕਹਿੰਦੇ ਹੁਣ ਪੱਕਾ ਧਰਨਾ ਹੀ ਚੱਲੂਗਾ ਜੀ ਉੱਥੇ।
0: ਚਲੋ ਲੈਟ ਅਸ ਸੀ, ਇਹ ਤਾਂ ਕਰਦੇ ਹੀ ਹੈਗੇ ਆ ਜੀ, ਹੁਣ ਸਾਨੂੰ ਹੋਰ ਆਉਂਦਾ ਕੀ ਹੈਗਾ ਧਰਨਾ ਲਾਉਣ ਤੋਂ ਬਾਅਦ, ਸਾਡੇ ਕੋਈ ਸਕਿੱਲ ਹੈ ਵੀ ਨਹੀਂ ਜੀ।
1: ਜੀ ਤੇ ਸੈਣੀ ਸਾਹਿਬ ਮੁਕੱਦਰ ਜੀ ਜੁੜੇ ਆ, ਫਿਰ ਉਸ ਤੋਂ ਬਾਅਦ ਇੱਕ ਦੋ ਖਬਰਾਂ ਇੰਟਰਸਟਿੰਗ ਨੇ ਕਰ ਲਈਏ ਨਾਲ ਨਾਲ। ਫਿਰ
0: ਆਉਣ ਦਿਓ ਆਉਣ ਦਿਓ, ਮੁਕੱਦਰ ਸਾਡਾ ਉਸਤਾਦ ਨਿਕਲਿਆ ਭਾਈ, ਮੈਂ ਤਾਂ ਪਹਿਲਾਂ ਕੱਲ ਵਾਲੀ ਗੱਲ ਤੇ ਪੱਛਾ ਬੈਕ ਆਊਟ ਕਰਾਂ, ਮੇਰੇ ਤਾਂ ਆਪਣੇ ਭਾਂਜੇ ਦੀ ਵੋਟ ਕੱਟੀ ਗਈ।
1: ਚਲੋ ਕੋਈ ਗੱਲ ਨੀ, ਬਣ ਜੂਗੀ ਉਹ ਵੀ ਬਣ ਜੂਗੀ, ਏਦਾਂ ਕਰਦੇ ਹੋ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਭਾਈ ਜੀ।
2: ਹਰ
1: ਪੱਖ ਤੋਂ ਆਉਣਾ ਚਾਹੀਦਾ, ਫਿਰ ਹੀ ਕੁਝ ਨਾ ਕੁਝ ਸਾਹਮਣੇ ਆਉਂਦਾ ਹੈ। ਬਿਲਕੁਲ ਹੈ ਜੀ,
2: ਬਿਲਕੁਲ।
0: ਪਰ ਮੈਂ ਦੋ ਛੁੱਟੀਆਂ ਕਰ ਲਈਏ ਤਕਰਾਰ ਨੂੰ।
2: ਨਹੀਂ ਨਹੀਂ ਨਹੀਂ ਨਹੀਂ, ਮੈਂ ਹੁਣੇ ਕਰਤੀ ਛੁੱਟੀ, ਮੈਂ ਕਹਿਣ ਹੀ ਲੱਗਾ ਸੀ ਤੁਸੀਂ ਉਦੋਂ ਬਾਅਦ ਪਹਿਲੇ ਹੀ ਬੋਲ ਪਏ
1: ਜੀ।
2: ਅੱਜ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਆ, 100% ਸਹਿਮਤ।
1: ਥੈਂਕ ਯੂ ਜੀ,
2: ਜਿਹੜੀ ਤੁਸੀਂ ਗੱਲ ਕਰਦੇ ਹੋ
0: ਇਹ
2: ਜਿਹੜਾ ਇਹ ਵਿਜੀਲੈਂਟਿਜ਼ਮ ਹੈਗਾ ਨਾ, ਵੀ ਆਪ ਹੀ ਉੱਠ ਕੇ ਤੁਰਪੋ ਕਿਸੇ ਨੂੰ, ਇਸ ਹਿਸਾਬ ਨਾਲ ਤਾਂ ਮੰਨ ਲਓ ਭਾਵੇਂ ਨਸ਼ੇ ਨੂੰ ਰੋਕਣ ਵਾਲੇ ਨੇ, ਭਾਵੇਂ ਮੈਂ ਤਾਂ ਅੱਗੇ ਵੀ ਗੱਲ ਕਰਦਾ ਪਿਆ ਸੀ ਗਰੁੱਪ ਚ ਵੀ ਉਹ ਗਊ ਰਕਸ਼ਕ ਨੇ, ਉਹ ਵੀ ਕਹਿੰਦੇ ਵੀ ਅਸੀਂ ਅਸੀਂ ਵੀ ਬਸ ਦੇਸ਼ ਬਚਾਉਣ ਤੁਰੇ ਆ।
1: ਬਿਲਕੁਲ,
2: ਇਹ ਵੀ ਕਹਿੰਦੇ ਅਸੀਂ ਅਸੀਂ ਅਸੀਂ ਵਿਦੇਸ਼, ਮੈਂ ਤਾਂ ਅੱਗੇ ਵੀ ਕਿਹਾ ਬਹਾਦਰੀ ਤੇ ਬੇਵਕੂਫੀ ਚ ਨਾ ਇੱਕ ਛੋਟੀ ਜਿਹੀ ਲਾਈਨ ਹੁੰਦੀ ਹੈ
1: ਜੀ,
2: ਇੱਕ ਬੰਦਾ ਪਿਸਤੌਲ ਲਈ ਖੜਾ ਹੈ
1: ਜੀ,
2: ਤੁਸੀਂ ਖੁਦ ਵੀਡੀਓ ਦੇ ਵਿੱਚ ਕਹਿਣ ਦੇ ਉਹਨੂੰ ਇਹਨੇ ਲੋਡ ਵੀ, ਉਹ ਆਪ ਕਹਿਣ ਦੇ ਨੇ ਛੋਟੇ ਹਰੀ ਇਹਨੇ ਲੋਡ ਵੀ ਕਰ ਲਿਆ
1: ਜੀ। ਨਾਲੇ ਜੇ ਲੀਡਰ ਸੀਗਾ ਇਹਦਾ ਤਾਂ ਫਰਜ਼ ਬਣਦਾ ਮੁਕੱਦਰ ਬਾਈ ਜੀ ਕਿ ਚਲੋ ਛੱਡੋ ਯਾਰ ਗੁੱਸਾ ਛੱਡੋ, ਆਪਾਂ ਫਿਰ ਬੈਠ ਕੇ ਠੰਡੇ ਦਿਮਾਗ ਦੇ ਨਾਲ ਗੱਲ ਕਰਾਂਗੇ, ਚਲੋ ਸਮਾਂ ਕੇ ਨੈਲ ਲੈ ਕੇ ਤੁਰਦਾ ਸਾਰਿਆਂ ਨੂੰ ਵੀ ਚਲੋ ਛੱਡੋ ਯਾਰ, ਬਾਅਦ ਚੋਂ ਗੱਲ ਕਰਾਂਗੇ ਨਾ, ਠੰਡਾ ਮਾਹੌਲ ਹੋ ਜਾਵੇ।
2: ਬਾਈ ਜੀ ਇੱਕ ਬੰਦੇ ਕੋਲ ਹਥਿਆਰ ਹੈ, ਉਹ ਤੁਸੀਂ ਖੁਦ ਕਹਿਣ ਦੇ ਉਹਨੇ ਲੋਡ ਵੀ ਕਰ ਲਿਆ
1: ਜੀ,
2: ਆਪ ਬੋਲਦੇ ਪਏ ਵੀਡੀਓ ਚ।
1: ਬਿਲਕੁਲ,
2: ਥੋੜੀ ਬਹੁਤੀ ਤਾਂ ਸਮਝ ਆਪ ਨੂੰ ਵੀ ਚਾਹੀਦੀ ਨਾ ਬਾਈ, ਜੇ ਤੁਸੀਂ ਬਾਕੀ ਸਮਾਜ ਨੂੰ ਕੁਛ ਦਿੰਦੇ ਪਏ ਹੋ ਤੇ ਤੁਸੀਂ ਆਪਣੀ ਜਾਨ ਇੰਨੀ ਛੋਟੀ ਜਿਹੀ ਗੱਲ ਵਾਸਤੇ ਕਦੇ ਵਾਸਤੇ ਗਵਾਉਣੀ ਹੈ, ਤੁਸੀਂ ਸਗੋਂ ਜੇ ਤੁਸੀਂ ਸਮਝਦੇ ਹੋ ਤੇ ਆਪਣੀ ਉਹਨੂੰ ਜਾਨ ਨੂੰ ਹੋਰ ਸਿਕਿਓਰ ਰੱਖੋ, ਅੱਗੇ ਆਪਣੇ ਸਮਾਜ ਵਾਸਤੇ ਹੋਰ ਕੰਮ ਕਰੋ
1: ਜੀ, ਬਿਲਕੁਲ।
2: ਤੇ ਤੁਸੀਂ ਅਗਲੇ ਸਾਹਮਣੇ ਖੜ ਕੇ ਉਹਨੂੰ, ਜਿਵੇਂ ਸੈਣੀ ਬਾਈ ਜੀ ਕਹਿੰਦੇ ਪਏ ਨੇ ਉਹ ਇਹ ਆਪਣੇ ਵਕੀਲੀ ਵਕੀਲ ਵਾਲੀ ਜਿਹੜੀ ਦਲੀਲ ਆ ਉਹ ਕਰਦੇ ਪਏ ਨੇ, ਤੁਸੀਂ ਇੱਕ ਤਾਂ ਅਗਲੇ ਦੀ ਦੁਕਾਨ ਅੱਗੇ ਜਾ ਕੇ ਖੜੇ ਹੋ,
1: ਬਿਲਕੁਲ,
2: ਫਿਰ ਉਹਨੂੰ ਤੁਸੀਂ ਪ੍ਰੋਵੋਕ ਕਰਦੇ ਪਏ ਵੀ ਮਾਰ ਗੋਲੀ ਇਹ ਜਿੱਦੇ ਬਾਈ ਜੀ, ਫਿਰ ਜਿੱਦਾਂ ਕੇਸ ਅਦਾਲਤ ਚ ਗਿਆ ਨਾ, ਫਿਰ ਕਹਾਣੀ ਉਹੀ ਹੋਣੀ ਹੈ, ਸਾਨੂੰ ਤਾਂ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ
1: ਨੇ,
2: ਇਹ ਤਾਂ ਬਰੀ ਹੋ ਗਏ ਜੀ, ਇਹ ਫਲਾਣਾ ਹੋ ਗਿਆ,
1: ਘੱਟ ਗਿਣਤੀ ਦਾ ਮੁੱਦਾ, ਧਰਮ ਦਾ ਮੁੱਦਾ ਫਿਰ ਆ ਜਾਂਦਾ ਜੀ।
2: ਤੇ ਪਰ ਉੱਥੇ ਜਿਹੜਾ ਕੋਰਟ ਨੇ ਆ, ਚਲੋ ਉਹ ਤਾਂ ਉਹ ਗੱਲ ਉਹਨੇ ਉਸੇ ਹਿਸਾਬ ਨਾਲ ਹੀ ਲੈਣਾ।
1: ਬਿਲਕੁਲ ਜੀ,
2: ਤੁਸੀਂ ਉਹ ਜਾ ਇਹ ਹੁਣ ਇਹ ਮੈਂ ਤਾਂ ਅੱਗੇ ਵੀ ਕਿੰਨੇ ਵਾਰੀ ਕਹਿਣਾ ਵੀ ਜਿਹੜਾ ਇਹ ਇਸ ਤਰੀਕੇ ਨਾਲ ਸਮਾਜ ਸੁਧਾਰਨ ਦਾ ਮੁੱਦਾ ਹੈ ਨਾ, ਇਹ ਇੰਡੀਵਿਜੁਅਲ ਕੋਈ
1: ਕਹਾਣੀ ਉਹੀ
2: ਹੈ ਭਾਰਤ ਬਾਈ ਜੀ, ਕਹਾਣੀ ਉਹੀ ਹੈ ਅਸਲ ਚ ਇਹ ਨਾ ਮੈਂ ਕਹਿੰਦਾ ਬੜਾ ਮਾੜਾ ਹੋਇਆ ਜੋ ਵੀ ਹੈ ਬਾਈ
1: ਬਿਲਕੁਲ
2: ਜੀ,
1: ਉਹ ਤਾਂ ਹਾਂ
2: ਤੇ
1: ਬਿਲਕੁਲ ਮਾੜਾ ਹੈ ਜੀ ਜੋ
2: ਉਹਦੇ ਉਹਦੇ ਉਹਦੇ
1: ਬਿਲਕੁਲ ਹੈ
2: ਬੱਚੇ ਵੇਖੋ ਤੁਸੀਂ ਜਿਵੇਂ ਸੈਣੀ ਬਾਈ ਜੀ ਵੀ ਗੱਲ ਕਰਦੇ ਪਏ ਸੀ ਨਾ,
1: ਜੀ
2: ਇਹ ਏਡੂ ਪਹਿਲਾਂ ਉਹ ਸਰਪੰਚ ਮਾਰਿਆ ਗਿਆ ਸਾਡੇ
1: ਹਾਂਜੀ
2: ਸੰਗਰੂਰ
1: ਹਾਂਜੀ
2: ਜ਼ਿਲ੍ਹੇ ਚ ਮਾਰਿਆ ਸੀ, ਉਹ ਬਾਹਰੋਂ ਆਇਆ ਸੀ
1: ਜੀ,
2: ਅੱਜ ਕਿਸੇ ਨੂੰ ਯਾਦ ਹੈ? ਤੁਸੀਂ ਚਾਰ ਦਿਨ ਨੂੰ ਇੱਕ ਹੋਰ ਗੱਲ ਆਉਣੀ ਹੈ ਤੇ ਇਹ ਝੋਟਾ ਕਿਤੇ ਰਹਿ ਜਾਣਾ,
1: ਭੁੱਲ ਜਾਣਾ ਜੀ,
2: ਪਰ ਭੁਗਤਣਾ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੱਚਿਆਂ ਨੇ,
1: ਬੱਚਿਆਂ ਨੇ ਜੀ।
2: ਤੇ ਆ ਜਿਹੜੇ ਜਿਹੜੇ ਜਿਹੜੇ ਅੱਜ ਅੱਜ ਕਹਿਣ ਦੇ ਨੇ ਵੀ ਅਸੀਂ ਐ ਕਰਦੇ ਹਾਂ ਉਹ ਕਰਦੇ ਹਾਂ, ਇਹਨਾਂ ਚੋਂ ਕਿਸੇ ਵੀ ਖੜੇ ਨੀ ਲੱਭਣਾ ਆਇਆ ਜਾਂਦਾ।
1: ਤੁਸੀਂ ਦੇਖੋ ਮੈਂ ਇੱਕ ਚੀਜ਼ ਉਹ ਸੋਚ ਰਿਹਾ ਸੀ, ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਆਪਣੇ ਸਿੱਧੂ ਮੂਸੇ ਵਾਲੇ ਦੀ, ਠੀਕ ਹੈ ਜੀ, ਉਹਨਾਂ ਦੇ ਚਲੋ ਉਹਨਾਂ ਦਾ ਨਿੱਜ ਜੋ ਮਰਜ਼ੀ ਕਰਨ, ਉਹ ਜਿਹੜਾ ਛੋਟਾ ਸਿੱਧੂ ਦੇ ਨਾਂ ਦੇ ਨਾਲ ਪੁਕਾਰ ਰਹੇ ਨੇ, ਪਹਿਲਾਂ ਤਾਂ ਉਹਦੀ ਪਰਵਰਿਸ਼ ਜੋ ਹੋ ਰਹੀ ਹੈ ਕਿ ਉਹ ਸਹੀ ਢੰਗ ਦੇ ਨਾਲ ਹੋ ਰਹੀ ਹੈ ਕਿ ਅਸੀਂ ਉਹਦੇ ਤੋਂ ਕੀ ਸਿੱਖਿਆ, ਸਾਡਾ ਇੱਕ ਪਰਿਵਾਰ ਦਾ ਜੀਵ ਜਿਹੜਾ ਗਿਆ ਹੈ।
2: ਨਹੀਂ ਹੋ ਰਹੀ ਬਾਈ ਜੀ, ਉਹ ਬੱਚੇ ਨੂੰ ਵੀ ਜਿਹੜੇ ਇਹ ਬੜੇ ਗਲਤ ਪਾਸੇ ਧੱਕਦੇ ਪਏ ਨੇ, ਜਿਵੇਂ ਉਹਨੂੰ ਸਟੇਜਾਂ ਤੇ ਖੜਾ ਕਰਕੇ ਜੋ ਕੁਛ ਕਰਦੇ ਪਏ ਨੇ, ਉਹ ਬੱਚੇ ਦੀ ਉਮਰ ਹੀ ਨੀ ਹੈਗੀ ਬਾਈ
1: ਜੀ, ਬਿਲਕੁਲ
2: ਉਹ ਫਿਰ ਉਹਨੂੰ ਹੁਣੇ ਹੀ ਜੋ ਕੁਛ ਇਹ ਸਿਖਾਉਂਦੇ ਪਏ ਨੇ ਕੱਲ ਨੂੰ ਫਿਰ ਉਹਨੇ ਉਹੀ ਉੱਠ ਕੇ ਉਹ ਬੱਚਾ ਸਟੇਜ ਤੇ ਕਰੇਗਾ,
1: ਬਿਲਕੁਲ,
2: ਤੇ ਫਿਰ ਅਸੀਂ ਕਵਾਂਗੇ ਵੀ ਉਮਰ ਦੇ ਹਿਸਾਬ ਨਾਲ ਹੀ ਹੁੰਦੀ ਹੈ ਨਾ ਗੱਲ, ਉਹਨੂੰ ਤੁਸੀਂ ਛੋਟੇ ਜਿਹੇ ਨੂੰ ਸਟੇਜ ਤੇ ਖੜਾ ਕੇ ਤੁਸੀਂ ਥਾਪੀਆਂ ਮਰਵਾਉਂਦੇ ਪਏ, ਉਹਦੇ ਪ੍ਰੋਕ ਫਿਰ ਉਹੀ ਪ੍ਰੋਕ ਵਾਲੀ ਗੱਲ,
1: ਬਿਲਕੁਲ
2: ਅਗਲੇ ਨੂੰ ਤੁਸੀਂ ਪ੍ਰੋਕ ਕਰਦੇ,
1: ਬਿਲਕੁਲ ਹੈ ਜੀ,
2: ਤੇ ਫਿਰ ਕੱਲ ਨੂੰ ਕੋਈ ਹੋ ਗਈ ਘਟਨਾ ਫਿਰ ਕਹੋਗੇ ਵੀ ਸਾਡੇ ਨਾਲ ਆਇਆ,
1: ਬਿਲਕੁਲ ਹੈ,
2: ਕੋਈ ਇਹ ਕਾਰਨ ਥੋੜੀ ਬਣਦਾ, ਪਰ ਇਹ ਆਹ ਜੋ ਵੀ ਹੋਇਆ ਨਾ ਬਾਈ ਜੀ, ਮੈਂ ਬੜਾ ਅਫਸੋਸ
1: ਇਸ ਘਟਨਾ ਦਾ,
2: ਪਰ ਇਹਦੇ ਚ ਜਿੰਮੇਵਾਰੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਪਏ ਨਾ, ਜਿੰਮੇਵਾਰੀ ਉਹਨੂੰ ਝੋਟੇ ਨੂੰ ਵੀ ਸਮਝਣੀ ਚਾਹੀਦੀ ਸੀ
1: ਜੀ,
2: ਜੇ ਬੰਦਾ ਹਥਿਆਰ ਲੈ ਕੇ ਖੜਾ ਤੇ ਫਿਰ ਏਡੀ ਬੇਵਕੂਫੀ ਨੀ ਕਰਨੀ ਚਾਹੀਦੀ ਵੀ ਅਸੀਂ ਸਾਹਮਣੇ ਉਹਦੇ ਖੜ ਕੇ ਤੇ ਉਹਨੂੰ ਲਤਾਰੀ ਜਾਈਏ ਮਾਰ ਗੋਲੀ ਮਾਰ ਗੋਲੀ, ਅਗਲੇ ਨੇ ਮਾਰਤੀ ਫਿਰ
1: ਪੰਜਾਬੀ ਹੈ ਉਹਦੇ ਵਿੱਚ ਵੀ ਤਾਂ ਉਹੀ ਖੂਨ ਹੈ ਪੰਜਾਬ ਦਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈਗਾ ਤਾਂ ਪਹਿਲਾਂ ਪੰਜਾਬੀ ਹੈ ਨਾ,
2: ਬਿਲਕੁਲ
1: ਜੀ,
2: ਨਹੀਂ ਬੜਾ ਛੋਟਾ ਜਿਹਾ ਬਰੀਕ ਲਾਈਨ ਹੀ ਹੁੰਦੀ ਹੈ ਇਹਨੂੰ ਸਮਝਣਾ ਚਾਹੀਦਾ, ਨਾ ਹੀ ਨਾਲੇ ਏਦਾਂ ਸੁਧਾਰ ਵੀ ਨੀ, ਬਥੇਰੇ ਵੇਖੋ ਮਾਰੇ ਗਏ ਇਦੂ ਪਹਿਲਾਂ ਤੇ ਆਉਣ ਵਾਲੇ ਟਾਈਮ ਚ ਵੀ ਮਾਰ ਦੇਣਗੇ, ਇਹ ਐ ਜਿੰਨਾ ਚਿਰ ਇੱਕ ਮੈਜੋਰਿਟੀ ਦੇ ਹਿਸਾਬ ਨਾਲ ਇੱਕ ਮੁਹਿੰਮ ਨੀ ਬਣਦੀ ਉਨਾ ਚਿਰ ਕੋਈ ਸੁਧਾਰ ਨੀ ਹੁੰਦਾ, ਦੋ ਚਾਰ ਬੰਦੇ ਇੱਕ ਅੱਧਾ ਖੜ ਕੇ ਕੋਈ ਸੁਧਾਰ ਥੋੜੀ ਸਮਾਜ ਦਾ ਕਰਦਾ,
1: ਬਿਲਕੁਲ ਦਰੁਸਤ ਹੈ ਜੀ,
2: ਤੇ ਨਾ ਹੀ ਏਦਾਂ ਕਦੇ ਹੋਇਆ
1: ਜੀ,
2: ਇੰਨਾ ਚਿਰ ਪੂਰਾ ਸਮਾਜ ਜ਼ਿੰਮੇਵਾਰ ਨੀ ਹੁੰਦਾ, ਉਹ ਛੋਟੀ ਛੋਟੀ ਗੱਲ ਤੇ ਜਿਹੜਾ ਮੇਰਾ ਫਰਜ਼ ਬਣਦਾ ਮੈਂ ਉਸ ਗੱਲ ਤੇ ਜ਼ਿੰਮੇਵਾਰ ਨੀ ਹੁੰਦਾ
1: ਜੀ,
2: ਤੇ ਮੈਂ ਕੱਲਾ ਸਰਕਾਰ ਨੂੰ ਹੀ ਕਹੀ ਜਾ ਵੀ ਉਹ ਵੀ ਤੁਸੀਂ ਉਹ ਕਰੋ, ਪਰ ਪਹਿਲੀ ਜ਼ਿੰਮੇਵਾਰੀ ਆਪਣੀ ਉਹ ਜਿਵੇਂ ਮੈਂ ਕੱਲ ਪਰਸੋਂ ਸੈਣੀ ਬਾਈ ਜੀ ਨੂੰ ਵੀ ਕਹਿਣ ਦਿਆ ਸੀ ਵੀ ਪਹਿਲੀ ਉਂਗਲ ਅਸੀਂ ਤਾਂ ਅਕਸਰ ਹੀ ਆਪਣੇ ਤੇ ਖੜੀ ਕਰਕੇ ਫਿਰ ਚੱਲਦੀ, ਪਹਿਲੀ ਉਂਗਲ ਆਪਣੇ ਤੇ ਫਿਰ ਦੂਜੀ ਦੂਜੇ ਤੇ,
1: ਬਿਲਕੁਲ
2: ਜੇ ਅਸੀਂ ਸਹੀ ਹਾਂ ਤੇ ਅਸੀਂ ਵੀ ਸਮਾਜ ਚ ਹੀ ਹਾਂ ਨਾ, ਲੀਡਰ ਵੀ ਸਮਾਜ ਚ ਨੇ
1: ਜੀ,
2: ਤੇ ਜੇ ਅਸੀਂ ਅਸੀਂ ਸੁਧਰ ਜੀ ਤਾਂ ਸਮਾਜ ਸੁਧਰ ਜੇਗਾ
1: ਜੀ, ਥੈਂਕ ਯੂ ਭਾਈ,
2: ਮੈਂ ਮੇਰੇ ਅੱਜ ਮੇਰੀ ਸੈਣੀ ਬਾਈ ਜੀ ਨਾਲ ਪੂਰੀ ਸਹਿਮਤੀ ਹੈ
1: ਜੀ, ਥੈਂਕ ਯੂ,
2: ਜੇ ਕੱਲ ਨੂੰ ਨਾ ਹੋਏਗੀ ਤੇ ਫਿਰ ਰਾਤ ਵਾਲੀ ਗੱਲ ਤੋਂ ਮੈਂ ਸੈਣੀ ਬਾਈ ਜੀ ਨੂੰ ਕਹਿਣ ਦਿਆ ਸੀ, ਮੈਂ ਵੀ ਉਹ ਗਾਣੇ ਚ ਕਹਿੰਦਾ ਵੀ ਅਸੀਂ ਤੜਕੇ ਲੜਕੇ ਤੇ ਆਥਣੇ ਇੱਕੋ ਜੇ
1: ਜੀ,
2: ਤੇ ਮੈਂ ਵੀ ਅਸੀਂ ਆਥਣੇ ਲੜਕੇ ਤੇ ਤੜਕੇ ਇੱਕੋ ਜੇ ਹੁੰਦੇ
1: ਜੀ, ਬਿਲਕੁਲ
0: ਬਿਲਕੁਲ ਜੀ, ਸ਼ੁਕਰੀਆ,
2: ਠੀਕ ਹੈ ਸਾਨੀ ਭਾਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਜੀ ਮੁਕੱਦਰ ਜੀ ਤੇ ਸੈਣੀ ਸਾਹਿਬ ਗੱਲਬਾਤ ਇੱਕ ਦੋ ਹੋਰ ਕਰ ਲਈਏ ਤੁਹਾਡੇ ਨਾਲ, CBI ਦੀ ਜਾਂਚ ਜਾਂ ਹੋਰ ਸਾਰਾ ਮੁੱਦਾ ਚੱਲਦਾ ਸੀਗਾ ਤੇ ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਜਿਹੜੇ ਨੇ ਜਾਂ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਜਿਹੜੇ ਦੋਸਤ ਨੇ, ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਕਿ ਉਹਦੇ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾ ਲਏ ਨੇ ਜੀ ਉਹਨਾਂ ਨੇ, OSD ਜਿਹੜੇ ਮਨਜੀਤ ਸਿੱਧੂ ਨੇ ਜੀ, ਮਾਨ ਸਾਹਿਬ ਦੇ ਬਹੁਤ,
0: ਮੈਂ ਤਾਂ ਸਮਝਦਾ ਜੀ, ਗੱਲ ਤਾਂ ਇਹ ਹੈਗਾ, ਮੈਂ ਤਾਂ ਇਹ ਸੋਚ ਰਿਹਾ ਜੀ ਤੁਸੀਂ ਜਿਸ ਹਿਸਾਬ ਨਾਲ ਭੂਮਿਕਾ ਬੰਨੀ ਹੈਗੀ ਆ ਜੀ, OSD ਜਿਹੜੇ ਆ ਬਚਪਨ ਦੇ ਦੋਸਤ ਹੈਗੇ ਸੀਗੇ ਤੇ ਸਰਕਾਰ ਤਾਂ ਬਣ ਗਈ 22 ਚ ਤੇ ਲਿਲੜੀਆਂ ਕੱਢ ਕੇ ਉਹਨਾਂ ਨੂੰ 11 ਮਹੀਨੇ 12 ਮਹੀਨੇ ਬਾਅਦ ਜਿਹੜਾ ਹੈਗਾ ਆ ਉਹ 13 ਮਹੀਨੇ ਬਾਅਦ OST ਲਾਇਆ
1: ਜੀ,
0: ਤੇ ਉਹ ਵੀ 10 ਮਹੀਨੇ ਰੱਖਿਆ ਜੀ, ਇੰਨੀ ਨੇੜਤਾ ਤਾਂ ਹੈਗੀ ਸੀ ਤੇ ਫੇਰ ਤਾਂ ਬੰਦਾ ਛੱਡਦਾ ਹੀ ਨੀ ਜੀ,
1: ਨਹੀਂ ਤਾਂ ਮਜਬੂਰੀ ਸੀ ਨਾ, ਕੋਈ ਲਾਗਲਾ ਲੱਭਦਾ ਨੀ ਸੀ, ਹੁਣ ਲਾਗਲਾ ਲੱਭਿਆ ਤਾਂ ਉਹ ਦੂਰ ਭੱਜਿਆ ਫਿਰਦਾ ਜੀ,
0: ਪਤਾ ਨੀ ਜੀ ਕੀ ਗੱਲ ਹੈਗੀ ਆ, ਪਰ ਸਾਹਿਬ ਜਦੋਂ ਬੰਦਾ ਨਾ ਰਾਜਨੀਤੀ ਜਾ ਜਾਂਦਾ ਹੈਗਾ ਆ ਤੇ ਫੇਰ ਓਹਦੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ
1: ਜੀ।
0: ਜਿਹੜਾ ਨੇੜੇ ਦਾ ਸੱਜਣ ਹੁੰਦਾ ਆ ਨਾ ਤੇ ਓਹਨੂੰ ਤਾਂ ਪਤਾ ਹੀ ਹੁੰਦਾ ਆ ਨਾ ਵੀ ਆਹ ਦੇਖੋ ਇਹ ਇਹਦਾ ਤਾਂ ਟੋਲਰ ਲੱਗ ਗਿਆ, ਮੈਂ ਪਿੱਛੇ ਰਹਿ ਗਿਆ ਜੀ।
1: ਸੈਣੀ ਸਾਹਿਬ ਚਲੇ ਗਏ ਨੇ, ਉਹ ਤਾਂ ਬਹੁਤ ਪਰਿਵਾਰਕ ਮੈਂਬਰ ਨੇ ਜੀ।
0: ਹਾਂਜੀ
1: ਜੀ,
0: ਸਭ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ ਨਾ ਜੀ। ਸੋ ਇਸ ਕਰਕੇ ਹੁਣ ਦੇਖੋ, ਅੱਜ ਇੱਕ ਸੀਨੀਅਰ ਜਰਨਲਿਸਟ ਅੱਜ ਗੱਲ ਕਰ ਰਹੇ ਸੀ ਕਿ ਭਾਈ ਇਹ ਜਿਹੜਾ ਬੰਦਾ ਗਿਆ ਆ ਇਹ ਗਿਆ ਕਿਤੇ ਇਹ ਚਣਾਕਿਆ ਨੀਤੀ ਨਾਲ ਤਾਂ ਨੀ ਭੇਜਿਆ ਗਿਆ, ਤੇ ਜੇ ਇੰਨੀ ਨੇੜ ਤਾਂ ਹੈਗੀ ਸੀ ਤੇ ਉਹਦਾ ਦੂਜੇ ਪਾਰਟੀ ਜਾਣ ਦਾ ਕੋਈ ਹੈ ਨੀ ਸੀ ਜੀ।
1: ਜੀ,
0: ਤੇ ਜੇ ਮਤਲਬ ਗਏ ਹੈਗੇ ਆ ਤੇ ਉੱਥੇ ਕਾਂਗਰਸ ਦੇ ਵਿੱਚ ਜਿਹੜਾ ਉੱਥੇ ਅੱਗੇ ਇੱਕ ਸੀਟ ਦੇ ਉੱਤੇ 10-10 ਕੈਂਡੀਡੇਟ ਪਹਿਲਾਂ ਹੀ ਬੈਠੇ ਆ ਜੀ, ਤੇ ਨਵੇਂ ਆਏ ਨੂੰ ਕੀ ਮਿਲਣਾ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਆ ਜੀ ਲੱਗਦਾ ਆ ਵੀ ਇਹ ਆਪਣਾ ਹਰ ਇੱਕ ਬੰਦੇ ਨੂੰ ਫਿਊਚਰ ਤੈਅ ਕਰਨ ਦਾ ਹੱਕ ਆ ਜੀ, ਤੇ ਹੁਣ ਉਹਨਾਂ ਦਾ ਰਾਜਨੀਤੀ ਕਰਨ ਨੂੰ ਦਿਲ ਕਰਦਾ ਹੋਊਗਾ ਜੀ। ਅਦਰਵਾਈਜ਼ ਜਿਹੜੀ ਇਹ ਗੱਲ ਆਹ ਹੈ ਨਾ ਜੀ, POSD ਹੈਗੇ ਸੀ ਤੇ ਬਹੁਤ ਨੇੜੇ ਹੈਗੇ ਸੀ ਤੇ ਬਚਪਨ ਦੇ ਦੋਸਤ ਹੈਗੇ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਪਿੱਛੇ ਰਹਿ ਗਈਆਂ ਜਦੋਂ ਅਗਲੇ ਬੰਦੇ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਇਹਨੂੰ ਤੋਰਿਆ ਗਿਆ ਸੀਗਾ, ਤੇ ਭਗਵੰਤ ਮਾਨ ਹੋਣਾ ਨੇ ਜਦੋਂ ਸਟੈਂਡ ਹੀ ਨੀ ਲਿਆ ਸੀ ਆਪਣੇ ਯਾਰ ਮਿੱਤਰ ਲਈ, ਤੇ ਹੁਣ ਯਾਰ ਮਿੱਤਰ ਜਿਹੜਾ ਨਾ ਜੀ ਰਾਜਨੀਤੀ ਦੇ ਵਿੱਚ ਜਿਹੜਾ ਆ ਪਿਆਰ ਹੁੰਦਾ ਉਹ ਡਬਲ ਸਾਈਡ ਹੀ ਹੁੰਦਾ ਆ, ਵਨ ਸਾਈਡ ਨਹੀਂ ਹੁੰਦਾ।
1: ਬਿਲਕੁਲ ਆ ਜੀ,
0: ਹਾਂਜੀ
1: ਪਿਆਰ ਤਾਂ ਕੁਰਸੀ ਨਾਲ ਹੁੰਦਾ ਜੀ ਸੱਚਾ।
0: ਬਿਲਕੁਲ ਜੀ, ਕੁਰਸੀ ਨਾਲ ਜਿਹੜਾ ਮੇਰਾ ਖਿਆਲ ਰੱਖੂਗਾ ਮੇਰਾ, ਮੈਂ ਉਹਦਾ ਖਿਆਲ ਰੱਖੂਗਾ, ਜਿਹੜਾ ਮੇਰਾ ਖਿਆਲ ਨੀ ਰੱਖੂਗਾ ਆਪਾਂ ਉਹਦਾ ਖਿਆਲ ਕਿੱਦਾਂ ਰੱਖਾਂਗੇ। ਬਸ ਇੱਥੇ ਸਿੱਧੇ ਜਿਹੜਾ ਹੈਗਾ ਬੜਾ ਸਪਸ਼ਟ ਜਿਹਾ ਮਤਲਬ ਪ੍ਰਿੰਸੀਪਲ ਹੁੰਦੇ ਰਾਜਨੀਤੀ ਦੇ।
1: ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ, ED ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਨੇ ਪੰਜਾਬ ਦੇ OSD ਰਾਜਵੀਰ ਸਿੰਘ ਘੁਮਾਣ ਜਿਹੜੇ ਨੇ ਉਹਨਾਂ ਦੇ ਖਿਲਾਫ, ਚਲੋ ਕੋਰਟ ਦੇ ਵਿੱਚ ਕੁਝ ਡਿਸੀਜ਼ਨ ਆਏ ਕਿ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਣਾ ਜ਼ਿਆਦਾ ਸਟਰੋਂਗ, ਪਰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਜੀ ED ਨੇ।
0: ED ਨੇ ਕਰ ਰਿਹਾ ਜੀ, ਅਜੇ ਤਾਂ ਇੱਕ ਹੋਰ ਹੈਗਾ ਆ ਜਿਹੜਾ 500 ਕਰੋੜ ਦਾ ਘਪਲਾ ਦੱਸਦੇ ਹੈਗੇ ਆ ਜੀ, ਇਹਦੇ ਤੇ ਵੀ ਐਪਲੀਕੇਸ਼ਨ ਆਈ ਆ
1: ਜੀ।
0: ਪਹਿਲਾਂ ਮੈਂ ਇਹਦੇ ਤੇ ਦੱਸਦੇ ਆ ਜੀ,
1: CBI ਜਾਂਚ ਕਿਉਂ ਜੀ,
0: ਉਹ ਇਹ ਹੈਗਾ ਆ PWD ਦੀਆਂ ਸੜਕਾਂ ਹੈਗੀਆਂ ਸੀਗੀਆਂ ਤੇ ਮੰਡੀ ਬੋਰਡ ਦੀਆਂ ਸੜਕਾਂ
1: ਜੀ,
0: ਉਹ ਜਿਹੜਾ ਆ ਸੜਕਾਂ ਪਹਿਲਾਂ ਹੀ ਬਣੀਆਂ ਹੈਗੀਆਂ ਸੀਗੀਆਂ ਤੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਵੀ ਅਸੀਂ ਸੜਕਾਂ ਇਹ ਬਣਾ ਦੇਣੀਆਂ ਆ ਜੀ, ਤੇ ਇਹਨਾਂ ਦੇ ਮਤਲਬ ਦੁਬਾਰਾ ਟੈਂਡਰ ਕੱਢ ਦਿੱਤੇ
1: ਜੀ,
0: ਉਹ ਬਣੀਆਂ ਸੜਕਾਂ ਦੇ ਟੈਂਡਰ ਦੁਬਾਰਾ ਨਿਕਲਿਆ ਏ, ਤੇ ਇਹ ਪੇਮੈਂਟਾਂ ਬਿਨਾਂ ਕੀ ਕੰਮ ਕੀਤੇ ਇਹ ਪੇਮੈਂਟਾਂ ਹੋ ਗਈਆਂ ਜੀ
1: ਜੀ।
0: ਹੁਣ ਪਤਾ ਨੀ ਸਰ ਇਹਦੇ ਵਿੱਚ ਜਿਹੜਾ ਆ ਕਿਹਨੇ ਚੈੱਕ ਕੀਤਾ ਹੋਊਗਾ, ਕਿੱਦਾਂ ਚੈੱਕ ਕੀਤਾ ਹੋਊਗਾ, ਤੇ ਪੇਮੈਂਟ 500 ਕਰੋੜ ਰੁਪਇਆ ਕੋਈ ਥੋੜੀ ਨੀ ਹੁੰਦੀ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ 500 ਕਰੋੜ ਰੁਪਏ ਦੀ ਪੇਮੈਂਟ ਜਿਹੜੀ ਆ ਉਹ ਗਈ ਆ ਜੀ, ਤੇ ਹਾਈ ਕੋਰਟ ਦੇ ਵਿੱਚ ਉਹਦੇ ਵਾਸਤੇ ਵੀ CBI ਜਾਂਚ ਦੀ ਮੰਗ ਹੋਣ ਲੱਗੀ ਆ ਜੀ, ਵੀ ਇੱਥੇ ਦੀ ਜਿਹੜੀ ਸਟੇਟ ਏਜੰਸੀ ਆ ਉਹਨੇ ਤਾਂ ਕੁਛ ਚੈੱਕ ਕਰਨਾ ਨੀ ਜੀ
1: ਜੀ,
0: ਤੇ ਰਾਜਵੀਰ ਘੁੰਮਣ ਦੇ ਉੱਤੇ ਜਿਹੜਾ ਹੈਗਾ ਆ ED ਨੇ ਮਨੀ ਲਾਂਡਰਿੰਗ ਦਾ ਪਰਚਾ ਦਰਜ ਕਰ ਲਿਆ ਆ ਜੀ। ਹੁਣ ਇਹ ਦੋਨੇ ਕੇਸ ਜਿਹੜੇ ਇੰਟਰ ਕਨੈਕਟਡ ਹੋ ਗਏ ਜੀ
1: ਜੀ,
0: ਇਹ ਜਿਹੜੇ ਕੱਲ ਤੱਕ ਡੀਗਾ ਮਾਰਦੇ ਸੀ ਨਾ ਉਹਨੂੰ ਰਾਹਤ ਮੰਗਦੇ ਸੀ, ਉਹ ਤਾਂ ਇਹਨਾਂ ਦਾ ਜਿਹੜਾ ਹੈਗਾ ਆ ਕੰਮ ਸਗੋਂ ਔਖਾ ਹੋ ਗਿਆ ਜੀ।
1: ਬਿਲਕੁਲ ਆ ਜੀ,
0: ਹਾਂਜੀ, ਇਹ ਜਿਹੜਾ ਸੁਪਰੀਮ ਕੋਰਟ ਗਏ ਆ ਉਹਦੇ ਨਾਲ ਤਾਂ ਕੰਮ ਜ਼ਿਆਦਾ ਔਖਾ ਹੋਇਆ ਜੀ, ਕਿਉਂਕਿ ਹੁਣ ਤਾਂ ਸਰੈਂਡਰ ਵੀ ਕਰਨਾ ਪੈਣਾ ਹੈਗਾ ਆ ਜੀ, ਤੇ ਸਰੈਂਡਰ ਕਰਕੇ ਤੇ ਕਿਉਂਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਆ ਜੀ
1: ਜੀ,
0: ਤੇ ED ਦੇ ਜਾ ਕੇ ਤੇ ਜਾਂ CBI ਨੇ ਦੋਨਾਂ ਦੇ ਵਿੱਚੋਂ ਕਿਸੇ ਨੇ ਜਾ ਕੇ ਇਹ ਨੀ ਗੱਲ ਕਹਿਤੀ ਕਿ ਸਾਨੂੰ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਆ, ਤੇ ਸੁਪਰੀਮ ਕੋਰਟ ਡਿਨਾਈ ਥੋੜਾ ਕਰੂਗਾ,
1: ਨਹੀਂ ਕਰੂਗਾ ਜੀ। ED ਸੈਣੀ ਸਾਹਿਬ ਪਿੱਛਾ ਛੱਡਦੀ ਨੀ ਨਜ਼ਰ ਆਉਂਦੀ ਆ, ਦੇਖ ਲਓ ਹੁਣੇ ਉਹਨੇ ਖਬਰ ਆ ਗਈ ਹੈ। ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉੱਤੇ ED ਦੀ ਅੱਖ ਹੈ, ਨਿਸ਼ਾਨਾ ਬਣਾ ਲਿਆ ਉਹਨਾਂ ਨੇ ਪੱਕਾ, ਕਹਿੰਦੇ ਤੀਰ ਨਿਸ਼ਾਨੇ ਤੇ ਲਾਉਣਾ, ਤੇ PCA ਪ੍ਰਧਾਨ ਅਮਰਜੀਤ ਮਹਿਤਾ ਦੇ ਨਾਮ ਦੀ ਗੂੰਜ ਜਿਹੜੀ ਹੈ ਪੈ ਰਹੀ ਹੈ ਜੀ।
0: ਬਿਲਕੁਲ ਜੀ, ਉਹਦੇ ਵਿੱਚ ਵੀ ਤਾਂ ਘਪਲਾ ਹੋਇਆ ਹੀ ਹੈਗਾ ਜੀ
1: ਜੀ।
0: ਸੋ ਇਸ ਕਰਕੇ ਸਰਕਾਰ ਹੀ ਜਿਹੜੀ ਇਮਾਨਦਾਰੀ ਦਾ ਟੈਗ ਲੈ ਕੇ, ਇਮਾਨਦਾਰੀ ਦਾ ਟੈਗ ਕਦੋਂ ਲਾਉਣਾ ਪੈਂਦਾ ਜੀ
1: ਜੀ,
0: ਉਹ ਉਸ ਵੇਲੇ ਲਾਉਣਾ ਪੈਂਦਾ ਹੈਗਾ ਆ ਕਿ ਜਦੋਂ ਆਪਾਂ ਇਮਾਨਦਾਰ ਨਾ ਹੋਈਏ, ਨਹੀਂ ਤਾਂ ਆਪਾਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਅਸੀਂ ਬੇਈਮਾਨ ਆ ਜੀ, ਪਰ ਅਸੀਂ ਤਾਂ ਮਤਲਬ ਜਿਹੜਾ ਹੈਗਾ ਜੇ ਅਸੀਂ ਇਮਾਨਦਾਰੀ ਦਾ ਟੈਗ ਨਹੀਂ ਲਾਇਆ ਦੈਟ ਡਜ਼ ਨਾਟ ਮੀਨ ਕਿ ਅਸੀਂ ਬੇਈਮਾਨ ਆ।
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਟੈਗ ਲਾਉਂਦਾ ਨਾ ਬੰਦਾ, ਉਹ ਇਸ ਕਰਕੇ ਲਾਉਂਦਾ ਹੈਗਾ ਆ, ਉਹ ਨਹੀਂ ਹੁੰਦਾ ਜਿਹੜਾ ਉਹ ਦਿਖਾਵਾ ਕਰ ਰਿਹਾ ਹੁੰਦਾ
1: ਜੀ। ਬਿਲਕੁਲ ਹੈ ਜੀ।
0: ਇਹ ਹਿਊਮਨ ਸਾਈਕੋਲੋਜੀ ਆ ਜੀ
1: ਜੀ ਤੇ ਇਹਦੇ ਵਿੱਚ ਸੈਣੀ ਸਾਹਿਬ ਈਡੀ ਦੇ ਵੱਲੋਂ ਪਰਚਾ ਦਰਜ ਕਰਨ ਦੇ ਲਈ ਐਸ ਐਸ ਪੀ ਨੂੰ ਫਿਰ ਪੱਤਰ ਲਿਖ ਦਿੱਤਾ ਜੇ ਇੱਕ ਦੋ ਪੱਤਰਾਂ ਤੋਂ ਬਾਅਦ ਐਕਸ਼ਨ ਨਾ ਹੋਇਆ ਫਿਰ ਉਹੀ ਕੰਮ ਹੋਊ ਜੀ
0: ਬਿਲਕੁਲ ਜੀ ਏਦਾਂ ਹੀ ਚੱਲਣੀ ਪ੍ਰੋਸੈਸ ਜੀ
1: ਜੀ
0: ਹੁਣ ਰਸਤੇ ਪੱਧਰੇ ਹੋ ਗਏ ਆ ਜੀ ਇਹਨਾਂ ਦੇ
1: ਜੀ
0: ਤੇ ਉਹ ਮਿੱਤਰਾਂ ਦੇ ਦੋ ਹੀ ਟਿਕਾਣੇ ਜਾਂ ਠੇਕੇ ਜਾਂ ਥਾਣੇ ਵਾਲਾ ਕੰਮ ਆ ਬਸ ਉਹੀ ਚੱਲਣਾ ਕੰਮ ਜੀ ਤੋ ਇਸ ਕਰਕੇ ਇਹਨਾਂ ਦਾ ਇਹ ਉਹ ਜਦੋਂ ਇੱਕ ਵਾਰੀ ਕਰਪਸ਼ਨ ਜਿਹੜੀ ਆ ਰਿਵੀਲ ਹੋ ਗਈ ਤੇ ਫੇਰ ਪਤਾ ਹੀ ਆ ਜੀ ਵੀ ਸਾਰੇ ਬੰਦੇ ਇਨਵੋਲਵ ਹੈਗੇ ਸੀਗੇ ਜੀ ਇੱਥੋਂ ਪਰ ਲੁੱਟ ਥੋੜੀ ਥੋੜਾ ਹੋਈ ਆ ਸਰ
1: ਬਿਲਕੁਲ ਆ ਜੀ ਬਿਲਕੁਲ
0: ਹਾਂਜੀ ਲਗਭਗ ਜਿਹੜਾ ਆ ਭਈ ਪੌਣੇ 2 ਲੱਖ ਪੌਣੇ 3 ਲੱਖ ਕਰੋੜ ਰੁਪਇਆ ਜਿਹੜਾ ਆਇਆ ਕਿੱਥੇ ਲੱਗਿਆ ਸਾਡੇ ਤਾਂ ਕਿਤੇ ਲੱਗਿਆ ਨੀ
1: ਜੀ
0: ਤੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਤਾਂ ਕੋਈ ਲੱਗਿਆ ਨੀ ਜੀ
1: ਜੀ
0: ਉਹ ਸਾਰੇ ਜਿਹੜੇ ਹੈਗੇ ਆ ਟਰੰਕ ਭਰ ਭਰ ਝੋਲੇ ਭਰ ਭਰ ਬੋਰੇ ਭਰ ਭਰ ਏਦਾਂ ਹੀ ਗਏ ਜੀ
1: ਜੀ ਵੈਸੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ ਜੀ ਲੁੱਕ ਬਜਰੀ ਸੌਖੀ ਆ ਚੱਬਣੀ ਪੈਂਦੀ ਆ ਜੀ ਉਹਨੂੰ ਵੀ ਤਾਂ ਜ਼ੋਰ ਲਾਉਣਾ ਪੈਂਦਾ ਹੀ ਆ ਜੀ
0: ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਉਹਦੇ ਵਿੱਚ ਕੋਈ ਸ਼ੱਕ ਨਹੀਂ
1: ਬਿਲਕੁਲ ਪਿਛਲੇ ਦਿਨਾਂ ਦਾ ਜੋ ਪ੍ਰੋਟੈਸਟ ਚੱਲ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਉੱਪਰ ਜਿਹੜਾ ਅੱਜ ਚਾਕੂ ਦੇ ਨਾਲ ਹਮਲੇ ਦੀ ਜਿਹੜੀ ਹੈ ਕੋਸ਼ਿਸ਼ ਹੋਈ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਆਪਾਂ ਕਹਿੰਦੇ ਹਾਂ ਨਾ ਬਹੁਤ ਵੱਡੇ ਪੱਧਰ ਦੇ ਉੱਤੇ ਹਜੂਮ ਇਕੱਠਾ ਹੁੰਦਾ ਹੈ ਤੇ ਉਹਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਤੇ ਕੁਝ ਜਿਹੜੇ ਨੇ ਓਪੋਜੀਸ਼ਨ ਪਾਰਟੀਆਂ ਦੇ ਵੀ ਹੁੰਦੇ ਆ ਤੇ ਕੁਝ ਹਮਾਇਤੀ ਤੇ ਕੁਝ ਦੁਸ਼ਮਣ ਵੀ ਨਾਲ ਹੀ ਹੁੰਦੇ ਆ ਕਿਵੇਂ ਦੇਖਦੇ ਹੋ ਸਾਰਾ ਕੁਝ ਕੀ ਚੱਲ ਰਿਹਾ ਜੀ
0: ਭਾਰੀ ਸਾਹਿਬ ਏਦਾਂ ਆ ਉਹ ਇਹ ਸਰਕਾਰ ਦੇ ਸਮਰਥਕ ਵੀ ਹੋ ਸਕਦੇ ਹੈਗੇ ਆ ਤੇ ਸਰਕਾਰ ਦੇ ਵਿਰੋਧੀ ਵੀ ਹੋ ਸਕਦੇ ਆ ਵੀ ਇਸ ਵੇਲੇ ਕੋਈ ਕਰਜ਼ਾ ਨਾ ਤਾਂ ਇਹਨਾਂ ਦਾ ਲੱਗਣਾ ਇਹਨਾਂ ਦੇ ਸਮਰਥਕ ਸੀ
1: ਜੀ
0: ਸੋ ਇਸ ਕਰਕੇ ਜਦੋਂ ਐਡੀ ਵੱਡੀ ਭੀੜ ਹੁੰਦੀ ਹੈ ਭੀੜ ਦਾ ਦਿਮਾਗ ਨਹੀਂ ਹੁੰਦਾ ਤੇ ਇਸ ਕਰਕੇ ਉਹ ਫੇਰ ਮੁੜ ਕੇ ਉਹਦੇ ਵਿੱਚ ਇਹੋ ਜਿਹੇ ਐਲੀਮੈਂਟ ਹੁੰਦੇ ਹੀ ਹੁੰਦੇ ਆ ਜੀ
1: ਬਿਲਕੁਲ ਆ ਜੀ ਦਰੁਸਤ ਹੈ
0: ਸੋ ਸਿਆਣੇ ਬੰਦਿਆਂ ਦੀ ਤਦ ਹੀ ਕਹਿੰਦੇ ਭੀੜ ਨਹੀਂ ਹੁੰਦੀ
1: ਜੀ
0: ਤੇ ਭੀੜ ਚ ਸਿਆਣਾ ਨੀ ਹੁੰਦਾ ਜੀ ਤੇ ਇਸ ਕਰਕੇ ਰਾਹੁਲ ਗਾਂਧੀ ਹੁਣੀ ਤਾਂ ਭੀੜ ਚ ਤੁਰੇ ਫਿਰਦੇ ਆ ਜੀ ਇਸੇ ਕਰਕੇ ਤੁਸੀਂ ਮੈਨੂੰ ਕਹਿੰਦੇ ਇਹ ਬੰਦਾ ਬੜਾ ਸਿਆਣਾ ਮੈਂ ਨੀ ਮੰਨਦਾ ਹਾਂਜੀ
1: ਐਡਵੋਕੇਟ ਰਾਜਨ ਸੈਣੀ ਸਾਹਿਬ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਤੇ ਆਪਣੇ ਕੋਲ ਜੇ ਸਮਾਂ ਅੱਜ ਕਾਫੀ ਹੈ ਕਿਉਂਕਿ ਖਬਰਾਂ ਸਾਰੀਆਂ ਜਿਹੜੀਆਂ ਨੇ ਪੰਜਾਬ ਦੀਆਂ ਅੱਜ ਸਵੇਰ ਦਾ ਜੋ ਮੁੱਦਾ ਪੰਜਾਬ ਦੇ ਵਿੱਚ ਚੱਲਿਆ ਕਿਤੇ ਨਾ ਕਿਤੇ ਉਹਦੇ ਥੱਲੇ ਹੀ ਦੱਬੀਆਂ ਗਈਆਂ ਨੇ ਜ਼ਿਆਦਾ ਵੱਡਾ ਮੁੱਦਾ ਜਿਹੜਾ ਬਣ ਗਿਆ ਤੇ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ ਤੇ ਨਾਲ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਲੈਂਦੇ ਹਾਂ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਅੱਜ ਗੱਲਾਂ ਬਾਤਾਂ ਤੁਹਾਨੂੰ ਕਦੇ ਕਦੇ ਮੌਕਾ ਮਿਲ ਜਾਂਦਾ ਤੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ ਤੇ ਨਾਲ ਨਾਲ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਗੁਜਰਾਤ ਦੇ ਵਿੱਚ ਬੈਲਟ ਪੇਪਰ ਨਾਲ ਹੋਈ ਚੋਣ ਦੇ ਵਿੱਚ ਵੀ ਭਾਜਪਾ ਦੀ ਜਿੱਤ ਹੋ ਗਈ ਹੈ ਤੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਉਹ ਹੁਣ ਦੇਖੋ ਚਾਹੇ ਚਲੋ ਲੋਕਾਂ ਦੇ ਵਿੱਚ ਵੀ ਇਹ ਗੱਲ ਬਣ ਰਹੀ ਹੈ ਕਿ ਈਵੀਐਮ ਨੂੰ ਜਿਹੜਾ ਹਟਾਇਆ ਜਾਵੇ ਤੇ ਬੈਲਟ ਪੇਪਰ ਦੇ ਉੱਤੇ ਜਿਹੜੀ ਹੈ ਚੋਣ ਕਰਵਾਈ ਜਾਵੇ ਪਰ ਗੁਜਰਾਤ ਦੇ ਵਿੱਚ ਹੁਣ ਦੇਖੋ ਫਿਰ ਅਗਲੇ ਬੈਲਟ ਪੇਪਰ ਦੇ ਉੱਤੇ ਹੀ ਚੋਣ ਕਰਾ ਕੇ ਫਿਰ ਜਿੱਤ ਗਏ ਨੇ ਤੇ ਲੱਗਦਾ ਨਹੀਂ ਕਿ ਚਾਹੇ ਉਹ ਈਵੀਐਮ ਹੋਵੇ ਤੇ ਚਾਹੇ ਉਹ ਬੈਲਟ ਪੇਪਰ ਹੋਣ ਫਰਕ ਲੱਗਦਾ ਕੋਈ ਪੈਂਦਾ ਨਹੀਂ ਹੈ ਤੇ ਇਸ ਤਰ੍ਹਾਂ ਹੀ ਜਿਹੜਾ ਆਪ MLA ਮਨਵਿੰਦਰ ਸਿੰਘ ਗਿਆਸਪੁਰਾ ਦੇ ਵਿਰੁੱਧ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਸਿੱਖ ਸੰਸਥਾਵਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਦਾ ਦੋਸ਼ ਜਿਹੜਾ ਉਹਦੇ ਉੱਤੇ ਲੱਗਿਆ ਨਾਲ ਹੀ ਜਿਹੜਾ ਸਾਊਦੀ ਅਰਬ ਦੇ ਵਿੱਚ ਭਾਰਤੀਆਂ ਨੂੰ ਚੌਕਸ ਰਹਿਣ ਦੀ ਜਿਹੜੀ ਸਲਾਹ ਦੇ ਦਿੱਤੀ ਗਈ ਹੈ ਕਿਉਂਕਿ ਹਵਾਈ ਹਮਲੇ ਦੇ ਵੇਲੇ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਗਿਆ ਹੈ ਰਿਆਦ ਹਵਾਈ ਅੱਡੇ ਦੇ ਉੱਤੇ ਹਮਲੇ ਦੇ ਵਿੱਚ ਇੱਕ ਭਾਰਤੀ ਦੀ ਮੌਤ ਜਿਹੜੀ ਹੋਈ ਦੱਸੀ ਜਾ ਰਹੀ ਹੈ ਸਾਊਦੀ ਅਰਬ ਦੇ ਵਿੱਚ ਵਿਗੜ ਰਹੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਭਾਰਤੀ ਦੂਤਾਵਾਸ ਨੇ ਕਿਹਾ ਕਿ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਲੋਕ ਘਰਾਂ ਦੇ ਅੰਦਰ ਹੀ ਰਹਿਣ ਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲੋਕਾਂ ਨੂੰ ਮੌਜੂਦਾ ਘਟਨਾਵਾਂ ਦੇ ਨਾਲ ਸੰਬੰਧਿਤ ਵੀਡੀਓ ਜਾਂ ਖ਼ਬਰਾਂ ਅੱਗੇ ਸਾਂਝੀਆਂ ਕਰਨ ਤੋਂ ਵੀ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਹੈ ਸਾਊਦੀ ਅਰਬ ਦੇ ਵਿੱਚ ਜਮਨ ਦੇ ਈਰਾਨ ਸਮਰਥਿਤ ਜਿਹੜੇ ਨੇ ਹੂਤੀ ਬਾਗੀਆਂ ਵੱਲੋਂ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਨੇ। 10 ਅਕਤੂਬਰ ਨੂੰ ਬੀਤੇ ਚ ਰਿਆਦ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੋਏ ਹਮਲੇ ਚ ਇੱਕ ਭਾਰਤੀ ਨਾਗਰਿਕ ਜਿਹੜਾ ਹੈ ਉਹ ਮੁਹੰਮਦ ਯੂਸਫ ਅਲੀ ਦੀ ਮੌਤ ਹੋਈ ਹੈ ਤੇ 11 ਭਾਰਤੀਆਂ ਦੇ ਸਮੇਤ ਕਈ ਲੋਕ ਉੱਥੇ ਜ਼ਖਮੀ ਵੀ ਹੋਏ ਦੱਸੇ ਗਏ ਨੇ। ਇਸੇ ਤਰ੍ਹਾਂ ਹੀ ਜਿਹੜਾ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਚੋਣਾਂ ਦੇ ਰੰਗ ਢੰਗ ਵੇਖਣ ਦੇ ਲਈ ਪ੍ਰਵਾਸੀ ਜਿਹੜੇ ਨੇ ਭਾਰਤੀ ਜਨਵਰੀ ਦੀਆਂ ਟਿਕਟਾਂ ਕਟਾ ਰਹੇ ਨੇ ਤੇ ਬੁੱਕ ਕਰਵਾਉਣ ਦੇ ਵਿੱਚ ਲੱਗੇ ਹੋਏ ਨੇ। ਪੰਜਾਬ ਦੇ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ ਢੰਗ ਵੇਖਣ ਲਈ ਕੈਨੇਡਾ ਵਾਸੀ ਜਿਹੜੇ ਨੇ ਭਾਰਤੀਆਂ ਦੇ ਮਨਾਂ ਦੇ ਵਿੱਚ ਪੂਰਾ ਕਹਿੰਦੇ ਉਤਸ਼ਾਹ ਨਜ਼ਰ ਆ ਰਿਹਾ। ਸੰਕੇਤ ਉਹਨਾਂ ਦੇ ਮਨਾਂ ਦੇ ਮਿਲ ਰਹੇ ਨੇ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਜਿਹੜਾ ਹੋਏ ਵੱਡੇ ਵਾਧੇ ਤੋਂ ਮਿਲਣ ਲੱਗ ਪਿਆ। ਚੋਣਾਂ ਦੇ ਵਿੱਚ ਹਿੱਸਾ ਲੈਣ ਜਾਂ ਰੰਗ ਢੰਗ ਵੇਖਣ ਦੇ ਸੰਕੇਤ ਦੀ ਗਵਾਹੀ ਦੇ ਵਿੱਚ ਇਹ ਤੱਥ ਭਰਦਾ ਹੈ ਕਿ ਬਹੁਤੀਆਂ ਏਅਰਲਾਈਨਾਂ ਦੇ ਕਿਰਾਏ ਦੇ ਵਿੱਚ ਵਾਧਾ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਹੋਇਆ ਮਿਲਦਾ ਹੈ। ਟਿਕਟਾਂ ਬੁੱਕ ਕਰਦੇ ਕੁਝ ਏਜੰਟ ਇਹ ਦੱਸਣ ਤੋਂ ਨਹੀਂ ਝਿਜਕਦੇ ਨੇ ਕਿ ਇਸ ਵਾਧੇ ਦਾ ਕਾਰਨ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ। ਵੈਸੇ ਵੀ ਭਾਈ ਅੱਗ ਲੱਗੀ ਹੋਈ ਹੈ, ਇੱਥੇ ਫਿਊਲ ਜਾਂ ਮਹਿੰਗਾਈ ਇੰਨੀ ਵੱਡੇ ਪੱਧਰ ਤੇ ਵਧੀ ਹੋਈ ਹੈ ਤੇ ਜੋ ਕਹਿ ਲਓ ਕਿ ਕੰਮਾਂ ਕਾਰਾਂ ਦੇ ਹਾਲਾਤ ਨੇ ਉਹਦੇ ਕਰਕੇ ਹੈਗਾ ਹੀ ਹੈ। ਚਲੋ ਕਿਤੇ ਨਾ ਕਿਤੇ ਪਬਲਿਸਿਟੀ ਇਹਦੇ ਵਿੱਚ ਖ਼ਬਰ ਦੇ ਵਿੱਚ ਦਿਖ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਸੱਪ ਨਿਕਲਣਾ ਹੈ ਦੁਬਾਰਾ ਕਿ ਲੋਕ ਇੰਨੇ ਉਤਸ਼ਾਹ ਨੇ ਆਪਣੇ ਕੰਮ ਕਾਰ ਛੱਡ ਕੇ ਤੇ ਪੰਜਾਬ ਦੀਆਂ ਚੋਣਾਂ ਦੇਖਣ ਜਾਣਗੇ, ਅਗਲੇ ਕਬੱਡੀ ਨਾ ਦੇਖਣਗੇ ਇੱਥੇ ਬੈਠੇ। ਬੇਸ਼ੱਕ ਕੁਝ ਏਅਰਲਾਈਨਾਂ ਨੇ ਜੈੱਟ ਫਿਊਲ ਦੀ ਕੀਮਤ ਦੇ ਵਿੱਚ ਹੋਏ ਵਾਧੇ ਦੇ ਕਾਰਨ ਫਿਊਲ ਸੈਸ ਲਾ ਕੇ ਕਿਰਾਏ ਵਧਾਏ ਨੇ, ਪਰ ਤਾਰੀਖ ਵਾਰ ਚੈੱਕ ਕੀਤਿਆਂ ਹੋਈ ਉਸਦਾ ਜਿਹੜਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਜਿਹੜਾ ਨਜ਼ਰ ਆਉਂਦਾ ਹੈ। ਪਰ ਚੋਣਾਂ ਦੀ ਖਿੱਚ ਦਾ ਅਸਰ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੀ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਜਿਹੜੀ ਯਾਤਰਾ ਹੈ $1700 ਤੋਂ ਲੈ ਕੇ $1800 ਦੀ ਜਿਹੜੀ ਮਿਲਣ ਵਾਲੀ ਟਿਕਟ ਹੈ ਜਿਹੜੀ ਪਹਿਲਾਂ $900 ਤੱਕ ਹੁੰਦੀ ਸੀ ਉਸ ਤੋਂ ਅਗਲੇ ਦਿਨਾਂ ਜਾਣੀ ਕਿ ਅੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਆਖਰ ਤੱਕ ਦੀਆਂ ਤਾਰੀਖਾਂ ਲਈ $3000 ਤੱਕ ਜਿਹੜੀ ਆ ਪਹੁੰਚ ਗਈ ਹੈ ਤੇ ਅੱਗੋਂ ਤੋਂ ਘਟਦੀਆਂ ਜਾਂਦੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਕੈਨੇਡਾ US ਟਰੇਡ ਵਾਰ ਦੀ ਜਿਹੜੀ ਗੱਲ ਚੱਲ ਰਹੀ ਹੈ ਨਾਲ ਨਾਲ ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀਆਂ ਨੇ ਅਮਰੀਕਾ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਸਰਕਾਰੀ ਪ੍ਰੋਜੈਕਟ ਛੱਡ ਕੇ ਕੈਨੇਡੀਅਨ ਰੱਖਿਆ ਯੂਰਪ ਤੇ ਤਾਈਵਾਨ ਦੇ ਵੱਲ ਨੂੰ ਜਿਹੜਾ ਕਦਮ ਵਧਾ ਰਹੀ ਹੈ। ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ਦੇ ਉੱਤੇ ਵੀ ਸਪਸ਼ਟ ਜਿਹੜਾ ਦਿਸਣ ਲੱਗ ਪਿਆ। ਕੈਨੇਡਾ ਦੀ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਕੰਪਨੀ ਕੇਸਵੇ ਨੇ ਜਿਹੜਾ ਅਮਰੀਕੀ ਸਰਕਾਰ ਦੇ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਜਿਹੜਾ ਵੱਡਾ ਫੈਸਲਾ ਲਿਆ। ਕਾਨੂੰਨੀ ਅਤੇ ਰੱਖਿਆ ਖੇਤਰ ਦੇ ਲਈ AI ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਜਿਹੜਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਤੇ ਯੂਰਪ ਅਤੇ ਤਾਈਵਾਨ ਦੇ ਵਰਗੇ ਵਿਦੇਸ਼ੀ ਬਾਜ਼ਾਰਾਂ ਦੇ ਵੱਲ ਨੂੰ ਮੋੜ ਲਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਅਲ ਵਿਜੀਅਰ ਨੇ ਜਿਹੜਾ ਖੁਲਾਸਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਬਾਰੇ ਦਿੱਤੇ ਬਿਆਨਾਂ ਤੇ ਤਣਾਅਪੂਰਨ ਵਪਾਰ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਹੈ। ਵਿਜੀਅਰ ਨੇ ਕਿਹਾ ਕਿ ਜਦੋਂ ਇੱਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਹੈ ਤਾਂ ਅਜਿਹੇ ਮਾਹੌਲ ਦੇ ਵਿੱਚ ਅਸੀਂ ਉਨ੍ਹਾਂ ਦੀਆਂ AI ਲੋੜਾਂ ਪੂਰੀਆਂ ਕਰਨ ਦੇ ਲਈ ਅੱਗੇ ਵਧਣ ਦੇ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ ਹਾਂ। ਇਹ ਫੈਸਲਾ ਕੰਪਨੀ ਦੇ ਲਈ ਆਰਥਿਕ ਤੌਰ ਦੇ ਉੱਤੇ ਵੱਡਾ ਝਟਕਾ ਵੀ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇੱਕ ਪ੍ਰਮੁੱਖ ਅਮਰੀਕੀ ਉਦਯੋਗਿਕ ਸੰਮੇਲਨ ਚ ਪੇਸ਼ਕਾਰੀ ਦੇ ਲਈ ਚੁਣੀਆਂ ਗਈਆਂ 8 ਕੰਪਨੀਆਂ ਦੇ ਵਿੱਚ ਥਾਂ ਬਣਾਈ ਸੀਗੀ ਜਿੱਥੇ $50 ਤੋਂ $100 ਮਿਲੀਅਨ ਤੱਕ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਸੀ, ਪਰ ਕੈਨੇਡੀਅਨ ਕੰਪਨੀਆਂ ਨੇ ਇਸ ਵੱਡੇ ਨਿਵੇਸ਼ ਦੀ ਪਰਵਾਹ ਨਾ ਕਰਦਿਆਂ ਹੋਇਆ ਅਮਰੀਕੀ ਬਾਜ਼ਾਰ ਨੂੰ ਨਾ ਕਰ ਦਿੱਤੀ ਹੈ। ਇਸ ਘਟਨਾਕ੍ਰਮ ਨੇ ਕੈਨੇਡਾ ਦੇ AI ਜਿਹੜਾ ਖੇਤਰ ਦੀ ਅਮਰੀਕੀ ਇਨਫਰਾਸਟ੍ਰਕਚਰ ਅਤੇ ਨਿਰਭਰਤਾ ਦੇ ਬਾਰੇ ਵੀ ਚਿੰਤਾਵਾਂ ਵਧਾ ਦਿੱਤੀਆਂ ਨੇ। ਟੋਰਾਂਟੋ ਯੂਨੀਵਰਸਿਟੀ ਦੇ ਤਕਨਾਲੋਜੀ ਨੀਤੀ ਮਾਹਰ ਸ਼ਾਨ ਮੁਲਿਨ ਨੇ ਜਿਹੜਾ ਸਵਾਲ ਉਠਾਇਆ ਕਿ ਸੰਵੇਦਨਸ਼ੀਲ ਸਰਕਾਰੀ ਤੇ ਰੱਖਿਆ ਡਾਟਾ ਅਜਿਹੇ ਕਲਾਊਡ ਜਾਂ ਮਾਡਲਾਂ ਦੇ ਰਾਹੀਂ ਕਿਉਂ ਚੱਲਣਾ ਚਾਹੀਦਾ ਹੈ ਜੋ ਦੇਸ਼ ਦੇ ਆਪਣੇ ਕੰਟਰੋਲ ਦੇ ਵਿੱਚ ਹੀ ਨਾ ਹੋਣ। ਇਹੀ ਮੁੱਦਾ ਹੁਣ ਭਾਰਤ ਦੇ ਵਿੱਚ ਚੱਲ ਰਿਹਾ। ਹਾਲਾਂਕਿ ਕੈਨੇਡਾ ਸਰਕਾਰ ਨੇ ਹੁਣ ਇੱਥੇ ਥੋੜੀ ਕੋਈ ਅਡਾਨੀ ਜਾਂ ਅਬਾਨੀ ਬੈਠਾ ਪਈ ਕੈਨੇਡਾ ਦੇ ਵਿੱਚ ਤੇ ਉਹ ਵੀ ਤਾਂ ਆਪਣੀ ਜਿਹੜੀ ਹੈ ਸੁਰੱਖਿਆ ਦੇ ਬਾਰੇ ਸੋਚ ਰਿਹਾ, ਪਰ ਉੱਥੇ ਜਿਹੜਾ ਮੁੱਦਾ ਹੈ ਅਡਾਨੀ ਅਬਾਨੀ ਦਾ ਜਾਂ ਬੀਜੇਪੀ ਦੇ ਨਾਲ ਬਣ ਜਾਂਦਾ ਹੈ ਤੇ ਉਹ ਮੁੱਦਾ ਕਿਤੇ ਨਾ ਕਿਤੇ ਫਿਰ ਹੋਰ ਹੀ ਪਾਸੇ ਨੂੰ ਰੰਗ ਜਿਹੜੀ ਹੈ ਰੰਗਤ ਮਿਲ ਜਾਂਦੀ ਉਸ ਚੀਜ਼ ਨੂੰ। ਪਰ ਇਹ ਸਾਰੀਆਂ ਡਾਟਾ ਜਾਂ ਸੇਫਟੀ ਜਿਹੜੀ ਅੱਜ ਦੀ ਡਿਜੀਟਲ ਦੁਨੀਆ ਹੈ ਉਹਦੇ ਵਿੱਚ ਬਹੁਤ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਉੱਥੇ ਜੇ ਐਲਨ ਮਸਕ ਸਟਾਰਲਿੰਕ ਲੈ ਕੇ ਆਉਂਦਾ ਹੈ ਤੇ ਜਿਹੜਾ ਜੋ ਡਾਟਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਮੁੱਲ ਵੱਟਦੇ ਨੇ, ਉਹ ਬਹੁਤ ਵੱਡਾ ਵਪਾਰ ਕਰਦੇ ਆ ਇੱਕ ਦੂਸਰੇ ਮੁਲਕਾਂ ਨੂੰ ਜਿਹੜਾ ਪ੍ਰੋਵਾਈਡ ਕਰਾਉਂਦੇ ਆ ਉਹਦੇ ਵਿੱਚ ਬਥੇਰਾ ਕੁਝ ਹੋ ਸਕਦਾ ਹੈ। ਇੱਥੇ ਤੱਕ ਕਿ ਤੁਹਾਡੇ ਸਟੋਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਕਹਿ ਸਕਦੇ ਆ ਕੈਪਚਰ ਕੀਤਾ ਜਾ ਸਕਦਾ। ਅੱਗੇ ਜਾ ਕੇ ਇੱਕ ਰਿਪੋਰਟ ਸਾਂਝੀ ਕਰਦੇ ਆ ਤੁਹਾਡੇ ਨਾਲ ਫਰਾਂਸ ਵਰਗੇ ਮੁਲਕਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ। ਇਸੇ ਤਰ੍ਹਾਂ ਹਾਲਾਂਕਿ ਕੈਨੇਡਾ ਸਰਕਾਰ ਨੇ ਡਾਟਾ ਸੈਂਟਰਾਂ ਤੇ ਸੁਪਰ ਕੰਪਿਊਟਿੰਗ ਦੇ ਵਿੱਚ ਨਿਵੇਸ਼ ਦੇ ਵਾਅਦੇ ਕੀਤੇ ਨੇ, ਪਰ ਇਸ ਸਮਰੱਥਾ ਨੂੰ ਬਣਾਉਣ ਦੇ ਵਿੱਚ ਅਜੇ ਕਾਫੀ ਸਮਾਂ ਅਤੇ ਅਰਬਾਂ ਡਾਲਰ ਲੱਗਣਗੇ। ਦੂਜੇ ਪਾਸੇ ਕੈਨੇਡਾ ਦੇ ਵਿੱਚ AI ਕੰਪਨੀਆਂ ਦੇ ਲਈ ਫੰਡ ਜਿਹੜਾ ਇਕੱਠਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ। ਸਰਕਾਰੀ ਬੁਲਾਰਿਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਉਦਮੀਆਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ ਪਵੇਗੀ ਤੇ ਸਰਕਾਰ ਖੁਦ ਸਥਾਨਕ ਕੰਪਨੀਆਂ ਦੀ ਮੁੱਖ ਖਰੀਦਦਾਰ ਬਣ ਕੇ ਜਿਹੜਾ ਸਹੀ ਸਹਿਯੋਗ ਦੇਵੇਗੀ। ਫਿਲਹਾਲ ਕੈਨੇਡਾ ਦੇ ਰੱਖਿਆ ਬਜਟ ਦੇ ਵਿੱਚ ਵਾਧੇ ਤੇ ਤੇਜ਼ੀ ਦੇ ਨਾਲ ਹੋ ਰਹੀ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਦੇਸ਼ ਦੇ AI ਉਦਯੋਗ ਦੇ ਲਈ ਇੱਕ ਮਹੱਤਵਪੂਰਨ ਪ੍ਰੀਖਿਆ ਦੇ ਵਜੋਂ ਦੇਖਿਆ ਜਿਹੜਾ ਜਾ ਰਿਹਾ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤੇ ਉਹ ਤਾਂ ਸੀਗੇ ਸੀਗੇ, ਪਰ ਟਰੰਪ ਜੂਨੀਅਰ ਦੀ ਜਿਹੜੀ ਐਕਸ ਮੰਗੇਤਰ ਹੈ ਉਹਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਅਹੁਦੇ ਦੇ ਉੱਤੋਂ ਹਟਾਉਣਗੇ ਹੁਣ ਟਰੰਪ ਸਾਹਿਬ ਇਹਨਾਂ ਨੂੰ, ਮਹਿੰਗੇ ਤੋਹਫੇ ਲੈਣ ਦੇਣ ਦਾ ਜਿਹੜਾ ਮੁੱਦਾ ਦੋਸ਼ ਲੱਗਿਆ। ਟਰੰਪ ਜਿਹੜੇ ਨੇ ਦੁਰਵਿਹਾਰ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਕਿਬਰਲੀ ਗਿਲ ਫੋਇਲ ਨੂੰ ਜਿਹੜਾ ਹਟਾਉਣ ਦੇ ਉੱਤੇ ਵਿਚਾਰ ਕਰ ਰਹੇ ਨੇ। ਟਰੰਪ ਉਹਨਾਂ ਰਿਪੋਰਟਾਂ ਦੀ ਨਿਗਰਾਨੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਗਿਲ ਫੋਇਲ ਜੋ ਕਿ ਟਰੰਪ ਦੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੀ ਮੰਗੇਤਰ ਸੀਗੀ, ਉਹਨੇ 4 ਸਾਲਾਂ ਤੱਕ ਰਾਜਦੂਤ ਦੇ ਵਜੋਂ ਮਹਿੰਗੇ ਤੋਹਫੇ ਸਵੀਕਾਰ ਕੀਤੇ ਨੇ ਤੇ ਆਪਣੀ ਨਿਯੁਕਤੀ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਅੰਕੜਿਆਂ ਦੇ ਨਾਲ ਜਾਣ ਪਛਾਣ ਦੇ ਬਦਲੇ ਪੈਸੇ ਦੀ ਮੰਗ ਕੀਤੀ ਹੈ। ਗਿਲ ਫੋਇਲ ਦੇ ਵਕੀਲਾਂ ਨੇ ਪੈਸੇ ਮੰਗਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸਦੀ ਯਾਤਰਾ ਦੇ ਬਾਰੇ ਰਿਪੋਰਟਾਂ ਗੁੰਮਰਾਹਕੁਨ ਹਨ ਤੇ ਉਹਨਾਂ ਕਿਹਾ ਕਿ ਉਹਨੇ ਸੰਘੀ ਤੋਹਫੇ ਅਤੇ ਰਿਪੋਰਟਿੰਗ ਨਿਯਮਾਂ ਦੀ ਪਾਲਣਾ ਕੀਤੀ ਹੈ। ਇਹਨਾਂ ਰਿਪੋਰਟਾਂ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਰਾਜ਼ ਕੀਤਾ, ਖਾਸ ਕਰਕੇ ਕਿਉਂਕਿ ਇਹ ਉਸ ਸਮੇਂ ਆਈਆਂ ਨੇ ਜਦੋਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਐਕਰੋਪੋਲਿਸ ਤੋਂ ਜਿਹੜਾ ਪੱਛਮੀ ਲੋਕਤੰਤਰ ਤੇ ਇੱਕ ਉੱਚ ਪ੍ਰੋਫਾਈਲ ਭਾਸ਼ਣ ਦੇਣ ਦੇ ਲਈ ਜਿਹੜਾ ਐਥਨਸ ਦੇ ਵਿੱਚ ਸਨ। ਉਸ ਵਿਅਕਤੀ ਨੇ ਕਿਹਾ ਕਿ ਟਰੰਪ ਤੋਂ ਜਲਦੀ ਗਿਲ ਫੋਇਲ ਨੂੰ ਹਟਾਉਣ ਦਾ ਫੈਸਲਾ ਲੈਣ ਦੀ ਉਮੀਦ ਹੈ ਤੇ ਸ਼ੁੱਕਰਵਾਰ ਬੀਤੇ ਚ ਜਦੋਂ CNN ਦੇ ਦੋਸ਼ਾਂ ਦੇ ਬਾਰੇ ਪੁੱਛਿਆ ਸੀਗਾ ਤਾਂ ਰਾਸ਼ਟਰਪਤੀ ਨੇ ਗਿਲ ਫੋਇਲ ਦਾ ਜਿਹੜਾ ਬਚਾਅ ਨਹੀਂ ਕੀਤਾ ਹੈ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦਿਆਂ ਜੋ ਯੂਰਪ ਦੇ ਹਾਲਾਤ ਨੇ, ਸਭ ਤੋਂ ਵੱਧ ਜਿੱਥੇ ਫਿਨਲੈਂਡ ਖੁਸ਼ਹਾਲੀ ਦੇ ਮੁਲਕਾਂ ਦੇ ਵਿੱਚ ਨੰਬਰ 1 ਆਉਂਦਾ ਹੈ ਤੇ ਹਾਲਾਤ ਅੱਜ ਇਹ ਨੇ ਕਿ ਇੱਥੇ ਕਾਰੋਬਾਰਾਂ ਦਾ ਜੋ ਹਾਲਾਤ ਬਣੇ ਹੋਏ ਨੇ ਤੇ ਉਹਦੇ ਵਿੱਚ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚੋਂ ਬੇਰੋਜ਼ਗਾਰੀ ਦਰਾਂ ਜਿਹੜੀਆਂ ਮੁੱਖ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਫਿਨਲੈਂਡ ਜਿਹੜਾ ਨੰਬਰ 1 ਦੇ ਉੱਤੇ ਆ ਰਿਹਾ ਹੈ। ਫਿਨਲੈਂਡ ਦੇ ਵਿੱਚ 10.3% ਜਿਹੜਾ ਯੂਰਪ ਦੇ ਵਿੱਚ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਹੈ, ਜੋ ਸਪੇਨ ਦੇ ਵਿੱਚ 10.1 ਦੱਸੀ ਜਾਂਦੀ ਹੈ, 10% ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ 10.3 ਹੈ, ਪਹਿਲੇ ਨੰਬਰ ਦੇ ਉੱਤੇ ਹੈ ਤੇ ਸਪੇਨ ਦੂਜੇ ਨੰਬਰ ਤੇ ਆਉਂਦਾ ਹੈ। ਇਹ ਤਕਰੀਬਨ 32 ਤੋਂ ਜਿਹੜੇ ਨੇ ਮੁਲਕਾਂ ਤੋਂ ਉੱਪਰ ਦੀ ਰਿਪੋਰਟ ਹੈ, ਯੂਰਪੀਅਨ ਮੁਲਕ ਜਿਹੜੇ ਨੇ ਤੇ ਥੋੜਾ ਜਿਹਾ ਅੱਗੇ ਜਾਂਦਾ ਹੈ। ਜਰਮਨੀ ਅਤੇ ਨੀਦਰਲੈਂਡ ਦੋਵੇਂ ਜਿਹੜੇ ਨੇ 4.0% ਦੇ ਉੱਤੇ ਨੇ ਤੇ ਬੇਰੋਜ਼ਗਾਰੀ ਦੀ ਦਰ ਫਰਾਂਸ ਦੇ ਵਿੱਚ 8.2% ਦੇ ਨਾਲੋਂ ਅੱਧੇ ਤੋਂ ਵੀ ਘੱਟ ਹੈ। ਚੈੱਕਆਊਟ ਜਿਹੜੀ ਹੈ ਉਹਦੇ ਵਿੱਚ ਆਪਣੇ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਜਿਹੜੀ ਪਾਈ ਗਈ ਹੈ 3.2%। ਯੂਰਪ ਦਾ ਬੇਰੋਜ਼ਗਾਰੀ ਦਾ ਦ੍ਰਿਸ਼ ਜਿਹੜਾ ਬਦਲ ਰਿਹਾ ਹੈ, ਸਪੇਨ ਲੰਮੇ ਸਮੇਂ ਤੋਂ ਉੱਚ ਬੇਰੋਜ਼ਗਾਰੀ ਦੇ ਨਾਲ ਜੁੜਿਆ ਹੋਇਆ ਹੈ ਤੇ ਪਰ ਹੁਣ ਇੱਕ ਨੋਰਡਿਕ ਦੇਸ਼ ਮਹਾਂਦੀਪ ਦੀ ਬੇਰੋਜ਼ਗਾਰੀ ਜਿਹੜੀ ਹੈ ਦਰਜਾਬੰਦੀ ਦੇ ਵਿੱਚ ਸਿਖਰ ਦੇ ਉੱਤੇ ਹੈ। ਇਹ ਮੈਪ ਜਿਹੜਾ ਹੈ ਯੂਰੋਸਟੈਟ ਜਿਹੜਾ ਓ NS ਤੇ ਰੋਸ ਸਟੈਂਟ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਜਿਹੜਾ ਇਹ ਸਾਰਾ ਕੁਝ ਬਣਾਇਆ ਗਿਆ ਹੈ, ਅਪਡੇਟ ਕੀਤਾ ਹੈ। ਤੇ ਅਗਸਤ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚ ਬੇਰੋਜ਼ਗਾਰੀ ਦਰਾਂ ਦੀ ਤੁਲਨਾ ਕਰਦਾ ਹੈ ਤੇ ਯੂਨਾਈਟਿਡ ਕਿੰਗਡਮ ਜਿਹੜਾ UK ਤੇ ਸਵਿਟਜ਼ਰਲੈਂਡ ਦੇ ਲਈ ਡਾਟਾ ਜੂਨ 2026 ਨੂੰ ਦਰਸਾਉਂਦਾ ਹੋਇਆ ਜੋ ਕਿ ਸਭ ਤੋਂ ਤਾਜ਼ਾ ਉਪਲਬਧ ਮਹੀਨਿਆਂ ਦੇ ਵਿੱਚ ਦਿੱਤਾ ਗਿਆ। ਯੂਰਪ ਦਾ ਬਦਲਦਾ ਬੇਰੋਜ਼ਗਾਰੀ ਪਾੜਾ ਜਿਹੜਾ ਉਹਦੇ ਵਿੱਚ ਫਿਨਲੈਂਡ ਦੀ ਸਥਿਤੀ ਯੂਰਪ ਦੀ ਬੇਰੋਜ਼ਗਾਰੀ ਦਰਜਾਬੰਦੀ ਦੇ ਵਿੱਚ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦੀ ਹੈ। ਸਪੇਨ ਇੱਕ ਸਾਲ ਪਹਿਲਾਂ ਸਿਖਰਲੇ ਸਥਾਨ ਦੇ ਉੱਤੇ ਸੀਗਾ ਪਰ ਉਦੋਂ ਤੋਂ ਫਿਨਲੈਂਡ ਅੱਗੇ ਨਿਕਲ ਗਿਆ ਕੁਝ ਹੋਰ ਥਾਵਾਂ ਦੇ ਉੱਤੇ। ਗ੍ਰੀਸ ਜਿਹੜਾ ਹੈ ਉਹਦੀ ਬੇਰੋਜ਼ਗਾਰੀ ਦਰ ਸਾਲ ਦੌਰਾਨ 8.8 ਤੋਂ ਘਟਾ ਕੇ 7.4% ਹੋ ਗਈ ਜੋ ਇਸਦੇ ਕਿਰਤ ਬਾਜ਼ਾਰ ਜਿਹੜਾ ਲੇਬਰ ਮਾਰਕੀਟ ਹੈ ਉਹਦੇ ਸੁਧਾਰ ਨੂੰ ਜਾਰੀ ਰੱਖਦੀ ਹੈ। ਇਸਦੇ ਉਲਟ ਫਰਾਂਸ ਦੀ ਸਥਿਤੀ ਦੇ ਰਹੀ ਜੋ ਰਹਿ ਰਹੀ ਹੈ ਜਿੱਥੇ ਇਸਦਾ ਦਰ 7.8% ਤੋਂ ਵੱਧ ਕੇ 8.2 ਹੋ ਗਈ ਹੈ। ਤੇ ਫਿਨਲੈਂਡ ਦੇ ਵਿੱਚ ਮਜ਼ਬੂਤ ਨਿਰਯਾਤ ਜਿਹੜਾ ਹੈ ਐਕਸਪੋਰਟ ਹੁੰਦਾ ਹੈ ਤੇ ਨਿਵੇਸ਼ ਨੇ ਅਜੇ ਤੱਕ ਵਿਆਪਕ ਤੌਰ ਦੇ ਉੱਤੇ ਨੌਕਰੀਆਂ ਦੇਣ ਦੇ ਵਿੱਚ ਮਦਦ ਨਹੀਂ ਕੀਤੀ ਹੈ। ਹਾਲੇ ਕਿ ਟਰੰਪ ਨੇ ਵੀ ਥੋੜਾ ਮੱਥਾ ਲਾਇਆ ਸੀ ਕਿ ਭਾਈ ਕਿਤੇ ਨਾ ਕਿਤੇ ਜਿਹੜੇ ਸੀ ਪਹਿਲਾਂ ਆਈਸ ਬ੍ਰੇਕਰ ਜਿਹੜੇ ਨੇ ਫਿਨਲੈਂਡ ਤੋਂ ਬਣਵਾ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਇੱਥੇ ਹੁਣ ਡਾਟਾ ਸੈਂਟਰ ਬਣ ਰਹੇ ਨੇ ਤੇ ਉਹਦੇ ਵਿੱਚ ਜ਼ਰੂਰ ਟਰੰਪ ਨੇ ਕਿਹਾ ਸੀ ਕਿ ਭਾਈ ਤੁਸੀਂ ਇਹ ਨਹੀਂ ਕਰ ਸਕਦੇ ਤੇ ਤੁਸੀਂ ਇਜਾਜ਼ਤ ਨਹੀਂ ਮੰਗੀ ਮੇਰੇ ਤੋਂ, ਪਰ ਉਹ ਇਸ ਚੀਜ਼ ਦੇ ਵਿੱਚ ਵਾਧਾ ਆਪ ਕਰ ਰਹੇ ਨੇ। ਦੇਖਦੇ ਹਾਂ ਇਹ ਜਿਹੜੇ ਡਾਟਾ ਸੈਂਟਰ ਨੇ ਕਿੰਨੀਆਂ ਕੁ ਨੌਕਰੀਆਂ ਜਿਹੜੀਆਂ ਅੱਗੇ ਪੈਦਾ ਕਰਦੇ ਹੈ। ਤੇ ਕਾਮਿਆਂ ਦੀ ਮੰਗ ਕਮਜ਼ੋਰ ਬਣੀ ਹੋਈ ਹੈ ਫਿਨਲੈਂਡ ਦੇ ਵਿੱਚ ਜਿਸ ਦੇ ਕਾਰਨ ਬਹੁਤ ਸਾਰੇ ਨੌਕਰੀ ਲੱਭਣ ਵਾਲੇ ਆਰਥਿਕ ਸੁਧਾਰ ਦੇ ਲੇਬਰ ਮਾਰਕੀਟ ਤੱਕ ਪਹੁੰਚਣ ਦੀ ਜਿਹੜੀ ਉਡੀਕ ਕਰ ਰਹੇ ਨੇ। ਰੂਸ ਦੀ ਘੱਟ ਬੇਰੋਜ਼ਗਾਰੀ ਦਰ ਜਿੱਥੇ ਜੰਗ ਲੱਗੀ ਹੋਈ ਹੈ ਉੱਥੇ ਸਭ ਤੋਂ ਘੱਟ ਹੈ 2.2%, ਲੋਕਾਂ ਕੋਲ ਬਹੁਤ ਕੰਮ ਹੈ ਦਾ ਪਿਛੋਕੜ ਕੁਝ ਵੱਖਰਾ ਹੀ ਹੈ। ਕੰਮਕਾਜੀ ਉਮਰ ਦੇ ਵਿੱਚ ਦਾਖਲ ਹੋਣ ਵਾਲੀਆਂ ਛੋਟੀਆਂ ਪੀੜ੍ਹੀਆਂ, ਜੰਗ ਦੇ ਦੌਰਾਨ ਦੇਸ਼ ਛੱਡ ਕੇ ਜਾਣਾ, ਫੌਜੀ ਉਤਪਾਦਨ ਦੇ ਵੱਲ ਤਬਦੀਲੀ ਨੇ ਜਿਹੜਾ ਕਿਰਤ ਦੀ ਘਾਟ ਦੇ ਵਿੱਚ ਯੋਗਦਾਨ ਪਾਇਆ ਹੈ ਜਿਸਦੇ ਨਾਲ ਕਾਮਿਆਂ ਦੇ ਲਈ ਮੁਕਾਬਲਾ ਤੇਜ਼ ਹੋ ਗਿਆ। ਜਰਮਨੀ ਦੀ ਕਾਰ ਉਦਯੋਗ ਨੂੰ ਜਿਹੜਾ ਵੱਡਾ ਝਟਕਾ ਲੱਗਿਆ। ਜਰਮਨੀ ਦੀ ਪ੍ਰਮੁੱਖ ਜਿਹੜੀ ਹੈ ਯੂਰਪੀਅਨ ਅਰਥ ਵਿਵਸਥਾਵਾਂ ਦੇ ਵਿੱਚੋਂ ਸਭ ਤੋਂ ਘੱਟ ਬੇਰੋਜ਼ਗਾਰੀ ਦਰਾਂ ਦੇ ਵਿੱਚੋਂ ਇੱਕ ਹੈ, ਪਰ ਇਸਦਾ ਆਟੋਮੋਟਿਵ ਜਿਹੜਾ ਕਾਰਾਂ ਦਾ ਮਾਰਕੀਟ ਹੈ, ਬਾਜ਼ਾਰ ਹੈ ਜਾਂ ਵਪਾਰ ਹੈ ਜਿਹੜੇ ਉਹਦੇ ਵਿੱਚ ਕਾਮਿਆਂ ਦੀ ਜ਼ਰੂਰਤ ਹੈ। ਉਦਯੋਗ ਕੁਝ ਹੋਰ ਹੀ ਕਹਾਣੀ ਜਿਹੜੀ ਬਿਆਨ ਕਰਦਾ ਹੈ। ਜੂਨ 2026 ਤੱਕ ਦੇ ਇੱਕ ਸਾਲ ਦੇ ਵਿੱਚ ਇਸ ਸੈਕਟਰ ਦੇ ਵਿੱਚ 42,300 ਨੌਕਰੀਆਂ ਖਤਮ ਹੋ ਗਈਆਂ। ਲੋਕਾਂ ਕੋਲ ਪੈਸੇ ਹੋਣਗੇ ਤਾਂ ਭਾਈ ਕਾਰਾਂ ਖਰੀਦਣਗੇ, ਜਿਸ ਦੇ ਨਾਲ ਰੋਜ਼ਗਾਰ 2005 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ। ਇਹ ਅੰਤਰ ਦਰਸਾਉਂਦਾ ਹੈ ਕਿਵੇਂ ਕਿਸੇ ਪ੍ਰਮੁੱਖ ਉਦਯੋਗ ਦੇ ਵਿੱਚ ਕਮਜ਼ੋਰੀ ਵਿਆਪਕ ਆਰਥਿਕਤਾ ਦੇ ਵਿੱਚ ਮੁਕਾਬਲਤਨ ਘੱਟ ਬੇਰੋਜ਼ਗਾਰੀ ਦੇ ਨਾਲ ਮੌਜੂਦ ਹੋ ਸਕਦੀ ਹੈ। ਅਮਰੀਕੀ ਟੈਰਿਫ ਅਤੇ ਚੀਨੀ ਮੁਕਾਬਲਾ ਜਰਮਨ ਕਾਰ ਨਿਰਮਾਤਾਵਾਂ ਦੇ ਉੱਤੇ ਦਬਾਅ ਪਾ ਰਹੇ ਨੇ। ਵੋਲਕਸਵੈਗਨ ਜਾਣੀ ਕਿ ਵੋਕਸਵੈਗਨ ਜਿਹੜੀ ਹੈ ਆਪਣੀ ਕੰਪਨੀ ਹੈ ਵੋਕਸਵੈਗਨ, ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਜੋ ਕਿ ਆਪਣੀ ਚਾਹੇ ਉਹ ਮਰਸਡੀ ਹੈ, BMW ਹੈ, BMW ਹੈ ਜਾਂ ਓਡੀ ਹੈ ਜਾਂ ਫਿਰ ਵੋਕਸਵੈਗਨ ਹੈ, ਤਿੰਨੇ ਚਾਰੇ ਕੰਪਨੀਆਂ ਜਿਹੜੀਆਂ ਨੇ ਜਰਮਨ ਦੇ ਵਿੱਚ ਹੀ ਕਾਰ ਤਿਆਰ ਕਰਦੀਆਂ ਨੇ। ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਉਹਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਦੇ ਅੰਦਰ ਜਿਹੜਾ ਤੇ ਚੀਨੀ ਸਕੋਡਾ ਵੀ ਇਹਨਾਂ ਨੇ ਲਈ ਹੋਈ ਹੈ, ਬ੍ਰਾਂਡਾਂ ਦੇ ਯੂਰਪ ਦੇ ਵਿੱਚ ਫੈਲਣ ਦੇ ਨਾਲ ਮੁਕਾਬਲਾ ਤੇਜ਼ ਹੋ ਰਿਹਾ, ਜਿਹਦੇ ਨਾਲ ਪਹਿਲਾਂ ਯੋਜਨਾਬੰਦ ਕੀਤੇ ਗਏ ਲਾਗਤ ਘਟਾਉਣ ਦੇ ਉਪਾਅ ਨਾਕਾਫੀ ਹੋ ਗਏ ਨੇ। ਇਹ ਛਾਂਟੀ ਵੱਡੇ ਕਾਰ ਬ੍ਰਾਂਡਾਂ ਤੋਂ ਵੀ ਅੱਗੇ ਤੱਕ ਫੈਲੀ ਹੋਈ ਹੈ। ਜਰਮਨ ਪਾਰਟਸ ਜਿਹੜੇ ਨੇ ਜੋ ਜਿੱਦਾਂ ਕਿ ਕੈਨੇਡਾ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੂੰ ਜਿਹੜਾ ਟਰਾਂਸਪੋਰਟ ਜਾਂ ਟਰੱਕਿੰਗ ਦੇ ਜਾਂ ਬਹੁਤ ਸਾਰੇ ਪਾਰਟ ਡਿਲੀਵਰ ਕੀਤੇ ਜਾਂਦੇ ਹੈ, ਇਸੇ ਤਰ੍ਹਾਂ ਜਰਮਨ ਪਾਰਟਸ ਹੈ ਉਪਕਰਨ ਜਿਹੜੇ ਨੇ ਸਪਲਾਇਰਾਂ ਦੇ ਕੋਲ ਰੋਜ਼ਗਾਰ ਸਾਲ ਦੇ ਦੌਰਾਨ 7.6% ਘੱਟ ਗਿਆ, ਜਦੋਂ ਕਿ ਵਾਹਨ ਅਤੇ ਇੰਜਨ ਨਿਰਮਾਤਾਵਾਂ ਦੇ ਵਿੱਚ 6.1% ਦੀ ਗਿਰਾਵਟ ਆਈ ਹੈ। ਇਸ ਉਦਯੋਗ ਦੀਆਂ ਮੁਸ਼ਕਲਾਂ ਆਟੋਮੋਟਿਵ ਸਪਲਾਈ ਚੇਨ ਦੇ ਨਾਲ ਜੁੜੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ ਤੇ ਸਪੇਨ ਦਾ ਸੈਰ ਸਪਾਟਾ ਬੂਮ ਇਸ ਦੇ ਸੁਧਾਰ ਦਾ ਜਿਹੜਾ ਸਮਰਥਨ ਕਰਦਾ ਹੈ। ਸਪੇਨ ਦੇ ਵਿੱਚ ਅਜੇ ਵੀ 2 ਬੇਰੋਜ਼ਗਾਰੀ ਦਰ ਹੈ ਪਰ ਇਸ ਨੇ ਜਿਹੜਾ ਮਹੱਤਵਪੂਰਨ ਪ੍ਰਗਤੀ ਕੀਤੀ ਹੋਈ ਹੈ। 2013 ਦੇ ਵਿੱਚ ਦੇਸ਼ ਦੇ ਲੇਬਰ ਫੋਰਸ ਦੇ ਵਿੱਚ 4 ਦੇ ਵਿੱਚੋਂ 1 ਤੋਂ ਵੱਧ ਵਿਅਕਤੀ ਬੇਰੋਜ਼ਗਾਰ ਸਨ। ਸੈਰ ਸਪਾਟਾ ਜਿਹੜਾ ਟੂਰਿਜ਼ਮ ਹੈ ਇਸ ਸੁਧਾਰ ਦਾ ਸਮਰਥਨ ਜਿਹੜਾ ਕਰਨਾ ਜਾਰੀ ਰੱਖ ਰਿਹਾ ਹੈ। 2026 ਦੀ ਦੂਜੀ ਤਿਮਾਹੀ ਦੇ ਵਿਚ ਇਸ ਸੈਕਟਰ ਨੇ 3.18 million ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਜੋ ਕਿ ਇਕ ਸਾਲ ਪਹਿਲਾਂ ਨਾਲੋਂ 5.4% ਵੱਧ ਹੈ। ਰਿਹਾਇਸ਼, ਭੋਜਨ ਸੇਵਾਵਾਂ ਤੇ ਯਾਤਰੀ ਆਵਾਜਾਈ ਦੇ ਵਿਚ ਵਾਧੇ ਨੇ ਵਿਜ਼ਿਟਰ ਅਰਥਚਾਰੇ ਦੇ ਵਿਚ ਨੌਕਰੀਆਂ ਪੈਦਾ ਕਰਨ ਦੇ ਵਿਚ ਮਦਦ ਕੀਤੀ ਹੈ। ਸਪੇਨ ਦੀ ਅਰਥ ਵਿਵਸਥਾ 2026 ਦੇ ਵਿਚ 2% ਵਧਣ ਦਾ ਅਨੁਮਾਨ ਦੱਸਿਆ। ਫਿਰ ਵੀ ਨੌਕਰੀਆਂ ਦੀ ਸਿਰਜਣਾ ਨੇ ਵਰਕਰਾਂ ਦੇ ਹੁਨਰ ਜਿਹੜੇ ਨੇ ਮਾਲਕਾਂ ਦੀਆਂ ਜ਼ਰੂਰਤਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਪਾੜੇ ਨੂੰ ਖਤਮ ਨਹੀਂ ਕੀਤਾ ਹੈ। ਉੱਤਰੀ ਅਤੇ ਸਪੇਨ ਦੇ ਵਿਚ ਜਿਹੜਾ ਵਧੇਰੇ ਵਿਭਿੰਨ ਅਰਥਚਾਰੇ ਤੇ ਦੱਖਣੀ ਖੇਤਰਾਂ ਦੇ ਨਾਲੋਂ ਘੱਟ ਬੇਰੁਜ਼ਗਾਰੀ ਹੁੰਦੀ ਹੈ, ਜਿੱਥੇ ਸੈਰ ਸਪਾਟਾ ਤੇ ਆਪਣੀ ਹੌਸਪਿਟੈਲਿਟੀ ਵੱਡੀ ਭੂਮਿਕਾ ਨਿਭਾਉਂਦੇ ਨੇ ਤੇ ਸੈਰ ਸਪਾਟਾ ਸਪੇਨ ਦੇ ਸੁਧਾਰ ਨੂੰ ਅੱਗੇ ਵਧਾਉਣ ਦੇ ਵਿਚ ਮਦਦ ਕਰ ਰਿਹਾ ਹੈ, ਪਰ ਮਹੱਤਵਪੂਰਨ ਖੇਤਰੀ ਤੇ ਢਾਂਚਾਗਤ ਚੁਣੌਤੀਆਂ ਅਜੇ ਵੀ ਜਿਹੜੀਆਂ ਨੇ ਬਾਕੀ ਜਿਹੜੀਆਂ ਨੇ ਹੈਗੀਆਂ ਨੇ ਤੇ ਉਹਨਾਂ ਦੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਲੋ ਦੋਸਤੋ, ਇਹ ਸੀ ਜੀ ਯੂਰਪ ਦੇ ਹਾਲਾਤ ਮੋਟੇ ਮੋਟੇ ਤੌਰ ਦੇ ਉੱਤੇ। ਵੈਸੇ ਤਾਂ 32-34 ਜਿਹੜੀਆਂ ਕੰਟਰੀਆਂ ਦਾ ਜ਼ਿਕਰ ਸੀਗਾ, ਪਰ ਇਹਨੂੰ ਥੋੜਾ ਜਿਹਾ ਸੰਖੇਪ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਤੇ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਜ਼ਿੰਦਗੀ ਦੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ। ਹਾਂਜੀ ਮੁਹੰਮਦ ਜੀ, ਤੁਹਾਡਾ ਰੇਡੀਓ ਚੱਲੀ ਜਾਂਦਾ ਜੀ ਸ਼ਾਇਦ। ਹਾਂਜੀ ਮੁਹੰਮਦ ਜੀ, ਲਓ ਜੀ ਮੈਨੂੰ ਵਾਪਸ ਮੇਰੀ ਆਵਾਜ਼ ਆਈ ਜਾਂਦੀ, ਦੱਸੋ ਹੈ ਤੇ। ਹਾਂਜੀ

0: ਵਾਹ ਜੀ
1: ਥੈਂਕ
0: ਵਾਹ
1: ਯੂ
0: ਜੀ,
1: ਸੋ ਮਚ।
0: ਬਹੁਤ ਖੂਬ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੇ ਸੋਹਣੇ ਗੀਤ ਦੇ ਲਈ,
1: ਸ਼ੁਕਰੀਆ
0: ਸ਼ੁਕਰੀਆ, ਥੈਂਕ ਯੂ ਸਰ
1: ਹਮੇਸ਼ਾ
0: ਜੀ,
1: ਜਿੰਨੇ ਵਕਤ ਕਰੋ।
0: ਸ਼ੁਕਰੀਆ ਜੀ। ਜੀ ਦੋਸਤੋ, ਇਸਾਂ ਜੀ ਮੁਹੰਮਦ ਜੀ ਤੇ ਕਿਸਮਤ ਦੀ ਗੱਲ ਕਰਕੇ ਗਏ ਨੇ, ਤੇ ਕਿਸਮਤ ਜਿਹੜੀ ਹੈ ਦੇਖੋ ਫਰਾਂਸ ਦੇ ਮੁਲਕਾਂ ਦੇ ਵਿੱਚ ਕਿਹੋ ਜਿਹੀ ਲਿਖੀ ਜਾ ਰਹੀ ਹੈ, ਜਿਵੇਂ ਕਿ ਡਿਜੀਟਲ ਦੁਨੀਆ ਦਾ ਜ਼ਮਾਨਾ ਹੈ ਤੇ ਖਾਣ ਪੀਣ ਦੇ ਸਟੋਰਾਂ ਦੇ ਵਿੱਚ ਸਾਈਬਰ ਅਟੈਕ ਹੋਇਆ, ਤਕਰੀਬਨ 400 ਸਟੋਰ ਜਿਹੜੇ ਨੇ ਇਸ ਚੀਜ਼ ਦੇ ਨਾਲ ਪ੍ਰਭਾਵਿਤ ਹੋਏ ਨੇ। ਦੇਸ਼ ਦੇ ਵਿੱਚ ਹੈਕਰਾਂ ਨੇ ਜਿਹੜਾ ਕੀ ਹੈਕ ਕੀਤਾ, ਜਿਸ ਕਰਕੇ ਲੱਖਾਂ ਰੁਪਏ ਦਾ ਖਾਣਾ ਜਿਹੜਾ ਖਰਾਬ ਹੋ ਗਿਆ। ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਆਨ ਇਕਮੈਨ ਤੇ ਹਿਊ ਸ਼ੋਫੀਲਡ ਹੋਣਾ ਦੀ ਕਲਮ ਦੇ ਵਿੱਚੋਂ ਜਿਹੜੀ ਜਾਣਕਾਰੀ ਹੈ ਬੀਬੀਸੀ ਤੋਂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡ ਦਾ ਮੰਚ। ਫਰਾਂਸ ਦੇ ਸੈਂਕੜੇ ਸੁਪਰ ਮਾਰਕਿਟਾਂ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਜਿਹੜਾ ਬਣਾਇਆ ਗਿਆ, ਜਿਹਦੇ ਕਾਰਨ ਉਨ੍ਹਾਂ ਦੇ ਫਰਿੱਜਾਂ ਅਤੇ ਫਰੀਜ਼ਰਾਂ ਦਾ ਤਾਪਮਾਨ ਵੱਧ ਗਿਆ ਤੇ ਖਰਾਬ ਹੋਏ ਤਾਜ਼ੇ ਤੇ ਜੰਮੇ ਹੋਏ ਖਾਣ ਪੀਣ ਦੇ ਸਮਾਨ ਦੀ ਕੀਮਤ ਲੱਖਾਂ ਯੂਰੋ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ। ਪ੍ਰਭਾਵਿਤ ਸਟੋਰਾਂ ਦੇ ਵਿੱਚੋਂ ਇੱਕ ਦੇ ਅਨੁਸਾਰ ਹੈਕਰਾਂ ਨੇ ਰੈਫਰੀਜਰੇਸ਼ਨ ਜਿਹੜੇ ਨੇ, ਯਾਨੀ ਕਿ ਜਿਹੜੀਆਂ ਫਰਿੱਜਾਂ ਨੇ, ਯੂਨਿਟਾਂ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਾਲੇ ਸਾਫਟਵੇਅਰ ਉੱਤੇ ਜਿਹੜਾ ਕਬਜ਼ਾ ਕਰ ਲਿਆ ਤੇ ਰਾਤੋ ਰਾਤ ਕੁਝ ਯੂਨਿਟਾਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚਾ ਦਿੱਤਾ ਗਿਆ। ਕੋਆਪਰੇਟਿਵ ਯੂ ਦੇ ਜਿਹੜਾ ਮੁਖੀ ਜਿਹੜੇ ਨੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਇਸ ਦੇ ਕਈ ਸੁਪਰ ਮਾਰਕਿਟਾਂ ਦੇ ਉੱਤੇ ਇੱਕ ਬੇਹੱਦ ਗੰਭੀਰ ਅਤੇ ਬੇਮਿਸਾਲ ਹਮਲਾ ਹੋਇਆ। ਇਸ ਹਮਲੇ ਦੇ ਵਿੱਚ ਉਸ ਚੇਨ ਦੇ 100 ਤੋਂ ਵੱਧ ਸੁਪਰ ਮਾਰਕਿਟਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਇੰਟਰ ਮਾਰਸ਼ੇ ਅਤੇ ਇਸ ਦੇ ਨੈਟੋ ਬ੍ਰਾਂਡ ਦੇ ਜਿਹੜੇ ਨੇ 180 ਸਟੋਰ ਦੀ ਪ੍ਰਭਾਵਿਤ ਜਿਹੜੇ ਨੇ ਇਹਦੇ ਵਿੱਚ ਹੋਏ ਨੇ। ਇੱਕ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਦੇ ਲਈ ਐਮਰਜੈਂਸੀ ਉਪਾਅ ਦੇ ਵਜੋਂ ਹੋਰ 100 ਸਟੋਰਾਂ ਦਾ ਇੰਟਰਨੈਟ ਦੇ ਨਾਲੋਂ ਸੰਪਰਕ ਜਿਹੜਾ ਕੱਟ ਦਿੱਤਾ ਗਿਆ। ਕੈਰੇਫੋਰ, ਮੋਨੋਪਰੀ ਅਤੇ ਈ ਲੇਕ ਲਰਕ ਵਰਗੀਆਂ ਹੋਰ ਵੱਡੀਆਂ ਜਿਹੜੀਆਂ ਨੇ ਇਹ ਸਟੋਰਾਂ ਦੀਆਂ ਚੇਨਾਂ ਨੇ, ਉਨ੍ਹਾਂ ਵੀ ਇਸ ਹਮਲੇ ਦੇ ਨਾਲ ਪ੍ਰਭਾਵਿਤ ਜਿਹੜੀਆਂ ਨੇ ਹੋਈਆਂ ਦੱਸੀਆਂ ਨੇ। ਤੇ ਹਮਲਾ ਡੈਨਮਾਰਕ ਦੀ ਇੰਜੀਨੀਅਰਿੰਗ ਕੰਪਨੀ ਡੈਨਫੋਸ ਦੇ ਸਾਫਟਵੇਅਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਹ ਪ੍ਰੋਗਰਾਮ ਕਾਰੋਬਾਰਾਂ ਨੂੰ ਆਪਣੇ ਜਿਹੜੇ ਨੇ ਫਰੀਜ਼ਰ ਨੇ ਉਪਕਰਨਾਂ ਦਾ ਦੂਰੋਂ ਹੀ ਪ੍ਰਬੰਧਨ ਕਰਨ ਦੀ ਸਹੂਲਤ ਜਿਹੜੀਆਂ ਦਿੰਦੀਆਂ ਨੇ। ਆਮ ਤੌਰ ਦੇ ਉੱਤੇ ਸੁਪਰ ਮਾਰਕਿਟਾਂ ਦੇ ਫਰੀਜ਼ਰਾਂ ਨੂੰ ਰਾਤ ਵੇਲੇ ਥੋੜੇ ਸਮੇਂ ਦੇ ਲਈ ਬਰਫ਼ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਲੰਘਾਇਆ ਜਾਂਦਾ ਹੈ, ਜਾਂ ਕਿ ਦਿਨ ਵੇਲੇ ਜਿਹੜਾ ਖੋਲਦੇ ਰਹਿੰਦੇ ਆ, ਕਈ ਵਾਰੀ ਮੋਟੀ ਪਰਤ ਜੰਮ ਜਾਂਦੀ ਹੈ ਤੇ ਉਸ ਕਰਕੇ ਫਿਰ ਉਹ ਰਾਤ ਨੂੰ ਜ਼ਿਆਦਾ ਖੋਲਦੇ ਨਹੀਂ ਗਏ। ਸਾਫ਼ ਸਫਾਈ ਕਰਨੀ ਹੁੰਦੀ ਹੈ ਸਟੋਰਾਂ ਦੀ, ਹੋਰ ਤਾਂ ਕੁਛ ਨਹੀਂ। ਤੇ ਬਾਕੀ ਉਹ ਫਿਰ ਨੋਰਮਲ ਟੈਂਪਰੇਚਰ ਦੇ ਵਿੱਚ ਲਿਆ ਕੇ ਰੱਖੇ ਜਾਂਦੇ ਆ ਕਿ ਜ਼ਿਆਦਾ ਉਹ ਬਰਫ਼ ਵਗੈਰਾ ਜਿਹੜੀ ਆਲੇ ਦੁਆਲੇ ਹੈ ਜੰਮੀ ਹੋਈ ਆ ਉਹ ਪਿਘਲ ਜਾਵੇ, ਜਿਸ ਦੇ ਦੌਰਾਨ ਤਾਪਮਾਨ ਥੋੜਾ ਵੱਧ ਜਾਂਦਾ ਹੈ। ਪਰ ਹਮਲਾਵਾਰਾਂ ਨੇ ਉਪਕਰਨਾਂ ਨੂੰ ਗਰਮ ਹੋਣ ਅਤੇ ਗਰਮ ਹੀ ਰਹਿਣ ਦੇ ਹੁਕਮ ਦੇ ਦਿੱਤੇ। ਡੈਨਫੋਸ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਪ੍ਰਕਿਰਿਆ ਦੇ ਦੌਰਾਨ ਫਰੀਜ਼ਰਾਂ ਤੇ ਫਰੀਜ਼ਰਾਂ ਦਾ ਤਾਪਮਾਨ ਕਿੰਨਾ ਵਧਿਆ ਹੋ ਸਕਦਾ ਹੈ। ਡੈਨਫੋਸ ਨੇ ਕਿਹਾ ਕਿ ਪ੍ਰਭਾਵਿਤ ਉਪਕਰਨ ਪੁਰਾਣੇ ਮਾਡਲ ਸਨ, ਜਿਨ੍ਹਾਂ ਦੇ ਸੁਰੱਖਿਆ ਸਾਫਟਵੇਅਰ ਨੂੰ ਉਸ ਖਤਰੇ ਤੋਂ ਜਿਹੜਾ ਬਚਾਉਣ ਦੇ ਲਈ ਅਪਡੇਟ ਨਹੀਂ ਕੀਤਾ ਜਾ ਸਕਦਾ ਸੀਗਾ, ਜਿਸ ਦੀ ਪਛਾਣ ਕੰਪਨੀ ਪਹਿਲਾਂ ਹੀ ਕਰ ਚੁੱਕੀ ਸੀ। ਕੰਪਨੀ ਨੇ ਇੱਕ ਬਿਆਨ ਦੇ ਵਿੱਚ ਅੱਗੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਅਨੁਕੂਲ ਸਿਸਟਮਾਂ ਨੂੰ ਅਪ ਟੂ ਡੇਟ ਰੱਖਣ ਦੀ ਸਲਾਹ ਦਿੰਦੀ ਆ ਰਹੀ ਹੈ। ਕੰਪਨੀ ਨੇ ਕਿਹਾ ਕਿ ਭਰੋਸੇਯੋਗ ਜਿਹੜੀਆਂ ਫਰਿੱਜਾਂ ਨੇ ਸਾਡੇ ਗਾਹਕਾਂ ਦੇ ਕਾਰੋਬਾਰ ਦੇ ਲਈ ਬਹੁਤ ਜ਼ਰੂਰੀ ਹੈ ਤੇ ਅਸੀਂ ਉਨ੍ਹਾਂ ਦੀ ਸਹਾਇਤਾ ਕਰਨ ਤੇ ਉਨ੍ਹਾਂ ਦੇ ਜਾਣੇ ਪਛਾਣੇ ਸੁਰੱਖਿਅਤ ਤੇ ਭਰੋਸੇਯੋਗ ਸਿਸਟਮ ਕਾਇਮ ਰੱਖਣ ਦੇ ਵਿੱਚ ਮਦਦ ਦੇਣ ਦੇ ਲਈ ਵਚਨਬੱਧ ਆ। ਇਸੇ ਤਰ੍ਹਾਂ ਹੀ ਲਗਭਗ 400 ਸਟੋਰ ਇਹਦੇ ਵਿੱਚ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ। ਹਮਲੇ ਦਾ ਪੂਰਾ ਦਾਇਰਾ ਅਜੇ ਪਤਾ ਨਹੀਂ ਕੀਤਾ ਜਾ ਸਕਿਆ, ਪਰ ਹਰੇਕ ਚੇਨ ਦੇ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਫਰਾਂਸ ਦੇ ਵਿੱਚ ਇਕੱਲੇ ਲਗਭਗ 15,000 ਸਟੋਰਾਂ ਦੇ ਵਿੱਚੋਂ ਕਰੀਬ 400 ਸਟੋਰ ਪ੍ਰਭਾਵਿਤ ਹੋਏ ਹੈ। ਕੈਰੇਫੋਰ ਨੇ ਦੱਸਿਆ ਕਿ 6,000 ਸਟੋਰਾਂ ਦੇ ਵਿੱਚੋਂ 80 ਸਟੋਰਾਂ ਦੇ ਫਰਿੱਜਾਂ ਦੇ ਉੱਤੇ ਹਮਲਾ ਹੋਇਆ ਤੇ ਮੋਨੋਪਰੀ ਨੇ ਕਿਹਾ ਕਿ ਉਸਦੇ 400 ਤੋਂ ਵੱਧ ਸਟੋਰਾਂ ਦੇ ਵਿੱਚ 5% ਪ੍ਰਭਾਵਿਤ ਹੋਏ ਹੈ ਤੇ ਉਸਨੇ ਉਹ ਖਾਣ ਪੀਣ ਦੀਆਂ ਵਸਤਾਂ ਵਿਕਰੀ ਤੋਂ ਹਟਾ ਦਿੱਤੀਆਂ ਨੇ ਜਿਨ੍ਹਾਂ ਦੀ ਸਹੀ ਹਾਲਤ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਸੀਗੀ। ਇਸੇ ਤਰ੍ਹਾਂ ਇੰਟਰ ਮਾਰਸ਼ੇ ਅਤੇ ਨੈਟੋ ਦੀ ਜਿਹੜੀ ਆ ਮਾਲਕ ਮੁਸਕੇਤੇਅਰ ਗਰੁੱਪ ਨੇ ਜਿਹੜਾ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਤਾਜ਼ੇ ਤੇ ਜੰਮੇ ਹੋਏ ਉਤਪਾਦਾਂ ਦੇ ਕੁਝ ਡਿਸਪਲੇ ਕਾਊਂਟਰ ਹਾਲੇ ਵੀ ਜਿਹੜੇ ਨੇ ਕੰਮ ਨਹੀਂ ਕਰ ਰਹੇ ਸਨ। ਗਰੁੱਪ ਨੇ ਕਿਹਾ ਕਿ ਸਟੋਰਾਂ ਨੇ ਇਨ੍ਹਾਂ ਯੂਨਿਟਾਂ ਦੇ ਵਿੱਚ ਉਤਪਾਦਾਂ ਨੂੰ ਹਟਾਉਣ ਦੇ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਨੇ ਤੇ ਇਸ ਦੇ ਅੱਗੇ ਕਿਹਾ ਕਿ ਕਰਮਚਾਰੀ ਸ਼ੈਲਫਾਂ ਨੂੰ ਜਿੰਨੀ ਜਲਦੀ ਹੋ ਸਕੇ ਮੁੜ ਸਮਾਨ ਦੇ ਨਾਲ ਭਰਨ ਦੇ ਲਈ ਜਿਹੜਾ ਕੰਮ ਕਰ ਰਹੇ ਨੇ। ਰੋਇਟਰਸ ਮੁਤਾਬਕ ਇੰਟਰ ਮਾਰਸ਼ੇ ਨੇ ਕਿਹਾ ਕਿ ਐਤਵਾਰ ਰਾਤ ਨੂੰ ਉਸਦੇ ਫਰਿੱਜਾਂ ਦਾ ਤਾਪਮਾਨ 6 ਘੰਟਿਆਂ ਤੱਕ 50 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ ਤੇ ਸਿਹਤ ਸੰਬੰਧੀ ਖਤਰਿਆਂ ਤੋਂ ਬਚਣ ਦੇ ਲਈ ਉਸਨੇ ਪ੍ਰਭਾਵਿਤ ਖਾਣ ਪੀਣ ਦੀਆਂ ਸਾਰੀਆਂ ਵਸਤਾਂ ਸੁੱਟ ਦਿੱਤੀਆਂ। ਇਸ ਹਮਲੇ ਦੇ ਨਤੀਜੇ ਵਜੋਂ ਸੋਮਵਾਰ ਸਵੇਰੇ ਕਈ ਚੇਨਾਂ ਦੀ ਸ਼ਾਖਾਵਾਂ ਦੇ ਵਿਚ ਪਹੁੰਚੇ ਪ੍ਰਬੰਧਕਾਂ ਦਾ ਸਾਹਮਣਾ ਫਰਿੱਜਰਾਂ ਦੇ ਵਿਚੋਂ ਜਿਹੜਾ ਨਿਕਲਣ ਵਾਲੀ ਗਰਮ ਹਵਾ ਦੇ ਨਾਲ ਹੋਇਆ ਤੇ ਕੁਝ ਥਾਵਾਂ ਦੇ ਉੱਤੇ ਤਾਂ ਛੋਟੀਆਂ ਅੱਗਾਂ ਵੀ ਲੱਗ ਗਈਆਂ ਦੱਸੀਆਂ ਗਈਆਂ ਨੇ। ਵੱਡੇ ਪੱਧਰ ਦੇ ਉੱਤੇ ਸਾਈਬਰ ਹਮਲਾ ਜੋ ਹੋਇਆ ਫਰਾਂਸੀਸੀ ਨਿਊਜ਼ ਨੈਟਵਰਕ ਹੈ BFM TV ਨੇ ਆਈਸਕ੍ਰੀਮਾਂ ਵਾਲੇ ਹਿੱਸੇ ਦੇ ਵਿਚ ਇਕ ਫਰੀਜ਼ਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਜਿਸਦਾ ਤਾਪਮਾਨ 26.5 ਡਿਗਰੀ ਸੈਲਸੀਅਸ ਸੀਗਾ। ਚੇਨ ਨੇ ਅੱਗੇ ਦਸਿਆ ਕਿ ਸਲਸਾਸ ਖੇਤਰ ਦੇ 2 ਸੁਪਰ ਮਾਰਕਿਟਾਂ ਨੂੰ ਕੁੱਲ 2,70,000 ਯੂਰੋ ਲਗਭਗ 3 ਲੱਖ ਅਮੈਰੀਕਨ ਡਾਲਰ ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਇਸ ਦੇ ਲਈ ਦੇਸ਼ ਭਰ ਦੇ ਵਿਚ ਕੁੱਲ ਨੁਕਸਾਨ ਲੱਖਾਂ ਯੂਰੋ ਤੱਕ ਜਿਹੜਾ ਪਹੁੰਚ ਸਕਦਾ ਹੈ। ਫਰਾਂਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਸਾਈਬਰ ਅਪਰਾਧ ਦੇ ਮਾਮਲੇ 'ਚ ਇੱਕ ਵਿਸ਼ੇਸ਼ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਸ ਘਟਨਾ ਨੂੰ ਫਰਾਂਸ ਦੀਆਂ ਕਈ ਵੱਡੀਆਂ ਸੁਪਰ ਮਾਰਕੀਟ ਚੇਨਾਂ ਦੇ ਫਰਿੱਜਾਂ ਦੇ ਵਿਰੁੱਧ ਵੱਡੇ ਪੱਧਰ ਦੇ ਉੱਤੇ ਕੀਤਾ ਗਿਆ ਸਾਈਬਰ ਹਮਲਾ ਦੱਸਿਆ। ਖੇਤੀਬਾੜੀ ਤੇ ਖੁਰਾਕ ਬਾਰੇ ਯੂਰਪੀ ਕਮਿਸ਼ਨ ਕ੍ਰਿਸਟੋਫ ਹੈਨਸਨ ਨੇ ਜਿਹੜਾ ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਬਿਆਨ ਦੇ ਵਿਚ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਖੁਰਾਕ ਸੁਰੱਖਿਆ ਦੇ ਲਈ ਹਰ ਪੱਧਰ ਦੇ ਉੱਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਖਾਣ ਪੀਣ ਦੀਆਂ ਵਸਤਾਂ ਨੂੰ ਹਥਿਆਰ ਦੇ ਵਜੋਂ ਵਰਤਣਾ ਪਹਿਲਾਂ ਇੱਕ ਹਕੀਕਤ ਜਿਹੜਾ ਬਣ ਚੁੱਕਿਆ ਹੈ। ਐਕਸ ਦੇ ਉੱਤੇ ਇੱਕ ਹੋਰ ਪੋਸਟ ਦੇ ਵਿਚ ਕੋਆਪਰੇਟਿਵ ਯੂ ਦੇ ਜਿਹੜੇ ਮੁੱਖ ਕਾਰਜਕਾਰੀ ਅਧਿਕਾਰੀ ਡੋਮਿਨਿਕ ਸ਼ੇਲ ਸ਼ੇਰ ਨੇ ਜਿਹੜਾ ਕਿਹਾ ਕਿ ਕਰਮਚਾਰੀ ਜਿਹੜੇ ਨੇ ਫਰਿੱਜਰ ਮਾਹਰਾਂ ਦੇ ਨਾਲ ਤਾਲਮੇਲ ਕਰਦੇ ਹੋਏ ਸਥਿਤੀ ਨੂੰ ਜਿੰਨੀ ਜਲਦੀ ਹੋ ਸਕੇ ਆਮ ਵਾਂਗ ਕਰਨ ਦੇ ਵਿਚ ਜਿਹੜਾ ਜੁਟੇ ਹੋਏ ਨੇ ਤੇ ਉਨ੍ਹਾਂ ਨੇ ਇਸ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਫਰਾਂਸ ਦੀ ਖੁਰਾਕ ਸਪਲਾਈ ਲਈ ਜ਼ਰੂਰੀ ਉਪਕਰਨਾਂ ਦੇ ਉੱਤੇ ਹਮਲਾ ਕਰਨਾ ਅਸਵੀਕਾਰ ਕਰਨ ਯੋਗ ਜਿਹੜਾ ਦੱਸਿਆ ਕਰਾਰ ਦਿੱਤਾ ਹੈ। ਜੀ ਦੋਸਤੋ, ਇਹ ਨੇ ਜੀ ਵੱਡੀਆਂ ਲੋਕਾਂ ਦੇ ਲੋਕਾਂ ਦੇ ਵੱਡੀਆਂ ਸਿਰਦਰਦੀਆਂ ਤੇ ਔਜਲਾ ਸਾਹਿਬ ਨੇ ਪਤਾ ਨਹੀਂ ਕਿਹੜਾ ਸਿਸਟਮ ਰੱਖਿਆ ਭਾਈ, ਆਟੋਮੈਟਿਕ ਆ ਕਿ ਆਪ ਹੀ ਦੇਖਦੇ ਆ, ਬਾਕੀ ਦੱਸ ਸਕਦੇ ਨੇ। ਤੇ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਦਾ ਖਤਰਾ ਬਣਿਆ ਰਹਿੰਦਾ ਕਿਉਂਕਿ ਜਦੋਂ ਟੈਂਪਰੇਚਰ, ਚਾਹੇ ਟਰਾਂਸਪੋਰਟ ਦੇ ਵਿੱਚ ਵੀ ਆ, ਜਦੋਂ ਤੁਸੀਂ ਸਮਾਨ ਮੰਗਾਉਂਦੇ ਹੋ ਤੇ ਬਕਾਇਦਾ ਜਿਹੜੇ ਆ ਟਰੱਕਾਂ ਦੇ ਵਿੱਚ ਵੀ ਉਹ ਜਿਹੜਾ ਟੈਂਪਰੇਚਰ ਦੇ ਵਿੱਚ ਰੱਖਣਾ ਪੈਂਦਾ ਹੈ, ਆਈਸ ਕਹਿ ਲਓ ਕਿ ਫਰਿੱਜਾਂ ਲੱਗੀਆਂ ਹੁੰਦੀਆਂ ਵਿੱਚ, ਤੇ ਉਸ ਪੱਧਰ ਤੋਂ ਜੇ ਥੱਲੇ ਡਿੱਗਦਾ ਜਾਂ ਜ਼ਿਆਦਾ ਉੱਪਰ ਹੁੰਦਾ ਤਾਂ ਉਹ ਖਤਰੇ ਦਾ ਕਾਰਨ, ਉਹਨਾਂ 'ਚ ਇੱਕ ਉਸ ਚੀਜ਼ ਨੂੰ ਵੇਚ ਨਹੀਂ ਸਕਦੇ, ਉਹਨੂੰ ਡਿਸਟਰੋਏ ਕਰਨਾ ਪੈਂਦਾ ਹੈ ਤੇ ਤੁਸੀਂ ਡਿਲੀਵਰ ਨਹੀਂ ਕਰ ਸਕਦੇ ਆ, ਬਹੁਤ ਵੱਡੇ ਖਮਿਆਜੇ ਭੁਗਤਣੇ ਪੈ ਸਕਦੇ ਆ। ਤੇ ਆਖਰ ਦੇ ਵਿੱਚ ਦੋਸਤੋ ਗੱਲ ਕਰਦੇ ਹਾਂ ਕੁਦਰਤ ਦੇ ਨਾਲ, ਮਧੂ ਮੱਖੀਆਂ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਕਿਵੇਂ ਨੱਚਦੀਆਂ ਨੇ, ਅਮਰਜੀਤ ਟਾਂਡਾ ਹੁਣਾਂ ਤੋਂ ਜਾਣਦੇ ਹਾਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਦੁਆਬਾ ਰੇਡੀਓ ਦਾ ਮੰਚ। ਮਧੂ ਮੱਖੀਆਂ ਵੀ ਨੱਚਦੀਆਂ ਨੇ, ਕਿੱਦਾਂ ਨੱਚਦੀਆਂ ਨੇ, ਇੱਕ ਛੋਟੇ ਜਿਹੇ ਛੱਤੇ ਦੇ ਅੰਦਰ ਸਮੂਹਿਕ ਬੁੱਧੀ ਜਿਹੜੀ ਹੈ, ਸੰਚਾਰ ਅਤੇ ਸਹਿਯੋਗ ਦਾ ਉਹ ਵਿਗਿਆਨ ਵਸਦਾ ਹੈ ਜਿਸ ਤੋਂ ਮਨੁੱਖੀ ਸਮਾਜ ਅਜੇ ਵੀ ਬਹੁਤ ਕੁਝ ਸਿੱਖ ਸਕਦਾ ਹੈ। ਸਵੇਰ ਦੀ ਪਹਿਲੀ ਧੁੱਪ ਦੇ ਨਾਲ ਜਦੋਂ ਕਿਸੇ ਫੁੱਲ ਦੇ ਉੱਤੇ ਇੱਕ ਮਧੂ ਮੱਖੀ ਉਤਰਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਿਰਫ ਆਪਣਾ ਕੰਮ ਕਰ ਰਹੀ ਹੈ, ਰਸ ਲੈ ਰਹੀ ਹੈ, ਪਰਾਗ ਇਕੱਠਾ ਕਰ ਰਹੀ ਹੈ ਤੇ ਫਿਰ ਛੱਤੇ ਵੱਲ ਨੂੰ ਮੁੜ ਰਹੀ ਹੈ। ਪਰ ਵਿਗਿਆਨ ਦੀ ਅੱਖ ਦੇ ਨਾਲ ਵੇਖੀਏ ਨਾ ਤਾਂ ਕਹਾਣੀ ਇੱਥੇ ਖਤਮ ਹੀ ਨਹੀਂ ਹੋ ਜਾਂਦੀ। ਉਹ ਮੱਖੀ ਜੋ ਫੁੱਲ ਤੋਂ ਵਾਪਸ ਆਉਂਦੀ ਹੈ, ਆਈ ਹੈ, ਆਪਣੇ ਨਾਲ ਸਿਰਫ ਰਸ ਨਹੀਂ ਲਿਆਉਂਦੀ, ਉਹ ਜਾਣਕਾਰੀ ਵੀ ਲਿਆਉਂਦੀ ਹੈ, ਜਾਣੀ ਕਿ ਕਿੱਥੇ ਫੁੱਲ ਨੇ, ਕਿੰਨੀ ਦੂਰ ਨੇ, ਉੱਥੇ ਕਿੰਨਾ ਭੋਜਨ ਹੈ, ਕਿਹੜੀ ਦਿਸ਼ਾ ਦੇ ਵੱਲ ਜਾਣਾ ਹੈ ਤੇ ਕੀ ਉਹ ਸਰੋਤ ਇੰਨਾ ਵਧੀਆ ਹੈ ਕਿ ਹੋਰ ਮੱਖੀਆਂ ਨੂੰ ਵੀ ਉੱਥੇ ਭੇਜਿਆ ਜਾਵੇ, ਇਨਵਾਈਟ ਕੀਤਾ ਜਾਵੇ ਵੀ ਤੁਸੀਂ ਵੀ ਉੱਥੋਂ ਜਾ ਕੇ ਲੈ ਕੇ ਆਓ। ਛੱਤੇ ਦੀ ਦੁਨੀਆਂ ਦੇ ਵਿੱਚ ਜਾਣਕਾਰੀ ਵੀ ਇੱਕ ਕਿਸਮ ਦਾ ਜਿਹੜਾ ਭੋਜਨ ਹੀ ਹੈ। ਇਸ ਜਾਣਕਾਰੀ ਨੂੰ ਵੰਡਣ ਦਾ ਇੱਕ ਅਦਭੁਤ ਢੰਗ ਹੈ ਮਧੂ ਮੱਖੀ ਦਾ ਨਾਚ। ਮਧੂ ਮੱਖੀ ਜਦੋਂ ਚੰਗੇ ਭੋਜਨ ਵਾਲੇ ਸਥਾਨ ਤੋਂ ਵਾਪਸ ਆਉਂਦੀ ਹੈ ਤਾਂ ਛੱਤੇ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਵੈਗਲ ਡਾਂਸ ਕਰਦੀ ਹੈ। ਇਹ ਸਿਰਫ ਡਾਂਸ ਨਹੀਂ, ਇਹ ਇੱਕ ਤਰ੍ਹਾਂ ਦਾ ਸਥਾਨਕ ਨਕਸ਼ਾ ਹੈ, ਸਮਝਾਉਂਦੀ ਹੈ ਵੀ ਕਿੱਦਾਂ ਕਿੱਦਾਂ ਕਿਹੜੇ ਰਸਤੇ 'ਤੇ ਜਾਣਾ ਹੈ। ਡਾਂਸ ਦੀ ਦਿਸ਼ਾ ਅਤੇ ਹਿਲਚਲ ਜਿਹੜੀ ਹੈ, ਹਲਚਲ ਹੈ, ਹਿਲਚਲ, ਸੂਰਜ ਦੀ ਸਥਿਤੀ ਤੇ ਉਡਾਨ ਦੇ ਨਾਲ ਮਿਲੇ ਦ੍ਰਿਸ਼ਾਂ ਸੰਕੇਤਾਂ ਰਾਹੀਂ ਹੋਰ ਮੱਖੀਆਂ ਨੂੰ ਸਰੋਤ ਦੀ ਦਿਸ਼ਾ ਤੇ ਦੂਰੀ ਬਾਰੇ ਜਾਣਕਾਰੀ ਦੇਣ ਦੇ ਵਿੱਚ ਮਦਦ ਕਰਦੀ ਹੈ। ਜਾਣੀ ਕਿ ਉਹ ਆਪਣੇ ਹਿਸਾਬ ਦੇ ਨਾਲ ਬੋਲਦੀਆਂ ਨੇ, ਗੱਲਾਂ ਕਰਦੀਆਂ ਨੇ। ਖੋਜ ਦੱਸਦੀ ਹੈ ਕਿ ਇਹ ਸੰਚਾਰ ਕਾਫ਼ੀ ਜਟਿਲ ਹੈ ਤੇ ਇਸ ਦੇ ਵਿੱਚ ਸਰੋਤ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਆਉਂਦੀ ਹੈ। ਨੌਜਵਾਨ ਜਿਹੜੀ ਮੱਖੀ ਹੈ ਸਿਰਫ ਜਨਮ ਤੋਂ ਹੀ ਇਹ ਭਾਸ਼ਾ ਜਿਹੜੀ ਪੂਰੀ ਤਰ੍ਹਾਂ ਨਹੀਂ ਜਾਣਦੀ ਹੈ। 2023 ਦੇ ਇੱਕ ਮਹੱਤਵਪੂਰਨ ਸਟੱਡੀ ਜਿਹੜੀ ਹੈ ਅਧਿਐਨ ਨੇ ਦੇਖਿਆ ਦਰਸਾਇਆ ਕਿ ਮੱਖੀਆਂ ਦੀ ਵੈਗਲ ਡਾਂਸ ਕਰਨ ਦੀ ਯੋਗਤਾ ਦੇ ਵਿੱਚ ਸਮਾਜਿਕ ਸਿੱਖਿਆ ਦੀ ਭੂਮਿਕਾ ਹੈ। ਜਿਹੜੀ ਆਪਾਂ ਛੱਡ ਦਿੱਤੀ ਹੈ, ਜਿਹੜੀਆਂ ਮੱਖੀਆਂ ਪਹਿਲਾਂ ਹੋਰ ਮੱਖੀਆਂ ਦਾ ਡਾਂਸ ਦੇਖਦੀਆਂ ਨੇ ਉਹਨਾਂ ਦੇ ਪਹਿਲੇ ਡਾਂਸ ਵਧੇਰੇ ਸਹੀ ਹੁੰਦੇ ਨੇ। ਅਰਥਾਤ ਛੱਤੇ ਦੇ ਵਿੱਚ ਸਿਰਫ ਜੈਨੈਟਿਕ ਜਾਣਕਾਰੀ ਨਹੀਂ ਚੱਲਦੀ, ਸਮਾਜਿਕ ਸਿੱਖਿਆ ਵੀ ਉੱਥੇ ਚੱਲਦੀ ਹੈ, ਉਹ ਪੜ੍ਹਾਉਂਦੀਆਂ ਨੇ। ਇਹ ਗੱਲ ਮਨੁੱਖੀ ਸਮਾਜ ਦੇ ਲਈ ਵੀ ਛੋਟੀ ਨਹੀਂ ਹੈ। ਛੱਤੇ ਕੋਈ ਕੇਂਦਰੀ ਜਿਹੜੇ ਨੇ ਛੱਤੇ ਦੇ ਵਿੱਚ ਕੋਈ ਜਿਹੜਾ ਮੈਨੇਜਰ ਨਹੀਂ ਹੁੰਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਹਾਂਜੀ ਛੱਤੇ ਦੇ ਵਿੱਚ ਕੋਈ ਵੀ ਮੈਨੇਜਰ ਨਹੀਂ ਹੁੰਦੀ ਜਾਂ ਹੁੰਦਾ, ਫਿਰ ਕੰਮ ਕਿਵੇਂ ਚੱਲਦਾ ਹੈ? ਕਿਉਂਕਿ ਜਿਹੜੇ ਪਿਛਲੇ ਦਿਨਾਂ 'ਚ ਮੈਂ ਬੰਬਲੀ ਬੀ ਦੀ ਗੱਲ ਕੀਤੀ ਸੀ, ਆਰਟੀਕਲ ਉਹਦੇ ਵਿੱਚ ਸਾਂਝਾ ਕੀਤਾ ਸੀ, ਮੈਂ ਆਪ ਲਿਖਿਆ ਸੀ ਉਹ, ਉਹਨਾਂ ਦੇ ਬਾਰੇ ਜਾਣਕਾਰੀ ਤੇ ਤੁਹਾਡੇ ਨਾਲ ਵੀ ਸਾਂਝੀ ਕਰਾਂਗਾ ਤੇ ਅਖਬਾਰ ਨੂੰ ਵੀ ਭੇਜਣਾ ਉਹ ਵੀ ਭੇਜਾਂਗਾ। ਜਿਵੇਂ ਕਿ ਪਹਿਲਾਂ ਕਾਂ ਦੇ ਬਾਰੇ ਭੇਜਿਆ ਸੀ ਤੇ ਉਹਦੇ ਵਿੱਚ ਆਇਆ ਕਿ ਜਿਵੇਂ ਕਿ ਆਪਣੀ ਕੁਈਨ ਹੁੰਦੀ ਹੈ ਨਾ, ਆਪਣੀ ਬੰਬਲੀ ਬੀ ਦੇ ਵਿੱਚ ਜਿਹੜੇ ਆਪਣੇ ਭਵਰੇ ਹੁੰਦੇ ਆ ਉਹਨਾਂ ਦੀ ਗੱਲ ਹੈ, ਤੇ ਉਹ ਜੇ ਖਤਮ ਹੋ ਜਾਣ ਤੇ ਦੁਨੀਆਂ ਖਤਮ ਦੇ ਕਿਨਾਰੇ ਹੈ, ਕਿਉਂਕਿ ਨਾ ਕੋਈ ਫੁੱਲ ਲੱਗਣਾ ਨਾ ਫਲ ਲੱਗਣਾ ਤੇ ਉਹਨਾਂ ਦੇ ਨਾਲ ਨਾ ਕੋਈ ਫਸਲ, ਕਿਉਂਕਿ ਉਹ ਇੱਕ ਦੂਸਰੇ ਦੇ ਨਾਲ ਜਿਹੜਾ ਟਰੈਵਲ ਕਰਦੀਆਂ ਨੇ ਤੇ ਸੌਂਦੀਆਂ ਵੀ ਨੇ ਜਾਗਦੀਆਂ ਨੀ ਵੇ, ਇੰਨੀ ਠੰਡ ਦੇ ਵਿੱਚ ਸਰਵਾਈਵ ਵੀ ਕਰਦੀਆਂ ਨੇ, ਤੇ ਫਿਰ ਕੁਈਨ ਮੱਖੀ ਜਿਹੜੀ ਆਉਂਦੀ ਹੈ ਤੇ ਉਹ ਜਿਹੜਾ ਸਭ ਤੋਂ ਪਹਿਲਾਂ ਆਪਣਾ ਘਰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਕਿੱਥੇ ਘਰ ਵਸਾਉਣਾ ਉਹ ਸਾਰਾ ਕੁਝ ਕਰਦੀ ਹੈ ਤੇ ਉਹ ਫਿਰ ਅਗਲੀਆਂ ਮੱਖੀਆਂ ਨੂੰ ਜਨਮ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਰਿਵਾਰ ਫਿਰ ਤੋਂ ਜਿਹੜਾ ਗਰਮੀਆਂ ਦੀ ਰੁੱਤ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਪਰ ਇਹਨਾਂ ਜਿਹੜੇ ਇਹ ਮੱਖੀਆਂ ਨੇ ਮਧੂ ਮੱਖੀਆਂ, ਇਹਨਾਂ ਦੇ ਵਿੱਚ ਕੋਈ ਕੁਈਨ ਨਹੀਂ ਹੁੰਦੀ, ਕੋਈ ਮੈਨੇਜਰ ਨਹੀਂ ਹੁੰਦਾ, ਪਰ ਫਿਰ ਇਹ ਕੰਮ ਕਿੱਦਾਂ ਕਰਦੀਆਂ ਨੇ? ਇਹ ਸ਼ਾਇਦ ਮਧੂ ਮੱਖੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਪਹੇਲੀ ਹੈ। ਛੱਤੇ ਦੇ ਵਿੱਚ ਕੋਈ ਕੇਂਦਰੀ ਬੌਸ ਹਰ ਮੱਖੀ ਨੂੰ ਹੁਕਮ ਨਹੀਂ ਦਿੰਦਾ ਕਿ ਤੂੰ ਪਰਾਗ ਲੈ ਕੇ ਆ, ਤੂੰ ਬੱਚਿਆਂ ਦੀ ਦੇਖਭਾਲ ਕਰ, ਤੂੰ ਛੱਤਾ ਬਣਾਈ, ਤੂੰ ਦਰਵਾਜ਼ੇ ਦੀ ਰਾਖੀ ਕਰ ਤੇ ਤੂੰ ਮਰੇ ਹੋਏ ਜੀਵਾਂ ਨੂੰ ਬਾਹਰ ਕੱਢ। ਫਿਰ ਵੀ ਕੰਮ ਚੱਲਦਾ ਰਹਿੰਦਾ ਹੈ। ਅਜਿਹਾ ਕਿਉਂ ਹੈ? ਕਿਉਂਕਿ ਮੱਖੀਆਂ ਦੀ ਸਮਾਜਿਕ ਪ੍ਰਣਾਲੀ ਕੇਂਦਰੀ ਹੁਕਮ ਦੇ ਨਾਲੋਂ ਸਥਾਨਕ ਸੰਕੇਤਾਂ ਤੇ ਆਪਸੀ ਸੰਪਰਕਾਂ ਦੇ ਉੱਤੇ ਵੱਧ ਨਿਰਭਰ ਕਰਦੀ ਹੈ, ਜਾਣੀ ਕਿ ਟੀਮ ਵਰਕ। ਇਸ ਨੂੰ ਵਿਗਿਆਨ ਦੇ ਵਿੱਚ ਸੈਲਫ ਆਰਗਨਾਈਜੇਸ਼ਨ ਕਿਹਾ ਜਾਂਦਾ ਹੈ। ਸੈਲਫ ਡਿਪੈਂਡ ਕਹਿ ਲਓ ਕਿ ਜਦੋਂ ਇੱਕ ਵਾਰੀ ਕੰਮ ਸਮਝਾ ਦਿੱਤਾ ਤੇ ਕਰੀ ਜਾਣਾ, ਉਹਨੇ ਜ਼ਿੰਮੇਵਾਰੀ ਸਮਝਦੀਆਂ ਨੇ ਜੋ ਸਾਡਾ ਸਮਾਜ ਨਹੀਂ ਕਰ ਰਿਹਾ। ਸਾਡੇ ਸਮਾਜ ਇਹ ਨਹੀਂ ਸਮਝਦਾ ਕਿ ਸਾਡਾ ਦੇਸ਼ ਹੈ, ਸਾਡਾ ਮੁਲਕ ਹੈ, ਇਹਨੂੰ ਅਸੀਂ ਸੁਧਾਰਨਾ, ਸਾਡੀ ਵੀ ਓਨੀ ਜ਼ਿੰਮੇਵਾਰੀ ਹੈ ਜਿੰਨੀ ਮਤਲਬ ਕਿ ਗੌਰਮੈਂਟਾਂ ਦੀ ਹੈ ਜਾਂ ਹੋਰ ਲੋਕਾਂ ਦੀ ਹੈ ਜਾਂ ਅਧਾਰਿਆਂ ਦੀ ਹੈ। ਜਿੰਨਾ ਚਿਰ ਉਹ ਨਹੀਂ ਅਸੀਂ ਸਮਝਾਂਗੇ ਤੇ ਅਸੀਂ ਜ਼ਿੰਮੇਵਾਰ ਬਣ ਹੀ ਨਹੀਂ ਸਕਦੇ। ਨਾ ਮੱਖੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਇਸ ਨੂੰ ਵਿਗਿਆਨ ਦੇ ਵਿੱਚ ਸੈਲਫ ਆਰਗਨਾਈਜੇਸ਼ਨ ਕਿਹਾ ਜਾਂਦਾ ਹੈ ਤੇ ਅਰਥਾਤ ਬਿਨਾਂ ਕਿਸੇ ਇੱਕ ਕੇਂਦਰੀ ਨਿਯੰਤਰਕ ਦੇ ਬਹੁਤ ਸਾਰੇ ਛੋਟੇ ਛੋਟੇ ਵਿਹਾਰਕ ਫੈਸਲੇ ਮਿਲ ਕੇ ਵੱਡੀ ਸਮੂਹਿਕ ਵਿਵਸਥਾ ਪੈਦਾ ਕਰ ਦਿੰਦੇ ਨੇ। ਇੱਕ ਮੱਖੀ ਨੂੰ ਪੂਰੇ ਛੱਤੇ ਦੀ ਯੋਜਨਾ ਪਤਾ ਹੋਣੀ ਜ਼ਰੂਰੀ ਨਹੀਂ ਹੈ, ਪਰ ਹਜ਼ਾਰਾਂ ਮੱਖੀਆਂ ਦੀਆਂ ਛੋਟੀਆਂ ਛੋਟੀਆਂ ਕਿਰਿਆਵਾਂ ਮਿਲ ਕੇ ਇੱਕ ਵੱਡੀ ਯੋਜਨਾ ਜਿਹਾ ਜਿਹੜਾ ਨਤੀਜਾ ਪੈਦਾ ਕਰ ਦਿੰਦੀਆਂ ਨੇ। ਇਹੀ ਹੈ ਸਮੂਹਿਕ ਬੁੱਧੀ, ਜਿਹੜੀ ਅੱਜ ਕਹਿ ਲਓ ਕਿ ਬਨੌਟੀ ਹੋ ਗਈ ਹੈ। ਮਧੂ ਮੱਖੀਆਂ ਦੀ ਮਿਹਨਤ ਦੇ ਵਿੱਚ ਵੀ ਇੱਕ ਅਦਭੁਤ ਵਿਗਿਆਨਕ ਵਿਵਸਥਾ ਹੈ। ਆਮ ਤੌਰ ਤੇ ਉੱਤੇ ਨੌਜਵਾਨ ਵਰਕਰ ਮੱਖੀ ਛੱਤੇ ਦੇ ਅੰਦਰਲੇ ਕੰਮਾਂ ਜਿਵੇਂ ਕਿ ਲਾਰਵੇ ਦੀ ਦੇਖਭਾਲ, ਛੱਤੇ ਦੀ ਸਾਂਭ ਸੰਭਾਲ, ਭੋਜਨ ਦੀ ਪ੍ਰਕਿਰਿਆ ਦੇ ਵਿੱਚ ਵੱਧ ਹਿੱਸਾ ਲੈਂਦੀਆਂ ਨੇ। ਉਮਰ ਵਧਣ ਦੇ ਨਾਲ ਕਈ ਮੱਖੀਆਂ ਬਾਹਰ ਜਾ ਕੇ ਭੋਜਨ ਇਕੱਠਾ ਕਰਨ ਵਾਲੀਆਂ ਬਣ ਜਾਂਦੀਆਂ ਨੇ, ਪਰ ਇਸ ਨੂੰ ਇੱਕ ਕਠੋਰ ਨੌਕਰੀ ਦੀ ਸੂਚੀ ਸਮਝਣਾ ਵੀ ਜਿਹੜਾ ਗਲਤ ਹੋਵੇਗਾ। ਜੇ ਛੱਤੇ ਦੀ ਲੋੜ ਬਦਲ ਜਾਵੇ ਨਾ ਤਾਂ ਮੱਖੀਆਂ ਆਪਣੇ ਕੰਮ ਬਦਲ ਸਕਦੀਆਂ ਨੇ। ਇਸ ਦੇ ਲਈ ਵਿਗਿਆਨੀਆਂ ਨੇ ਮਧੂ ਮੱਖੀਆਂ ਦੀ ਕੰਮ ਵੰਡ ਨੂੰ ਕੰਮ ਦੀ ਜਿਹੜੀ ਹੈ ਵੰਡ ਅਤੇ ਵਿਹਾਰਕ ਲਚਕਤਾ ਵਿਚਕਾਰ ਸਮਝੌਤਾ ਗਿਆ ਹੈ। ਇਹ ਗੱਲ ਬੜੀ ਡੂੰਘੀ ਹੈ ਜੋ ਅਸੀਂ ਨਹੀਂ ਕਰਦੇ, ਚਾਹੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਪੇ ਭਾਈ ਮੇਰਾ ਕੰਮ ਨਹੀਂ ਹੈ, ਮੇਰੀ ਡਿਊਟੀ ਨਹੀਂ ਹੈ, ਜੋ ਮੇਰੇ ਨਾਲ ਐਗਰੀਮੈਂਟ ਹੋਇਆ ਮੈਂ ਉਹੀ ਕਰਨਾ, ਵਾਧੂ ਦਾ ਨਹੀਂ ਕਰਨਾ, ਇਹ ਆਮ ਜਿਹੜਾ ਸਾਡੇ ਲੋਕਾਂ 'ਚ ਵੀ ਦੇਖਿਆ ਜਾਂਦਾ, ਪਰ ਮਧੂ ਮੱਖੀਆਂ ਦੇ ਵਿੱਚ ਇਹ ਨਹੀਂ ਹੈ ਕਿਉਂਕਿ ਉਹ ਜ਼ਿੰਮੇਵਾਰੀ ਸਮਝਦੀਆਂ ਨੇ। ਕੁਸ਼ਲ ਸਮਾਜ ਉਹ ਨਹੀਂ ਜਿਸ ਦੇ ਵਿੱਚ ਹਰ ਕੋਈ ਸਾਰੀ ਉਮਰ ਇੱਕੋ ਕੰਮ ਕਰੇ। ਕੁਸ਼ਲ ਸਮਾਜ ਉਹ ਹੈ ਜੋ ਲੋੜ ਬਦਲਣ ਦੇ ਉੱਤੇ ਆਪਣਾ ਕੰਮ ਵੰਡਣ ਦਾ ਜਿਹੜਾ ਢੰਗ ਵੀ ਬਦਲ ਸਕੇ। ਮਧੂ ਮੱਖੀਆਂ ਦੇ ਬਾਰੇ ਵਿਗਿਆਨ ਦੇ ਵਿੱਚ ਸੁਪਰ ਆਰਗਨਾਈਜ਼ਮ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਛੱਤਾ ਸੱਚਮੁੱਚ ਇੱਕ ਵੱਡਾ ਜੀਵ ਹੈ, ਭਾਵ ਇਹ ਹੈ ਕਿ ਹਜ਼ਾਰਾਂ ਵਿਅਕਤੀਗਤ ਮੱਖੀਆਂ ਦੀਆਂ ਕਿਰਿਆਵਾਂ ਮਿਲ ਕੇ ਐਸੀ ਸਮੂਹਿਕ ਪ੍ਰਣਾਲੀ ਬਣਾਉਂਦੀਆਂ ਨੇ ਜਿਹਦੇ ਵਿੱਚ ਛੱਤੇ ਦਾ ਵਿਹਾਰ ਕਿਸੇ ਇੱਕ ਮੱਖੀ ਦੇ ਵਿਹਾਰ ਦੇ ਨਾਲੋਂ ਕਿਤੇ ਵੱਡਾ ਹੁੰਦਾ ਹੈ। ਇਸ ਦੀ ਸਭ ਤੋਂ ਸੁੰਦਰ ਉਦਾਹਰਨ ਹੈ ਤਾਪਮਾਨ। ਮਧੂਮੱਖੀਆਂ ਦੇ ਬੱਚਿਆਂ ਦੇ ਵਿਕਾਸ ਦੇ ਲਈ ਛੱਤੇ ਦੇ ਅੰਦਰ ਤਾਪਮਾਨ ਨੂੰ ਬਹੁਤ ਸੰਕੋਚਿਤ ਜਿਹੜਾ ਹੱਦ ਦੇ ਵਿੱਚ ਕਾਇਮ ਰੱਖਣਾ ਪੈਂਦਾ ਹੈ। ਜਿਹੜੀਆਂ ਥਿਊਰੀਆਂ ਹੋਈਆਂ ਨੇ ਇਹਦੇ ਉੱਤੇ, ਅਧਿਐਨਾਂ ਦੇ ਵਿੱਚ ਲਗਭਗ 34 ਤੋਂ 36 ਡਿਗਰੀ ਸੈਲਸੀਅਸ ਦੇ ਆਸ ਪਾਸ ਦਾ ਤਾਪਮਾਨ ਕਾਇਮ ਰੱਖਣ ਵਾਲੇ ਸਮੂਹਿਕ ਵਿਹਾਰ ਦਰਜ ਕੀਤੇ ਗਏ ਨੇ। ਜਦੋਂ ਠੰਡ ਵੱਧਦੀ ਹੈ ਤਾਂ ਕੁਝ ਮੱਖੀਆਂ ਆਪਣੀ ਛਾਤੀ ਦੀਆਂ ਜਿਹੜੀਆਂ ਨੇ ਫਲਾਈਟ ਮਾਸਪੇਸ਼ੀਆਂ ਨੂੰ ਕੰਬਾ ਕੇ ਜਿਹੜਾ ਨੇ ਵਾਈਬ੍ਰੇਸ਼ਨ ਜਿਹੜੀ ਬਣਾ ਕੇ ਗਰਮੀ ਪੈਦਾ ਕਰਦੀਆਂ ਨੇ। ਜਦੋਂ ਗਰਮੀ ਵੱਧਦੀ ਹੈ ਤਾਂ ਛੱਤੇ ਦੇ ਵਿੱਚ ਹਵਾ ਦੇ ਸੰਚਾਰ ਅਤੇ ਠੰਡਕ ਵਿਹਾਰ ਦੇ ਵਿੱਚ ਬਦਲਾਅ ਆਉਣ ਲੱਗ ਪੈਂਦਾ ਹੈ। ਕਿਸੇ ਇੱਕ ਮੱਖੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਅੱਜ ਛੱਤੇ ਦਾ ਤਾਪਮਾਨ 35 ਡਿਗਰੀ ਰੱਖਣਾ ਹੈ, ਤੇ ਫਿਰ ਵੀ ਹਜ਼ਾਰਾਂ ਛੋਟੇ ਵਿਹਾਰ ਮਿਲ ਕੇ ਤਾਪਮਾਨ ਨੂੰ ਸੰਭਾਲਦੇ ਨੇ, ਇੱਕੋ ਰੂਪ ਦੇ ਵਿੱਚ ਕੰਮ ਕਰਦੇ ਆ। ਇਹ ਸਭ ਕੁਦਰਤੀ ਹੁੰਦਾ ਹੈ। ਇੱਥੇ ਮਧੂ ਮੱਖੀਆਂ ਸਾਨੂੰ ਸਮੂਹਿਕ ਬੁੱਧੀ ਦਾ ਇੱਕ ਹੋਰ ਸਬਕ ਜਿਹੜੀਆਂ ਦਿੰਦੀਆਂ ਨੇ। ਇੱਕ ਮੱਖੀ ਨੂੰ ਪੂਰੇ ਇਲਾਕੇ ਦਾ ਨਕਸ਼ਾ ਨਹੀਂ ਪਤਾ, ਦੂਜੀ ਨੂੰ ਸਿਰਫ ਇੱਕ ਫੁੱਲਾਂ ਦੇ ਵਾਲੀ ਥਾਂ ਦਾ ਪਤਾ ਹੈ, ਤੀਜੀ ਕਿਸੇ ਹੋਰ ਸਰੋਤ ਤੋਂ ਵਾਪਸ ਆਈ ਹੈ, ਚੌਥੀ ਨੂੰ ਛੱਤੇ ਦੇ ਅੰਦਰ ਬੱਚਿਆਂ ਦੀ ਲੋੜ ਦਾ ਅੰਦਾਜ਼ਾ ਹੈ। ਪਰ ਇਹ ਸਾਰੀਆਂ ਅਧੂਰੀਆਂ ਜਾਣਕਾਰੀਆਂ ਆਪਸ ਦੇ ਵਿੱਚ ਜੁੜ ਕੇ ਇੱਕ ਵੱਡੀ ਜਾਣਕਾਰੀ ਪ੍ਰਣਾਲੀ ਬਣਾ ਜਾਂਦੀਆਂ ਨੇ। ਵਿਗਿਆਨੀਆਂ ਨੇ ਮਧੂ ਮੱਖੀਆਂ ਦੀਆਂ ਕਲੋਨੀਆਂ ਨੂੰ ਜਾਣਕਾਰੀ ਇਕੱਠੀ ਕਰਨ ਵਾਲੀ ਵੰਡ ਪ੍ਰਣਾਲੀ ਵਜੋਂ ਅਧਿਐਨ ਕੀਤਾ ਹੈ, ਜਿੱਥੇ ਵੱਖ ਵੱਖ ਮੱਖੀਆਂ ਵਾਤਾਵਰਣ ਤੋਂ ਜਾਣਕਾਰੀ ਇਕੱਠੀ ਕਰਦੀਆਂ ਨੇ ਤੇ ਸਮਾਜਿਕ ਸੰਕੇਤਾਂ ਦੇ ਰਾਹੀਂ ਇਹ ਜਾਣਕਾਰੀ ਸਮੂਹਿਕ ਪੱਧਰ ਦੇ ਉੱਤੇ ਵਰਤੀ ਜਾਂਦੀ ਹੈ। ਇਸ ਦੇ ਲਈ ਛੱਤੇ ਦੀ ਬੁੱਧੀ ਕਿਸੇ ਇੱਕ ਮੱਖੀ ਦੇ ਦਿਮਾਗ ਦੇ ਵਿੱਚ ਨਹੀਂ, ਉਹ ਮੱਖੀਆਂ ਦੇ ਵਿਚਕਾਰ ਹੈ। ਜੀ ਦੋਸਤੋ, ਬਾਕਮਾਲ ਗੱਲਬਾਤ ਹੈ, ਬੜੇ ਸਮੇਂ ਦੀ ਮੈਂ ਸੰਭਾਲ ਕੇ ਰੱਖੀ ਸੀ। ਚਲੋ ਅੱਜ ਸਬੱਬ ਬਣਿਆ, ਸਮਾਂ ਬਣਿਆ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਮਰਜੀਤ ਟਾਂਡਾ ਹੋਣਾ ਜੀ ਦੀ ਕਲਮ ਦੇ ਵਿੱਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡ ਦਮਾਂ ਚ। ਬਹੁਤ ਹੀ ਜਾਣਕਾਰੀ ਭਰਪੂਰ, ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲੀਆਂ ਨੇ, ਤੇ ਕੁਦਰਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਦਿਲ ਤਾਂ ਹਰ ਕਿਸੇ ਦਾ ਲੱਗਦਾ ਹੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਤੇ ਤੁਹਾਡੇ ਸੁਨੇਹੇ ਕੀ ਕਹਿੰਦੇ ਨੇ ਉਹਨਾਂ ਦੀ ਝਾਤ ਪਾ ਕੇ ਤੇ ਤੁਹਾਨੂੰ ਨਾਲ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲੇ ਸੁਨੇਹੇ ਜਿਹੜੇ ਆਏ ਸੀ, ਇੱਕ ਮਿੰਟ ਜੀ, ਇੱਧਰ ਹੋਰ ਦਿਖਾ ਰਹੇ ਨੇ ਤੇ ਦੂਸਰੇ ਪਾਸੇ ਹੋਰ ਦਿਖਾ ਰਹੇ ਨੇ, ਸੁਨੇਹਾਂ ਦੀ ਗੱਲ ਕਰ ਲਈਏ। ਸ਼ੈਲੀ ਬਾਈ ਜੀ ਨੇ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕੀਤੀ ਹੈ ਸਾਰੇ ਦੋਸਤਾਂ ਦੇ ਨਾਲ, ਤੇ ਮਾਨ ਸਾਹਿਬ ਜਿਹੜੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਵਾਲੇ ਸਤਿ ਸ਼੍ਰੀ ਅਕਾਲ ਭੇਜਦੇ ਆ ਫਿਨਲੈਂਡ ਵਾਲੇ, ਤੇ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਰਾਜਨ ਸੈਣੀ ਸਾਹਿਬ ਨੇ ਵੀ ਲਾਈਕ ਨੰਬਰ 5 ਭੇਜੇ ਨੇ ਤੇ ਸਤਿ ਸ਼੍ਰੀ ਅਕਾਲ ਕਿਹਾ ਜੀ ਸਾਰੇ ਪਰਿਵਾਰ ਨੂੰ ਤੇ ਪਿਆਰਿਆਂ ਨੂੰ। ਤੇ ਗੁਰੀਮਾਨ ਜੀ ਨੇ ਸ਼ੈਲੀ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਮਾਨ ਸਿੰਘ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਮਰਜੀਤ ਬਾਂਸਲ ਆਪਣੇ UK ਤੋਂ ਲਿਖ ਰਹੇ ਨੇ, ਉਹਨਾਂ ਦਾ ਸੁਨੇਹਾ ਆਇਆ ਸੀਗਾ, ਸਤਿ ਸ਼੍ਰੀ ਅਕਾਲ ਟੂ ਆਲ ਦੁਆਬਾ ਰੇਡੀਓ ਟੀਮ ਐਂਡ ਲਿਸਨਰਸ, ਥੈਂਕ ਯੂ ਸੋ ਮੱਚ ਫੋਰ ਦੀ ਵਾਰਮ ਵਿਸ਼ਿਜ਼। ਅੱਜ ਸ਼ੁਰੂ ਦੇ ਵਿੱਚ ਮੈਂ ਅਨਾਊਂਸ ਕੀਤਾ ਸੀ ਜੀ ਉਹਨਾਂ ਦਾ ਅੱਜ ਬਰਥਡੇ ਸੀਗਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ, ਹੱਸਦੇ ਵਸਦੇ ਰਹੋ। ਤੇ ਅਮਰਜੀਤ ਕੌਰ ਉਹਨਾਂ ਦਾ UK ਤੋਂ, ਤੇ ਗੁਰੀਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਅਮਰਜੀਤ ਬਾਂਸਲ ਜੀ ਸਤਿ ਸ਼੍ਰੀ ਅਕਾਲ, ਤੇ ਗੁਰੀਮਾਨ ਜੀ ਕਹਿੰਦੇ ਆ ਸੈਣੀ ਬਾਈ ਜੀ ਇੱਕ ਪਾਸੇ ਪਰਵਿੰਦਰ ਝੋਟੇ ਨੂੰ ਲੈ ਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਤੇ ਦੂਜੇ ਪਾਸੇ ਬੀਬੀ ਜੀ ਦੇ ਬਿਆਨ ਸੁਣ ਹੈਰਾਨੀ ਹੁੰਦੀ ਹੈ, ਅਕਾਲੀ ਵੀ ਬਦਨਾਮੀ ਬਹੁਤ ਕਰਵਾ ਗਏ ਕਹਿੰਦੇ ਜੀ। ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਣੇ ਲਿਖਦੇ ਨੇ ਗੁਰੀਮਾਨ ਹੀ, ਸੁਣ ਕੇ ਬੀਬੀ ਦੇ ਬਿਆਨ ਸੁਣ ਸ਼ਰਮ ਹੀ ਮਹਿਸੂਸ ਹੁੰਦੀ ਹੈ ਤੇ ਸਾਰਾ ਕੁਝ ਪ੍ਰੀ ਪਲੈਨਡ ਲੱਗਦਾ ਮੈਨੂੰ। ਕਹਿੰਦੇ ਦੂਜੀ ਗੱਲ, ਜਦ ਇੱਕ ਦੁਕਾਨਦਾਰ ਨਸ਼ਾ ਵੇਚਦਾ ਪਹਿਲਾਂ ਹੀ ਫੜਿਆ ਗਿਆ ਸੀ ਤੇ ਮੁੜ ਦੁਕਾਨਦਾਰ ਦਾ ਜਾਂਚ ਕਿਉਂ ਨਹੀਂ ਹੋਈ ਹੈ? ਟਾਈਮ ਟਾਈਮ ਦੇ ਉੱਤੇ ਕਿਉਂ ਨਹੀਂ ਹੁੰਦੀ? ਇਸੇ ਤਰ੍ਹਾਂ ਲਿਖਦੇ ਨੇ, ਬਿਲਕੁਲ ਜੀ ਹੋਣੀ ਚਾਹੀਦੀ ਹੈ, ਡਿਪਾਰਟਮੈਂਟਾਂ ਨੂੰ ਕਰਨਾ ਚਾਹੀਦਾ ਹੈ। ਤੇ ਗੁਰੀ ਮਾਂ ਜੀ ਕਹਿੰਦੇ, ਇੱਕ ਗੱਲ ਤਾਂ ਪਤਾ ਕਿ ਨਸ਼ਾ ਵੇਚਣ ਵਾਲਿਆਂ ਦੇ ਕੋਲੋਂ ਪੁਲਿਸ ਅਤੇ ਸਰਕਾਰਾਂ ਪੈਸੇ ਖਾਂਦੀਆਂ ਨੇ। ਤੇ ਗੁਰੀ ਜੀ ਕਹਿੰਦੇ, ਗੱਲ ਤਾਂ ਸਹੀ ਹੈ, ਪੁਲਿਸ ਇਹ ਸਾਰੇ ਕੰਮ ਕਰਨੇ ਵਿੱਚ ਫੇਲ ਹੋਈ ਹੈ। ਇਸ ਦੇ ਲਈ ਕਿਤੇ ਨਾ ਕਿਤੇ ਪੁਲਿਸ ਦਾ ਮੁਖੀ ਅਤੇ ਸਰਕਾਰ ਵੀ ਜ਼ਿੰਮੇਵਾਰ ਹੈ। ਗੁਰੀ ਜੀ ਕਹਿੰਦੇ ਕਿ ਇੰਨੀ ਬੇਇੱਜ਼ਤੀ ਕਰਵਾ ਕੇ ਫਿਰ ਕਿਹੜਾ ਸੈਣੀ ਸਾਹਿਬ ਕਿਹੜਾ ਸੁਧਰ ਗਿਆ ਜੀ ਸੀਗਾ, ਤੇ ਨਸ਼ਾ ਵੇਚਦਾ ਫੇਰ ਵੀ ਫੜਿਆ ਗਿਆ। ਇਹ ਦੋ ਨੰਬਰ ਦੇ ਪੈਸੇ ਦਾ ਮੋਹ ਨਹੀਂ ਮੁੱਕਦਾ ਜੀ। ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ, US ਤੋਂ ਭੇਜਦੇ ਨੇ, ਤੇ ਗੁਰੀ ਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਇੰਡੀਆ ਤੋਂ ਕਹਿੰਦੇ ਨੇ, ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਨੇ ਭੇਜੀ ਹੈ। ਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਸਵਾਗਤ ਹੈ। ਗੁਰੀ ਮਾਨ ਜੀ ਕਹਿੰਦੇ ਰਜਿੰਦਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਬਾਈ ਲੱਖਾਂ ਤੇ ਕਹਿੰਦੇ ਭਾਨਾ ਤਾਂ ਚਲੋ ਛੱਡੋ, ਆਪਾਂ ਇੱਦਾਂ ਕਿਉਂ ਕਹਿਣਾ ਕਿਸੇ ਨੂੰ, ਸਭ ਭੁਗਤਣਗੇ ਜੀ। ਤੇ ਸਿਰੇ ਦੇ ਲੋਕ ਮਗਰ ਲਾਗੇ ਬੇਸ਼ੱਕ ਰਹਿਣ ਜੀ, ਲੱਗੇ ਰਹਿਣ ਕਹਿੰਦੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਗੁਰੀ ਵੀਰ, ਸਰਕਾਰ ਜਾਂ ਪੁਲਿਸ ਦੀ ਮਰਜ਼ੀ ਬਗੈਰ ਨਸ਼ਾ ਨਹੀਂ ਵਿਕਦਾ ਜੀ, ਭਾਵੇਂ ਬਾਵੇ ਨੇ ਸਹੀ ਗਾਇਆ ਗੀਤ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਰਜਿੰਦਰ ਜੀਰਾ ਜੀ, ਗੁਰੀ ਮਾਂ ਜੀ ਸਤਿ ਬਹੁਤ ਖੂਬ ਜੀ। ਤੇ ਗੁਰੀ ਜੀ ਕਹਿੰਦੇ ਗੱਲ ਇਹ ਵੀ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀ ਹੈ, ਫੈਸਲਾ ਤਾਂ ਜੱਜ ਸਾਹਿਬ ਨੇ ਹੀ ਕਰਨਾ ਹੈ ਕਹਿੰਦੇ ਜੀ। ਗੱਲ ਇਹ ਵੀ ਹੈ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀਆਂ ਨੇ। ਤੇ ਸੈਣੀ ਸਾਹਿਬ ਸੇਮ ਇਹੋ ਹੀ ਸੋਚ ਰਿਹਾ ਸੀ ਮੈਂ ਵੀ, ਕਹਿੰਦੇ ਕਿ ਲੋਕਾਂ ਨੇ ਗੁੱਸੇ ਦੇ ਵਿੱਚ ਮੂਰਖਤਾ ਹੀ ਕੀਤੀ ਹੈ ਕਹਿੰਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਇੱਥੇ ਭੀੜ ਨੇ ਸਿਆਣਪ ਨਹੀਂ ਕੀਤੀ ਫਿਰ ਇਹ ਹਿਸਾਬ ਨਾਲ। ਤੇ ਗੁਰੀ ਜੀ ਕਹਿੰਦੇ ਆ ਲੋਕਾਂ ਨੇ ਸਬੂਤ ਸਾਰੇ ਆਪ ਹੀ ਖਤਮ ਕਰ ਦਿੱਤੇ ਹੈ ਤੇ ਹੁਣ ਅਦਾਲਤ ਦੇ ਵਿੱਚ ਨਸ਼ਾ ਵੇਚਣੇ ਵਾਲੀ ਗੱਲ ਉੱਤੇ ਦੋਸ਼ੀ ਸਾਬਤ ਕਰਨਾ ਔਖਾ ਹੋ ਜਾਣਾ ਹੈ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਤਿ ਸ੍ਰੀ ਅਕਾਲ ਅੰਕਲ ਜੀ ਸਵਾਗਤ ਹੈ। ਤੇ ਗੁਰੀ ਜੀ ਕਹਿੰਦੇ ਆ ਲੋਕ ਮੂਰਖ ਨੇ ਸ਼ਹੀਦ ਹੁੰਦੇ ਕੌਣ ਹੈ, ਕਿਹਨੂੰ ਸ਼ਹੀਦ ਕਿਹਾ ਜਾਂਦਾ ਹੈ ਇਹ ਲੋਕਾਂ ਨੂੰ ਪਤਾ ਹੀ ਨਹੀਂ। ਸੈਣੀ ਸਾਹਿਬ ਸਹਿਮਤ ਆ ਤੁਹਾਡੇ ਨਾਲ, ਬਿਲਕੁਲ ਜੀ। ਗੁਰੀ ਜੀ ਕਹਿੰਦੇ ਆ ਬਲਰਾਜ ਅੰਕਲ ਜੀ ਸਤਿ ਸ੍ਰੀ ਅਕਾਲ। ਨਵਦੀਪ ਜੀ ਜੁੜੇ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਸਵਾਗਤ ਹੈ ਦਿੱਲੀ ਵਾਲਿਓ। ਤੇ ਬਲਰਾਜ ਸਿੰਘ ਸੰਧੂ ਅੰਕਲ, ਗੁਰੀ ਮਾਨਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਗੁਰੀ ਜੀ ਕਹਿੰਦੇ ਆ ਭਾਰਜਵੀਰ ਜੀ ਦਵਾਈਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਮਾਰਜਨ ਜਿਹੜਾ 80% ਤੱਕ ਹੈ, ਇੰਨਾ ਵੱਡਾ ਮਾਰਜਨ ਹੋਣ ਦੇ ਬਾਵਜੂਦ ਵੀ ਮੈਡੀਕਲ ਨੂੰ ਨਸ਼ਾ ਵੇਚਣਾ ਪੈ ਰਿਹਾ, ਸਮਝੋ ਇਸ ਗੱਲਾਂ ਨੂੰ ਜਿਹੜਾ ਇਹ ਸਭ ਮੈਡੀਕਲ ਮਾਫੀਆ ਦੇ ਚੋਰਾਂ ਦਾ ਕਿੰਨਾ ਵੱਡਾ ਧੰਦਾ। ਬਿਲਕੁਲ ਹੈ ਜੀ, ਬਹੁਤ ਇਹਨਾਂ ਨਾਲ ਟੱਕਰ ਲੈਣੀ ਸੌਖੀ ਨਹੀਂ ਹੈ। ਤੁਸੀਂ ਮੈਡੀਕਲ ਉੱਤੇ ਜਿਹੜਾ ਨਾ ਕਿਤੇ ਨਾ ਕਿਤੇ ਕੋਈ ਪ੍ਰੋਗਰਾਮ ਕਰਕੇ ਦੇਖ ਲਿਓ, ਉਹਦੀ TRP ਥੱਲੇ ਡਿੱਗ ਜਾਂਦੀ ਹੈ ਜੀ, ਤੇ ਪ੍ਰੋਗਰਾਮ ਹੀ ਨਹੀਂ ਅੱਗੇ ਚੱਲਦੇ। ਗੁਰੀ ਮਾਨ ਜੀ ਕਹਿੰਦੇ ਨਵਦੀਪ ਵੀਰ ਜੀ ਸਤਿ ਸ੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਜੀ ਕਹਿੰਦੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਜੀਰਾ ਜੀ ਨੂੰ ਵਾਪਸ ਸਤਿ ਸ੍ਰੀ ਅਕਾਲ ਅੰਕਲ ਜੀ ਨੇ ਭੇਜੀ ਹੈ। ਤੇ ਸੈਣੀ ਗੁਰੀ ਜੀ ਕਹਿੰਦੇ ਸੈਣੀ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ, ਕੋਈ ਸਿਆਣਾ ਬੰਦਾ ਇਹਨਾਂ ਦੇ ਨਾਲ ਅੱਗੇ ਖੜਾ ਹੋਵੇ ਜੋ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਗੱਲ ਕਰੇ। ਗੁਰੂ ਜੀ ਕਹਿੰਦੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਤੇ ਲਵਜੂ, ਤੇ ਭੀੜ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਹੈ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਵੀ ਲਿਖੀ ਹੈ ਗੱਲ। ਤੇ ਗੁਰੂ ਜੀ ਕਹਿੰਦੇ ਬਾਈ ਜਦੋਂ ਆਈ ਹੁੰਦੀ ਹੈ ਫਿਰ ਬੇਵਕੂਫੀਆਂ ਆਪਣੇ ਆਪ ਹੋ ਜਾਂਦੀਆਂ ਨੇ। ਮਾਮਾ ਜੀ ਨੇ ਪਸੰਦ ਕੀਤਾ ਪ੍ਰੋਗਰਾਮ ਨੂੰ, ਸਤਿ ਸ੍ਰੀ ਅਕਾਲ ਸਾਹਿਬ ਨੂੰ ਲਿਖਦੇ ਨੇ। ਤੇ ਇਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਸਿੱਧੂ ਪਰਿਵਾਰ ਨੂੰ ਆਪਣੇ ਜਵਾਕ ਨੂੰ ਦੁਨੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ, ਪਰ ਪਰਿਵਾਰ ਉਲਟ ਕੰਮ ਕਰ ਰਿਹਾ ਤੇ ਨਤੀਜੇ ਚੰਗੇ ਨਹੀਂ ਪਰਿਵਾਰ ਦੇ ਲਈ ਇਹ। ਸੰਧੂ ਅੰਕਲ ਜੀ ਨੂੰ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਗੁਰੂ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਨੂੰ ਭੇਜਦੇ ਆ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, US ਤੋਂ ਤੇ ਸਪੋਰਟ ਵੀ ਕਰਦੇ ਆ। ਤੇ ਗੁਰੂ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਔਜਲਾ ਸਾਹਿਬ ਨੂੰ ਵੀ। ਇਸੇ ਤਰ੍ਹਾਂ ਬਹੁਤ ਰੰਗ ਬਦਲਣਗੇ ਦਸਤਾਰਾਂ ਦੇ ਹੁਣ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ। ਤੇ ਦੋਸਤ ਉਹ ਜੋ ਮੁਸੀਬਤ ਦੇ ਵਿੱਚ ਕੰਮ ਆਵੇ, ਤੇ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ, ਲੁੱਕ ਬਜਰੀ ਸੌਖੀ ਹੈਗੀ ਹੈ, ਕਹਿੰਦੇ ਚੱਬਣੀ ਪੈਂਦੀ ਹੈ। ਤੇ ਗੁਰੀ ਮਾਨ ਜੀ, ਬਾਈ ਜੀ, ਸਤਿ ਸ਼੍ਰੀ ਅਕਾਲ ਮੁਕੱਦਰ ਜੀ ਕਹਿੰਦੇ ਹੈ। ਔਜਲਾ ਸਾਹਿਬ ਕਹਿੰਦੇ ਇਮਾਨਦਾਰ ਹਾਂ, ਕਿਉਂਕਿ ਸਾਡਾ ਹੱਥ ਨਹੀਂ ਪਿਆ ਕਹਿੰਦੇ ਜੀ। ਆਪਣੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੁਰਸੀ ਉਹੀ ਨਾਮ ਬਦਲਦੇ ਆ ਜਾਂ ਪੱਗਾਂ ਦੇ ਜਾਂ ਰੰਗ ਬਦਲਦੇ ਨੇ। ਮੁਕੱਦਰ ਜੀ ਕਹਿੰਦੇ ਹਾਲੇ ਵੀ ਸੈਣੀ ਬਾਈ ਜੀ ਤੁਹਾਡੇ ਨਾਲ ਗੱਲ ਕਰਨੀ ਹੈਗੀ ਹੈ, ਐਵੇਂ ਨਾ ਤੁਸੀਂ ਵੇਲਣੇ ਤੋਂ ਡਰਦੇ ਜਾਇਆ ਕਰੋ। ਫੋਨ ਕੱਟਣ ਤੋਂ ਬਾਅਦ ਤੁਸੀਂ ਜਾਣਦੇ ਹੋ ਤੇ ਸਿਰਫ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ ਕਿਆ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ। ਤੇ ਮਾਮਾ ਜੀ ਨੂੰ, ਬਖਸ਼ੀ ਜੀ ਨੂੰ ਸਤਿ ਸ਼੍ਰੀ ਅਕਾਲ ਅਦਾਬ ਕਿਹਾ ਜੀ। ਤੇ ਕਮ ਔਨ ਸਰ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਤੇ ਕਹਿੰਦੇ ਨੇ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਗੁਰੀ ਵੀਰ ਜੀ ਸਤਿ ਸ਼੍ਰੀ ਅਕਾਲ, ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਰਾਜਨ ਜੀ ਨੂੰ। ਤੇ ਸੁਣਾ ਦਈਏ ਸੈਣੀ ਬਾਈ ਜੀ, ਜਦੋਂ ਦੀ ਦੂਰ ਕੁਐਸਚਨ ਮਾਰਕ ਕੀਤਾ ਮੁਕੱਦਰ ਜੀ ਨੇ। ਤੇ ਬਲਰਾਜ ਸਿੰਘ ਸੰਧੂ ਅੰਕਲ ਜਾਣੀਆਂ ਚਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇਸੇ ਤਰ੍ਹਾਂ ਆ ਜਾਓ ਮੁਕੱਦਰ ਵੀਰ ਜੀ, ਆ ਜਾਓ ਕਹਿੰਦੇ ਜੀ ਸੈਣੀ ਸਾਹਿਬ। ਤੇ ਰਾਜਨ ਜੀ ਲਿਖਦੇ ਆ ਕਿ ਭਾਰਤ ਸਾਹਿਬ ਤੁਹਾਨੂੰ ਤਾਂ ਦੁਆਬਾ ਰੇਡੀਓ ਨੇ ਵਜ਼ੀਫਾ ਲਾ ਹੀ ਦੇਣਾ ਜੀ, ਕਹਿੰਦੇ ਤੁਸੀਂ ਨਾ ਚਿੰਤਾ ਕਰੋ। ਕਿਆ ਬਾਤ ਹੈ ਜੀ ਸੈਣੀ ਸਾਹਿਬ। ਤੇ ਲਓ ਜੀ, ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਥੈਂਕ ਯੂ ਆਏ ਨੇ ਜੀ, ਬਹੁਤ ਸਾਰਾ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਲਿਖਦੇ ਨੇ। ਦੋਸਤੋ ਲਓ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਸੋਚ ਸਾਡੀ ਥੋੜ੍ਹੀ ਵੱਖਰੀ ਹੋ ਸਕਦੀ ਹੈ, ਕਿਸੇ ਦਾ ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ। ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ ਜੀ, ਤੇ ਉਹਦਾ ਸਤਿਕਾਰ ਦੁਆਬਾ ਰੇਡੀਓ ਦੇ ਵੱਲੋਂ ਪਲੇਟਫਾਰਮ ਦੇ ਉੱਤੇ ਕੀਤਾ ਜਾਂਦਾ ਹੈ। ਉਹਨਾਂ ਸਹਿਮਤੀ ਜਿਤਾਉਣਾ ਨਹੀਂ ਜਿਤਾਉਣਾ ਹਰ ਕਿਸੇ ਦਾ ਆਪਣਾ ਹੱਕ ਹੈ। ਤੇ ਹਰ ਕਿਸੇ ਦੇ ਵਿਚਾਰ ਸੁਣੇ ਜਾਂਦੇ ਆ ਤੇ ਦੂਸਰਿਆਂ ਦੇ ਸੁਣਾਏ ਵੀ ਜਾਂਦੇ ਆ ਤੇ ਆਪਣੀ ਵੀ ਗੱਲ ਕੀਤੀ ਜਾਂਦੀ ਹੈ। ਲੋ ਜੀ, ਵੱਧ ਘੱਟ ਬੋਲ ਗਿਆ, ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਬੁੱਧਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤੇ ਅੱਜ ਦੇ ਲਈ ਇੰਨਾ ਕੀ ਕਬੂਲ ਕਰਿਓ ਤੇ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ। ਇਹੋ ਹੀ ਜਾਂਦੇ ਜਾਂਦੇ ਬੇਨਤੀ ਹੈ ਤੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਤੇ ਜਿਨ੍ਹਾਂ ਨੇ ਐਪ ਦੇ ਉੱਤੇ ਵੈਬਸਾਈਟ ਯੂਟਿਊਬ ਫੇਸਬੁੱਕ ਜਿੱਥੋਂ ਕਿਤੋਂ ਵੀ ਜੁੜੇ ਹੋਏ ਨੇ ਸੁਣ ਰਹੇ ਨੇ, ਸ਼ੁਕਰੀਆ, ਧੰਨਵਾਦ ਹੈ। ਤੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਸਾਰੇ ਦੋਸਤਾਂ ਦਾ। ਇੱਥੇ ਦਿਓ ਮੈਨੂੰ ਆਗਿਆ ਤੇ ਸਤਿ ਸ਼੍ਰੀ ਅਕਾਲ ਦੋਸਤੋ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ. ਵੀਕਐਂਡ ਤੋਂ ਬਾਅਦ ਉਮੀਦ ਕਰਦੇ ਹਾਂ ਸਾਰੇ ਰਾਜੀ ਖੁਸ਼ੀ ਹੋਣਗੇ, ਪਹਿਲਾਂ ਵੀ ਹੋਣਗੇ ਤੇ ਬਾਅਦ ਦੇ ਵਿੱਚ ਵੀ ਹੋਣਗੇ. ਤੇ ਹੁਣ ਤੋਂ ਲੈ ਕੇ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ. ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੁੰਦੀ ਹੈ, ਤਾਂ ਕਿ ਹੋਰ ਵੀ ਦੋਸਤ ਮਿੱਤਰ, ਸੱਜਣ ਬੇਲੀ, ਸਹੇਲੀ ਤੇ ਸਹੇਲੇ ਜਿਹੜੇ ਨੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਸਕਦੇ ਨੇ. ਤੇ ਨਾਲ ਦੀ ਨਾਲ ਜੋਲ ਭੈਣ ਜੀ, ਸੁਰਿੰਦਰ ਕੌਰ ਮਾਲ ਜੀ, ਨਵਦੀਪ ਨਵੀ ਜੀ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜ ਰਹੇ ਨੇ. ਤੇ ਜੋਲ ਭੈਣ, ਸੁਰਿੰਦਰ ਕੌਰ ਮਾਲ ਭੈਣ ਜੀ ਕਹਿੰਦੇ ਆ US ਤੋਂ ਸਤਿ ਸ੍ਰੀ ਅਕਾਲ ਭੁਪਿੰਦਰ ਜੀ. ਅੱਜ ਕੱਲ ਟੋਪਿਕ ਵਾਹ ਕਮਾਲ ਹੁੰਦੇ ਨੇ ਜੀ, ਤੇ ਸ਼ੁਕਰੀਆ ਜੀ. ਤੇ ਬਸ ਜੀ, ਸੱਜਣ ਪਿਆਰੇ ਜਿਹੜੇ ਨੇ ਨਾਲ ਮਿਲ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਤੇ ਉਹ ਕੁਝ ਨਾ ਕੁਝ ਅਨੋਖਾ ਜਿਹੜਾ ਟਾਈਟਲ ਕਈ ਵਾਰੀ ਕੱਢ ਲਿਆਉਂਦੇ ਆ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ ਹੈ, ਤੁਹਾਨੂੰ ਪਸੰਦ ਆਉਂਦੇ ਆ. ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਆ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ. ਇਸ ਵਕਤ ਸ਼ਾਮ ਦੇ 7:07 ਦਾ ਐਗਜੈਕਟਲੀ ਸਮਾਂ ਹੈ ਜੀ. ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ ਜਿਹੜੇ ਨੇ 12:07, ਤੇ ਘੜੀਆਂ ਦੇ ਵਿੱਚ ਵੀ ਤਬਦੀਲੀ ਇਸ ਮਹੀਨੇ ਦੇ ਆਖਰ ਦੇ ਵਿੱਚ ਹੋ ਜਾਣੀ ਹੈ. ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਂ ਜਿਹੜਾ ਬਦਲ ਚੁੱਕਿਆ, ਇਸੇ ਤਰ੍ਹਾਂ ਯੂਰਪ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਅਮਰੀਕਾ ਦਾ ਸਮਾਂ ਤਬਦੀਲ ਹੋਣਾ. ਇੱਕ ਘੰਟਾ ਜਿਹੜੀਆਂ ਘੜੀਆਂ ਨੇ ਉਹ ਪਿੱਛੇ ਕੀਤੀਆਂ ਜਾਣੀਆਂ ਨੇ. ਤੇ ਜਿਵੇਂ ਕਿ ਭਾਰਤ ਦੇ ਵਿੱਚ ਤੇ ਫਿਨਲੈਂਡ ਦੇ ਵਿੱਚ ਇਸ ਵਕਤ 2.5 ਘੰਟਿਆਂ ਦਾ ਫਰਕ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ 2 ਹਫ਼ਤਿਆਂ ਤਾਈਂ ਹਾਂਜੀ, ਇਸ ਤੋਂ ਅਗਲੇ ਹਫ਼ਤੇ ਜਿਹੜਾ ਵੀਕਐਂਡ ਦੇ ਵਿੱਚ ਸਮਾਂ ਜਿਹੜਾ ਤਬਦੀਲ ਹੋ ਜਾਣਾ ਹੈ. ਤੇ ਸੰਡੇ ਨੂੰ ਜੀ, ਤੇ ਇਸ ਸੰਡੇ ਨੂੰ ਨੀ, ਅਗਲੇ ਸੰਡੇ ਨੂੰ ਜੀ, ਆਹ ਛੱਡ ਕੇ ਜੀ, ਤੇ ਉਹਦੇ ਵਿੱਚ ਫਿਰ 3.5 ਘੰਟੇ ਦਾ ਫਰਕ ਪੈ ਜਾਣਾ ਜੀ ਇੰਡੀਆ ਦੇ ਹਿਸਾਬ ਦੇ ਨਾਲ. ਖਾਸ ਕਰਕੇ ਚਲੋ ਬਾਕੀ ਜਿਹੜੀ ਸਮਾਂ ਸਾਰਨੀ ਆਪਣੇ ਪ੍ਰੋਗਰਾਮਾਂ ਦੀ ਉਹ ਭਾਰਤੀ ਸਮੇਂ ਦੇ ਅਨੁਸਾਰ ਹੀ ਹੈ, ਤੇ 9:30 ਪ੍ਰੋਗਰਾਮ ਰਹੇਗਾ, ਉਹਦੀ ਕੋਈ ਉਹਦੇ ਵਿੱਚ ਹੇਰਾਫੇਰੀ ਨਹੀਂ ਹੋਵੇਗੀ. ਚਲੋ ਦੋਸਤੋ, ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ ਦਾ ਮੁੱਦਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ, ਤੇ ਯਾਦ ਆਏ ਖਹਿਰਾ ਫਿਰ ਤੋਂ, ਤੇ DA ਨਹੀਂ ਛੱਡਦਾ ਖਹਿੜਾ. ਤੇ ਦੇਖਦੇ ਹਾਂ ਹੋਰ ਬਹੁਤ ਸਾਰੀਆਂ ਤਾਜ਼ੀਆਂ ਖਬਰਾਂ ਨੇ ਤੇ ਚਲੰਤ ਮਾਮਲੇ ਨੇ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੀਆਂ ਗੱਲਾਂ ਬਾਤਾਂ ਚੱਲਣਗੀਆਂ. ਤੇ ਖਾਲਿਸਤਾਨ ਦਾ ਮੁੱਦਾ ਜਿਹੜਾ ਕਹਿ ਸਕਦੇ ਆ ਕਿ ਆਪਣੇ ਅਮਰੀਕਾ ਦੇ ਵਿੱਚ, ਸੋਰੀ ਆਪਣੇ ਕੈਨੇਡਾ ਦੇ ਅਲਬਰ ਹੋਰ ਜਿਹੜੇ ਸੂਬਿਆਂ ਦੇ ਵਿੱਚ ਵੀ ਪੈਂਦਾ ਨਜ਼ਰ ਆਉਂਦਾ, ਤੇ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ. ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ ਇਸ ਵਕਤ ਜਿਹੜੇ ਨੇ 5:09 ਹੋ ਗਏ ਨੇ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ, ਤੇ UK ਦੇ ਵਿੱਚ ਸ਼ਾਮ ਦੇ 5:09, ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਸਥਿਤੀ ਹੈ ਸ਼ਾਮ ਦੀ 6:09, ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:39 ਦਾ ਜਿਹੜਾ ਸਮਾਂ ਹੈ ਜੀ. ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਆ, ਤੇ ਫਿਰ ਆਪਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਦੀਆਂ ਵੀ ਗੱਲਾਂ ਬਾਤਾਂ ਸੁਣਨੀਆਂ ਨੇ. ਅੱਜ ਦਾ ਵਿਚਾਰ ਕਹਿੰਦਾ ਤੇ 12 ਅਕਤੂਬਰ ਤਵਾਰੀਖ ਹੈ, ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਆ 12 ਅਕਤੂਬਰ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ. ਕਹਿੰਦੇ ਨੇ ਕਿ ਆਦਮੀ ਦਾ ਸਭ ਤੋਂ ਵੱਧ ਦੋਸਤ ਜਿਹੜਾ ਸ਼ੀਸ਼ਾ ਹੁੰਦਾ, ਕਿਉਂਕਿ ਸ਼ੀਸ਼ੇ ਮੋਹਰੇ ਬੈਠ ਕੇ ਉਹਦੇ ਨਾਲ ਵਾਰਤਾਲਾਪ ਕਰਦੇ ਆ, ਤੇ ਝੂਠਾ ਸੱਚਾ ਜਿਹੜਾ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ, ਤੇ ਜੋ ਰੋਂਦਿਆਂ ਨੂੰ ਵੇਖ ਕੇ ਰੋਂਦਾ ਤੇ ਹੱਸਦਿਆਂ ਨੂੰ ਵੇਖ ਕੇ ਹੱਸਦਾ, ਤੇ ਕੁਝ ਰਾਜਨੀਤਿਕ ਤੇ ਅਮੀਰ ਲੋਕ ਸ਼ੀਸ਼ਿਆਂ ਵਰਗੇ ਹੁੰਦੇ ਨੇ, ਤੇ ਇੱਕ ਹੀ ਸੋਚ ਵਾਲੇ ਦੋਸਤ ਜਿਹੜੇ ਬਣ ਜਾਂਦੇ ਆ. ਤੇ ਦੂਸਰੇ ਪਾਸੇ ਭਾਰਤ ਦੀ ਗੱਲ ਕਰ ਲਈਏ ਤੇ 12 ਅਕਤੂਬਰ ਦਾ ਮਹੀਨਾ 1492 ਦੇ ਵਿੱਚ ਭਾਰਤ ਦੀ ਖੋਜ ਕਰਨ ਨਿਕਲੇ ਸੀ ਕ੍ਰਿਸਟੋਫਰ ਕੋਲੰਬਸ, ਤੇ ਉਸਦੇ ਸਾਥੀ ਜਿਹੜੇ ਸੀ ਪਹੁੰਚ ਗਏ ਅਮਰੀਕਾ, ਤੇ ਸਾਥੀ ਜਿਹੜਾ ਸੀ ਬਹਾਮਾਸ ਟਾਪੂ ਦੇ ਵਿੱਚ ਪੁੱਜੇ ਸੀ, ਤੇ ਉਹਨੂੰ ਹੀ ਅਮਰੀਕਾ ਸਮਝਣ ਲੱਗ ਗਏ, ਸੋਰੀ ਆਪਣੇ ਇੰਡੀਆ ਸਮਝਣ ਲੱਗ ਗਏ ਸੀ. ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਸ਼ੁਰੂ ਹੁੰਦੀ ਹੈ, ਤੇ 1972 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁੰਦਾ ਹੈ, ਤੇ ਆਪਣੇ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ 225 ਦੇ ਵਿੱਚ ਹੋਰ ਸਾਰੀਆਂ ਲਹਿਰਾਂ ਚੱਲਦੀਆਂ ਨੇ, ਤੇ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਸੈਸ਼ਨ ਜੱਜ ਨੇ ਮਹੰਤ ਤੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1921 ਦੇ ਵਿੱਚ। 1967 ਦੇ ਵਿੱਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਰੈਡੀਕਲ ਚਿੰਤਕ ਤੇ ਸਮਾਜਵਾਦੀ ਰਾਜਨੇਤਾ ਰਾਮ ਮਨੋਹਰ ਲੋਹੀਆ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ 1959 ਦੇ ਵਿੱਚ ਜਰਮਨ ਦਾ ਭੂਗੋਲ ਵਿਗਿਆਨੀ ਓਟੋ ਸਲੂਟਰ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। 1993 ਚ ਕੌਮੀ ਮਨੁੱਖੀ ਹੱਕ ਕਮਿਸ਼ਨ ਜਿਹੜਾ ਭਾਰਤ ਜਨਤਕ ਅਧਾਰਾ ਦਾ ਜਿਹੜਾ ਸੀ ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਤੇ 1999 ਚ ਪਾਕਿਸਤਾਨ ਦੇ ਵਿੱਚ ਫੌਜ ਦੇ ਮੁਖੀ ਪਰਵੇਜ਼ ਮੁਸ਼ਰਫ ਨੇ ਜਿਹੜਾ ਸੀ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟ ਕਰਕੇ ਹਕੂਮਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ 2005 ਚ ਆਖਰ ਚ ਸੂਚਨਾ ਅਧਿਕਾਰ ਸੇਵਾਵਾਂ ਐਕਟ RTI ਲਾਗੂ ਕੀਤੀ ਗਈ ਪਰ ਹੁਣ ਦੇ ਸਮਿਆਂ ਦੇ ਵਿੱਚ ਸਾਰਾ ਕੁਝ ਆਪਣੇ ਕਾਬੂ ਦੇ ਵਿੱਚ ਕੀਤਾ ਗਿਆ। ਉਹਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕਰਕੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਸ਼ਵ ਨਜ਼ਰ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ ਉਹਦੀ ਵੀ ਗੱਲ ਕਰਦੇ ਹਾਂ। ਜੋ ਅੰਕੜੇ ਦੱਸਦੇ ਨੇ ਅੰਕੜਿਆਂ ਦੇ ਮੁਤਾਬਕ ਸੰਸਾਰ ਦੇ ਵਿੱਚ 285 ਮਿਲੀਅਨ ਲੋਕ ਜਿਹੜੇ ਨੇ ਜੋ ਦੇਖ ਨਹੀਂ ਸਕਦੇ ਅੰਨੇਪਣ ਦੇ ਸ਼ਿਕਾਰ ਨੇ ਪੂਰੀ ਦੁਨੀਆਂ ਦੇ ਵਿੱਚ 285 ਮਿਲੀਅਨ ਲੋਕ ਨੇ। ਇਹਨਾਂ ਦੇ ਵਿੱਚੋਂ 39 ਮਿਲੀਅਨ ਲੋਕ ਜਿਹੜੇ ਨੇਤਰਹੀਨ ਨੇ ਤੇ ਮੋਤੀਆਬਿੰਦ ਡਾਇਬਿਟਿਕ ਜਿਹੜੇ ਨੇ ਰੈਟੀਨੋਪੈਥੀ ਭੈਂਗਾਪਨ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਜਿਹੜੀਆਂ ਨੇ ਸਫਲ ਜਿਹੜੀਆਂ ਸਾਫ਼ ਨਾ ਦਿਸਣਾ ਗਲੂਕੋਜ਼ ਕਾਰਨੀਅਲ ਅਪਾਰਦਰਸ਼ਕਤਾ ਦੇ ਉੱਤੇ ਕੁਝ ਹੋਰ ਕਾਰਨ ਅੰਨੇ ਪਾਉਂਦੇ ਨੇ। ਇਤਿਹਾਸ ਦੇ ਵਿੱਚ ਕੁਝ ਅਜਿਹੀਆਂ ਵੀ ਮਹਾਨ ਹਸਤੀਆਂ ਵੀ ਹੋਈਆਂ ਨੇ ਜਿਨ੍ਹਾਂ ਦੀਆਂ ਅੱਖਾਂ ਚਾਹੇ ਨਹੀਂ ਸੀ ਅੱਖਾਂ ਦੀ ਨਜ਼ਰ ਤੋਂ ਬਿਨਾਂ ਵੀ ਨਾਮ ਕਮਾਇਆ। ਅਮਰੀਕਾ ਦੀ ਹੈਲਨ ਕੈਲਰ ਅੰਨੇਪਣ ਦੇ ਉੱਤੇ ਬੋਲੇਪਣ ਦੀ ਸ਼ਿਕਾਰ ਸੀਗੀ ਪਰ ਲੇਖਕ ਤੇ ਅਧਿਆਪਕ ਦੇ ਤੌਰ ਦੇ ਉੱਤੇ ਪ੍ਰਸਿੱਧ ਹੋ ਗਈ। ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਸਨ ਰੂਜ਼ਵੈਲਟ ਤੇ ਯੂਨਾਨ ਦੇ ਮਹਾਂਕਵੀ ਹੋਮਰ ਵੀ ਨੇਤਰਹੀਨ ਸਨ ਪਰ ਉਹਨਾਂ ਨੇ ਵੀ ਮੱਲਾਂ ਮਾਰੀਆਂ। ਐਰਿਕ ਵੀਰੀਅਰ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਦੇ ਉੱਤੇ ਚੋਟੀ ਦੇ ਉੱਤੇ ਚੜ ਗਿਆ ਦੁਨੀਆਂ ਦੀ ਸਭ ਤੋਂ ਉਚਾਈ ਵਾਲੀ ਚੋਟੀ। ਦੇਸ਼ ਦੇ ਵਿੱਚ 60 ਲੱਖ ਲੋਕ ਅੰਨੇਪਣ ਦਾ ਸ਼ਿਕਾਰ ਨੇ। ਇਨ੍ਹਾਂ ਦੇ ਵਿੱਚੋਂ 75% ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਅੰਨਾਪਣ ਠੀਕ ਹੋ ਸਕਦਾ ਹੈ ਪਰ ਡਾਕਟਰੀ ਸਹੂਲਤਾਂ ਦੀ ਕਮੀ ਆਰਥਿਕ ਹਾਲਾਤ ਕਮਜ਼ੋਰ ਹੋਣਾ ਜਿਹੜੇ ਨੇ ਉਹ ਕਾਰਨ ਜਿਹੜੇ ਨੇ ਬਣ ਜਾਂਦੇ ਹੈ। ਅੱਖਾਂ ਕੀਮਤੀ ਨੇ ਇਹਨਾਂ ਦੀ ਸੰਭਾਲ ਬਚਪਨ ਤੋਂ ਹੀ ਜ਼ਰੂਰੀ ਹੈ। ਬੱਚਿਆਂ ਦੇ ਵਿੱਚ ਵਿਟਾਮਿਨ ਏ ਦੀ ਕਮੀ ਮੋਤੀਆਬਿੰਦ ਭੈਗਾਪਨ ਪਲਕ ਦਾ ਉੱਪਰ ਨਾ ਹੋਣਾ ਕਾਲਾ ਮੋਤੀਆ ਹੋ ਜਾਣਾ ਸਿਰ ਦਰਦ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਅੱਖਾਂ ਨੂੰ ਮਸਲਣਾ ਲਿਖਣ ਦੇ ਵਿੱਚ ਗਲਤੀਆਂ ਕਰਨਾ ਬਲੈਕ ਬੋਰਡ ਦੇ ਉੱਤੇ ਲਿਖੇ ਅੱਖਰ ਨਾ ਦਿਸਣਾ ਸਿਰ ਚ ਕਰਾਉਣਾ ਬਿਮਾਰੀਆਂ ਜਿਹੜੀਆਂ ਨੇ ਆਮ ਨੇ ਪਰ ਅੱਗੇ ਜਾ ਕੇ ਵੱਡੀਆਂ ਹੋ ਸਕਦੀਆਂ ਨੇ। 6 ਸਾਲ ਤੱਕ ਦੇ ਬੱਚਿਆਂ ਨੂੰ ਵਿਟਾਮਿਨ ਏ ਦੀਆਂ ਬਣਦੀਆਂ ਖੁਰਾਕਾਂ ਪਿਲਾਉਣੀਆਂ ਚਾਹੀਦੀਆਂ ਨੇ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਚਲੋ ਮੇਰੇ ਬੱਚਿਆਂ ਦੇ ਵੀ ਐਨਕਾਂ ਲੱਗੀਆਂ ਛੋਟੇ ਹੁੰਦੇ ਪਰ ਹੁਣ ਨਹੀਂ ਲਾਉਂਦੇ ਪਰ ਕਈ ਵਾਰੀ ਜਦੋਂ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚ ਗੱਲ ਕਰਦੇ ਆ ਤਾਂ ਲੈ ਇਹਨਾਂ ਨੂੰ ਛੋਟੇ ਹੁੰਦੇ ਹੁਣ ਤੋਂ ਐਨਕਾਂ ਲੱਗ ਗਈਆਂ ਪਰ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੋ ਨੋਟਿਸ ਕਰ ਲਈਆਂ ਜਾਣ ਛੋਟੇ ਹੁੰਦੇ ਹੀ ਡਾਇਗਨੋਸ ਹੋ ਜਾਣ ਖਾਸ ਕਰ ਇਹਨਾਂ ਮੁਲਕਾਂ ਚ ਜਦੋਂ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਬੱਚੇ ਜਦੋਂ ਸਕੂਲ ਜਾਂਦੇ ਆ ਪਹਿਲੀ ਕਲਾਸ ਦੇ ਵਿੱਚ ਤਾਂ ਉਹ ਸਾਰਾ ਕੁਝ ਚੈੱਕਅਪ ਕਰਦੇ ਆ ਸਕੂਲ ਦੇ ਵਿੱਚ ਤੇ ਅਲਰਟ ਕਰ ਦਿੰਦੇ ਨੇ ਤੇ ਉਹ ਚੀਜ਼ਾਂ ਨੂੰ ਹੌਲੀ ਹੌਲੀ 2-4 ਸਾਲ ਤੱਕ ਜਾਂ ਜਿੱਦਾਂ ਜਿੱਦਾਂ ਬੱਚਿਆਂ ਦੀ ਉਮਰ ਵੱਧਦੀ ਜਾਂਦੀ ਹੈ ਉਹ ਚੀਜ਼ਾਂ ਤੋਂ ਛੁਟਕਾਰਾ ਜਾਂ ਉਹਨਾਂ ਦੇ ਵਿੱਚ ਸਿਹਤ ਦੇ ਵਿੱਚ ਜਿਹੜੀ ਹੈ ਤਬਦੀਲੀ ਵੀ ਦੇਖਣ ਨੂੰ ਮਿਲਦੀ ਹੈ ਤੇ ਐਨਕਾਂ ਜਿਹੜੀਆਂ ਨੇ ਲਹਿ ਵੀ ਜਾਂਦੀਆਂ ਨੇ ਪਰ ਆਪਣੇ ਕੁਝ ਚੀਜ਼ਾਂ ਨੂੰ ਇੱਦਾਂ ਦੇਖਿਆ ਜਾਂਦਾ ਕਿ ਪਤਾ ਨਹੀਂ ਬੱਚੇ ਨੇ ਕੀ ਕਰ ਲਿਆ ਜਾਂ ਕੀ ਕਰ ਦਿੱਤਾ ਕਿ ਇਹਦੀ ਨਜ਼ਰ ਕਮਜ਼ੋਰ ਕਿੱਦਾਂ ਹੋ ਗਈ ਭਈ ਰੱਬ ਨੇ ਕਿ ਪਰਫੈਕਟ ਹੀ ਜੰਮੇ ਨੇ ਸਾਰੇ ਸਮੇਂ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਨੇ ਚੇਂਜ ਹੁੰਦੀਆਂ ਨੇ। ਹਰੀਆਂ ਸਬਜ਼ੀਆਂ ਟਮਾਟਰ ਗਾਜਰ ਅੰਬ ਆਂਡੇ ਮੱਛੀ ਖਾਣ ਦੇ ਨਾਲ ਵਿਟਾਮਿਨ ਏ ਦੀ ਜਿਹੜੀ ਘਾਟ ਪੂਰੀ ਹੁੰਦੀ ਹੈ ਤੇ ਬੱਚਿਆਂ ਨੂੰ ਪਟਾਖਿਆਂ ਤਿੱਖੀਆਂ ਚੀਜ਼ਾਂ ਤੇ ਨੁਕੀਲੇ ਜਿਹੜੇ ਨੇ ਖਿਡੌਣੇ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ। ਲਗਾਤਾਰ TV ਵੇਖਣਾ ਕੰਪਿਊਟਰ ਦੇ ਉੱਤੇ ਮੋਬਾਈਲ ਚਲਾਉਣ ਦੇ ਨਾਲ ਅੱਖਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਮੋਤੀਆਬਿੰਦ ਦਾ ਇਲਾਜ ਕੇਵਲ ਆਪਰੇਸ਼ਨ ਹੈ। ਨਜ਼ਰ ਘੱਟ ਹੋਵੇ ਤਾਂ ਐਨਕਾਂ ਲਾਈਆਂ ਜਾ ਸਕਦੀਆਂ ਨੇ। ਕਾਲੇ ਮੋਤੀਆ ਦੇ ਉੱਤੇ ਭੈਗਾਪਨ ਜਿਹੜਾ ਹੈ ਟੀਰ ਦਾ ਜਿਹੜਾ ਇਲਾਜ ਛੋਟੀ ਉਮਰ ਦੇ ਵਿੱਚ ਕਰਾਉਣਾ ਚਾਹੀਦਾ ਹੈ। ਸਮੇਂ ਸਮੇਂ ਦੇ ਉੱਤੇ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ ਖਾਸ ਕਰਕੇ 40 ਸਾਲ ਤੋਂ ਵੱਧ ਜਿਹੜੇ ਵਾਲਿਆਂ ਨੂੰ ਉਮਰ ਤੋਂ ਵੱਧ ਨੇ। ਦੇਸ਼ ਦੇ ਵਿੱਚੋਂ ਅੱਖਾਂ ਦੇ ਅੰਨੇਪਣ ਨੂੰ ਖਤਮ ਕਰਨ ਦੇ ਲਈ ਮਰਨ ਦੇ ਉਪਰੰਤ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਵਿੱਚ ਸਿਰਫ ਤੇ ਸਿਰਫ 50,000 ਅੱਖਾਂ ਹੀ ਦਾਨ ਵਜੋਂ ਮਿਲਦੀਆਂ ਨੇ ਜਦਕਿ 15 ਲੱਖ ਕੋਰਨੀਆਂ ਦੀ ਲੋੜ ਜਿਹੜੀ ਹੈ ਹੁੰਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਮਰਨ ਉਪਰੰਤ ਜਿਹੜਾ ਸਰੀਰ ਦਾਨ ਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਜਿਹੜੀ ਚਲਾਈ ਹੋਈ ਹੈ। ਲੋ ਦੋਸਤੋ RTI ਦੀ ਸੰਖੇਪ ਚ ਗੱਲ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸੂਚਨਾ ਅਧਿਕਾਰ ਐਕਟ ਸੂਚਨਾ ਅਧਿਕਾਰ ਐਕਟ 250 ਸਾਲ ਪਹਿਲਾਂ 1766 ਨੂੰ ਸਵੀਡਨ ਦੇ ਦੇਸ਼ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ। UNO ਨੇ 1946 ਦੇ ਵਿੱਚ ਇਸ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦੇ ਵਜੋਂ ਪ੍ਰਵਾਨ ਕਰ ਲਿਆ। ਕਿਸੇ ਵੀ ਆਜ਼ਾਦੀ ਨੂੰ ਸੂਚਨਾ ਦੇ ਅਧਿਕਾਰ ਦੀ ਆਜ਼ਾਦੀ ਦੀ ਕਸੋਟੀ ਦੇ ਉੱਤੇ ਪਰਖਿਆ ਜਾ ਸਕਦਾ ਹੈ। ਸੂਚਨਾ ਦਾ ਅਧਿਕਾਰ ਐਕਟ ਜਿਹੜਾ ਸੀ RTI ਐਕਟ 2005 ਦੇ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਕਾਨੂੰਨ ਬਣਿਆ ਜੋ ਨਾਗਰਿਕਾਂ ਨੂੰ ਸਰਕਾਰੀ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਰਿਹਾ। ਲਾਗੂ ਹੋਣ ਦੀ ਮਿਤੀ ਜਿਹੜੀ ਸੀ ਇਹ ਕਾਨੂੰਨ 12 ਅਕਤੂਬਰ 2005 ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਹੋਈ। ਫੀਸ ਜਿਹੜੀ ਸੀ ਭਰਤੀ ਨਾਗਰਿਕ ਸਿਰਫ 10 ਰੁਪਏ ਦੀ ਫੀਸ ਦੇ ਕੇ ਸਰਕਾਰੀ ਰਿਕਾਰਡਾਂ ਦੀ ਜਾਣਕਾਰੀ ਮੰਗ ਸਕਦੇ ਸੀ। ਸਮਾਂ ਸੀਮਾ ਦੇ ਵਿੱਚ RTI ਅਰਜ਼ੀ ਦਾ ਜਿਹੜਾ ਜਵਾਬ ਆਮ ਤੌਰ ਦੇ ਉੱਤੇ 30 ਦਿਨਾਂ ਦੇ ਅੰਦਰ ਅੰਦਰ 1 ਮਹੀਨੇ ਦੇ ਵਿੱਚ ਦੇਣਾ ਲਾਜ਼ਮੀ ਹੈ। ਜੇਕਰ ਮਾਮਲਾ ਜੀਵਨ ਜਾਂ ਆਜ਼ਾਦੀ ਦੇ ਨਾਲ ਜੁੜਿਆ ਹੋਵੇ ਤਾਂ ਇਹ ਸਮਾਂ ਸਿਰਫ 48 ਘੰਟੇ ਵੀ ਜਿਹੜਾ ਉਹਦੇ ਵਿੱਚ ਵੀ ਸਾਰਾ ਕੁਝ ਮਿਲ ਸਕਦਾ ਹੈ। ਇਹਦੇ ਵਿੱਚ ਅਰਜ਼ੀ ਕਿਵੇਂ ਦੇਣੀ ਹੈ ਪਤਾ ਨਹੀਂ, ਹੁਣ ਅਸੈਪਟ ਕਰਦੇ ਕਿ ਨਹੀਂ ਸੈਣੀ ਸਾਹਿਬ ਜ਼ਰੂਰ ਦੱਸਣਗੇ। ਆਨਲਾਈਨ ਵਿਧੀ ਜਿਹੜੀ ਹੈ ਤੁਸੀਂ ਸਰਕਾਰ ਦੇ ਅਧਿਕਾਰਤ ਸੂਚਨਾ ਦਾ ਜਿਹੜਾ ਅਧਿਕਾਰ ਪੋਰਟਲ ਹੈ ਉਹਦੇ ਉੱਤੇ ਜਾ ਕੇ ਆਨਲਾਈਨ ਅਰਜ਼ੀ ਦਰਜ ਕਰ ਸਕਦੇ ਹੋ। ਆਫਲਾਈਨ ਵਿਧੀ ਜਿਹੜੀ ਹੈ ਆਪਣੀ ਬੇਨਤੀ ਕਾਗਜ਼ ਦੇ ਉੱਤੇ ਲਿਖ ਕੇ 10 ਰੁਪਏ ਦਾ ਪੋਸਟਲ ਆਰਡਰ ਜੋੜ ਕੇ ਸੰਬੰਧਿਤ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ PIO ਨੂੰ ਜਿਹੜਾ ਰਜਿਸਟਰਡ ਡਾਕ ਦੇ ਰਾਹੀਂ ਭੇਜ ਸਕਦੇ ਹੋ। ਆਜ਼ਾਦੀ ਦੇ 58 ਸਾਲ ਦੇ ਬਾਅਦ ਵੀ ਲਾਗੂ ਕਰਕੇ ਆਮ ਵਿਅਕਤੀ ਨੂੰ ਇਹ ਤਾਕਤ ਦਿੱਤੀ ਗਈ ਸੀਗੀ ਕਿ ਕਿਸੇ ਵੀ ਸਰਕਾਰੀ ਸੰਸਥਾ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ। ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨਾ ਮਸ਼ਹੂਰ ਜਿਹੜਾ ਇਹ ਹੋ ਗਿਆ RTI। ਕਿਸੇ ਨੇ ਸਰਪੰਚ ਅਧਿਕਾਰੀ ਤੋਂ ਕੀਤੇ ਕੰਮਾਂ ਦੇ ਵੇਰਵੇ ਮੰਗ ਲਿਆ ਤੇ ਕਿਸੇ ਨੇ ਪਦਮ ਵਿਭੂਸ਼ਣ ਇਨਾਮਾਂ ਦੇ ਨਿਯਮਾਂ ਦੇ ਬਾਰੇ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਰੁਤਬਾ ਕਦੇ ਦਿੱਤਾ ਤੇ ਗਾਂਧੀ ਨੂੰ ਮਹਾਤਮਾ ਗਾਂਧੀ ਦਾ ਰੁਤਬਾ ਕਦੋਂ ਤੇ ਕਿਸ ਨੇ ਦਿੱਤਾ, ਇਸ ਤਰ੍ਹਾਂ ਦੇ ਸਵਾਲ ਹੁੰਦੇ ਗਏ। ਪਿਛਲੇ 12 ਸਾਲ ਦੇ ਦੌਰਾਨ 2.5 ਕਰੋੜ ਤੋਂ ਵੀ ਵੱਧ ਅਰਜ਼ੀਆਂ ਜਾਣਕਾਰੀ ਲਈ ਜਿਹੜੀਆਂ ਆਈਆਂ ਨੇ। ਇਸ ਐਕਟ ਦੇ ਤਹਿਤ 2G ਸਪੈਕਟਰਮ ਜਿਹੜਾ ਕਾਮਨਵੈਲਥ ਘੁਟਾਲਾ, ਕੋਲਾ ਆਦਰਸ਼ ਸੁਸਾਇਟੀ ਘੁਟਾਲੇ ਨੰਗੇ ਹੋਏ। ਐਕਟ ਲਾਗੂ ਹੋਣ ਤੋਂ ਬਾਅਦ 60 ਤੋਂ ਵੱਧ ਬੰਦੇ ਕਤਲ ਕੀਤੇ ਜਿਨ੍ਹਾਂ RTI ਤਹਿਤ ਵੱਡੇ ਘੁਟਾਲਿਆਂ ਦਾ ਪਰਦਾ ਫਾਸ਼ਤ ਕੀਤਾ। ਇਹ ਐਕਟ ਲਾਗੂ ਕਰਵਾਉਣ ਵਾਲਿਆਂ ਦੇ ਹੁਣ ਸੁਪਨੇ ਜਿਹੜੇ ਨੇ ਟੁੱਟ ਰਹੇ ਨੇ, ਕਿਉਂਕਿ ਸਿਆਸਤਦਾਨ ਅਧਿਕਾਰੀ ਤੇ ਨੌਕਰਸ਼ਾਹੀ ਤੇ ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਦੇ ਕੁਝ ਵਿਅਕਤੀਆਂ ਦੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਮਿਲੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ। ਸਭ ਤੋਂ ਵੱਧ ਕੋਸ਼ਿਸ਼ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਜੋ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਰੁਕਾਵਟ ਨੇ। ਐਕਟ ਦੀ ਕੋਈ ਧਾਰਾ ਅਜਿਹੀ ਨਹੀਂ ਜੋ ਸੂਚਨਾ ਕਮਿਸ਼ਨਰ ਨੂੰ ਆਪਣੇ ਫੈਸਲੇ ਲਾਗੂ ਕਰਨ ਦੇ ਸਮਰੱਥ ਬਣਾਉਂਦੀ ਹੋਵੇ, ਪਰ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ RTI ਨੂੰ ਧੰਦਾ ਬਣਾ ਲਿਆ। RTI ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ ਜਾ ਰਿਹਾ। ਸਮੇਂ ਸਮੇਂ ਦੇ ਉੱਤੇ ਸੈਕਟ ਦੇ ਵਿੱਚ ਕੁਝ ਤਬਦੀਲੀਆਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ਪੇ ਦੀਆਂ ਖਬਰਾਂ ਤੋਂ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਦੋਸਤੋ ਖੁੱਲੀਆਂ ਰਹਿਣਗੀਆਂ ਤੇ 15-20 ਮਿੰਟ ਖਬਰਾਂ ਦੇ ਉੱਤੇ ਮੈਂ ਲਾਉਣਾ ਹੈ। ਤਦ ਤੱਕ ਫਿਰ ਆਪਾਂ ਉਸ ਤੋਂ ਬਾਅਦ ਰਾਜਨ ਸੈਣੀ ਸਾਹਿਬ ਨੂੰ, ਐਡਵੋਕੇਟ ਸਾਹਿਬ ਨੂੰ ਜੋੜਦੇ ਹਾਂ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਫਿਰ ਉਹਨਾਂ ਦੇ ਨਾਲ ਚਲਾਉਂਦੇ ਹਾਂ। ਤੇ ਤੁਹਾਡਾ ਵੀ ਨਾਲ ਨਾਲ ਸਵਾਗਤ ਰਹੇਗਾ। ਮੁਹੰਮਦ ਜੀ ਜੁੜੇ ਹੋਏ ਨੇ ਤੇ ਰਾਜਨ ਸੈਣੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ। ਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਪ੍ਰੋਗਰਾਮ। ਆਪਣੇ ਸੈਣੀ ਸਾਹਿਬ ਵੀ ਕਹਿ ਰਹੇ ਨੇ ਜੀ, ਤੇ ਮੈਂ ਵੀ ਇੱਧਰੋਂ ਕਹਿ ਰਿਹਾ, ਸਭ ਦੋਸਤਾਂ ਨੂੰ ਜ਼ਰੂਰ ਇੰਨੀ ਕੁ ਜਿਹੜੀ ਹੈ ਬੇਨਤੀ ਜ਼ਰੂਰ ਕਬੂਲ ਲਿਆ ਕਰੋ ਤਾਂ ਕਿ ਹੋਰ ਵੀ ਦੋਸਤ ਮਿੱਤਰ ਆਪਣਾ ਘੇਰਾ ਜਿਹੜਾ ਥੋੜ੍ਹਾ ਜਿਹਾ ਹੋਰ ਵੱਡਾ ਹੋ ਸਕੇ। ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਹੈ ਤੇ ਤੁਹਾਡਾ ਸਹਿਯੋਗ ਇਸ ਚੀਜ਼ਾਂ ਦੇ ਵਿੱਚ ਜਿਹੜਾ ਲਾਜ਼ਮੀ ਜਿਹੜਾ ਧਿਆਨ ਮੰਗਦਾ ਹੈ ਜੀ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਪਾਉਂਦੇ ਹਾਂ ਬਾਤ ਅਗਲੀਆਂ ਗੱਲਾਂ ਬਾਤਾਂ ਦੀ ਤੇ ਹੋਰ ਸਾਰੀਆਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਅੱਜ ਕੰਪਿਊਟਰ ਥੋੜ੍ਹਾ ਜਿਹਾ ਇੱਧਰ ਉੱਧਰ ਹੋ ਰਿਹਾ, ਤਦ ਤੱਕ ਮੈਂ ਇਹਨੂੰ ਥੋੜ੍ਹਾ ਜਿਹਾ ਸੂਤ ਕਰ ਲਵਾਂ ਤੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਨਾਲ ਦੀ ਨਾਲ ਕਰਦੇ ਹਾਂ। ਵਿੱਚ ਆਪਾਂ ਕਾਹਤੋਂ ਔਖੇ ਹੋਣਾ ਹੈ, ਕਿਉਂਕਿ ਸੋਮਵਾਰ ਦਾ ਦਿਹਾੜਾ ਹੈ ਤੇ ਮਸ਼ੀਨਾਂ ਜਿਹੜੀਆਂ ਨੇ ਆਪਣੇ ਆਪ ਹੀ ਚੁੱਪ ਚਪੀਤੀ ਅਪਡੇਟ ਹੋ ਜਾਂਦੀਆਂ ਨੇ ਤੇ ਇਹ ਵੀ ਸਾਰੇ ਮੁੱਦੇ ਕਈ ਵਾਰੀ ਵਿੱਚ ਬਣ ਜਾਂਦੇ ਨੇ ਜੀ। ਤੇ ਲਓ ਦੋਸਤੋ, ਫਿਰ ਪਾਉਂਦੇ ਹਾਂ ਬਾਤ, ਕਰਦੇ ਹਾਂ ਸ਼ੁਰੂਆਤ। ਤੇ ਹਾਂਜੀ, ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ ਯਾਦ ਆਏ ਖਹਿਰਾ ਤੇ DNA ਛੱਡਦਾ ਖਹਿੜਾ ਤੇ ਦੇਖਦਿਆਂ ਹੁਣ ਕੀ ਕੁਝ ਵਾਪਰਦਾ ਹੈ ਹੋਰ ਬਹੁਤ ਸਾਰੀਆਂ ਅਪਡੇਟ ਨੇ ਉਹਦੇ ਵਿੱਚੋਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੇ ਨਾਲ ਨਾਲ ਬਹੁਤ ਸਾਰੇ ਵੱਡੇ ਜਿਹੜੇ ਨੇ ਸਵਾਲ ਆਪਣੇ ਜੁੜੇ ਹੋਏ ਨੇ ਤੇ ਗੰਭੀਰ ਚਰਚਾ ਵੀ ਉਹਦੇ ਉੱਤੇ ਕਰਾਂਗੇ ਤੇ ਪੰਜਾਬ ਦੇ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਜੁੜੇ ਕਥਿਤ ਘਪਲੇ ਉੱਤੇ ED ਦੀ ਕਾਰਵਾਈ ਹੋਈ ਹੈ LPU ਜਿਹੜਾ ਹਿੰਸਾ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਹੋਈ ਹੈ ਪੰਜਾਬ ਦੇ ਵਿੱਚ ਜੋ ਲਵਲੀ ਇੰਸਟੀਚਿਊਟ 'ਚ ਵਾਪਰਿਆ ਰਾਜਵੀਰ ਸਿੰਘ ਘੁੰਮਣ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੇ ਮੁਲਾਜ਼ਮਾਂ ਦੇ DA ਬਕਾਏ ਦੇ ਉੱਤੇ ਸਰਕਾਰ ਨੂੰ ਅਦਾਲਤੀ ਨੋਟਿਸ ਹੋ ਗਏ ਨੇ ਕਿ ਸਿਸਟਮ ਜਵਾਬਦੇਹ ਬਣੇਗਾ ਕਦੇ ਦਿੱਲੀ ਦੇ ਵਿੱਚ ਲੋਕਤੰਤਰ ਵੋਟਾਂ ਦੀ ਪਾਰਦਰਸ਼ਤਾ ਤੇ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਜੁੜੇ ਸਵਾਲਾਂ ਦੇ ਨਾਲ ਨਾਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਵਿਵਾਦ ਉੱਤੇ ਵੀ ਵਿਚਾਰ ਜਿਹੜਾ ਖੁੱਲ੍ਹ ਕੇ ਕਰਾਂਗੇ ਦੂਸਰੇ ਪਾਸੇ ਕੌਮਾਂਤਰੀ ਪੱਧਰ ਤੇ ਕੈਨੇਡਾ ਦੇ ਵਿੱਚ ਖਾਲਿਸਤਾਨ ਮੁੱਦੇ ਦੇ ਉੱਤੇ ਭਾਰਤ ਦਾ ਪੱਖ ਤੇ ਗਾਜ਼ਾ ਦੇ ਲਈ ਸਿਡਨੀ ਦੇ ਵਿੱਚ ਪ੍ਰਦਰਸ਼ਨ ਰੂਸ ਯੁਕਰੇਨ ਜੰਗ ਦੇ ਵਿੱਚ ਅਮਰੀਕਾ ਦੀ ਭੂਮਿਕਾ ਤੇ ਰੂਸ ਤੇ ਯੂਰਪੀ ਸੰਘ ਦੀਆਂ ਪਾਬੰਦੀਆਂ ਭਾਰਤ ਬ੍ਰਿਟੇਨ ਵਪਾਰਕ ਸਮਝੌਤਾ ਤੇ ਕੈਨੇਡਾ ਦੇ ਰੋਜ਼ਗਾਰ ਸੰਕਟ ਦੇ ਉੱਤੇ ਜਿਹੜੀ ਆ ਰਿਪੋਰਟ ਹੈ ਉਹ ਆ ਚੁੱਕੀ ਹੈ ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਦੀ ਪ੍ਰਥਾ ਜਿਹੜੀ ਹੈ ਤੇ ਉਹ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਰਥ ਸ਼ਾਸਤਰ ਨੇ ਨੋਬਲ ਪੁਰਸਕਾਰ ਦੇ ਨਾਲ ਜੁੜੀ ਖ਼ਬਰ ਦੀ ਸੱਚਾਈ ਵੀ ਜਿਹੜਾ ਕੇਂਦਰ ਦੇ ਵਿੱਚ ਲਵਾਂਗੇ ਤੇ ਇਹ ਜਿਹੜਾ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਹੈ ਅਮਰੀਕਾ ਦੀ ਝੋਲੀ ਪਿਆ ਹੈ ਤੇ ਨਾਲ ਦੀ ਨਾਲ ਜਿਹੜਾ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਤੇ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ ED ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਮਾਮਲਾ ਹੈ ਆਯੁਸ਼ਮਾਨ ਭਾਰਤ ਯੋਜਨਾ ਦੇ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਹੈ ਟੀਮ ਦੇ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਅੱਜ ਸਾਹਮਣੇ ਆਈ ਹੈ ਇਹ ਛਾਪੇਮਾਰੀ ਪਟਿਆਲਾ ਤੇ ਬਠਿੰਡਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜੀ ਹੋਈ ਹੈ ਐਮ ਜੋ ਲੋਕ ਦੱਸ ਰਹੇ ਨੇ ਇਸ ਦੇ ਵਿੱਚ ED ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ 'ਚ ਗੜਬੜ ਨੂੰ ਲੈ ਕੇ ਜਿਹੜਾ ਛਾਪੇਮਾਰੀ ਕੀਤੀ ਹੈ ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਗੜਬੜੀ ਮਿਲੀ ਸੀ ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇੱਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ 'ਚ ਪਾਰਕ ਹਸਪਤਾਲ ਖਿਲਾਫ਼ ਮਾਮਲਾ ਦਰਜ ਕੀਤਾ ਸੀ ਇਸ ਹਸਪਤਾਲ ਦੇ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਦੇ ਕਾਰਨ ਇੱਕ ਔਰਤ ਨੂੰ ਦਾਖਲ ਕੀਤਾ ਗਿਆ ਪਰਿਵਾਰ ਦੇ ਕੋਲ ਆਯੁਸ਼ਮਾਨ ਕਾਰਡ ਸੀਗਾ ਤੇ ਪਰਿਵਾਰ ਨੇ ਹਸਪਤਾਲ ਦੇ ਦੋਸ਼ ਲਾਇਆ ਹਸਪਤਾਲ ਦੇ ਉੱਤੇ ਕਿ ਉਹਨਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਜਿਹੜਾ ਸੀ ਸਟੰਟ ਪਾ ਦਿੱਤਾ ਜਿਸ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਸਹਿਮਤੀ ਫਾਰਮਾਂ ਦੇ ਉੱਤੇ ਜਾਲੀ ਦਸਤਖਤ ਕੀਤੇ ਗਏ ਸਨ ED ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਪਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਇਸੇ ਤਰ੍ਹਾਂ LPU ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕਰਤੀ ਹੈ ਪੋਸਟ ਜਿਹੜੀ ਅੱਗੇ ਭੇਜੀ ਗਈ ਉਹ ਭੇਜਣ ਵਾਲੇ ਵਿਦਿਆਰਥੀਆਂ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ ਅਦਾਲਤ ਦਾ ਕਹਿਣਾ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀਗੀ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਉਸਦੇ ਕੋਲੋਂ ਸਹੀ ਤਰੀਕੇ ਦੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਸੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲਾਂ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲੱਗਿਆ ਉਸ ਜਿਹੜੀ ਲੜਕੀ ਸੀ ਵਿਦਿਆਰਥਣ 18 ਸਾਲ ਦੀ ਸੀ ਤੇ ਪਹਿਲੇ ਜਿਹੜਾ ਸਮੈਸਟਰ ਦੇ ਵਿੱਚ ਉਹ ਸੀਗੀ ਉਹ ਤੋਂ ਪਤਾ ਲੱਗਿਆ ਕਿ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਨੁਕਸਾਨਦੇਹ ਸੰਦੇਸ਼ ਫੈਲਾਉਣ ਦੇ ਲਈ ਵਰਤਿਆ ਸੀਗਾ ਜਾਂ ਕਿਸ ਨੇ ਕਿਹਾ ਸੀਗਾ ਜਾਂ ਕਿਸੇ ਹੋਰ ਨੇ ਉਸਦੇ ਫੋਨ ਦੀ ਵਰਤੋਂ ਕੀਤੀ ਹੈ ਜਾਂ ਉਹਨੂੰ ਪਤਾ ਨਹੀਂ ਹੈ ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇੱਕ ਗੰਭੀਰ ਮਾਮਲਾ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਸਾਂਝੀ ਕੀਤੀ ਗਈ ਸੀ ਉਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਹੁਣਾਂ ਨੇ ਹਾਈ ਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸੁਨੇਹਾ ਜਿਹੜਾ ਅੱਗੇ ਭੇਜਿਆ ਸੀ ਪਰ ਉਸਦੀ ਕੋਈ ਮੈਸਰੀਆ ਜਿਹੜੀ ਸੀਗੀ ਭਾਵ ਅਪਰਾਧਿਕ ਮੰਸ਼ਾ ਨਹੀਂ ਸੀਗੀ ਇਹਦੇ ਵਿਚ ਬੈਂਚ ਨੂੰ ਜਿਹੜਾ ਸੀ ਬੈਂਚ ਨੂੰ ਇੱਕ ਸੀਲਬੰਦ ਰਿਪੋਰਟ ਵੀ ਜਿਹੜੀ ਹੈ ਸੌਂਪੀ ਗਈ ਹੈ ਜਿਹਦੇ ਵਿਚ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸੀਗਾ ਕਿ ਉਸਦਾ ਬਿਆਨ ਜਦੋਂ ਇਹ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਦੇ ਵਿਚ ਉਹ ਬਿਆਨ ਮੌਜੂਦ ਨਹੀਂ ਹੈ ਤਾਂ ਬੈਂਚ ਨੇ ਮਾਮਲੇ ਨੂੰ ਹਲਕੇ ਦੇ ਵਿਚ ਲੈਣ ਦੀ ਲਈ ਜਿਹੜਾ ਸਰਕਾਰ ਦੀ ਖਿਚਾਈ ਕਰ ਦਿੱਤੀ ਹੁਣ ਇਸ ਮਾਮਲੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਜਿਹੜਾ ਅੱਜ ਸੁਣਿਆ ਗਿਆ ਤੇ ਸੈਸ਼ਨ ਦੇ ਵਿਚ ਹੋਰ ਵਿਚਾਰ ਵੀ ਜਿਹੜੇ ਰੱਖੇ ਗਏ ਨੇ ਇਸਦੀ ਜਿਹੜੀ ਅਪਡੇਟ ਕੱਲ੍ਹ ਤੱਕ ਆਏਗੀ ਤੇ ਇਸ ਮਾਮਲੇ ਦੇ ਵਿਚ ਐਲ ਪੀ ਯੂ ਦੇ ਵੱਲੋਂ ਵਕੀਲ ਰਣਜੀਤ ਸਿੰਘ ਬਜਾਜ ਜਿਹੜੇ ਨੇ ਉੱਥੇ ਪੇਸ਼ ਹੋਏ ਨੇ ਦੂਸਰੇ ਪਾਸੇ ਰਾਜਵੀਰ ਸਿੰਘ ਘੁੰਮਣ ਕੇਸ ਘੁਮਾਣ ਕੇਸ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਾ ਜਿਹੜੀਆਂ ਖ਼ਬਰਾਂ ਲੱਗ ਗਈਆਂ ਤੇ ਬਾਅਦ ਦੇ ਵਿਚ ਜਸ਼ਨ ਮਨਾਏ ਨੇ ਅਸਲ ਖ਼ਬਰ ਜਿਹੜੀ ਆ ਆਪਾਂ ਸੈਣੀ ਸਾਹਿਬ ਦੇ ਨਾਲ ਖੋਲਾਂਗੇ ਸੀ ਬੀ ਆਈ ਨੂੰ ਜਬਰੀ ਕਾਰਵਾਈ ਕਰਨ ਤੋਂ ਰੋਕਿਆ ਹੋਰ ਕੁਝ ਨਹੀਂ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਜਿਹੜੀ ਆ ਖ਼ਬਰਾਂ ਲੱਗ ਗਈਆਂ ਮਿਲ ਗਈ ਸਰਬ ਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਰੋਕ ਦਿੱਤਾ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੀ ਬੀ ਆਈ ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਵੀ ਦਿੱਤੇ ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ ਓ ਐਸ ਡੀ ਰਾਜਵੀਰ ਸਿੰਘ ਘੁੰਮਣ ਤੇ ਉੱਤੇ ਜਿਹੜਾ ਹੋਰਨਾਂ ਨੂੰ ਰਾਹਤ ਮਿਲੀ ਹੈ ਤੇ ਉਹ ਹੁਣ ਸੀ ਬੀ ਆਈ ਦੀ ਜਾਂਚ ਦੇ ਵਿਚ ਸ਼ਾਮਲ ਹੋ ਸਕਣਗੇ ਪਰੰਤੂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ ਸੀ ਬੀ ਆਈ ਜਾਂਚ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀਗੀ ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਹਿੰਦੇ ਭਾਈ ਤੁਹਾਨੂੰ ਸਾਥ ਦੇਣਾ ਪਏਗਾ ਕਾਰਵਾਈ ਹੋਵੇਗੀ ਪਰ ਗ੍ਰਿਫ਼ਤਾਰੀ ਨਹੀਂ ਹੋਏਗੀ ਪੰਜਾਬ ਦੇ ਐਡਵੋਕੇਟ ਜਨਰਲ ਏ ਜੀ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦੇ ਦਿੱਤੀ ਉਨ੍ਹਾਂ ਦੱਸਿਆ ਕਿ ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਸੀ ਬੀ ਆਈ ਮਾਮਲੇ ਦੇ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਜਬਰੀ ਕਾਰਵਾਈ ਨਹੀਂ ਕਰ ਸਕੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 5 ਅਕਤੂਬਰ ਨੂੰ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੇ ਹੁਕਮ ਦਿੱਤੇ ਗਏ ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿਚ ਸਪੈਸ਼ਲ ਲੀਵ ਪਟੀਸ਼ਨ ਐਸ ਐਲ ਪੀ ਰਾਹੀਂ ਚੁਣੌਤੀ ਦਿੱਤੀ ਸੀ ਤੇ ਜਸਟਿਸ ਐਮ ਐਮ ਸੁਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਵੱਲੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਕਹਿੰਦੇ ਮਿਲੀ ਹੈ ਦੂਸਰੇ ਪਾਸੇ ਡੀ ਏ ਮਾਮਲਾ ਇਕ ਮਾਮਲੇ ਚ ਰਾਹਤ ਤੇ ਦੂਜੇ ਪਾਸੇ ਖਿਚਾਈ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਦਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 27 ਅਕਤੂਬਰ ਤੱਕ ਜਵਾਬ ਜਿਹੜਾ ਮੰਗ ਲਿਆ ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਡੀ ਏ ਅਤੇ ਮਹਿੰਗਾਈ ਰਾਹਤ ਡੀ ਆਰ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਜਿਹੜਾ ਰੁੱਖ ਅਪਣਾ ਲਿਆ ਅਦਾਲਤੀ ਹੁਕਮਾਂ ਦੀ ਤਾਮੀਲ ਜਿਹੜੀ ਹੈ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ਾਂ ਦੇ ਉੱਤੇ 2 ਮਹੀਨਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਜਸਟਿਸ ਵਿਨੋਦ ਐਸ ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਦੇ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਦੇ ਕੋਲ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਸਰਕਾਰ ਦੇ ਵੱਲੋਂ ਦਾਖਲ ਹਲਫ਼ਨਾਮੇ ਅਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਿਹੜੀ ਹੈ ਪ੍ਰਾਈਮ ਜਿਹੜੇ ਨੇ ਪ੍ਰੀਮਾ ਜਿਹੜਾ ਫੇਸ ਹੈਗਾ ਜਾਂਚ ਕੀਤੀ ਜਾ ਚੁੱਕੀ ਹੈ ਤੇ ਅਦਾਲਤ ਨੇ ਇਸ ਮਾਮਲੇ ਦੇ ਵਿਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ ਆਰ ਐਸ ਚੀਮਾ ਨੂੰ ਅਮਿਕਸ ਕਿਊਰੀ ਨਿਯੁਕਤ ਕੀਤਾ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ 27 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਣੀ ਹੈ ਸੁਣਵਾਈ ਦੀ ਸ਼ੁਰੂਆਤ ਦੇ ਵਿਚ ਮੁਲਾਜ਼ਮਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਤੇ ਚੇਤਨ ਮਿੱਤਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਚੋਣ ਜਾਬਤਾ ਲੱਗਣ ਤੱਕ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਡੀ ਏ ਅਦਾਇਗੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਸਰਕਾਰ ਨੇ 28 ਅਖ਼ਬਾਰਾਂ ਦੇ ਵਿਚ ਇਸ਼ਤਿਹਾਰ ਦੇ ਦਿੱਤੇ ਨੇ ਤੇ ਵਿੱਤ ਵਿਭਾਗ ਨੇ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਹਾਈ ਕੋਰਟ ਦਾ ਕੋਈ ਵੀ ਹੁਕਮ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਗੂ ਨਾ ਕੀਤਾ ਜਾਵੇ ਵਾਇਰਲ ਵੀਡੀਓ ਜਿਹੜਾ ਮਾਮਲਾ ਹੈ ਫਿਰ ਤੋਂ ਜਿਹੜਾ ਉੱਠਣ ਲੱਗਿਆ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਜਿਹੜਾ ਤਲਬ ਕਰ ਲਿਆ ਗੁਰੂਗ੍ਰਾਮ ਪੁਲਿਸ ਦੀ ਜਿਹੜੀ ਐਫ ਆਈ ਆਰ ਅਤੇ ਸ਼ੱਕੀ ਵਿੱਤੀ ਲੈਣ ਦੇਣ ਦੇ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਜਿਹੜੀ ਕਾਰਵਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਸਵਪਨ ਸ਼ਰਮਾ ਤੇ ਹੋਰਨਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਸਥਿਤ ਈਡੀ ਜਿਹੜੀ ਹੈ ਉਹਦੇ ਦਫ਼ਤਰ ਵਿਖੇ ਤਲਬ ਕਰ ਲਿਆ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਜੁੜੀ ਕਥਿਤ ਵੀਡੀਓ ਨੂੰ ਕਥਿਤ ਤੌਰ ਦੇ ਉੱਤੇ ਏ ਆਈ ਜਨਰੇਟਡ ਜਿਹੜਾ ਨਕਲੀ ਸਾਬਤ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਜਾਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਦੇ ਨਾਲ ਜੁੜਿਆ ਹੋਇਆ। ਜਾਣਕਾਰੀ ਦੇ ਅਨੁਸਾਰ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਅਤੇ ਇਸ ਪਿੱਛੇ ਜਿਹੜਾ ਨੇ ਰਚੀ ਗਈ ਕਥਿਤ ਸਾਜਿਸ਼ ਦੇ ਵੇਰਵਿਆਂ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਸਮੇਂ ਭਖਿਆ ਫਿਰ ਤੋਂ

ਦੇ ਵਿਚ ਫਿਰ ਤੋਂ ਭਾਰੀ ਚਰਚਾ ਜਿਹੜੀ ਹੈ ਤੇ ਹਲਚਲ ਜਿਹੜੀ ਮੱਚ ਚੁੱਕੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼ਾਮਲ ਅਧਿਕਾਰੀਆਂ ਦੇ ਉੱਤੇ ਕਥਿਤ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਤਿੱਖੇ ਹਮਲੇ ਜਿਹੜੇ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ। ਦੂਸਰੇ ਪਾਸੇ ਬੰਗਲਾ ਸਾਹਿਬ ਦਾ ਮੁੱਦਾ, 10 ਤਰੀਕ ਨੂੰ ਪ੍ਰੋਟੈਸਟ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਇੰਸੀਡੈਂਟ ਜਿਹੜਾ ਵਾਪਰਿਆ ਉਸ ਨੂੰ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ। ਕੇਜਰੀਵਾਲ ਤੇ ਆਪ ਆਗੂਆਂ ਦੇ ਖਿਲਾਫ਼ ਐਫ਼ ਆਈ ਆਰ ਦਰਜ ਹੋ ਗਈ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਸ਼ਿਕਾਇਤ ਦੇ ਉੱਤੇ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਵਿਸਤਾਰ ਦੇ ਵਿੱਚ ਦੋ ਖ਼ਬਰਾਂ ਇੱਕੋ ਤਰਫ਼ਾ ਦੇ ਵਿੱਚ ਸਾਂਝੀਆਂ ਕਰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਵਿਧਾਇਕਾਂ ਤੇ ਹੋਰ ਆਗੂਆਂ ਦੇ ਖਿਲਾਫ਼ ਮਾਮਲਾ ਐਫ਼ ਆਈ ਆਰ ਦਰਜ ਕਰ ਲਿਆ। ਆਪ ਆਗੂਆਂ ਦੇ ਉੱਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੀ ਜਿਹੜੀ ਮਰਿਆਦਾ ਭੰਗ ਕਰਨ, ਹੰਗਾਮਾ ਕਰਨ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਭਰਮਾਉਣ ਵੀਡੀਓ ਉੱਤੇ ਪੋਸਟਾਂ ਵਾਇਰਲ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਦਿੱਲੀ ਪੁਲਿਸ ਦੇ ਮੁਤਾਬਕ ਸ਼ਿਕਾਇਤ ਦੇ ਨਾਲ ਸੌਂਪੀ ਗਈ ਵੀਡੀਓ ਫੋਟੇਜ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਡੀ ਐਸ ਜੀ ਐਮ ਸੀ ਨੇ ਜਿਹੜਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਆਪ ਦੇ ਵਰਕਰਾਂ ਤੇ ਸਮਰਥਕਾਂ ਨੇ ਇੱਕ ਯੋਜਨਾਬੰਧ ਤਰੀਕੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਪਰਿਕਰਮਾ ਦੇ ਉੱਤੇ ਕੰਪਲੈਕਸ ਦੇ ਵਿੱਚ ਦਾਖਲ ਹੋ ਕੇ ਸਿਆਸੀ ਪ੍ਰਦਰਸ਼ਨ ਕੀਤਾ ਜਿਹਦੇ ਨਾਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਪ੍ਰਭਾਵਿਤ ਹੋਈ। ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਉੱਥੇ ਸਿਆਸੀ ਨਾਅਰੇਬਾਜ਼ੀ ਕੀਤੀ ਤੇ ਹੁੱਲੜਬਾਜ਼ੀ ਦਾ ਮਾਹੌਲ ਪੈਦਾ ਕੀਤਾ ਜਿਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਇਸ ਹੰਗਾਮੇ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਪਛਾਣ ਕੀਤੀ ਜਾਵੇ ਤੇ ਸਬੰਧਤ ਸਬੂਤਾਂ ਤੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਇਸ ਗੱਲ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ ਕਿ ਇਸ ਪ੍ਰਦਰਸ਼ਨ ਦੀ ਯੋਜਨਾ ਕਿਸ ਨੇ ਬਣਾਈ ਹੈ ਤੇ ਕਿਸ ਦੇ ਨਿਰਦੇਸ਼ਾਂ ਦੇ ਉੱਤੇ ਸਭ ਕੀਤਾ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਨਿਆਇਕ ਕਾਰਵਾਈ ਜਿਹੜੀ ਸ਼ੁਰੂ ਕਰਤੀ ਹੈ। ਦੂਸਰੇ ਪਾਸੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪਣ ਪੁੱਜੇ ਆਪ ਵਿਧਾਇਕ ਦਾ ਨਵਾਂ ਵਿਵਾਦ ਜਿਹੜਾ ਛਿੜ ਗਿਆ। ਗਏ ਤਾਂ ਸੀ ਦਰਖਾਸਤ ਦੇਣ ਦੇ ਲਈ ਪਰ ਮਾਮਲਾ ਉਲਟਾ ਪੈ ਗਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਆਪ ਦੇ ਵਿਧਾਇਕਾਂ ਦੀ ਜਿਹੜੀ ਹੈ ਇਸ ਕਾਰਵਾਈ ਦੇ ਦੌਰਾਨ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਆਪ ਦੇ ਵਿਧਾਇਕ ਮਨਵਿੰਦਰ ਸਿੰਘ ਜਿਹੜੇ ਨੇ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਰਾਖਵੀਂ ਜਾਤੀ ਦਾ ਜਿਹੜਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਉੱਤੇ ਜਾਣ ਤੋਂ ਰੋਕਿਆ ਗਿਆ, ਜਦੋਂ ਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਕਿਸੇ ਤੇ ਵੀ ਕੋਈ ਰੋਕ ਨਹੀਂ ਲਾਈ ਗਈ ਹੈ। ਆਪ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਅੱਜ ਆਪ ਵਿਧਾਇਕਾਂ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਕੱਤਰਤ ਵਿਖੇ ਪੁੱਜਿਆ ਸੀਗਾ, ਜਿੱਥੇ ਉਨ੍ਹਾਂ ਨੇ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖਲ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਦੇ ਨਾਲ ਨਾ ਤਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੀ ਕਹਿੰਦੇ ਭੰਗ ਹੋਈ ਹੈ। ਇਸ ਦੇ ਦੌਰਾਨ ਆਪ ਦੇ ਵਿਧਾਇਕਾਂ ਦੇ ਵਿੱਚ ਸ਼ਾਮਲ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਵਿਧਾਇਕ ਨੇ ਮੀਡੀਆ ਦੇ ਸਾਹਮਣੇ ਲਾਏ ਦੋਸ਼ਾਂ ਦੇ ਵਿੱਚ ਆਖਿਆ ਕਿ ਉਹ ਛੋਟੀ ਜਾਤ ਦੇ ਨਾਲ ਸੰਬੰਧਿਤ ਹੈ ਤੇ ਜਾਤ ਪਾਤ ਦਾ ਵਿਤਕਰਾ ਕਰਦਿਆਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਉਹਨਾਂ ਦੋਸ਼ ਲਾਇਆ ਕਿ ਪਹਿਲਾਂ ਵੀ ਉਸ ਦੇ ਨਾਲ ਇਸੇ ਆਧਾਰ ਦੇ ਉੱਤੇ ਵਿਤਕਰਾ ਜਿਹੜਾ ਹੋ ਚੁੱਕਿਆ ਤੇ ਉਨ੍ਹਾਂ ਦਾਅਵਾ ਕੀਤਾ ਕਿ ਸਕੱਤਰਤ ਦੇ ਬਾਹਰ ਜਿਹੜਾ ਖੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਤੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਸ ਨੂੰ ਜਿਹੜਾ ਅੰਦਰ ਨਾ ਭੇਜਣ ਦਾ ਆਦੇਸ਼ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਵਿੱਚ ਕਿਸੇ ਦੇ ਨਾਲ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਹੈ। ਇਹ ਦੋਸ਼ ਬੇਬੁਨਿਆਦ ਨੇ ਤੇ ਉਨ੍ਹਾਂ ਆਖਿਆ ਕਿ ਰੋਕਣ ਦਾ ਕਾਰਨ ਆਪ ਦੇ ਵਿਧਾਇਕਾਂ ਦੇ ਵਫਦ ਨੂੰ ਦੱਸਿਆ ਗਿਆ ਸੀਗਾ ਕਿਉਂ ਰੋਕਿਆ ਤੇ ਉਨ੍ਹਾਂ ਨੂੰ ਇਸ ਬਾਰੇ ਬਾਹਰ ਜਾ ਕੇ ਵੀ ਸਪਸ਼ਟ ਕਰਨ ਦੇ ਲਈ ਆਖਿਆ ਗਿਆ ਸੀਗਾ, ਪਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਇਸ ਦੇ ਬਾਰੇ ਉਨ੍ਹਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬੰਧ ਦੇ ਵਿੱਚ ਲੋੜ ਪੈਣ ਦੇ ਉੱਤੇ ਉਨ੍ਹਾਂ ਕੋਲੋਂ ਵੀ ਜਿਹੜਾ ਸਪਸ਼ਟੀਕਰਨ ਲਿਆ ਜਾ ਸਕਦਾ ਤੇ ਉਹ ਸ਼ਾਮ ਤੱਕ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਖ਼ਬਰ ਆ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਸੀ ਆਪ ਆਗੂਆਂ ਦੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਹੋ ਗਿਆ ਇਹਨਾਂ ਨੂੰ, ਜਿਸ ਦੇ ਵਿੱਚ ਕਿਹਾ ਗਿਆ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦਾ ਮਾਮਲਾ ਜੋ ਉੱਠਿਆ ਸੀਗਾ
ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ 13 ਵਿਧਾਇਕਾਂ ਦੇ ਸਮੇਤ 15 ਆਗੂਆਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਨਿੱਜੀ ਰੂਪ ਦੇ ਵਿਚ ਪੇਸ਼ ਹੋ ਕੇ

0: ਆਪਣਾ ਸਪਸ਼ਟੀਕਰਨ ਦੇਣ ਦੇ ਲਈ ਆਖ ਦਿੱਤਾ ਗਿਆ। ਜਿਨ੍ਹਾਂ ਦੇ ਵਿਧਾਇਕਾਂ ਅਤੇ ਆਪ ਆਗੂਆਂ ਦੇ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਤਲਬ ਕੀਤਾ ਗਿਆ, ਉਨ੍ਹਾਂ ਦੇ ਵਿੱਚ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਜੀਵਨਜੋਤ ਕੌਰ, ਦਲਬੀਰ ਸਿੰਘ ਟੌਂਗ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਖੇਮਕਰਨ ਤੋਂ ਸਰਵਨ ਸਿੰਘ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਜੋਬਨ ਸਿੰਘ, ਤਰਨ ਤਾਰਨ ਤੋਂ ਹਰਮੀਤ ਸਿੰਘ, ਦਸੂਹਾ ਤੋਂ ਕਰਮਵੀਰ ਸਿੰਘ ਤੇ ਉੜਮੁੜ ਤੋਂ ਜਿਹੜਾ ਜਸਵੀਰ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਸ਼ਾਮਲ ਜਿਹੜੇ ਨੇ ਦੱਸੇ ਗਏ ਨੇ। ਲੋ ਦੋਸਤੋ, ਅਗਲੀਆਂ ਖ਼ਬਰਾਂ ਹੋਰ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵੱਲ ਨੂੰ ਚੱਲਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਲਾਈਨਾਂ ਵੀ ਨਾਲ ਨਾਲ ਖੋਲ ਦਿਆਂਗੇ ਤੇ ਗੱਲਬਾਤ ਮਨ ਦੇ ਵਿੱਚ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ। ਸੰਖੇਪ ਦੇ ਵਿੱਚ ਕਰ ਲਈ ਹੈ ਦਿੱਲੀ ਦਾ ਜਿਹੜਾ ਓਪਰੇਸ਼ਨ ਮਾਰਚ, ਦਿੱਲੀ ਨੂੰ ਬਣਾਇਆ ਜੇਲ੍ਹ ਤੇ ਚਲੋ ਦਿੱਲੀ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ਦੇ ਉੱਤੇ ਹਮਲਾ, ਸੀਜੇਪੀ ਨੇ ਦਿੱਲੀ ਪੁਲਿਸ ਤੋਂ ਪ੍ਰਦਰਸ਼ਨ ਦੇ ਲਈ ਨਵੀਂ ਤਾਰੀਖ ਮੰਗੀ, 24 ਘੰਟਿਆਂ ਦੀ ਮਿਆਦ ਦਿੱਤੀ ਗਈ। ਸੌਰਭ ਦਾਸ ਅਤੇ ਆਸ਼ੂਤੋਸ਼ ਰਾਕਾ ਪਹੁੰਚ ਕੇ ਪਾਰਲੀਮੈਂਟ ਪੁਲਿਸ ਸਟੇਸ਼ਨ, ਪਰ ਪਤਾ ਨਹੀਂ ਕਾਹ ਤੋਂ ਇੱਦਾਂ ਕੀਤਾ ਹੈ, ਕਰਨਾ ਤਾਂ ਚਾਹੀਦਾ ਸੀ, ਧਰਨਾ ਲਾਉਣਾ ਚਾਹੀਦਾ ਸੀ, ਪਰ ਪੁਲਿਸ ਸਟੇਸ਼ਨ ਚਲੇ ਗਏ ਨੇ। ਜੰਤਰ ਮੰਤਰ ਤੇ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਰੋਕ ਲੱਗ ਗਈ ਹੈ, ਤਿੰਨ ਨਵੀਆਂ ਥਾਵਾਂ ਉਨ੍ਹਾਂ ਨੇ ਤੈਅ ਕਰ ਦਿੱਤੀਆਂ ਨੇ ਤੇ ਪੂਰਾ ਹੀ ਉਹਨੂੰ ਖਤਮ ਕਰ ਦਿੱਤਾ ਕਿ ਜੰਤਰ ਮੰਤਰ ਦੇ ਉੱਤੇ ਧਰਨੇ ਹੀ ਨਹੀਂ ਲੱਗਣਗੇ। ਹੁਣ ਪ੍ਰਦਰਸ਼ਨ ਕਰਨ ਦੇ ਨਿਯਮਾਂ ਦੇ ਸੰਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਵੱਖਰੇ ਤੌਰ ਦੇ ਉੱਤੇ ਕੀਤੇ ਜਾਣਗੇ ਜਾਰੀ, ਦਿੱਲੀ ਪੁਲਿਸ ਨੇ ਇਹ ਕਹਿ ਦਿੱਤਾ ਹੈ। ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਮੇਰੇ ਤੇ ਪਰਿਵਾਰ ਤੇ ਮਾਨਸਿਕ ਜਿਹੜਾ ਤਸ਼ੱਦਦ ਢਾਇਆ, ਦੀਪਕੇ ਨੇ ਇਹ ਗੱਲ ਕਹੀ ਹੈ। ਹਿਰਾਸਤ ਦੇ ਦੌਰਾਨ ਜਿਹੜਾ ਵਕੀਲ ਅਤੇ ਪਰਿਵਾਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ, ਸੀਜੇਪੀ ਮੁਖੀ ਜਿਹੜਾ ਇਹ ਕਹਿੰਦਾ ਹੈ। ਇਸੇ ਤਰ੍ਹਾਂ ਹੀ ਧਰੁਵ ਰਾਠੀ ਜਿਹੜਾ ਸੀਗਾ ਉਹਨੂੰ ਵੀ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਉਹਦਾ ਕਹਿਣਾ ਕਿ ਭਾਈ ਮੈਨੂੰ ਕਿਡਨੈਪ ਜਿਹੜਾ ਕਰਕੇ ਲੈ ਗਏ ਨੇ ਵਿਦੋਟ ਵਰਦੀ ਤੋਂ। ਰਾਹੁਲ ਗਾਂਧੀ ਜਿਹੜੇ ਨੇ ਖੜਗੇ ਦੇ ਵੱਲੋਂ ਅੱਜ SIR ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਗਿਆਨੇਸ਼ ਕੁਮਾਰ ਜਿਹੜੇ ਨੇ ਵੋਟਰ ਸੂਚੀਆਂ ਦੀ ਸੋਧ ਦੇ ਵਿੱਚ ਬੇਨਿਜਮੀਆਂ ਦੇ ਦੋਸ਼ ਨੇ ਉਹਨਾਂ ਦੇ ਉੱਤੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜਿਹੜੀ ਕਰ ਰਹੇ ਹੈ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਮੁੱਖ ਜੱਜ ਦੇ ਨਾਲ ਮੁਲਾਕਾਤ ਨਾ ਹੋਣ ਮਗਰੋਂ ਅਦਾਲਤ ਦਾ ਜਿਹੜਾ ਰੁੱਖ ਅੱਜ ਕਰ ਲਿਆ ਤੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜਾ ਰੈਲੀ ਦੇ ਵਿੱਚ ਉਹ ਜਿਹੜਾ ਉੱਥੇ ਪੁੱਜੇ ਨੇ। ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਚਲੋ ਪਹਿਲਾਂ ਆਪਣੇ ਜਿਹੜਾ ਹੈਗਾ ਯਾਰ ਰੁਟੀਨ ਦੇ ਵਿੱਚ ਜਿਹੜੀ ਆ ਉਹਦੀ ਸ਼ੁਰੂਆਤ ਕਰਦੇ ਆ। ਮੁਹੰਮਦ ਜੀ ਦਾ ਫੇਵਰੇਟ ਚੀਜ਼ ਜਿਹੜੀ ਆ ਉਹਦੇ ਵੱਲ ਬੋਲਦਾ ਜੀ। ਕਹਿੰਦੇ ਆਸ਼ਿਕ ਪੜਨ ਨਮਾਜ ਇਸ਼ਕ ਦੀ, ਆਸ਼ਿਕ ਪੜਨ ਨਮਾਜ ਇਸ਼ਕ ਦੀ, ਜਿਸ ਵਿੱਚ ਹਲਫ ਨਾ ਕੋਈ, ਜੀਭ ਨਾ ਹਿੱਲੇ, ਹੋਂਠ ਨਾ ਫੜਕਣ, ਅਸਲ ਨਮਾਜੀ ਸੋਈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਸਾਡੇ ਵੀ ਕਹਿੰਦੇ ਆ ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਂ,
0: ਤੇਰਾ ਨਾਂ
1: ਹੈ ਜੀ, ਮਤਲਬ ਇਹੀ ਆ ਦੋਨਾਂ ਦਾ।
0: ਬਿਲਕੁਲ
1: ਜੀ, ਤੇ ਉਹ ਵੈਸੇ ਤਾਂ ਉਹ ਵੀ ਕਹਿੰਦੇ ਹੈਗੇ ਆ ਨਾ ਜੀ, ਕਈਆਂ ਨੂੰ ਦੋ ਵੇਲੇ, ਕਈਆਂ ਨੂੰ ਪੰਜ ਵੇਲੇ, ਤੇ ਆਸ਼ਕਾਂ ਨੂੰ ਰਹਿੰਦੀ ਹਰ ਵੇਲੇ।
0: ਹਾਂਜੀ,
1: ਕਿਉਂਕਿ ਇਹਦਾ ਮਤਲਬ ਇਹ ਆ ਜੀ ਵੀ ਹਿੰਦੂ ਤੇ ਮੁਸਲਮਾਨ ਦੋ ਵੇਲੇ ਜਿਹੜਾ ਹੈਗਾ ਆ ਵੀ ਰੱਬ ਦਾ ਨਾਂ ਲੈਂਦੇ ਆ
0: ਜੀ,
1: ਮੁਸਲਮ ਜਿਹੜੇ ਹੈਗੇ ਆ ਉਹ ਪੰਜ ਵੇਲੇ ਨਮਾਜ਼ੀ ਪੰਜ ਨਮਾਜ਼ੀ ਹੁੰਦੇ ਆ ਜੀ,
0: ਤੇ
1: ਜਿਹੜੇ ਆਸ਼ਕ ਹੁੰਦੇ ਆ ਉਹ ਤਾਂ ਹਰ ਵੇਲੇ ਹੁੰਦੇ ਆ ਜੀ,
0: ਹਰ ਵੇਲੇ ਹੀ ਹੁੰਦੇ ਆ ਜੀ। ਹਰ ਜਗ੍ਹਾ ਚਾਹੇ ਲੰਗਰਾਂ ਦੀ ਗੱਲ ਆਉਂਦੀ ਹੈ, ਪਿਛਲੇ ਦਿਨਾਂ ਦੇ ਵਿੱਚ ਲੰਗਰ ਬੜੇ ਮਸ਼ਹੂਰ ਹੋਏ ਤੇ ਉਹਨੂੰ ਸੋਚਣ ਵਿਚਾਰਨ ਦੀ ਗੱਲ ਹੋਈ ਵੀ 6 ਮਹੀਨਿਆਂ ਲਈ ਲੰਗਰ ਬੰਦ ਕਰ ਦਿੱਤੇ ਜਾਣ ਤਾਂ ਚੰਗਾ ਹੋਏਗਾ, ਸੋਚ ਵਿਚਾਰ ਕੇ ਫਿਰ ਐਕਸ਼ਨ ਲੈ ਜਾਣ। ਪਰ ਦੂਸਰੇ ਪਾਸੇ ਹੁਣ ਅੱਜ ਜੋ ਵੀਕਐਂਡ ਦੇ ਵਿੱਚ ਪ੍ਰੋਟੈਸਟ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ, ਉਹਨਾਂ ਨੂੰ ਮੱਦੇਨਜ਼ਰ ਦੇਖ ਕੇ ਬੰਗਲਾ ਸਾਹਿਬ ਗੁਰੂ ਘਰ ਜਿਹੜਾ ਉਹਦਾ ਕਾਫੀ ਜਿਹੜਾ ਵਿਵਾਦ ਬਣਿਆ, ਉਹਦੇ ਵਿੱਚ ਸਿਆਸੀ ਪਾਰਟੀਆਂ ਉਤਰ ਆਈਆਂ, ਇੱਕ ਦੂਸਰੇ ਦੀ ਖਿੱਚੋ ਤਾਣ, ਫਿਰ ਮਰਿਆਦਾ ਦੀ ਗੱਲ ਆ ਗਈ, ਹੋਰ ਸਾਰਾ ਸਿਲਸਿਲਾ ਚੱਲ ਪਿਆ। ਹਰਸਿਮਰਤ ਕੌਰ ਬਾਦਲ ਹੁਣਾਂ ਨੇ ਪੋਸਟ ਵੀ ਪਾ ਦਿੱਤੀ, 84 ਯਾਦ ਕਰਾ ਦਿੱਤਾ, ਹੋਰ ਸਾਰਾ ਚੀਜ਼ਾਂ ਬਹੁਤ ਕਹਿ ਸਕਦੇ ਇੱਕ ਮਲਗੋਬਾ ਜਿਹਾ ਬਣ ਗਿਆ ਜੀ। ਪਰ ਅਸਲ ਸਥਿਤੀ ਕੀ ਦੇਖਦੇ ਹੋ ਇਹਦੇ ਵਿੱਚ, ਸਾਡੇ ਗੁਰੂ ਘਰਾਂ ਦੀਆਂ ਨਾਮ ਲੈ ਕੇ ਜਾਂ ਕੋਈ ਚੋਰ ਚੱਕਾ ਜਾਂ ਕੋਈ ਵੀ ਕੋਈ ਬਾਹਰੋਂ ਕੋਈ ਕ੍ਰਾਈਮ ਕਰਕੇ ਗੁਰੂ ਘਰ ਦੇ ਵਿੱਚ ਆ ਜਾਵੇ, ਕਿ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਕਿ ਉਹ ਸ਼ਰਨ ਪਲੇਸ ਆ ਜਾਂ ਉਹ ਸਿਕਿਓਰ ਕਰਨ ਦੇ ਲਈ ਕਿਸੇ ਨੂੰ ਆ ਜੋ ਕੋਈ ਕ੍ਰਿਮੀਨਲ ਨੇ ਲੋਕ?
1: ਭਾਈ ਸਾਹਿਬ, ਸਾਡੇ ਨਾ ਮੁਲਕ ਦੇ ਵਿੱਚ ਬਹੁਤੇ ਲੋਕ ਧਰਮ ਦੇ ਮਾਮਲੇ ਦੇ ਵਿੱਚ ਜਾਂ ਰੱਬ ਦੇ ਮਾਮਲੇ ਦੇ ਵਿੱਚ ਇਲੀਟਰੇਟ ਹੀ ਆ ਜੀ।
0: ਜੀ,
1: ਧਰਮ ਦੀ ਸਪਿਰਿਟ ਨੂੰ ਨਹੀਂ ਸਮਝਦੇ। ਉਹ ਜਿਹੜੇ ਕਰਮ ਕਾਂਡਾਂ ਤੋਂ ਜਿਹੜਾ ਹੈਗਾ ਆ ਗੁਰੂ ਸਾਹਿਬ ਮਨਾ ਕਰਕੇ ਗਏ, ਉਹਨਾਂ ਕਰਮ ਕਾਂਡਾਂ ਦੇ ਉੱਤੇ ਜਿਹੜਾ ਆ ਜ਼ੋਰ ਦੇ ਦਿੱਤਾ।
0: ਜੀ,
1: ਜਿਹੜੀ ਅੰਦਰ ਦੀ ਖੇਡ ਹੈਗੀ ਸੀ ਜੀ ਇਨਸਾਨ ਦੀ ਆਪਣੀ ਜਿਹੜੀ ਆ, ਮੈਂ ਵੈਸੇ ਤਾਂ ਮਤਲਬ ਤਾਂ ਇਹਦਾ ਇਹ ਸੀ, ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ।
0: ਬਿਲਕੁਲ
1: ਹਾਂਜੀ, ਤੁਹਾਡੀ ਅੰਦਰ ਦੀ ਯਾਤਰਾ ਨੂੰ ਧਰਮ ਕਿਹਾ ਜਾਂਦਾ ਹੈਗਾ ਜੀ।
0: ਜੀ,
1: ਅੰਦਰ ਦੀ ਯਾਤਰਾ ਯੂਤਰਾ ਤਾਂ ਇੱਥੇ ਕੋਈ ਨੀ ਦਿਸਦੀ ਜੀ। ਇੱਥੇ ਤਾਂ ਸਿਰਫ ਇਹ ਆ ਜੀ, ਪੁਲਿਸ ਵਾਲੇ ਕਹਿੰਦੇ ਜੀ ਜੁੱਤੀਆਂ ਪਾ ਕੇ ਆ ਗਏ ਅੰਦਰ ਜੀ, ਲਾਲਾ ਲਾਲਾ ਹੋ ਗਈ
0: ਜੀ।
1: ਉਹ ਭਾਈ, ਪਹਿਲਾਂ ਤੁਸੀਂ ਇਸ ਚੀਜ਼ ਨੂੰ ਤਾਂ ਵਿਚਾਰੋ ਵੀ ਪੁਲਿਸ ਵਾਲੇ ਜੁੱਤੀਆਂ ਪਾ ਕੇ ਹੀ ਆਉਣਗੇ। ਜੇ ਜੋੜਾ ਘਰ ਤੋਂ ਅੱਗੇ ਜਿਹੜਾ ਆ ਉਹ ਜੁੱਤੀ ਪਾ ਕੇ ਗਏ ਆ, ਤੇ ਫੇਰ ਤਾਂ ਤੁਸੀਂ ਇਹਨੂੰ ਇਸ਼ੂ ਬਣਾਓ
0: ਜੀ।
1: ਤੁਸੀਂ ਹਰ ਗੱਲ ਦੇ ਉੱਤੇ ਜਿਹੜਾ ਹੈਗਾ ਅਗਰੀਵਡ ਪਾਰਟੀ ਬਣ ਜਾਂਦੇ ਆ ਜੀ।
0: ਜੀ,
1: ਵੀ ਆਰ ਆਲਵੇਜ਼ ਇਨ ਕੰਪਲੇਨਿੰਗ ਨੇਚਰ,
0: ਸਿਮਤੀ ਲੈਣੇ ਆ ਜੀ ਅਸੀਂ, ਮਤਲਬ ਕਿ ਇਮੋਸ਼ਨਲ ਜ਼ਿਆਦਾ ਜਾਂ
1: ਹਾਂਜੀ
0: ਕੈਸ਼ ਕਰਨਾ ਚਾਹੁੰਦੇ ਆ
1: ਆਪਣੇ ਆਪ ਨੂੰ ਜਿਹੜਾ ਹਮੇਸ਼ਾ ਹਾਂਜੀ ਇਸੇ ਚੀਜ਼ ਦੇ, ਹਾਂਜੀ ਇਸੇ ਚੀਜ਼ ਤੇ ਵੀ ਹਾਂਜੀ ਸਾਡੇ ਤੇ ਹਮਲਾ ਹੋ ਗਿਆ ਜੀ।
0: ਜੀ,
1: ਗੱਲ ਇਦਾਂ ਹੈਗੀ ਆ ਜੀ, ਉਹ ਪ੍ਰੋਟੈਸਟਰ ਆ, ਪ੍ਰੋਟੈਸਟਰ ਆ ਕੇ ਅੰਦਰ ਚਲ ਗਏ। ਤੁਸੀਂ ਜਿਹੜਾ ਹੈਗਾ ਆ ਤੁਹਾਡੇ ਜਿਹੜਾ, ਮੈਂ ਬੜੇ ਸੰਗੀਤਾ ਜਿਹੜੇ ਬੰਦਿਆਂ ਨੂੰ ਮੈਂ ਦੇਖਦਾ ਜੀ, ਜਿਹੜੇ ਜਿਹਨਾਂ ਨੂੰ ਮੈਂ ਬਹੁਤ ਮਤਲਬ ਲਰਨਡ ਸਮਝਦਾ ਹੈਗਾ ਆ ਵੀ ਇਹਦੇ ਵਿੱਚ
0: ਜੀ
1: ਆਪਣੇ ਇਸੇ ਪ੍ਰੋਫੈਸ਼ਨ ਦੇ ਵਿੱਚ ਹੀ, ਉਹ ਵੀ ਨਾ ਜੀ ਜਰਨਲਿਜ਼ਮ ਦੇ ਵਿੱਚ, ਉਹ ਵੀ ਇੱਕਦਮ ਜਿਹੜਾ ਹੈਗਾ ਨਾ ਇੱਥੇ ਆ ਕੇ ਵੀ ਸ਼ਰਨ ਪੜੇ ਦੀ ਲਾਖੋ ਲਾਜ ਹੈ ਜੀ, ਉਹ ਸ਼ਰਨ ਪੜੇ ਕੀ ਲਾਖੋ ਲਾਜ, ਸ਼ਰਨ ਪੜਿਆ ਕਿਹੜਾ ਤੁਹਾਡੇ
0: ਜੀ,
1: ਉਹਨਾਂ ਨੂੰ ਤਾਂ ਪਤਾ ਹੀ ਨੀ ਹੈਗਾ ਵੀ ਹਾਂ ਜੀ ਕੌਣ ਆ ਕਿੱਦਾਂ ਆ, ਇੰਨਾ ਪਤਾ ਹੈਗਾ ਵੀ ਇਸ ਪਰਮਾਇਸਿਸ ਦੇ ਅੰਦਰ ਪੁਲਿਸ ਨਹੀਂ ਆਉਂਦੀ।
0: ਬਿਲਕੁਲ ਜੀ,
1: ਅਗਲੇ ਜਾ ਕੇ ਉਹ ਜਾ ਕੇ ਕਦੇ ਕੋਈ ਮੱਥਾ ਟੇਕਣ ਦੀ ਨੀਅਤ ਨਾਲ ਗਿਆ
0: ਜੀ,
1: ਉਹਨਾਂ ਨੂੰ ਤੇ ਇਹ ਪਤਾ ਹੈਗਾ ਆ ਜੀ ਕਿ ਤੁਸੀਂ ਆਪਣੇ ਫਲਸਫੇ ਨਾਲ ਬਾਉਂਡ ਹੈਗੇ, ਤੁਸੀਂ ਉਹਨਾਂ ਨੂੰ ਰੋਟੀ ਵੀ ਦੇਣੀ ਆ, ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਦੇਣੀ ਹੈਗੀ ਆ
0: ਜੀ,
1: ਤੇ ਉਹ ਆ ਕੇ ਜਿਹੜੇ ਬਾਹਰ ਭਾਵੇਂ ਇਲੀਗਲ ਕਾਰਵਾਈਆਂ ਦੇ ਵਿੱਚ ਇਨਵੋਲਵ ਹੋਣ ਜੀ।
0: ਜੀ,
1: ਇੱਕ ਚੀਜ਼ ਤਾਂ ਰਿਫਲੈਕਟ ਹੋ ਗਈ
0: ਜੀ। ਇੱਕ ਗੱਲ ਹੋਰ ਨਾਲ ਜੋੜਦਾ ਤੁਹਾਨੂੰ, ਥੋੜੀ ਵੱਡੀ ਕਰਦਾ ਗੱਲ ਨੂੰ, ਜਿੰਨਾ ਚਲੋ ਮੈਂ ਉੱਥੇ ਇੱਕ ਦੋ ਵਾਰੀ ਮੈਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਬੰਗਲਾ ਸਾਹਿਬ ਗੁਰੂ ਘਰ, ਤੇ ਮੇਰੇ ਖਿਆਲ ਨਾਲ ਉੱਥੇ ਮਸਜਿਦ ਵੀ ਸਾਹਮਣੇ ਪਾਸੇ ਹੈਗੀ, ਬਹੁਤ ਵੱਡੀ ਆ, ਉੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ, ਉਧਰ ਕਿਉਂ ਨੀ ਗਏ ਜੀ?
1: ਗੱਲ ਇਹ ਹੀ ਆ ਨਾ ਜੀ,
0: ਜੀ
1: ਇੱਥੇ ਪਤਾ ਉੱਥੇ ਲੰਗਰ ਥੋੜਾ ਮਿਲਣਾ ਜੀ, ਇੱਥੇ ਲੰਗਰ ਵੀ ਮਿਲਣਾ, ਰਹਿਣ ਦੀ ਵਿਵਸਥਾ ਵੀ ਮਿਲਣੀ ਜੀ।
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਯਾਰ ਠੀਕ ਆ, ਉਹ ਅੰਦਰ ਆ ਗਏ, ਦੈਟਸ ਨੋ ਪ੍ਰੋਬਲਮ। ਅੰਦਰ ਆ ਕੇ ਉਹ ਤੁਹਾਡਾ ਕਿਹੜਾ ਗੁਰਬਾਣੀ ਸੁਣਨ ਲੱਗ ਪਏ ਸੀ, ਉਹ ਤਾਂ ਆਪਣੇ ਸਲੋਗਨ ਫੇਰ ਜਿਹੜੇ ਪ੍ਰੋਟੈਸਟ ਦੇ ਬੋਲਣ ਲੱਗ ਪਏ ਉੱਥੇ
0: ਜੀ,
1: ਹਾਂਜੀ ਉੱਥੇ ਆਪਣੇ ਬੈਨਰ ਲਹਿਰਾਉਣ ਲੱਗ ਪਏ ਅੰਦਰ ਆ ਕੇ
0: ਜੀ।
1: ਪੁਲਿਸ ਜੇ ਅੰਦਰ ਜਾਂਦੀ ਹੈਗੀ ਤੁਸੀਂ ਇਸ਼ੂ ਬਣਾ ਲੈਣੇ ਹੈਗੇ ਆ ਜੀ।
0: ਜੀ,
1: ਯਾ ਤਾਂ ਹੈਗਾ ਨਾ ਜੀ, ਬੰਦਾ ਆਇਆ ਹੈਗਾ ਆ ਚਾਹੇ ਜਿਸ ਤਰੀਕੇ ਨਾਲ ਮਰਜ਼ੀ ਆਇਆ, ਉਹਨੇ ਆ ਕੇ ਜਿਹੜਾ ਆ ਤੇ ਅੰਦਰ ਗਿਆ ਆ, ਆਪਣਾ ਜੋ ਮਰਿਆਦਾ ਉਹਨੂੰ ਫੋਲੋ ਕੀਤਾ ਤੇ ਜਾ ਕੇ ਮੱਥਾ ਟੇਕਿਆ ਤੇ ਹਾਂਜੀ ਵੀ ਮੈਨੂੰ ਸ਼ਰਨ ਦਿੱਤੀ ਜਾਵੇ
0: ਜੀ,
1: ਉਹਨੂੰ ਤੁਸੀਂ ਸ਼ਰਨ ਦਿਓ, ਗੱਲ ਕੁਛ ਹੋਰ ਆ। ਉਹ ਪ੍ਰੋਟੈਸਟਰ ਦੌੜਾ ਦੌੜਾ ਆ ਗਿਆ ਜੀ ਵੀ ਹਾਂ ਜੀ ਅੰਦਰ, ਪੁਲਿਸ ਵਾਲੇ ਜਦੋਂ ਗਏ ਤੇ ਤੁਹਾਡੇ ਆਪਣੇ ਬੰਦਿਆਂ ਨੇ ਇਸ਼ੂ ਬਣਾ ਦੇਣਾ ਜੀ ਜੁੱਤੀਆਂ ਪਾ ਕੇ, ਉਹ ਪਿੱਛੇ ਨੂੰ ਚੱਲ ਗਏ ਹੈਗੇ ਤੇ ਉਹ ਨਾਲ ਹੂਟਿੰਗ ਕਰੀ ਜਾਂਦੇ ਹੈਗੇ ਤੇ ਨਾਲ ਬੈਨਰ ਦਿਖਾਈ ਜਾਂਦੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ ਕਿ ਅਸੀਂ ਵੀ ਦੇਖੋ ਅਸੀਂ ਜਿਹੜੀ ਹੈਗੀ 84 ਭੁਗਤੀ ਤੇ ਕਿਉਂ ਭੁਗਤੀ ਹੈਗੀ, ਕਦੀ ਇਹਦੇ ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਜੀ।
0: ਜੀ,
1: ਜੇ ਜੇ ਆਰਮੀ ਉੱਥੇ ਆਈ ਤੇ ਨੌਬਤ ਕਿਉਂ ਆਈ ਆਰਮੀ ਦੇ ਆਉਣ ਦੀ,
0: ਜੀ
1: ਇਹ ਵੀ ਤਾਂ ਚੀਜ਼ ਵਿਚਾਰ ਕਰਨੀ ਚਾਹੀਦੀ ਹੈਗੀ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: ਹੁਣ ਇਹ ਆਪਾਂ ਜਿਹੜਾ ਹੈਗਾ ਅਸੀਂ ਕਿਉਂ ਸ਼ੈਲਟਰ ਦਈਏ, ਜਿਹੜਾ ਹੈਗਾ ਆ ਅੱਜ ਦੇਸ਼ ਦੇ ਵਿੱਚ ਜਿਹੜਾ ਆ ਕਾਨੂੰਨ ਜਿਹੜਾ ਆ ਉਹਦਾ ਰਾਜ ਆ ਜੀ, ਕਿਸ ਕਨਸਟੀਟਿਊਸ਼ਨ ਦੇ ਆਧਾਰ ਤੇ ਦੇਸ਼ ਚੱਲਦਾ ਜੀ।
0: ਜੀ,
1: ਪਰਸਨਲ ਲਾ ਦੀ ਇੰਪੋਰਟੈਂਸ ਦਿੰਦੇ ਹੋਏ ਸਾਨੂੰ ਮਾਨਤਾ ਮਿਲਦੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਵੀ ਪੁਲਿਸ ਜਾਣ ਤੋਂ ਗੁਰੇਜ ਕਰਦੀ ਆ, ਨਹੀਂ ਜਾਂਦੀ ਜੀ।
0: ਜੀ,
1: ਠੀਕ ਹੈ ਜੀ, ਅਸੀਂ ਉਹਨਾਂ ਨੇ ਕੋਈ ਨਿਯਮ ਬਣੇ ਹੈਗੇ ਕਿ ਸਾਡਾ ਪਰਸਨਲ ਲਾ ਜਿਹੜਾ ਆ ਉਹਨੂੰ ਓਨਰ ਕੀਤਾ ਜਾਂਦਾ ਬਕਾਇਦਾ ਤੌਰ ਤੇ।
0: ਬਿਲਕੁਲ ਹੈ ਜੀ,
1: ਅਸੀਂ ਜਿਹੜਾ ਹੈਗਾ ਆ ਫਿਰ ਆਪਣੇ ਰਾਈਟਸ ਨੂੰ ਕਿਉਂ ਐਕਸੀਡ ਕਰੀਏ
0: ਜੀ। ਨਾਲੇ ਸਾਹਿਬ ਇਹਦੇ ਵਿੱਚ ਇਹ ਵੀ ਆ ਕਿ ਜੇ ਤੁਹਾਡੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਠੀਕ ਹੈ, ਜੇ ਤੁਹਾਡੇ ਪੈਰ ਨਹੀਂ ਚੱਲਦੇ ਭਾਰਤ, ਭਾਈ ਤੁਸੀਂ ਇਹਨਾਂ ਚੀਜ਼ਾਂ ਚ ਪੈਨੇ ਕਿਉਂ ਆ ਫਿਰ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਇਹ ਸਰ ਇਹ ਅੱਜ ਜਿਹੜਾ ਆ ਨਾ ਇੰਪ੍ਰੈਸ਼ਨ ਜਿਹੜਾ ਆ ਕਈ ਕਾਂਗਰਸ ਵਾਲਿਆਂ ਨੂੰ ਇੰਪ੍ਰੈਸ਼ਨ ਜੀ ਰਾਹੁਲ ਗਾਂਧੀ ਤਗੜਾ ਹੋ ਰਿਹਾ, ਰਾਹੁਲ ਗਾਂਧੀ ਨੇ ਅੱਗੇ ਅੱਗੇ ਲਾ ਲਈ ਸਰਕਾਰ। ਮੈਂ ਦਾਅਵੇ ਨਾਲ ਕਹਿੰਦਾ ਅੱਜ ਇਲੈਕਸ਼ਨ ਹੋ ਜਾਣ ਜੀ। ਆ ਜਿਹੜੇ ਜਿੰਨੇ ਬੰਦੇ ਰਾਹੁਲ ਗਾਂਧੀ ਨਾਲ ਤੁਰੇ ਆ ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਚ ਚਲ ਜਾਣਾ ਜੀ, ਬੈਨੀਫਿਟ ਕੇਜਰੀਵਾਲ ਨੂੰ ਹੋਣਾ।
0: ਬਿਲਕੁਲ
1: ਉੱਥੇ ਉਹ ਜਿਹੜੀ ਭੀੜ ਹੈਗੀ, ਭੀੜ ਤੰਤਰ ਸਾਰਾ ਕੇਜਰੀਵਾਲ ਦਾ ਇਕੱਠਾ ਕੀਤਾ ਆ, ਨਾ ਕਾਂਗਰਸ ਦਾ।
0: ਇਹ ਚੀਜ਼ ਖੁੱਲ ਕੇ ਆ ਗਈ ਨਾ ਸੈਣੀ ਸਾਹਿਬ, ਕੇਜਰੀਵਾਲ ਨੇ ਮੁੱਦਾ ਚੱਕ ਲਿਆ ਗੁਰੂ ਘਰ ਦਾ, ਉਸ ਤੋਂ ਬਾਅਦ ਪੰਜਾਬ ਦੇ ਵਿਚ ਪ੍ਰੈਸ ਕਾਨਫਰੰਸਾਂ ਹੋਣ ਲੱਗ ਗਈਆਂ, ਬਲਤੇਜ ਪੰਨੂ ਜੀ ਹੋ ਗਏ, ਜਾਂ ਉਸ ਤੋਂ ਬਾਅਦ ਆ ਗਿਆਸਪੁਰਾ ਸਾਹਿਬ, ਅੱਜ ਅਕਾਲ ਤਖ਼ਤ ਪਹੁੰਚ ਗਏ। ਇਹ ਮਤਲਬ ਕਿ ਅਮਿਤ ਸ਼ਾਹ ਨੂੰ ਜਾਂ ਹੋਰ ਲੋਕਾਂ ਨੂੰ ਪਾਸੇ ਕਰਨ ਨੂੰ ਕਰਦੇ ਸੀਗੇ, ਜਾਂ ਹੋਰ ਧਿਰਾਂ ਨੂੰ ਤਲਬ ਕਰਾਉਣ ਨੂੰ ਕਰਦੇ ਸੀ, ਆਪ ਹੀ ਤਲਬ ਹੋ ਕੇ ਬਹਿ ਗਏ। ਉਹ ਵੀ ਇਹ ਵੀ ਜਾਤ ਦਾ ਪੱਤਾ ਖੇਡਣ ਨੂੰ ਤੇਜ਼ ਹੋ ਗਿਆ ਜੀ।
1: ਇਹ ਚਲੋ ਇਹ ਤਾਂ ਚਲ ਇਹ ਠੀਕ ਹੈ ਜੀ, ਪਰ ਇਹ ਸਭ ਵੈਸੇ ਤਾਂ ਇਹ ਹੈ ਵੀ ਕਾਨੂੰਨ ਦੇ ਵਿੱਚ ਜਿਹੜਾ ਆ ਇਹ ਪ੍ਰੋਵੀਜ਼ਨ ਆ ਕਿ ਜਿੱਥੇ ਨਾ ਕੋਈ ਬੰਦਾ ਹੇਟ ਕ੍ਰਾਈਮ ਇਹਦੇ ਵਿੱਚ ਆ ਜਾਂਦਾ ਹੈਗਾ ਜੀ, ਵੀ ਜਾਤੀਵਾਦ ਦੇ ਉੱਤੇ ਜਿਹੜਾ ਆ ਸਮਾਜ ਨੂੰ ਵੰਡਣ ਦਾ ਕੋਸ਼ਿਸ਼ ਕਰਦਾ ਆ, ਤੇ ਉਹਦੇ ਖਿਲਾਫ਼ ਪਰਚਾ ਦਰਜ ਕੀਤਾ ਜਾ ਸਕਦਾ। ਪਰ ਹੁਣ ਸੱਤਾਧਾਰੀ ਹੈਗੇ ਰਾਣੀ ਕੌਣ ਤੋਂ ਰਾਣੀ ਅੱਗਾ ਟੱਕ
0: ਹੈ ਜੀ,
1: ਸੋ ਇਸ ਕਰਕੇ ਇਸ ਚੀਜ਼ ਦੇ ਉੱਤੇ ਜਿਹੜਾ ਆ ਕਿਸੇ ਨੇ ਇਹਨਾਂ ਨੂੰ ਕਹਿਣਾ ਕੀ ਹੈਗਾ ਜੀ, ਪਰ ਹਾਂਜੀ ਗਲਤ ਨੰਬਰ ਡਾਇਲ ਕਰ ਬੈਠੇ ਜੀ।
0: ਪਰ ਸੈਣੀ ਸਾਹਿਬ ਇਹਦੇ ਵਿੱਚ ਜੇ ਦੇਖਿਆ ਜਾਵੇ ਜਾਤ ਦਾ ਮੁੱਦਾ ਚਲੋ ਬਣ ਜਾਂਦਾ ਹੈ, ਪਰ ਕੀ ਜੇ ਇਹ ਕਹਿ ਲਈਏ ਮਾਫ਼ੀ ਚਾਹਵਾਂਗਾ, ਚਲੋ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ, ਜਾਂ ਜਾਤ ਪਾਤ ਦਾ ਕੋਈ ਅਸੀਂ ਮੁੱਦਾ ਤਾਂ ਨਹੀਂ ਚੱਕਦੇ ਹੁੰਦੇ, ਪਰ ਜੇ ਜਾਤ ਪਾਤ ਦਾ ਇਹ ਖੁੱਲੇ ਆਮ ਜਿੱਦਾਂ ਜ਼ਿਕਰ ਕਰਦੇ ਨੇ, ਤੇ ਇਹ ਜਾਤ ਪਾਤ ਦੇ ਉੱਤੇ ਫਿਰ ਉਸ ਚੀਜ਼ ਨੂੰ ਕੈਸ਼ ਵੀ ਤਾਂ ਕਰਦੇ ਨੇ, ਤੇ ਦੂਸਰਿਆਂ ਦੇ ਉੱਤੇ ਜੇ ਉਹ ਕੋਈ ਜਾਤ ਦੀ ਗੱਲ ਕਰਦਾ ਤੇ ਉਹਦੇ ਉੱਤੇ ਐਲੀਗੇਸ਼ਨ ਲੱਗਦੇ ਆ, ਉਹਨੂੰ ਸਜ਼ਾਵਾਂ ਹੋ ਜਾਂਦੀਆਂ ਨੇ, ਤੇ ਬਹੁਤ ਸਾਰੇ ਖਮਿਆਜੇ ਭੁਗਤਣੇ ਪੈਂਦੇ ਆ। ਪਰ ਜਦੋਂ ਇਹ ਆਪਣੇ ਮੂੰਹੋਂ ਹੀ ਇਸ ਜਾਤ ਦੀ ਗੱਲ ਕਰਦੇ ਨੇ ਜਾਂ ਖੁੱਲ ਕੇ ਪਬਲਿਕ ਦੇ ਵਿੱਚ ਬੋਲ ਰਹੇ ਨੇ, ਤਾਂ ਫਿਰ ਇਹਨਾਂ ਦੇ ਉੱਤੇ ਵੀ ਤਾਂ ਐਕਸ਼ਨ ਹੋਣਾ ਚਾਹੀਦਾ, ਚਾਹੇ ਉਸੇ ਭਾਈਚਾਰੇ ਦੇ ਨਾਲ ਨੇ।
1: ਪਰ ਸਭ ਗੱਲ ਏਦਾਂ ਆ ਨਾ, ਮੈਂ ਤਾਂ ਕਹਿੰਦਾ ਆ ਬਿਲਕੁਲ ਹੋਣਾ ਚਾਹੀਦਾ ਹੈਗਾ ਆ, ਔਰ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਜੀ, ਬਟ ਕਰਨਾ ਕਿਹਨੇ ਆ ਜੀ, ਕਦੀ ਵੀ ਨੀ ਜੀ, ਕਿਉਂਕਿ ਉਹ ਹੈਗਾ ਇੱਕ ਜਨਰਲ ਐਕਟ ਜਿਹੜਾ ਆ ਜਿਹਦੇ ਵਿੱਚ ਇਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਪਨਿਸ਼ ਹੋ ਸਕਦੇ ਆ। ਜਿਹੜਾ ਇਹਨਾਂ ਨੂੰ ਕੋਈ ਕਹਿ ਦੇਗਾ ਤੇ ਉਹ ਹੈਗਾ ਸਪੈਸ਼ਲ ਐਕਟ, ਐਸਸੀ ਐਕਟ ਹਾਂਜੀ ਉਹਦੇ ਵਿੱਚ ਜੀ, ਪਰ ਕਿਉਂਕਿ ਇਹ ਸਮਾਜ ਦੇ ਵਿੱਚ ਜ਼ਹਿਰ ਘੋਲਦੇ ਹੀ ਘੋਲਦੇ ਹੈਗੇ ਆ, ਪਰ ਐਤਕੀ ਨੰਬਰ ਗਲਤ ਡਾਇਲ ਹੋ ਗਿਆ ਇਹਨਾਂ ਕੋਲੋਂ। ਕਿੱਦਾਂ ਜੀ, ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਤੇ ਇਹ ਗੱਲ ਕਰ ਦਿੱਤੀ, ਜਾਂ ਇੱਥਾਂ ਜੀ ਉੱਥੇ ਅਗਲਿਆਂ ਨੇ ਤਲਬ ਕਰ ਲਿਆ ਹੈਗਾ ਵੀ ਆ ਜਾ ਭਾਈ, ਵੀ ਸਾਡੇ ਤਾਂ ਸਿਧਾਂਤ ਵਿੱਚ ਹੀ ਜਾਤੀਵਾਦ ਹੈ ਨੀਗਾ।
0: ਬਿਲਕੁਲ
1: ਹਾਂਜੀ, ਜੇ ਜੇ ਤੁਸੀਂ ਇਹ ਕਹਿੰਦੇ ਹੈਗੇ ਕਿ ਮੈਨੂੰ ਐਸੀ ਹੋਣ ਦੇ ਨਾਤੇ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਤਾਂ ਲਫ਼ਜ਼ ਹੋਰ ਵਰਤਿਆ ਸੀ, ਅਸੀਂ ਨਹੀਂ ਵਰਤਾਂਗੇ।
0: ਬਿਲਕੁਲ
1: ਹਾਂਜੀ, ਆਪਣੇ ਆਪ ਹੀ ਇਹੋ ਜਿਹਾ ਲਫ਼ਜ਼ ਵਰਤਣਾ ਜਿਹਦੇ ਨਾਲ ਲੋਕਾਂ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਵੋਕ ਹੋਣ, ਉਹਨਾਂ ਨੇ ਸਰਦ ਲੈ ਸਾਰੇ ਵੀ ਆ ਜਾਓ ਬਈ। ਇੱਥੇ ਤਾਂ ਜਿਹੜੇ ਹੈਗੇ ਅਕਾਲ ਤਖ਼ਤ ਦੇ ਜਥੇਦਾਰ ਵੀ ਜਿਹੜੇ ਹੈਗੇ ਐਸੀ ਰਹੇ ਹੈਗੇ ਜੀ।
0: ਬਿਲਕੁਲ ਹੈ ਜੀ,
1: ਤੇ ਤੁਸੀਂ ਕਿੱਦਾਂ ਕਹਿ ਤਾ ਹੈਗਾ ਵੀ ਉੱਥੇ ਮੈਨੂੰ ਇਸ ਕਰਕੇ ਨੀ ਵੜਨ ਦਿੱਤਾ ਜਾਂ ਕਿੱਦਾਂ
0: ਵੜਨ ਤਾਂ ਸੈਣੀ ਸਾਹਿਬ ਅਸਲ ਦੇ ਵਿੱਚ ਤਾਂ ਨਹੀਂ ਦਿੱਤਾ, ਪਿਛਲੇ ਸਮੇਂ ਤੋਂ ਇਹ ਵਿਵਾਦਾਂ ਦੇ ਵਿੱਚ ਸੀਗੇ, ਟਿੱਪਣੀਆਂ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਕਰਦੇ ਰਹੇ, ਉਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਇਹਨਾਂ ਨੂੰ ਨਹੀਂ ਮਿਲਣਾ ਚਾਹੁੰਦੇ ਜੀ ਅਸੀਂ, ਪਰ ਬਾਹਰ ਜਾ ਕੇ ਇਹਨਾਂ ਨੇ ਗੱਲ ਨਹੀਂ
1: ਕੀਤੀ। ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਬੰਦੇ ਡਿਜ਼ਰਵ ਨਹੀਂ ਸੀ ਕਰਦੇ, ਇਹ ਤਾਂ ਹਨੇਰੀ ਦੇ ਵਿੱਚ ਕਿਤੇ ਬਣ ਗਏ ਹੈਗੇ ਆ, ਤੇ ਨਾ ਇਹਨਾਂ ਨੇ ਅੱਗੇ ਬਣਨਾ
0: ਜੀ।
1: ਪਰ ਸਵਾਲ ਇਹ ਹੈਗਾ ਕਿ ਸਮਾਜ ਦੇ ਵਿੱਚ ਕਿੱਦਾਂ ਦਾ ਜ਼ਹਿਰ ਘੋਲਦੇ ਹੈਗੇ ਆ, ਬੜਾ ਸੋਹਣਾ ਐਨਰਜੀ ਜਿਹੜੀ ਹੈਗੀ ਆ ਸਮਾਜ ਦੀ ਪੋਜ਼ਿਟਿਵ ਪਾਸੇ ਨੂੰ ਤਾਂ ਲੱਗਣੀ ਨੀ ਦੇਣੀ ਜੀ।
0: ਜੀ
1: ਇੱਕ ਜਨਾਬ ਨੇ ਨਾ ਜੀ ਦੋ ਚੀਜ਼ਾਂ ਤਿੰਨ ਦਾ ਉਚਾਰਨ ਗਲਤ ਕੀਤਾ ਸੀ, ਉਹ ਮੈਂ ਸਹੀ ਕਰਦੇ ਆ ਸਰ। ਉਹਦੇ ਵਿੱਚ ਜਿਹੜੀ ਖਬਰ ਤੁਸੀਂ ਕੀਤੀ ਸੀ ਨੇਹਾ ਵੋਰਾ ਵਾਲੀ, ਉਹ ਲੜਕੀ ਵਾਲੀ ਜਿਹੜੀ ਹੈਗੀ ਆ ਵੀ ਉਹਦੀ ਉਹਨੇ ਕਿਹਾ ਵੀ ਮੈਂ ਵੀਡੀਓ ਜਿਹੜੀ ਪਾਈ ਹੈਗੀ ਸੀ ਤੇ ਉਹ ਜਿਹਦੇ ਕਰਕੇ ਐਲਪੀਜੀ ਦੇ ਵਿੱਚ ਦੰਗੇ ਦੁੰਗੇ ਹੋਏ ਜੀ,
0: ਉਹ
1: ਮੈਂਸ ਉਹ ਵਰਡ ਹੈਗਾ ਮੈਂਸ ਰੀਆ,
0: ਮੈਂਸ ਰੀਆ ਠੀਕ ਹੈ, ਥੋੜਾ ਡਿਫਿਕਲਟ ਸੀਗਾ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ।
1: ਇਹ ਲੇਟਨ ਵਰਡ ਆ, ਲੇਟਨ ਵਰਡ ਆ, ਇਹਦਾ ਮਤਲਬ ਹੁੰਦਾ ਹੈਗਾ ਆ ਜੀ ਇਲ ਵਿਲ, ਅੰਗਰੇਜ਼ੀ ਚ ਨੂੰ ਕਹੀਏ ਤੇ ਹਾਂ ਮਾੜੀ ਨੀਅਤ ਨਹੀਂ ਸੀ, ਮਤਲਬ ਕੋਈ ਏਦਾਂ ਦੀ ਹੈ ਨੀ ਸੀਗੀ ਵੀ ਗਲਤ ਨੀਅਤ ਨਹੀਂ ਸੀ ਹੈ
0: ਜੀ।
1: ਤੇ ਦੂਜਾ ਜਿਹੜਾ ਹੈਗਾ ਆ ਪ੍ਰੈਮਾ ਫਿਸ਼ਾਈ ਵਰਡ ਹੈਗਾ ਸੀਗਾ ਜੀ, ਉਹ ਪ੍ਰੈਮਾ ਫਿਸ਼ਾਈ ਦਾ ਮਤਲਬ ਹੁੰਦਾ ਪ੍ਰਥਮ ਦ੍ਰਿਸ਼ਟੀ ਹੈ, ਜਾਨੀ ਕਿ ਪਹਿਲੀ ਨਜ਼ਰ ਚ ਮੁੱਢਲੀ ਨਜ਼ਰ ਦੇ ਵਿੱਚ ਹਾਂਜੀ, ਉਹ ਇਹ ਸਾਡੇ ਲੀਗਲ ਵਰਡ ਹੈਗੇ ਆ ਜੀ, ਲੀਗਲ ਵਰਡ ਟਰਮਸ ਹੈਗੀਆਂ ਜੀ, ਇਹ
0: ਕਾਨੂੰਨ ਦੇ ਇਹਨੇ ਕਾਫੀ ਡਿਫਿਕਲਟ ਆ ਜੀ ਜਿਹੜੇ ਆਫੀਸ਼ੀਅਲ ਜਿਹੜੇ
1: ਹਾਂਜੀ ਹਾਂਜੀ ਪ੍ਰੈਮਾ ਫਿਸ਼ਾਈ ਜਿਹੜਾ ਹੈਗਾ ਆ ਵੀ ਉਹ ਮਤਲਬ ਮੁੱਢਲੀ ਨਜ਼ਰ ਦੇ ਵਿੱਚ ਪਹਿਲੀ ਨਜ਼ਰ ਚ
0: ਜੀ,
1: ਸੋ ਇਸ ਕਰਕੇ ਮੇਰੇ ਧਿਆਨ ਚ ਆਇਆ ਸੀ, ਮੈਂ ਕਿਹਾ ਜਾ ਕੇ ਦੱਸ ਦਿਆਂਗਾ।
0: ਬਹੁਤ ਵਧੀਆ ਲੱਗਿਆ ਜੀ, ਦੁਰਸਤ ਕੀਤਾ
1: ਹਾਂਜੀ। ਦੂਜਾ ਜਿਹੜਾ ਹੈਗਾ ਭਾਰੀ ਸਾਹਿਬ, ਆਪਾਂ ਇਸ ਖਬਰ ਨੂੰ ਤਾਂ ਇੱਥੇ ਹੀ ਵਾਇੰਡ ਅਪ ਕਰਦੇ ਹੈਗੇ ਆ। ਮੇਰੀ ਤਾਂ ਬੇਨਤੀ ਇੰਨੀ ਕਿਹਾ ਕਿ ਸਾਨੂੰ ਇੰਨਾ ਜਰੂਰ ਦੇਖਣਾ ਚਾਹੀਦਾ ਆ ਕਿ ਸਾਡਾ ਧਰਮ ਜਿਹੜਾ ਆ ਉਹਨੂੰ ਲੋਕੀ ਜਿਹੜੇ ਹੈਗੇ ਆ ਸਾਨੂੰ ਧਾਰਮਿਕ ਸੈਂਟੀਮੈਂਟ ਚ ਪਾ ਕੇ ਤੇ ਐਕਸਪਲੋਇਟ ਨਾ ਕਰ ਜਾਣ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਹੁਣ ਦੇਖੋ ਘਟਨਾ ਘਟਨਾ ਸੈਣੀ ਸਾਹਿਬ ਦਿੱਲੀ ਦਿੱਲੀ ਦੇ ਵਿੱਚ ਵਾਪਰਦੀ ਆ, ਰੋਲਾ ਪੰਜਾਬ ਚ ਪੈ ਜਾਂਦਾ ਜੀ। ਦੱਸੋ ਹੈ
1: ਦੂਜੇ ਦੀ ਮੁਸੀਬਤ ਅਸੀਂ ਆਪਣੇ ਸਿਰ ਤੇ ਐਵੇਂ ਚੱਕਣ ਵਾਸਤੇ ਹਮੇਸ਼ਾ ਹੀ ਤਿਆਰ ਰਹੀਦਾ ਜੀ।
0: ਬਿਲਕੁਲ ਹੈ,
1: ਸੋ ਇਸ ਕਰਕੇ ਹੈਗਾ ਆ ਤੇ ਉਹਨੂੰ ਜਿਹੜਾ ਆ ਸਗੋਂ ਵਰਜਣਾ ਚਾਹੀਦਾ ਵੀ ਭਾਈ ਸਾਡਾ ਪਰਮਾਈਸਿਸ ਜਿਹੜਾ ਹੈਗਾ ਆ ਵੀ ਗੁਰੂ ਘਰ ਦਾ ਪਰਮਾਈਸਿਸ ਇਸ ਕੰਮ ਲਈ ਨਹੀਂ ਯੂਜ਼ ਕਰਨਾ।
0: ਤੁਸੀਂ ਦੇਖੋ
1: ਤੁਸੀਂ ਆਏ ਆ
0: ਜੀ,
1: ਜੇ ਤਾਂ ਸ਼ਰਧਾਵਾਨ ਹੋ ਕੇ ਆਏ ਆ ਤਾਂ ਟੇਕੋ ਮੱਥਾ ਤੇ ਆਰਾਮ ਨਾਲ ਬੈਠੋ, ਤੁਹਾਨੂੰ ਲੰਗਰ ਵੀ ਮਿਲੇਗਾ, ਤੁਹਾਨੂੰ ਰਹਿਣ ਦੀ ਵਿਵਸਥਾ ਵੀ ਮਿਲੇਗੀ। ਜੇ ਤੁਸੀਂ ਮੋਟਿਵ ਲੈ ਕੇ ਆਏ ਹੈਗੇ ਆ ਵੀ ਹਾਂ ਜੀ ਵੀ ਤੁਸੀਂ ਸਰਕਾਰਾਂ ਨਾਲ ਲੜਨਾ ਆ ਤਾਂ ਜਾ ਕੇ ਬਾਹਰ ਲੜੋ, ਸਾਡੇ ਕੋਲ ਇੱਥੇ ਅੰਦਰ ਨਹੀਂ ਵੜਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਇਹਨੂੰ ਥੋੜਾ ਜਿਹਾ ਅਲੱਗ ਰੱਖਣਾ ਚਾਹੀਦਾ ਹੈਗਾ, ਅਸੀਂ ਕਿਉਂ ਧਿਰ ਬਣੀਏ ਜੀ।
0: ਜੀ ਨਾਲੇ ਦੇਖੋ ਇਹਦੇ ਵਿੱਚ ਸੈਣੀ ਸਾਹਿਬ, ਜਿੱਦਾਂ ਪਹਿਲਾਂ ਵੀ ਚਲੋ ਮੈਨੂੰ ਚੇਤੇ ਆ, ਰਵੀਸ਼ ਕੁਮਾਰ ਜਿਹੜੇ ਨੇ ਵੱਡੇ ਪੱਤਰਕਾਰ ਨੇ, ਤਾਂ ਉਹਨਾਂ ਨੇ ਅੰਦਰ ਜਾ ਕੇ ਵੀ ਸਾਰਾ ਸ਼ੂਟ ਕੀਤਾ ਸੀਗਾ ਜਿੱਥੇ ਗੁਰੂ ਘਰ ਲੰਗਰ ਸਾਰਾ ਕੁਝ ਤਿਆਰ ਹੁੰਦਾ ਹੈ, ਤੇ ਜਿੰਨੇ ਵੀ ਪ੍ਰੋਟੈਸਟ ਦਿੱਲੀ ਦੇ ਵਿੱਚ ਹੁੰਦੇ ਆ ਉਹ ਚਾਹੇ ਮੰਤਰੀਆਂ ਦੇ ਨੇ ਚਾਹੇ ਉਹ ਕਿਸੇ ਵੀ ਧਿਰ ਦੇ ਹੈਗੇ ਨੇ, ਕੋਈ ਜਾਤ ਪਾਤ ਨਹੀਂ ਦੇਖਿਆ ਜਾਂਦਾ, ਉੱਥੇ ਲੰਗਰ ਆਪ ਜਾ ਕੇ ਉੱਥੇ ਜਿਹੜਾ ਪ੍ਰੋਵਾਈਡ ਕਰਾਉਂਦੇ ਨੇ, ਸਾਰਾ ਕੁਝ ਚੱਲਦਾ ਰਿਹਾ। ਪਰ ਇਸ ਚੀਜ਼ ਨੇ ਜਿਹੜਾ ਆਹ ਘਟਨਾ ਵਾਪਰੀ ਹੈ, ਜੰਤਰ ਮੰਤਰ ਉੱਤੇ ਜਿੰਨੇ ਵੀ ਜਿਹੜੇ ਧਰਨੇ ਹੁੰਦੇ ਸੀਗੇ ਉਹ ਸਾਰੇ ਹੀ ਖਤਮ ਕਰ ਦਿੱਤੇ ਜੀ। ਉਹਨਾਂ ਨੇ ਕਹਿੰਦੇ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੋ।
1: ਸਿੱਖਾਂ ਦਾ ਇੱਕ ਵਰਗ ਹੈਗਾ ਹੈ ਜੀ, ਉਹ ਇਹ ਕਹਿੰਦਾ ਹੈਗਾ ਹੈ ਵੀ ਬਹੁਤ ਲਾ ਲੈ ਲੰਗਰ ਹੁਣ
0: ਜੀ,
1: ਜੇ ਰੋਟੀ ਦਾ ਲੰਗਰ ਰੋਟੀ ਆਪੇ ਕਮਾ ਕੇ ਖਾ ਲਊਗਾ ਹਰ ਕੋਈ
0: ਜੀ,
1: ਠੀਕ ਹੈ ਜੀ। ਇੱਥੇ ਸਰਕਾਰ ਦਿੰਦੀ 80 ਕਰੋੜ ਨੂੰ ਰੋਟੀ ਦਿੰਦੀ ਪਈ ਹੈਗੀ ਹੈ ਜੀ, ਰੋਟੀ ਆਪੇ ਹਰ ਕੋਈ ਕਮਾ ਕੇ ਖਾ ਲਊਗਾ, ਕਿਤਾਬਾਂ ਦਾ ਲੰਗਰ ਵਿਦਿਆ ਦਾ ਲੰਗਰ ਲਾਓ
0: ਹੈ
1: ਜੀ। ਉਹ ਉਹ ਮਤਲਬ ਜਿਹੜਾ ਹੈਗਾ ਆ ਕਿੱਤਾ ਮੁਖੀ ਰੁਜ਼ਗਾਰ ਦਾ ਲੰਗਰ ਲਾਓ ਹੈ ਜੀ, ਇਹ ਲੰਗਰ ਸ਼ੁਰੂ ਕਰੋ ਹੁਣ, ਮੌਕੇ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਆ
0: ਲੋਕਾਂ ਨੂੰ ਸਿੱਖਿਆ ਕਰੋ,
1: ਇਹ ਥੋੜਾ ਹੈਗਾ ਆ ਜੀ ਵੀ। ਸੋ ਇਸ ਕਰਕੇ
0: ਪਿਛਲੇ
1: ਹਫਤੇ ਹੋ ਗਿਆ ਸੀ, ਪਿਛਲੇ ਹਫਤੇ ਹੋ ਗਿਆ ਸੀਗਾ ਇਹ ਜਿਹੜਾ ਹੈਗਾ ਨਾ, ਇਹਨਾਂ ਦਾ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਇੱਦਾਂ ਹੀ ਹੋਇਆ ਸੀ, ਤੇ ਦੇਖੋ ਪੁਲਿਸ ਨੂੰ ਵੀ ਔਖਾ ਹੋਣਾ ਪੈਂਦਾ ਸੀਗਾ। ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਕੇ ਭਾਈ ਤੁਸੀਂ ਜਿਹੜਾ ਹੈਗਾ ਆ ਵੀ ਕਿਉਂ ਨੀ ਕੋਈ ਪਾਲਿਸੀ ਬਣਾ ਦਿੰਦੇ ਹੈਗੇ ਵੀ, ਇਹਨਾਂ ਨੇ ਕਿਹਾ ਸੀ ਵੀ ਕੰਜਸਟਡ ਜਗ੍ਹਾ ਆ ਜੀ ਤੇ ਉੱਥੇ ਇੰਨਾ ਰਸ਼ ਜਿਹੜਾ ਠੀਕ ਨਹੀਂ, ਉਹ ਕਹਿੰਦੇ ਫਿਰ ਤੁਸੀਂ ਕਿਉਂ ਨੀ ਪਾਲਿਸੀ ਬਣਾ ਕੇ ਤੇ ਜਿਹੜਾ ਆ ਕੋਈ ਵਧੀਆ ਜਗ੍ਹਾ ਜਿਹੜੀ ਹੋਰ ਕੋਈ ਜਗ੍ਹਾ ਖੁੱਲੀ ਜਗ੍ਹਾ ਉਹ ਅਲੋਟ ਕਰ ਦਿੰਦੇ। ਇਹਨਾਂ ਨੂੰ ਇੱਕ ਆਈਡੀਆ ਮਿਲ ਗਿਆ ਗਾ, ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿਤੀ ਹਾਂਜੀ ਵੀ ਜੇ ਤੁਸੀਂ ਜਿਹੜਾ ਹੈਗਾ ਆ ਵੀ ਉਹ ਜਗ੍ਹਾ ਘੱਟ ਹੈਗੀ ਆ ਤਾਂ ਤੁਸੀਂ ਜਿਹੜਾ ਆ ਉੱਥੇ ਜਿਹੜਾ ਕੋਈ ਖੁੱਲੀ ਜਗ੍ਹਾ ਅਲੋਟ ਕਰੋ ਤਾਂ
0: ਜੀ।
1: ਇਹਨਾਂ ਨੇ ਫਟਾਫਟ ਕਮੇਟੀ ਬਣਾਈ ਤੇ ਨਾਲ ਹੀ ਜਿਹੜਾ ਆ ਅੱਜ ਉਹਨਾਂ ਨੇ ਜਦੋਂ ਦੇਖਿਆ ਵੀ ਜਾਂ ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਏਦਾਂ ਹੁੰਦੀ ਵੀ ਗੁਰੂ ਘਰ ਦੇ ਬਾਹਰ ਚੌਂਕੀ ਬਣਾਉਂਦੇ ਜੀ, ਦੇਖਦੇ ਰਹਿੰਦੇ ਵੀ ਅੰਦਰ ਜਿਹੜਾ ਆ ਕੋਈ ਭਗਤ ਜਾ ਰਿਹਾ ਆ ਕੋਈ ਪ੍ਰੋਟੈਸਟਰ ਜਾ ਰਿਹਾ ਆ
0: ਹੈਂਜੀ,
1: ਉਹਦੇ ਨਾਲੋਂ ਬੈਟਰ ਉਹਨਾਂ ਨੇ
0: ਸੀ
1: ਹੋਰ ਜੀ। ਇਹਨਾਂ ਨੇ ਫਿਰ ਬੈਟਰ ਕੀਤਾ, ਇਹਨਾਂ ਨੇ ਕੀਤਾ ਚੁੱਪ ਕਰਕੇ 33 ਸਾਲ ਤੋਂ ਜਿਹੜੀ ਕਨਾਟ ਪਟੇਸ ਜਗ੍ਹਾ ਜਿਹੜੀ ਆ ਪ੍ਰਦਰਸ਼ਨਾਂ ਵਾਸਤੇ ਸੀ, ਨਾਲੇ ਉਹ ਪਾਰਲੀਮੈਂਟ ਦੇ ਨੇੜੇ ਸੀ, ਅਗਲਿਆਂ ਨੇ ਕਿਹਾ ਨਾਲੇ ਤਾਂ ਦੂਰ 4 ਕਿਲੋਮੀਟਰ ਦੂਰ ਭੇਜ ਦਿੱਤੇ ਹੈਗੇ ਆ, ਉੱਥੇ ਜਿੱਦਾਂ ਮਰਜ਼ੀ ਰਾਮਲੀਲਾ ਗਰਾਊਂਡ ਦੇ ਵਿੱਚ ਕਰੋ ਚਲੋ ਹੈਂਜੀ। ਦੋ ਜਗ੍ਹਾ ਹੋਰ ਹੈਗੀਆਂ ਜੀ, ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ, ਤੇ ਉਹ ਵੀ ਦੱਸਦੇ ਬਾਰਡਰ ਤੇ ਉੱਤੇ ਹੀ ਆ ਜੀ ਉਹ, ਤੇ ਉੱਥੇ ਪ੍ਰੋਟੈਸਟ ਕਰ ਲਓ ਜੀ ਤੁਸੀਂ
0: ਬਿਲਕੁਲ।
1: ਸੋ ਇਸ ਕਰਕੇ ਤੇ ਹੋਣਾ ਹੀ ਹੁੰਦਾ ਜੀ ਜਦੋਂ ਮਤਲਬ ਇਸ ਚੀਜ਼ ਦਾ ਹੁੰਦਾ
0: ਬਿਲਕੁਲ।
1: ਪਰ ਜਿੱਥੇ ਤੱਕ ਇਹ ਵੋਟ ਚੋਰੀ ਦੀ ਗੱਲ ਹੈਗੀ ਹੈ ਨਾ ਜੀ, ਵੋਟ ਚੋਰੀ ਦੀ ਗੱਲ ਸਰ, 52 ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਨੇ ਇਸ ਇਸ਼ੂ ਨੂੰ ਮਤਲਬ ਗਲਤ ਰੰਗ ਦੇਣ ਦੀ ਗੱਲ ਜਿਹੜੀ ਆ ਕਹੀ ਆ ਜੀ। ਉਹ ਕਹਿੰਦੇ ਠੀਕ ਹੈ ਜੀ ਵਿਵਸਥਾ ਦੇ ਵਿੱਚ ਵੀ ਜਿਹੜਾ ਐਸ ਆਈ ਆਰ ਆ ਇਹ ਤਾਂ ਜਦ ਤਾਂ ਇਲੈਕਸ਼ਨ ਕਮਿਸ਼ਨ ਦੀ ਕੰਸਟੀਟਿਊਸ਼ਨ ਹੋਈ ਹੈ, ਐਸ ਆਈ ਆਰ ਤਾਂ ਉਹਦਾ ਰਾਈਟ ਆ ਹਾਂਜੀ ਵੀ ਮਰਿਆਂ ਦੀਆਂ ਵੋਟਾਂ ਕੱਟਣੀਆਂ, ਡਬਲ ਵੋਟ ਜਿਹਨਾਂ ਦੀ ਬਣੀ ਆ ਉਹਨਾਂ ਦੀਆਂ ਵੋਟਾਂ ਡਿਲੀਟ ਕਰਨੀਆਂ, ਇਹ ਪ੍ਰੋਸੈਸ ਤਾਂ ਸਦਾ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ। ਜਿਹਨਾਂ ਬੰਦਿਆਂ ਨੇ ਜਾਲੀ ਵੋਟਾਂ 10-10 ਹਜ਼ਾਰ ਵੋਟ ਜਿਹੜੀ ਹੈਗੀ ਇੱਕ ਕਾਸੀ ਜਾਲੀ ਬਣਾ ਲਈ ਸੀ, ਉਹ ਉਹਦੀ ਸਰਕਾਰ ਨੂੰ ਵੀ ਖਬਰ ਸੀ, ਉਹ ਤਾਂ ਕੱਟ ਹੋਣੀ ਚਾਹੀਦੀ ਹੈਗੀ ਸੀ ਜੀ। ਜਿੱਥੇ ਤੱਕ ਹੈਗਾ ਆ ਕਿ ਹਾਂ ਜਿਹੜੀਆਂ ਜੈਨੂਅਨ ਵੋਟਾਂ ਕੱਟ ਹੋਈਆਂ ਔਰ ਉਹਦੇ ਵਾਸਤੇ ਪ੍ਰੋਸੈਸ ਦੇ ਵਿੱਚ ਜੇ ਕੋਈ ਨੁਕਸ ਹੈਗਾ ਆ ਉਹਦੇ ਤੇ ਇਲੈਕਸ਼ਨ ਕਮਿਸ਼ਨਰ ਰਿਸਪੋਂਸੀਬਲ ਹੈਗਾ ਆ, ਉਹਨੂੰ ਜਿਹੜਾ ਆ ਉਹਨੂੰ ਪੁੱਛੋ ਵੀ ਭਾਈ ਇਹ ਜਿਹੜਾ ਹੈਗਾ ਇਹ ਜਿਹੜੇ ਜੈਨੂਅਨ ਵੋਟਾਂ ਕੱਟ ਹੋਈਆਂ ਇਹ ਕਿੱਦਾਂ,
0: ਜੀ
1: ਬਾਕੀ ਜਿਹੜਾ ਆਹ ਕਹਿੰਦੇ ਹੈਗੇ ਜੀ ਵੀ ਕਾਂਗਰਸ ਦੀ ਵੋਟ ਘੱਟ ਹੋ ਗਈ ਤੇ ਬੀਜੇਪੀ ਦੀ ਵੋਟ ਰਹਿ ਗਈ, ਜਾਂ ਬੀਜੇਪੀ ਦੀ ਵੋਟ ਘੱਟ ਹੋ ਗਈ ਤੇ ਕਾਂਗਰਸ ਦੀ ਰਹਿ ਗਈ,
0: ਜੀ
1: ਹਾਉ ਹੀ ਕੈਨ ਡਿਸਕ੍ਰਿਮੀਨੇਟ, ਕਿੱਥੇ ਲਿਖਿਆ ਹੈਗਾ ਜੀ ਕਿ ਵੋਟ ਕਾਂਗਰਸ ਨੂੰ ਪੈਣੀ ਹੈ ਜੀ ਤੇ ਬਸ
0: ਬਿਲਕੁਲ
1: ਫਲਾਣੇ ਨੂੰ ਪੈਣੀ ਹੈ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਕੁਛ ਇੱਕ ਜਿਹੜਾ ਆ ਸਾਨੂੰ ਲੋਕਾਂ ਨੂੰ ਵੀ ਨਾ, ਅਸੀਂ ਲੋਕ ਵੀ ਜਿਹੜੇ ਆ ਵੀ ਵਿਦ ਮਚੋਰ ਮਾਇੰਡ ਨਹੀਂ ਸੋਚਦੇ ਹੈਗੇ,
0: ਜੀ
1: ਮਗਰ ਲੱਗ ਜਾਂਦੇ ਹੈਗੇ ਜੀ। ਪ੍ਰੋਟੈਸਟ ਦੇ ਵਿੱਚ ਮੈਂ ਤਾਂ ਦੇਖਿਆ ਜੀ ਉੱਥੇ ਦਿੱਲੀ ਦੇ ਪ੍ਰੋਟੈਸਟ ਜੇ ਹੋ ਕੀ ਰਿਹਾ ਜੀ,
0: ਜੀ
1: ਕੁੜੀਆਂ ਨੱਚਣ ਲੱਗੀਆਂ ਜਾਂ ਗਾਣੇ ਲਾਏ ਹੁੰਦੇ ਆ, ਉਹ ਡੈਕ ਜਿਹਾ ਵਜਾਈ ਜਾਂਦੇ ਹੈਗੇ ਆ ਜੀ,
0: ਜੀ
1: ਤੇ ਨੰਗੇਜ ਪਰੋਸਿਆ ਜਾ ਰਿਹਾ ਆ ਜੀ ਹਰ ਕੋਈ ਬੰਦਾ ਜਿਹੜਾ ਹੈਗਾ, ਜਾਂ ਕੋਈ ਡਰੈਸ ਆਪਣੀ ਕੋਈ ਫੈਂਸੀ ਡਰੈਸ ਇਸ਼ੂ। ਅੱਛਾ ਜੇ ਇਸ਼ੂ ਦਾ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਜੀ ਵੀ
0: ਜੀ
1: ਕਿਸ ਇਸ਼ੂ ਤੇ ਹੈਗਾ,
0: ਜੀ ਬਿਲਕੁਲ ਹੈ ਜੀ,
1: ਸੋ
0: ਭੀੜ
1: ਇਸ
0: ਜਿੱਦਾਂ ਨੂੰ
1: ਕਰਕੇ
0: ਚੱਲਦੀ ਹੈ ਚੱਲ
1: ਭਾਂਤ
0: ਪੈਂਦੀ ਹੈ।
1: ਭਾਂਤੀ ਲੱਕੜ ਇਕੱਠੀ ਹੋਈ ਆ ਜੀ, ਪੋਲੀਟੀਕਲ ਲੋਕਾਂ ਦਾ ਮੁੱਦਾ ਆ
0: ਜੀ,
1: ਤੇ ਪੋਲੀਟੀਕਲ ਲੋਕਾਂ ਵਾਸਤੇ ਹੀ ਆ ਜੀ,
0: ਜੀ
1: ਤੇ ਆਮ ਲੋਕਾਂ ਵਾਸਤੇ ਤਾਂ ਇੰਨਾ ਆ ਕਿ ਭਾਈ ਜੇ ਮੇਰੀ ਵੋਟ ਘੱਟ ਹੋਈ ਆ ਤੇ ਆਈ ਮਸਟ ਪਾਰਟਿਸਿਪੇਟ, ਜੇ
0: ਜੀ
1: ਮੇਰੀ ਵੋਟ ਨਹੀਂ ਘੱਟ ਹੋਈ ਤੇ ਮੈਨੂੰ ਆਰਾਮ ਨਾਲ ਚੁੱਪ ਕਰਕੇ ਦੇਖਣਾ ਚਾਹੀਦਾ ਵੀ ਠੀਕ ਹੈ ਜੀ ਕੋਈ ਗੱਲ ਨਹੀਂ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਜਿਹਦੀ ਵੋਟ ਘੱਟ ਹੋਈ ਆ ਉਹ ਤਾਂ ਜਾਵੇ ਪ੍ਰੋਟੈਸਟ ਦੇ ਵਿੱਚ, ਜਿਹਦੀ ਵੋਟ ਹੀ ਨਹੀਂ ਘੱਟ ਹੋਈ ਉਹ ਜਾ ਕੇ ਇੱਥੇ ਰੌਲਾ ਕਿਉਂ ਪਾਈ ਚੱਲੇ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਪੰਜਾਬ ਦੀ
1: ਉਹ
0: ਸਿਆਸਤ ਵੱਲ,
1: ਬੰਦੇ ਕਿੱਥੇ ਆ, ਉਹ
0: ਹਾਂਜੀ
1: ਬੰਦੇ ਕਿੱਥੇ ਆ ਜੀ, ਵੋਟਾਂ ਜਿਹਨਾਂ ਦੀਆਂ ਘੱਟ ਹੋਈਆਂ ਉਹ ਬੰਦੇ ਕਿੱਥੇ ਆ,
0: ਬਿਲਕੁਲ
1: ਸਵਾਲ ਤਾਂ ਇਹ ਆ
0: ਕਿੱਥੇ ਨੇ ਜੀ, ਬਿਲਕੁਲ।
1: ਸੋ ਇਸ ਉਸ
0: ਨਹੀਂ ਤਾਂ
1: ਕਰਕੇ
0: ਭਗਤ
1: ਉਹਨਾਂ
0: ਸਿੰਘ
1: ਬੰਦਿਆਂ
0: ਉਹਨਾਂ ਦੀ
1: ਜਿਹੜਾ
0: ਵੀ,
1: ਹੈਗਾ
0: ਸੈਣੀ ਸਾਹਿਬ ਭਗਤ ਸਿੰਘ ਉਹਨਾਂ ਦੀ ਵੀ ਵੋਟ ਬਣ ਗਈ ਵੈਸੇ ਤਾਂ
1: ਪਰ ਸਾਹਿਬ ਇਸ ਇਹ ਤਰੁਟੀਆਂ ਆ ਨਾ ਇਹਦੇ ਤੇ ਬਸ ਐਕਸਪਲੇਨੇਸ਼ਨ ਕਾਲ ਕਰੋ ਨਾ, ਇਹ ਜੈਨੂਇਨ ਗਰਾਊਂਡ ਆ।
0: ਬਿਲਕੁਲ
1: ਹੁੰਦਾ ਕੀ ਆ ਭਾਰੇ ਸਾਹਿਬ ਜਦੋਂ ਟ੍ਰਿਫਲਸ ਇੰਨੀਆਂ ਵੱਧ ਜਾਂਦੀਆਂ ਨਾ, ਜਿੱਥੇ ਜੈਨੂਇਨ ਅਗਲੇ ਦੀ ਐਕਸਪਲੇਨੇਸ਼ਨ ਕੀਤੀ ਭਾਈ ਇਲੈਕਸ਼ਨ ਕਮਿਸ਼ਨਰ ਦੀ, ਆ ਦੇਖ ਬਈ ਤੂੰ BLO ਲਾਏ ਤੂੰ ਆ ਲਾਏ ਹੈਗੇ, ਕਿਹਦੀ ਰਿਸਪੋਂਸੀਬਿਲਟੀ ਹੈ ਕਿ ਜੇ ਚੈੱਕ ਕਰਨਾ ਸੀ ਵੀ ਭਾਈ ਵੋਟ ਜਿਹੜੀ ਫੋਟੋ ਲੱਗਣੀ ਹੈ ਵੋਟਰ ਦੀ ਕਿ ਭਗਤ ਸਿੰਘ ਦੀ ਲੱਗ ਜਾਣੀ ਹੈ।
0: ਬਿਲਕੁਲ ਹੈ ਜੀ,
1: ਉਹ BLO ਪਨਿਸ਼ ਹੋਣਾ ਚਾਹੀਦਾ, ਬਕਾਇਦਾ ਤੌਰ ਤੇ ਉਹਦੀ ਐਕਸਪਲੇਨੇਸ਼ਨ ਕਾਲ ਕਰਨੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੇ ਨਾ ਜੀ ਜ਼ਿਆਦਾ ਸਖਤੀ ਦਿਖਾਉਂਦੇ ਨੇ, ਤੇ ਬਾਕੀ ਸਰ ਜੀ ਜਿਹੜਾ ਹੈਗਾ ਆ ਮੈਂ ਤਾਂ ਬਹੁਤਾ ਜ਼ਿਆਦਾ ਇਸ ਚੀਜ਼ ਦੇ ਨਾਲ ਸਹਿਮਤ ਹੈ ਨੀ ਗਾ ਜੀ, ਕਿ ਉੱਥੇ ਜਿਹੜਾ ਆ ਉਹ ਜਿਹੜਾ ਬੰਦੇ ਨੇ ਗਲਤ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ
0: ਜੀ,
1: ਪਰ ਐਟ ਲੀਸਟ ਜਿਹੜਾ ਆ ਮੁਲਕ ਦੇ ਵਿੱਚ ਹੁੱਲੜਬਾਜ਼ੀ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਹੈਗੀ ਜੀ ਆਪਾਂ ਨੂੰ ਤਾਂ, ਕਿਉਂਕਿ ਹਰ ਇੱਕ ਬੰਦਾ ਭੀੜ ਨੂੰ ਜੇ ਕੈਸ਼ ਕਰਨ ਲੱਗ ਪਿਆ ਤੇ ਇੱਥੇ ਦੰਗੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
1: ਕਿਉਂਕਿ ਸੱਤਾ ਰੂੜ ਪਾਰਟੀ ਹੈਗੀ ਆ ਉਹ ਪੁਲਿਸ ਦੇ ਆਸਰਾ ਲੈ ਲੈਂਦੀ ਹੈਗੀ ਜੀ, ਉਹਨਾਂ ਕੋਲ ਤਾਂ ਤਨਖਾਹ ਦੇ ਉੱਤੇ ਬੰਦੇ ਹੈਗੇ ਆ ਜੀ, ਦੂਜੇ ਬੰਦੇ ਹੈਗੇ ਆ ਜੀ ਲੀਡਰਾਂ ਨੂੰ ਕੁਛ ਨੀ ਹੋਣਾ, ਕੋਈ ਮਾੜੀ ਜੀ ਚੰਗਿਆੜੀ ਜਿਹੜੀ ਹੈਗੀ ਆ ਇੰਨੀ ਭੀੜ ਦੇ ਵਿੱਚ ਕੋਈ ਹੋਏ ਗਲਤ ਹੋ ਗਈ ਤੇ ਉਹਦੇ ਨਾਲ ਜਿਹੜਾ ਹੈਗਾ ਆ ਮਾਹੌਲ ਖਰਾਬ ਹੋ ਸਕਦਾ ਜੀ,
0: ਹੋ ਸਕਦਾ
1: ਨੁਕਸਾਨ ਹੋ ਜਾਂਦਾ ਉਲਟਾ ਜੀ।
0: ਬਿਲਕੁਲ ਹੈ ਜੀ, ਨਾਲੇ ਇਹਦੇ ਵਿੱਚ ਦੇਖੋ ਹੁਣ ਇਜ਼ਰਾਈਲ ਦੇ ਵਿੱਚ ਵੀ ਜੋ ਸੋਰੀ ਇਜ਼ਰਾਈਲ ਕਹਿ ਦਿੱਤਾ, ਇਰਾਨ ਦੇ ਵਿੱਚ ਵੀ ਜਦੋਂ ਪ੍ਰੋਟੈਸਟ ਚੱਲਦੇ ਸੀ ਉਸ ਸਮੇਂ ਦੇ ਵਿੱਚ ਉਹ ਚਗਿਆੜੀ ਲੱਗੀ ਦੇਖ ਲਓ ਕਿੱਥੇ ਤੱਕ ਗਈ ਆ ਹੁਣ, ਉਹ ਕਿਹੜਾ ਮਤਲਬ ਕਿ ਉਹ ਅਮਰੀਕਨ ਏਜੰਸੀਆਂ ਨੇ ਉਹ ਸਾਰਾ ਕੁਝ ਅੰਦਰ ਜਾ ਕੇ ਸਾਰਾ ਕੁਝ ਕਰਾਇਆ ਹੀ ਹੈ ਜੀ।
1: ਪਰ ਸਾਹਿਬ ਦੇਖੋ ਇਸ ਵੇਲੇ ਜਿਹੜੇ ਹੈਗੇ ਆ ਭਾਈ 32 ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਕਿਉਂ
0: ਜੀ,
1: ਕਿਉਂਕਿ ਅਨਰੈਸਟ ਜਿਹੜੀ ਹੈਗੀ ਆ ਉਹ ਹਰ ਜਗ੍ਹਾ ਹੀ ਆ ਜੀ,
0: ਜੀ
1: ਜਿੱਦਾਂ ਬੇਰੁਜ਼ਗਾਰ ਤੁਰਿਆ ਫਿਰਦਾ ਆ ਉਨਾ ਰੁਜ਼ਗਾਰ ਹੈ ਹੀ ਨਹੀਂ
0: ਜੀ, ਬਿਲਕੁਲ
1: ਨਾ ਨਾ ਪਬਲਿਕ ਸੈਕਟਰ ਦੇ ਵਿੱਚ ਆ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ
0: ਜੀ,
1: ਸੋ ਇਸ ਕਰਕੇ ਇੱਥੇ ਇਹ ਰੋਟੀ ਤੇ ਜਦੋਂ ਵਿਹਲਾ ਮਨ ਸ਼ੈਤਾਨ ਦਾ ਘਰ, ਦੂਜਾ ਕੁਛ ਇੱਕ ਜਿਹੜੇ ਹੈਗੇ ਆ ਭਈ ਇਹਨਾਂ ਚੀਜ਼ਾਂ ਦੇ ਨਾਲ ਫੇਮ ਮਿਲਦੀ ਆ ਸਭ ਕੁਛ ਮਿਲਦਾ ਜੀ,
0: ਤੇ
1: ਬੰਦੇ ਲੀਡਰ ਵੀ ਬਣ ਜਾਂਦੇ ਹੈਗੇ ਆ, ਵਿਧਾਇਕ ਵੀ ਬਣ ਜਾਂਦੇ ਆ ਜੀ ਇਹਨਾਂ ਚੱਕਰਾਂ ਦੇ ਵਿੱਚ ਹੀ,
0: ਮੁਕੱਦਰ ਜੀ ਦੀ ਸੰਖੇਪ ਦੇ ਵਿੱਚ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ, ਦੋ ਤਿੰਨ ਖਬਰਾਂ ਉਹ ਵੀ ਇੰਟਰਸਟਿੰਗ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਅਨੁ ਜੀ ਸਵਾਗਤ ਹੈ,
2: ਗੱਲ ਸੁਣ ਕੇ
0: ਇੱਕ ਮਿੰਟ ਜੀ, ਇਧਰੋਂ ਚਲੋ ਗਾ ਜੀ, ਹਾਂਜੀ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਭਾਰਤੀ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ
2: ਜੀ ਜੀ ਜੀ। ਮੈਂ ਤਾਂ ਤੁਹਾਡੀ ਗੱਲ ਤੇ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ ਵੀ ਮੈਂ ਸੁਣਦਾ ਪਿਆ ਸੀ ਤੁਹਾਡੀ ਗੱਲ ਵੀ ਐ ਨਹੀਂ ਹੋ ਸਕਦਾ ਜਿਹੜੀ ਤੁਸੀਂ ਵੀ ਤੁਹਾਡਾ ਚਲੋ ਓਪੀਨੀਅਨ ਹੈਗਾ ਵੀ ਐ ਵੋਟ ਚੋਰੀ ਨਹੀਂ ਹੋ ਸਕਦੀ
1: ਤੁਹਾਡੀ ਕੱਟ ਹੋਈ
2: ਹੈ। ਹਾਂਜੀ
1: ਤੁਹਾਡੀ ਵੋਟ ਕੱਟ ਹੋਈ
0: ਜੀ?
2: ਨਹੀਂ ਨਹੀਂ ਸਾਨੂੰ ਤਾਂ ਬਾਈ ਜੀ ਅਸੀਂ ਤਾਂ ਇਹ ਆਏ ਸੀ ਆਪਣਾ ਪੁੱਛਣ ਤੇ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਵੋਟ ਬਣੀ ਹੈ ਜਾਂ ਨਹੀਂ ਬਣੀ। ਮੇਰੀ ਮੈਂ ਕੱਟ ਹੋਣ ਨਾ ਹੋਣ ਦਾ ਨਹੀਂ ਮਤਲਬ ਹੈਗਾ
0: ਜੀ,
2: ਮੈਂ ਜਿਹੜਾ ਜੈਨੂਇਨ ਕੁਐਸਚਨ ਹੈਗਾ ਮੈਂ ਉਹ ਕਰਦਾ ਵੀ ਜਦੋਂ ਇੱਕ ਅਖਬਾਰ ਦੀ ਮੰਨ ਲਓ ਪੱਤਰਕਾਰ ਇਹ ਕਹਿੰਦੀ ਵੀ ਤਿੰਨ ਦੇ ਵਿੱਚੋਂ ਦੋ ਇਲੈਕਸ਼ਨ ਕਮਿਸ਼ਨ ਜਿਹੜੇ ਉਹ ਹੈਗੇ ਨੇ ਵੀ ਉਹ ਖਿਲਾਫ ਸੀ, ਤੇ ਇੱਕ ਗਿਆਨੇਸ਼ ਕੁਮਾਰ ਜਿਹੜਾ ਹੈ ਉਹ ਕੱਲਾ ਹੀ ਆਪਣੇ ਆਪਣੇ ਹਿਸਾਬ ਨਾਲ ਫੈਸਲੇ ਲਈ ਜਾਂਦਾ
0: ਜੀ।
2: ਬਾਈ ਜੀ ਉਹਦਾ ਮੂੰਹ ਖੋਲਣ ਦਾ ਹੱਕ ਨੀ ਬਣਦਾ ਉਹਦਾ, ਵੀ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਵੀ ਮੈਂ ਵੀ ਇਹ ਗਲਤ ਨੇ ਮੈਂ ਸਹੀ ਹਾਂ
0: ਜੀ।
2: ਅੱਜ ਤੱਕ ਇਹ ਖਬਰਾਂ ਚੱਲਦੀਆਂ ਪਈਆਂ ਨੇ ਬਾਈ ਜੀ, ਤੇ ਉਹ ਬੰਦਾ ਸਾਹਮਣੇ ਉਹਨੂੰ ਤਿਆਰ ਹੀ ਨੀ ਹੈਗਾ ਗਿਆਨੇਸ਼ ਕੁਮਾਰ, ਫਿਰ ਇੱਕ ਬੰਦਾ ਇਹੋ ਜਿਹਾ ਕੀ ਉਹਨੂੰ ਕੀ ਉਹਨੂੰ ਅਧਿਕਾਰ ਹੈ ਵੀ ਉਹਦੇ ਤੇ ਕੋਈ ਕੇਸ ਵੀ ਹੋ ਸਕਦਾ ਬਾਈ
0: ਜੀ।
2: ਉਹ ਕਿਹੜਾ ਵੱਖਰਾ ਵੱਖਰਾ ਰੱਬ ਹੈ ਵੀ ਉਹ ਦੁਨੀਆਂ ਤੇ ਜੰਮਿਆ ਹੈ ਵੀ ਉਹਦੇ ਤੇ ਕੋਈ ਕੇਸ ਹੀ ਨਹੀਂ ਹੋ ਸਕਦਾ, ਜੇ ਉਹਨੂੰ ਇੱਕ ਡਿਊਟੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਦੀ ਉਹਨੇ ਕਰਨੀ ਹੈ
0: ਜੀ।
2: ਇਹ ਇਹ ਸਰਕਾਰ ਉਹਨੂੰ ਕੀ ਉਹੀ ਗੱਲ ਵੱਖਰਾ ਉਹ ਦੇਣ ਦੀ ਹੈ ਵੀ ਇਹਦੇ ਤੇ ਕੇਸ ਹੀ ਨਹੀਂ ਹੋ ਸਕਦਾ ਬਾਈ ਹੈ
0: ਜੀ।
2: ਤੁਸੀਂ ਦੋ ਇਲੈਕਸ਼ਨ ਕਮਿਸ਼ਨ ਆਪਣਾ ਉਹ ਕਹਿਣ ਦੇ ਨੇ ਵੀ ਅਸੀਂ ਇਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ, ਇਹ ਇਕੱਲਾ ਫੈਸਲੇ ਲੈਣ ਦੇ
0: ਜੀ।
2: ਉਹ ਇੱਥੇ ਦਿੱਲੀ ਦੇ ਵਿੱਚ ਇੰਨੀ ਪੁਲਿਸ ਫੋਰਸ ਲਾਉਣ ਦੀ ਬਜਾਏ ਵੀ ਉਹ ਬੰਦਾ ਬਹਿ ਕੇ ਮੀਡੀਆ ਦੇ ਵਿੱਚ ਜਵਾਬ ਦੇ ਦੇ ਵੀ ਮੈਂ ਮੇਰਾ ਆਹ ਜਵਾਬ ਹੈ ਜੀ ਉਹਦੇ ਬਦਲ, ਜਾਓ ਫਿਰ ਤਿੰਨੀ ਬਹਿ ਜਾਣਾ।
0: ਪਰ ਸਿੰਘ ਸਾਹਿਬ ਇੱਕ ਮਿੰਟ ਮੁਕੱਦੇ ਜੀ, ਮੇਰੇ ਦਿਮਾਗ ਚ ਇੱਕ ਚੀਜ਼ ਗੱਲ ਆਈ ਹੈ, ਮੈਂ ਨਾਲ ਲੱਗਦੀ ਪੁੱਛ ਲਵਾਂ ਸੈਣੀ ਸਾਹਿਬ ਨੂੰ ਕਾਨੂੰਨੀ ਤੌਰ ਦੇ ਉੱਤੇ ਵੀ। ਸੈਣੀ ਸਾਹਿਬ ਜਿਵੇਂ ਤਿੰਨ ਚੋਣ ਕਮਿਸ਼ਨਰ ਨੇ ਜੀ ਇਹਦੇ ਵਿੱਚ ਹਨਾ ਜੀ, ਤੇ ਉਹਨਾਂ ਦੀ ਵੋਟ ਜਿਹੜੀ ਸਹਿਮਤੀ ਬਣਨੀ ਹੈ, ਦੋ ਇੱਕ ਜਗ੍ਹਾ ਹੋਣਗੇ, ਇੱਕ ਇੱਕ ਜਗ੍ਹਾ ਹੋਏਗਾ, ਉਸ ਹਿਸਾਬ ਨਾਲ ਬਣਨੀ ਆ, ਤੇ ਕਿਵੇਂ
2: ਮੈਜੋਰਟੀ ਡਿਸੈਂਟ ਮੈਜੋਰਟੀ ਮੈਜੋਰਟੀ ਡਿਸੈਂਟ ਦੀ ਹੈ ਜੀ ਭਾਰਤ ਬਾਈ ਜੀ।
0: ਇੱਕ ਮਿੰਟ ਹਾਂਜੀ ਮੁਕੱਦੇ ਜੀ, ਸੈਣੀ ਸਾਹਿਬ ਕਿੱਦਾਂ ਦੇਖਦੇ ਹੋ ਜੇ ਹੁਣ ਦੋ ਜਿਹੜੇ ਨੇ ਚੋਣ ਕਮਿਸ਼ਨ ਨੇ ਉਹ ਉਹਨਾਂ ਦਾ ਪੱਖ ਜਿਹੜੇ ਨੇ ਆਪਸ ਦੇ ਵਿੱਚ ਮਿਲਦੇ ਆ, ਤੇ ਉਹਨੂੰ ਰਿਜੈਕਟ ਨਹੀਂ ਕਰ ਸਕਦੇ ਆਪਣੇ ਪੱਧਰ ਦੇ ਉੱਤੇ, ਏਡਾ ਵੱਡਾ ਮਾਮਲਾ ਕਿਉਂ ਬਣ ਰਿਹਾ ਫਿਰ?
1: ਹਾਂਜੀ ਮਾਫੀ
2: ਮੰਗ ਕੇ ਮੈਂ ਇੱਕ ਗੱਲ ਕਹਿ ਦਿੰਦਾ, ਭਾਵੇਂ ਚੋਣ ਕਮਿਸ਼ਨ ਮੰਨ ਲਓ ਜਿਹੜਾ ਮੁੱਖ ਚੋਣ ਕਮਿਸ਼ਨ ਹੈ ਉਹ ਭਾਵੇਂ ਮੁੱਖ ਹੈ, ਪਰ ਜੇ ਦੋ ਜਿਹੜੇ ਨਾਲ ਲੱਗੇ ਹੋਏ ਦੀ ਜੇ ਉਹਨਾਂ ਦੀ ਡਿਸੈਂਟ ਹੈ ਨਾ
0: ਜੀ,
2: ਉਹ ਮੰਨੀ ਜਾਊਗੀ ਬਾਈ ਜੀ। ਇਹ ਨਹੀਂ ਹੈਗਾ ਵੀ ਉਹ ਜੇ ਉਹ ਕੁਰਸੀ ਤੇ ਬੈਠਾ ਤਾਂ ਉਹਦੀ ਮੰਨੀ ਜਾਊਗੀ।
0: ਬਿਲਕੁਲ, ਪੁੱਛ ਲੈਣੇ ਆ ਸੈਣੀ ਸਾਹਿਬ ਨੂੰ ਕੀ ਕਹਿੰਦੇ ਉਹਦੇ ਉੱਤੇ।
2: ਜੀ ਬਾਕੀ ਸੈਣੀ ਬਾਈ ਜੀ ਨਾਲ ਗੱਲ ਕਰੋ।
0: ਥੈਂਕ ਯੂ ਜੀ
2: ਜੀ
0: ਹਾਂਜੀ ਸੈਣੀ ਸਾਹਿਬ।
1: ਭਾਰਤ ਸਾਹਿਬ ਗੱਲ ਏਦਾਂ ਆ, ਕੋਈ ਵੀ ਕਾਨੂੰਨ ਬਣਾਇਆ ਜਾਂਦਾ ਚਾਹੇ ਉਹਨੂੰ ਮੁੱਖ ਚੋਣ ਕਮਿਸ਼ਨ ਨੂੰ ਜਿਹੜੀ ਹੈਗੀ ਆ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਚਾਹੇ ਉਹ ਕੱਲਾ ਡਿਸੀਜਨ ਲੈ ਰਿਹਾ ਹੈਗਾ ਆ ਸੀ, ਤੇ ਦੋ ਜਿਹੜੇ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਸਹਿਮਤੀ ਹੈ ਨਹੀਂ ਸੀ ਜੀ। ਠੀਕ ਹੈ ਜੀ, ਉਸ ਚੀਜ਼ ਦਾ ਹੱਲ ਕੀ ਹੈਗਾ ਸੀਗਾ? ਉਹਦਾ ਹੱਲ ਹੈਗਾ ਸੀ ਜੋ ਅੱਜ ਕਰਕੇ ਆਏ ਆ, ਅੱਜ ਵੀ ਤਾਂ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੇਟੀ ਕਰਕੇ ਆਏ ਆ,
0: ਕਰਕੇ ਆਏ ਨੇ ਜੀ, ਬਿਲਕੁਲ ਹੈ ਜੀ।
1: ਤੇ ਫੇਰ ਉਸ ਜਦੋਂ ਵੀ ਕਾਨੂੰਨ ਦੀ ਵੈਲਿਡਿਟੀ ਕਿਸੇ ਬੰਦੇ ਨੂੰ ਜਿੱਦਣ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਹਨੂੰ ਜਿਹੜਾ ਹੈਗਾ ਆ ਵੀ ਗਿਆਨੇਸ਼ ਨੂੰ ਇੰਨੀ ਪਾਵਰ ਹੈਗੀ ਆ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਉਸ ਪ੍ਰੋਵੀਜ਼ਨ ਨੂੰ ਉਸ ਅਮੈਂਡਮੈਂਟ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਸੀ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਿ ਭਾਈ ਆਹ ਦੇਖੋ ਜੀ ਏਦਾਂ ਦਾ ਲਾ ਨਹੀਂ ਹੋ ਸਕਦਾ ਹੈਗਾ, ਕਿਸੇ ਬੰਦੇ ਨੂੰ ਏਦਾਂ ਦੀ ਐਬਸੋਲਿਊਟ ਇਮਿਊਨਿਟੀ ਨਹੀਂ ਮਿਲ ਸਕਦੀ ਜੀ, ਤੇ ਕਾਨੂੰਨ ਜਾਇਜ਼ ਨਹੀਂ ਦਿੰਦਾ ਜੀ। ਦੂਜਾ ਵੀ ਜਦੋਂ ਇਹ ਤਿੰਨ ਬੰਦੇ ਹੈਗੇ ਆ ਤੇ ਮੈਜੋਰਟੀ ਵਿਊ ਪ੍ਰਵੇਦ ਕਰਨਾ ਹੈਗਾ ਆ ਕਿ ਉਹ ਤੋਂ ਸਹਿਮਤ ਨਹੀਂ ਤੇ ਇਕੱਲਾ ਡਿਸੀਜਨ ਨਹੀਂ ਲੈ ਸਕਦਾ
0: ਜੀ,
1: ਹਾਂਜੀ। ਤੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਆ ਵਿਚਾਰਨੀਆਂ ਜਾਂ ਉਹਨੂੰ ਨਲਟੀਫਾਈ ਕਰਨਾ ਹੈਗਾ ਆ, ਤੇ ਉਹ ਤਾਂ ਕਰਨਾ ਹੈਗਾ ਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਦਾ ਕੰਮ ਹੀ ਇਹ ਆ ਜੀ
0: ਜੀ।
1: ਉਹਨਾਂ ਨੇ ਕੋਈ ਵੀ ਕਾਨੂੰਨ ਅੱਜ ਵੀ ਜਿਹੜਾ ਹੈਗਾ ਆ ਜਿੱਦਣ ਇਹਨਾਂ ਦਾ ਸਰ ਇਹਨਾਂ ਦੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ ਜਿਹੜਾ ਆ ਸਰਕਾਰ ਨੇ ਕੀ ਕੀਤਾ, ਇੱਕ ਕਮੇਟੀ ਬਣਾ ਦਿੱਤੀ, ਇੱਕ ਕਮੇਟੀ ਬਣਾ ਕੇ ਬਾਅਦ ਦੇ ਵਿੱਚ ਉਸ ਕਮੇਟੀ ਨੇ ਕਰ ਦਿੱਤਾ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ, ਹਾਂਜੀ, ਤੇ ਅਸੀਂ ਤੁਹਾਡੀ ਵੀ ਰਾਏ ਲੈ ਲਈਏ
0: ਜੀ।
1: ਮੁੜ ਕੇ ਜਿਹੜਾ ਹੈਗਾ ਆ ਇਸੇ ਹੀ ਕਪਿਲ ਸਿੱਬਲ ਨੇ ਵੀ ਇਤਰਾਜ਼ ਕੀਤਾ, ਉਹ ਭਾਈ ਜੇ ਸੁਪਰੀਮ ਕੋਰਟ ਅੱਜ ਰਾਏ ਦੇ ਦੇਗੀ ਤੇ ਕੱਲ ਨੂੰ ਜਿਹੜਾ ਹੈਗਾ ਜੇ ਇਸ ਚੀਜ਼ ਨੂੰ ਅਸੀਂ ਉੱਥੇ ਚੈਲੰਜ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦਾ ਆਪਣਾ ਵਿਊ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ, ਤੇ ਫਿਰ ਸੁਪਰੀਮ ਕੋਰਟ ਉਹਨੂੰ ਕੇਸ ਨੂੰ ਸੁਣੇਗੀ ਕਿੱਦਾਂ?
0: ਬਿਲਕੁਲ ਹੈ ਜੀ।
1: ਸੋ ਉਹ ਇੱਕਦਮ ਜੱਜ ਪਿੱਛੇ ਹਟ ਗਏ, ਉਹਨਾਂ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਏਦਾਂ ਹੀ ਅੱਜ ਰਾਹੁਲ ਗਾਂਧੀ ਤੇ ਇਹਨਾਂ ਨੂੰ ਕਹਿੰਦੇ ਸੀ ਖੜਗੇ ਨੇ ਜਦੋਂ ਕਿਹਾ ਸੀ ਵੀ ਅਸੀਂ ਮਿਲਣਾ ਚਾਹੁੰਦੇ ਆ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਜਿਸ ਇਸ਼ੂ ਤੇ ਸਾਨੂੰ ਨਾਲ ਮਿਲਣਾ ਚਾਹੁੰਦੇ ਆ ਤੁਸੀਂ ਤਾਂ ਉਹਦੇ ਬਾਬਤ ਜਿਹੜਾ ਆ ਸਾਡੇ ਕੋਲ ਪਹਿਲਾਂ ਹੀ ਇੱਕ ਰਿਟ ਆ ਗਈ ਹੈਗੀ ਆ, ਉਸ ਇਸ਼ੂ ਤੇ ਤਾਂ ਅਸੀਂ ਜਿਹੜਾ ਜੋ ਵੀ ਫਾਈਂਡਿੰਗ ਦੇਣੀ ਆ ਉਹ ਕੋਰਟ ਦੇ ਵਿੱਚ ਦੇਣੀ ਆ ਤੇ ਉੱਥੇ ਜੋ ਵੀ ਗੱਲ ਸੁਣਨੀ ਆ ਕੋਰਟ ਚ ਸੁਣਨੀ ਆ ਜੀ। ਕੱਲ ਨੂੰ ਜਿਹੜਾ ਹੈਗਾ ਸਾਡੇ ਤੇ ਇਸ ਚੀਜ਼ ਦੀ ਉਂਗਲ ਉੱਠੇਗੀ, ਹਰ ਇੱਕ ਬੰਦੇ ਦੀ ਮਰਿਆਦਾ ਆ ਉਹ ਉਹਨਾਂ ਦੀ ਇੰਸਟੀਟਿਊਸ਼ਨ ਦਾ ਹੈਗਾ ਆ ਵੀ ਜੋ ਗੱਲ ਕਰਨੀ ਆ ਓਪਨ ਕੋਰਟ ਦੇ ਵਿੱਚ ਕਰਨੀ, ਉਸ ਇਸ਼ੂ ਤੇ ਜੱਜਾਂ ਨਾਲ ਪ੍ਰਾਈਵੇਟ ਦੀ ਮਿਲ ਕੇ ਗੱਲ ਨਹੀਂ ਕੀਤੀ ਜਾ ਸਕਦੀ ਜਿਹਨੂੰ ਆਪਾਂ ਕੋਰਟ ਦੇ ਵਿੱਚ ਚੈਲੰਜ ਕਰਨਾ ਹੋਵੇ।
0: ਉਹ ਤਾਂ ਫਿਰ ਕਹਿਣਗੇ ਜੀ ਉਹਨਾਂ ਦੇ ਪ੍ਰਭਾਵ ਥੱਲੇ ਆ ਗਏ, ਫਿਰ ਉਹ ਇਸ਼ੂ ਉੱਠ ਜਾਣਗੇ।
1: ਦੇਖੋ ਮੈਂ ਇਹ ਨੀ ਕਹਿੰਦਾ ਹੈਗਾ ਆ ਜੀ, ਮੈਂ ਕਿਸੇ ਚੀਜ਼ ਨੂੰ ਗਲਤ ਨਹੀਂ ਠਹਿਰਾ ਰਿਹਾ, ਮੈਂ ਤਾਂ ਇਹ ਕਹਿੰਦਾ ਹੈਗਾ ਆ ਕਿ ਜਿਹੜੇ ਇਗਨੋਰੈਂਟ ਬੰਦੇ ਉੱਥੇ ਉੱਥੇ ਨੰਗੇਜ ਪਰੋਸਿਆ ਜਾ ਰਿਹਾ, ਮੈਨੂੰ ਉਹਦਾ ਇਤਰਾਜ਼ ਆ
0: ਜੀ, ਬਿਲਕੁਲ
1: ਮੈਨੂੰ ਉਹਦਾ ਇਤਰਾਜ਼ ਆ ਜੀ। ਹਾਂਜੀ ਉੱਥੇ ਕੀ ਜਿਹੜਾ ਅੱਛਾ ਫਿਰ ਸਾਡੇ ਜਿਹੜਾ ਹੈਗਾ ਇੱਕ ਕੰਟਰੀ ਦੇ ਵਿੱਚ ਇੱਕ ਮਾਸ ਹਿਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਜੀ, ਇਹ ਤਾਂ ਇੰਨੀ ਜ਼ਿਆਦਾ ਹੈਗੀ ਆ ਜੀ, ਉਹ ਜੇ ਕਿਸੇ ਨੂੰ 1% ਹੈਗੀ ਨਾ ਤੇ ਦੂਜਾ ਆਂਢ ਗੁਆਂਢ ਨਾਲ ਲੱਗਦੇ ਆ, ਨਾਲ ਹੀ ਇਨਫੈਕਸ਼ਨ ਬਹੁਤ ਛੇਤੀ ਫੈਲਦੀ ਹੈ ਜੀ।
0: ਬਿਲਕੁਲ
1: ਜੀ, ਕਾਲਜ ਦੀਆਂ ਕੁੜੀਆਂ ਚਾਰ ਸਿਰ ਘੁਮਾਉਣ ਲੱਗ ਪੈਣਾ ਜੀ, ਤੇ ਜਿਹੜੀਆਂ ਨਾਲ ਹੋਰ ਚਾਰ ਹੁੰਦੀਆਂ ਤੁਰੀਆਂ ਜੀ ਉਹਨਾਂ ਦਾ ਵੀ ਸਿਰ ਘੁਮਾਉਣ ਲੱਗ ਪੈਂਦਾ।
0: ਬਿਲਕੁਲ ਹੈ ਜੀ, ਮੁਕੱਦਰ ਜੀ ਦੀ ਆਖਰ ਚ ਗੱਲ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਵੱਲ ਨੂੰ ਚੱਲਦੇ, ਨਹੀਂ ਤਾਂ ਫਿਰ ਉਹ ਰਹਿ ਜਾਣੀ ਆ ਜੀ। ਹਾਂਜੀ ਮੁਕੱਦਰ ਜੀ, ਸੰਖੇਪ ਦੇ ਵਿੱਚ ਜੀ।
2: ਨਹੀਂ ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ।
0: ਹਾਂਜੀ ਹਾਂਜੀ,
2: ਤੇ ਮੈਂ ਤਾਂ ਵੇਖੋ ਮੈਂ ਆਮ ਬੰਦਾ ਵਾ ਤੇ ਅਡਾਨੀ ਅੰਬਾਨੀ ਵੀ ਮੇਰਾ ਜਿਹੜਾ ਇੱਕੋ ਜੇ ਸਾਡੇ ਰਲਦੇ ਮਿਲਦੇ ਅਧਿਕਾਰ ਨੇ ਵੋਟ ਦਾ ਸਾਨੂੰ
0: ਜੀ,
2: ਭਾਵੇਂ ਉਹ ਅੰਬਾਨੀ ਲੱਖਾਂਪਤੀ ਹੋਵੇ ਤੇ ਭਾਵੇਂ ਮੈਂ ਜਿੰਨੇ ਕੁ ਜੋਗਾ ਵੀ
0: ਹੋਵਾਂ।
2: ਠੀਕ ਹੈ ਜੀ, ਸੈਣੀ ਬਾਈ ਜੀ ਕਹਿੰਦੇ ਸੁਪਰੀਮ ਕੋਰਟ ਚ, ਬਾਈ ਜੀ ਸੈਣੀ ਬਾਈ ਜੀ ਇਹ ਤੁਸੀਂ ਨਾ ਕਿਸੇ ਵੀ ਡਿਬੇਟ ਚ ਕਿਤੇ ਵੀ ਤੁਸੀਂ ਬੀਜੇਪੀ ਨੂੰ ਜਾਂ ਇਹਨਾਂ ਨੂੰ ਪੁੱਛ ਲਿਓ, ਇਹ ਨਾ ਜਦੋਂ ਵੀ ਕੋਈ ਗੱਲ ਹੋਊਗੀ ਇਹ ਕੀ ਕਹਿੰਦੇ ਨੇ ਤੁਸੀਂ ਸੁਪਰੀਮ ਕੋਰਟ ਜਾਓ ਜੀ, ਤੁਸੀਂ ਹਾਊਸ ਹਾਈ ਕੋਰਟ ਜਾਓ ਜੀ, ਹੈ ਇਹਨਾਂ ਦੀ ਨਾ ਤੁਸੀਂ ਜੇ ਸੈਣੀ ਬਾਈ ਜੀ ਹੋ ਸਕਦਾ ਸੁਣਦੇ ਨੀ ਹੋਣਗੇ ਡਿਬੇਟ, ਮੈਂ ਜਿੰਨੇ ਵੀ ਇਹਨਾਂ ਦੇ ਬੰਦੇ ਨੇ ਉਹ ਉਹਨਾਂ ਦੀ ਦਲੀਲ ਇੱਕੋ ਹੀ ਹੁੰਦੀ ਹੈ ਵੀ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ
0: ਜੀ,
2: ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ ਤੁਸੀਂ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ
0: ਜੀ,
2: ਤੁਸੀਂ ਉੱਥੇ ਜਾ ਕੇ ਆਪਣੀ ਤੇ ਸੁਪਰੀਮ ਕੋਰਟ ਕਹਿ ਦੇ ਵੀ ਆਪਣਾ ਬੰਗਾਲ ਦੇ ਵਿੱਚ 27 ਲੱਖ ਬੰਦਾ ਫਿਰ ਕੀ ਹੋ ਗਿਆ ਜੀ, ਇੱਕ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਹੈ, ਤੇ ਉਹ ਕਹਿ ਦੇ ਸੁਪਰੀਮ ਕੋਰਟ ਵੀ 27 ਲੱਖ ਬੰਦਾ ਅਗਲੀ ਵਾਰੀ ਵੋਟ ਪਾਊਗਾ ਫਿਰ ਕੀ ਹੋ ਗਿਆ
0: ਜੀ,
2: ਹੈ ਜੀ ਤੇ ਕਿਹੜਾ ਸੁਪਰੀਮ ਕੋਰਟ ਬਾਈ ਜੀ, ਹੈ ਤੇ ਜੇ ਕੱਲ ਨੂੰ ਸੁਪਰੀਮ ਕੋਰਟ ਇਹ ਵੀ ਕਹਿ ਦੂਗਾ ਵੀ ਉਹੀ ਗੱਲ ਹੈ ਵੀ ਇਲੈਕਸ਼ਨ ਵੀ ਕੋਈ ਚੱਕਰ ਨਹੀਂ ਇਹ ਅਗਲੀ ਵਾਰੀ ਹੋ ਜੂਗਾ ਬਾਈ ਜੀ, ਮੈਂ ਨਾ ਸੈਣੀ ਬਾਈ ਜੀ ਮੈਂ ਇਹ ਸਿਆਸੀ ਟਿੱਪਣੀਆਂ ਮੈਂ ਬੜੀਆਂ ਘੱਟ ਕਰਨੀਆਂ ਚਾਹੁੰਦਾ ਵਾਂ, ਪਰ ਮੈਂ ਇਹਨਾਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਣਾ ਵਾ, ਜੋ ਕੁਛ ਇਹ ਹੋ ਰਿਹਾ ਮੈਂ ਐਵੇਂ ਗੱਲਾਂ ਨਹੀਂ ਕਰਦਾ ਹੈਗਾ
0: ਜੀ,
2: ਸੁਪਰੀਮ ਕੋਰਟ ਦਾ ਹੱਕ ਬਣਦਾ ਇੱਕ ਅਭਿਜੀਤ ਦਿਪਕੇ ਨੂੰ ਛੱਡਦਾ, ਮੈਂ ਕਹਿੰਦਾ ਅਭਿਜੀਤ ਦਿਪਕੇ ਮੈਂ ਉਹਦਾ 100% ਖਿਲਾਫ ਆ, ਮੈਨੂੰ ਲੱਗਦਾ ਵੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੋਊਗਾ ਕਿਸੇ ਦਾ ਵੀ ਹੋਊਗਾ,
0: ਉਹ ਤਾਂ ਬਾਈ ਜੀ ਅੱਜ ਵੀ ਦੇਖੋ ਥਾਣੇ ਪਹੁੰਚ ਗਏ ਨੇ, ਮਤਲਬ ਕਿ ਉਹਦਾ ਪ੍ਰੋਟੈਸਟ ਦੀ ਜਗ੍ਹਾ ਮੰਗਦੇ
2: ਮੈਂ ਮੈਂ ਮੈਂ ਕਹਿੰਦਾ ਬਾਈ ਜੀ ਕੋਰਟ ਉਹਨੂੰ ਵਾਰਨਿੰਗ ਦੇ ਕੇ ਛੱਡਦਾ ਵੀ ਤੂੰ 1 ਸਾਲ ਤੱਕ ਵੀ ਅਸ਼ਾਂਤੀ ਨੀ ਫੈਲਾਉਣੀ ਦੇਸ਼ ਚ
0: ਜੀ,
2: ਤੇ ਉਹ ਤਾਂ ਇੱਕ ਵਿਰੋਧ ਪ੍ਰਦਰਸ਼ਨ ਕਰਨ ਆਏ ਸੀ, ਜੇ ਤੂੰ ਅਸ਼ਾਂਤੀ ਫੈਲਾਉਂਦੇ ਤਾਂ ਉਸ ਤੋਂ ਬਾਅਦ ਦੀ ਗੱਲ ਸੀ
0: ਜੀ,
2: ਇਹ ਕੀ ਗੱਲ ਵੀ ਤੂੰ 1 ਸਾਲ ਤੱਕ ਤੈਨੂੰ ਤਾਂ ਅਸੀਂ ਛੱਡਨੇ ਆ ਵੀ ਤੂੰ ਅਸ਼ਾਂਤੀ ਨੀ ਫੈਲਾਉਣੀ ਹੈ ਜੀ, ਅਸ਼ਾਂਤੀ ਦਾ ਮਤਲਬ ਕੀ ਹੈ ਵੀ ਇਹਦਾ ਮਤਲਬ ਵਿਰੋਧ ਪ੍ਰਦਰਸ਼ਨ ਨੀ ਕਰ ਸਕਦਾ, ਅੱਜ ਜੰਤਰ ਮੰਤਰ ਛੱਡ ਕੇ ਅੱਜ ਰਾਮਲੀਲਾ ਗਰਾਊਂਡ ਇਹਨਾਂ ਨੇ ਤੈਅ ਕਰਤਾ ਜਾਂ ਕੁਛ ਕਰਤਾ, ਬਾਈ ਜੀ ਸਾਨੂੰ ਸਮਝ ਨੀ ਆਉਂਦੀ ਬਈ ਵੀ ਸਾਡੀਆਂ ਸੰਸਥਾਵਾਂ ਕੀ ਕਰਦੀਆਂ ਪਈਆਂ,
0: ਥੈਂਕ ਯੂ
2: ਕਿੱਥੇ ਗੱਲ ਜਾਂਦੀ ਪਈ ਹੈ ਤੇ ਸਾਨੂੰ ਹੁਣ ਵੀ ਸਮਝ ਨੀ ਆਉਂਦੀ, ਮੈਂ ਉਹੀ ਗੱਲ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵਾ ਵੀ ਉਹ ਕਹਿੰਦੇ ਵੀ ਉਹ ਗੱਲ ਉਹਦੀ ਉਹ ਆਪਣਾ ਸ਼ਾਇਰ ਦੀ ਸੀ ਉਹ ਵੀ ਜਿਵੇਂ ਮੰਨ ਲਓ ਆਪਣਾ ਰਾਹਤ ਅੰਦੋਰੀ ਨੇ ਕਿਹਾ ਵੀ ਲਗੇਗੀ ਆਗ ਤੋਂ ਆਏਗੇ ਕਈ ਘਰ ਜਦ
0: ਜੀ,
2: ਯਹਾਂ ਪਰ ਖਾਲੀ ਮੇਰਾ ਮਕਾਨ ਥੋੜੀ ਹੈ,
0: ਇੱਥੇ
2: ਇਹ ਆਪਾਂ ਨਾ ਸਿਰਫ ਇਹ ਨਾ ਸਮਝੀਏ, ਮੈਨੂੰ ਇਹ ਲੱਗਦਾ ਵੀ ਕਈ ਵਾਰੀ ਨਾ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਠੀਕ ਹਾਂ ਤੇ ਸਾਡੇ ਤੇ ਕੋਈ ਗੱਲ ਨਹੀਂ ਆਉਣੀ, ਮੈਨੂੰ ਕਈ ਵਾਰੀ ਇਹ ਜ਼ਰੂਰ ਮਹਿਸੂਸ ਹੁੰਦਾ ਇਹ ਗੱਲ ਹਰ ਇੱਕ ਤੇ ਆਉਣੀ ਹੈ ਬਾਈ,
0: ਬਿਲਕੁਲ ਹੈ ਜੀ,
2: ਜਿੱਥੇ ਮਰਜ਼ੀ ਭੱਜ ਲਓ ਤੁਸੀਂ,
0: ਥੈਂਕ ਯੂ,
2: ਜਿੱਥੇ ਮਰਜ਼ੀ ਭੱਜ ਲਓ ਤੁਸੀਂ,
0: ਥੈਂਕ ਯੂ ਮੁਕੱਦਰ ਜੀ,
2: ਮੈਂ ਇਹੀ ਗੱਲ ਕਹਿਣੀ,
0: ਸ਼ੁਕਰੀਆ ਜੀ, ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਦੋਸਤੋ। ਇਸ ਜੀ ਮੁਕੱਦਰ ਜੀ ਤੇ ਜੀਰਾ ਜੀ ਵੀ ਨਾਲ ਜੁੜ ਰਹੇ ਨੇ, ਜੀਰਾ ਜੀ ਮੈਂ ਬਸ ਸੈਣੀ ਸਾਹਿਬ ਦੇ ਨਾਲ 2-4 ਖਬਰਾਂ ਸਾਂਝੀਆਂ ਕਰਕੇ ਫਿਰ ਮੈਂ ਲਾਈਨਾਂ ਖੋਲਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਜੀ ਆਨੂੰ ਜੀ ਫਿਰ ਤੋਂ, ਤੇ ਆਪਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ ਜੀ, ਜੇ ਕੁਝ ਕੋਈ ਗੱਲ ਕਹਿਣੀ ਚਾਹੁੰਦੇ ਆ ਤਾਂ ਜ਼ਰੂਰ ਕਰ ਸਕਦੇ।
1: ਭਰੇ ਸਾਹਿਬ ਗੱਲ ਏਦਾਂ ਹੈਗੀ ਆ, ਹੁਣ ਮੈਂ ਕੀ ਦੱਸਾਂ ਵੀ 57 ਦਾ ਇੱਕ ਪਰਫਾਰਮਾ ਹੁੰਦਾ ਆ, ਉੱਥੇ ਬੌਂਡ ਹੀ ਭਰਾਇਆ ਜਾਂਦਾ ਜੀ। ਸੋ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਇਹਨਾਂ ਵਾਸਤੇ ਕੋਈ ਬਦਲਦੀ ਨੀ, ਜਾਂ ਤਾਂ ਅੱਜ ਤੋਂ ਪਹਿਲਾਂ ਚੈਲੰਜ ਕਰ ਦਿੰਦੇ ਵੀ 57 ਚ ਬੌਂਡ ਨੀ ਭਰਾਉਣਾ ਜਾਣਾ, ਉਹ ਬ੍ਰੀਚ ਆਫ ਪੀਸ ਵਾਸਤੇ ਬੌਂਡ ਹੀ ਭਰਾਇਆ ਜਾਂਦਾ ਆ, 6 ਮਹੀਨੇ ਦਾ, ਸਾਲ ਦਾ, ਤੇ 2 ਸਾਲ ਤੱਕ ਦਾ ਬੌਂਡ ਭਰਾਇਆ ਜਾਂਦਾ ਆ। ਐਗਜ਼ੈਕਟਿਵ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈਗੀ ਆ ਜੀ, ਉਹਦੇ ਵਿੱਚ ਜਦੋਂ ਵੀ ਕੋਈ ਜਿਹੜਾ ਹੈਗਾ ਆ 144 ਦੇ ਇੱਥੇ ਲੱਗੀ ਸੀ, ਜੇ ਉਹਦੇ ਵਿੱਚ ਬੰਦਾ ਇੰਟਰ ਕਰ ਜਾਂਦਾ ਆ ਤੇ ਉੱਥੇ ਜਿਹੜਾ ਆ ਉਹ ਬੌਂਡ ਭਰਾਇਆ ਜਾਂਦਾ ਹੈਗਾ ਜੀ। ਉਹ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੀ। ਹੁਣ ਵੱਖਰੀ ਗੱਲ ਆ ਕਿ ਪੋਲੀਟੀਕਲ ਪਾਰਟੀਆਂ ਪਾਰਟੀਆਂ ਤੋਂ ਇਨਫੈਕਟਡ ਲੋਕ ਜਿਹੜੇ ਹੁੰਦੇ ਨਾ, ਉਹ ਫਿਰ ਕਾਨੂੰਨ ਨੂੰ ਵੀ ਜਿਹੜਾ ਹੈਗਾ ਆ ਉਹ ਆਪਣੇ ਨਜ਼ਰੀਏ ਨਾਲ ਹੀ ਦੇਖਦੇ ਹੈਗੇ ਆ ਜੀ, ਤੇ ਆਪਣੀ ਡੈਫੀਨੇਸ਼ਨ ਦੱਸਦੇ ਹੈਗੇ ਆ ਜੀ ਉਹ ਪਰਿਸਥਿਤੀਆਂ ਤੋਂ ਮੁਤਾਬਕ। ਕੋਈ ਪਰਫੋਰਮਾ ਜੇ ਨਵਾਂ ਹੋਵੇ ਉਹਨਾਂ ਵਾਸਤੇ ਹੁਣ ਸਪੈਸ਼ਲ ਕਾਨੂੰਨ ਥੋੜਾ ਬਣਾਉਣਾ, ਜੋ ਪਹਿਲਾਂ ਚੱਲਿਆ ਆ ਰਿਹਾ ਜੀ ਉਹਦੇ ਹਿਸਾਬ ਨਾਲ ਹੀ ਚੱਲਣਾ ਜੀ।
0: ਨਾਲੇ ਕਿਸੇ ਕਿਸੇ ਚੀਜ਼ ਦਾ ਸੈਣੀ ਸਾਹਿਬ ਭਰੋਸਾ ਕਰਨਾ ਪਏਗਾ ਨਾ, ਹੁਣ ਜੇ ਕੋਰਟ ਦੇ ਉੱਤੇ ਨਾ ਕਰਾਂਗੇ, ਲਾਅ ਦੇ ਉੱਤੇ ਨਾ ਕਰਾਂਗੇ ਜਾਂ ਕਾਨੂੰਨ ਦੇ ਉੱਤੇ ਨਾ ਕਰਾਂਗੇ ਤਾਂ ਕਿੱਥੇ ਫਿਰ ਗੱਲ ਖੜਦੀ ਨੀ, ਨਾ ਆਪਾਂ ਨੂੰ ਫਿਰ ਪੱਤਰਕਾਰੀ ਤੇ ਕਿਸੇ
1: ਦੇ ਉੱਤੇ। ਮੈਂ ਸਮਝਾਉਣਾ ਨਾ, ਮੈਂ ਦੱਸਦਾ ਕਿਦਾਂ, ਹੁਣ 57 ਥੱਲੇ ਕੋਈ ਬੰਦਾ ਜਿਹੜਾ ਹੈਗਾ ਆ ਵੀ ਜਿੱਥੇ ਝਗੜਾ ਹੋਣ ਦੀ ਸੰਭਾਵਨਾ ਹੁੰਦੀ ਆ, ਪੁਲਿਸ ਆਫਿਸਰ ਜਿਹੜਾ ਆ ਬੰਦੇ ਨੂੰ ਜਿੱਥੇ ਵੀ ਮਤਲਬ ਕੋਈ ਸ਼ਾਂਤੀ ਭੰਗ ਹੋਣ ਦੀ ਖਤਰਾ ਹੁੰਦਾ ਆ, ਅੰਦੇਸ਼ਾ ਆ, ਉੱਥੇ ਵਰਡ ਲਿਖਿਆ ਆ CRPC ਚ, ਉੱਥੇ ਜਿਹੜਾ ਆ 57 ਦਾ ਚਲਾਨ ਕੀਤਾ ਜਾਂਦਾ ਹਾਂਜੀ, ਜਿਹਨੂੰ ਹੁਣ ਮੇਰੇ ਖਿਆਲ 151 ਹੈਗੀ ਆ ਜੀ, 161 ਗਿਆ ਬਣ ਗਿਆ, 171 ਹਾਂਜੀ ਬਣ ਗਈ ਆ ਆਪਣੇ BNS ਦੇ ਵਿੱਚ, BNS
0: ਬਦਲ ਗਿਆ
1: ਤੇ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਭਾਰਤੀ ਨਿਆਇ ਸੁਰੱਖਿਆ ਸੰਹਿਤਾ BNSS ਦੇ ਵਿੱਚ ਜਿਹੜਾ ਆ ਹਾਂਜੀ, ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕੀ ਹੁੰਦਾ ਵੀ ਜਦੋਂ ਵੀ ਕਿਸੇ ਵੀ ਬ੍ਰੀਚ ਆਫ ਪੀਸ ਹੋਣ ਦਾ ਅੰਦੇਸ਼ਾ ਹੁੰਦਾ ਆ, ਪੁਲਿਸ ਆਫਿਸਰ ਅਰੈਸਟ ਕਰਕੇ ਐਗਜ਼ੈਕਟਿਵ ਮੈਜਿਸਟ੍ਰੇਟ ਕੋਲ ਲੈ ਜਾਂਦਾ ਆ। ਐਗਜ਼ੈਕਟਿਵ ਮੈਜਿਸਟ੍ਰੇਟ ਜਾਂ ਤਾਂ ਤੁਹਾਨੂੰ ਉਸ ਵੇਲੇ ਜਿਹੜਾ ਹੈਗਾ ਬੇਲ ਦੇ ਉੱਤੇ ਰਿਲੀਜ਼ ਕਰੂਗਾ, ਬੇਲ ਤੇ ਰਿਲੀਜ਼ ਕਰੂਗਾ ਤੇ 6 ਮਹੀਨੇ ਤੋਂ ਘੱਟੋ ਮਿਨੀਮਮ 6 ਮਹੀਨੇ ਤੇ ਮੈਕਸੀਮਮ 2 ਸਾਲ ਤੁਹਾਡੀਆਂ ਤਰੀਕਾਂ ਪਾਊਗਾ ਤਾਂ ਤੁਹਾਨੂੰ ਡਿਸਚਾਰਜ ਕਰੂਗਾ। ਜੇ ਤੁਸੀਂ ਜਾ ਕੇ ਪਹਿਲੇ ਦਿਨ ਹੀ ਕਹਿੰਦੇ ਹੈਗੇ ਆ ਕਿ ਮੈਂ ਬੌਂਡ ਭਰਨ ਨੂੰ ਤਿਆਰ ਹੈਗਾ ਜੀ, ਵੀ ਮੈਂ ਸ਼ਾਂਤੀ ਰੱਖਾਂਗਾ ਜੀ, ਤੇ ਤੁਹਾਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਜਾਂਦਾ ਹੈਗਾ। ਉਹ ਜਦੋਂ ਫਿਰ ਬੌਂਡ ਉਹ ਅਗਲੇ ਕਹਿੰਦੇ ਹੈਗੇ ਆ ਭਾਈ ਇਹਨਾਂ ਨੇ ਕਿਹੜਾ ਤਰੀਕਾਂ ਭੁਗਤਾਨੀਆਂ ਹੈਗੀਆਂ, ਚੁੱਪ ਕਰਕੇ ਬੌਂਡ ਭਰੋ ਤੇ ਜਾਓ ਉੱਥੋਂ, ਇਹ ਕਾਨੂੰਨੀ ਪ੍ਰਕਿਰਿਆ ਆ ਜੀ, ਹੋਰ ਕੁਛ ਨਹੀਂ ਹੈ।
0: ਬਿਲਕੁਲ
1: ਉੱਥੇ ਕਿਹੜੀ ਸਜ਼ਾ ਹੋ ਜਾਂਦੀ ਹੈਗੀ ਆ ਉਹਦੇ ਉੱਤੇ ਜਿਹੜਾ ਹੈਗਾ, ਮੰਨ ਲਓ ਜਿਹੜਾ ਆ ਉਹ ਸਾਲ ਭਰ ਦਾ ਬੌਂਡ ਭਰਿਆ ਆ ਵੀ ਸਾਲ ਭਰ ਜਿਹੜਾ ਆ ਮੁੜ ਕੇ ਫੇਰ ਕੁਛ ਕਰਦਾ ਤੇ 57 ਚ ਫੇਰ ਲੈ ਆਉਣ ਦੇ ਅਗਲੇ ਹੋਰ ਉੱਥੇ ਕੀ ਕਰਦੇ ਆ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ ਜੀ
1: ਪਰ ਅੱਜ ਸਰਕਾਰ ਜਿਹੜੀ ਹੈਗੀ ਆ ਬੜੀ ਖੁਸ਼ ਆ, ਜਿਹਨੂੰ ਪ੍ਰਾਪਤੀ ਦੱਸਦੇ ਆ ਇਹ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਚੈਲੰਜ ਕੀਤਾ ਸੀ CBI ਦੇ ਛਾਪੇ ਨੂੰ, ਉਹਦੇ ਵਿੱਚ ਨਾ ਤਾਂ CBI ਹਾਂਜੀ ਨਾ ਤਾਂ CBI ਦੀ ਜਿਹੜੀ FIR ਆ ਉਹ ਕੁਐਸ਼ ਹੋਈ ਆ, ਨਾ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸਟੇ ਹੋਈ,
0: ਬੰਦ ਹੋਈ ਹੈ ਜੀ।
1: ਉਹਨਾਂ ਨੇ ਕਿਹਾ ਕੁਰੈਸਿਵ, ਉਹਨਾਂ ਨੇ ਵਰਡ ਯੂਜ਼ ਕੀਤਾ ਕੁਰੈਸਿਵ ਮੈਥਡ ਯੂਜ਼ ਨਾ ਕਰਿਓ। ਕੁਰੈਸਿਵ ਮੈਥਡ ਯੂਜ਼ ਕਰਨ ਦਾ ਮਤਲਬ ਹੁੰਦਾ ਕੁਰੈਸਿਵ ਮੈਥਡ ਹੈਗਾ ਆ ਵੀ ਸਖਤੀ ਨਾ ਕਰਿਓ,
0: ਸਖਤੀ ਨਹੀਂ
1: ਹੈ ਜੀ। ਸਖਤੀ ਦੇ ਵਿੱਚ ਕੀ ਆਉਂਦਾ ਹੈਗਾ ਵੀ ਅਰੈਸਟ ਨਾ ਕਰਿਓ, ਠੀਕ ਹੈ ਜੀ। ਇੰਨਾ ਖੋਇਆ ਜੀ ਮਨ, ਤੇ ਨਾਲ CBI ਦਾ ਰਿਪਲਾਈ ਮੰਗ ਲਿਆ। ਅਜੇ ਤਾਂ ਕੇਸ ਇੱਕ ਸ਼ਬਦ ਐਕਸਪਰਟ ਹੀ ਆ, ਅਜੇ ਦੂਜਾ ਪਾਸੇ ਦਾ ਸੁਣਿਆ ਥੋੜਾ ਪੱਖ, ਇਹ ਤਾਂ ਇਹਨਾਂ ਦਾ ਹੀ ਸੁਣ ਕੇ ਤੇ ਉਹਨਾਂ ਨੇ ਇੰਨੀ ਕੁ ਰਿਲੀਫ ਦੇ ਦਿੱਤੀ ਇਹਨਾਂ ਨੂੰ ਵੀ CBI ਜਿਹੜੀ ਆਪਣੀ ਇਨਵੈਸਟੀਗੇਸ਼ਨ ਕੈਰੀ ਆਨ ਕਰੇ ਤੇ, ਬਟ ਜਿਹੜਾ ਆ ਵੀ ਕੁਰੈਸਿਵ ਮੈਥਡ ਯੂਜ਼ ਨਾ ਕਰੇ
0: ਜੀ।
1: ਉਹ ਕੁਰੈਸਿਵ ਮੈਥਡ ਜਿਹੜੇ ਆ ਉਹ ਅਰੈਸਟ ਨਹੀਂ ਕਰਨਗੇ ਉਹ, ਮੰਨ ਲਓ CBI ਜਾ ਕੇ। ਤੇ ਹੁਣ ਮੈਂ ਆਣ ਮਿਲੋ ਸੱਜਣਾ ਦਾ ਮਤਲਬ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਇਹ ਰਿਲੀਫ ਮਿਲ ਜਾਂਦੀ ਹੈਗੀ ਆ ਤੇ ਐਟ ਦਾ ਸੇਮ ਟਾਈਮ ਉਹਦਾ ਉਸ ਏਜੰਸੀ ਦੇ ਕੋਲ ਅਪੀਅਰ ਹੋਣਾ ਵੀ ਮੈਂਡੇਟਰੀ ਹੋ ਜਾਂਦਾ,
0: ਕੋਆਪਰੇਟ ਕਰਨਾ ਪੈਣਾ ਜੀ,
1: ਕੋਆਪਰੇਟ ਕਰਨਾ ਪੈਣਾ, ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈਗੀ ਆ। ਹੁਣ ਮੰਨ ਲਓ ਜਿਹੜਾ ਹੈਗਾ ਆ ਇੱਥੇ ਜਿਹੜਾ ਆ CBI ਰਿਪਲਾਈ ਦਿੰਦੀ ਹੈਗੀ ਆ ਜੀ, ਮੰਨ ਲਓ ਜਿੱਦਣ ਉਹ ਰਿਪਲਾਈ ਦਿੰਦੀ ਆ ਜੀ ਵੀ ਭਾਈ ਇਹ ਬੰਦਾ ਜਿਹੜਾ ਆ ਸਾਡੇ ਕੋਲ ਆ ਹੀ ਨਹੀਂ ਰਿਹਾ ਜੀ, ਤੇ ਦੈਨ ਆ ਜਿਹੜੀ ਰਿਲੀਫ ਹੈ ਨਾਲੋ ਨਾਲ ਹੀ ਉੱਡ ਜਾਣੀ ਜੀ। ਜੇ ਆ ਵੀ ਜਾਂਦੇ ਹੈਗੇ ਆ ਠੀਕ ਹੈ ਜੀ, CBI ਕੋਰਟ ਨੂੰ ਕਨਵਿੰਸ ਕਰਦੀ ਹੈਗੀ ਆ ਜੀ ਕਿ ਇਹ ਬੰਦਾ ਸਾਡੇ ਨੂੰ ਕੋਆਪਰੇਟ ਨਹੀਂ ਕਰ ਰਿਹਾ, ਸਾਨੂੰ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਆ, ਕੋਰਟ ਕਦੀ ਵੀ ਡਿਨਾਈ ਨਹੀਂ ਕਰੂਗੀ, ਕੋਰਟ ਕਹੂਗੀ ਲੈ ਜਾਓ ਬਈ
0: ਜੀ,
1: ਹੈਂ ਜੀ ਸਾਡੇ ਕੋਲ ਪ੍ਰੈਮਾ ਫਸ਼ਾਈਏ ਦੇ ਖਿਲਾਫ ਐਵੀਡੈਂਸ ਹੈਗਾ ਆ, ਇਹ ਬੰਦਾ ਡਿਨਾਈ ਕਰ ਰਿਹਾ, ਮਤਲਬ ਜਿਹੜਾ ਹੈਗਾ ਆ ਸਾਨੂੰ ਕੋਪਰੇਟ ਨੀ ਕਰ ਰਿਹਾ, ਉਹਨਾਂ ਨੇ ਉਸੇ ਵੇਲੇ ਫੇਕਾ ਦੇਣਾ ਅਰੈਸਟ। ਹੁਣ ਇਹ ਹੈਗਾ ਆ ਵੀ ਅੱਗੇ ਤਾਂ ਜਿਹੜਾ ਹੈਗਾ ਆ CBI ਇਹਨਾਂ ਨੂੰ ਲੱਭਦੀ ਫਿਰਦੀ ਸੀ, ਹੁਣ ਇਹ CBI ਨੂੰ ਲੱਭਣਗੇ ਜੀ ਵੀ ਭਾਈ ਸਾਡੀ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਤਾਂ ਕਿ ਸਾਨੂੰ ਜਿਹੜੀ ਆ ਰਿਲੀਫ ਮਿਲੀ ਹੈਗੀ ਆ ਘਰ ਬਹਿ ਕੇ ਸੌਣ ਦੀ, ਆਰਾਮ ਕਰਨ ਦੀ, ਇਹ ਨਾ ਜਾਂਦੀ ਲੱਗੇ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਜਿਹੜਾ ਹੈਗਾ ਆ ਵੀ ਆਪਣੇ ਜਿਹੜੀ ਆ ਸੈਲੀਬ੍ਰੇਟ ਕਰ ਸਕਦੀ ਹੈਗੀ ਆ ਜੀ ਆਂਸ਼ਿਕ ਤੌਰ ਤੇ ਵੀ ਖੁਸ਼ੀ ਤੇ ਅਰੈਸਟ ਸਟੇ ਹੋ ਗਈ ਜੀ ਸਾਡੀ,
0: ਤੇ
1: ਬਟ ਇਹ ਜਿਹੜਾ ਆ ਇਹ ਟੈਂਪਰੇਰੀ ਹੈਗਾ ਆ ਜੀ, ਜੇ ਉਹ ਚਾਹੁਣਗੇ ਏਜੰਸੀ ਤੇ ਜਦੋਂ ਮਰਜ਼ੀ ਜਾ ਕੇ ਜਿਹੜਾ ਹੈਗਾ ਆ ਇਹ ਰਿਲੀਫ ਇਹਨਾਂ ਦੀ ਖਤਮ ਕਰਵਾ ਸਕਦੀ
0: ਹੈ ਕਰਵਾ ਸਕਦੇ ਆ। ਤੇ ਸੈਣ ਸਾਹਿਬ ਦੂਸਰੇ ਪਾਸੇ ਇੱਕ ਇਹ ਮਾਮਲਾ ਚੱਲਦਾ ਸੀਗਾ, 2-3 ਮਾਮਲੇ ਹੋ ਗਏ ਨੇ ਜੀ ਤੇ
1: ਹਾਂਜੀ ਹਾਂਜੀ DA ਦੇ ਕੇਸ ਦੇ ਵਿੱਚ ਜਿਹੜਾ ਹੈਗਾ ਸਰ DA ਦੇ ਕੇਸ ਦੇ ਵਿੱਚ ਸਰ ਜਿਹੜਾ ਆ ਸਾਡੀ ਹਾਈ ਕੋਰਟ ਹਾਂਜੀ ਹਾਂਜੀ ਉਹ ਹਾਈ ਕੋਰਟ ਦੇ ਵਿੱਚ ਸੀਗਾ DA ਦੇ ਕੇਸ ਦੇ ਵਿੱਚ ਸਰ ਕੀ ਸੀਗਾ ਜੀ, ਇਹਨਾਂ ਨੇ ਨਾ ਜੀ ਸਿਰਫ ਇੱਕ ਤਾਂ ਗਲਤ ਐਫੀਡੈਵਿਟ ਉਹ ਦਿੱਤਾ ਸੀਗਾ ਜੀ ਕਿ ਉੱਥੇ ਜਿਹੜਾ ਆ ਅਸੀਂ ਤਰੁਟੀਆਂ ਰਿਮੂਵ ਕਰ ਲਈਆਂ ਜੀ, ਚੀਫ ਸੈਕਟਰੀ ਨੇ ਐਫੀਡੈਵਿਟ ਦੇ ਦਿੱਤਾ ਸੀ ਤੇ ਸਾਡਾ ਜਿਹੜੀ ਅਪੀਲ ਆ ਸੁਪਰੀਮ ਕੋਰਟ ਚ ਪੈਂਡਿੰਗ ਆ ਜੀ। ਇੱਕ ਉਹ ਕੰਟੈਂਪਟ ਹੋ ਗਈ, ਇੱਕ ਇਹਨਾਂ ਨੇ ਨਾ ਜੀ ਇੱਕ ਲੈਟਰ ਕੱਢ ਦਿੱਤਾ ਕਿਤੇ
0: ਜੀ,
1: ਹਾਈ ਕੋਰਟ ਦੇ ਹੁਕਮ ਦੇ ਬਾਅਦ ਇਹਨਾਂ ਨੇ ਲੈਟਰ ਕੱਢ ਦਿੱਤਾ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਹਾਈ ਕੋਰਟ ਦੇ ਆਰਡਰਾਂ
0: ਮੁਤਾਬਕ। ਕੀ ਬਾਤ ਹੈ ਜੀ,
1: ਉਹ ਦੂਜੀ ਕੰਟੈਂਪਟ ਹੋ ਗਈ। ਸੋ ਉਹ ਬੈਂਚ ਜਿਹੜੀ ਆਲਰੇਡੀ ਕੰਟੈਂਪਟ ਸੁਣ ਰਹੀ ਸੀ ਉਹਨਾਂ ਨੇ ਤਦ ਹੀ ਇਹਨਾਂ ਨੇ ਜਦੋਂ ਚੀਫ ਸੈਕਟਰੀ ਨੇ ਤਾਂ ਅਨਕੰਡੀਸ਼ਨਲ ਅਪੋਲੋਜੀ ਦਿੱਲੀਓਂ ਵਕੀਲ ਲਿਆਂਦੇ ਸੀ, ਉਹਨਾਂ ਨੇ ਆਉਂਦਿਆਂ ਨਾਲ ਹੀ ਕਹਿ ਦਿੱਤਾ ਜੀ ਵੀ ਅਸੀਂ ਸਰੈਂਡਰ ਕਰਦੇ ਹਾਂ, ਅਸੀਂ ਜਿਹੜਾ ਮਾਫ਼ੀ ਮੰਗਦੇ ਹਾਂ ਅਨਕੰਡੀਸ਼ਨਲ ਬਿਨਾਂ ਸ਼ਰਤ ਹੈ ਜੀ। ਹਾਈ ਕੋਰਟ ਨੇ ਅਨਕੰਡੀਸ਼ਨਲ ਅਪੋਲੋਜੀ ਤੇ ਸਾਰਿਆਂ ਨੂੰ ਛੱਡ ਦਿੰਦੇ ਹੁੰਦੇ ਆ, ਇਹਨਾਂ ਨੇ ਕਿਹਾ ਨਾ ਤੁਹਾਨੂੰ ਹੁਣ ਛੱਡਿਆ ਨਹੀਂ ਜਾ ਸਕਦਾ, ਤੁਸੀਂ ਇੱਕ ਨਹੀਂ ਕਈ ਗਲਤੀਆਂ ਕੀਤੀਆਂ ਆਈਆਂ। ਉਹਨਾਂ ਨੇ ਰੈਗੂਲਰ ਬੈਂਚ ਨੂੰ ਜਿਹੜਾ ਹੈਗਾ ਆ ਉਹ ਕੇਸ ਭੇਜ ਦਿੱਤਾ ਸੀ, ਅੱਜ ਰੈਗੂਲਰ ਬੈਂਚ ਨੇ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਜਿਹੜਾ ਆ ਉਹ ਇੱਕ ਫਾਰਮਲ ਨੋਟਿਸ ਦੇਣਾ ਹੁੰਦਾ ਆ ਜੀ ਵੀ ਤੁਹਾਡੇ ਖਿਲਾਫ਼ ਆ ਐਲੀਗੇਸ਼ਨ ਹੈਗੇ ਆ ਕਿ ਏਦਾਂ ਏਦਾਂ ਤੁਸੀਂ ਕੰਟੈਂਪਟ ਕੀਤੀ ਆ, ਉਹ ਸਰਵ ਕਰ ਦਿੱਤਾ ਹੈਗਾ ਆ ਜੀ। ਹੁਣ ਉਹਦਾ ਜਿਹੜਾ ਆ ਰਿਪਲਾਈ 27 ਨੂੰ ਕਰਨਗੇ ਤੇ 30 ਨੂੰ ਕੇਸ ਲੱਗੇਗਾ ਜੀ।
0: ਬਿਲਕੁਲ ਹੈ ਜੀ ਜੀ ਗੁਰੂਗ੍ਰਾਮ ਪੁਲਿਸ ਦੀ FIR ਜਿਹੜੀ ਸੀ ਸ਼ੱਕੀ ਜਾਂ ਵਿੱਤੀ ਲੈਣ ਦੇਣ ਦਾ ਮਾਮਲਾ ਸੀਗਾ, ਉਹਦੇ ਵਿੱਚ ਜਿਹੜਾ ਪੁਲਿਸ ED ਨੇ ਪੁਲਿਸ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਤਲਬ ਕਰ ਲਿਆ।
1: ਹਾਂਜੀ
0: ਹਾਂਜੀ
1: ਹਾਂਜੀ ਹਾਂਜੀ ਉਹ ਸਵਪਨ ਕੁਮਾਰ ਵੀ ਜਿਹੜਾ ਹੈਗਾ ਆ ਜੀ ਉਹ ਵੀ ਆਣ ਮਿਲੋ ਸੱਜਣਾ ਜੀ ਕਵਰ ਕਰਨੀਆਂ ਸੀ ਦੋਨੇ ਖਬਰਾਂ, ਹਾਂਜੀ ਮੇਰੇ ਦਿਮਾਗ ਚੋਂ ਨਿਕਲ ਗਈ
0: ਜੀ।
1: ਉਹ ਸਰ 19 ਤਰੀਕ ਵਾਸਤੇ ਜਿਹੜਾ ਆ ਇਹਨਾਂ ਨੂੰ ਸਮਨ ਕਰ ਲਿਆ ਹੈਗਾ ਜੀ ਵੀ ਆ ਕੇ ਦੱਸੋ ਜੀ ਵੀ ਜਿਹੜੀ ਤੁਸੀਂ ਇਹ ਰਿਪੋਰਟ ਲਈ ਹੈਗੀ ਸੀ ਜੀ ਤੇ ਜਿਹਨੂੰ ਪ੍ਰਟੈਂਡ ਕੀਤਾ ਕਿ ਇਟ ਇਜ਼ ਟਰੂ, ਉਹ ਰਿਪੋਰਟ ਜਿਹੜੀ ਹੈਗੀ ਆ ਉਹਦੇ ਤੇ ਐਕਸਪਲੇਨੇਸ਼ਨ ਕਾਲ ਕਰ ਲਈ ਹੈਗੀ ਆ ਜੀ ਤੇ ਸਵਪਨ ਸ਼ਰਮਾ ਜਿਹੜਾ ਹੈਗਾ ਓਹਦੇ ਹੀ ਬਣਵਾਈ ਸੀ ਜਾ ਕੇ ਜੀ ਉੱਥੇ ਤੇ ਪੈਸੇ ਦੇ ਕੇ, ਉਹ ਲੈਬ ਜਿਹੜੀ ਹੈਗੀ ਆ ਕਦੀ ਏਦਾਂ ਦੀ ਵਾਇਸ ਨੋਟ ਦੀ ਦੇ ਹੀ ਨਹੀਂ ਸੀ ਸਕਦੀ ਰਿਪੋਰਟ ਜੀ, ਸੋ ਇਸ ਕਰਕੇ ਉਹ ਗੁਮਰਾਹ ਕਰਨ ਵਾਸਤੇ ਇੱਥੇ ਲਿਆਂਦੀ ਸੀ ਜੀ ਪਰ ਉਹ ਆਪਣਾ ਪਰਪਸ ਨਹੀਂ ਪੂਰਾ ਕਰ ਸਕੀ ਜੀ, ਸੋ ਇਸ ਕਰਕੇ ਉਸ ਕੇਸ ਦੇ ਵਿੱਚ ਵੀ ਆਵਾਜ਼ ਪੈ ਗਈ ਆ ਜਾਣੀ ਕਿ ਤੇ ਉੱਥੇ ਵੀ ਅਗਲੇ ਕਹਿੰਦੇ ਆਣ ਮਿਲੋ ਸੱਜਣਾ 19 ਤਰੀਕ ਨੂੰ
0: ਜੀ
1: ਸਰ।
0: ਤੇ ਆਪਣੇ ਨਾਲ ਬਰਾੜ ਸਿੰਘ ਸੰਧੂ ਅੰਕਲ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਇੱਕ ਸਵਾਲ ਸੀਗਾ ਕਿ ਜਦੋਂ ਆਪਾਂ ਗੱਲਬਾਤ ਕਰਦੇ ਸੀਗੇ ਗੁਰੂ ਘਰ ਦੀ ਤਾਂ ਅੰਕਲ ਨੇ ਪੁੱਛਿਆ ਸੀਗਾ ਕਿ ਜਿਹੜਾ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਆਉਂਦਾ ਉਹ ਕਿੱਥੋਂ ਆਉਂਦਾ ਜੀ ਸੈਣੀ ਸਾਹਿਬ, ਤੇ ਔਜਲਾ ਸਾਹਿਬ ਨੇ ਥੱਲੇ ਕਮੈਂਟ ਕੀਤਾ ਸੀ ਕਿ ਅੰਕਲ ਜੀ ਰਾਜਨ ਜੀ ਨੂੰ ਕਹਿੰਦੇ ਨੇ ਅਕਾਲੀਆਂ ਦੇ ਬਾਰੇ ਦੇ ਸਵਾਲ ਨਹੀਂ ਕਰਨਾ ਸੀ ਜੀ।
1: ਮੈਨੂੰ ਮੈਂ ਨਹੀਂ ਲੰਗਰ ਖਾਧਾ ਜੀ ਨਾ ਮੈਂ ਲੰਗਰ ਰੈਲੀਆਂ ਤੇ ਜਾਂਦਾ ਹੀ ਆ ਜੀ, ਮੈਨੂੰ ਨੀ ਪਤਾ ਵੀ ਲੰਗਰ ਆਉਂਦਾ ਕਿ ਨਹੀਂ ਆਉਂਦਾ ਜੀ ਇਹਦੇ ਬਾਰੇ, ਜਾਂ ਤਾਂ ਮੈਂ ਕਿਸੇ ਰੈਲੀ ਚ ਜਾਊਂਗਾ ਤੇ ਫੇਰ ਮੈਂ ਦੇਖ ਕੇ ਆਊਂਗਾ ਵੀ ਉੱਥੋਂ ਲੰਗਰ ਕਿੱਥੋਂ ਆਇਆ ਜੀ
0: ਜੀ
1: ਤੇ ਮੈਂ ਲੰਗਰ ਤੇ ਕਿੰਤੂ ਨਹੀਂ ਕਰਦਾ ਹੈਗਾ ਜੀ, ਮੈਂ ਤਾਂ ਇਸ ਕਰਕੇ ਕਰਦਾ ਹੈਗਾ ਕਿ ਸਾਡੇ ਗੁਰੂ ਘਰਾਂ ਨੂੰ, ਮਤਲਬ ਜਿਹੜਾ ਹੈਗਾ ਪਲੇਸ ਆਫ ਦਾ ਗੁਰੂ ਘਰ ਸ਼ੁਡ ਨਾਟ ਬੀ ਯੂਜ਼ਡ ਫਾਰ ਪ੍ਰੋਟੈਸਟਰਸ। ਹਾਂਜੀ, ਉਹਦਾ ਜਿਹੜਾ ਹੈਗਾ ਪ੍ਰੋਟੈਸਟ ਵਾਸਤੇ ਅੰਦਰ ਅੰਦਰ ਤੁਸੀਂ ਗੁਰਬਾਣੀ ਸੁਣਨੀ ਹੈਗੀ ਆ ਜਾਂ ਕਿਸ ਤਰੀਕੇ ਤੁਸੀਂ ਸ਼ਰਧਾ ਨਾਲ ਜਾ ਰਹੇ ਹੈਗੇ ਆ, ਤੁਸੀਂ ਅੰਦਰ ਗੱਲ ਕਰ, ਤੁਸੀਂ ਅੰਦਰ ਜਾ ਕੇ ਜਿਹੜਾ ਹੈਗਾ ਆ ਇੱਕ ਪ੍ਰੋਟੈਕਸ਼ਨ ਲੈਣੇ ਆ, ਤੇ ਦੂਜਾ ਅੰਦਰ ਪ੍ਰੋਟੈਸਟ ਵੀ ਆਪਣਾ ਜਾਰੀ ਰੱਖਦੇ ਹੈਗੇ। ਪਰਪਸ ਦਾ ਤੁਹਾਡਾ ਜਿਹੜਾ ਹੈਗਾ ਉੱਥੋਂ ਅੰਦਰੋਂ ਕਿਉਂ ਪ੍ਰੋਟੈਸਟ ਕੀਤਾ ਤੁਸੀਂ, ਉੱਥੇ ਆਰਾਮ ਨਾਲ ਬੈਠੇ ਰਹਿੰਦੇ। ਹਾਂਜੀ ਸਰ, ਉੱਥੇ ਮੈਂ ਉੱਥੇ ਜਿਹੜਾ ਹੈਗਾ ਸਰ ਵੀਡੀਓ ਦੇਖ ਲਓ, ਉਹਨਾਂ ਦੇ ਸਿਰ ਵੀ ਨੰਗੇ ਆ ਜੀ,
0: ਬਿਲਕੁਲ
1: ਜਿਹੜੇ ਅੰਦਰ ਬੈਠੇ ਆ। ਉਸ ਵੇਲੇ ਤੁਸੀਂ ਉਸ ਮਰਿਆਦਾ ਨੂੰ ਫੋਲੋ ਕਰੋ, ਚੁੱਪ ਕਰਕੇ ਜਿਹੜਾ ਜਾ ਕੇ ਜਿਹੜਾ ਹੈਗਾ ਜਿੱਦਾਂ ਮਰਜ਼ੀ ਤੁਸੀਂ ਬੈਠੋ
0: ਜੀ, ਬਿਲਕੁਲ
1: ਗੱਲ ਤਾਂ ਇਹ ਆ ਜੀ।
0: ਜੀ ਤੇ ਸੈਂਟ ਸਾਹਿਬ, ਆਖਰ ਦੇ ਵਿੱਚ 2 ਮਿੰਟ ਜੀਰਾ ਸਾਹਿਬ ਦਾ ਕੋਈ ਸਵਾਲ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ।
1: ਗੱਲ ਕਰਾਓ ਕਰਾਓ।
0: ਹਾਂਜੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਰਾਜਨ ਸੈਣੀ ਵੀਰ ਜੀ,
1: ਨਮਸਕਾਰ ਜੀ। ਨਮਸਕਾਰ
0: ਨਮਸਕਾਰ
1: ਨਮਸਕਾਰ
0: ਜੀਰਾ ਜੀ।
3: ਬਾਜੀ ਮੈਂ ਤਾਂ ਗੱਲ ਇਹੀ ਕਹਿਣੀ ਚਾਹੁੰਦਾ ਸੀਗਾ ਵੀ ਚਲੋ ਠੀਕ ਆ, ਸਾਡੇ ਰਾਜਨ ਜੀ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਨੂੰ ਬਹੁਤ ਕੁਛ ਪਤਾ
0: ਜੀ,
3: ਹਰ ਇਹਨਾਂ ਨੂੰ ਵਰਲਡਿੰਗ ਦਾ ਪਤਾ, ਸਾਨੂੰ ਉਹਨਾਂ ਚੀਜ਼ਾਂ ਦਾ ਵੀ ਨਹੀਂ ਪਤਾ। ਅੱਜ ਤਾਂ ਸਿੱਧ ਸਿੱਧੀ ਜੀ ਗੱਲ ਕਰਨ ਵਾਲੇ ਆ ਵੀ ਉਹਨਾਂ ਨੇ ਠੱਗੀ ਮਾਰੀ ਆ ਜਾਂ ਨਹੀਂ ਮਾਰੀ। ਸਹੀ ਮੈਨੇਜਰ ਤੇ ਜਿਹੜੀ ਭਾਜੀ ਨੇ ਗੱਲ ਕਹੀ ਸੀ ਨੀ ਵੀ ਜਿਹੜੀਆਂ ਵੋਟਾਂ ਕਟੀਚੀਆਂ ਵਾ ਉਹਦੇ ਚ ਕੀ ਪਤਾ ਲੱਗਦਾ ਵੀ ਵੋਟ ਕਾਂਗਰਸ ਨੂੰ ਪੈਣੀ ਕਿ ਨਹੀਂ ਪੈਣੀ
0: ਜੀ।
3: ਰਾਜਨ ਸੈਣੀ ਜੀ, ਮੈਂ ਨਾ ਵੀਰ ਜੀ ਤੁਹਾਨੂੰ ਨਾ ਇੱਕ ਲਿੰਕ ਭੇਜ ਦੂੰਗਾ, ਗਰਮਾ ਜੀ ਦੀ ਰਿਪੋਰਟ ਆ
0: ਜੀ,
3: ਉਹਦੇ ਵਿਚ ਇਹ ਲਿਖਿਆ ਗਿਆ ਵਾ ਵੀ ਇਹਨਾਂ ਦੇ ਜਿਹੜੇ ਪੰਨਾ ਪ੍ਰਮੁੱਖ ਹੁੰਦੇ ਆ ਨਾ ਬੀਜੇਪੀ ਦੇ,
0: ਹਾਂਜੀ,
3: ਉਹਨਾਂ ਨੇ ਇੱਕ ਤਰ੍ਹਾਂ ਦਾ ਵੀ ਇੰਨੀ ਕ ਛਾਣਬੀਣ ਕੀਤੀ ਹੁੰਦੀ ਆ ਆਪਣੇ ਤੌਰ ਤੇ ਵੀ ਕੰਪਲੀਟ ਉਹਨਾਂ ਨੇ ਉਹੀ ਬੰਦੇ ਵੋਟਿੰਗ ਕੱਟੀ ਹੁੰਦੀ ਆ ਜਿਹਦੇ ਵਿਚ 90% ਆਪਣੀ ਮੁਸਲਿਮ ਕੌਮ
0: ਜੀ,
3: ਤੇ ਬਾਕੀ ਜਿਹੜੇ ਇਹਨਾਂ ਨੂੰ ਲੱਗਦੇ ਹੁਣ ਵੀ ਇਹ ਵੋਟ ਸਾਡੀ ਨੀ ਹੈਗੀ ਇਹਨਾਂ ਦੀ ਪੱਕੀ ਆ
0: ਜੀ।
3: ਉਹਦੇ ਵਿਚ ਮੈਂ ਬਕਾਇਦਾ ਨਾਂ ਵੀ ਤੁਹਾਨੂੰ ਦੇ ਦੂੰਗਾ, ਇੱਕ ਆਪਣੇ ਉੱਤਰਾਖੰਡ ਦੀ ਲੈ ਲਓ ਮਿਸਾਲ ਦਿੰਦਾ ਮੈਂ
0: ਜੀ।
3: ਉਹਦੇ ਵਿਚ ਟੀਰੀ ਦੇ ਵਿਚ ਇੱਕ ਬੰਦੇ ਨੇ ਇੱਕੋ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ 2500-3000 ਵੋਟ ਕਟਾਈ ਸਾਰੀ ਮੁਸਲਮਾਨ
0: ਜੀ,
3: ਤੇ ਮੈਂ ਤੁਹਾਨੂੰ ਗੜਵਾਲ ਦੀ ਦੇ ਦੂੰਗਾ, ਕਈ ਜਗ੍ਹਾ ਦੀ ਦੇ ਦੂੰਗਾ
0: ਜੀ,
3: ਵੀ ਗੱਲ ਕਰਦਾ ਵਾ ਬਈ ਇੱਕ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ ਵੀ ਉਹ ਬੰਦੇ ਨੇ ਇੰਨੀ 3200 ਵੋਟ ਕਟਾਈ ਸਾਰੀ ਮੁਸਲਮਾਨ
0: ਜੀ,
3: ਤੇ ਆਪਾਂ ਕਿਵੇਂ ਕਹਿ ਦਾਂਗੇ ਵੀ ਦੱਸੋ ਵੀ ਇਹਨਾਂ ਨੇ ਇਹ ਕੰਮ ਨਹੀਂ ਕੀਤਾ, ਚੱਕਰ ਤੇ ਆ।
1: ਸਾਰੇ ਗੁੱਜਰ ਹੀ ਆਏ ਆ ਜੀ, ਉਹ ਹਰ ਇੱਕ MLA ਨੇ ਬਣਵਾਈ ਜੀ ਆਪਣੀ ਪਹਿਲਾਂ ਜਾਲੀ ਵੋਟ
3: ਆਪਣੇ
1: ਜਿਹੜਾ ਹੈਗਾ ਆ ਜੀ।
3: ਜੀ
1: ਮੈਂ ਤਾਂ ਜੋ ਮੇਰੇ ਆਲੇ ਦੁਆਲੇ ਵਾਪਰਦਾ ਮੈਂ ਤਾਂ ਉਹਨੂੰ ਦੇਖੂਗਾ ਜੀ ਅਸਲੀਅਤ ਨੂੰ, ਕਿਸੇ ਦੀ ਰਿਪੋਰਟ ਜਿਹੜੀ ਹੈਗੀ ਆ ਮੈਨੂੰ ਕੀ ਪਤਾ ਉਹ ਫੈਬਰੀਕੇਟਡ ਆ ਕਿੱਦਾਂ ਹੈਗੀ ਆ ਜੀ, ਹੈ ਠੀਕ ਆ ਉਹਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਹੀ ਚੈਲੰਜ ਕਰਾਂਗੇ ਨਾ ਜੀ ਆਪਾਂ।
3: ਸੈਨੀ ਸਾਹਿਬ ਤੁਸੀਂ ਗੋਆ ਦਾ ਕੇਸ ਲੈ ਲਓ, 97 ਵੋਟਸ ਜਿਹੜੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਉਹ ਬੰਦਿਆਂ ਨੇ ਕਿੱਥੇ ਕਿੱਥੋਂ ਤੱਕ ਨਹੀਂ ਭੱਜੇ, ਉਹਨਾਂ ਨੇ ਆਪਣੇ ਖਰਚੇ ਵੀ ਕੀਤੇ ਆ, ਜਦੋਂ ਕਿ ਵੋਟ ਬਣਾਉਂਦੇ ਆ ਉਹ ਐਂਡ ਤੇ ਆ ਗਏ। ਤੁਹਾਨੂੰ ਆਪਾਂ ਨੂੰ ਸ਼ਾਇਦ ਮੈਂ ਨਹੀਂ ਜਾਣਕਾਰੀ ਕਈਆਂ ਨੂੰ ਸੱਜਣਾ ਨੂੰ ਹੋਣੀ
0: ਜੀ,
3: ਇਹ ਜਿੰਨੇ ਵੀ ਆਪਣੇ ਗਿਆਨੇਸ਼ ਕੁਮਾਰ ਜੀ ਹੈਗੇ ਨਾ ਜੀ, ਇਹਨਾਂ ਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਟਵਾਣਾ ਜੀ ਦੇ ਚੈਨਲ ਤੇ, ਐਂਡ ਵਾਲੀ ਕਹਾਣੀ ਜਿਹੜੀ ਧੁਰੀ ਇਹਨਾਂ ਦੀ ਹੈਗੀ ਉਹ ਇਹਨਾਂ ਨੂੰ ਵੀ ਨੀ ਪਤਾ ਇਹ ਬਈ ਅੰਦਰ ਸੰਸਥਾ ਕੀ ਕਰਨ ਡਈ ਆ, ਬੀਜੇਪੀ ਦੇ ਹੈਡ ਆਫ ਦਿੱਲੀ ਦੇ ਵਿੱਚ ਬਹਿ ਗਏ
0: ਜੀ,
3: ਚੱਕਰੇ ਆ
0: ਜੀ।
1: ਜੀਰਾ ਸਾਹਿਬ ਗਲਤੀ ਇੱਕ ਨੀ ਹੋਈ, ਗਲਤੀਆਂ ਹੋਈਆਂ ਆ, ਗਲਤੀ ਇਹ ਹੋਈ ਆ ਕਿ ਜਿਹੜਾ SDM ਜਿਹੜਾ ਹੈਗਾ ਸੀਗਾ ਉਹਨੂੰ ਵੋਟ ਜਿਹੜੀ ਹੈਗੀ ਇੰਟਰ ਕਰਨ ਦਾ ਤੇ ਮਤਲਬ ਜਿਹੜਾ ਡਿਲੀਟ ਕਰਨ ਦਾ ਦੋਨੇ ਰਾਈਟ ਹੈਗੇ ਸੀ, ਉਹ ਜਿਹੜੇ ਖਤਮ ਕੀਤੇ ਨਾ ਬੇਸਿਕ, ਉਹ ਗਲਤੀ ਹੋਈ ਆ
0: ਜੀ
1: ਉੱਥੇ। ਉਹਨਾਂ ਦੀ ਰਿਸਪੋਂਸੀਬਿਲਟੀ ਦੇਣੀ ਚਾਹੀਦੀ ਸੀ ਵੀ ਜੇ ਤੁਸੀਂ ਜਿਹੜਾ ਹੈਗਾ ਵੋਟਾਂ ਦੀ ਸੁਧਾਈ ਪਹਿਲਾਂ ਵੀ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ, ਵੋਟਾਂ ਜੈਨੂਅਨ ਹੋਣੀਆਂ ਚਾਹੀਦੀਆਂ ਕੋਈ ਸ਼ੱਕ ਨੀ ਅਸੀਂ ਵੀ ਚਾਹੁੰਦੇ ਆ
0: ਜੀ,
1: ਪਰ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਅਸੈਸ ਜਿਹੜਾ ਹੈਗਾ ਨਾ ਉਹ ਜਿਹੜਾ ਆ ਸੋਫਟਵੇਅਰ ਜਿਹੜਾ ਕੋਈ ਲਿਆਂਦਾ ਹੈਗਾ ਸੀਗਾ ਜਿਹਦੇ ਮੁਤਾਬਕ ਜਿਹੜਾ ਆ ਉਹ ਹੋਰ ਕਿਸੇ ਕੋਲ ਅਕਸੈਸ ਹੀ ਹੈ ਨੀ ਸੀਗਾ ਉਸ ਚੀਜ਼ ਦਾ, ਉੱਥੇ ਗਲਤ ਹੋਇਆ ਆ ਕੰਮ। ਚੈਲੰਜ ਹੋਣਾ ਚਾਹੀਦਾ ਬਕਾਇਦਾ ਤੌਰ ਤੇ, ਪਰ ਚੈਲੰਜ ਆਪਾਂ ਕਰਾਂਗੇ ਤੇ ਕਾਨੂੰਨ ਦੇ ਉੱਥੇ ਕਰਾਂਗੇ ਨਾ ਜੀ, ਸੁਪਰੀਮ ਕੋਰਟ ਚ ਕਰਾਂਗੇ, ਉਹ ਹੀ ਇਹਨੂੰ ਸੈਟਿਸਫਾਈਡ ਕਰੂਗਾ ਨਾ ਜੀ। ਗਲਤੀ ਜਦੋਂ ਪਤਾ ਆ ਵੀ ਗਲਤੀ ਹੋਈ ਆ, ਗਲਤੀ ਫੜ ਲਈ ਆ, ਉਹ ਤੋਂ ਅੱਗੇ ਜਿਹੜਾ ਹੈਗਾ ਆ ਕਾਨੂੰਨ ਦਾ ਹੀ ਰਾਹ ਲਵਾਂਗੇ ਨਾ ਜੀ। ਮੇਰੀ ਤਾਂ ਇੰਨੀ ਬੇਨਤੀ ਆ।
0: ਬਿਲਕੁਲ
3: ਸੈਨੀ ਵੀਰ ਜੀ, ਤੁਹਾਨੂੰ ਵੀ ਪਤਾ ਵਾ ਮਹਿਮੂਦ ਪਰਾਚਾ ਕਿੰਨਾ ਯੁੱਧ ਲੜਨ ਡਿਆ ਇਹਨਾਂ ਨਾਲ ਜਾਲੀ ਵੋਟਾਂ ਦਾ, ਈਵੀਐਮ ਦਾ, ਕਿਉਂਕਿ ਮੈਂ ਵੀ ਉਹਨੂੰ ਬੜਾ ਵੀ ਕਹਿ ਦਲਵ ਨੇੜਿਓ ਤੱਕ ਮੈਂ ਉਹਦੀਆਂ ਜਿੰਨੀਆਂ ਵੀ ਆਈਆਂ ਸਾਰੀਆਂ ਸੁਣੀਆਂ
0: ਜੀ।
3: ਜਦੋਂ ਇੱਕ ਕਹਿ ਦਿੰਦੇ ਆ ਵੀ ਸਾਨੂੰ ਇਹਦੀ ਵੀਡੀਓਗ੍ਰਾਫੀ ਚਾਹੀਦੀ ਆ, ਉਹ ਕਹਿ ਦਿੰਦੇ ਵੀ ਇਹਦੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਹੀ ਨੀਗੀ
0: ਜੀ,
3: ਇਹ ਕਿੱਥੇ ਕਾਨੂੰਨ ਬਣਾਇਆ
1: ਕਿਹੜਾ ਬਣਾਇਆ ਉਹ ਤੇ ਜੀਰਾ ਸਾਹਿਬ, ਉਹ ਤੇ ਮੈਂ ਤੁਹਾਡੇ ਨਾਲ ਸਹਿਮਤ ਨੀ ਉਸ ਕਰਕੇ ਕਿ ਅਸੀਂ ਇੱਥੇ ਜਿਹੜਾ ਹੈਗਾ ਆ ਵੀ ਵੋਟਾਂ ਜਿਹੜੀਆਂ ਦੇਖੀਆਂ ਜਿਹੜੀਆਂ ਆਹ ਜਿਹੜੀਆਂ ਤੁਹਾਡੀਆਂ ਚੰਡੀਗੜ੍ਹ ਵਾਲੀਆਂ ਸੀਗੀਆਂ ਉਹ ਈਵੀਐਮ ਨਾਲ ਸੀ, ਉਹ ਬੋਹਰਾਂ ਵਾਲੀਆਂ ਵੋਟਾਂ ਨਾਲ ਹੀ ਅਗਲੇ ਕਰੀ ਜਾਂਦੇ ਕੰਮ। ਬਿਹਾਰ ਦੇ ਵਿੱਚ ਕੀ ਹੁੰਦਾ ਸੀਗਾ ਜੀ, ਉਹ ਪਰਚੀਆਂ ਜਿਹੜੀਆਂ ਚੁੱਪ ਕਰਕੇ ਲੋਕੀ ਲੈ ਜਾਂਦੇ ਸੀ, ਕਹਿੰਦੇ ਸੀ ਪਰਚੀ ਲਿਆ ਇੱਥੇ ਘਰ ਇੱਥੇ ਪਰਚੀ ਲਿਆ ਤੂੰ ਅਸੀਂ ਇੱਥੇ ਮੋਹਰਾਂ ਲਾ ਕੇ ਦੇ ਦੇਣੀਆਂ ਹੈਗੀਆਂ
0: ਜੀ। ਬਿਲਕੁਲ
3: ਉਹ ਤਾਂ ਆਪਣੇ ਪੰਜਾਬ ਚ ਵੀ ਹੋਇਆ ਐਤਕੀ ਜੀ, ਜਿਹੜੀ ਇਲੈਕਸ਼ਨ ਵੋਟਾਂ ਆਪਣੀਆਂ ਹੋਈਆਂ ਨਾ ਐਤਕੀ ਕਮੇਟੀ ਦੀਆਂ
0: ਜੀ,
3: ਉਹ ਤਾਂ ਇੱਥੇ ਵੀ ਹੋਇਆ ਐਤਕੀ।
0: ਹੁਣ ਦੇਖੋ ਹੁਣ 50 ਚੋਣਾਂ ਜਿਹੜੀਆਂ ਜੀਰਾ ਸਾਹਿਬ ਤੇ ਸੈਣੀ ਸਾਹਿਬ ਤੋਂ ਚੇਤਾ ਪਿਛਲੇ ਹਫ਼ਤੇ ਆਪਾਂ ਖ਼ਬਰ ਕੀਤੀ ਸੀ, 50 ਜਿਹੜੀਆਂ ਚੋਣਾਂ ਕੀਤੀਆਂ ਨੇ ਡਿਸਮਿਸ ਕੀਤੀਆਂ ਨੇ ਦੁਬਾਰਾ ਹੋਣਗੀਆਂ, ਉਹ ਵੀ ਤਾਂ ਕੋਰਟ ਦਾ ਡਿਸੀਜ਼ਨ ਆਇਆ ਜੀ।
1: ਜੀਰਾ ਸਾਹਿਬ ਬੇਨਤੀ ਇਹ ਹੈਗੀ ਆ ਕਿਸੇ ਬੁਰਾਈ ਨੂੰ ਮਿਟਾਉਣ ਲਈ ਉਹ ਤੋਂ ਆਪਾਂ ਛੋਟੀ ਬੁਰਾਈ ਦੇ ਹਾਲਤ ਕੰਪਰੋਮਾਈਜ਼ ਕਰ ਲਾਂਗੇ ਵੀ ਉਹ ਹੈ ਦੋਨੇ ਬੁਰੇ ਆ ਵੀ ਉਹ ਘੱਟ ਬੁਰਾ ਆ ਤੇ ਉਹ ਵੱਧ ਬੁਰਾ ਆ ਜੀ, ਆਪਾਂ ਘੱਟ ਬੁਰਾਈ ਨਾਲ ਤਾਂ ਸਮਝੌਤਾ ਕਰ ਲਾਂਗੇ, ਆਪਾਂ ਇੱਕ ਘੱਟ ਬੁਰਾਈ ਦੇ ਨਾਲ ਜਿਹੜਾ ਹੈਗਾ ਆ ਵੀ ਨੂੰ ਡਿਲੀਟ ਕਰਨ ਵਾਸਤੇ ਜਿਹੜਾ ਹੈਗਾ ਵੱਡੀ ਬੁਰਾਈ ਨਾਲ ਥੋੜਾ ਸਮਝੌਤਾ ਕਰਨ ਚਲ ਜਾਂਗੇ ਜੀ।
0: ਬਿਲਕੁਲ ਜੀ,
3: ਪਰ ਸੈਨੀ ਸਾਹਿਬ ਜਦੋਂ ਸਾਰੇ ਦੇਸ਼ ਨੂੰ ਪਤਾ ਵਾ
1: ਸਰ ਮਾਈਟ ਇਜ਼ ਰਾਈਟ ਸਰ, ਫੇਰ ਤਾਂ ਜੁੱਤੀ ਵਾਲਾ ਹੀ ਰਾਜ ਕਰੂਗਾ,
3: ਸਾਡੀ ਐਂਟੀ ਕਪੈਸਿਟੀ ਬਹੁਤ ਜਿਆਦਾ ਹੈਗੀ ਆ ਤੇ ਅਸੀਂ ਜਿਹੜਾ ਵੀ ਕੰਮ ਕਰਨਾ ਅਗਿਆਨੂ ਦੇ ਥਰੂ ਕਰਾ ਹੀ ਲੈਣਾ ਸੀ, ਚੱਕਰ ਤਾਂ ਇਹੀ ਜਾਣਾ ਜੀ, ਰੋਲਾ ਤਾਂ ਇਸੇ ਗੱਲ ਦਾ ਹੀ ਆ
0: ਜੀ। ਥੈਂਕ ਯੂ ਜੀਰਾ ਸਾਹਿਬ
1: ਜੀ। ਸਰ
0: ਹਾਂਜੀ ਜੀ, ਸੈਣੀ ਸਾਹਿਬ ਕੁਝ ਕਹੋਗੇ ਹੋਰ?
1: ਨਹੀਂ ਜੀ, ਨਹੀਂ ਬਸ ਠੀਕ ਹੈ ਸਰ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ
0: ਜੀ, ਸ਼ੁਕਰੀਆ ਸਰ,
3: ਧੰਨਵਾਦ ਜੀ, ਸ਼ੁਕਰੀਆ ਜੀ,
0: ਸੈਣੀ ਸਾਹਿਬ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹਦੇ ਵਿੱਚ ਵਿਚਾਰਾਂ ਦੇ ਵਿੱਚ ਸਾਂਝ ਸਾਰੇ ਦੋਸਤ ਪਾਉਂਦੇ ਨੇ ਆਪਣੀ ਆਪਣੀ, ਕਿਸੇ ਦਾ ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਤੇ ਪਰ ਵਿਚਾਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਆ। ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਇੱਕ ਮੈਂ ਹੋਰ ਕਰਨੀ ਚਾਹੁੰਦਾ,
1: ਇੱਕ ਰਹਿੰਦੀ ਜੀ ਖਬਰ ਅਜੇ।
0: ਹਾਂਜੀ ਹਾਂਜੀ, ਕਰ ਲਓ ਜੀ ਕੰਟੀਨਿਊ।
1: ਹਾਂਜੀ, ਇੱਕ ਭਾਰਤ ਸਾਹਿਬ ਜਿਹੜੀ ਹੈਗੀ ਇੰਪੋਰਟੈਂਟ ਖਬਰ ਹੈਗੀ ਸੀਗੀ
0: ਜੀ,
1: ਉਹ ਇਹ ਸੀ ਵੀ ਕਾਂਗਰਸ ਨੇ ਮਤਲਬ ਕਹਿੰਦੇ ਆਪਣਾ ਮੈਨੀਫੈਸਟੋ ਬਣਾਉਣ ਵਾਸਤੇ ਉਹਨਾਂ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਸੀ ਜੀ।
0: ਬਿਲਕੁਲ ਹੈ ਜੀ,
1: ਉਹਦੇ ਵਿੱਚ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਸੀ ਜਿਹੜਾ ਕਿ ਉਹ ਸ਼ੁਰੂ ਤੋਂ ਉਹਨਾਂ ਦਾ ਸਟੈਂਡ ਰਿਹਾ ਹੈਗਾ ਆ ਜੀ, ਵੀ ਉਹ ਮੁੱਦਾ ਉਹ ਵਿੱਚ ਲਿਆਉਣਾ ਚਾਹੁੰਦੇ ਸੀ ਕਿ ਡੈਮੋਗ੍ਰਾਫੀ ਦੀ ਚੇਂਜ ਕਰਕੇ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਅਸੀਂ ਇਸ ਚੀਜ਼ ਦੀ ਆਪਾਂ ਦਈਏ ਕਿ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਆ ਲਾਅ ਅਸਟੈਬਲਿਸ਼ ਕਰਾਂਗੇ ਕਿ ਜਿੱਦਾਂ ਜੇ ਐਂਡ ਕੇ ਦੇ ਵਿੱਚ ਜਾਂ ਉੱਥੇ ਜਿਹੜਾ ਹੈਗਾ ਆ ਵੀ ਕੋਈ ਪ੍ਰੋਪਰਟੀ ਨਹੀਂ ਖਰੀਦ ਸਕਦਾ ਹੈਗਾ ਬਾਹਰਲੇ ਬੰਦਾ ਜੀ, ਜਦ ਤੱਕ ਉਹ ਉੱਥੇ ਕੰਡੀਸ਼ਨ ਫੁੱਲਫਿਲ ਨਹੀਂ ਕਰਦਾ ਉੱਥੇ ਦੀਆਂ, ਹੈ ਜੀ, ਤੇ ਉਹ ਉਸ ਚੀਜ਼ ਨੂੰ ਉਹ ਵਿੱਚ ਇੰਟਰੋਡਿਊਸ ਕਰਾਉਣਾ ਚਾਹੁੰਦੇ ਸੀ ਉਹਦੇ ਬਾਰੇ ਜਿਹੜਾ ਹੈਗਾ, ਤੇ ਭਾਰਤ ਭੂਸ਼ਣ ਆਸ਼ੂ ਦਾ ਵਿਰੋਧ ਹੋਇਆ ਤੇ ਉਹਨਾਂ ਦਾ ਜਿਹੜਾ ਹੈਗਾ ਆ ਇਹ ਮੁੱਦਾ ਉਮੀਦ ਆ ਵੀ ਨਹੀਂ ਵਿੱਚ ਸ਼ਾਮਿਲ ਕੀਤਾ ਜਾਊਗਾ, ਇਹਦੇ ਬਾਰੇ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਵੀ ਲਿਆ ਚੁੱਕੇ ਸੀਗੇ ਜੀ। ਮੀਨਿੰਗ ਦੇਅਰ ਬਾਈ, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਤਾਂ ਲਿਆਉਂਦੇ ਹੈਗੇ ਆ ਕਿ ਮੇਰੇ ਬਿੱਲ ਤੇ ਚਰਚਾ ਕਰੋ ਤੇ ਮੇਰਾ ਬਿੱਲ ਪਾਸ ਕਰੋ, ਜਿਸ ਪਾਰਟੀ ਚੋਂ ਬੈਠੇ ਹੈਗੇ ਉਹ ਤਾਂ ਪਾਰਟੀ ਦੀ ਗੱਲ ਸੁਣਨ ਵਾਸਤੇ ਤਿਆਰ, ਉਹ ਨੀ ਲਿਆ ਕੇ ਰਾਜੀ ਤੇ ਫਿਰ ਬਾਕੀ ਕੌਣ ਲਿਆਊਗਾ ਜੀ।
0: ਪਰ ਇਸ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਪਾੜਾ ਵੀ ਤਾਂ ਪੈ ਸਕਦਾ ਨਾ ਹਿੰਦੂ ਸਿੱਖ ਜਾਂ ਫਿਰ ਉਹ ਮਤਲਬ ਕਿ ਬਾਹਰ ਪ੍ਰਵਾਸੀ ਜਿਹੜੇ ਹੈਗੇ ਆ, ਚਾਹੇ ਉਹ ਹੈਗੇ ਤਾਂ ਇੰਡੀਆ ਦਾ ਹਿੱਸਾ ਹੀ ਨੇ, ਪਰ ਉਹਦੇ ਵਿੱਚ ਫਿਰ ਉਹ ਚੀਜ਼ਾਂ ਦਾ ਵੋਟਾਂ ਦਾ ਵੀ ਤਾਂ ਪਾੜਾ, ਜਾਂ ਹੁਣ ਦੇਖੋ ਲੁਧਿਆਣੇ ਜਿਹੜੇ ਆਸ਼ੂ ਹੁਣੀ ਨੇ ਉਹ ਲੁਧਿਆਣਾ ਜਿਹੜਾ ਕਹਿ ਸਕਦੇ ਆ ਕਮਰਸ਼ੀਅਲ ਏਰੀਆ ਦੇ ਨਾਲ ਜ਼ਿਆਦਾ ਹੈਗੇ ਵੱਡੇ ਪੱਧਰ ਦੇ ਉੱਤੇ ਇੰਡਸਟਰੀ ਏਰੀਆ, ਜਾਂ ਉੱਥੇ ਬਾਹਰ ਪ੍ਰਵਾਸੀ ਜ਼ਿਆਦਾ ਵੱਸਦੇ ਆ ਕਹਿ ਸਕਦੇ, ਕਿਤੇ ਨਾ ਕਿਤੇ ਉਸ ਦੇ ਮੱਦੇਨਜ਼ਰ ਦੇਖਦੇ ਆ, ਜਾਂ ਖਹਿਰਾ ਸਾਹਿਬ ਜਿਹੜੇ ਨੇ ਉਹ ਸਿੱਖ ਵੋਟ ਨੂੰ ਜਿਹੜਾ ਅਹਿਮੀਅਤ ਦੇਣ ਦੀ ਕੋਸ਼ਿਸ਼ ਕਰ ਰਿਹਾ ਫਿਰ।
1: ਨਹੀਂ ਫਿਰ ਰਾਜਸਥਾਨ ਦਾ ਵਿੱਚ ਕਿਹੜਾ ਹਿੰਦੂ ਸਿੱਖ ਸੀਗਾ ਜੀ, ਤੇ ਜੇ ਐਂਡ ਕੇ ਦੇ ਵਿੱਚ ਜਾਂ ਕਿਹੜਾ ਸੀਗਾ ਜੀ, ਹਿਮਾਚਲ ਚ ਕਿੱਥੇ ਸੀਗਾ ਜੀ ਜਿੱਥੇ ਇਹ ਚੀਜ਼ ਲਾਗੂ ਕੀਤੀ ਹੈ ਜੀ, ਔਰ ਕੀਤੀ ਵੀ ਕਾਂਗਰਸ ਨੇ ਹੀ ਆ ਲਾਗੂ ਜੀ, ਉੱਥੇ ਤਾਂ ਕੋਈ ਏਦਾਂ ਦੀ ਗੱਲ ਨੀ ਹੋਈ ਜੀ। ਸਵਾਲ ਤਾਂ ਇਹ ਹੈਗਾ ਕਿ ਇਹ ਚੀਜ਼ ਆ ਵੀ ਚੀਜ਼ ਨੂੰ ਕਿੱਦਾਂ ਦਾ ਰੂਪ ਦਿੱਤਾ ਜਾਂਦਾ ਆ ਜਾਂ ਕਿੱਦਾਂ ਦਾ ਪ੍ਰੋਪੋਗੰਡਾ ਕੀਤਾ ਜਾਂਦਾ ਆ, ਤਾਂ ਕਿੱਦਾਂ ਲੋਕਾਂ ਦੇ ਜਿਹੜਾ ਹੈਗਾ ਜਾਂ ਕਿੱਦਾਂ ਦਾ ਟੀਕਾ ਲਾਇਆ ਜਾਂਦਾ ਆ ਜੀ, ਉਸ ਚੀਜ਼ ਦੇ ਉੱਤੇ ਨਿਰਭਰ ਕਰਦਾ ਜੀ। ਪਰ ਗੱਲ ਇਹ ਹੈਗੀ ਇਟ ਵਾਜ ਨੀਡ ਆਫ ਦਾ ਟਾਈਮ, ਇਹ ਪੰਜਾਬ ਦੇ ਹਿੱਤ ਦੀ ਗੱਲ ਸੀ, ਪੰਜਾਬ ਵਾਸਤੇ ਜਰੂਰੀ ਆ ਜੀ ਇਸ ਵੇਲੇ
0: ਜੀ। ਰੂਲ ਰੈਗੂਲੇਸ਼ਨ ਸਖ਼ਤ ਹੋ ਸਕਦੇ ਆ, ਕਾਨੂੰਨ ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਬਿਲਕੁਲ
1: ਹਾਂਜੀ ਓਹੀ ਆ ਨਾ ਜੀ, ਜਦੋਂ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਕਰੋਗੇ ਤੇ ਮਤਲਬ ਇਸ ਵੇਲੇ ਭਾਰਾ ਸਾਹਿਬ ਵਾਕਈ ਜਿਹੜਾ ਹੈਗਾ ਆ, ਮੈਂ ਆ ਰਿਹਾ ਸੀਗਾ ਜੀ

0: ਤਾਂ ਹੋਵੇ ਇਸ ਸਟੇਟ ਦੀ
1: ਜੀ,
0: ਇੱਥੇ ਤਾਂ ਨੋ ਮੈਨਸ ਲੈਂਡ ਹੀ ਹੈ, ਜਿੱਦਾਂ ਮਰਜ਼ੀ ਆ ਜਾਏ ਤੇ ਜਿਹੜਾ ਮਰਜ਼ੀ ਵੋਟ ਬਣਾ ਲੈ ਤੇ ਜਿਹੜਾ ਮਰਜ਼ੀ ਜਿਹੜਾ ਹੈਗਾ ਆ ਕੇ ਇੱਥੇ ਪ੍ਰੋਪਰਟੀ ਖਰੀਦ ਲੈ ਜੀ।
1: ਨਾਲੇ ਦੇਖੋ ਜਿੱਥੇ ਲੋ ਸੋਫਟ ਹੋਏਗਾ ਜੀ ਉਧਰ ਨੂੰ ਜਾਣ। ਹੁਣ ਦੇਖੋ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਉੱਥੇ ਢਿੱਲ ਸੀ, ਮੱਠ ਸੀ, ਕੋਈ ਪੁੱਛਦਾ ਨਹੀਂ ਸੀ, ਜਿੱਦਾਂ ਮਰਜ਼ੀ ਕਰੀ ਜਾਂਦੇ ਸੀ। ਇਧਰੋਂ ਪੰਜਾਬ ਤੋਂ ਵੀ ਜੇ ਟਰਾਂਸਪੋਰਟ ਚੱਲਦੀਆਂ ਸੀ ਜਾਂ ਲੋਕ ਜਾਂਦੇ ਸੀ ਵਿਜ਼ਿਟ ਕਰਦੇ ਸੀ ਤਾਂ ਉਹਨਾਂ ਦੇ ਗਲਾਂ ਨੂੰ ਪੈਂਦੇ ਸੀ ਉਦੋਂ। ਤੇ ਹੁਣ ਉਧਰ ਮਾਹੌਲ ਜਿਹੜਾ ਉਲਟ ਹੋ ਗਿਆ ਜੀ, ਬੀਜੇਪੀ ਨੇ ਆ ਕੇ ਥੋੜਾ ਜਿਹਾ ਸਕੰਜਾ ਕੱਸਿਆ ਤੇ ਉਹ ਸਾਰਾ ਗੈਂਗਸਟਰਵਾਦ ਜਾਂ ਹੋਰ ਸਾਰੀਆਂ ਲੁੱਟਾਂ ਖੋਹਾਂ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ ਹੈ ਤੇ ਸੂਬਿਆਂ ਨੂੰ ਆਬਾਦ ਕੀਤਾ, ਹੋਰ ਅੱਗੇ ਵਧਾਇਆ। ਤੇ ਉਹ ਚੀਜ਼ ਹੁਣ ਇੱਧਰ ਆਪਣੇ ਪੰਜਾਬ ਦੇ ਵਿੱਚ ਉਹੀ ਕਾਨੂੰਨ ਚੱਲਣ ਦੇ ਨੇ ਜੀ, ਉਹ ਸੋਫਟ ਨੇ ਤੇ ਅਗਲੇ ਫਿਰ ਉੱਥੇ ਹੀ ਸ਼ਹਿਰ ਲੈਣਗੇ ਜੀ।
0: ਭਾਈ ਸਾਹਿਬ ਸਾਡੀ ਨੇਬਰਿੰਗ ਸਟੇਟ ਜਿਹੜੀ ਆ ਉਹ ਤੋਂ ਹਿਮਾਚਲ ਜਿਹੜਾ ਹੈਗਾ ਆ, ਜੇ ਹਿਮਾਚਲ ਨੇ ਇੱਦਾਂ ਦੀ ਪ੍ਰੋਟੈਕਸ਼ਨ ਨਾ ਲਈ ਹੁੰਦੀ ਤੇ ਸਾਡੇ NRI ਭਰਾਵਾਂ ਨੇ ਤਾਂ ਸਾਰਾ ਹਿਮਾਚਲ ਖਰੀਦ ਗਿਆ ਹੋਣਾ ਸੀ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਉਹ ਇਹਨਾਂ ਨੇ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਆਪਣੇ ਜਿਹੜਾ ਹੈਗਾ ਏਸ਼ੀਅੰਟ ਕਲਚਰ ਜਿਹੜਾ ਆ ਉਹਨੂੰ ਬਹਾਲ ਰੱਖਿਆ ਜੀ, ਆਪਣੇ ਪਿੰਡਾਂ ਨੂੰ ਜਿਹੜਾ ਆ ਹੈ ਉਹਨਾਂ ਦੇ ਕੁਲ ਦੇਵਤਾ ਬਹਾਲ ਰਹਿ ਗਿਆ ਜੀ, ਨਹੀਂ ਤਾਂ ਇਹਨਾਂ ਨੇ ਤਾਂ ਕੁਲ ਦੇਵਤੇ ਵੀ ਭਜਾ ਲੈਣੇ ਸੀ ਅੱਗੇ ਅੱਗੇ।
1: ਹਾਂਜੀ ਬਿਲਕੁਲ ਹੈ ਜੀ
0: ਜੀ ਜੀ ਭਾਈ ਸਾਹਿਬ,
1: ਥੈਂਕ ਯੂ ਸੈਨ ਸਾਹਿਬ, ਬਹੁਤ
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ, ਗ੍ਰੇਟਫੁਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਦੋਸਤੋ ਤੁਹਾਡੇ ਲਈ ਹੁਣ ਓਪਨਲੀ ਖੁੱਲ ਗਿਆ ਨੇ ਤੇ ਜਿੰਨਾ ਚਿਰ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ, ਫਿਰ ਤੋਂ ਇੱਕ ਵਾਰੀ ਇੱਧਰ ਆਉਣਾ ਜੀ ਤੇ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਬੜਮੁੱਲੀ ਜਿਹੜੀ ਹੈ ਹਰ ਕਿਸੇ ਦੀ ਪੈਣੀ ਚਾਹੀਦੀ ਹੈ, ਤਾਂ ਹੀ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਇੱਕ ਦੂਸਰੇ ਨੂੰ ਮਿਲਦਾ ਹੈ। ਤੇ ਲੋ ਦੋਸਤੋ, ਕੈਨੇਡਾ ਨੂੰ ਚੱਲਦੇ ਹਾਂ। ਕੈਨੇਡਾ ਦੇ ਵਿੱਚ ਜਿਹੜਾ ਹੈ ਖਾਲਿਸਤਾਨ ਦਾ ਜਿਹੜਾ ਮੁੱਦਾ, ਕੈਨੇਡਾ ਦੀ ਸਮੱਸਿਆ ਦੱਸਿਆ ਉਹਨਾਂ ਨੇ, ਭਾਰਤ ਦੀ ਨਹੀਂ, ਭਾਰਤੀ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਬਿਆਨ ਦਿੱਤੇ ਹੈ। ਸਿੱਖਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਦੱਸਿਆ ਤੇ ਦਿਨੇਸ਼ ਕੇ ਪਟਨਾਇਕ ਉਹਨਾਂ ਨੇ ਬਿਆਨ ਦਿੱਤਾ ਹੈ। ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜਿਹੜੇ ਨੇ ਦਿਨੇਸ਼ ਕੇ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦਾ ਨਹੀਂ ਹੈ। ਉਹਨਾਂ ਉਟਾਵਾ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਤੇ ਹਿੰਸਾ, ਫਰੋਤੀਆਂ ਅਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਜਿਹੜੀਆਂ ਨੇ ਵਿਚਾਲੇ ਫਰਕ ਕਰੇ। ਕੈਨੇਡੀਅਨ ਪਬਲਿਕ ਜਿਹੜੀ ਹੈ ਪ੍ਰਸਾਰਕ CPEC ਨੂੰ ਜਿਹੜਾ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਜਿਹੜੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਦੇ ਨਾਲ ਨਹੀਂ ਕਰਨੀ ਚਾਹੀਦੀ ਹੈ। ਖਾਲਿਸਤਾਨ ਭਾਰਤ ਦੇ ਵਿੱਚ ਕੋਈ ਮੁੱਦਾ ਨਹੀਂ ਹੈ ਤੇ ਇਹ ਕੈਨੇਡਾ ਦੇ ਵਿੱਚ ਹੈ। ਉਹਨਾਂ ਕਹਿ ਕੇ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਦੇ ਨਾਲ ਜੁੜੀਆਂ ਗਤੀਵਿਧੀਆਂ ਉਸਦੀ ਆਪਣੀ ਧਰਤੀ ਦੇ ਉੱਤੇ ਹੋ ਰਹੀਆਂ ਨੇ। ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦਾ ਜਿਹੜਾ ਵਿਰੋਧ ਕਰਦਾ ਹੈ। ਕੈਨੇਡੀਅਨ ਸਿੱਖ ਭਾਰਤੀ ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਦੇ ਵਿੱਚ ਗੱਲ ਕਰਨ ਦਾ ਹੱਕ ਹੈ। ਸਪਸ਼ਟ ਕੀਤਾ ਉਹਨਾਂ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦੇ ਉੱਤੇ ਭਾਰਤ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੈ। ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਤੇ ਵੱਖਵਾਦੀ ਕੱਟੜਪੰਥੀਆਂ ਵਿਚਲਾ ਫਰਕ ਦਰਸਾਉਣ ਦੇ ਲਈ ਟੋਰਾਂਟੋ ਦੇ ਵਿੱਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਇੱਕ ਕੰਸਰਟ ਦਾ ਵੀ ਜਿਹੜਾ ਜ਼ਿਕਰ ਕਰ ਦਿੱਤਾ, ਮਿਸਾਲ ਦਿੱਤੀ ਹੈ। ਉਹਨਾਂ ਦੱਸਿਆ ਕਿ ਜਿੱਥੇ ਲਗਭਗ 45,000 ਲੋਕਾਂ ਨੇ ਸ਼ੋਅ ਦੇ ਵਿੱਚ ਹਿੱਸਾ ਲਿਆ, ਉੱਥੇ ਕਰੀਬ 15 ਖਾਲਿਸਤਾਨੀ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਉੱਤੇ ਬਾਹਰ ਪ੍ਰਦਰਸ਼ਨ ਕੀਤਾ ਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਤੁਸੀਂ ਇਹਨਾਂ 15 ਲੋਕਾਂ ਦੀ ਤੁਲਨਾ ਉਹਨਾਂ 45,000 ਲੋਕਾਂ ਦੇ ਨਾਲ ਕਰਨ ਲੱਗ ਜਾਵੋਗੇ ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ, ਕਹਿੰਦੇ ਬਚੇਗਾ। ਹਰ ਜਗ੍ਹਾ ਕੁਝ ਕਹਿ ਸਕਦੇ ਹਾਂ ਕਿ ਵੱਖਰੇ ਵੱਖਰੇ ਲੋਕ ਹੁੰਦੇ ਆ, ਵੱਖਰੀ ਸੋਚਦੇ ਨੇ, ਵੱਖਰੀ ਪਰਸਨੈਲਿਟੀ ਦੇ ਨੇ, ਤੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਇਹਨਾਂ 15 ਲੋਕਾਂ ਦੀ ਤੁਲਨਾ ਉਹਨਾਂ 45,000 ਲੋਕਾਂ ਨਾਲ ਕਰੋਗੇ ਤਾਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਫਿਰ ਬਚੇਗਾ। ਪਟਨਾਇਕ ਨੇ ਦਲੀਲ ਦਿੱਤੀ ਹੈ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਦੇ ਨਾਲ ਜੋੜ ਕੇ ਵੇਖਣ ਦੇ ਕਾਰਨ ਕੈਨੇਡਾ ਦੇ ਵਿੱਚ ਸਿੱਖਾਂ ਪ੍ਰਤੀ ਗਲਤ ਧਾਰਨਾ ਤੇ ਨਫ਼ਰਤ ਭਰੀ ਜਿਹੜੀ ਹੈ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਤੇ ਜਬਰੀ ਵਸੂਲੀ ਜਿਹੜੀ ਫਰੌਤੀ ਹੈ ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਭਾਰਤੀ ਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵੱਧ ਰਹੇ ਸਹਿਯੋਗ ਦੇ ਵੱਲ ਵੀ ਇਸ਼ਾਰਾ ਕੀਤਾ ਤੇ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਬਿਆਨ ਹੈ ਉਸ ਵੇਲੇ ਆਇਆ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਿਕ ਵਿਵਾਦ ਤੋਂ ਬਾਅਦ ਆਪਣੇ ਸੰਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਨੇ ਐਮ ਪੀ ਨੇ ਜਾਂ ਹੋਰ ਜਿਹੜੇ ਨੇ

0: ਸਰਕਾਰ ਦੇ ਵਿੱਚ ਅਧਿਕਾਰੀ ਨੇ ਉਹ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਕੱਲ ਨੂੰ ਵੀ ਪਹੁੰਚ ਰਹੇ ਤੇ ਅੱਜ ਵੀ ਗਏ ਹੋਏ ਨੇ ਤੇ ਉੱਥੇ ਵਾਰਤਾਲਾਪ ਜਿਹੜੀਆਂ ਚੱਲ ਰਹੀਆਂ ਉਸ ਵੇਲੇ ਸਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਉੱਠਣ ਲੱਗ ਜਾਂਦੀਆਂ ਨੇ, ਖਾਲਿਸਤਾਨ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਇਸੇ ਤਰ੍ਹਾਂ ਹੀ ਇਸੇ ਖਬਰ ਦੇ ਨਾਲ ਜੁੜੀ ਅਗਲੀ ਗੱਲਬਾਤ ਇਹਦੇ ਵਿੱਚ ਜਿਹੜੀ ਹੈ ਸਾਹਮਣੇ ਆ ਰਹੀ ਹੈ, ਕਿਉਂਕਿ ਪੰਨੂ ਸਾਹਿਬ ਵੀ ਫਿਰ ਜਿਹੜੇ ਨੇ ਉੱਥੇ ਬੈਠੇ ਫਿਰ ਦੇਣ ਲੱਗ ਜਾਂਦੇ ਆ, ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨੇ ਕਿ ਐਸ ਐਫ ਜੇ ਜਿਹੜੀ ਹੈ ਉਹਨੇ ਕਿਊਬਿਕ ਦੇ ਵੱਖਵਾਦੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਰਾਬਤਾ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਨੂੰ, ਕਿਉਂਕਿ ਉੱਥੇ ਕਿਊਬਿਕ ਦੇ ਵਿੱਚ ਜੋ ਬਣੀ ਹੈ ਧਿਰ ਜੀ ਉਹਨਾਂ ਦੇ ਜਿਹੜੀ ਪਾਰਟੀ ਹੈ ਕਿਊਬਾ ਕਿਊਬੈਕੋ ਇਸ ਜਿਹੜੀ ਬਣੀ ਹੈ ਪਾਰਟੀ ਤੇ ਉਹ ਜਿਹੜਾ ਉਹਦਾ ਸਮਰਥਨ ਕਰ ਰਹੇ ਨੇ। ਕੈਨੇਡਾ ਦੇ ਵਿੱਚ ਅਲਬਰਟਾ ਸੂਬੇ ਦੇ ਵੱਖਵਾਦੀਆਂ ਦੇ ਸਮਰਥਨ ਤੋਂ ਬਾਅਦ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਹੁਣ ਕਿਊਬੈਕ ਸੂਬੇ ਦੇ ਵਿੱਚ ਜਿੱਤ ਦਰਜ ਕਰਨ ਵਾਲੀ ਆਜ਼ਾਦੀ ਪੱਖੀ ਪਾਰਟੀ ਜਿਹੜੀ ਹੈ ਕਿਊਬੈਕੋ ਇਸ ਦੇ ਨਾਲ ਰਾਬਤਾ ਕਾਇਮ ਕੀਤਾ ਹੈ। 5 ਅਕਤੂਬਰ ਨੂੰ ਹੋਈਆਂ ਸੂਬਾਈ ਚੋਣਾਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਕਿਊਬੈਕੋ ਇਸ ਦੇ ਜਿਹੜੇ ਆਗੂ ਤੇ ਨਵੇਂ ਬਣਨ ਜਾ ਰਹੇ ਜਿਹੜੇ ਪ੍ਰੀਮੀਅਰ ਹੈ ਪਾਲ ਸੇਟ ਪੀਅਰ ਪਾਲਮੋਨੋਡਨ ਅਤੇ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਐਸ ਐਫ ਜੇ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿਖੇ ਕਰਵਾਏ ਜਾ ਰਹੇ ਜਿਹੜਾ ਤਥਾਕਿਤ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਨਿਰੀਖਕ ਦੇ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਐਸ ਐਫ ਜੇ ਦੇ ਜਨਰਲ ਕੌਂਸਲ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੇ ਪਲਾਮੋਨਡਨ ਨੂੰ ਜਿਹੜਾ ਉਨ੍ਹਾਂ ਦੀ ਜਿੱਤ ਦੇ ਉੱਤੇ ਵਧਾਈ ਦਿੰਦਿਆਂ ਕਿਊਬੈਕ ਦੇ ਲੋਕਾਂ ਦੇ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਕਰਨ ਦੇ ਜਮਹੂਰੀ ਹੱਕ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕੀਤੀ ਹੈ। ਪੰਨੂ ਨੇ ਜਿਹੜਾ ਪਲਾਮੋਡਨ ਦੇ ਜਿੱਤ ਤੋਂ ਬਾਅਦ ਦਿੱਤੇ ਭਾਸ਼ਣ ਜਿਸ ਦੇ ਵਿੱਚ ਉਨ੍ਹਾਂ ਨੇ ਇੱਕ ਵੱਖਰਾ ਰਾਸ਼ਟਰ ਬਣਨ ਦੇ ਸੁਪਨੇ ਦਾ ਜ਼ਿਕਰ ਕੀਤਾ ਸੀ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲਿਸਤਾਨ ਦੇ ਸਮਰਥਨ ਦੇ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ ਐਸ ਐਫ ਜੇ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਵੱਖਵਾਦੀ ਰੈਫਰੈਂਡਮ ਦਾ ਵੀ ਸਮਰਥਨ ਕੀਤਾ ਸੀਗਾ। ਅਲਬਰਟਾ ਦੇ ਵਿੱਚ ਹੋਣ ਵਾਲੀ ਇਸ ਵੋਟਿੰਗ ਦਾ ਮੁੱਖ ਮੁੱਦਾ ਇਹ ਹੈ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਸੂਬਾ ਸਰਕਾਰ ਨੂੰ ਵੱਖ ਹੋਣ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਚਾਹੇ ਅਲਬਰਟਾ ਦੇ ਲੋਕ ਆਪਣਾ ਭਵਿੱਖ ਤੈਅ ਕਰਨ ਜਾਂ ਸਿੱਖ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ, ਦੋਵਾਂ ਦਾ ਬੁਨਿਆਦੀ ਲੋਕਤੰਤਰੀ ਸਿਧਾਂਤ ਇਕੋ ਹੀ ਹੈ, ਪਰ ਭਾਈ ਉਹ ਆਪਣੇ ਸੂਬੇ ਦੇ ਵਿੱਚ ਰਹਿ ਕੇ ਜਿਹੜਾ ਫਾਈਟ ਕਰ ਰਿਹਾ, ਜੇ ਤੁਸੀਂ ਲੈਣਾ ਖਾਲਿਸਤਾਨ ਤੇ ਉੱਥੇ ਆਪਣੇ ਸੂਬੇ 'ਚ ਜਾ ਕੇ ਜ਼ਰੂਰ ਫਾਈਟ ਕਰੋ ਤੇ ਫਿਰ ਤਾਂ ਗੱਲ ਬਣਦੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਤੋਂ ਵੱਖ ਹੋਣ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੀ ਹੈ ਜਿਨ੍ਹਾਂ ਨੇ ਰੈਫਰੈਂਡਮ ਕਰਵਾਉਣ ਦੀ ਸਹਿਮਤੀ ਦਿੱਤੀ ਸੀਗੀ ਉਹਨੇ ਵੀ ਕੈਨੇਡਾ ਤੋਂ ਵੱਖ ਹੋਣ ਦਾ ਇਸਦਾ ਜਿਹੜਾ ਵਿਰੋਧ ਕੀਤਾ ਹੈ। ਤੇ ਅਗਲੀ ਖਬਰ ਦੇ ਵੱਲ ਨੂੰ ਚੱਲੀਏ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਜਿਹੜਾ ਗਾਜ਼ਾ ਪ੍ਰੋਟੈਸਟ ਹੋਇਆ, ਗਾਜ਼ਾ ਦੇ ਮੁੱਦੇ ਦੇ ਉੱਤੇ ਸਿਡਨੀ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਸੜਕ ਦੇ ਉੱਤੇ ਆਏ ਨੇ, ਅਲਬਾਨੀ ਸਰਕਾਰ ਦੇ ਖਿਲਾਫ ਗੁੱਸਾ ਜਿਹੜਾ ਜ਼ਾਹਰ ਕੀਤਾ ਹੈ। ਸਿਡਨੀ ਦੇ ਵਿੱਚ ਗਾਜ਼ਾ ਦੇ ਹੱਕ ਦੇ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਦੇ ਉੱਤੇ ਉਤਰ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਗ੍ਰੇ ਸਟੇਮ ਤੇ ਗ੍ਰੀਨਜ਼ ਪਾਰਟੀ ਦੀ ਸੈਨੇਟਰ ਜਿਹੜੀ ਹੈ ਮਹਿਰੀਨ ਫਾਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਰੁੱਧ ਸਖ਼ਤ ਰੁੱਖ ਅਪਣਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਲਬਾਨੀ ਸਰਕਾਰ ਫਲਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਦੇ ਲਈ ਲੋੜੀਂਦੇ ਕਦਮ ਚੁੱਕਣ ਦੇ ਵਿੱਚ ਅਸਫਲ ਰਹੀ ਹੈ। ਮੁਜ਼ਾਹਰੇ ਦੇ ਦੌਰਾਨ ਗਾਜ਼ਾ ਦੇ ਵਿੱਚ ਜੰਗਬੰਦੀ, ਮਨੁੱਖੀ ਸਹਾਇਤਾ ਦੀ ਨਿਰਵਿਘਨ ਪਹੁੰਚ ਅਤੇ ਇਜ਼ਰਾਈਲ ਦੇ ਉੱਤੇ ਕੂਟਨੀਤਿਕ ਦਬਾਅ ਵਧਾਉਣ ਦੀ ਮੰਗ ਉੱਠੀ ਹੈ। ਇਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਦੀ ਜਿਹੜੀ ਹੈ ਵਿਦੇਸ਼ ਨੀਤੀ ਅਤੇ ਗਾਜ਼ਾ ਸੰਕਟ ਦੇ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਜਿਹੜਾ ਸਿਆਸੀ ਬਹਿਸ ਦੇ ਕੇਂਦਰ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਦੂਸਰੇ ਪਾਸੇ ਟਰੰਪ ਸਾਹਿਬ ਹੁਣ ਖੁਸ਼ ਨਹੀਂ ਹੈ ਆਪਣੇ ਜਿਹੜਾ ਯੂਕਰੇਨ ਦਾ ਜਿਹੜਾ ਹੈਗਾ ਜ਼ੇਲੈਂਸਕੀ ਉਹਦੇ ਤੋਂ ਥੋੜਾ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ। ਕਹਿੰਦੇ ਸ਼ਾਇਦ ਉੱਥੇ ਵੀ ਚੋਣਾਂ ਕਰਾ ਦਿਓ ਤੇ ਤੁਹਾਨੂੰ ਨਵਾਂ ਪੀਐਮ ਦੀ ਜ਼ਰੂਰਤ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਯੂਕਰੇਨ ਦੇ ਉੱਤੇ ਰੂਸ ਦੇ ਊਰਜਾ ਢਾਂਚੇ, ਕਿਉਂਕਿ ਰਸ਼ੀਆ ਦੇ ਨਾਲ ਪੁਤਿਨ ਨੇ ਹੁਣ ਜਿਹੜਾ ਵਪਾਰ ਕੀਤਾ ਹੈ ਟਰੰਪ ਦੇ ਨਾਲ ਤੇ ਭਾਈ ਉਹਦੀ ਹੱਲਾਸ਼ੇਰੀ ਮਿਲੀ ਹੈ ਤੇ ਹੁਣ ਫਿਰ ਅਗਲੇ ਨੂੰ ਤਾਂ ਵੱਖ ਕਰਨਾ ਹੀ, ਜੋ ਚਾਹੁੰਦੇ ਸੀ ਕਹਿੰਦੇ ਰਲ ਮਿਲ ਕੇ ਕੁੱਟ ਲਓ ਤੇ ਮੁੜ ਕੇ ਇਹਨੂੰ ਗਲੋਂ ਲਾ ਦਿਓ, ਗੱਲ ਨਿਬੜੀ ਹੈ। ਅਮਰੀਕਾ ਨੇ ਯੂਕਰੇਨ ਤੇ ਰੂਸ ਦੇ ਊਰਜਾ ਢਾਂਚੇ ਖਾਸ ਕਰਕੇ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਦਬਾਅ ਵਧਾ ਦਿੱਤਾ। ਅਮਰੀਕਾ ਨੇ ਧਮਕੀ ਦਿੱਤੀ ਕਿ ਜੇ ਯੂਕਰੇਨ ਨੇ ਇਹ ਹਮਲੇ ਨਾ ਰੋਕੇ ਤਾਂ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਪ੍ਰਣਾਲੀ ਬੰਦ ਕਰ ਸਕਦਾ। ਇਹ ਜਾਣਕਾਰੀ ਜਿਹੜੀ ਹੈ ਯੂਰਪੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ, ਕਿਉਂਕਿ ਟਰੰਪ ਦਬਾਅ ਬਣਾ ਰਿਹਾ ਹੈ ਨਾਟੋ ਦੇ ਉੱਤੇ ਵੀ ਕਿ ਭਾਈ ਜਿਹੜਾ ਇਹਦੇ ਰਸ਼ੀਆ ਨੂੰ ਥੋੜਾ ਜਿਹਾ ਸਬਕ ਸਿਖਾਓ ਜਾਂ ਉਹਨੂੰ ਕਰੋ, ਪਰ ਕਿਤੇ ਨਾ ਕਿਤੇ ਪੇਚਾ ਜਿਹੜਾ ਯੂਰਪੀਅਨ ਮੁਲਕਾਂ ਦੇ ਨਾਲ ਵੀ ਪਵਾਉਣਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ਦੇ ਵਿੱਚ ਤੁਰੰਤ ਜਿਹੜਾ ਜੰਗਬੰਦੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਦੇ ਲਈ ਸਹਿਮਤ ਹੋ ਗਈਆਂ ਨੇ ਤੇ ਕਿਸੇ ਨੂੰ ਵੀ ਇਸਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਜੇ ਸਮਝੌਤੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਨੇ। ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਉੱਤੇ ਵੀ ਰੋਕ ਦੀ ਚੇਤਾਵਨੀ ਜਿਹੜੀ ਹੈ ਦਿੱਤੀ ਹੋਈ ਹੈ ਤੇ ਅਮਰੀਕੀ ਅਧਿਕਾਰੀ ਯੂਰਪੀ ਦੇਸ਼ਾਂ ਤੇ ਕੀਵ ਦੇ ਨਾਲ ਸੰਪਰਕ ਕਰਕੇ ਰੂਸੀ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਲਾਬਿੰਗ ਕਰ ਰਹੇ ਨੇ। ਅਮਰੀਕਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਯੂਕਰੇਨ ਦੇ ਲਈ ਅਮਰੀਕੀ ਹਥਿਆਰ ਖਰੀਦਣ ਦੀ ਤਰਜੀਹ ਜਿਹੜੀ ਹੈ ਵਿਵਸਥਾ ਪਰਲ ਜਿਹੜੀ ਹੈ PURL ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਸੀਗਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣ ਲੈਣਾ ਚਾਹੀਦਾ ਹੈ ਜੋ ਰੂਸ ਦੇ ਨਾਲ ਜੰਗ ਖਤਮ ਕਰਨ ਦੇ ਲਈ ਸਮਝੌਤਾ ਕਰ ਸਕੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਜਿਹੜੇ ਨੇ ਪੁਤਿਨ ਨੂੰ ਜਿਹੜਾ ਰੂਸ ਦੇ ਤੇਲ ਸੋਧਕ ਕਾਰਖਾਨਿਆਂ ਤੇ ਹਮਲੇ ਕਰਨ ਤੋਂ ਬਾਅਦ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਖਾਨਿਆਂ ਦੇ ਉੱਤੇ ਹਮਲਿਆਂ ਦੇ ਨਾਲ ਦੁਨੀਆਂ ਭਰ ਦੇ ਵਿੱਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਰੂਸ ਦੇ ਨਾਲ ਗੱਲਬਾਤ ਦੇ ਮਾਮਲੇ ਚ ਜ਼ੇਲੈਂਸਕੀ ਦੀ ਪਹੁੰਚ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਸਮਝੌਤਾ ਕਰਾ ਸਕੇ ਤੇ ਕਰ ਸਕੇ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕੁਝ ਜਿਹੜਾ ਕੀ ਸੁਝਾਅ ਦਿੰਦਾ ਹਾਂ। ਮੇਰਾ ਸੁਝਾਅ ਹੈ ਕਿ ਉਨ੍ਹਾਂ ਨੂੰ ਨਵਾਂ ਆਗੂ ਚੁਣ ਲੈਣਾ ਚਾਹੀਦਾ ਹੈ ਤੇ ਜੋ ਸਮਝੌਤਾ ਕਰ ਸਕੇ, ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀਗਾ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰ ਪਾਇਆ ਹੈ। ਟਰੰਪ ਨੇ ਅੱਗੇ ਆਖਰ ਚ ਕਿਹਾ ਕਿ ਮੇਰੇ ਖਿਆਲ ਦੇ ਵਿੱਚ ਹੁਣ ਯੂਕਰੇਨ ਦੇ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਵੀ ਕਹਿੰਦੇ ਆ ਗਿਆ ਹੈ ਤੇ ਮੈਨੂੰ ਲੱਗਦਾ ਕਿ ਅਮਰੀਕਾ ਲਈ ਵੀ ਆ ਗਿਆ ਹੈ ਭਾਈ ਅਗਲੇ ਮਹੀਨੇ। ਦੂਸਰੇ ਪਾਸੇ ਯੂਰਪੀ ਸੰਘ ਦੀ ਵੱਡੀ ਕਾਰਵਾਈ ਹੋਈ ਹੈ, 1600 ਰੂਸੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਛੱਡੀਆਂ ਨੇ। ਯੂਰਪੀ ਸੰਘ ਜਿਹੜਾ ਹੈਗਾ ਆ UE ਨੇ ਸੋਮਵਾਰ ਅੱਜ ਰੂਸੀ ਹਥਿਆਰ ਉਦਯੋਗ ਦੇ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ ਜਿਨ੍ਹਾਂ ਤੇ ਡਰੋਨ ਅਤੇ ਮਿਜ਼ਾਈਲ ਹਿੱਸਿਆਂ ਦੇ ਉੱਤੇ ਉਤਪਾਦਨ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਲਗਭਗ 5 ਸਾਲ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਸ਼ੁਰੂ ਕਰਨ ਤੋਂ ਬਾਅਦ ਪਾਬੰਦੀਆਂ ਦੀ ਸਭ ਤੋਂ ਲੰਬੀ ਸੂਚੀ 'ਚ ਯੂਰਪੀ ਸੰਘ ਨੇ ਕਬਜ਼ੇ ਵਾਲੇ ਯੂਕਰੇਨ ਖੇਤਰਾਂ ਦੇ ਵਿੱਚ ਝੂਠੀਆਂ ਚੋਣਾਂ ਦਾ ਆਯੋਜਨ ਕਰਨ, ਕੰਮ ਕਰਨ ਜਾਂ ਹਿੱਸਾ ਲੈਣ ਦੇ ਦੋਸ਼ ਦੇ ਵਿੱਚ 77 ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ। ਪਾਬੰਦੀਆਂ ਦਾ ਐਲਾਨ ਕਰਦੇ ਹੋਏ ਯੂਰਪੀਅਨ ਸੰਘ ਜਿਹੜਾ ਉਹਦੀ ਵਿਦੇਸ਼ ਨੀਤੀ ਮੁੱਖ ਕਾਜਾਂ ਕਲਾਸ ਨੇ ਜਿਹੜਾ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਬਲੈਸਟਿਕ ਮਿਜ਼ਾਈਲਾਂ ਦੀ ਜਿਹੜੀ ਉਤਪਾਦਨ ਲੜੀ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੀ ਵਰਤੋਂ ਰੂਸ ਹਰ ਰੋਜ਼ ਯੂਕਰੇਨੀ ਨਾਗਰਿਕਾਂ ਨੂੰ ਮਾਰਨ ਦੇ ਲਈ ਕਹਿੰਦੇ ਕਰ ਰਿਹਾ ਹੈ। ਦੂਸਰੇ ਪਾਸੇ ਭਾਰਤ ਪਹੁੰਚਿਆ ਬ੍ਰਿਟਿਸ਼ ਵਫਦ ਹੈ ਤੇ FTA ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਉੱਤੇ ਜ਼ੋਰ ਜਿਹੜਾ ਦਿੱਤਾ ਗਿਆ। ਦੁਵੱਲੇ ਮੁਕਤ ਵਪਾਰ ਸਮਝੌਤਾ ਜਿਹੜਾ FTA ਦੇ ਲਾਭਾਂ ਨੂੰ ਜਿਹੜਾ ਫਾਇਦਿਆਂ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਇੱਕ ਬ੍ਰਿਟਿਸ਼ ਵਫਦ ਭਾਰਤ ਪਹੁੰਚ ਗਿਆ ਤੇ ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਅੱਜ ਇਸ ਸਾਰੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ £1 ਬਿਲੀਅਨ ਦੇ ਨਵੇਂ ਸੌਦੇ ਹੋਏ ਨੇ। ਉੱਤਰੀ ਇੰਗਲੈਂਡ ਦੇ 7 ਮੇਅਰ ਦੇ ਨਾਲ ਜਿਹੜੇ ਨੇ ਹੀ UK ਦੇ ਵਪਾਰ ਮੰਤਰੀ ਯੋਨਾਥਨ ਰੇਨੋਲਡਜ਼, ਸਕਾਟਿਸ਼ ਮੰਤਰੀ ਡਗਲਸ ਅਲੈਗਜ਼ੈਂਡਰ ਅਤੇ ਵਾਤਾਵਰਨ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਬਾਰੇ ਮੰਤਰੀ ਐਂਜੇਲਾ ਈਗਲ ਦੇ ਜਿਹੜੇ ਨਾਲ ਵੱਖ ਵੱਖ ਖੇਤਰਾਂ ਦੇ ਵਿੱਚ 100 ਤੋਂ ਵੱਧ ਕਾਰੋਬਾਰੀਆਂ ਦੇ ਨਾਲ ਭਾਰਤ ਜਿਹੜੇ ਪਹੁੰਚੇ ਹੈ। ਇਸ ਦੇ ਦੌਰਾਨ ਐਲਾਨੇ ਗਏ ਸੌਦਿਆਂ ਦੇ ਵਿੱਚ UK ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਖੋਜ ਦੇ ਵਿੱਚ ਮੈਟਾ ਫਾਰ ਡਾਟਾ ਟੈਕਨੋਲੋਜੀਜ਼ ਤੇ MFD ਦੇ ਦੁਆਰਾ £50 ਮਿਲੀਅਨ ਦਾ ਨਿਵੇਸ਼ ਅਤੇ UK ਦੀ ਇੱਕ ਪ੍ਰਮੁੱਖ ਹਵਾਬਾਜ਼ੀ ਸੇਵਾਵਾਂ ਕੰਪਨੀ ਜਿਹੜੀ ਹੈ ਮਜੀਜ ਐਵੀਏਸ਼ਨ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੇ ਵਿੱਚ ਆਪਣੇ ਵਿਸਤਾਰ ਦੇ ਨਾਲ £600 ਮਿਲੀਅਨ ਤੋਂ ਵੱਧ ਦਾ ਮਾਲੀਆ ਪੈਦਾ ਕਰਨਾ ਹੈ। UK ਦੇ ਵਪਾਰ ਵਿਭਾਗ ਨੇ ਕਿਹਾ ਇਹਦੇ ਵਿੱਚ ਇੱਕ ਮਿੰਟ ਜੀ, ਇੱਕ ਕਾਲ ਆ ਰਹੀ ਸੀ ਜੀ, ਮੈਂ ਨਾਲ ਲੈ ਲਵਾਂ। ਇਹਦੇ ਵਿੱਚ ਯੂਕੇ ਦੇ ਜਿਹੜੇ ਨੇ ਵਪਾਰ, ਇੱਕ ਮਿੰਟ ਜੀ, ਯੂਕੇ ਦੇ ਜਿਹੜੇ ਨੇ ਵਪਾਰ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਦੇ ਵਿੱਚ CETA ਦੇ ਉੱਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਲਗਭਗ 12 ਬਿਲੀਅਨ ਪੌਂਡ ਦੇ ਸੌਦਿਆਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਦੇਸ਼ਾਂ ਦੇ ਲਈ ਰੂਸ ਵੱਡਾ ਖਤਰਾ ਬਣ ਰਿਹਾ ਤੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਦੇ ਵਿੱਚ ਦਿੱਤਾ ਹੈ ਦਖਲ ਇਹਨੇ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਿਹੜੇ ਬਿਆਨ ਦਿੱਤੇ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨੇ ਐਂਡੀ ਬਰਨਹੈਮ ਜੋ ਨਵੇਂ ਬਣੇ ਨੇ, ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਜਿਹੜੇ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ। ਇਸ ਬਿਆਨ ਦੇ ਵਿੱਚ ਦੀ ਰੈਸਟ ਇਜ਼ ਪੋਲੀਟਿਕਸ ਪੋਡਕਾਸਟ ਦੇ ਅੰਸ਼ਾਂ ਦੇ ਵਿੱਚ ਬਰਨਹੈਮ ਨੇ ਕਿਹਾ ਕਿ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਰੂਸ ਨੇ 2016 ਦੇ ਜਨਮਤ ਸੰਗ੍ਰਹਿ ਦੇ ਵਿੱਚ ਦਖਲ ਦਿੱਤਾ ਸੀਗਾ ਤੇ ਪੋਡਕਾਸਟ ਜਿਹੜਾ ਹੈ ਸੋਮਵਾਰ ਨੂੰ ਪ੍ਰਸਾਰਿਤ ਅੱਜ ਜਿਹੜਾ ਹੋਇਆ ਹੋਣ ਵਾਲਾ ਜਾਂ ਹੋ ਗਿਆ ਇੰਗਲੈਂਡ ਦੇ ਵਿੱਚ। ਬਰਨਹੈਮ ਨੇ ਕਿਹਾ ਕਿ ਮੈਨੂੰ ਇੱਕ ਸਪਸ਼ਟ ਜਵਾਬ ਮਿਲਿਆ ਕਿ ਹਾਂ ਅਜਿਹਾ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਚੀਜ਼ਾਂ ਨੂੰ ਸਪਸ਼ਟ ਹੈ ਚੀਜ਼ਾਂ ਤੋਂ ਸਪਸ਼ਟ ਹੈ ਅਤੇ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਜਰਮਨੀ ਤੇ ਫਰਾਂਸ ਦੇ ਵੋਟਰਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲੇਗੀ ਕਿ ਕੁਝ ਰਾਜਨੀਤਿਕ ਗਤੀਵਿਧੀਆਂ ਸਾਡੇ ਦੁਸ਼ਮਣਾਂ ਜਾਣੀ ਰੂਸ ਦੇ ਉਕਸਾਉਣ ਦੇ ਉੱਤੇ ਸ਼ੁਰੂ ਕੀਤੀਆਂ ਜਾਂਦੀਆਂ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਜਿਹੜੇ ਨੇ ਬਰਨਹੈਮ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟਿਸ਼ ਜਾਂ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਭਰ ਰਹੀਆਂ ਨੇ। ਅਮਰੀਕਾ ਦੇ ਹਿੱਸੇ ਆਇਆ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ। ਅਮਰੀਕੀ ਅਰਥ ਸ਼ਾਸਤਰੀ ਜਿਹੜੇ ਨੇ ਰੋਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਸੋਮਵਾਰ ਨੂੰ ਮੈਕਰੋ ਇਕਨਾਮਿਕ ਜਿਹੜਾ ਸਥਿਰਤਾ ਦੇ ਲਈ ਨੀਤੀ ਨਿਰਮਾਣ ਦੇ ਸੂਖਮ ਆਰਥਿਕ ਬੁਨਿਆਦਾਂ ਦੇ ਉੱਤੇ ਉਹਨਾਂ ਦੇ ਕੰਮ ਦੇ ਲਈ ਅਰਥ ਸ਼ਾਸਤਰ ਦੇ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਜੋਂ ਐਲਾਨਿਆ ਗਿਆ ਹੈ। ਰੋਬਰਟ ਜਿਹੜੇ ਨੇ ਕੈਲੀਫੋਰਨੀਆ ਵਾਲਿਆਂ ਨੂੰ ਮੁਬਾਰਕਾਂ ਨੇ ਜੀ। ਕੈਲੀਫੋਰਨੀਆ ਦੇ ਵਿੱਚ ਸਥਿਤ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਜਦੋਂ ਕਿ ਵੁੱਡਫੋਰਡ ਨਿਊਯਾਰਕ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਸਟਾਕਹੋਮ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਆਰਥਿਕ ਵਿਗਿਆਨ ਪੁਰਸਕਾਰ ਕਮੇਟੀ ਦੇ ਮੁਖੀ ਜੌਨ ਹੈਸਲਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਜੇਤਾਵਾਂ ਦੇ ਕੰਮ ਨੇ ਸਾਨੂੰ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਤੇ ਸਰਕਾਰਾਂ ਦੇ ਦੁਆਰਾ ਜਿਹੜਾ ਵਰਤੇ ਜਾਣ ਵਾਲੇ ਮਾਡਲਾਂ ਦੇ ਲਈ ਇੱਕ ਸਥਿਰ ਸਿਧਾਂਤਕ ਨੀਂਹ ਦਿੱਤੀ ਹੈ ਤੇ ਹੈਸਲਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਕੰਮ ਨੇ ਸਾਨੂੰ ਊਰਜਾ ਸੰਕਟ ਜਾਂ ਘਰੇਲੂ ਖਪਤ ਦੇ ਵਿੱਚ ਅਚਾਨਕ ਤਬਦੀਲੀਆਂ ਵਰਗੇ ਆਰਥਿਕ ਝਟਕਿਆਂ ਦੇ ਨਾਲ ਨਜਿੱਠਣ ਦੇ ਲਈ ਬਿਹਤਰ ਢੰਗ ਦੇ ਨਾਲ ਤਿਆਰ ਕੀਤਾ ਹੈ। ਅਰਥ ਸ਼ਾਸਤਰ ਇਨਾਮ ਨੂੰ ਅਧਿਕਾਰਤ ਤੌਰ ਦੇ ਉੱਤੇ ਐਲਫਰੇਡ ਨੋਬਲ ਦੀ ਯਾਦ ਦੇ ਵਿੱਚ ਆਰਥਿਕ ਵਿਗਿਆਨ ਦੇ ਲਈ ਸਵੈਰੀਗੇਸ ਰਿਕਸਬੈਕ ਪੁਰਸਕਾਰ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1968 ਦੇ ਵਿੱਚ ਸਵੀਡਨ ਦੇ ਸੈਂਟਰਲ ਬੈਂਕ ਦੇ ਦੁਆਰਾ ਕੀਤੀ ਗਈ ਸੀ ਤੇ ਨੋਬਲ ਪੁਰਸਕਾਰ 19ਵੀਂ ਸਦੀ ਦੇ ਸਵੀਡਿਸ਼ ਕਾਰੋਬਾਰੀ ਤੇ ਰਸਾਇਣ ਵਿਗਿਆਨੀ ਐਲਫਰੇਡ ਨੋਬਲ ਦੀ ਯਾਦ ਦੇ ਵਿੱਚ ਜਿਹੜਾ ਦਿੱਤਾ ਜਾਂਦਾ ਹੈ। ਆਖਰੀ ਇੱਕ ਰਿਪੋਰਟ ਹੈ, ਦੋ ਰਿਪੋਰਟਾਂ ਨੇ ਜੀ, ਤੇ ਹਾਲਾਤ ਜਿਹੜੇ ਕੈਨੇਡਾ ਦੇ ਵੀ ਚੰਗੇ ਨਹੀਂ ਹੈ। ਕੈਨੇਡਾ ਦੇ ਵਿੱਚ ਰੋਜ਼ਗਾਰ ਦਾ ਵੱਡਾ ਸੰਕਟ ਜਿਹੜਾ ਵੱਧ ਰਿਹਾ ਹੈ। ਸਤੰਬਰ ਦੇ ਵਿੱਚ 68,000 ਨੌਕਰੀਆਂ ਖਤਮ ਹੋ ਗਈਆਂ ਤੇ ਬੇਰੋਜ਼ਗਾਰੀ 6.5% ਉੱਤੇ ਜਿਹੜੀ ਪਹੁੰਚ ਗਈ ਹੈ। ਨੌਜਵਾਨ ਤੇ ਔਰਤਾਂ ਨੂੰ ਸਭ ਤੋਂ ਵੱਡੀ ਜਿਹੜੀ ਮਾਰ ਵੱਜੀ ਹੈ ਤੇ ਬੈਂਕ ਆਫ਼ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ। ਉਹਦੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ ਦੁਬਈ ਤੋਂ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨ ਮਤੇ ਸੋਟੇ ਵੀ ਜਿਹੜੇ ਹੈਗੇ ਜਿੰਦੇ ਵਾਸਤੇ ਰਹਿਣ
0: ਜੀ,
1: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੀ ਦਿਲੀ ਜਵਾਬ ਹਾਂ। ਬਹੁਤ ਵਧੀਆ ਜਿਹੜਾ ਹੈਗਾ ਨੈਸ਼ਨਲ ਐਂਡ ਇੰਟਰਨੈਸ਼ਨਲ ਨਿਊਜ਼ ਜਿਹੜਾ ਹੈਗਾ ਉਹ ਤੁਸੀਂ ਕਰ ਰਹੇ ਸੀ ਜ਼ਿਕਰ ਉਹਨਾਂ ਦਾ,
0: ਸ਼ੁਕਰੀਆ ਜੀ।
1: ਰਾਜਨ ਸੈਨੀ ਸਾਹਿਬ ਵੀ ਆਏ ਸੀ। ਬਿਲਕੁਲ ਇਸੇ ਤਰ੍ਹਾਂ ਹੀ ਆ, ਕੁਛ ਹਾਲਾਤ ਜਿਹੜੇ ਹੈਗੇ ਆ ਚੇਂਜ ਤਾਂ ਹੋ ਰਹੇ ਆ, ਇਹਦੇ ਵਿੱਚ ਹਾਲਾਤ ਜਿਹੜੇ ਹੈਗੇ, ਲੇਕਿਨ ਥੋੜਾ ਅਫਸੋਸ ਵੀ ਹੁੰਦਾ ਹੈਗਾ ਵੀ ਜਿਵੇਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ
0: ਜੀ
1: ਨੌਕਰੀਆਂ ਤੋਂ ਵੀ ਜਿਹੜਾ ਹੈਗਾ ਹੱਥ ਧੋ ਰਹੇ ਹੈਗੇ ਜਾਂ ਜਿਹੜਾ ਹੈਗਾ ਕਹਿਣ ਦਾ ਮਤਲਬ ਉਹਨਾਂ ਦੀ ਪੇ ਜਿਹੜੀ ਹੈਗੀ ਆ ਉਹਦੇ ਵਿੱਚ ਡੀਗ੍ਰੇਡੇਸ਼ਨ ਕੀਤੀ ਜਾ ਰਹੀ।
0: ਬਿਲਕੁਲ ਹੈ,
1: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਸੇ ਦੀ ਮਿਹਨਤ ਦੇ ਵਿੱਚ ਡੀਗ੍ਰੇਡੇਸ਼ਨ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਤੇ ਕਹਿੰਦੇ ਅਸੀਂ ਪੁਰਸਕਾਰ ਦਿੰਨੇ ਪੈਣ ਜੀ ਜਿਹੜਾ ਹੈਗਾ ਪੈਣ ਹੈ
0: ਜੀ,
1: ਤੇ ਇਕੋਨੋਮੀ ਨੂੰ ਲੈ ਕੇ ਜੇ ਇਕੋਨੋਮਿਸਟ ਜਿਹੜੇ ਹੈਗੇ ਆ ਤੇ ਫਿਰ ਬਈ ਜੇ ਤੁਸੀਂ ਇੰਨਾ ਕੁਛ ਕਰਦੇ ਪੈਣ ਤੇ ਜਿਹੜਾ ਹੈਗਾ ਦੂਸਰਿਆਂ ਦੇ ਹੱਕਾਂ ਤੇ ਡਾਕੇ ਨਾ ਮਾਰੇ ਜਾਣ, ਜਿਹੜਾ ਹੈਗਾ ਉਹਨਾਂ ਦੇ ਹੱਕ ਜਿਹੜੇ ਉਹਨਾਂ ਨੂੰ ਹਮੇਸ਼ਾ ਦੇ ਦਿੱਤੇ ਜਾਣ।
0: ਬਿਲਕੁਲ,
1: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਤੇ ਲਓ ਜੀ ਮੈਂ ਫਿਰ ਸੌਂਗ ਜਿਹੜਾ ਹੈਗਾ ਲੈ ਕੇ ਆਇਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ
0: ਜਰੂਰ ਜਰੂਰ ਆਉਣ ਦਿਓ ਜੀ, ਆਉਣ ਦਿਓ।
1: ਹਾਂ ਮਿਕਸ ਸੌਂਗ ਹੈਗਾ, ਪਹਿਲਾਂ ਪੰਜਾਬੀ ਚ ਆ ਤੇ ਫਿਰ ਹਿੰਦੀ ਚ ਆ, ਦੋਨੋਂ ਮਿਕਸ ਹੈਗਾ ਜੀ। ਪੰਜਾਬੀ ਤੋਂ ਸ਼ੁਰੂ ਕਰਦਾ ਜੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ, ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ। ਉਹ ਯਾਰਾਂ ਦਾ ਸੀ ਯਾਰ ਬੱਲੀਏ, ਨੀ ਤੂੰ ਹੁਸਨਾਂ ਦਾ ਜਾਦੂ ਕਰਿਆ। ਕਨੀ ਹੱਥ ਫਿਰਦਾ ਕਈਆਂ ਦੇ ਲਵਾਈ, ਜਿਹੜੇ ਜੱਟ ਨੂੰ ਤੂੰ ਕਾਬੂ ਕਰਿਆ। ਉਹ ਮੁੰਡਾ ਬੱਲੀਏ ਪੰਜਾਬ ਜਿਹੇ ਖੁੱਲੇ ਦਿਲ ਦਾ ਨੀ, ਕਾਤੋ ਦਿੱਲੀ ਵਾਂਗੂ ਦੇਖੇ ਅਜਮਾ ਕੇ। ਕੱਲਾ ਕਾਰਾ ਬੇਬੇ ਦਾ ਸੀ ਪੁੱਤ ਮਿੱਠੀਏ, ਨੀ ਤੂੰ ਤਾਂ ਰੱਖਦੀ ਸੀ ਕਾਲਾ ਟਿੱਕਾ ਲਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾਂ ਪਾ ਕੇ।
0: ਵਾਹ ਜੀ ਵਾਹ, ਕਿਆ ਬਾਤ ਹੈ, ਅੱਜ ਵੱਖਰਾ ਰੰਗ ਸੀਗਾ
1: ਜੀ। ਅਸੀਂ ਭੱਜਿਆ
0: ਜੀ, ਸ਼ੁਕਰ ਹੈ ਮੁਹੰਮਦ ਜੀ, ਦਿਲ ਲੁੱਟ ਲਿਆ ਹੁਣ ਜੀ, ਪਹਿਲਾਂ ਰੁੱਸ ਗਿਆ ਸੀ ਦਿਲ।
1: ਸ਼ੁਕਰੀਆ, ਸ਼ੁਕਰੀਆ ਨਵਾਜ ਜੀ
0: ਜੀ।
1: ਲਓ ਜੀ ਅਗਲਾ ਸੌਂਗ ਵੀ ਆਪਣੇ ਜੱਟ ਭਰਾ ਦਾ ਹੀ ਆ, ਹਿੰਦੀ ਦੇ ਵਿੱਚ ਆ ਜੀ ਜੀ। ਉਸਨੇ ਤੂੰ ਕਹਾ ਹਰੀ ਬਾਤ ਕੋ ਇਸ਼ਾਰੇ ਮੇ

0: सकती है।
1: क्या बात है जी, क्या बात है,
0: हाँ
1: वाह कमाल वाह कमाल वाह कमाल। अज
0: जी
1: पॉजिटिविटी दी
0: सर,
1: शुरुआत हो गई सोमवार दी, देखो यही
0: जी
1: साडी
0: शुक्रिया
1: प्राप्ति है जी, अज दी।
0: शुक्रिया
1: थैंक यू
0: शुक्रिया
1: मामा जी,
0: महाराज,
1: हर वार दी तरह सोहणे बोलां
0: हमेशा
1: दे लई ते सोहणे शब्दां दे लई
0: हमेशा
1: शुक्रिया जी,
0: जिंदे वास्ते रहो,
1: थैंक यू, सत
0: हमेशा
1: श्री अकाल,
0: जिंदे वास्ते रहो।
1: शुक्रिया
0: थैंक
1: जी।
0: यू सर, थैंक यू सर।
1: जी दोस्तों, ये सी जी अपने नाल मोहम्मद जी दुबई तो गलबात करके गए ने, बोलां दी गाणियां दी जिहड़ी है झोली भर के गए ने। ते दोस्तों लो फिर आप अगे वधदे आ, सुरेंद्र माल जी भी तारीफ कर रहे ने, बहुत बहुत शुक्रिया, धन्नवाद है जी तुहाडे सारे सहयोग दे नाल, सब दे सहयोग दे नाल इत्थे तक आपां पहुंचे आ, ते इह सहयोग उम्मीद करदे आ तुहाडे आशीर्वाद वड्डियां दे मिलदे रहणगे जी। ते कहिंदे ने वड्डी स्क्रीन दे उत्ते कहिंदे बहुत सोहणा लगदा है जी ਤੁਹਾਨੂੰ ਲਾਈਵ ਦੇਖ ਕੇ ਵੀ ਤੇ ਨਾਲ ਪੋਸਟਰ ਜਿਹੜਾ ਚੱਲ ਰਿਹਾ ਤੇ ਮੇਰੇ ਹਸਬੰਡ ਟੀਵੀ ਦੇ ਉੱਤੇ ਤੁਹਾਨੂੰ ਦੇਖ ਕੇ ਕਹਿੰਦੇ ਬਹੁਤ ਖੁਸ਼ ਹੁੰਦੇ ਨੇ ਜੀ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਦੂਸਰੇ ਪਾਸੇ ਆਪਾਂ ਇੱਕ ਰਿਪੋਰਟ ਕੈਨੇਡਾ ਦੀ ਕਰਨ ਲੱਗੇ ਸੀਗੇ, ਉਸ ਤੋਂ ਪਹਿਲਾਂ ਇੰਡੀਆ ਦੀ ਇੱਕ ਬੜੀ ਕਹਿ ਸਕਦੇ ਹਾਂ ਕਿ ਚੰਗੀ ਖਬਰ ਹੈ। ਇਹਦੇ ਵਿੱਚ ਕੈਂਸਰ ਮੈਡੀਸਿਨ ਪ੍ਰਾਈਜ਼ ਜਿਹੜਾ ਹੈ ਉਹਦੇ ਉੱਤੇ ਕੈਂਸਰ ਦੀਆਂ ਦਵਾਈਆਂ ਵਾਂਗ ਹੋਰ ਦਵਾਈਆਂ ਦੇ ਮੁਨਾਫੇ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਸਵਾਲ ਚੁੱਕੇ ਆ, ਜੇ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਉੱਤੇ ਜਿਹੜਾ ਪ੍ਰਾਈਜ਼ ਫਿਕਸ ਕੀਤਾ ਜਾ ਸਕਦਾ ਹੈ ਤਾਂ ਦੂਸਰੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ। ਸਰਵਉੱਚ ਅਦਾਲਤ ਦੇ ਵੱਲੋਂ ਕੇਂਦਰ ਦੇ ਜਵਾਬ ਦੇ ਉੱਤੇ ਜਿਹੜੀ ਹੈ ਅਸੰਤੁਸ਼ਟੀ ਜਿਹੜੀ ਜ਼ਾਹਰ ਕੀਤੀ ਹੈ, ਸੰਤੁਸ਼ਟ ਨਹੀਂ ਹੋਈ ਹੈ। ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਬਾਰੇ 27 ਅਕਤੂਬਰ ਤੱਕ ਕਹਿੰਦੇ ਨੀਤੀ ਬਣਾਉਣ ਦੇ ਲਈ ਉਹਨਾਂ ਨੇ ਕਹਿ ਦਿੱਤਾ ਇਹਦੇ ਬਾਰੇ, ਭਾਈ ਨੀਤੀ ਬਣਾਓ ਤੇ ਫਿਰ ਸਾਡੇ ਕੋਲ ਆਓ। ਤੇ ਜਿਹੜੀਆਂ ਨੇ ਮੁਨਾਫੇ ਦੀਆਂ ਗੱਲਾਂ ਬਾਤਾਂ ਨੇ, ਕਿਉਂਕਿ ਬਹੁਤ ਵੱਡਾ ਕਾਰੋਬਾਰ ਹੈ ਦਵਾਈਆਂ ਦਾ। ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੇ ਵੱਧ ਭਾਅ ਅਤੇ ਉਹਨਾਂ ਦੇ ਉੱਤੇ ਵਸੂਲੇ ਜਾਂਦੇ ਮੁਨਾਫੇ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਨੂੰ ਸਵਾਲ ਕਰ ਦਿੱਤਾ ਕਿ ਜੇਕਰ ਜਿਹੜਾ ਕੈਂਸਰ ਦੀਆਂ ਦਵਾਈਆਂ ਦੇ ਉੱਤੇ ਵਪਾਰਕ ਮੁਨਾਫੇ ਦੀ ਹੱਦ ਵੱਧ ਤੋਂ ਵੱਧ ਪ੍ਰਚੂਨ ਕੀਮਤ ਦਾ 30% ਤੈਅ ਕੀਤਾ ਜਾ ਸਕਦੀ ਹੈ ਤਾਂ ਹੋਰ ਦਵਾਈਆਂ ਦੇ ਲਈ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕੇਂਦਰ ਦੇ ਜਵਾਬ ਨੂੰ ਨਾਕਾਫੀ ਦੱਸਦਿਆਂ ਕਿਹਾ ਕਿ ਇਸ ਦੇ ਵਿੱਚ ਮਰੀਜ਼ਾਂ ਦੇ ਫਾਇਦੇ ਦੇ ਲਈ ਖੁਸ਼ ਹੋਣ ਵਾਲੀ ਕੋਈ ਖਾਸ ਗੱਲ ਨਹੀਂ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ 11 ਰੁਪਏ ਦੀ ਲਾਗਤ ਵਾਲੀ ਡ੍ਰਿਪ ਬਾਜ਼ਾਰ ਦੇ ਵਿੱਚ 270 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ ਦੱਸਿਆ। ਬੈਂਚ ਨੇ ਸਵਾਲ ਕੀਤਾ ਕਿ ਕਿਸੇ ਦਵਾਈ ਨੂੰ ਉਸਦੀ ਅਸਲ ਲਾਗਤ ਤੋਂ ਕਈ ਗੁਣਾ ਵੱਧ ਕੀਮਤ ਦੇ ਉੱਤੇ ਵੇਚਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ। ਦਵਾਈਆਂ ਜਿਹੜੀਆਂ ਨੇ ਉਹਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਆ ਤੇ ਕੇਂਦਰ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਦੀ ਹੱਦ 30% ਕਰਨ ਦੇ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਭਗ 2500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ ਤੇ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਦੁਨੀਆਂ ਦੇ ਵਿੱਚ ਸਭ ਤੋਂ ਘੱਟ ਨੇ। ਬੈਂਚ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕੀਮਤਾਂ ਦੇ ਉੱਤੇ ਕਾਬੂ ਵਾਲੀਆਂ ਦਵਾਈਆਂ ਮਰੀਜ਼ਾਂ ਤੱਕ ਪਹੁੰਚਣ ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਦਿਲ ਦੇ ਵਿੱਚ ਲਗਾਏ ਜਾਣ ਵਾਲੇ ਸਟੰਟ ਦੀ ਜਿਹੜੀ ਹੈ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਦੇ ਵਿੱਚ ਬਣੇ ਸਟੰਟ ਦੀ ਲਾਗਤ ਲਗਭਗ 5000 ਰੁਪਏ ਹੈ ਪਰ ਹਸਪਤਾਲਾਂ ਦੇ ਵਿੱਚ ਇਸ ਦੇ ਲਈ 25000 ਰੁਪਏ ਤੋਂ ਵੱਧ ਵਸੂਲੇ ਜਾਂਦੇ ਹੈ। 27 ਅਕਤੂਬਰ ਨੂੰ ਅਗਲੀ ਸੁਣਵਾਈ ਰੱਖ ਦਿੱਤੀ ਹੈ। ਕੇਂਦਰ ਨੇ ਅਦਾਲਤ ਨੂੰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੀ ਮੌਜੂਦਾ ਪ੍ਰਣਾਲੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਮੁਤਾਬਕ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਦੇ ਵਿੱਚ 388 ਦਵਾਈਆਂ ਨੇ, 900 ਤੋਂ ਵੱਧ ਦਵਾਈਆਂ ਦੇ ਰੂਪ ਸ਼ਾਮਲ ਨੇ। ਹੁਣ ਤੱਕ 935 ਦਵਾਈਆਂ ਦੇ ਰੂਪਾਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਜਾ ਚੁੱਕੀ ਹੈ। ਬੈਂਚ ਨੇ ਤੁਸ਼ਾਰ ਮਹਿਤਾ ਨੂੰ ਦਵਾਈਆਂ ਦੀਆਂ ਕੀਮਤਾਂ ਦੇ ਉੱਤੇ ਹੱਦ ਤੈਅ ਕਰਨ ਸਬੰਧੀ ਠੋਸ ਪ੍ਰਬੰਧ ਜਿਹੜੇ ਪੇਸ਼ ਕਰਨ ਦੇ ਲਈ 27 ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ ਤੇ ਅਦਾਲਤ ਨੇ ਕਿਹਾ ਕਿ ਉਹ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਸਰਕਾਰ ਇਸ ਸਮੇਂ ਤੱਕ ਲੋੜੀਂਦੇ ਕਦਮ ਚੁੱਕੇ ਇਹਦੇ ਉੱਤੇ। ਚੰਗੀ ਗੱਲ ਹੈ ਜੀ, ਇਸ ਤਰ੍ਹਾਂ ਦੀਆਂ ਚੰਗੀ ਲੋਕ ਭਲਾਈ ਕੰਮ ਹੋਣੇ ਚਾਹੀਦੇ ਆ, ਕੋਰਟਾਂ ਦੇ ਵੱਲੋਂ ਵੀ ਐਕਸ਼ਨ ਲੈਣੇ ਚਾਹੀਦੇ ਆ, ਖਿੱਚ ਤੂੰ ਥੋੜੀ ਕਰ ਲੈਣੀ ਚਾਹੀਦੀ ਇਹਨਾਂ ਦੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਆਪਣੇ ਕੈਨੇਡਾ ਦੀ, ਜਿਸ ਦੇ ਵਿੱਚ ਰੋਜ਼ਗਾਰ ਦਾ ਵੱਡਾ ਜਿਹੜਾ ਸੰਕਟ ਵੱਧ ਰਿਹਾ। ਸਤੰਬਰ ਦੇ ਵਿੱਚ 68000 ਨੌਕਰੀਆਂ ਖਤਮ ਕੀਤੀਆਂ ਨੇ ਤੇ ਬੇਰੋਜ਼ਗਾਰੀ 6.5% ਦੇ ਉੱਤੇ ਪਹੁੰਚ ਗਈ ਹੈ। ਨੌਜਵਾਨਾਂ ਤੇ ਔਰਤਾਂ ਨੂੰ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਤੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜਾ ਹੋ ਗਿਆ ਤੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਦੇ ਮੁਤਾਬਕ ਸਤੰਬਰ ਮਹੀਨੇ ਦੇ ਵਿੱਚ ਦੇਸ਼ ਭਰ ਦੇ ਵਿੱਚ 68,000 ਨੌਕਰੀਆਂ ਖਤਮ ਹੋ ਗਈਆਂ। ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਵੀ 42,000 ਲੋਕਾਂ ਨੂੰ ਰੋਜ਼ਗਾਰ ਤੋਂ ਹੱਥ ਜੜੇ ਧੋਣੇ ਪੈ ਗਏ। ਸਿਰਫ 2 ਮਹੀਨਿਆਂ ਦੇ ਅੰਦਰ ਅੰਦਰ ਕੈਨੇਡਾ ਦੇ ਵਿੱਚ ਕੁੱਲ 1,10,000 ਨੌਕਰੀਆਂ ਘਟ ਗਈਆਂ ਨੇ, ਜਿਸ ਦੇ ਨਾਲ ਬੇਰੋਜ਼ਗਾਰੀ ਦੀ ਦਰ ਵੱਧ ਕੇ 6.5% ਤੱਕ ਜਿਹੜੀ ਹੋ ਗਈ ਹੈ। ਇਸ ਗਿਰਾਵਟ ਨੇ ਸੰਸਦ ਦੇ ਵਿੱਚ ਵੀ ਸਿਆਸੀ ਤੂਫਾਨ ਜਿਹੜਾ ਖੜਾ ਕਰਕੇ ਰੱਖ ਦਿੱਤਾ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਨੇ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਵਿੱਚ ਬੇਰੋਜ਼ਗਾਰੀ G7 ਦੇਸ਼ਾਂ ਦੇ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਤੇ ਲੇਬਰ ਪਾਰਟੀ ਸਪੇਸ਼ਨ ਜਿਹੜੀ ਹੈ ਪਾਰਟੀਸਪੇਸ਼ਨ ਜਿਹੜੀ ਹੈ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ ਹੈ ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜੀਆਂ ਨੇ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਟੈਕਸਾਂ ਦੇ ਵਿੱਚ ਛੋਟ ਤੇ ਕਈ ਰਾਹਤ ਪੈਕੇਜ ਦੇ ਰਹੇ ਨੇ। ਨੌਕਰੀਆਂ ਦੇ ਇਸ ਸੰਕਟ ਦੇ ਵਿੱਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹੈ। ਸਤੰਬਰ ਦੇ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਚਲੀਆਂ ਗਈਆਂ ਤੇ ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ। ਇਸ ਦੇ ਨਾਲ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਜਿਹੜੀ ਹੈ 13% ਦੇ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ 25-54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ, ਉਨ੍ਹਾਂ ਦੀ ਬੇਰੋਜ਼ਗਾਰੀ ਦਰ ਵੀ ਵੱਧ ਗਈ ਤੇ ਵੱਧ ਕੇ 5.3% ਹੋ ਗਈ। ਸੂਬੇਵਾਰ ਗੱਲ ਕਰ ਲਈਏ ਤਾਂ ਜਦਕਿ ਕਿਊਬਿਕ ਦੇ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 20,000 ਨੌਕਰੀਆਂ ਗਈਆਂ। ਉੱਥੇ ਹੀ ਮੈਨੀਟੋਬਾ ਦੇ ਵਿੱਚ 4,400 ਨੌਕਰੀਆਂ ਦਾ ਨੁਕਸਾਨ ਹੋਇਆ। ਅਲਬਰਟਾ ਦਾ ਮਾਹੌਲ ਥੋੜਾ ਜਿਹਾ ਬਿਹਤਰ ਰਿਹਾ, 23,000 ਨਵੇਂ ਰੋਜ਼ਗਾਰ ਜੁੜੇ ਨੇ। ਸੈਕਟਰਾਂ ਦੇ ਹਿਸਾਬ ਦੇ ਨਾਲ ਵਿਦਿਅਕ ਸੇਵਾਵਾਂ ਐਜੂਕੇਸ਼ਨਲ ਸਰਵਿਸਿਜ਼ ਜਿਹੜੀਆਂ ਨੇ ਉਹਦੇ ਵਿੱਚ 35,000, ਸਿਹਤ ਸੰਭਾਲ ਦੇ ਵਿੱਚ 23,000 ਅਤੇ ਮੈਨੂਫੈਕਚਰਿੰਗ ਦੇ ਵਿੱਚ 13,000 ਨੌਕਰੀਆਂ ਘਟ ਗਈਆਂ। ਅਮਰੀਕਾ ਦੇ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ ਸਟੀਲ ਦੇ ਵਿੱਚ ਐਲਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਦੇ ਕਾਰਨ ਹੀ ਕੈਨੇਡਾ ਦੇ ਵਿੱਚ ਲਗਭਗ 87,000 ਨੌਕਰੀਆਂ ਖਤਰੇ ਦੇ ਵਿੱਚ ਪੈ ਸਕਦੀਆਂ ਨੇ। ਭਾਵੇਂ AI ਮੰਤਰੀ ਜਿਹੜੇ ਨੇ ਆਰਟੀਫਿਸ਼ਲ ਇੰਟੈਲੀਜੈਂਸੀ ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਨ ਦੀ ਜਿਹੜੀ ਹੈ ਪੋਟਾਸ਼ ਖਾਨ ਵਰਗੇ ਵੱਡੇ ਪ੍ਰੋਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਦੇ ਵਿੱਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਵੀ ਜਤਾਈ ਹੈ, ਪਰ ਮੌਜੂਦਾ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਨੇ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ਼ ਕੈਨੇਡਾ ਦੇ ਆਉਣ ਵਾਲੀ ਜਿਹੜੀ ਹੈ 28 ਅਕਤੂਬਰ ਦੀ ਵਿਆਜ ਦਰਾਂ ਦੇ ਉੱਤੇ ਬਣੀ ਹੋਈ ਹੈ ਬਾਰੇ ਮੀਟਿੰਗ ਉੱਤੇ ਟਿੱਗੀ ਹੋਈ ਹੈ, ਕਿਉਂਕਿ ਮੌਜੂਦਾ ਜਿਹੜਾ ਹੈ ਬੈਚ ਮਾਰਕ ਰੇਟ 2.25% ਦੇ ਉੱਤੇ ਚੱਲ ਰਿਹਾ, ਕਿਉਂਕਿ ਇਸ ਚੀਜ਼ ਦੇ ਨਾਲ ਫਿਰ ਜਿਨ੍ਹਾਂ ਨੇ ਲੋਨ ਲਏ ਹੋਏ ਨੇ ਘਰ ਲਏ ਹੋਏ ਨੇ ਤੇ ਉਹਨਾਂ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਜਾਣੀਆਂ ਨੇ, ਉਹ ਦਰਾਂ ਵੱਧ ਜਾਣੀਆਂ ਨੇ, ਹੋਰ ਸਾਰੀਆਂ ਚੀਜ਼ਾਂ ਵਿਆਜ ਦਰਾਂ ਵੱਧ ਜਾਣੀਆਂ ਨੇ। ਇਸ ਕਰਕੇ ਲੋਕ ਜਿਹੜੇ ਨੇ ਹੈਰਾਨ ਨੇ ਤੇ ਪਰੇਸ਼ਾਨ ਨੇ ਤੇ ਅੱਗੇ ਫਿਊਚਰ ਜਿਹੜਾ ਉੱਥੇ ਕੀ ਜਿਹੜਾ ਚੰਦ ਚੜਾ ਰਿਹਾ ਉਹਦੇ ਉੱਤੇ ਨਜ਼ਰਾਂ ਟਿੱਕੀਆਂ ਹੋ ਰਹੀਆਂ ਨੇ। ਅਮਰੀਕਾ ਦੀ ਗੱਲ ਕਰਦੇ ਹਾਂ ਦੋਸਤੋ, ਅਮਰੀਕਾ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਸੀ ਕਾਫੀ ਸਮਾਂ ਪਹਿਲਾਂ ਉਹ ਖਤਮ ਕਰ ਦਿੱਤੀ ਗਈ ਸੀ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ 1 ਸਦੀ ਪਹਿਲਾਂ ਬੰਦ ਹੋ ਗਈ ਸੀ ਤੇ ਹੁਣ ਇਹ ਫਿਰ ਤੋਂ ਜਿਹੜੀ ਹੈ ਮੁੜ ਕਿਉਂ ਸ਼ੁਰੂ ਹੋ ਰਹੀ ਹੈ, ਇਹ ਬਹੁਤ ਹੈਰਾਨ ਤੇ ਪਰੇਸ਼ਾਨ ਕਰ ਰਹੀ ਹੈ। ਸ਼ੀਲਾ ਫਲਿਨ BBC ਪੱਤਰਕਾਰ ਨੇ ਇਹ ਜਾਣਕਾਰੀ ਲਿਖਦੇ ਆ ਉਹਦੇ ਬਾਰੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰੇਡ ਦੇ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਜਾਣਕਾਰੀ ਦੀ। ਨੇੜੇ ਤੇੜੇ ਦੇ ਇਲਾਕਿਆਂ ਤੇ ਦੂਰ ਦੁਰਾਡੇ ਥਾਵਾਂ ਤੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਕੇਟਕੀ ਦੀ ਇੱਕ ਨਦੀ ਦੇ ਕੰਢੇ ਮਰਦਾਂ, ਔਰਤਾਂ ਤੇ ਬੱਚਿਆਂ ਦੀ ਭੀੜ ਜਿਹੜੀ ਲੱਗੀ ਹੋਈ, ਜੋ ਉਸ ਸਿਆਹ ਸ਼ਖਸ ਜਿਹੜੇ ਕਾਲੇ ਲੋਕ ਸੀ ਉਹਨਾਂ ਨੂੰ ਵੈਸੇ ਦੂਸਰੇ ਨਾਮਾਂ ਨਾਲ ਨਹੀਂ ਬੁਲਾ ਸਕਦੇ, ਸਿਆਹ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦਾ ਦ੍ਰਿਸ਼ ਦੇਖਣ ਆਏ ਸੀ, ਜਿਸ ਨੂੰ ਇੱਕ ਗੋਰੀ ਬਜ਼ੁਰਗ ਵਿਧਵਾ ਦੇ ਨਾਲ ਜਬਰ ਜਨਾਹ ਕਰਨ ਅਤੇ ਉਸਦਾ ਕਤਲ ਕਰਨ ਦਾ ਦੋਸ਼ੀ ਜਿਹੜਾ ਠਹਿਰਾਇਆ ਗਿਆ ਹੋਇਆ ਸੀ। 14 ਅਗਸਤ 1936 ਦਾ ਸਮਾਂ ਕੇਟਕੀ ਦੇ ਓਵਨ ਸਬੋਰੋ ਦੇ ਵਿੱਚ ਅਗਸਤ ਦਾ ਇੱਕ ਹੁੰਮਸ ਭਰਿਆ ਸ਼ੁੱਕਰਵਾਰ ਦਾ ਦਿਨ ਸੀਗਾ। ਉਸ ਸਮੇਂ ਇਲਾਕਾ ਭਿਆਨਕ ਗਰਮੀ ਦੀ ਲਪੇਟ ਚ ਸੀ। ਕੁਝ ਲੋਕਾਂ ਨੇ ਫਾਂਸੀ ਦੇ ਤਖ਼ਤੇ ਦੇ ਨੇੜੇ ਆਪਣੀਆਂ ਥਾਵਾਂ ਰਾਖਵੀਆਂ ਰੱਖਣ ਦੇ ਲਈ ਰਾਤ ਉੱਥੇ ਹੀ ਜਿਹੜੀ ਬਿਤਾ ਲਈ। ਹੋਰ ਲੋਕ ਪਿਛਲੀ ਸ਼ਾਮ ਨੇਕਟਾਈ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਤੇ ਅਗਲੀ ਸਵੇਰ ਨਸ਼ੇ ਦੀ ਖੁਮਾਰੀ ਦੇ ਵਿੱਚ ਉੱਥੇ ਪਹੁੰਚੇ। ਇਸ ਦੇ ਦੌਰਾਨ ਕਿਸ਼ੋਰ ਉਮਰ ਦੇ ਜਿਹੜੇ ਲੜਕੇ ਲੜਕੀਆਂ ਦਰਸ਼ਕਾਂ ਨੂੰ ਪੌਪਕੌਰਨ ਅਤੇ ਸੋਡਾ ਵੇਚ ਰਹੇ ਸੀ ਖਿੱਲਾ ਜਾਣੀ ਕਿ ਤੇ ਸਵੇਰੇ 5 ਵਜੇ ਜਦੋਂ ਫਾਂਸੀ ਦੇਣ ਦਾ ਸਮਾਂ ਹੁੰਦਾ ਹੈ ਤਾਂ ਉਥੇ ਇਕੱਠੀ ਹੋਈ ਭੀੜ ਦੀ ਗਿਣਤੀ ਵੱਧ ਕੇ ਅੰਦਾਜ਼ਨ 20,000 ਹੋ ਜਾਂਦੀ ਹੈ। ਉਸੇ ਸਮੇਂ ਕਰੀਬ 20 ਸਾਲਾਂ ਅਨਾਥ ਰੇਨੀ ਬੇਥੀਆ ਫਾਂਸੀ ਦੇ ਤਖ਼ਤੇ ਦੇ ਵੱਲ ਵਧਿਆ। ਉਹਨੂੰ 70 ਸਾਲਾਂ ਲਿਸ਼ੀਆ ਐਡਵਰਡਸ ਨੂੰ ਲੁੱਟਣ, ਉਸਦੇ ਨਾਲ ਜਬਰਜਰਾ ਕਰਨ ਤੇ ਉਸਦਾ ਕਤਲ ਕਰਨ ਦੇ ਦੋਸ਼ ਦੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਦੋਸ਼ ਨੂੰ ਕਥਿਤ ਤੌਰ ਦੇ ਉਤੇ ਉਸਦੇ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਮੈਂ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਦੁਪਹਿਰ ਨੂੰ ਉਸਨੇ ਆਪਣਾ ਜਿਹੜਾ ਆਖਰੀ ਭੋਜਨ ਖਾਣਾ ਖਾਧਾ ਸੀਗਾ, ਜਿਹਦੇ ਵਿਚ ਫਰਾਈ ਚਿਕਨ, ਸੂਰ ਦੇ ਮਾਸ ਦੀਆਂ ਚੌਪਸ ਤੇ ਮੈਸ਼ ਕੀਤੇ ਆਲੂ, ਸਿਰਕੇ ਦੇ ਵਿਚ ਪਾਏ ਖੀਰੇ, ਕੋਰਨ ਬ੍ਰੈਡ, ਲੈਮਨ ਪਾਈ ਅਤੇ ਆਈਸਕ੍ਰੀਮ ਸ਼ਾਮਲ ਸਨ। ਇੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਦੇ ਵਿਚ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਦੂਰ ਦੁਰਾਡੇ ਸ਼ਹਿਰਾਂ ਤੋਂ ਵੀ ਆਏ ਪੱਤਰਕਾਰ ਵੀ ਸ਼ਾਮਲ ਸੀ। ਉਹ ਕਥਿਤ ਤੌਰ ਦੇ ਉੱਤੇ ਉਸ ਮਹਿਲਾ ਜਿਹੜੀ ਸੀ ਜਲਾਦ, ਮਹਿਲਾ ਜਲਾਦ ਸੀਗੀ, ਉਹਨੂੰ ਦੇਖਣ ਆਏ ਹੋਏ ਸਨ, ਜਿਹਦੀ ਚਰਚਾ ਪਹਿਲਾਂ ਵੀ ਹੋ ਰਹੀ ਸੀ। ਸਥਾਨਕ ਸ਼ੈਰਿਫ ਦੀ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੀ ਵਿਧਵਾ ਨੇ ਅਣਕਿਆਸੇ ਢੰਗ ਦੇ ਨਾਲ ਉਸਦੀ ਜਿਹੜੀ ਥਾਂ ਲੈ ਲਈ ਸੀ, ਹਾਲਾਂਕਿ ਉਸਨੇ ਖੁਦ ਫਾਂਸੀ ਦੇ ਤਖ਼ਤੇ ਦਾ ਲੀਵਰ ਖਿੱਚਣ ਤੋਂ ਇਨਕਾਰ ਕੀਤਾ। ਇਸਦੇ ਬਜਾਏ ਇਸ ਕੰਮ ਦੇ ਲਈ ਨਿਯੁਕਤ ਕੀਤੇ ਗਏ ਜਲਾਦਾਂ ਨੇ ਬੇਥੀਆ ਨੂੰ ਫਾਂਸੀ ਦਿੱਤੀ ਸੀਗੀ। ਇਸ ਘਟਨਾ ਨੂੰ ਅਮਰੀਕਾ ਦੇ ਵਿਚ ਵੱਡੇ ਪੱਧਰ ਦੇ ਉੱਤੇ ਚਰਚਿਤ ਆਖਰੀ ਜਨਤਕ ਫਾਂਸੀ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਬੇਥੀਆ ਦੀ ਮੌਤ ਦੇ ਕਾਰਨ ਹੀ ਲੱਗੇ ਜਿਹੜਾ ਲੋਕਾਂ ਦੇ ਮੇਲੇ ਨੇ ਕੇਟਕੀ ਦੇ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਤੇ 18 ਮਹੀਨਿਆਂ ਬਾਅਦ ਗਵਰਨਰ ਨੇ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੱਕ ਜ਼ਿਆਦਾਤਰ ਅਮਰੀਕੀ ਸੂਬਿਆਂ ਨੇ ਲੋਕਾਂ ਦੀ ਭੀੜ ਸਾਹਮਣੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਖਤਮ ਕਰ ਦਿੱਤੀ ਸੀ। ਸਮਾਜਿਕ ਸੋਚ ਦੇ ਵਿਚ ਆ ਰਹੀ ਤਬਦੀਲੀ ਦੇ ਕਾਰਨ ਸਜ਼ਾ ਦੇਣ ਦੇ ਵਧੇਰੇ ਮਨੁੱਖੀ ਅਤੇ ਨਿੱਜੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਸੀ। ਹਾਲਾਂਕਿ 1937 ਦੇ ਵਿਚ ਮਿਸੂਰੀ ਦੇ ਵਿਚ ਕੁਝ 100 ਲੋਕਾਂ ਦੀ ਮੌਜੂਦਗੀ ਚ ਇਕ ਹੋਰ ਵਿਅਕਤੀ ਨੂੰ ਫਾਂਸੀ ਦਿੱਤੀ ਗਈ, ਪਰ ਇਹ ਘਟਨਾ ਜ਼ਿਆਦਾ ਚਰਚਾ ਦੇ ਵਿਚ ਨਹੀਂ ਆਈ। ਇਸ ਨੂੰ ਹੁਣ ਤੱਕ ਅਮਰੀਕਾ ਦੇ ਵਿਚ ਆਖਰੀ ਜਨਤਕ ਫਾਂਸੀ ਮੰਨਿਆ ਗਿਆ ਸੀ। ਕਰੀਬ 90 ਸਾਲ ਬਾਅਦ ਮੁੜ ਅਜਿਹਾ ਹੋਣ ਜਾ ਰਿਹਾ, ਇਹ ਕਿਉਂ ਹੋਣ ਜਾ ਰਿਹਾ? ਬੇਥੀਆ ਦੀ ਫਾਂਸੀ ਦੀ ਸਜ਼ਾ ਤੋਂ 90 ਸਾਲ ਤੋਂ ਕੁਝ ਵੱਧ ਸਮੇਂ ਦੇ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਫੌਜ ਦੇ ਵੱਲੋਂ ਨਿਦਾਲ ਹਸਨ ਨੂੰ ਜਨਤਕ ਤੌਰ ਦੇ ਉੱਤੇ ਮਾਰਿਆ ਜਾਵੇਗਾ, ਜਿਸਨੇ 2009 ਦੇ ਵਿਚ ਟੈਕਸਸ ਦੇ ਫੋਰਟ ਹੁੱਡ ਮਿਲਟਰੀ ਬੇਸ ਦੇ ਵਿਚ ਆਪਣੇ 13 ਨਿਹੱਥੇ ਸਾਥੀ ਫੌਜੀਆਂ ਦਾ ਕਤਲ ਕਰ ਦਿੱਤਾ ਸੀਗਾ। ਪੈਟਾਗਨ ਨੇ ਅੱਗੇ ਕਿਹਾ ਕਿ ਫਾਇਰਿੰਗ ਸਕੈਡ ਜਿਹੜਾ ਗੋਲੀ ਮਾਰਨ ਵਾਲੇ ਫੌਜੀ ਦਸਤੇ ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਊਗਾ। ਹੇਗਸੇਥ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ ਤੇ ਹੁੰਦੇ ਨੇ। ਕੋਲੋਰਾਡੋ ਯੂਨੀਵਰਸਿਟੀ ਦੇ ਐਮੀਰੇਟਸ ਪ੍ਰੋਫੈਸਰ ਮਾਈਕਲ ਰਡੈਲਟ, ਜੋ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਦੇ ਬਾਰੇ ਅਧਿਐਨ ਕਰ ਰਹੇ ਨੇ, ਉਨ੍ਹਾਂ ਦੇ ਵੱਲੋਂ ਇਸ ਨੂੰ ਹੈਰਾਨੀਜਨਕ ਦੱਸਿਆ ਗਿਆ। ਦੇਖ ਲਓ ਕਿੰਨਾ ਡਿਵੈਲਪ ਮੁਲਕ ਹੈ ਅਮਰੀਕਾ, ਪਰ ਫਿਰ ਉਹ ਜਿਹੜੇ ਸਾਡੇ ਉੱਥੇ ਪੋਲੀਟੀਸ਼ਨ ਨੇ, ਚਾਹੇ ਕਿਤੇ ਵੀ ਲਾ ਲਓ, ਉਹ ਕਿੰਨੇ ਰੂੜੀਵਾਦੀ ਸੋਚ ਦੇ ਵੱਲ ਨੂੰ ਵੱਧ ਰਹੇ ਹੈ। ਕਿੱਦਾਂ ਦੇਖ ਲਓ ਤਸ਼ੱਦਦ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਜੋ ਹੋਇਆ ਉਹ ਕੀਤਾ ਹੈਗਾ, ਸਾਰਾ ਕੁਝ ਹੈਗਾ, ਪਰ ਜਿਹੜਾ ਫਿਰ ਇਰਾਨ ਵਾਂਗੂ ਜਾਂ ਹੋਰ ਜਿਹੜੇ ਡਿਕਟੇਟਰਸ਼ਿਪ ਵਾਲੇ ਮੁਲਕ ਨੇ, ਉਹ ਤਾਂ ਇੱਦਾਂ ਕਰਦੇ ਹੀ ਕਰਦੇ ਆ ਦਿਨ ਦਿਹਾੜੇ, ਚਾਹੇ ਇਰਾਨ ਦੇ ਵਿਚ ਵੀ ਕਰੇਨ ਦੇ ਨਾਲ ਟੰਗ ਕੇ ਫਾਂਸੀ ਦੇ ਦਿੱਤੀ ਜਾਂਦੀ ਹੈ ਚੌਰਾਹੇ ਦੇ ਵਿਚ। ਇਸੇ ਤਰ੍ਹਾਂ ਅਰਬ ਮੁਲਕਾਂ ਦੇ ਵਿਚ ਵੀ ਬਹੁਤ ਸਾਰੇ ਐਸੇ ਜਿਹੜੇ ਨੇ, ਚਾਹੇ ਉਹ ਬੰਨ ਕੇ ਉੱਥੇ ਥੰਮੇ ਦੇ ਨਾਲ ਪੱਥਰ ਮਾਰੇ ਜਾਂਦੇ ਆ ਜਾਂ ਅੱਧਾ ਰੇਤ ਦੇ ਵਿਚ ਗੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚੀਜ਼ਾਂ ਲੋਕਾਂ ਦੇ ਕਟਹਿਰੇ ਦੇ ਵਿਚ ਕੀਤੀਆਂ ਜਾਂਦੀਆਂ ਨੇ, ਸਾਹਮਣੇ ਖੜੇ ਕਰਕੇ ਕੀਤੀਆਂ ਜਾਂਦੀਆਂ ਨੇ। ਪਰ ਇਹ ਜਿਹੜਾ ਦੇਖੋ ਆਪਣੇ ਆਪ ਦੇ ਵਿਚ ਵੱਡੀ ਡੈਮੋਕਰੇਸੀ ਕਹਿੰਦਾ ਮੁਲਕ ਹੈ ਤੇ ਉਹ ਵੀ ਇਹ ਹਾਲਾਤਾਂ ਦੇ ਵੱਲ ਨੂੰ ਵੱਧ ਰਿਹਾ, ਕਿੱਥੇ ਜਾ ਰਿਹਾ? ਰੂੜੀਵਾਦੀ ਸੋਚ ਪਿੱਛੇ ਨੂੰ ਜਾ ਰਹੀ ਹੈ ਤੇ ਲੋਕ ਦੇਖ ਲਓ ਇਹ ਮੁਲਕ ਚੰਦ ਤੇ ਪਹੁੰਚ ਗਏ, ਅੱਗੇ ਵੀ ਪਹੁੰਚ ਗਏ, ਹਥਿਆਰ ਵੀ ਉੱਥੇ ਰੱਖ ਲਏ, ਲਿਜਾ ਕੇ ਕਬਜ਼ੇ ਵੀ ਕਰ ਲਏ, ਪਰ ਉਹ ਜਿਹੜਾ ਤਸ਼ੱਦਦ ਜਾਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਜੇ ਵੀ ਇਹਨਾਂ ਦੇ ਜ਼ਿਹਨ ਦੇ ਵਿੱਚ ਉਦਾਂ ਹੀ ਚੱਲਦੀਆਂ ਨੇ। ਉਨ੍ਹਾਂ ਨੇ ਦੱਸਿਆ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀਗੀ ਕਿ ਇੱਕ ਹੋਰ ਜਨਤਕ ਫਾਂਸੀ ਦੇਖਣ ਨੂੰ ਮਿਲੇਗੀ। ਮਾਈਕਲ ਰਡੇਲਟ ਨੇ ਜਿਹੜਾ ਕਿਹਾ ਕਿ ਆਮ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇ ਲਈ ਲੋਕਾਂ ਦੀ ਹਮਾਇਤ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਨੇ ਉਦਾਹਰਣ ਦਿੱਤੀ ਹੈ ਕਿ 1994 ਦੇ ਵਿਚ 80% ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿਚ ਸਨ, ਜਦਕਿ ਹੁਣ ਅੰਕੜਾ ਘੱਟ ਕੇ 52% ਰਹਿ ਗਿਆ। ਇਸ ਦੀ ਹਮਾਇਤ ਦੇ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ, ਖਾਸ ਕਰਕੇ ਜਦੋਂ ਵਿਕਲਪ ਦੇ ਵਜੋਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ। ਅਮਰੀਕੀ ਲੋਕ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੇ ਬਾਰੇ ਕੀ ਸੋਚਦੇ ਨੇ ਇਹ ਜਾਣਨ ਦੇ ਲਈ ਹਾਲੇ ਸਮਾਂ ਲੱਗੇਗਾ, ਪਰ ਲਗਭਗ ਤੈਅ ਹੈ ਕਿ ਇਸ ਨੂੰ ਦੇਖਣ ਦੇ ਲਈ ਲੱਖਾਂ ਜਾਂ ਇਸ ਤੋਂ ਵੀ ਵੱਧ ਲੋਕ ਜ਼ਰੂਰ ਜਿਹੜਾ ਜੁੜਨਗੇ। ਹਿਕਸੇ ਦੇ ਐਲਾਨ ਦੇ ਬਾਰੇ ਗੱਲ ਕਰਦਿਆਂ ਹੋਇਆਂ ਰੇਡੇਲੇਟ ਨੇ ਕਿਹਾ ਕਿ ਮੌਤ ਦੀ ਸਜ਼ਾ ਦੇਣ ਨੂੰ ਜਾਇਜ਼ ਠਹਿਰਾਉਣਾ ਹੁਣ ਮਨੋਰੰਜਨ ਬਣ ਜਾਂਦਾ ਹੈ। ਆਪਣੇ ਨਾਲ ਪੌਪਕੌਰਨ ਲਿਆਓ ਅਤੇ ਦੋਸਤਾਂ ਨੂੰ ਸੱਦਾ ਦਿਓ। ਸੋਨੀਆ ਲੀ ਨੇ ਪਿਛਲੇ ਸਾਲ ਹੀ ਬੇਥੀਆ ਨੂੰ ਦਿੱਤੀ ਗਈ ਫਾਂਸੀ ਦੇ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀਗੀ, ਜਦੋਂ ਉਨ੍ਹਾਂ ਨੇ ਫਾਇਰਿੰਗ ਸਕੁਐਡ ਦੇ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ ਦੀ ਸਿੱਧਾ ਪ੍ਰਸਾਰਣ ਕਰਨ ਦੇ ਐਲਾਨ ਦੇ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਡੂੰਘੀ ਦਹਿਸ਼ਤ ਮਹਿਸੂਸ ਹੋਈ ਸੀਗੀ। ਉਨ੍ਹਾਂ ਨੇ ਕਿਹਾ ਕਿ 1936 ਦੇ ਵਿਚ ਇਸ ਨੂੰ ਬੇਰਹਿਮੀ ਦਾ ਤਮਾਸ਼ਾ ਕਿਹਾ ਗਿਆ ਸੀਗਾ 1936 ਚ, ਤੇ ਅੱਜ 21ਵੀਂ ਸਦੀ ਚ ਜੀ ਰਹੇ ਹਾਂ, 2026 ਚੱਲ ਰਿਹਾ, ਤਕਰੀਬਨ 100 ਸਾਲ ਹੋ ਗਿਆ। ਅੱਜ ਸਾਡੇ ਕੋਲ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਇਹ ਦ੍ਰਿਸ਼ ਓਵਨਸ ਬੋਰੋ ਕੇਟਕੀ ਦੇ ਵਿਚ ਇਕੱਠੇ ਹੋਏ 20,000 ਲੋਕਾਂ ਤੋਂ ਵੀ ਕਿਤੇ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ। ਇਹ ਗੱਲ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ। ਲੀ ਦੇ ਦਾਦਾ ਦਾਦੀ ਵੀ 1936 ਦੇ ਵਿਚ ਫਾਂਸੀ ਦੇਖਣ ਦੇ ਲਈ ਇਕੱਠੀ ਹੋਈ ਭੀੜ ਦੇ ਵਿਚ ਸ਼ਾਮਲ ਸਨ। ਲੀ ਨੂੰ ਇਸ ਦੇ ਬਾਰੇ ਆਪਣੀ ਦਾਦੀ ਦੀ 2002 ਦੇ ਵਿਚ ਮੌਤ ਤੋਂ ਬਾਅਦ ਪਤਾ ਲੱਗਿਆ। ਦਰਅਸਲ ਉਨ੍ਹਾਂ ਨੇ ਆਪਣੀ ਮਰਹੂਮ ਦਾਦੀ ਦੇ ਵੱਲੋਂ ਲਿਖਿਆ ਇਕ ਬਿਰਤਾਂਤ ਪੜਿਆ ਸੀਗਾ, ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਉਹ ਫਾਂਸੀ ਵਾਲੀ ਥਾਂ ਦੇ ਇੰਨੇ ਨੇੜੇ ਸੀ ਕਿ ਉਨ੍ਹਾਂ ਨੇ ਬੇਥੀਆ ਦੀ ਗਰਦਨ ਟੁੱਟਣ ਦੀ ਆਵਾਜ਼ ਵੀ ਸੁਣੀ ਸੀਗੀ। ਇਸ ਘਟਨਾ ਦੇ ਬਾਰੇ ਕਈ ਸਾਲ ਖੋਜ ਕਰਨ ਤੋਂ ਬਾਅਦ ਲੀ ਨੂੰ ਪਤਾ ਲੱਗਿਆ ਕਿ ਕੇਟਕੀ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿਚ ਉਸ ਫਾਂਸੀ ਦੀ ਯਾਦ ਜਿਹੜੀ ਹੈ ਅੱਜ ਵੀ ਡੂੰਘੀ ਤਰ੍ਹਾਂ ਵਸੀ ਹੋਈ ਸੀਗੀ, ਤੇ ਉਹ ਇਸ ਘਟਨਾ ਤੋਂ ਉਭਰ ਨਹੀਂ ਸਕੇ ਸਨ ਮਾਨਸਿਕ ਤੌਰ ਦੇ ਉੱਤੇ। ਉਨ੍ਹਾਂ ਕਿਹਾ ਕਿ ਮੈਂ ਦਿਲੋਂ ਇਹ ਮੰਨਦੀ ਸੀ ਕਿ ਅਸੀਂ ਇਸ ਸਭ ਨੂੰ ਬੀਤੇ ਸਮੇਂ ਦੀ ਗੱਲ ਬਣਾ ਕੇ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਦੀ ਘਿਨਾਉਣੀ ਪ੍ਰਥਾ ਦੁਨੀਆਂ ਦੇ ਕੁਝ ਹੀ ਦੇਸ਼ਾਂ ਦੇ ਵਿਚ ਜਾਰੀ ਹੈ, ਜਿਵੇਂ ਇਰਾਨ, ਉੱਤਰੀ ਕੋਰੀਆ ਤੇ ਅਫਗਾਨਿਸਤਾਨ। ਕਿ ਹੁਣ ਅਮਰੀਕਾ ਜਿਹੇ ਮੁਲਕ ਦੇ ਵਜੋਂ ਅਸੀਂ ਆਪਣੇ ਆਪ ਨੂੰ ਵੀ ਉਸੇ ਕਿਸਮ ਦੀ ਸਰਕਾਰ ਦਾ ਹਿੱਸਾ ਮੰਨ ਰਹੇ ਹਾਂ? ਇਹ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ, ਇਹ ਬੇਹੱਦ ਭਿਆਨਕ ਹੈ। ਓਹਾਓ ਸਟੇਟ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਨੇ ਕਰਟ ਗਰੇ ਨੇ ਕਿਹਾ ਕਿ ਅਮਰੀਕੀ ਸਿਆਸਤ ਦੇ ਵਿਚ ਵੱਧ ਰਹੀ ਧੜੇਬੰਦੀ ਤੇ ਤਿੱਖੇ ਬਿਆਨਬਾਜ਼ੀ ਨੇ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੇ ਐਲਾਨ ਦੇ ਲਈ ਜਿਹੜਾ ਮਾਹੌਲ ਤਿਆਰ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਕੁਝ ਅਮਰੀਕੀ ਲੋਕ ਸ਼ਾਇਦ ਖੂਨ ਖਰਾਬਾ ਦੇਖਣ ਦੇ ਲਈ ਉਤਾਵਲੇ ਹੋਣ, ਪਰ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਮਰੀਕੀ ਅਜਿਹਾ ਨਹੀਂ ਚਾਹੁੰਦੇ ਨੇ। ਜੇ ਕੁਝ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਅਜਿਹੀਆਂ ਘਟਨਾਵਾਂ ਦੇ ਪ੍ਰਤੀ ਸੰਵੇਦਨਹੀਨ ਹੋ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਜਿਹੜਾ ਮਤਲਬ ਇਹ ਨਹੀਂ ਹੈ ਕਿ ਉਹ ਜਨਤਕ ਫਾਂਸੀ ਦਾ ਜਸ਼ਨ ਮਨਾ ਰਹੇ ਨੇ, ਤੇ ਉਹ ਸਿਰਫ ਇਹ ਸੋਚ ਰਹੇ ਨੇ ਕਿ ਹਾਂ, ਲੱਗਦਾ ਹੈ ਕਿ ਹੁਣ ਅਸੀਂ ਇਸੇ ਦੌਰ ਦੇ ਵਿਚ ਪਹੁੰਚ ਗਏ ਹਾਂ। ਹੋਰ ਖੋਜਾਂ ਤੋਂ ਸੰਕੇਤ ਮਿਲਦੇ ਨੇ ਹੇਗ ਸਿਹਤ ਅਤੇ ਅਮਰੀਕੀ ਪ੍ਰਸ਼ਾਸਨ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮਝਣ ਦੇ ਵਿਚ ਗਲਤੀ ਕਰ ਰਹੇ ਹੋ ਸਕਦੇ ਨੇ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਦੇ ਹਿੰਸਾ ਰੋਕਥਾਮ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਨੇ ਗੈਰਨ ਵਿੰਟ ਮਿਊਟ ਨੇ ਕਿਹਾ ਕਿ ਸਰਵੇਖਣਾਂ ਦੇ ਅੰਕੜੇ ਅਮਰੀਕਾ ਦੇ ਵਿਚ ਹਿੰਸਾ ਪ੍ਰਤੀ ਲੋਕਾਂ ਦੀ ਘਟਦੀ ਦਿਲਚਸਪੀ ਦੇ ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਜਿਹੜੀ ਹੈ ਕਾਨਫਰੰਸ ਦੇ ਮੁਖੀ ਨੇ ਫਾਂਸੀ ਦੇ ਸਿੱਧੇ ਪ੍ਰਸਾਰਣ ਦੇ ਇਸ ਐਲਾਨ ਨੂੰ ਜਿਹੜਾ ਬਰਾਬਰਤਾ ਕਰਾਰ ਦਿੱਤਾ ਹੈ, ਤੇ ਮੇਰਾ ਮੰਨਣਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਸੋਚ ਦੀ ਨੁਮਾਇੰਦਗੀ ਕਰਦੇ ਨੇ। ਮੇਰੇ ਖਿਆਲ ਦੇ ਵਿਚ ਗੱਲ ਸਾਫ਼ ਹੈ ਕਿ ਜਨਤਕ ਤੌਰ ਦੇ ਉੱਤੇ ਫਾਂਸੀ ਦੇਣਾ ਸਾਡੀ ਪਛਾਣ ਨਹੀਂ ਹੈ। ਇੱਕ ਦੇਸ਼ ਦੇ ਵਜੋਂ ਅਸੀਂ ਅਜਿਹਾ ਬਣਨ ਦੀ ਇੱਛਾ ਨਹੀਂ ਰੱਖਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਕੀ ਕਹਿੰਦਾ ਹੈ ਇਹਦੇ ਬਾਰੇ? ਕੈਥੋਲਿਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਸ ਨੇ ਕਿਹਾ ਕਿ ਉਹ ਇਸ ਫਾਂਸੀ ਨੂੰ ਨਹੀਂ ਦੇਖਣਗੇ, ਤੇ ਰਾਸ਼ਟਰਪਤੀ ਟਰੰਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਉਹ ਖੁਦ ਇਸ ਦਾ ਸਿੱਧਾ ਪ੍ਰਸਾਰਣ ਦੇਖਣਗੇ। ਹਾਲਾਂਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫੈਸਲੇ ਨੂੰ ਉਨ੍ਹਾਂ ਦੀ ਮਨਜ਼ੂਰੀ ਹਾਸਲ ਸੀ। ਟਰੰਪ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖਾਸ ਪਰਵਾਹ ਨਹੀਂ ਕਿ ਉਹ ਕਿਵੇਂ ਜਾਂਦਾ ਹੈ, ਬਸ ਉਹ ਚਲਾ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਉਸਦੇ ਲਈ ਢੁਕਵਾਂ ਜਿਹੜਾ ਅੰਤ ਹੈਗਾ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਉੱਤੇ, ਤੇ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਦੇ ਰਾਹੀਂ ਜਿਹੜਾ ਸੀਗਾ ਇਹਨੇ ਜਿਹੜਾ ਸੀਗਾ ਬਹੁਤ ਸਾਰੇ ਲੋਕ ਮਾਰੇ ਸੀਗੇ ਉਸ ਸਮੇਂ ਦੇ ਵਿੱਚ ਤੇ ਉਹਦੇ ਬਾਰੇ ਹੁਣ ਸਜ਼ਾ ਦਿੱਤੀ ਜਾ ਰਹੀ ਹੈ ਇਹਨੂੰ ਐਲਾਨ ਹੋ ਚੁੱਕਿਆ ਹੈ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ ਤੇ ਹੁਣ ਇਹ ਮੁੜ ਕਿਉਂ ਜਿਹੜੀ ਹੈ ਸ਼ੁਰੂ ਹੋ ਰਹੀ ਹੈ ਤੇ ਆਉਣ ਵਾਲੇ ਬੱਚਿਆਂ ਨੂੰ ਕੀ ਜਿਹੜਾ ਪੀੜ੍ਹੀਆਂ ਨੂੰ ਕੀ ਸੰਕੇਤ ਦੇਣਾ ਚਾਹੁੰਦੀ ਹੈ ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਨੇ ਉਹਦੇ ਵਿੱਚ ਮਨੋਵਿਗਿਆਨੀ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਪਿਆਰ ਮੁਹੱਬਤ ਜਾਂ ਚਲੋ ਗਲਤੀ ਹੋਈ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹ ਸ਼ਰੇਆਮ ਪਬਲਿਕ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਕੀ ਅਸਰ ਪਵੇਗਾ ਜੇ 100 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ ਇਸ ਤਰ੍ਹਾਂ ਦੀ ਇੱਕ ਸਜ਼ਾ ਦਿੱਤੀ ਗਈ ਸੀ ਉੱਥੇ ਦੇ ਲੋਕ ਜੇ ਉਸ ਚੀਜ਼ ਦੇ ਵਿੱਚੋਂ ਉੱਭਰ ਨਹੀਂ ਸਕੇ ਤੇ ਅੱਜ ਦੇ ਬੱਚੇ ਜਿਹੜੇ ਨੇ ਉਹ ਕਿਵੇਂ ਇਸ ਚੀਜ਼ਾਂ ਨੂੰ ਜਿਹੜਾ ਫੇਸ ਕਰਨਗੇ ਕਿਵੇਂ ਦੇਖਣਗੇ ਇਹ ਬਹੁਤ ਵੱਡੇ ਸਵਾਲ ਜਿਹੜੇ ਅਮਰੀਕਾ ਦੇ ਸਾਹਮਣੇ ਖੜੇ ਹੋ ਗਏ ਨੇ। ਇਹ ਸੀ ਦੋਸਤੋ ਗੱਲਬਾਤ ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ 1 ਸਦੀ ਪਹਿਲਾਂ ਬੰਦ ਹੋ ਗਈ ਤੇ ਹੁਣ ਇਹ ਮੁੜ ਕਿਉਂ ਸ਼ੁਰੂ ਕੀਤੀ ਜਾ ਰਹੀ ਹੈ। ਸ਼ੀਲਾ ਫਲੇਨ ਹੁਣਾਂ ਦੀ ਕਲਮ ਦੇ ਵਿੱਚੋਂ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਇਸੇ ਤਰ੍ਹਾਂ ਦੋਸਤੋ ਲੋ ਤੁਹਾਡੇ ਲਈ ਲਾਈਨਾਂ ਖੁੱਲੀਆਂ ਨੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਵੈਸੇ ਹੋ ਗਿਆ ਤੇ ਜੀ ਵੀ ਹੁਣ ਜਿਹੜਾ ਇੱਧਰ ਉੱਧਰ ਨੂੰ ਘੁੰਮਣ ਲੱਗ ਗਈ ਹੈ ਤੇ ਸ਼ਬਦ ਦੀ ਪਛਾਣ ਜਿਹੜੀ ਕਰਨੀ ਔਖੀ ਹੋ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਚੱਲ ਸੋ ਚੱਲ ਕੰਮ ਰਹਿੰਦਾ ਹੈ ਤੇ ਤੁਹਾਡੇ ਸੁਨੇਹੇ ਲੈ ਕੇ ਤਦ ਤੱਕ ਦੋਸਤੋ ਜੇ ਕਾਲ ਨਹੀਂ ਆਉਂਦੀ ਤਾਂ ਤਦ ਤੱਕ ਮੈਂ ਫਿਰ ਸੁਨੇਹੇ ਲੈਣਾ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਟ ਸਟੂਡੀਓ ਦਾ ਨੰਬਰ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜੁੜ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕਮੈਂਟਾਂ ਦੀ ਗੱਲ ਕਰੀਏ ਜਾਂ ਚੈਟ ਦੇ ਵਿੱਚ ਦੇਖਦੇ ਹਾਂ ਤਾਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ। ਸਾਰੇ ਦੋਸਤਾਂ ਨੂੰ ਟੌਪਿਕ ਵਾਹ ਕਮਾਲ ਹੁੰਦੇ ਆ ਕਹਿੰਦੇ ਜੀ ਤੇ ਅੱਜ ਕੱਲ੍ਹ ਤਾਂ ਕਹਿੰਦੇ ਤੇ ਰਾਜਨ ਸੈਣੀ ਜੀ ਕਹਿੰਦੇ ਆ ਲਾਈਕ ਨੰਬਰ 1 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਪਲੀਜ਼ ਲਾਈਕ ਕਰ ਦਿਓ ਜੀ ਤੇ ਸ਼ੇਅਰ ਵੀ ਕਰ ਦਿਓ ਕਰੋ ਪ੍ਰੋਗਰਾਮ ਨੂੰ ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਕਿਹਾ ਜੀ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਰਜਿੰਦਰ ਜੀਰਾ ਜੀ ਜੁੜੇ ਹੋਣੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ ਜੀ ਬਾਈ ਜੀ ਸਵਾਗਤ ਹੈ ਜੀ। ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਬਿਲਕੁਲ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਕਿੱਥੋਂ ਆਉਂਦਾ ਸੈਣੀ ਸਾਹਿਬ ਜੀ ਤੇ ਜੀਰਾ ਜੀ ਕਹਿੰਦੇ ਨੇ ਕਿ ਸੈਣੀ ਵੀਰ ਜੀ ਕਿਹੜੀ ਸੁਪਰੀਮ ਕੋਰਟ ਕਿਹੜੀ ਕਮੇਟੀ ਕਪਿਲ ਸਿੱਬਲ ਵਰਗੇ ਵਕੀਲ ਹੱਥ ਖੜੇ ਕਰ ਗਏ ਜੀ ਇਹਨਾਂ ਤੋਂ ਕੋਈ ਆਸ ਨਹੀਂ ਹੈ ਜੀ। ਆਪਣੇ ਰਜਿੰਦਰ ਜੀ ਲਿਖਦੇ ਆ ਕਿ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੰਧੂ ਅੰਕਲ ਲਿਖਦੇ ਆ ਰਜਿੰਦਰ ਜੀ ਨੂੰ ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਨੇ ਅੰਕਲ ਜੀ ਰਾਜਨ ਜੀ ਨੂੰ ਬਾਦਲ ਅਕਾਲੀਆਂ ਬਾਰੇ ਕੋਈ ਵੀ ਕਹਿੰਦੇ ਸਵਾਲ ਨਹੀਂ ਪੁੱਛ ਸਕਦੇ ਕਿਉਂਕਿ ਕੁਐਸਚਨ ਮਾਰਕ ਕਰ ਦਿੱਤਾ ਅੱਗੇ ਤੇ ਉਹਦੀ ਗੱਲਬਾਤ ਚਲੋ ਆਪਾਂ ਕਰ ਹੀ ਲਈ ਸੀ। ਮੁਕੱਦਰ ਜੀ ਕਹਿੰਦੇ 244 ਲੱਗੀ ਦੇ ਵਿੱਚ ਜਿਹੜੇ ਇੱਕ ਧਿਰ ਦੇ ਵੱਲੋਂ ਪ੍ਰੋਟੈਕਟ ਗੁੰਡੇ ਸੀਗੇ ਉਹ ਤਾਂ ਉੱਥੇ ਸ਼ਰੇਆਮ ਮੀਡੀਆ ਦੇ ਸਾਹਮਣੇ ਧਮਕੀਆਂ ਦਿੰਦੇ ਸੀ ਤੇ ਜੇ ਕੋਈ ਮੋਦੀ ਦੇ ਖਿਲਾਫ਼ ਗੱਲ ਕਰੇਗਾ ਉਹਨੂੰ ਕਹਿੰਦੇ ਡਾਂਗ ਫੇਰੇਗੀ ਤੇ ਉਹਨਾਂ ਦੇ ਉੱਤੇ 244 ਨੇ ਲੱਗੀ ਮੇਰਾ ਸਵਾਲ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਜੀ ਸੈਣੀ ਬਾਈ ਜੀ ਨੂੰ ਮੇਰੇ ਵੱਲੋਂ ਸਵਾਲ ਪੁੱਛ ਲਿਓ ਜੀ ਤੇ ਮਾਫ਼ੀ ਚਾਹੁੰਦਾ ਦੋਸਤੋ ਮੈਂ ਕਿਉਂਕਿ ਥੋੜਾ ਜਿਹਾ ਉਹਨਾਂ ਦਾ ਵੀ ਸ਼ਡਿਊਲ ਬੀਜੀ ਹੁੰਦਾ ਜਿੰਨੀ ਕੁ ਗੱਲਬਾਤ ਹੁੰਦੀ ਹੈ ਉਨੀ ਕੁ ਕਰ ਸਕਦੇ ਹਾਂ ਪਰ ਫਿਰ ਵੀ ਤੁਹਾਡੇ ਸਵਾਲ ਜਿਹੜੀ ਜੀ ਸਿਰ ਮੱਥੇ ਤੇ ਹੈ ਤੇ ਜ਼ਰੂਰ ਕਰਦੇ ਰਵਾਂਗੇ। ਅੱਗੇ ਲਿਖਦੇ ਨੇ ਆਪਣੇ ਮੁਕੱਦਰ ਬਾਈ ਜੀ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਰਿਹਾ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ ਜੀ ਬੈਡ ਸਿਸਟਮ ਕਹਿੰਦੇ ਨੇ ਬਾਈ ਜੀ ਤੇ ਮੁਕੱਦਰ ਜੀ ਤੋਂ ਬਾਅਦ ਪ੍ਰੇਮ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਜਿਸਦੀ ਲਾਠੀ ਉਸਦੀ ਮੱਝ ਹੁੰਦੀ ਹੈ ਮੁਕੱਦਰ ਵੀਰੇ ਤੇ ਮੁਕੱਦਰ ਜੀ ਕਹਿੰਦੇ ਸਿਰਫ ਧਮਕੀਆਂ ਨਹੀਂ ਦਿੱਤੀਆਂ, ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਕਿਹਾ ਅਸੀਂ ਸਰਕਾਰ ਦੇ ਖਿਲਾਫ਼ ਬੋਲਣ ਵਾਲੇ ਲੋਕ ਕੁੱਟੇ ਵੀ ਹੈ। ਤੇ ਔਜਲਾ ਸਾਹਿਬ ਕਹਿੰਦੇ ਸਟੇਟਾਂ ਆਪਣੇ ਹਿਸਾਬ ਦੇ ਨਾਲ ਚਲਾਉਂਦੀਆਂ, ਸੈਂਟਰ ਆਪਣੇ ਨਾਲ ਕਹਿੰਦੇ ਜੀ ਚਲਾਉਂਦਾ ਹੈ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਔਜਲਾ ਸਾਹਿਬ ਗਲਤੀ ਹੋ ਗਈ ਜੀ, ਦੁਬਾਰਾ ਨਹੀਂ ਪੁੱਛਦੇ ਜੀ ਸੈਣੀ ਸਾਹਿਬ ਨੂੰ। ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਅੰਕਲ ਜੀ, ਏਦਾਂ ਨਾ ਕਰਿਆ ਕਰੋ, ਤੁਹਾਡੇ ਤੋਂ ਬਹੁਤ ਛੋਟੇ ਹਾਂ ਜੀ ਅਸੀਂ, ਜੋ ਮਰਜ਼ੀ ਤੁਸੀਂ ਪੁੱਛ ਸਕਦੇ ਹੋ। ਚਲੋ ਮਜ਼ਾਕ ਕਰਦੇ ਸੀ ਔਜਲਾ ਸਾਹਿਬ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ, ਸਿਕੰਦਰ ਜੀ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੁਕੱਦਰ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਬਾਦਲਾਂ ਦੇ ਹਰ ਮਸਲੇ ਨੂੰ ਰਾਜਨ ਜੀ ਖੁੱਲ ਕੇ ਡਿਫੈਂਡ ਕਰਦੇ ਆ। ਨਹੀਂ ਏਦਾਂ ਨਹੀਂ ਕਰਦੇ, ਜਿੱਥੇ ਗਲਤ ਹੈ ਗਲਤ ਕਰਦੇ ਆ, ਜਿੱਥੇ ਚੰਗਾ ਚੰਗਾ ਕੰਮ ਕੀਤਾ ਚੰਗਾ ਕੰਮ ਕਰਦੇ ਗੱਲ ਕਰਦੇ ਆ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਮਨਦੀਪ ਜੱਸੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਗੁਰੀਮਾਨ ਜੀ ਕਹਿੰਦੇ ਆ ਔਜਲਾ ਵੀਰ ਜੀ ਸੈਣੀ ਵੀਰ ਜੀ ਇਕੱਲੇ ਨਹੀਂ, ਮੈਂ ਵੀ ਕਹਿੰਦੇ ਡਿਫੈਂਡ ਕਰਦਾ ਸੀ ਜੀ, ਨਾਲ ਹੱਸਦੇ ਵੀ ਨੇ। ਤੇ ਗੁਰੀਮਾਨ ਜੀ ਕਹਿੰਦੇ ਔਜਲਾ ਵੀਰ ਜੀ ਸੈਣੀ ਵੀਰ ਇਕੱਲੇ ਨਹੀਂ। ਤੇ ਗੁਰੀਮਾਨ ਜੀ ਕਹਿੰਦੇ ਆ ਬਲਰਾਜ ਅੰਕਲ ਜੀ ਸਤਿ ਸ੍ਰੀ ਅਕਾਲ, ਮੁਹੰਮਦ ਜੀ ਸਤਿ ਸ੍ਰੀ ਅਕਾਲ, ਪ੍ਰੇਮ ਸਿੰਘ ਜੀ ਸਤਿ ਸ੍ਰੀ ਅਕਾਲ, ਸੁਰਿੰਦਰ ਮਾਲ ਜੀ ਸਤਿ ਸ੍ਰੀ ਅਕਾਲ ਜੀ। ਤੇ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਭਾਰਜ ਵੀਰ ਜੀ ਸਤਿ ਸ੍ਰੀ ਅਕਾਲ। ਮੁਕੱਦਰ ਜੀ ਲਿਖਦੇ ਆ ਕਿ ਔਜਲਾ ਬਾਈ ਜੀ ਫਿਰ ਅਸੀਂ ਸਹੀ ਨੂੰ ਸਹੀ ਤਾਂ ਕਹਿ ਦਈਏ, ਬਾਈ ਜੀ ਮੈਂ ਇਹਨਾਂ ਦਲੀਲਾਂ ਨਾਲ ਸਹਿਮਤ ਨਹੀਂ ਜਿਹੜੀਆਂ ਸੈਣੀ ਬਾਈ ਜੀ ਦੇ ਰਹੇ ਨੇ, ਵੈਸੇ ਬੜੇ ਪਿਆਰੇ ਸੱਜਣ ਨੇ ਤੇ ਪਿਆਰ ਆਪਣਾ ਪਿਆਰ ਹੈ, ਤੇ ਪਰ ਜਿੱਥੇ ਸਹੀ ਗੱਲ ਉੱਥੇ ਸਹੀ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਗੁਰੀਮਾਨ ਜੀ ਦਵਿੰਦਰ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਸੁਰਜੀਤ ਜੀ ਨੂੰ ਸਤਿ ਸ੍ਰੀ ਅਕਾਲ, ਤੇ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਬਿਲਕੁਲ ਕਹਿੰਦੇ ਸੈਣੀ ਸਾਹਿਬ, ਬਿਲਕੁਲ ਜੀ ਠੀਕ ਹੈ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਾਡੇ ਕਾਨੂੰਨੀ ਮਾਹਰ ਤਾਂ ਸੈਣੀ ਸਾਹਿਬ ਨੇ ਜੀ ਕਹਿੰਦੇ ਗੁਰੀ ਬਾਈ ਜੀ। ਤੇ ਗੁਰੀਮਾਨ ਜੀ ਕਹਿੰਦੇ ਵੀਰ ਜੀ ਫਿਊਚਰ ਨੂੰ ਮੈਨੂੰ ਪੜ੍ਹ ਨਹੀਂ ਹੋ ਰਿਹਾ ਜੀ, ਪਤਾ ਨਹੀਂ ਕੀ ਲਿਖਿਆ ਉਹਨਾਂ ਨੇ, ਪ੍ਰੈਕਟੀਕਲ ਲਿਖਣਾ ਸੀ ਸ਼ਾਇਦ, ਪ੍ਰਾਡੀਕਟ ਕਰਨਾ ਤਾਂ ਕਹਿੰਦੇ ਸਾਡੇ ਕਿਸੇ ਦੇ ਬੱਸ ਵਿੱਚ ਨਹੀਂ ਹੈ, ਤੇ ਇਹ ਗੱਲ ਤਾਂ ਕਹਿੰਦੇ ਟਾਈਮ ਆਉਣ ਦੇ ਉੱਤੇ ਕਹਿੰਦੇ ਸਾਹਮਣੇ ਆਉਂਦੀ ਹੈ ਜੀ, ਤੇ ਬਿਲਕੁਲ ਦਰੁਸਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਮੇਰਾ ਸਵਾਲ ਰਹਿ ਗਿਆ ਭਾਰਜ ਬਾਈ ਜੀ ਜਾਂ ਤੁਸੀਂ ਛੱਡ ਗਏ ਜੀ? ਨਹੀਂ ਮੈਂ ਧਿਆਨ ਨਹੀਂ ਗਿਆ ਜੀ, ਦੇਖੋ ਹੋਰ ਪਾਸੇ ਵੀ ਸਵਾਲ ਬਹੁਤ ਸਾਰਾ ਧਿਆਨ ਹੁੰਦਾ, ਮੁਕੱਦਰ ਜੀ ਮਾਫੀ ਚਾਹੁੰਦਾ, ਕੋਈ ਨਹੀਂ ਕੱਲ ਨੂੰ ਕਰਾਂਗੇ। ਤੇ ਗੁਰੀਮਾਨ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਟਾਂਡੇ ਵਾਲੀ ਗੱਲ ਸਾਨੂੰ ਵੀ ਪਤਾ ਹੈ, ਤੇ ਸੈਣੀ ਸਾਹਿਬ ਕਿਸੇ ਦੀ ਖਬਰ ਦੀ ਅਥੈਂਟਿਸਿਟੀ ਦੇਖ ਹੀ ਆਪਾਂ ਗੱਲ ਕਰ ਸਕਦੇ ਹਾਂ। ਅੱਜ ਕੱਲ ਵਟਸਐਪ ਯੂਨੀਵਰਸਿਟੀ ਦੇ ਵਿੱਚ ਆਈਆਂ ਖਬਰਾਂ ਨੂੰ ਸੁਣੋ ਪਰ ਅੱਗੇ ਸਾਂਝੀ ਕਰਨ ਲੱਗੇ ਸੋਚਣਾ ਜ਼ਰੂਰੀ ਹੈ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਗੁਰੂ ਜੀ ਕਹਿੰਦੇ ਬਿਲਕੁਲ ਅਖੀਰ ਨੂੰ ਕਾਰਵਾਈ ਤਾਂ ਕਹਿੰਦੇ ਕਾਨੂੰਨ ਦੇ ਤਹਿਤ ਹੀ ਹੋਣੀ ਹੈ ਜੀ। ਗੁਰੂ ਜੀ ਕਹਿੰਦੇ ਬਿਲਕੁਲ ਅੰਦਰ ਬੈਠਾ ਚੰਡੀਗੜ੍ਹ ਠੱਪੇ ਮਾਰੀ ਜਾਂਦੇ ਸੀਗੇ ਤੇ ਵੀਡੀਓ ਸਾਰੇ ਮੁਲਕ ਨੇ ਵੇਖੀਆਂ ਦੀ। ਤੇ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਸੁਪਰੀਮ ਕੋਰਟ ਕਹਿੰਦਾ 27 ਲੱਖ ਬੰਦੇ ਅਗਲੀ ਵਾਰੀ ਵੋਟ ਪਾ ਲਿਓ। ਗੁਰੀਮਾਨ ਜੀ ਕਹਿੰਦੇ ਆ ਮਾੜਾ ਤੇ ਮਾੜੇ ਰਹਿਣੇ ਹੈ, ਨਹੀਂ ਤਾਂ ਇੱਥੇ ਗੁੰਡਾ ਰਾਜ ਹੋਣਾ ਹੈ। ਤਰਕ ਬੇਤਰਕ ਹੋਣਾ ਸਹੀ ਹੈ ਪਰ ਸਾਰਿਆਂ ਦੀ ਸੋਚ ਇੱਕੋ ਹੋਵੇ ਉਹ ਜ਼ਰੂਰੀ ਨਹੀਂ ਹੈ। ਗੁਰੂ ਜੀ ਲਿਖਦੇ ਆ ਮੁਕੱਦਰ ਬਾਈ ਇਹ ਗੱਲ ਤੁਹਾਡੀ ਸੱਚ ਹੈ, ਅਦਾਲਤ ਅਗਲੀ ਵਾਰ ਵੋਟਾਂ ਪਾਉਣ ਨੂੰ ਕਹਿੰਦਾ ਹੈ ਪਰ ਜਿਹੜੀਆਂ ਵੋਟਾਂ ਪਹਿਲਾਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਨੂੰ ਰੱਦ ਨਹੀਂ ਕਰਦਾ। ਜਟਬੈੜ ਬਾਈ ਜੀ ਕਹਿੰਦੇ ਆ ਕਿ ਬਿਲਕੁਲ ਸੈਣੀ ਸਾਹਿਬ ਇਹੋ ਪ੍ਰਵਾਸੀਆਂ ਦੇ ਨਾਲ ਭਰੀ ਜੀਪਾਂ ਅਸੀਂ ਖੁਦ ਬਹੁਤ ਵੇਖਦੇ ਹਾਂ ਤੇ ਅਗਲੀ ਵਾਰ ਇਹੋ ਜਿਹੀ ਜੀਪਾਂ ਦੀ ਵੀਡੀਓ ਬਣਾ ਤੁਹਾਨੂੰ ਭੇਜ ਦੇਵਾਂਗੇ ਜੀ। ਬਾਕੀ ਸੈਣੀ ਸਾਹਿਬ ਹਿਮਾਚਲ ਰਾਜਸਥਾਨ ਵਾਲੇ ਆਪਣਾ ਸਾਂਭ ਗਏ ਪਰ ਸਾਡੇ ਪੰਜਾਬ ਦੇ ਤਾਂ ਵੇਚਣ ਲੱਗੇ ਹੋਏ ਹੈ। ਸੈਣੀ ਸਾਹਿਬ ਤੁਹਾਡੇ ਨਾਲ ਸਹਿਮਤ ਆ ਜੀ, ਬਿਲਕੁਲ ਕਹਿੰਦੇ ਜਡਵੈੜ ਬਾਈ ਜੀ। ਤੇ ਅੱਗੇ ਕਹਿੰਦੇ ਸਮੱਸਿਆ ਵੀ ਕਾਹਦੀ ਹੈ ਭਾਰਤ ਸਾਹਿਬ, ਪਾਕਿਸਤਾਨ ISI ਕੋਲੋਂ ਪੈਸੇ ਜਦੋਂ ਮਿਲ ਜਾਂਦੇ ਆ ਫਿਰ ਖਾਲਿਸਤਾਨੀ ਤਮਾਸ਼ੇ ਕਰਨ ਲੱਗ ਜਾਂਦੇ ਨੇ। ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਅਨੂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਗੁਰੀਮਾਨ ਜੀ। ਤੇ ਮੁਹੰਮਦ ਬਖਸ਼ੀ ਵੀਰ ਜੀ ਕਿਆ ਬਾਤ ਹੈ, ਪਲੀਜ਼ ਕਮ ਸੂਨ ਕਹਿੰਦੇ ਜੀ। ਸੈਣੀ ਸਾਹਿਬ ਨੇ ਲਿਖਿਆ ਸੀ, ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਾਜਨ ਸੈਣੀ ਸਾਹਿਬ ਨੇ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ, ਸੁਖਬੀਰ ਬਾਦਲ ਦੀ ਮੰਮੀ ਦੇ ਭੋਗ ਦੇ ਉੱਤੇ ਵੀ ਕਹਿੰਦੇ ਲੰਗਰ ਸ਼੍ਰੋਮਣੀ ਕਮੇਟੀ ਤੋਂ ਆਇਆ ਸੀਗਾ ਜੀ, ਤੇ ਉਸਦੇ ਚਾਚੇ ਦਾ ਮੁੰਡਾ ਦੱਸਦਾ ਸੀ ਜੀ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਜੀ। ਕੀ ਬਾਤ ਹੈ ਜੀ। ਸੁਰਿੰਦਰ ਮਾਲ ਜੀ ਕਹਿੰਦੇ ਆ, ਭੁਪਿੰਦਰ ਜੀ ਪੋਸਟਰ ਵੱਡੀ ਸਕਰੀਨ ਦੇ ਉੱਤੇ ਬਹੁਤ ਸੋਹਣਾ ਲੱਗਦਾ, ਤੇ ਵਾਹ ਬਖਸ਼ੀ ਜੀ ਬਹੁਤ ਸੋਹਣਾ ਗੀਤ। ਤੇ ਇਸੇ ਤਰ੍ਹਾਂ ਮਾਲ ਜੀ ਕਹਿੰਦੇ ਆ, ਮੇਰੇ ਹਸਬੈਂਡ ਟੀਵੀ ਦੇ ਉੱਤੇ ਦੇਖ ਰਹੇ ਨੇ ਕਹਿੰਦੇ, ਤੇ ਬਹੁਤ ਖੁਸ਼ ਹੁੰਦੇ ਨੇ। ਤੇ ਗ੍ਰੇਟ ਕਹਿੰਦੇ ਜੀ, ਤੇ ਸੁਰਿੰਦਰ ਮਾਲ ਜੀ ਤੇ ਧਰਮਿੰਦਰ ਸਾਹਮਣੇ ਆ ਗਿਆ ਕਹਿੰਦੇ ਜੀ ਗੀਤ ਸੁਣ ਕੇ, ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹੇ ਨੇ ਦੋਸਤੋ, ਤੇ ਮੁਹੰਮਦ ਜੀ ਨੇ ਥੈਂਕ ਯੂ ਕੀਤਾ ਜੀ ਸਾਰਿਆਂ ਦਾ, ਤੇ ਆਪਣੇ ਦੇਸਾਈ ਜੀ ਲਿਖਦੇ ਆ ਕਿ ਸਤਿ ਸ਼੍ਰੀ ਅਕਾਲ, ਜੇ ਮੈਂ ਗਲਤ ਨਹੀਂ ਹਾਂ ਆਈ ਡੀ ਜਿਹੜੀ ਹੈ ਇਹਨਾਂ ਦੀ ਬਾਈ ਜੀ ਦੀ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਤੇ ਅੱਜ ਕਹਿੰਦੇ ਮੈਂ ਕਾਫੀ ਪ੍ਰੋਗਰਾਮ ਕਹਿੰਦੇ ਸੁਣਿਆ, ਅੱਜ ਕਾਫੀ ਪ੍ਰੋਗਰਾਮ ਸੁਣਿਆ ਜੀ, ਤੇ ਸੈਣੀ ਸਾਹਿਬ ਅੱਛੇ ਨਿਊਜ਼ ਦਿੱਤੇ ਨੇ ਕਹਿੰਦੇ, ਤੇ ਮੁਕੱਦਰ ਜੀ ਦਾ ਕਹਿੰਦੇ ਫਿਕਰ ਵੀ ਸਹੀ ਸੀ, ਤੇ ਬਖਸ਼ੀ ਜੀ ਗੀਤ ਸੋਹਣਾ ਸੀ, ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਤੇ ਸੁਰਿੰਦਰ ਮਾਲ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ, ਸ਼ੁਕਰੀਆ ਜੀ ਆਪਣੇ ਦੇਸਾਈ ਜੀ ਦਾ ਕਰਦੇ ਨੇ। ਇਸੇ ਤਰ੍ਹਾਂ ਦਵਿੰਦਰ ਕੌਰ ਧਾਲੀਵਾਲ ਹੈਗੇ ਨੇ ਮੇਰੇ ਖਿਆਲ ਨਾਲ, ਉਹ ਇਹਨਾਂ ਨੇ ਆਈ ਡੀ ਬਦਲੀ ਹੋਈ ਹੈ ਸ਼ਾਇਦ। ਤੇ ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਜੀ ਮੈਡਮ ਦਵਿੰਦਰ ਜੀ। ਲੋ ਦੋਸਤੋ, ਇਹ ਸੀ ਜੀ ਸਭ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਉਹਦੇ ਲਈ ਵੀ ਮਾਫ਼ੀ ਜੀ। ਤੇ ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਆ ਕੇ ਹੋ ਕੇ ਹੋਵਾਂਗੇ ਹਾਜ਼ਰ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਸੁਣਦੇ ਆ ਸਤਿੰਦਰ ਸਰਤਾਜ ਕੀ ਕਹਿੰਦਾ ਹੈ, ਗੁੱਸੇ ਦਾ ਨਤੀਜਾ ਹੁੰਦਾ ਮਾੜਾ। ਤੇ ਇਹ ਤੁਸੀਂ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਨਹੀਂ ਚੱਲੇਗਾ ਦੋਸਤੋ। ਸਰ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਇਸ ਦੇ ਨਾਲ ਹੀ ਜੀ।

0: ಇದು ಅಪವ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ ਦੋ ਸਵਾ ਦੋ ਘੰਟੇ ਢਾਈ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਖੁੱਲੀਆਂ ਡੁੱਲੀਆਂ। ਤੇ ਸਭ ਤੋਂ ਪਹਿਲਾਂ ਕੱਲ ਦੇ ਲਈ ਮਾਫ਼ੀ, ਪ੍ਰੋਗਰਾਮ ਤਿਆਰੀ ਪੂਰੀ ਸੀ, ਸਾਰਾ ਕੁਝ

ਆ ਸਕਦੇ ਹੋ। ਤੇ ਇਸੇ ਤਰ੍ਹਾਂ ਅੱਜ ਦਾ ਦਿਨ ਦੋਸਤੋ ਹੁੰਦਾ ਹੈ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਸਮਾਜ ਸਥਿਤੀ ਵੀ ਬਾਤ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜਾ ਸੈਣੀ ਸਾਹਿਬ ਦੇ ਨਾਲ ਵੀ ਜੇ ਸਬੱਬ ਬਣਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਆਖਰ ਦੇ ਵਿੱਚ ਅੱਜ ਦਾ ਅਖੀਰਲਾ ਸੈਗਮੈਂਟ ਆਪਣਾ ਪ੍ਰੋਗਰਾਮ ਦਾ ਹੁੰਦਾ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ ਦਾ, ਜਿਸ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਕਿਤਾਬ ਦੇ ਕੁਝ ਚੈਪਟਰ ਜਿਵੇਂ ਕਿ ਪਿਛਲੇ ਸਮੇਂ ਤੋਂ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਅਗਲਾ ਚੈਪਟਰ ਜਿਹੜਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਵੀਕ ਦੇ ਵਿੱਚ ਵੀ ਜਿਹੜਾ ਸਮਾਂ ਬਿਜ਼ੀ ਹੋਣ ਦੇ ਕਰਕੇ ਪ੍ਰੋਗਰਾਮ ਤਾਂ ਬਾਖੂਬੀ ਚੱਲਿਆ, ਪਰ ਫਿਰ ਵੀ ਜਿਹੜਾ ਆਪਾਂ ਕਿਤਾਬ ਦਾ ਚੈਪਟਰ ਜਿਹੜਾ ਸਾਂਝਾ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ। ਤੇ ਅੱਜ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਝਾਤ ਤੁਹਾਡੇ ਲਈ ਮਾਰਾਂਗੇ ਤੇ ਅੱਗੇ ਉਸਨੂੰ ਜਿਹੜਾ ਕਿਤਾਬ ਨੂੰ ਵੀ ਅੱਗੇ ਵਧਾਵਾਂਗੇ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:11 ਤੇ ਯੂਕੇ ਦੇ ਵਿੱਚ ਸ਼ਾਮ ਦੇ 5:11 ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੈ। ਤੇ ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:11 ਘੜੀਆਂ ਦਰਸਾ ਰਹੀਆਂ ਨੇ। ਤੇ ਕੁਝ ਪਲਾਂ ਤੱਕ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਦੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਸੁਰਿੰਦਰ ਕੌਰ ਮਾਲ ਜੀ ਉਹਨਾਂ ਦਾ ਸੁਨੇਹਾ ਵੀ ਆਇਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮੁਹੰਮਦ ਜੀ ਜੁੜ ਚੁੱਕੇ ਨੇ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ ਭੇਜ ਰਹੇ ਨੇ ਜੀ। ਤੇ ਲਓ ਫਿਰ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਕੀ ਕਹਿੰਦੀ ਹੈ। ਅੱਜ ਦੋਸਤੋ ਆਪਣਾ ਦਿਹਾੜਾ ਹੈ 9 ਅਕਤੂਬਰ 2026 ਦਾ, ਜਿਸ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਕਿ ਚਾਪਲੂਸੀ ਤੇ ਫਫੜੇਬਾਜ਼ੀ ਨੂੰ ਰੱਦ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਥਾਂ ਆਪਣੇ ਸਖ਼ਤ ਜਿਹੜਾ ਨੁਕਤਾਚੀਨੀ ਬਣ ਜਾਵੋ। ਇਹਦੀ ਇਹ ਗੱਲਬਾਤ ਜੀ ਗਵੇਰਾ ਹੁਣਾਂ ਦੀ ਲਿਖੀ ਹੋਈ ਹੈ। ਇਸੇ ਤਰ੍ਹਾਂ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ ਜਾਣੀ ਅਕਤੂਬਰ ਦੇ ਮਹੀਨੇ ਚ 1876 ਦੇ ਦੌਰਾਨ ਪਹਿਲੀ ਵਾਰ ਬਿਨਾਂ ਤਾਰ ਦੇ ਜਿਹੜਾ ਸੀ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਸੀ 1876 ਵਾਇਰਲੈਸ ਫੋਨ ਦੇ ਉੱਤੇ। 1934 ਦੇ ਵਿੱਚ ਯੂਗੋਸਲਾਵੀਆ ਦੇ ਰਾਜੇ ਅਲੈਗਜ਼ੈਂਡਰ ਦਾ ਜਿਹੜਾ ਸੀ ਕਤਲ ਹੁੰਦਾ ਹੈ ਤੇ 1963 ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਦਾ ਦੇਹਾਂਤ ਹੁੰਦਾ ਹੈ। 1967 ਦੇ ਵਿੱਚ ਦੱਖਣੀ ਅਮਰੀਕਾ ਦੇ ਇਨਕਲਾਬੀ ਹੀਰੋ ਜਿਹੜੇ ਨੇ ਐਰਨੈਸਟੋ ਚੀ ਗਵੇਰਾ ਦੀ ਜਿਹੜੀ ਸੀ ਬੋਲੀਵੀਆ ਦੇ ਦੇਸ਼ ਦੇ ਵਿੱਚ ਹੱਤਿਆ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਹੀ 1983 ਦੇ ਵਿੱਚ ਦੱਖਣੀ ਕੋਰੀਆ ਦੇ 4 ਮੰਤਰੀਆਂ ਦੀ ਹੱਤਿਆ ਹੋਈ ਤੇ 2012 ਦੇ ਵਿੱਚ ਤਾਲਿਬਾਨਾਂ ਦੇ ਵੱਲੋਂ ਲੜਕੀਆਂ ਦੇ ਲਈ ਸਿੱਖਿਆ ਦੇ ਪ੍ਰਚਾਰ ਕਰਨ ਦੇ ਉੱਤੇ ਮਲਾਲਾ ਨੂੰ ਗੋਲੀ ਮਾਰੀ ਗਈ ਸੀ ਤੇ ਵਿਸ਼ਵ ਡਾਕ ਦਿਵਸ ਵੀ ਅੱਜ ਦੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਤੇ ਗੱਲਬਾਤ ਕਰਦੇ ਹਾਂ ਕਾਮਰੇਡ ਚੀ ਗਵੇਰਾ ਦੀ। ਇਸ ਮਹਾਨ ਇਨਕਲਾਬੀ ਯੋਧੇ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਜਿਹੜਾ ਸ਼ਹਿਰ ਰੋਜੇਰੀਓ ਦੇ ਵਿੱਚ ਡਾਨ ਅਰਨੈਸਟੋ ਗਵੇਰਾ ਲਿਚ ਦੇ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਤੇ ਉਸਦੇ ਪਿਤਾ ਦਾ ਕਹਿਣਾ ਸੀਗਾ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਉਹ ਆਪਣੇ 5 ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਦੇ ਵਿੱਚ ਸਫਲ ਰਿਹਾ। ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗਵੇਰਾ ਦੇ ਉੱਤੇ ਹੈ ਜਿਸ ਨੂੰ ਮੈਂ ਟੀਟੀ ਨਾਂ ਦੇ ਨਾਲ ਬੁਲਾਉਂਦਾ ਸੀ। ਉਹ ਇੱਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ ਤੇ ਬਚਪਨ ਤੋਂ ਹੀ ਉਹ ਦਮੇ ਦਾ ਜਿਹੜਾ ਰੋਗੀ ਵੀ ਸੀ। ਰੋਗੀ ਹੋਣ ਦੇ ਕਾਰਨ ਉਹਨੇ ਡਾਕਟਰ ਬਣਨ ਦਾ ਜਿਹੜਾ ਫੈਸਲਾ ਕਰ ਲਿਆ। ਅਰਜਨਟਾਈਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਪੜ੍ਹਾਈ ਦੇ ਦੌਰਾਨ 1953 ਦੇ ਵਿੱਚ ਉਹ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਕੋਲੰਬੀਆ, ਪੀਰੂ, ਚਿਲੀ ਤੇ ਵੈਨਜੁਏਲਾ ਚਲਿਆ ਗਿਆ। ਅਗਲੇ ਸਾਲ ਉਹਨੇ ਬੋਲੀਵੀਆ, ਇਕਵਾਡੋਰ, ਕੋਲੰਬੀਆ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖ ਕੇ ਕੁਝ ਕਰਨ ਦਾ ਜਿਹੜਾ ਉਹਨੇ ਫੈਸਲਾ ਕਰ ਲਿਆ। ਗੁਆਟੇਮਾਲਾ ਦੀ ਜਿਹੜੀ ਸੀ ਸਰਕਾਰ ਜੋ ਅਮਰੀਕਾ ਦੀ ਵਿਰੋਧੀ ਸੀ ਉਸ ਦੇ ਵਿੱਚ ਨੌਕਰੀ ਕਰ ਲੈਂਦਾ ਹੈ ਤੇ ਅਮਰੀਕੀਆਂ ਨੇ ਰਾਜਧਾਨੀ ਦੇ ਉੱਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰੇ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਦੇ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਹਨੂੰ ਪਤਾ ਲੱਗਿਆ ਕਿ ਕਿਊਬਾ ਦੇ ਵਿੱਚ ਫੀਡਲ ਕਾਸਤਰੋ
ਇਨਕਲਾਬ ਦੀ ਜੰਗ ਲੜ ਰਿਹਾ।

0: ਤਾਂ ਉਹ ਵੀ ਜਿਹੜਾ ਸੀਗਾ ਉਸਦਾ ਸਾਥੀ ਬਣਨਾ ਚਾਹੁੰਦਾ ਸੀ ਤੇ ਬਣ ਵੀ ਗਿਆ। ਉਹ ਫੀਡਰ ਜਿਹੜਾ ਸੀ ਫੀਡਲ ਕਾਸਟਰੋ ਦੇ ਨਾਲ ਉਹਨਾਂ 81 ਸਾਥੀਆਂ ਦੇ ਵਿੱਚ ਸ਼ਾਮਲ ਸੀਗਾ ਜੋ ਬੇੜੀ ਦੇ ਰਾਹੀਂ 25 ਨਵੰਬਰ 1956 ਨੂੰ ਕਿਊਬਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ, ਪਰ ਕਿਊਬਾ ਦੇ ਤਾਨਾਸ਼ਾਹ ਬਾਤ ਸੀਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਦੇ ਉੱਤੇ ਹਵਾਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚੋਂ ਸਿਰਫ 12 ਹੀ ਜਿਹੜੇ ਲੋਕ ਸਨ ਜਿਉਂਦੇ ਸਾਥੀ ਜਿਹੜੇ ਉਹਦੇ ਬਚੇ ਸੀ ਤੇ ਉੱਥੋਂ ਪਹਾੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਸਫਲ ਹੋਏ ਸੀ, ਜਿਨ੍ਹਾਂ ਦੇ ਵਿੱਚ ਚੀ ਗਵੇਰਾ, ਫੀਡਲ ਕਾਸਤਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀਗਾ। ਇੱਥੇ ਲੜਦਿਆਂ 6 ਵਾਰ ਚੀ ਗਵੇਰਾ ਜ਼ਖਮੀ ਹੋਇਆ। 2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਦੇ ਨਾਲ ਵਿਆਹ ਹੁੰਦਾ ਹੈ ਉਹਦਾ ਤੇ ਉਹਨਾਂ ਦੇ 4 ਬੱਚੇ ਹੁੰਦੇ ਹੈ ਤੇ 1959 ਨੂੰ ਹੀ ਕਿਊਬਾ ਦੇ ਵਿੱਚ ਇਨਕਲਾਬ ਹੋਣ ਦੇ ਉੱਤੇ ਚੀ ਗਵੇਰਾ ਨੂੰ 2 ਨੰਬਰ ਦਾ ਸਨਅਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ, ਪਰ ਉਹ ਮੰਤਰੀ ਦੀ ਕੁਰਸੀ ਦੇ ਉੱਤੇ 1 ਦਿਨ ਵੀ ਨਾ ਜਿਹੜਾ ਟਿਕਿਆ ਬੈਠਾ ਨਾ, ਹਮੇਸ਼ਾ ਲੋਕਾਂ ਦੇ ਵਿੱਚ ਵੀ ਰਿਹਾ, ਲੋਕਾਂ 'ਚ ਹੀ ਰਿਹਾ। 5 ਸਾਲਾਂ ਦੇ ਦੌਰਾਨ ਰੂਸ, ਚੀਨ, ਕੋਰੀਆ, ਜਰਮਨ ਤੇ ਚੈਕੋਸਲਵਾਕੀਆ ਸਮੇਤ ਜਿਹੜਾ ਸੀ ਕਈ ਦੇਸ਼ਾਂ ਦੇ ਵਿੱਚ ਗਿਆ। UNO ਦੇ ਉੱਤੇ ਤੇ ਅਮਰੀਕਾ ਦੇ ਵਿੱਚ ਭਾਸ਼ਣ ਦਿੱਤੇ। ਕਿਊਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14 ਮਾਰਚ 1965 ਨੂੰ ਅਚਾਨਕ ਅੰਡਰਗਰਾਊਂਡ ਹੋ ਜਾਂਦਾ ਹੈ। ਲੋਕਾਂ ਨੇ ਪੁੱਛਿਆ ਕਿ ਚੀ ਗਵੇਰਾ ਕਿੱਥੇ ਗਿਆ, ਕਿੱਥੇ ਹੈ, ਤਾਂ ਕਾਸਤਰੋ ਨੇ ਕਿਹਾ ਉਹ ਜਿੱਥੇ ਵੀ ਹੋਵੇਗਾ ਉੱਥੇ ਹੀ ਇਨਕਲਾਬ ਦੇ ਲਈ ਕੰਮ ਕਰ ਰਿਹਾ ਹੋਵੇਗਾ। 3 ਅਕਤੂਬਰ 1965 ਨੂੰ ਕਾਸਤਰੋ ਨੇ ਉਸਦੀ ਚਿੱਠੀ ਪੜ੍ਹ ਕੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਦੇ ਵਿੱਚ ਉਹ ਗਰੀਲਿਆਂ ਨੂੰ ਯੁੱਧ ਲੜਨ ਦੇ ਲਈ ਜਥੇਬੰਦ ਕਰ ਰਿਹਾ ਤੇ ਉਹਨੇ ਕਿਹਾ ਜੇ ਮੈਂ ਲੜਾਈ ਦੇ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਦੇ ਬਾਰੇ ਸੋਚ ਰਿਹਾ ਹੋਵਾਂਗਾ। 8 ਅਕਤੂਬਰ ਕੱਲ ਦਾ ਜਿਹੜਾ ਬੀਤਿਆ ਦਿਨ ਹੈ 1967 ਨੂੰ ਬੋਲੀਵੀਆ ਦੀ ਯੂਰੋ ਖੱਡ ਜਿਹੜੀ ਸੀਗੀ ਉਹਦੇ ਵਿੱਚ ਜ਼ਖਮੀ ਹੋਣ ਦੇ ਉੱਤੇ ਫੜ ਲਿਆ ਜਾਂਦਾ ਹੈ ਤੇ ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗ ਏਰਾ ਪਿੰਡ ਦੇ ਵਿੱਚ ਪਹਿਲਾਂ ਉਹਨੂੰ ਪੁੱਛਿਆ ਕਿ ਤੂੰ ਆਪਣੀ ਅਮਰ ਹੋਣ ਦੇ ਬਾਰੇ ਸੋਚ ਰਿਹਾ। ਉਹਨੇ ਜਵਾਬ ਦਿੱਤਾ ਨਹੀਂ, ਮੈਂ ਇਨਕਲਾਬ ਦੀ ਜਿਹੜਾ ਹੈ ਅਮਰਤਾ ਦੇ ਬਾਰੇ ਸੋਚ ਰਿਹਾ। ਉਸ ਤੋਂ ਬਾਅਦ 9 ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਉਸਦੇ ਹੱਥ ਕੱਟ ਦਿੱਤੇ ਜਾਂਦੇ ਹੈ, ਹੱਥ ਜਿਹੜਾ ਕੱਟ ਦਿੱਤੇ ਤੇ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਨੇ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਤੇ ਉਹਨੂੰ ਪਿਆਰ ਦੇ ਨਾਲ ਚੀ ਗਵੇਰਾ ਦੀ ਥਾਂ ਛੀ ਜਿਹੜਾ ਗਵੇਰਾ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਦੋਸਤੋ ਚਿੱਠੀਆਂ ਦਾ ਦਿਨ ਹੈ ਕਿ ਆਪਾਂ ਤਾਂ ਚਲੋ ਪਹਿਲਾਂ ਚਿੱਠੀਆਂ ਪਾਉਂਦੇ ਸੀ ਤਾਂ ਹੁਣ ਤਾਂ ਚਿੱਠੀਆਂ ਦਾ ਜ਼ਮਾਨਾ ਜਿਹੜਾ ਦੁਨੀਆਂ ਤੋਂ ਹੀ ਉੱਡ ਗਿਆ। ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਤੇ ਜਦੋਂ ਦੇ ਟੈਲੀਫੋਨ ਜਿਹੜੇ ਫਿਰ ਹੁਣ ਆਏ ਨੇ ਜੀ ਤਾਰਾਂ ਵਾਲੇ ਬੰਦ ਹੋ ਗਏ ਤੇ ਵਾਇਰਲੈਸ ਆ ਗਏ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾ ਟੈਸਟ ਜਿਹੜਾ ਸੀ ਵਾਇਰਲੈਸ ਫੋਨ ਦਾ, ਟੈਲੀਫੋਨ ਦਾ ਜਿਹੜਾ ਸੀ 1876 ਦੇ ਵਿੱਚ ਕੀਤਾ ਗਿਆ ਸੀ, ਜਿਹਦਾ ਆਨੰਦ ਆਪਾਂ ਮਾਣ ਰਹੇ ਹਾਂ। ਤੇ ਡਾਕ ਦੀ ਗੱਲ ਕਰੀਏ ਤੇ ਵਿਸ਼ਵ ਡਾਕ ਦਿਵਸ ਜੋ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਕਤੂਬਰ 1874 ਨੂੰ ਸ਼ੁਰੂ ਹੋਇਆ, ਸਵਿਟਜ਼ਰਲੈਂਡ ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਕਰਕੇ 1969 ਨੂੰ ਜਪਾਨ ਦੇ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਜਿਹੜਾ ਮਨਾਉਣ ਦਾ ਫੈਸਲਾ ਕਰ ਲਿਆ। ਲਾਰਡ ਕਲਾਈਵ ਨੇ ਭਾਰਤ ਦੇ ਵਿੱਚ 1766 ਨੂੰ ਪਹਿਲਾ ਡਾਕ ਜਿਹੜਾ ਸੀ ਵਿਵਸਥਾ ਕੀਤੀ ਤੇ 1774 ਦੇ ਵਿੱਚ ਪਹਿਲਾ ਡਾਕ ਘਰ ਕਲਕੱਤਾ ਵਿਖੇ ਸਥਾਪਿਤ ਕੀਤਾ ਗਿਆ ਸੀ। ਚਿੱਠੀਆਂ ਉੱਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ। ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜਦੇ ਸਨ, ਫਿਰ ਚਿੱਠੀਆਂ ਕਬੂਤਰਾਂ ਰਾਹੀਂ ਭੇਜੀਆਂ ਜਾਣ ਲੱਗ ਪਈਆਂ ਤੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਹੁਣਾਂ ਨੇ ਇੱਕ ਬਿੱਲਾ ਜਿਹੜਾ ਰੱਖਿਆ ਹੋਇਆ ਸੀ ਉਸਦੇ ਗਲ ਦੇ ਵਿੱਚ ਚਿੱਠੀ ਬੰਨ ਕੇ ਬਾਹਰ ਚਾਹ ਵਾਲੇ ਦੇ ਕੋਲ ਭੇਜਦਾ ਸੀ ਜਿੱਥੋਂ ਦੂਜੇ ਦੇਸ਼ ਭਗਤਾਂ ਨੂੰ ਜਿਹੜਾ ਮਿਲ ਜਾਂਦੀ ਸੀ ਚਿੱਠੀ ਸੁਨੇਹਾ। 1947 ਨੂੰ ਦੇਸ਼ ਦੇ ਵਿੱਚ 23,344 ਤੇ 2014 ਤੱਕ 1,54,882 ਡਾਕਘਰ ਜਿਹੜੇ ਸੀ ਭਾਰਤ ਦੇ ਵਿੱਚ ਸਨ। ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ। ਟੈਲੀਫੋਨ ਤੇ ਮੋਬਾਈਲ ਤੇ ਸਮਾਰਟਫੋਨ ਹੁਣ ਅਹਿਮ ਜਿਹੜੀ ਹੈ ਭੂਮਿਕਾ ਨਿਭਾ ਰਹੇ ਨੇ। ਚਿੱਠੀ ਉੱਪਰ ਪਿੰਨ ਕੋਡ ਜਿਹੜਾ ਸੀ 15 ਅਗਸਤ 1972 ਤੋਂ ਸ਼ੁਰੂ ਹੁੰਦਾ ਹੈ। ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ ਹੈ ਚਿੱਠੀ ਤੇ ਟੈਲੀਗ੍ਰਾਮ ਮਨੀ ਆਰਡਰ ਦਾ ਬਹੁਤ ਸੰਬੰਧ ਰਿਹਾ। ਡਾਕਖਾਨੇ ਦੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਤੇ ਹੋਰ ਸਾਹਿਤ ਜ਼ਿਆਦਾ ਆਉਂਦਾ ਹੈ ਤੇ ਲੈਟਰ ਬਾਕਸ ਜਿਹੜਾ ਗਾਇਬ ਹੋ ਰਹੇ ਨੇ, ਪਰ ਸਾਡੇ ਮੁਲਕਾਂ ਦੇ ਵਿੱਚ ਲੈਟਰ ਬਾਕਸ ਅਜੇ ਵੀ ਨੇ। ਦੂਸਰੀ ਗੱਲ ਕਰਦੇ ਆ ਹੁਣ ਆਪਾਂ ਦਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਨੇ ਕੀ ਅੱਜ ਸਥਿਤੀ ਤੇ ਪਰਿਸਥਿਤੀ ਹੈ ਉਹਨਾਂ ਦੀ ਝਾਤ ਮਾਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਦੀ ਵੀ ਗੱਲ ਕਿਤਾਬ ਦੀ ਵੀ ਕਰਨੀ ਹੈ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ ਲਾਈਨਾਂ ਵੀ ਲਵਾਂਗੇ 15-20 ਮਿੰਟ 25 ਮਿੰਟ ਜਿੰਨੇ ਵੀ ਹੈ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਸੈਣੀ ਸਾਹਿਬ ਨਾਲ ਜੁੜ ਸਕੇ ਤਾਂ ਉਹਨਾਂ ਨੂੰ ਨਾਲ ਜੋੜਾਂਗੇ ਨਹੀਂ ਤਾਂ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਕਿਤਾਬ ਪੰਜਾਬ ਦੀ ਬਾਤ ਜਿਹੜੀ ਹੈ ਸ਼ੁਰੂ ਕਰਾਂਗੇ। ਤੇ ਲੋ ਦੋਸਤੋ ਜੋ ਹਾਲਾਤ ਨੇ ਦੁਨੀਆਦਾਰੀ ਦੇ ਉਹਨਾਂ ਦੀ ਝਾਤ ਮਾਰਦਿਆਂ ਕੀ ਕੁਝ ਵਾਪਰ ਰਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਪੰਜਾਬ ਦੇ ਵਿੱਚ ਹਾਲਾਤ ਨੇ ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਵੀ ਹੋਈਆਂ ਨੇ। ਉਮੀਦਾਂ ਦੇ ਸਹਾਰੇ ਕੱਲੇ ਰਹਿ ਗਏ ਨੇ ਵਿਚਾਰੇ, ਕਾਲੇ ਕੋਟ ਦੇ ਲਾਰੇ ਤੇ ਕੱਚੇ ਹੋਏ ਪੱਕੇ ਤੇ ਸੋਰੀ ਸਾਨੂੰ ਪੈਂਦੇ ਐ ਧੱਕੇ, ਖੜ ਗਏ ਰੇਲਾਂ ਦੇ ਚੱਕੇ ਜਿਹੜੇ ਦਿੱਲੀ ਦੇ ਵਿੱਚ। ਤੇ ਲੋ ਫਿਰ ਬਾਤ ਪਾਉਂਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਕੀ ਕੁਝ ਜਿਹੜਾ ਸੰਖੇਪ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ 227 ਵਿਧਾਨ ਸਭਾ ਚੋਣਾਂ ਦੀ ਵਿਗੜਦੀ ਬਣਦੀ ਸਿਆਸੀ ਜਿਹੜੀ ਹੈ ਵਰਤਾਂਤ ਹੈ, ਰਾਸਤੇ ਨੇ ਸੀਬੀਆਈ ਜਾਂਚ ਨੂੰ ਲੈ ਕੇ ਆਪ ਸਰਕਾਰ ਤੇ ਕੇਂਦਰ ਵਿਚਾਲੇ ਟਕਰਾਅ ਹੋਰ ਵੀ ਵਾਧਾ ਨਜ਼ਰ ਆਉਂਦਾ ਹੈ। ਹਾਈਕੋਰਟ ਸੁਪਰੀਮ ਕੋਰਟ ਜਿਹੜੇ ਸਖ਼ਤ ਰੁੱਖ ਨੇ, ਨਵੇਂ ਰੈਗੂਲਰ DGP ਦੀ ਨਿਯੁਕਤੀ ਤੇ ਪੰਜਾਬ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਦੇ ਗੰਭੀਰ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੀ ਇਹ ਸਿਰਫ ਸਿਆਸੀ ਖ਼ਬਰਾਂ ਨੇ ਜਾਂ ਫਿਰ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਨੇ? ਕੀ ਸੱਚੀ ਹੀ ਕਾਰਵਾਈ ਹੋਏਗੀ? ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਸੌਂਪੇ ਪੱਤਰ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆਉਂਦਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਫੰਡਿੰਗ ਨੂੰ ਲੈ ਕੇ ਚਿੰਤਾ ਜਿਹੜੀ ਵੱਧ ਗਈ ਹੈ ਕਿਉਂਕਿ ਉੱਥੇ ਲੋਕਲ ਪੁਲਿਸ ਨੂੰ ਜਿਹੜੇ ਉਹ ਮਾਮਲੇ ਹੈ ਉਹਨਾਂ ਨੇ ਦੇ ਦਿੱਤੇ ਹੈ ਤੇ ਉਹੀ ਡਿਸਾਈਡ ਕਰਨਗੇ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ। ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਤੇ ਭਾਰਤੀ ਪੇਸ਼ੇਵਾਰ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਅਮਰੀਕਾ ਦੇ ਵਿੱਚ H1B ਵੀਜ਼ਾ ਜਿਹੜਾ ਵਿਵਾਦ ਚੱਲ ਰਿਹਾ। ਬਹੁਤ ਹੀ ਮੰਦਭਾਗੀਆਂ ਅਮਰੀਕਾ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਆ ਰਹੀਆਂ ਨੇ। ਕੀ ਆਮ ਲੋਕਾਂ ਦੀ ਆਵਾਜ਼ ਸੱਤਾ ਦੇ ਗਲਿਆਰਿਆਂ ਤੱਕ ਜਿਹੜੀ ਪਹੁੰਚ ਰਹੀ ਹੈ? ਇਸ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵਿਸਤਾਰ ਦੇ ਨਾਲ ਝਾਤ ਮਾਰਦੇ ਹਾਂ ਤੇ ਅੱਗੇ ਕੀ ਕੁਝ ਬਣਦਾ ਹੈ। ਕੈਨੇਡਾ ਦੀ ਏਕਤਾ ਦੇ ਬਾਰੇ ਬਹਿਸ ਤੋਂ ਲੈ ਕੇ ਗ੍ਰੀਨਲੈਂਡ ਸ਼ਾਰਕਾਂ ਦੀ ਸੁਰੱਖਿਆ ਤੱਕ ਦੇ 226 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਜੁੜੀ ਖ਼ਬਰ, ਜਿਹੜਾ ਟਰੰਪ ਨੂੰ ਆਸ ਸੀ ਸ਼ਾਇਦ ਉਹਦਾ ਅੱਜ ਦਨਾਮ ਲੈ ਦਿੱਤਾ ਜਾਵੇਗਾ ਪਰ ਭਾਣਾ ਵਾਪਰ ਚੁੱਕਾ ਹੈ। ਹਰ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਰਾਏ ਜਿਹੜੀ ਆ ਬਣਾਓ ਦੋਸਤੋ ਤੇ ਸਵਾਲ ਜਿਹੜੇ ਆ ਤੁਸੀਂ ਸਾਂਝੇ ਵੀ ਕਰ ਸਕਦੇ ਹੋ ਤੇ ਆਪਣੇ ਜਿਹੜੇ ਨੇ ਜਜ਼ਬਾਤ ਵੀ ਜੋ ਖ਼ਬਰਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਤੇ ਖ਼ਬਰ ਦੀ ਲੈਂਦੇ ਹਾਂ ਸਾਰ। ਨਾਨਾ ਪਾਟੇਕਰ ਜਿਹੜੇ ਨੇ ਉਹਨਾਂ ਦੀ ਡੈਥ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੰਤਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਗੋਆ ਪੁਲਿਸ ਦੇ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ। ਪਣਜੀ ਪੁਲਿਸ ਨੇ ਜਿਹੜਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 194 ਦੇ ਤਹਿਤ ਜਿਹੜਾ ਹੈ ਅਸੁਭਾਵਿਕ ਮੌਤ ਜਿਹੜੀ ਹੈ UD ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਰਿਕਾਰਡ ਦੇ ਅਨੁਸਾਰ 76 ਸਾਲਾਂ ਅਦਾਕਾਰ ਨੂੰ ਡੋਣਾ ਪੋਲਾ ਵਿਖੇ ਜਿਹੜਾ ਓਸ਼ੇਨ ਪਾਰਕ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਜਿਹੜੇ ਨੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ PSI ਨਿਤਿਨ ਨਾਇਕ ਦੀ ਜਿਹੜੀ ਅਗਵਾਈ ਹੇਠ ਜਿਹੜੀ ਜਾਰੀ ਕੀਤੀ ਗਈ ਹੈ। ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੂਨੇ ਦੇ ਵਿੱਚ ਉਹਨਾਂ ਦੇ ਡੋਜ਼ ਫਾਰਮ ਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਕਰਨ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗਾ ਇਨਸਾਨ ਕਦੇ ਵੀ ਸਾਨੂੰ ਅਸਲ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਅਮਰ ਜੜਾ ਬਣਾ ਦਿੱਤਾ ਹੈ। ਦੂਜਾ, ਉਹ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਹਰ ਕਿਸੇ ਨੂੰ ਇਕੱਠੇ ਹੋ ਕੇ ਵਿਸ਼ਵ ਪੱਧਰ ਦੇ ਉੱਤੇ ਇੱਕ ਧਰਮ ਮਾਰਗ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ ਤੇ ਤੀਜਾ, ਭਵਿੱਖ ਦੇ ਬਾਰੇ ਨਾਨਾ ਸਾਹਿਬ ਜੋ ਵਿਜ਼ਨ ਛੱਡ ਕੇ ਗਏ ਨੇ ਉਸ ਨੂੰ ਅੱਗੇ ਵਧਾਉਣਾ ਹੀ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਉਣ ਵਾਲੇ ਜੀਵਨ ਨੂੰ ਆਕਾਰ ਜਿਹੜਾ ਦੇਵਾਂਗੇ। ਦੂਸਰੇ ਪਾਸੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵਾਹ ਵਾਸਤਾ ਜੋ ਪੈਂਦਾ ਹੈ, ਰੂਪ ਕੌਰ ਸੰਧੂ ਹੁਣਾਂ ਨੇ ਕਿਹਾ ਸੀ ਕਿ 9 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਗੇ, ਜਥੇਦਾਰ ਹੁਣਾਂ ਨਾਲ ਮੁਲਾਕਾਤ ਕਰਨਗੇ। ਪਰ ਮੁਲਾਕਾਤ ਨਾ ਹੋ ਸਕੀ ਜਥੇਦਾਰ ਸਾਹਿਬ ਦੇ ਨਾਲ, ਪਰ ਫਿਰ ਵੀ ਉਹ ਉੱਥੇ ਪਹੁੰਚੇ ਨੇ ਆਪਣੇ ਸਮਾਂ ਸਾਰਣੀ ਦੇ ਮੁਤਾਬਕ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਨੇ ਬੀਬੀ ਰੂਪ ਕੌਰ ਸੰਧੂ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੜਤਾਲ ਦੇ ਵਾਸਤੇ ਲੋੜੀਂਦੇ ਸਬੂਤ ਦੇਣ ਦੇ ਲਈ ਮੁੜ ਸੱਦਿਆ ਜਾਵੇਗਾ। ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਾ ਕੇ ਦੋਸ਼ਾਂ ਸਬੰਧੀ ਆਪਣਾ ਇਹ ਪੱਤਰ ਜਿਹੜਾ ਸੌਂਪਿਆ। ਇਸ ਦੇ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਅਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਹੋਈਆਂ ਹੋਰ ਬੀਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ। ਉਨ੍ਹਾਂ ਨੇ ਇਸ ਸੰਬੰਧ ਦੇ ਵਿੱਚ DGP ਨੂੰ ਅਪੀਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦੋਸ਼ਾਂ ਸਬੰਧੀ ਪੱਤਰ ਦੇਣ ਦੇ ਲਈ ਜਾਣਾ ਚਾਹੁੰਦੇ ਨੇ, ਪਰ ਧਮਕੀਆਂ ਦੇ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਮਗਰੋਂ ਬਾਅਦ ਦੁਪਹਿਰ ਜਿਹੜਾ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਪੁੱਜੇ ਹੈ ਤੇ ਉਨ੍ਹਾਂ ਨੇ ਆਪਣਾ ਪੱਤਰ ਉਨ੍ਹਾਂ ਜਿਹੜਾ ਸੌਂਪਿਆ ਗਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੱਤਰ ਦੇ ਵਿੱਚ ਵਿਸਤਾਰ ਦੇ ਨਾਲ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ਼ ਦੋਸ਼ ਲਾਏ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਤੇ ਆਖਿਆ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਾਰੀ ਜਾਣਕਾਰੀ ਦੇਣਗੇ। ਪਰ ਉਨ੍ਹਾਂ ਦਾਅਵਾ ਕੀਤਾ ਕਿ ਸ਼ੋਸ਼ਣ ਕਰਨ ਵਾਲਿਆਂ ਦੀ ਸੂਚੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਕੁਝ ਜਿਹੜੇ ਬਾਬਿਆਂ ਦੇ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਨੇ। ਇਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਦਰਜਨ ਤੋਂ ਵੱਧ ਦੱਸੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਜਦੋਂ ਉਹ ਇੱਥੇ ਪੁੱਜੇ ਨੇ ਤਾਂ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਦੇਖੇ ਗਏ ਨੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਦੱਸਿਆ ਕਿ ਬੀਬੀ ਰੂਪ ਕੌਰ ਨੇ ਆਪਣਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਸੌਂਪਿਆ ਤੇ ਇਸ ਦੇ ਦੌਰਾਨ ਉਨ੍ਹਾਂ ਦੀ ਗੱਲ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਕਰਵਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਦੋਸ਼ ਪੱਤਰ ਸੁਰੱਖਿਅਤ ਹੈ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਬਾਹਰ ਨਹੀਂ ਜਾਵੇਗੀ ਤੇ ਉਨ੍ਹਾਂ ਦੱਸਿਆ ਕਿ ਜਥੇਦਾਰ ਗੜਗੱਜ ਵੱਲੋਂ ਜਿਸ ਦਿਨ ਉਨ੍ਹਾਂ ਨੂੰ ਸੱਦਿਆ ਗਿਆ ਸੀਗਾ ਉਸ ਦਿਨ ਉਹ ਨਹੀਂ ਆ ਪਾਏ ਤੇ ਅੱਜ ਆਪਣੇ ਪ੍ਰੋਗਰਾਮ ਦੇ ਮੁਤਾਬਕ ਆਏ ਨੇ ਤੇ ਅੱਜ ਜਥੇਦਾਰ ਗੜਗੱਜ ਬਾਹਰ ਹਨ। ਇਸ ਦੇ ਲਈ ਉਨ੍ਹਾਂ ਨੂੰ ਮੁੜ ਸਮਾਂ ਨਿਰਧਾਰਤ ਕਰਨ ਤੋਂ ਬਾਅਦ ਹੀ ਮਿਲਣ ਵਾਸਤੇ ਆਖਿਆ ਗਿਆ। ਉਨ੍ਹਾਂ ਆਖਿਆ ਕਿ ਬੀਬੀ ਵੱਲੋਂ ਸੌਂਪਿਆ ਗਿਆ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵੱਲੋਂ ਹੀ ਅਗਲੇਰੀ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਕੀਤਾ ਫਿਰ ਜਾਵੇਗਾ। ਦੂਸਰੇ ਪਾਸੇ ਵਿਧਾਨ ਸਭਾ ਦੀਆਂ ਤਿਆਰੀਆਂ ਜਿਹੜੀਆਂ ਨੇ ਹਰ ਪਾਰਟੀਆਂ ਕਰ ਰਹੀਆਂ ਨੇ ਤੇ ਉਸੇ ਤਰਜ਼ ਦੇ ਉੱਤੇ ਵਾਰਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਲਈ 4 ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਤੇ ਗੀਤਕਾਰ ਰੋਂਤਾ ਰਾਮਪੁਰਾ ਫੂਲ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਖਿੱਚਦਿਆਂ ਹੋਇਆਂ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਦੇ ਲਈ ਆਪਣੇ ਜਿਹੜੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਮਸ਼ਹੂਰ ਪੰਜਾਬੀ ਗੀਤਕਾਰ ਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਗਿੱਲ ਰੌਂਤਾ ਬੀਤੇ ਹਫ਼ਤੇ ਹੀ ਚੰਡੀਗੜ੍ਹ ਵਿਖੇ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤੇ ਰਾਮਪੁਰਾ ਫੂਲ ਤੋਂ ਉਨ੍ਹਾਂ ਦੀ ਚੋਣ ਲੜਨ ਦੀ ਤਿਆਰੀ ਦੇ ਨਾਲ ਹੁਣ ਇਸ ਹਲਕੇ ਦੇ ਵਿੱਚ ਮੁਕਾਬਲਾ ਰੋਚਕ ਜਿਹੜਾ ਬਣਦਾ ਦਿਖ ਰਿਹਾ, ਜਿੱਥੇ ਉਨ੍ਹਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਹੋਏਗੀ ਤੇ ਗਿੱਲ ਰੌਂਤਾ ਸਮਾਜਿਕ ਕਰਮਚਾਰੀ ਤੇ ਮੋੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਕਾਫ਼ੀ ਕਰੀਬੀ ਮੰਨੇ ਜਾ ਰਹੇ ਨੇ। ਪੰਜਾਬੀ ਸੰਗੀਤ ਤੇ ਫਿਲਮ ਉਦਯੋਗ ਦੇ ਵਿੱਚ ਵੀ ਉਨ੍ਹਾਂ ਦਾ ਚੰਗਾ ਰਸੂਖ ਹੈ। ਦੂਸਰੇ ਪਾਸੇ ਪਾਰਟੀ ਨੇ ਪਟਿਆਲਾ ਦੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਕੜਾਮ ਨੂੰ ਹਲਕਾ ਇੰਚਾਰਜ ਥਾਪਿਆ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜਿਆ ਰਿਹਾ ਤੇ ਪੰਥਕ ਹਲਕਿਆਂ ਦੇ ਵਿੱਚ ਚੰਗੀ ਪਛਾਣ ਕਹਿੰਦੇ ਰੱਖਦਾ ਹੈ। ਸਮਰਾਲਾ ਹਲਕੇ ਤੋਂ ਪਾਰਟੀ ਨੇ ਬਰਜਿੰਦਰ ਸਿੰਘ ਬਬਲੂ ਲੋਪੋ ਦੇ ਨਾਂ ਦਾ ਜਿਹੜਾ ਐਲਾਨ ਕੀਤਾ ਜੋ ਕਿ ਦਾਖਾ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਦੇ ਨੇੜਲੇ ਸਾਥੀ ਸਮਝੇ ਜਾਂਦੇ ਨੇ। ਉਥੇ ਹੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੇ ਪਿਤਾ ਕਾਬਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਬਾਨੀ ਜਿਹੜੇ ਆਗੂਆਂ ਦੇ ਵਿੱਚੋਂ ਇੱਕ ਨੇ। ਇੱਥੇ ਵੀ ਤਾਂ ਪਰਿਵਾਰਵਾਦ ਬਣ ਗਿਆ ਜੀ। ਫਿਰ ਦੂਸਰੇ ਪਾਸੇ ਗੱਲਬਾਤ ਕਰੀਏ CBI ਦੀ। ਪੰਜਾਬ CBI ਕੇਸ ਜਿਹੜਾ ਤਲਬ ਕੀਤੇ ਜਾਣ ਦੇ ਉੱਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ। ਅੱਜ ਸੀਬੀਆਈ ਨੇ ਅੱਜ ਸਵੇਰੇ ਹੀ ਜਾਰੀ ਕੀਤੇ ਸੀ ਸਮਨ ਤੇ ਘਰਾਂ ਚੋਂ ਜਿਹੜੀ ਟੀਮ ਵੀ ਪੁੱਜੀ ਸੀ ਤੇ ਉੱਥੇ ਵੀ ਜਿਹੜੇ ਉਹਨਾਂ ਨੂੰ ਸਮਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਨੇ ਕਿ ਉਹਨਾਂ ਨੇ ਚਪਕਾਏ ਵੀ ਹੈ, ਪਤਾ ਨਹੀਂ ਬਾਕੀ ਚਪਕਾਏ ਆ ਕਿ ਨਹੀਂ ਚਪਕਾਏ ਆ। ਕੇਂਦਰੀ ਜਾਂਚ ਬਿਊਰੋ ਸੀਬੀਆਈ ਦੇ ਵੱਲੋਂ ਦੂਜੀ ਵਾਰ ਤਲਬ ਕੀਤੇ ਜਾਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਅੱਜ ਸੰਘੀ ਏਜੰਸੀ ਅੱਗੇ ਪੇਸ਼ ਨਹੀਂ ਹੋਏ ਨੇ, ਕਿਉਂਕਿ ਕੱਲ ਦੇ ਜਿਹੜੇ ਬਿਆਨ ਸੀ ਮਾਨ ਸਾਹਿਬ ਦੇ, ਕਹਿੰਦੇ ਕਿ ਜੇ ਸਾਨੂੰ ਸਮਨ ਮਿਲ ਜਾਣਗੇ ਦਿੱਤੇ ਜਾਣਗੇ ਤਾਂ ਜ਼ਰੂਰ ਅਸੀਂ ਭਾਈ ਕੋਆਪਰੇਟ ਕਰਾਂਗੇ, ਪਰ ਜੇ ਸਮਨ ਲਓਗੇ ਤਾਂ ਹੀ ਆ ਨਾ ਜੀ। ਅਗਲੇ ਤਾਂ ਤੁਹਾਨੂੰ ਸਮਨ ਦੇਣ ਨੂੰ ਪਿੱਛੇ ਪਿੱਛੇ ਘੁੰਮਦੇ ਫਿਰਦੇ ਆ। ਸੀਬੀਆਈ ਨੇ ਉਨ੍ਹਾਂ ਨੂੰ ਇੱਥੇ ਸੈਕਟਰ 30 ਸਥਿਤ ਆਪਣੇ ਦਫ਼ਤਰ ਦੇ ਵਿੱਚ ਦੁਪਹਿਰ 3 ਵਜੇ ਤਲਬ ਕੀਤਾ ਸੀ, ਪਰ ਅੱਜ ਉਹ ਦੂਜੀ ਵਾਰ ਵੀ ਸੰਘੀ ਏਜੰਸੀ ਦੇ ਕੋਲ ਪੇਸ਼ ਨਹੀਂ ਹੋਏ। ਅਧਿਕਾਰੀ ਅੱਜ ਉਨ੍ਹਾਂ ਦੀ ਮੁੜ ਉਡੀਕ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਮੁੱਖ ਜਿਹੜੇ ਨੇ ਮੰਤਰੀ ਦਫ਼ਤਰ ਨੇ ਕੋਈ ਸਮਨ ਪ੍ਰਾਪਤ ਨਾ ਹੋਣ ਦੀ ਜਿਹੜੀ ਗੱਲ ਕਹੀ ਸੀ। ਸੀਬੀਆਈ ਦੇ ਵੱਲੋਂ ਸ਼ੁੱਕਰਵਾਰ ਸਵੇਰੇ ਘੁੰਮਣ ਅਤੇ ਹੋਰਨਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸਮਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤਲਬੀ ਦੇ ਨੋਟਿਸ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਘੁੰਮਣ ਦੇ ਜੱਦੀ ਪਿੰਡ ਘਰਾਚੋ ਵਿਖੇ ਭੇਜੇ ਗਏ ਸਨ। ਅੱਜ ਇੱਕ ਵਿਸ਼ੇਸ਼ ਟੀਮ ਘਰਾਚੋ ਦੇ ਵਿੱਚ ਸਵੇਰ ਵਕਤ ਜਿਹੜਾ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਹੋਈ ਸੀ ਤੇ ਸੀਬੀਆਈ ਟੀਮਾਂ ਨੇ ਇਹ ਸਮਨ ਮੁਲਜ਼ਮਾਂ ਦੇ ਘਰਾਂ ਦੇ ਮੁੱਖ ਗੇਟਾਂ ਦੇ ਉੱਤੇ ਵੀ ਕਹਿੰਦੇ ਚਿਪਕਾ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਨੇ ਕਿ ਜਦੋਂ ਵੀ ਕੋਈ ਸਮਨ ਢੁਕਵੀਂ ਪ੍ਰਕਿਰਿਆ ਤਹਿਤ ਤਾਮੀਲ ਹੋਣਗੇ ਤਾਂ ਘੁੰਮਣ ਜਿਹੜਾ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਆਪਣੇ ਦਫ਼ਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੀਬੀਆਈ ਦੇ ਆਉਣ ਦਾ ਮਤਲਬ ਹੈ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਸ਼ਾਇਦ ਉਸੇ ਕਰਕੇ ਹੀ ਖੁਸ਼ੀਆਂ ਮਨਾ ਰਹੇ ਨੇ, ਅੱਜ ਵੀ ਕਾਫੀ ਰੰਗੀਲੇ ਸੀਗੇ ਜੀ। ਚੁਸ਼ਪਿੰਦਰ ਸਿੰਘ ਚਾਹਲ ਨੂੰ ਜਿਹੜਾ ਵੀ ਤਲਬੀ ਨੋਟਿਸ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਰਾਜਵੀਰ ਘੁੰਮਣ ਦੇ ਵੱਲੋਂ ਸੀਬੀਆਈ ਦੀ ਜਾਂਚ ਦੇ ਖਿਲਾਫ਼ ਕਾਨੂੰਨੀ ਚਾਰਾਜੋਈ ਵੀ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹਦੇ ਉੱਤੇ ਵੀ ਜਿਹੜੀ ਅੱਜ ਖ਼ਬਰ ਆ ਗਈ ਹੈ ਉਹਦੀ ਵੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸੀਬੀਆਈ ਦੀ ਜਾਂਚ ਖਿਲਾਫ਼ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਸ਼ੀਲ ਨਾਗੂ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਵੱਖ ਕਰ ਲਿਆ, ਉਹ ਕਹਿੰਦੇ ਨੇ ਭਾਈ ਮੈਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜਾ ਕੰਮ ਕਰ ਚੁੱਕਿਆ ਤੇ ਮੇਰੇ ਉੱਤੇ ਉਂਗਲੀ ਵਗੈਰਾ ਉੱਠੇਗੀ, ਇਹਦੇ ਨਾਲੋਂ ਚੰਗਾ ਤੁਸੀਂ ਆਰਾਮ ਨਾਲ 17 ਹੋਰ ਜਿਹੜੀਆਂ ਨੇ ਬੈਠਕਾਂ ਬੈਠਦੀਆਂ ਨੇ ਤੇ ਉੱਥੇ ਜਾ ਕੇ ਤੁਸੀਂ ਆਪਣੀ ਸੁਣਵਾਈ ਕਰਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ ਤੇ ਉਹ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਵਿਵਾਦ ਵਧੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ੀਲ ਨਾਗੂ ਨੇ ਸ਼ੁੱਕਰਵਾਰ ਨੂੰ ਆਪ ਅਗਵਾਈ ਵਾਲੀ ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਤੇ 2 ਮਹੀਨਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਦੇ ਸੀਬੀਆਈ ਨੂੰ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਜਿਵੇਂ ਇਹ ਮਾਮਲਾ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਦੇ ਸਾਹਮਣੇ ਆਇਆ, ਜਸਟਿਸ ਦੱਤਾ ਨੇ ਕਿਹਾ ਕਿ ਇਸ ਦੀ ਸੁਣਵਾਈ ਜਸਟਿਸ ਨਾਗੂ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਵਿੱਚ ਆਪਣੀ ਤਰੱਕੀ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਜਸਟਿਸ ਨਾਗੂ ਨੇ ਆਪ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ ਜੁੜੇ ਕੇਸਾਂ ਦੀ ਲਗਾਤਾਰ ਸੁਣਵਾਈ ਕੀਤੀ ਸੀ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜੈਦੀਪ ਗੁਪਤਾ ਨੇ ਦਲੀਲ ਦਿੱਤੀ ਕਿ ਉਹ ਜਸਟਿਸ ਨਾਗੂ ਦੇ ਦੁਆਰਾ ਨਜਿੱਠੇ ਗਏ ਫੈਸਲੇ ਦੇ ਉੱਤੇ ਭਰੋਸਾ ਨਹੀਂ ਕਰ ਰਹੇ ਨੇ। ਜਸਟਿਸ ਦੱਤਾ ਨੇ ਕਿਹਾ, ਨਹੀਂ ਨਹੀਂ ਮਿਸਟਰ ਗੁਪਤਾ, ਅਸੀਂ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਹਾਂ, ਕੋਈ ਨਹੀਂ ਜਾਣਦਾ ਕਿ ਹਮਲਾ ਕਿੱਥੋਂ ਆਵੇਗਾ। ਇੱਥੇ 17 ਹੋਰ ਬੈਚ ਨੇ, ਅਸੀਂ ਕੇਸ ਨੂੰ CJI ਦੇ ਸਾਹਮਣੇ ਰੱਖਣ ਦੇ ਲਈ ਆਦੇਸ਼ ਤੇ ਦਸਖਤ ਕਰਾਂਗੇ, ਤੁਸੀਂ ਇਸਦਾ ਜਿਹੜਾ ਜ਼ਿਕਰ ਕਰੋ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਵਕੀਲ ਨikhil ਸਰਾਫ ਦੇ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਖਿਲਾਫ ਜਿਹੜਾ ਸੀ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਸੀ। ਦੋਸ਼ਾਂ ਦੇ ਵਿੱਚ ਤਬਾਦਲਿਆਂ ਦੇ ਲਈ ਨਗਦੀ ਅਤੇ ਅਨੁਕੂਲ ਨੀਤੀਆਂ ਪ੍ਰਾਪਤ ਕਰਨ ਦੇ ਲਈ ਨਗਦੀ ਸ਼ਾਮਲ ਨੇ। ਪਟੀਸ਼ਨ ਨੇ ਦਲੀਲ ਦਿੱਤੀ, ਜਿਹੜਾ ਪਟੀਸ਼ਨਰ ਸੀਗਾ, ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਹਦੇ ਵਿੱਚ ਭਾਈ ਹੁਣ CBI ਨੂੰ ਸਮਾਂ ਮਿਲ ਗਿਆ ਤੇ ਲੱਗਦਾ ਨਹੀਂ ਕਿ ਸੋਮਵਾਰ ਤੱਕ ਕੁਝ ਹੋਏਗਾ ਤੇ ਇੰਨੀ ਜਲਦੀ ਰੋਕਾਂ ਲੱਗਣਗੀਆਂ। ਖੁੱਲੀ ਖੇਡ ਹੁਣ ਖੇਡਣਗੇ, ਚੱਕ ਲੋ ਹੀ ਹੋਏਗੀ ਹੁਣ ਤਾਂ, ਦੇਖਦੇ ਹਾਂ। ਤੇ ਨਾਲ ਨਾਲ ਅੱਜ DGP ਨੂੰ ਵੀ ਜਿਹੜਾ ਪੱਕਾ ਕਰ ਦਿੱਤਾ। ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਇੱਕ ਹੋਰ ਜਾਂਚ ਜਿਹੜੀ ਖੁੱਲ ਗਈ ਹੈ, ਪਹਾੜ ਪੁੱਟੇ ਗਏ ਤੇ ਅਫਸਰਾਂ ਨੂੰ ਭਿਣਕ ਤੱਕ ਨਹੀਂ ਪਈ। ਹਾਈਕੋਰਟ ਨੇ CBI ਨੂੰ ਹੁਸ਼ਿਆਰਪੁਰ ਦੀ ਜਿਹੜੀ ਹੈ ਨਜਾਇਜ਼ ਮਾਈਨਿੰਗ ਦੀ ਜਾਂਚ ਸੌਂਪ ਦਿੱਤੀ ਹੈ। ਬੜੇ ਲੰਮੇ ਸਮੇਂ ਤੋਂ ਚਲੋ ਚਰਚਾ ਦਾ ਵਿਸ਼ਾ ਰਿਹਾ, ਪਰ ਕਿਸੇ ਨੇ ਗੱਲ ਨਹੀਂ ਗੋਲੀ ਸੀ। ਪਰ ਲੱਗਦਾ ਹੈ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਆ ਹੈਰਾਨ ਕਰਨ ਵਾਲੇ ਆ, ਹੱਥਾਂ ਤੇ ਦੰਦੀਆਂ ਵੱਢਣ ਵਾਲੇ ਆ ਕਿ ਇੰਨਾ ਕੁਝ ਜਿਹੜਾ ਨਜਾਇਜ਼ ਹੋ ਰਿਹਾ। ਹੁਸ਼ਿਆਰਪੁਰ ਕਿਸੇ ਨੇ ਤਾਂ ਸੁਣੀ ਹੈ, ਚਲੋ ਚੰਗੀ ਗੱਲ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ CBI ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਪੂਰੇ ਖੇਤਰ ਦਾ ਵਿਸਤ੍ਰਿਤ ਡਰੋਨ ਸਰਵੇਖਣ ਕਰਵਾਉਣ ਦੇ ਉੱਤੇ ਗੂਗਲ ਅਰਥ, ਇਸਰੋ ਜਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ 3 ਆਯਾਮੀ ਸੈਟੇਲਾਈਟ ਤਸਵੀਰਾਂ ਹਾਸਲ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਤਸਵੀਰਾਂ ਦੀ ਮਦਦ ਦੇ ਨਾਲ ਖੇਤਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈਆਂ ਤਬਦੀਲੀਆਂ ਤੇ ਮਾਈਨਿੰਗ ਕਰਨ ਕਾਰਨ ਜਿਹੜਾ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਜਾਂਚ ਅਤੇ ਸਰਵੇਖਣ ਦੇ ਉੱਤੇ ਹੋਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਰਾਹੁਲ ਮਨਚੰਦਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਹੁਕਮ ਦੇ ਦਿੱਤੇ ਹੈ। ਅਦਾਲਤ ਨੇ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਨੂੰ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ ਤੇ ਮੁੱਖ ਨਿਆਇਕ ਮੈਜਿਸਟਰੇਟ ਤੇ ਅਥਾਰਟੀ ਦੇ ਸਕੱਤਰ ਵੱਲੋਂ 14 ਸਤੰਬਰ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਵੱਖ ਵੱਖ ਥਾਵਾਂ ਦੇ ਉੱਤੇ ਖਣਨ ਦੀ ਡੂੰਘਾਈ 20 ਤੋਂ ਲੈ ਕੇ 110 ਫੁੱਟ ਤੱਕ ਪਾਈ ਗਈ ਹੈ। ਕੁਝ ਥਾਵਾਂ ਦੇ ਪਹਾੜਾਂ ਦੇ ਪਹਾੜ ਖਾ ਗਏ ਨੇ, ਕੁਝ ਥਾਵਾਂ ਦੇ ਉੱਤੇ ਤਾਂ ਪਾਣੀ ਭਰ ਜਾਣ ਦੇ ਉੱਤੇ ਉੱਥੇ ਪਹੁੰਚਣ ਜਾਂ ਪਹੁੰਚਣ ਦੇ ਵਿੱਚ ਮੁਸ਼ਕਲ ਹੋਣ ਦੇ ਕਾਰਨ ਡੂੰਘਾਈ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। ਤੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਿਰੀਖਣ ਟੀਮ ਨੂੰ ਅਸਲ ਥਾਵਾਂ ਤੱਕ ਪਹੁੰਚਣ ਤੋਂ ਰੋਕਣ ਜਾਂ ਉਸ ਨੂੰ ਕਿਸੇ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ। ਕਈ ਥਾਵਾਂ ਦੇ ਉੱਤੇ ਰਸਤੇ ਬੰਦ ਮਿਲੇ, ਜਦਕਿ ਕੁਝ ਥਾਵਾਂ ਦੇ ਉੱਤੇ ਰਸਤੇ ਤੋੜ ਦਿੱਤੇ ਗਏ ਸਨ। ਨਿਰੀਖਣ ਦੇ ਦੌਰਾਨ ਕਈ ਸਟੋਨ ਕਰਸ਼ਰ ਜਿਹੜੇ ਇਕਾਈਆਂ ਤੇ ਜਿਹੜੇ ਮੁਲਾਜ਼ਮ ਨਹੀਂ ਮਿਲੇ ਮੁਲਾਜ਼ਮ ਨਹੀਂ ਮਿਲੇ ਉੱਥੇ ਕੰਮ ਕਰ ਰਹੇ। ਹਾਲਾਂਕਿ ਉੱਥੇ ਟਰੱਕ, ਟਿੱਪਰ ਤੇ JCB ਵਰਗੀਆਂ ਭਾਰੀ ਮਸ਼ੀਨਾਂ ਖੜੀਆਂ ਮਿਲੀਆਂ। ਮਾਈਨਿੰਗ ਸਮੱਗਰੀ ਦੇ ਢੇਰ ਵੀ ਮਿਲੇ। ਰਿਪੋਰਟ ਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਨਿਰੀਖਣ ਦੀ ਜਾਣਕਾਰੀ ਪਹਿਲਾਂ ਹੀ ਸੰਬੰਧਿਤ ਲੋਕਾਂ ਤੱਕ ਪਹੁੰਚ ਚੁੱਕੀ ਸੀ, ਜਿਸ ਦੇ ਕਾਰਨ ਉਸ ਦਿਨ ਕੰਮ ਬੰਦ ਜਿਹੜਾ ਰੱਖਿਆ ਗਿਆ। ਅਦਾਲਤ ਨੇ ਇਨ੍ਹਾਂ ਹਾਲਾਤਾਂ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਲੇ ਸੰਬੰਧਿਤ ਅਧਿਕਾਰੀ ਪਹਿਲੀ ਨਜ਼ਰੇ ਆਪਣੇ ਫਰਜ਼ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਤੇ ਸਰਕਾਰੀ ਅਧਿਕਾਰੀਆਂ ਤੇ ਮਾਈਨਿੰਗ ਦੇ ਵਿੱਚ ਸ਼ਾਮਲ ਲੋਕਾਂ ਵਿਚਾਲੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਵੀ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਇਰ ਹਲਫਨਾਮੇ ਦੇ ਵਿੱਚ ਦੱਸਿਆ ਗਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਜ਼ੂਰ ਸ਼ੁਦਾ ਜਿਹੜਾ ਵਪਾਰਕ ਮਾਈਨਿੰਗ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ, ਕਰਸ਼ਰ ਮਾਈਨਿੰਗ ਸਾਈਟਾਂ ਵਿੱਚੋਂ ਕੋਈ ਵੀ ਚਾਲੂ ਨਹੀਂ ਸੀ। ਜ਼ਿਲ੍ਹੇ ਦੇ ਵਿੱਚ 31 ਸਟੋਨ ਕਰਸ਼ਰ ਰਜਿਸਟਰਡ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 26 ਜਿਹੜੇ ਚਾਲੂ ਨੇ, ਚੱਲ ਰਹੇ ਨੇ। ਹਾਲਾਂਕਿ ਇਨ੍ਹਾਂ ਦੇ ਲਈ ਕੱਚੇ ਮਾਲ ਦੇ ਸਰੋਤ ਦੇ ਬਾਰੇ ਅਦਾਲਤ ਨੂੰ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ CBI ਮੁੱਢਲੀ ਜਾਂਚ ਦੇ ਦੌਰਾਨ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇਗੀ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਮਾਹਰ ਸੰਸਥਾਵਾਂ ਦੀ ਮਦਦ ਵੀ ਲੈ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਅਗਵਾਈ ਸੁਣਵਾਈ 7 ਦਸੰਬਰ 2026 ਨੂੰ ਹੋਏਗੀ ਤੇ ਉਦੋਂ ਤੱਕ CBI ਨੂੰ ਆਪਣੀ ਰਿਪੋਰਟ ਸੀਲਬੰਦ ਕਰਕੇ ਲਿਫਾਫੇ ਦੇ ਵਿੱਚ ਜਿਹੜਾ ਅਦਾਲਤ ਨੂੰ ਸਾਹਮਣੇ ਪੇਸ਼ ਕਰਨ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਆ ਤੇ ਉਹਨਾਂ ਨੂੰ ਇਹ ਜਿਹੜੀ ਹੈ ਪੇਸ਼ ਕਰਨੀ ਪਵੇਗੀ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ, ਹੁਣ ਦੇਖਦੇ ਹਾਂ ਕੀ ਕੁਝ ਬਣਦਾ। ਇਸੇ ਤਰ੍ਹਾਂ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਮਾਨਹਾਨੀ ਮਾਮਲੇ ਨੂੰ ਰੋਸਟਰ ਜਿਹੜਾ ਜੱਜ ਕੋਲ ਦੇ ਭੇਜ ਦਿੱਤਾ ਹੈ। ਇੱਕ ਦੋ ਖਬਰਾਂ ਹੋਰ ਨੇ, ਉਹਨੂੰ ਕੰਪਲੀਟ ਕਰਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆਪਣੇ ਨਾਲ ਜੁੜ ਚੁੱਕੇ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਦੀ ਕਥਿਤ ਜਿਹੜੀ ਹੈ ਪਾਲਣਾ ਨਾ ਕਰਨ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਨਹਾਨੀ ਜਿਹੜੀ ਹੈ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਮਾਮਲਾ ਵੀ ਸ਼ਾਮਲ ਦੱਸਿਆ। ਨਾਲ ਹੀ ਸੰਬੰਧਿਤ ਮਾਮਲਿਆਂ ਨੂੰ ਰੋਸਟਰ ਡਿਊਟੀ ਸੂਚੀ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਮਾਨਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਜਿਹੜੇ ਨੇ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਦੇ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਕਿਆ ਬਾਤ ਹੈ ਜੀ, ਮਾਫ਼ੀਆਂ ਮੰਗਣੀਆਂ ਪੈਣੀਆਂ ਨੇ, ਕਿੱਥੇ ਪੰਗਾ ਲੈ ਲਿਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਦੇ ਨਾਲ ਜੁੜੀ ਹੋਈ ਹੈ ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਕੀਤਾ ਜਾਵੇਗਾ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ਤੇ ਉੱਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਦੇ ਨਾਲ ਵੀ ਸਾਵਧਾਨੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਦੇ ਨਜਿੱਠਣ ਦੇ ਲਈ ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ। ਰਾਜ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਦੇ ਵਿੱਚ ਨੁਕਸ ਦੇ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣ ਬੁੱਝ ਕੇ ਇਰਾਦਾ ਨਹੀਂ ਸੀਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮਾਫ਼ੀ ਮੰਗਣ ਦਾ ਇਰਾਦਾ ਰੱਖਦਾ ਤੇ ਦੇਖਦਿਆਂ ਹੁਣ ਮਾਫ਼ੀ ਮੰਗਦੇ ਕੀ ਕਰਦੇ ਆ। ਪਰ 31 ਅਗਸਤ ਤੱਕ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਨੂੰ ਪਹਿਲਾਂ ਤੇ ਹੁਣ ਦੇਖਦੇ ਆ ਅੱਗੇ ਕੀ ਬਣਦਾ ਹੈ ਜਾ ਕੇ। ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ DGP ਗੌਰਵ ਯਾਦਵ ਬਣ ਗਏ ਨੇ ਰੈਗੂਲਰ DGP। ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ DGP ਵਜੋਂ ਅਹੁਦਾ ਸੰਭਾਲਣ ਮਗਰੋਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਪੰਜਾਬ ਸਰਕਾਰ ਨੇ ਆਖਰ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ DGP ਵਜੋਂ ਨਿਯੁਕਤ ਕਰ ਛੱਡਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ DGP ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕਹਿ ਸਕਦੇ ਹਾਂ ਕਿ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ ਨੇ ਅਗਲੀਆਂ ਸਰਕਾਰਾਂ ਦੇ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ ਹੋਰ ਸੈਣੀ ਸਾਹਿਬ ਦੇ ਨਾਲ ਵੀ। ਤੇ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਰੱਦ ਕੀਤੀ ਹੈ ਤੇ ਦਿੱਲੀ 'ਚ ਰੋਸ ਪ੍ਰਦਰਸ਼ਨ ਤੋਂ ਪਹਿਲਾਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਤੇ CGP ਪ੍ਰੋਟੈਸਟ ਜਿਹੜਾ ਸੁਪਰੀਮ ਕੋਰਟ ਦਾ ਸਖ਼ਤ ਉਹਦੇ ਉੱਤੇ ਹੁਕਮ ਵੀ ਆ ਗਿਆ ਕਿ ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ ਕਿਉਂਕਿ ਆਮ ਲੋਕਾਂ ਨੂੰ ਜਿਹੜੇ ਕੰਮਾਂ ਕਾਰਾਂ ਤੇ ਜਾਣਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਤੇ ਇਸ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਨੋਟਿਸ ਵੀ ਲਿਆ। ਸਿਖਰਲੀ ਅਦਾਲਤ ਨੇ ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੇ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਦਾ ਨੋਟਿਸ ਲੈ ਲਿਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘੇ ਹੋ ਜੀ?
1: ਹਾਲ ਚਾਲ ਠੀਕ ਹੈ ਜੀ।
0: ਲੱਗਦਾ ਸੈਣੀ ਸਾਹਿਬ ਮੁਸ਼ਕਲਾਂ ਵੱਧਦੀਆਂ ਹੀ ਜਾਂਦੀਆਂ ਨੇ ਜੀ, ਵੱਧਦੀਆਂ ਜਾਂਦੀਆਂ ਨੇ ਜੀ।
1: ਮੈਂ ਵੀ ਅੱਜ ਧਰਮ ਸੰਕਟ ਦੇ ਵਿੱਚ ਸੀਗਾ ਜੀ। ਮੈਂ ਬੇਟੇ ਕੋਲ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਵੀ 2 ਦਿਨ ਪਾਪਾ ਵੀ ਮੈਂ ਇੱਥੇ ਇਕੱਲਾ ਬੈਠਾ ਰਹਿੰਦਾ ਹੈਗਾ ਆ ਤੇ ਤੁਸੀਂ ਕੋਈ ਫੋਨ ਕਾਲ ਲੈਂਦਾ ਨੀ। ਰੋਜ਼ਾਨਾ ਜਿਹੜਾ ਮੇਰਾ ਰੁਟੀਨ ਆ ਵੀ ਜੇ ਮੈਂ ਉੱਥੋਂ ਗੈਰ ਹਾਜ਼ਰ ਹੋਊਂਗਾ ਤੇ ਉੱਥੇ ਵੀ ਮੇਰਾ ਨਾ ਮਨ ਦੇ ਵਿੱਚ ਜਿਹੜਾ ਰਹਿਣਾ ਆ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਚਲੋ ਐਨੀਵੇ। ਤੇ ਉਹ ਕਹਿੰਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ। ਹਾਂਜੀ ਇੱਥੇ ਜੋਲ ਭੈਣ ਜੀ ਤੋਂ ਮਾਫ਼ੀ ਕਿਉਂਕਿ ਅੱਜ ਮੈਨੂੰ ਗੁਰਬਾਣੀ ਨੀ ਸੁੱਝਦੀ, ਅੱਜ ਮੇਰਾ ਧਰਮ ਸੰਕਟ ਪਿਆ ਆ ਜੀ।
0: ਕੀ ਬਾਤ ਹੈ ਜੀ।
1: ਬਾਕੀ ਭਾਰਤ ਸਾਹਿਬ ਦੇਖੋ ਤੁਸੀਂ ਬਾਕੀ ਖਬਰਾਂ ਤਾਂ ਡਿਟੇਲ ਦੇ ਵਿੱਚ ਹੀ ਕਰ ਹੀ ਲਈਆਂ ਹੈਗੀਆਂ ਤੇ ਮੇਰੇ ਕੋਲ ਵੀ ਜਿਹੜਾ ਹੈਗਾ ਆ ਕੋਈ ਏਦਾਂ ਦੀ ਕੋਈ ਸਪੈਸ਼ਲ ਚੀਜ਼ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਅਲੱਗ ਰੱਖ ਕੇ ਪਰੋਸ ਸਕਾਂ। ਹਾਂਜੀ ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਂ ਹੈਡਿੰਗ ਜਿਹੜੀ ਆ ਭਾਰਤ ਸਾਹਿਬ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਇਨਸਿਸਟ ਕਰਕੇ ਬਣਾਇਆ ਸੀ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿ ਉਹ ਜਿਹੜਾ ਹੈਗਾ ਨਾ ਜੀ ਆਵਾਜ਼ਾਂ ਮਾਰੀਆਂ ਹਾਂਜੀ ਬੁਲਾਇਆ ਕਈ ਵਾਰ ਵੇ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੇ ਉਧਰੋਂ ਇਹ ਸੀ ਜੀ ਉਡੀਕਾਂ ਵਿੱਚ ਰਾਤ ਲੰਘ ਗਈ। ਹਾਂਜੀ
0: ਉਮੀਦਾਂ ਦੇ ਸਹਾਰੇ ਵੀ
1: ਦਿਨ ਲੰਘਦੇ ਉਮੀਦਾਂ ਦੇ ਸਹਾਰੇ ਆ, ਆਪਾਂ ਉਡੀਕਾਂ ਦੇ ਸਹਾਰੇ ਨੀ ਉਮੀਦਾਂ ਦੇ ਸਹਾਰੇ ਕਵਾਂਗੇ ਜੀ। ਇਹਨਾਂ ਨੂੰ ਉਮੀਦ ਸੀ ਜੀ ਭੀ ਮਤਲਬ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਰਾਹਤ ਮਿਲ ਜਾਊ।
0: ਬਿਲਕੁਲ ਹੈ ਜੀ।
1: ਪਰ ਪਰ ਏਦਾਂ ਆ ਕਿ ਉੱਥੇ ਜਿਹੜਾ ਹੈਗਾ ਆ ਜੀ, ਉੱਥੇ ਜਦੋਂ ਸਮਾਂ ਸਹੀ ਨੀ ਨਾ ਹੁੰਦਾ ਜੀ, ਤੇ ਉਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜੀ।
0: ਜੀ
1: ਜਸਟਿਸ ਸ਼ੀਲ ਲਾਗੂ ਸਾਡੇ ਇੱਥੋਂ ਹੀ ਗਏ ਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ।
0: ਬਿਲਕੁਲ ਹੈ ਜੀ।
1: ਹਾਂਜੀ, ਉਹਨਾਂ ਦੀ ਪ੍ਰਮੋਸ਼ਨ ਹੋ ਗਈ ਸੀ ਤੇ ਉਹ ਉੱਥੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ।
0: ਜੀ
1: ਉਹਨਾਂ ਨੇ ਮਤਲਬ ਇਹ ਚੀਜ਼ ਦੇਖੋ, ਹਰ ਇੱਕ ਭਾਈ ਸਾਹਿਬ ਦੇਖੋ ਜਿੱਦਾਂ ਵੱਡਾ ਅਹੁਦਾ ਹੈਗਾ ਨਾ ਜੀ, ਓਡੀ ਵੱਡੀ ਮਰਿਆਦਾ ਹੁੰਦੀ ਆ।
0: ਬਿਲਕੁਲ ਹੈ ਜੀ।
1: ਅਗਲਾ ਬੰਦਾ ਕਹਿੰਦਾ ਮੈਨੂੰ ਨੀ ਪਤਾ ਕਿ ਕੱਲ ਮੇਰੇ ਤੇ ਕੋਈ ਉਂਗਲ ਆਵੇ ਵੀ ਮੈਂ ਉਸ ਵਕੀਲ ਦਾ ਕੋਈ ਕੇਸ ਜਿਹੜਾ ਹੈਗਾ ਆ ਉਹਦੇ ਤੇ ਮਤਲਬ ਸੁਣਵਾਈ ਕੀਤੀ ਹੈਗੀ ਆ। ਕੱਲ ਨੂੰ ਤੁਸੀਂ ਜਿਹੜਾ ਆ ਇੱਥੇ 17 ਬੈਂਚਸ ਹੋਰ ਹੈਗੀਆਂ ਆ, ਤੁਸੀਂ ਆਪਣੀ ਸੁਣਵਾਈ ਉੱਥੋਂ ਕਰਵਾ ਲਓ।
0: ਬਿਲਕੁਲ ਹੈ ਜੀ।
1: ਹਾਂਜੀ, ਉਹ ਦੇਖੋ ਅਗਲਿਆਂ ਨੇ ਤਾਂ ਰਿਕਿਊਜ਼ ਕਰ ਗਏ। ਹਾਂਜੀ, ਭੀ ਮੈਂ ਨੀ ਇਹਦੀ ਸੁਣਵਾਈ ਕਰਨੀ।
0: ਉਹ ਸਾਈਂ ਸਾਹਿਬ ਕੇਸ ਲੱਗੇਗਾ, ਉਹਦਾ ਅਸਰ ਕੀ ਫਾਈਲਾਂ ਹੋਇਆ? ਪੜੀਆਂ ਜਾਣਗੀਆਂ, ਉਹਨੂੰ ਵੀ ਸਮਾਂ ਲੱਗੇਗਾ ਜੀ ਫਿਰ ਅੱਗੇ ਜਾ ਕੇ, ਜਦ ਤੱਕ ਆਪਣੀ
1: ਬਿਲਕੁਲ ਭਾਰਾ ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਭਾਰਾ ਸਾਹਿਬ ਤੁਸੀਂ ਤਾਂ ਸਿਆਣੇ ਹੀ ਬਹੁਤ ਆ, ਮੈਂ ਕੀ ਦੱਸਾਂ।
0: ਤੁਹਾਡੇ ਨਾਲ ਰਹਿ ਰਹਿ ਕੇ ਗੇਮ ਸਿੱਖ ਗਿਆ।
1: ਨਹੀਂ ਨਹੀਂ ਦੇਖਦੇ ਭਾਰਾ ਸਾਹਿਬ ਹੱਦ ਹੋ ਗਈ ਆ। ਚਲੋ ਐਨੀਵੇ ਜੀ, ਉਹ ਨਾ ਜੀ ਹੁਣ ਸ਼ਨੀ ਐਤਵਾਰ ਤਾਂ ਛੁੱਟੀ ਹੋ ਗਈ ਸਰ
0: ਜੀ,
1: ਮੰਡੇ ਨੂੰ ਜਿਹੜਾ ਹੈਗਾ ਆ ਰੋਸਟਰ ਤਿਆਰ ਹੋਣਾ ਆ ਜੀ।
0: ਰੋਸਟਰ ਦੇ ਵਿੱਚ ਜਿਹੜਾ ਹੈਗਾ ਉਹਦੀ,
1: ਹਾਂਜੀ, ਮੁਰਗਾ ਰੋਸਟ ਕਰਨਾ ਹੈਗਾ ਆ, ਤੇ ਫੇਰ ਦੇਖਣਗੇ ਜੀ ਵੀ ਕਿੱਥੇ ਵਾਰੀ ਆਉਂਦੀ ਹੈਗੀ ਆ ਜੀ, ਇਸ ਮਤਲਬ ਬੈਂਚ ਤੋਂ ਇਲਾਵਾ ਕਿਹੜੀ ਬੈਂਚ ਤੇ ਇਹ ਜਾਂਦੇ ਆ ਜੀ। ਇਨ ਦਾ ਮੇਨ ਟਾਈਮ CBI ਕੋ ਸਫੀਸ਼ੈਂਟ ਟਾਈਮ ਹੋਏਗਾ ਕਿ ਇਹਨਾਂ ਨੂੰ ਜਿਹੜਾ ਆ ਭਈ ਨੱਥ ਪਾਈ ਜਾ ਸਕੇ ਜੀ। ਜਿਹੜਾ ਰਾਜਵੀਰ ਘੁੰਮਣ ਹੋਣੀ ਇਧਰ ਉਧਰ ਦੌੜੇ ਆ, ਤੇ ਕਦੀ ਆਪਣੀ ਕਹਿੰਦੇ ਜੀ ਸਾਨੂੰ ਸਮਨ ਆਉਣਗੇ ਤੇ ਫੇਰ ਪੇਸ਼ ਹੋ ਜਾਗੇ।
0: ਬਿਲਕੁਲ ਜੀ, ਅਗਲਿਆਂ ਨੇ
1: ਸਾਨੂੰ ਨੀ ਪਤਾ ਵੀ ਸਮਨ ਇਹਨਾਂ ਨੂੰ ਕਿੱਦਾਂ ਕਰਵਾਏ ਜਾਣਗੇ ਜੀ।
0: ਜੀ
1: ਨਾ ਤੁਸੀਂ ਲੱਭੋ ਕਿੱਥੋਂ ਸਮਨ ਦੇ ਦੇਣੇ ਜੀ ਇਹਨਾਂ ਨੂੰ, ਜਦ ਇਹ ਹਾਥੀ ਨੀ ਆਉਣੇ ਤੇ।
0: ਜੀ
1: ਜਦੋਂ ਇੱਕ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ, ਤੁਹਾਨੂੰ ਨੀ ਪਤਾ ਪੂਰੇ ਪੰਜਾਬ ਨੂੰ ਪਤਾ ਆ, ਸਾਰੀਆਂ ਅਖਬਾਰਾਂ ਚ ਖਬਰ ਆ ਵੀ ਹਾਂਜੀ CBI ਰੇਡ ਕਰਦੀ ਪਈ ਆ ਤੇ ਤੁਹਾਨੂੰ ਲੱਭਦੀ ਪਈ ਹੈਗੀ ਆ, ਤੇ ਤੁਸੀਂ ਫੇਰ ਵੀ ਸਮਨ ਕਹਿੰਦੇ ਹੈਗੇ ਕਿ ਡਾਕੀਆ ਡਾਕ ਲਾਇਆ ਆਵੇ।
0: ਸੈਰੀ ਸਾਹਿਬ ਇਹ ਦੋ ਵਾਰੀ ਹੋ ਚੁੱਕਾ, ਕਿੰਨੀ ਕੁ ਵਾਰੀ ਸਮਨ ਹੋਰ ਭੇਜਣਗੇ ਜੀ? ਫਿਰ ਲੁੱਕ ਆਊਟ ਨੋਟਿਸ ਵੀ ਨਿਕਲੇਗਾ ਜੀ ਇਹਨਾਂ ਦਾ।
1: ਭਾਰਾਈ ਸਾਹਿਬ ਏਦਾਂ ਦੀ ਤਾਂ ਗੱਲ, ਉਹਨਾਂ ਨੇ ਲੁਕਆਊਟ ਨੋਟਿਸ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਆ। ਇਹ ਤੁਸੀਂ ਦੇਖਿਓ ਸੀ ਆਜ ਕੀ ਰਾਤ ਹੈ ਮਹਿਮਾ, ਇਹ ਇਹਨਾਂ ਨੇ ਚੱਕ ਲੈਣਾ CBI ਨੇ
0: ਜੀ।
1: ਉਹਦਾ ਕਾਰਨ ਇਹ ਨਾ ਕਿ ਜਦੋਂ ਕੋਈ ਬੰਦਾ ਸ਼ਰਾਫਤ ਦੇ ਤੌਰ ਤੇ ਪੇਸ਼ ਨਹੀਂ ਹੋ ਰਿਹਾ ਆ, ਤੇ ਫੇਰ ਅਗਲਿਆਂ ਨੇ ਜਿਹੜਾ ਹੈਗਾ ਜਦੋਂ, ਭਾਰਾਈ ਸਾਹਿਬ ਗੱਲ ਏਦਾਂ ਆ, ਇੰਨੇ ਭੋਲੇ ਕਾਹਨੂੰ ਬਣਦੇ ਆ ਇਹ?
0: ਬਿਲਕੁਲ ਹੈ ਜੀ,
1: ਜੋ ਲੋਕਾਂ ਨਾਲ ਹੁੰਦਾ ਆ ਨਾ ਉਹੀ ਇਹਨਾਂ ਨਾਲ ਹੋਣਾ ਆ।
0: ਹੋਣਾ ਹੈ ਜੀ, ਹੋਣਾ ਹੈ ਜੀ, ਕਾਨੂੰਨ ਸਾਹਿਬ ਲਈ
1: ਹਾਂਜੀ, ਲੋਕਾਂ ਨੂੰ ਨੀ ਚੱਕ ਦਿੱਤੀ ਰਾਤ ਨੂੰ
0: ਜੀ।
1: ਸੋ ਇਸ ਕਰਕੇ ਅਗਲਿਆਂ ਨੂੰ ਵੀ ਪਤਾ ਹੈਗਾ ਆ ਕਿ ਠੀਕ ਹੈ ਜੀ ਭਾਰਾਈ ਸਾਹਿਬ ਪਤਾ ਕੀ ਚੱਕਰ ਆ, ਇੱਥੇ ਸੋਰਸ ਆਫ ਜਿਹੜਾ ਹੈਗਾ ਆ ਨਾ ਜੀ ਇਨਕਮ
0: ਜੀ,
1: ਉਹ ਓਹੋ ਹੀ ਆ ਜਿਹੜਾ BJP ਤਾਂ ਮਤਲਬ ਦੇਖ ਰਹੀ ਆ ਉਸ ਅੱਖ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਸੋਰਸ ਆਫ ਇਨਕਮ ਕਿਹੜਾ ਹੋਊਗਾ
0: ਜੀ।
1: ਉਹ ਸੋਰਸ ਆਫ ਇਨਕਮ ਜਿਹੜਾ ਹੈਗਾ ਇਹ ਆ, ਇਹ ਆਮ ਆਦਮੀ ਪਾਰਟੀ ਯੂਜ ਕਰੀ ਜਾਂਦੀ ਆ, ਤੇ ਕੱਲ ਨੂੰ ਅਗਲਿਆਂ ਨੇ ਵੀ ਤਾਂ ਇਲੈਕਸ਼ਨ ਲੜਨਾ ਕਿ ਨਹੀਂ
0: ਲੜਨਾ ਹੈ ਜੀ? ਬਿਲਕੁਲ ਲੜਨਾ ਜੀ।
1: ਮਤ ਸੋਚੋ ਕਿ ਬਈ ਇਹ ਆਮ ਬੰਦੇ ਦੀ ਲੜਾਈ ਆ, ਆਮ ਵਿਅਕਤੀ ਦੀ ਲੜਾਈ, ਆਮ ਵੋਟਰ ਦੀ ਲੜਾਈ ਨਹੀਂ ਹੈ
0: ਜੀ,
1: ਪੋਲੀਟੀਕਲ ਪਾਰਟੀਆਂ ਦੀ ਲੜਾਈ ਆ। ਪਰ ਆਮ ਵੋਟਰ ਨੂੰ ਸਵਾਦ ਬਹੁਤ ਆ ਰਿਹਾ ਹਾਂਜੀ, ਸੋ ਇਸ ਕਰਕੇ ਅਸੀਂ ਤਾਂ ਸਵਾਦ ਲੈਣ ਵਾਲਿਆਂ ਚ ਆ ਜੀ। ਠੀਕ ਹੈ ਜੀ, ਚਲੋ ਕੋਈ ਗੱਲ ਨੀ, ਤੁਸੀਂ ਇੰਨੇ 4 ਸਾਲ 4.5 ਸਾਲ ਲੋਕਾਂ ਦੀਆਂ ਪੁੱਛਾਂ ਚੁਕਾਈ ਰੱਖੀਆਂ, ਤੇ ਹੁਣ ਜਦੋਂ ਭੱਜਦੇ ਦੇਖਦੇ ਆ ਲੋਕੀ ਵੀ ਬੜੇ ਖੁਸ਼ ਹੋ ਰਹੇ ਜੀ।
0: ਬਿਲਕੁਲ ਹੈ ਜੀ। ਪਰ ਸਿੰਘ ਸਾਹਿਬ ਇੱਕ ਚੀਜ਼ ਇਹਦੇ ਵਿੱਚ ਹੋਰ ਖੁੱਲੀ ਆ, ਜਿਵੇਂ ਕਿ ਪਿਛਲੇ ਸਮੇਂ ਤੋਂ DIG ਭੁੱਲਰ ਜਿਹੜੇ ਨੇ ਸਾਬਕਾ, ਉਹਨਾਂ ਦੀ ਗ੍ਰਿਫਤਾਰੀ ਸਾਰਾ ਕੁਝ ਹੋਇਆ। ਕੱਲ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ, ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ, ਤੇ CBI ਨੇ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਲੈ ਲਿਆ ਜੀ 14 ਦਿਨ ਦਾ, ਕਿਤੇ ਨਾ ਕਿਤੇ ਉਹ ਵੀ ਕੁਝ ਖੁਲਾਸੇ ਕਰਨਗੇ ਇਹਨਾਂ ਚੀਜ਼ਾਂ ਦੇ ਵਿੱਚ।
1: ਹਾਂਜੀ ਠੀਕ ਹੈ ਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਕ੍ਰੋਸ ਕੁਐਸਚਨ ਹੋਣਾ ਜਿਹੜਾ ਆ ਵੀ ਮਤਲਬ ਸਰ ਇਸ ਵੇਲੇ ਨਵੀਂ ਜਿਹੜੀ ਆ CRPC ਜਿਹਨੂੰ ਕਹਿੰਦੇ ਹੈਗੇ ਆ ਜੀ BNSS ਭਾਰਤੀ ਨਾਏ ਸਹਿਤ ਹਾਂਜੀ ਸਹਿਤਾ, ਉਹਦਾ ਵਿੱਚ ਜਿਹੜਾ ਆ ਨਾ ਜੀ ਪਾਵਰਸ ਬਹੁਤ ਹੈਗੀਆਂ, ਤੇ ਜਿਹੜਾ ਤੁਸੀਂ ਉਹ ਉਹਨਾਂ ਨੂੰ ਕਰ ਸਕਦੇ ਹੈਗੇ ਆ ਜੀ, ਰਿਮਾਂਡ ਲੈ ਸਕਦੇ ਹੈਗੇ ਆ, ਆਫਟਰ ਦੇਅਰ ਜੁਡੀਸ਼ੀਅਲ ਰਿਮਾਂਡ ਵੀ ਤੁਸੀਂ ਪੁਲਿਸ ਰਿਮਾਂਡ ਲੈ ਸਕਦੇ ਆ ਜੀ, 3 ਮਹੀਨੇ ਤੱਕ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਜੀ ਵਿਦਿਨ 1 ਟ੍ਰਾਇਲ
0: ਜੀ।
1: ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਉਹਨਾਂ ਨੂੰ ਜੇ ਕੁਛ ਨਵਾਂ ਲੱਭਦਾ ਹੈਗਾ ਆ ਤੇ ਉਹ ਕਰ ਸਕਦੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ।
1: ਪਰ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਵੱਡੀ ਗੱਲ ਤਾਂ ਇਹ ਹੈਗੀ ਆ, ਅੱਜ ਜਿਹੜਾ DGP ਕੱਚਾ ਸੀਗਾ ਉਹਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਨੂੰ ਵਧਾਈ, ਪੰਜਾਬ ਨੂੰ 4.5 ਸਾਲ ਬਾਅਦ ਪੱਕਾ DGP ਮਿਲ ਗਿਆ ਜੀ। ਹਾਂਜੀ, ਉਹ ਤਾਂ ਅਸੀਂ ਬਾਕੀ ਨੀ ਸੀ ਕਰਦੇ, ਉਹ ਤਾਂ ਅਸੀਂ ਸੋਹਣੀ ਦਾ ਘੜਾ ਸੁਣਾਇਆ ਉਹਨਾਂ ਨੂੰ ਵੀ ਭਾਈ ਕੱਚੇ ਹੁੰਦੇ ਕਿਸੇ ਦਾ ਯਾਰ ਨਾ ਤੇ ਕੱਚਿਆਂ ਦਾ ਹੁੰਦਾ ਇਤਵਾਰ ਨਾ। ਹਾਂਜੀ, ਉਹ ਤਾਂ ਉਹਨਾਂ ਨੇ ਸੋਹਣੀ ਦਾ ਘੜਾ ਸੁਣ ਕੇ ਜਿਹੜਾ ਹੈਗਾ ਆ ਇਹਨੂੰ ਪੱਕਾ ਕੀਤਾ, ਬਾਈ ਕੱਚੇ ਨਾਲ ਹੈਗਾ ਕੱਚਿਆਂ ਦੀ ਯਾਰੀ ਜਿਹੜੀ ਏਦਾਂ ਦੀ ਹੁੰਦੀ ਆ।
0: ਪਰ ਸਾਹਿਬ ਸਾਹਿਬ ਜੇ ਪੱਕਾ ਸਮੇਂ ਦੇ ਵਿੱਚ CBI ਆਪਣੀ ਆਈ ਦੇ ਉੱਤੇ ਆਈ, ਚਾਹੇ DGP ਪੱਕਾ ਹੋਵੇ ਤੇ ਚਾਹੇ ਕੱਚਾ ਹੋਵੇ, ਜੇ ਉਹਨਾਂ ਦਾ ਵੀ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਇਆ ਕਿ ਉਹਨਾਂ ਨੂੰ ਵੀ ਹੱਥ ਪਾ ਸਕਦੇ ਆ
1: ਜੀ? ਪਰ ਇੱਥੇ ਤਾਂ ਇਨਕਾਰੀ ਨਹੀਂ ਕੀਤਾ ਜਾ ਸਕਦਾ, ਕੱਲ ਨੂੰ ਸਰਕਾਰ ਬਦਲਦੀ ਹੈ ਨਾ ਜੀ, ਤੇ ਹਾਲਾਤ ਵੀ ਬਦਲ ਜਾਣਗੇ ਤੇ ਬੰਦਿਆਂ ਦਾ ਬਿਹੇਵ ਵੀ ਬਦਲ ਜਾਊਗਾ,
0: ਕਿਉਂਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੋਣੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ DGP ਲਾਉਣਾ ਜੀ, ਉਹਨਾਂ ਨੂੰ ਰਾਜ ਥੋੜੀ ਹੋਣਾ ਇਹ ਜੀ।
1: ਸਰ ਹੱਦ ਹੋ ਗਈ ਆ, ਜਦ ਮੈਂ ਤੁਹਾਡੀ ਮਤਲਬ ਮੰਨ ਲਓ ਮੈਂ ਤੁਹਾਡੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਿਆਰ ਆ, ਤੁਸੀਂ ਨਵਾਂ ਬੰਦਾ ਕਿਉਂ ਲਿਆਓਗੇ ਜੀ?
0: ਹਾਂਜੀ
1: ਹਾਂਜੀ, ਦਾਸ ਅੱਜ ਵੀ ਹਾਜ਼ਰ ਹੋ ਗਿਆ, ਸੋ ਇਸ ਕਰਕੇ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ, ਬਾਕੀ ਹੁਣ ਤੁਸੀਂ ਕਵਰ ਕਰੋ, ਮੈਨੂੰ ਬੇਟੇ ਦਾ ਸੁਨੇਹਾ ਆ ਗਿਆ ਜੀ।
0: ਥੈਂਕ ਯੂ ਸਰ,
1: ਥੈਂਕ ਯੂ ਸਾਰੇ ਵੀਰਾਂ ਨੂੰ ਧੰਨਵਾਦ ਜੀ, ਸ਼ੁਕਰੀਆ ਜੀ ਸਾਰਿਆਂ ਦਾ, ਗ੍ਰੇਟਫੁਲ ਸਰ, ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ, ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਮੋਰਚਾ ਸਾਂਭ ਲਓ,
0: ਗ੍ਰੇਟਫੁਲ ਜੀ। ਹਾਂਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਰ ਸੰਖੇਪ ਦੇ ਵਿੱਚ ਅੱਜ ਗੱਲਬਾਤ ਕਰਕੇ ਗਏ ਨੇ, ਤੇ ਲੋ ਆਪਾਂ ਅੱਗੇ ਵੱਧਦੇ ਹਾਂ ਹੋਰ ਜਿਹੜੀਆਂ ਖਬਰਾਂ ਨੇ, ਤੇ ਚੰਗੀਆਂ ਵੀ ਖਬਰਾਂ ਨੇ ਮਾੜੀਆਂ ਵੀ ਖਬਰਾਂ ਨੇ, ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਵੀ ਹੈ, ਪਰ ਕਿਤੇ ਨਾ ਕਿਤੇ ਜੋ ਐਕਸ਼ਨ ਹੋ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਸਕਦੇ ਆ ਜਾਂ ਮੀਡੀਆ ਦੇ ਵਿੱਚ ਜਾਂ ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੀ ਹਾਲਾਤ ਤੇ ਹਾਲਤ ਦੇ ਉੱਤੇ ਸੋਚਦੇ ਵਿਚਾਰਦੇ ਆ ਰਹੇ ਆ ਲੰਮੇ ਸਮੇਂ ਤੋਂ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਜੋ ਇਹ ਐਕਸ਼ਨ ਹੋ ਰਿਹਾ ਉਹਨਾਂ ਨੂੰ ਜਿਹੜਾ ਰਾਹਤ ਦੇ ਰੂਪ ਦੇ ਵਿੱਚ ਜਿਹੜਾ ਮਹਿਸੂਸ ਕਰ ਰਿਹਾ ਇਹ ਹੋਣਾ ਵੀ ਚਾਹੀਦਾ। ਵੈਸੇ ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਛੋਟੀ ਜਿਹੀ ਵੀ ਮਾੜੀ ਜਿਹੀ ਚੋਰ ਮੋਰੀ ਜਦੋਂ ਨਿਕਲਦੀ ਹੈ ਉਦੋਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਸਾਰਾ ਕੁਝ ਰਿਐਕਸ਼ਨ ਹੋਣਾ ਚਾਹੀਦਾ ਹੈ, ਪਰ ਆਖਰ ਦੇ ਵਿੱਚ ਚੋਣ ਮੁੱਦੇ ਵੀ ਨੇ ਤੇ ਹੋਰ ਸਾਰਾ ਸਿਲਸਿਲਾ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਤੇ ਔਜਲਾ ਸਾਹਿਬ ਕਹਿੰਦੇ ਨੇ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਤੇ ਅੱਜ ਵੈਸੇ ਕੱਲ ਰਾਤੀ ਖਬਰ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਜੋ ਕੁਝ ਮਾਪਿਆਂ ਤੋਂ ਅੱਜ 3 ਸਵਾਲ ਪੁੱਛੇ ਗਏ ਨੇ, ਬਾਕੀ ਰਿਪੋਰਟਾਂ ਕੱਲ ਨੂੰ ਲੱਗ ਜਾਣੀਆਂ ਨੇ, ਤੇ ਉਹਦੇ ਵਿੱਚ ਵੀ ਪਬਲਿਸਿਟੀ ਸਟੰਟ ਹੀ ਕਹਿ ਸਕਦੇ ਆ, ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ। ਸਾਡੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਅਸੀਂ ਫਾਲਤੂ ਦਾ ਕੋਈ ਆਮ ਸਵਾਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਿੱਧਾ ਹੀ ਰਾਜਨੀਤੀ ਦੇ ਵਿੱਚ ਜਿਹੜਾ ਉਤਾਰਿਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ DGP ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਬਾਤ ਪਾਉਂਦੇ ਹਾਂ ਜੰਤਰ ਮੰਤਰ ਦਾ ਜਿਹੜਾ ਮੁੱਦਾ ਚੱਲ ਰਿਹਾ ਤੇ ਰੇਲਾਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਇਸੇ ਤਰ੍ਹਾਂ ਪ੍ਰੋਟੈਸਟ ਉੱਥੇ ਵੀ ਜਿਹੜਾ ਪੂਰਾ ਚੱਲ ਰਿਹਾ ਤੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਕਿਸੇ ਦੀ ਮਤਲਬ ਕਿ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ, ਤੇ ਕਿਉਂਕਿ ਆਗਿਆ ਕੈਂਸਲ ਕਰ ਦਿੱਤੀ ਹੈ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ, ਤੇ ਉਹ ਜੰਤਰ ਮੰਤਰ ਦੀ ਜਿਹੜੀ ਹੈ ਮੰਗ ਕਰ ਰਹੇ ਆ, ਸਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਉਹ ਜਗ੍ਹਾ ਚਾਹੀਦੀ ਹੈ, ਤੇ ਉਹ ਕਹਿੰਦੇ ਭਾਈ ਨਹੀਂ, ਪਰ 10 ਤਰੀਕ ਨੂੰ ਕੱਲ੍ਹ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ, ਜੋ ਲਾਉਣਾ ਹੈ ਲਾ ਲਓ, ਸਾਨੂੰ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਆ ਆਪਣੇ ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦੀਆਂ ਵੀ ਜੋ ਵਕੀਲ ਨੇ ਉਹ ਵੀ ਕਾਫੀ ਬਿਆਨਬਾਜ਼ੀ ਜਾਂ ਬਹੁਤ ਸਾਰੀਆਂ ਰੀਲਾਂ ਉਹਨਾਂ ਦੀਆਂ ਵੀ ਘੁੰਮ ਰਹੀਆਂ ਨੇ, ਉਹ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਉਹ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਕਾਂਗਰਸ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਸੀ ਦਿੱਤਾ ਜਾਣਾ ਸੀ, ਤੇ ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਜਿਹੜੀ ਆ ਬਹੁਤ ਦੇਰ ਦੇ ਨਾਲ ਦਿੱਤੀ ਸੀ ਤੇ ਪਹਿਲਾਂ ਵੀ ਜਿਹੜਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿੱਚ ਰੋਕੂ ਹੁਕਮ ਜਿਹੜਾ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਜਿਹੜਾ ਦੱਸਿਆ ਕਿ CJP ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਨਿਯਮਾਂ ਦੇ ਅਨੁਸਾਰ ਜੰਤਰ ਮੰਤਰ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਜਿਹੜਾ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਅਨੁਸਾਰ ਇਸ ਪਾਰਟੀ ਨੇ ਪਹਿਲਾਂ ਵੀ ਜਿਹੜਾ ਕਾਨੂੰਨ ਕਹਿੰਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ, ਪਰ ਉਹਨਾਂ ਦੇ ਜਿਹੜੇ ਲੋਕ ਨੇ ਜਿਹੜੇ CJP ਵਾਲੇ ਨੇ ਉਹ ਬਹੁਤ ਸਾਰੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਪਲਾਨ ਦੱਸਣਾ ਹੁੰਦਾ, ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਕੋਈ ਇਜਾਜ਼ਤ ਦੀ ਜ਼ਰੂਰਤ ਨਹੀਂ, ਬਾਕੀ ਕਾਨੂੰਨ ਘਾੜੇ ਜਿਹੜੇ ਨੇ ਉਹ ਦੱਸ ਸਕਦੇ ਆ ਕਿ ਕੀ ਕੁਝ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਅਤੇ ਅਮਨ ਕਾਨੂੰਨ ਨੂੰ ਧਿਆਨ ਦੇ ਵਿਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਦੇ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਲਾਗੂ ਹੈ। ਇਸ ਦੇ ਤਹਿਤ ਜਨਤਕ ਸੁਰੱਖਿਆ ਦੇ ਲਈ ਜ਼ਰੂਰੀ ਰੋਕਾਂ ਲਗਾਈਆਂ ਗਈਆਂ ਨੇ ਅਤੇ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ, ਤੋੜ ਫੋੜ ਕਰਨ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪ੍ਰਦਰਸ਼ਨ ਜਿਹੜਾ ਹੈ ਉਹਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਨੂੰ 57 ਮੈਟਰੋ ਸਟੇਸ਼ਨ ਬੰਦ ਕਰਨ ਦੇ ਲਈ ਵੀ ਲਿਖਿਆ ਅਤੇ ਇਸ ਤੋਂ ਇਲਾਵਾ ਰੇਲਵੇ ਨੇ ਵੀ ਦਿੱਲੀ ਆਉਣ ਵਾਲੇ ਕਈ ਰੇਲ ਰੂਟਾਂ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਅਤੇ ਦੋਸਤੋ OSAP ਫੰਡਿੰਗ ਓਨਟਾਰੀਓ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਸਾਡੇ ਲੋਕ ਨਹੀਂ ਟਲਦੇ, ਇੰਸ਼ੋਰੈਂਸਾਂ ਕਵਰ ਕਰਨ ਦੇ ਲਈ ਉਹਦੇ ਉੱਤੇ ਕਲੇਮ ਲੈਂਦੇ ਆ ਟੇਢੇ ਢੰਗ ਦੇ ਨਾਲ ਅਤੇ ਉਹਦੇ ਵਿੱਚ ਜਿਹੜਾ ਵੱਡੇ ਘਪਲੇ ਦੀ ਜਿਹੜੀ ਸਾਹਮਣੇ ਜਿਹੜੀ ਹੈ ਪੁਸ਼ਟੀ ਹੋ ਗਈ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਜਿਹੜਾ ਮਾਮਲਾ ਪੁਲਿਸ ਦੇ ਹਵਾਲੇ ਕੀਤਾ ਹੈ ਅਤੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਘੁੰਮ ਰਿਹਾ। ਓਨਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਿਹੜੀ ਹੈ OPP ਦੇ ਕੋਲ ਭੇਜ ਦਿੱਤਾ। ਇੱਕ ਮੁੱਢਲੀ ਆਡਿਟ ਰਿਪੋਰਟ ਦੇ ਵਿੱਚ ਅਧਿਕਾਰੀਆਂ ਨੇ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ OSAP ਹੋਣਾ ਜਾਂ OSAP ਲਿਖਿਆ ਹੋਇਆ ਉਹਦੀ ਪਾਰਦਰਸ਼ਨ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਓਨਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਈਨ ਨੇ ਜਿਹੜਾ ਦੱਸਿਆ ਕਿ ਸੂਬੇ ਨੇ OSAP ਦੀ ਵਰਤੋਂ ਦੇ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਕੈਰੀਅਰ ਕਾਲਜਾਂ ਦੀਆਂ ਵਿਸ਼ੇਸ਼ ਜਾਂਚਾਂ ਸ਼ੁਰੂ ਕੀਤੀਆਂ ਸਨ ਅਤੇ ਬਾਅਦ ਦੇ ਵਿੱਚ ਆਡਿਟ ਫਰਮ ਜਿਹੜੀ ਹੈ KPMG ਨੂੰ ਜਿਹੜਾ ਇੱਕ ਵਿਆਪਕ ਸਮੀਖਿਆ ਸੌਂਪੀ ਸੀਗੀ। ਮੁੱਢਲੀਆਂ ਖੋਜਾਂ ਦੇ ਵਿੱਚ ਕਈ ਵੱਡੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਅਤੇ ਕਾਲਜਾਂ ਅਤੇ ਇਮੀਗ੍ਰੇਸ਼ਨ ਸੇਵਾ ਫਰਮਾਂ ਦੀ ਜਿਹੜੀ ਸਾਂਝੀ ਮਲਕੀਅਤ ਹੈ, ਨਾਕਾਫ਼ੀ ਵਿਦਿਆਰਥੀ ਤਸਦੀਕ ਪ੍ਰਕਿਰਿਆਵਾਂ ਦੇ ਵਿੱਚ ਨੇ, ਇਹ ਤਿੰਨ ਕਾਰਨ ਦੱਸੇ ਹੈ ਅਤੇ ਇੱਕੋ ਜਿਹੇ ਖੇਤਰਾਂ ਤੋਂ ਆਉਣ ਵਾਲੀਆਂ OSAP ਅਰਜ਼ੀਆਂ ਦੀ ਅਸਧਾਰਨ ਤੌਰ ਦੇ ਉੱਤੇ ਉੱਚੀ ਗਿਣਤੀ ਹੈ। ਸੂਬਾਈ ਸਰਕਾਰ ਨੇ ਇਸ ਮਾਮਲੇ ਦੇ ਬਾਰੇ ਆਡੀਟਰ ਜਨਰਲ ਨੂੰ ਸੂਚਿਤ ਕਰਦਿਆਂ ਹੋਇਆਂ OPP ਨੂੰ ਜਾਂਚ ਕਰਨ ਦੇ ਲਈ ਕਿਹਾ, ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਦੋਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਫੰਡਿੰਗ ਮੁਅੱਤਲ ਅਤੇ ਵਿਦਿਆਰਥੀਆਂ ਦੇ ਉੱਤੇ ਅਸਰ ਤਾਂ ਪਵੇਗਾ। ਇਹ ਜਾਂਚ ਓਨਟਾਰੀਓ ਦੇ ਪ੍ਰਾਈਵੇਟ ਕੈਰੀਅਰ ਕਾਲਜ ਸੈਕਟਰ ਦੇ ਉੱਤੇ ਵੱਧ ਰਹੀ ਸਖ਼ਤੀ ਦਾ ਹਿੱਸਾ ਹੈ। ਪਹਿਲਾਂ ਸਾਹਮਣੇ ਆਏ ਜਿਹੜੇ ਅੰਕੜਿਆਂ ਦੇ ਮੁਤਾਬਕ 7 ਕੈਰੀਅਰ ਕਾਲਜਾਂ ਨੂੰ 2024-25 ਅਕਾਦਮਿਕ ਸਾਲ ਦੇ ਦੌਰਾਨ ਲਗਭਗ $385 million ਦੇ OSAP ਗ੍ਰਾਂਟ ਮਿਲੇ ਸਨ। ਆਡਿਟ ਜਾਰੀ ਰਹਿਣ ਦੇ ਦੌਰਾਨ ਸੂਬਾਈ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ OSAP ਭੁਗਤਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਹੈ, ਜਿਸ ਦੇ ਨਾਲ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਦੇ ਵਿੱਚ ਅਨਿਸ਼ਚਿਤਤਾ ਦਾ ਜਿਹੜਾ ਮਾਹੌਲ ਬਣ ਗਿਆ। ਦੂਸਰੇ ਪਾਸੇ ਪੰਜਾਬ ਦੇ ਜਿਹੜੇ ਭਾਈਚਾਰੇ ਦੀ ਚਿੰਤਾ ਵਧੀ ਹੈ। ਇਸ ਸਾਰੇ ਘਟਨਾਕ੍ਰਮ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਓਨਟਾਰੀਓ ਦੇ ਇਨ੍ਹਾਂ ਕੈਰੀਅਰ ਕਾਲਜਾਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਨੇ। ਭਾਵੇਂ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ OSAP ਦੇ ਯੋਗ ਨਹੀਂ ਹੁੰਦੇ ਹੈ ਅਤੇ ਸਿੱਧੇ ਤੌਰ ਦੇ ਉੱਤੇ ਇਸ ਫੰਡਿੰਗ ਫਰੀਜ਼ ਤੋਂ ਜਿਹੜਾ ਪ੍ਰਭਾਵਿਤ ਨਹੀਂ ਨੇ, ਪਰ ਕਾਲਜਾਂ ਦੇ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਦੇ ਨਾਲ ਕੋਰਸਾਂ, ਦਾਖਲਿਆਂ ਅਤੇ ਵਿਦਿਆਰਥੀ ਸੇਵਾਵਾਂ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਫਿਲਹਾਲ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਲਜ ਜਿਹੜੇ ਨੇ ਐਸੋਸੀਏਸ਼ਨ ਦੀ ਅਪੀਲ ਹੈ। ਕੈਰੀਅਰ ਕਾਲਜਿਜ ਓਨਟਾਰੀਓ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ OSAP ਅਰਜ਼ੀਆਂ ਪਹਿਲਾਂ ਹੀ ਪਾਸ ਹੋ ਚੁੱਕੀਆਂ ਨੇ, ਜੋ ਕਲਾਸਾਂ ਲਗਾ ਰਹੇ ਨੇ, ਉਹਨਾਂ ਦੀ ਜਿਹੜੀ ਫੰਡਿੰਗ ਬਹਾਲ ਕੀਤੀ ਜਾਵੇ ਤੇ ਐਸੋਸੀਏਸ਼ਨ ਜਿਹੜੀ ਹੈ ਉਹਦਾ ਤਰਕ ਹੈ ਕਿ ਜਾਂਚ ਦਾ ਨਿਸ਼ਾਨਾ ਕਸੂਰਵਾਰ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਪ੍ਰਵਾਨਿਤ ਵਿੱਤੀ ਸਹਾਇਤਾ ਦੇ ਉੱਤੇ ਭਰੋਸਾ ਕੀਤਾ ਸੀਗਾ। ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ 1000 ਤੋਂ ਵੱਧ ਪੰਜਾਬੀ ਵਿਦਿਆਰਥੀਆਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਸੀ PGWP ਮਿਲਣ ਤੋਂ ਇਨਕਾਰ ਕੀਤੇ ਜਾਣ ਦੇ ਵਿਰੁੱਧ ਕੈਲਗਰੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਤੇ ਇਹਨਾਂ ਵਿਦਿਆਰਥੀਆਂ ਨੂੰ ਜਲੰਧਰ ਦੀ ਉਸ ਇਮੀਗ੍ਰੇਸ਼ਨ ਜਿਹੜੀ ਹੈ ਫਰਮ ਦੇ ਵੱਲੋਂ ਲੁਭਾਇਆ ਗਿਆ ਸੀ, ਜਿਸਦਾ ਮਾਲਕ ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰਾਪੀ ਦਾ ਜਿਹੜਾ ਉਹ ਵੀ ਜਿਹੜਾ ਸਹਿ ਮਾਲਕ ਸੀਗਾ। ਸਾਡੇ ਲੋਕ ਦੇਖ ਲਓ ਕੀ ਕੀ ਕਰਦੇ ਆ, ਕਿੰਨਾ ਖਿਲਵਾੜ ਕਰਦੇ ਆ ਬੱਚਿਆਂ ਦੇ ਨਾਲ ਹੀ, ਆਪਣੇ ਲੋਕਾਂ ਨਾਲ ਹੀ। ਦੂਸਰੇ ਪਾਸੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਚ ਰਾਈਡ ਸ਼ੇਅਰ ਬੀਮਾ ਜਿਹੜਾ ਘੁਟਾਲੇ ਦਾ ਪਰਦਾ ਫਾਸ਼ਤ ਹੋਇਆ ਤੇ ਲੱਖਾਂ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੋਇਆ। 36 ਕਲੇਮਾਂ ਦੀ ਜਾਂਚ ਦੇ ਵਿਚ 1.99 ਲੱਖ ਡਾਲਰ ਦੀ ਰਕਮ ਸਾਹਮਣੇ ਆਈ ਹੈ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜਾ ਸੀ MPI ਨੇ ਰਾਈਡ ਸ਼ੇਅਰ ਡਰਾਈਵਰਾਂ ਦੇ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਤੇ ਕਥਿਤ ਧੋਖਾਧੜੀ ਦੇ ਵਿਰੁੱਧ ਸਖ਼ਤੀ ਕਰਦਿਆਂ ਫਰਵਰੀ 2026 ਤੋਂ ਅਜਿਹੇ ਮਾਮਲਿਆਂ ਦੇ ਵਿਚ 80% ਦੀ ਕਮੀ ਆਉਣ ਦਾ ਦਾਅਵਾ ਕੀਤਾ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬੀਮਾ ਪਾਲਿਸੀਆਂ ਵਰਤ ਰਹੇ ਸਨ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿਚ ਵੀ ਥਰਡ ਪਾਰਟੀ ਕਰਾ ਲੈਂਦੇ ਨੇ। MPI ਦੀ ਦਸੰਬਰ 2025 ਦੇ ਵਿਚ ਕੀਤੀ ਮੁੱਢਲੀ ਜਾਂਚ ਦੇ ਦੌਰਾਨ 400 ਤੋਂ ਵੱਧ ਰਾਈਡ ਸ਼ੇਅਰ ਵਾਹਨਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੇ ਵਿਚ 1/4 ਤੋਂ ਵੱਧ ਵਾਹਨਾਂ ਦੇ ਕੋਲ ਲਾਜ਼ਮੀ ਵਹੀਕਲ ਫਾਰ ਹਾਇਰ VFH ਬੀਮਾ ਕਵਰੇਜ ਨਹੀਂ ਸੀਗੀ। ਜਾਂਚ ਦੇ ਮੁਤਾਬਕ ਕੁਝ ਡਰਾਈਵਰ ਰਾਈਡ ਸ਼ੇਅਰ ਜਿਹੜੇ ਨੇ ਪਲੇਟਫਾਰਮਾਂ ਦੇ ਨਾਲ ਜੁੜਨ ਤੋਂ ਬਾਅਦ ਆਪਣੀ ਬੀਮਾ ਪਾਲਿਸੀ ਨੂੰ ਵਪਾਰਕ ਵਰਤੋਂ ਦੇ ਲਈ ਲੋੜੀਂਦੀ ਕਵਰੇਜ ਤੋਂ ਬਦਲ ਕੇ ਘੱਟ ਜਿਹੜਾ ਪ੍ਰੀਮੀਅਮ ਹੈ ਉਹ ਵਾਲੀ ਨਿੱਜੀ ਵਰਤੋਂ ਦੀ ਪਾਲਿਸੀ ਕਰਵਾ ਲੈਂਦੇ ਸਨ, ਪਰ ਵਾਹਨ ਰਾਈਡ ਜਿਹੜੇ ਨੇ ਸ਼ੇਅਰ ਲਈ ਜਿਹੜਾ ਸੀ ਵਰਤਣਾ ਜਾਰੀ ਰੱਖਦੇ ਸੀ। MPI ਦੇ ਜਿਹੜੇ ਅਨੁਸਾਰ ਮੁਤਾਬਕ ਦਸੰਬਰ 2025 ਤੋਂ ਫਰਵਰੀ 2026 ਤੱਕ ਘੱਟ ਪ੍ਰੀਮੀਅਮ ਅਦਾ ਕੀਤੇ ਜਾਣ ਦੇ ਕਾਰਨ ਸੰਸਥਾ ਨੂੰ ਲਗਭਗ 2.60 ਲੱਖ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬੀਮਾ ਕਵਰੇਜ ਤੋਂ ਬਿਨਾਂ ਰਾਈਡ ਸ਼ੇਅਰ ਗਤੀਵਿਧੀਆਂ ਨਾਲ ਸੰਬੰਧਤ 36 ਦਾਅਵਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ ਲਗਭਗ 1.99 ਲੱਖ ਜਿਹੜੀ ਡਾਲਰ ਦੱਸੀ ਗਈ ਹੈ। MPI ਦੇ ਪ੍ਰਧਾਨ ਅਤੇ CEO ਸਤਬੀਰ ਜਟਾਣਾ ਨੇ ਕਿਹਾ ਕਿ ਰਾਈਡ ਸ਼ੇਅਰ ਚਲਾਉਂਦੇ ਹੋਏ ਬੀਮੇ ਨੂੰ ਨਿੱਜੀ ਵਰਤੋਂ ਵਾਲੀ ਸ਼੍ਰੇਣੀ ਦੇ ਵਿਚ ਬਦਲਣਾ ਤੇ ਗੱਲ ਲੁਕਾਉਣਾ ਕਿ ਵਾਹਨ ਕਿਵੇਂ ਵਰਤਿਆ ਜਾ ਰਿਹਾ ਧੋਖਾਧੜੀ ਹੈ। ਉਨ੍ਹਾਂ ਦੇ ਮੁਤਾਬਕ ਸੰਸਥਾ ਪ੍ਰੀਮੀਅਮ ਨੂੰ ਕਿਫਾਇਤੀ ਤੇ ਸਥਿਰ ਰੱਖਣ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਵਿਨੀਪੈਗ ਸਿਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਕੀਤੀ ਕਾਰਵਾਈ ਤਹਿਤ ਡਰਾਈਵਰਾਂ ਨੂੰ ਜੁਰਮਾਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਲੋੜੀਂਦੇ ਬੀਮੇ ਤੋਂ ਬਿਨਾਂ ਰਾਈਡ ਸ਼ੇਅਰ ਯਾਤਰਾਵਾਂ ਕਰਵਾਈਆਂ। MPI ਨੇ ਕਾਨੂੰਨ ਦੇ ਅਨੁਸਾਰ ਪੁਲਿਸ ਅਤੇ ਹੋਰ ਸੰਬੰਧਤ ਅਧਿਕਾਰੀਆਂ ਦੇ ਨਾਲ ਕਾਰਵਾਈ ਦੇ ਵਿਕਲਪਾਂ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਆਖਰ ਚ ਇਸ ਦੇ ਦੌਰਾਨ ਉਬਰ ਕੈਨੇਡਾ ਨੇ ਵੀ ਸੁਝਾਅ ਦਿੱਤਾ ਕਿ ਮੈਨੀਟੋਬਾ ਦੇ ਵਿਚ ਵੀ ਹੋਰ ਸੂਬਿਆਂ ਵਾਂਗ ਰਾਈਡ ਸ਼ੇਅਰ ਕੰਪਨੀਆਂ ਦੇ ਵੱਲੋਂ ਯਾਤਰਾਵਾਂ ਦੇ ਲਈ ਸਮੂਹਿਕ ਬੀਮਾ ਕਵਰੇਜ ਖਰੀਦੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਡਰਾਈਵਰ ਨੂੰ ਵੱਖਰੇ ਤੌਰ ਦੇ ਉੱਤੇ ਬੀਮੇ ਦਾ ਪ੍ਰਬੰਧ ਨਾ ਕਰਨਾ ਪਵੇ। ਤੇ ਲਿਫਟ ਨੇ ਜਿਹੜਾ ਕਿਹਾ ਕਿ ਉਹ MPI ਅਤੇ ਵਿਨੀਪੈਗ ਸਿਟੀ ਦੇ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਦੀ ਰਹੇਗੀ ਕਿ ਡਰਾਈਵਰ ਬੀਮਾ ਅਤੇ ਨਿਯਮਤ ਜਿਹੜਾ ਲੋੜਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 2 ਲੱਖ ਭਾਰਤੀਆਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਵੋਟਾਂ ਤੇ ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਵਿਚ ਰਹਿ ਰਹੇ ਭਾਰਤੀਆਂ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਮੀਡੀਆ ਦੇ ਵਿਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਮਰੀਕਾ ਚ ਲਗਭਗ 2 ਲੱਖ ਭਾਰਤੀ ਅਮਰੀਕੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਦੇ ਵਿਚੋਂ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਮੇਂ ਦੇ ਵਿਚ ਫੰਡਿੰਗ ਇਨ੍ਹਾਂ ਨੇ ਅਲਾਟ ਕੀਤੀ ਸੀ, ਇਹਨੂੰ ਯੈਸ ਕਰ ਦਿੱਤੀ ਸੀ। ਡੋਨਲਡ ਟਰੰਪ ਦੇ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦੇ ਦਰਮਿਆਨ ਇਸ ਕਦਮ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਇਸ ਘਟਨਾਕ੍ਰਮ ਨੇ ਇਸ ਗੱਲ ਦੇ ਉੱਤੇ ਵੀ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟਰੇਸ਼ਨਾਂ ਦੇ ਵਿਚ ਕੀਤੇ ਗਏ ਇਨ੍ਹਾਂ ਬਦਲਾਅ ਦੇ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਦੇ ਉੱਤੇ ਅਸਰ ਪਏਗਾ, ਜੋ ਕਈ ਅਮਰੀਕੀ ਰਾਜਾਂ ਦੇ ਵਿਚ ਇਕ ਅਹਿਮ ਵੋਟ ਬੈਂਕ ਜਿਹੜਾ ਬਣ ਚੁੱਕਾ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਕਿ ਵੋਟਰਾਂ ਨੂੰ ਖਾਸ ਤੌਰ ਦੇ ਉੱਤੇ ਉਨ੍ਹਾਂ ਦੀ ਭਾਰਤੀ ਅਮਰੀਕੀ ਪਛਾਣ ਦੇ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੂਚੀ ਦੇ ਵਿਚੋਂ ਹਟਾਇਆ ਗਿਆ। ਅਮਰੀਕਾ ਦੇ ਵਿਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਦੇ ਉੱਤੇ ਰਾਜ ਅਤੇ ਸਥਾਨਕ ਚੋਣ ਜਿਹੜੇ ਨੇ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਹੀ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਤੇ ਨਿਯਮਤ ਕਾਰਨ ਹੁੰਦੇ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰਜ਼ ਵਾਲੇ 26 ਰਾਜਾਂ ਦੇ ਵਿਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿਚੋਂ ਕੱਟੇ ਗਏ ਨੇ, ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕਰੇਟਿਕ ਪਾਰਟੀ ਜਿਹੜੀ ਹੈ ਉੱਥੇ ਦੀ ਅਮਰੀਕਾ ਦੀ ਉਹਦੇ ਹਮਾਇਤੀ ਨੇ। 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਵੀ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਦੇ ਵਿਚੋਂ 65% ਨੇ ਡੈਮੋਕਰੇਟਿਕ ਪਾਰਟੀ ਦੇ ਹੱਕ ਦੇ ਵਿਚ ਵੋਟ ਪਾਈ ਹੈ। ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਖ ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਂਭੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕੀ ਕਾਂਗਰਸ ਵੋਮੈਨ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰ ਦਿੱਤੀ ਹੈ। ਡੈਮੋਕਰੇਟਿਕ ਪਾਰਟੀ ਦੀ ਕਾਂਗਰਸ ਵੋਮੈਨ ਹੈ ਪ੍ਰਿਮਲਾ ਜੈਪਾਲ ਨੇ ਮਾਈਕਰੋਸਾਫਟ ਜਿਹੜਾ ਹੈ ਉਹਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਜੈਪਾਲ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ ਤੇ ਅਮਰੀਕਾ ਨੇ ਵੀਰਵਾਰ ਨੂੰ ਕੱਲ ਬੀਤੇ 8 ਸੂਚਨਾ ਟੈਕਨੋਲੋਜੀ IT ਕੰਪਨੀਆਂ ਨੂੰ ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਕਾਂਗਨੀਜੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪਜੇਮਿਨੀ, ਮਾਈਕਰੋਸਾਫਟ ਅਤੇ ਅਡੋਬ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਦਾ ਤਰਕ ਇਹਦੇ ਪਿੱਛੇ ਹੈ ਕਿ ਇਸ ਪ੍ਰਣਾਲੀ ਨੇ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਕੀਤੇ ਨੇ। ਵਾਸ਼ਿੰਗਟਨ ਰਾਜ ਦੀ ਜਿਹੜੀ ਹੈ ਨੁਮਾਇੰਦਗੀ ਕਰਨ ਵਾਲੀ ਜੈਪਾਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਕਿਹਾ ਕਿ ਤਕਨਾਲੋਜੀ ਦਿੱਗਜ ਮਾਈਕਰੋਸਾਫਟ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰਾਂ ਦੀ ਵਕਾਲਤ ਕਰ ਰਹੀ ਹੈ। ਕੰਪਨੀ ਦਾ ਮੁੱਖ ਦਫ਼ਤਰ ਰੈਡਮੰਡ ਵਾਸ਼ਿੰਗਟਨ ਦੇ ਵਿੱਚ ਹੈ। ਜੈਪਾਲ ਦੀਆਂ ਟਿੱਪਣੀਆਂ ਨੂੰ ਮਾਈਕਰੋਸਾਫਟ ਦੇ ਬਚਾਅ ਦੇ ਵਜੋਂ ਦੇਖਿਆ ਗਿਆ, ਜਿਸ ਦੇ ਉੱਤੇ ਉਪ ਰਾਸ਼ਟਰਪਤੀ JD ਵੈਸ ਨੇ ਵੀ ਸਵਾਲ ਕੀਤਾ ਕਿ ਸਮਾਜਵਾਦ ਦਾ ਅਰਥ ਵੱਡੀਆਂ ਕੰਪਨੀਆਂ ਲਈ ਘੱਟ ਤਨਖਾਹ ਵਾਲੇ ਕਾਮਿਆਂ ਦੀ ਨਿਰੰਤਰ ਉਪਲਬਧਤਾ ਨੂੰ ਜਿਹੜੀ ਹੈ ਯਕੀਨੀ ਬਣਾਉਣਾ ਹੈ। ਪਰ ਦੂਸਰੇ ਪਾਸੇ ਜਿਹੜਾ ਇਹਦੇ ਵਿੱਚ ਇੱਕ ਗੱਲ ਕੀਤੀ ਹੈ JD ਵੈਸ ਨੇ, ਮੰਦਭਾਗੀ ਵੀ ਕਹਿ ਸਕਦੇ ਹਾਂ ਜੋ ਉਹਨਾਂ ਦੀ ਬੋਲਬਾਣੀ ਹੈ, ਉਹਦੇ ਵਿੱਚ ਜਵਾਬ ਭਾਰਤ ਦੇ ਵੱਲੋਂ ਵੀ ਆਇਆ। ਉਹ ਖਬਰ ਲੈ ਕੇ ਫਿਰ ਮੁਹੰਮਦ ਜੀ ਨਾਲ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਇਤਰਾਜ਼ਯੋਗ ਹੈ ਇਹ ਭਾਸ਼ਾ, JD ਵੈਸ ਦੀ ਬੰਦੂਆ ਮਜ਼ਦੂਰ ਵਾਲੀ ਟਿੱਪਣੀ ਤੇ ਭੜਕਿਆ ਹੈ ਭਾਰਤ ਵੀ, ਸ਼ੁਕਰ ਹੈ ਭੜਕਿਆ। ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ, ਇਹ ਵੀ ਗੱਲ ਕਹੀ ਹੈ। ਤੇ ਮਾਈਕਰੋਸਾਫਟ ਦੇ H-1B ਵੀਜ਼ਾ ਵਰਤੋਂ ਤੇ US ਪ੍ਰਸ਼ਾਸਨ ਦਾ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ JD ਵੈਸ ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ, ਉਨ੍ਹਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਭਾਰਤੀਆਂ ਦੇ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਨੇ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਤੇ ਰੋਜ਼ਗਾਰ ਪੈਦਾ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਅਮਰੀਕਾ ਦੇ ਵਿੱਚ ਸ਼ੇਅਰ ਧਾਰਕਾਂ ਦੀ ਦੌਲਤ ਵੀ ਜਿਹੜੀ ਹੈ ਵੱਧਦੀ ਹੈ। JD ਵੈਸ ਨੇ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਕਿਹਾ ਸੀ ਤੇ ਵੈਸ ਨੇ ਅਮਰੀਕੀ ਕੰਪਨੀਆਂ ਮਾਈਕਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆਂ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ ਵੈਸ ਦੀਆਂ ਟਿੱਪਣੀਆਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਬੇਬੁਨਿਆਦ ਨੇ ਤੇ ਇਸ ਸਚਾਈ ਨੂੰ ਨਜ਼ਰ ਅੰਦਾਜ਼ ਕਰਦੀਆਂ ਨੇ ਕਿ ਅਮਰੀਕਾ ਦੇ ਵਿੱਚ ਭਾਰਤੀ ਪੇਸ਼ੇਵਰ ਉਥੋਂ ਦੀ ਅਰਥ ਵਿਵਸਥਾ ਤੇ ਨਵੀਨਤਾ ਪ੍ਰਣਾਲੀ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨ ਜਿਹੜਾ ਪਾਉਂਦੇ ਨੇ। ਮੰਤਰਾਲੇ ਨੇ ਕਿਹਾ ਕਿ ਅਸਲ ਦੇ ਵਿੱਚ ਅਮਰੀਕਾ ਦਾ ਇਤਿਹਾਸ ਖੁਦ ਕਈ ਪੀੜ੍ਹੀਆਂ ਦੇ ਪ੍ਰਵਾਸੀਆਂ ਦੇ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਦੇ ਉੱਤੇ ਤੇ ਖੁਸ਼ਹਾਲੀ ਦੇ ਵਿੱਚ ਯੋਗਦਾਨ ਪਾਇਆ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਜੋ ਦਰਦਨਾਕ ਇਤਿਹਾਸਕ ਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ ਬੇਹੱਦ ਅਪਮਾਨਜਨਕ ਹੈ। ਵਿਦੇਸ਼ ਮੰਤਰਾਲੇ ਨੇ ਆਖਿਰ ਚ ਕਿਹਾ ਕਿ PERM ਪ੍ਰੋਗਰਾਮ ਜਿਹੜਾ H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਮੰਤਰਾਲੇ ਨੇ ਭਰੋਸਾ ਦਵਾਇਆ ਕਿ PERM ਤਹਿਤ ਜਿਹੜਾ ਅਰਜ਼ੀਆਂ ਮੁਅੱਤਲ ਹੋਣ ਦੇ ਨਾਲ ਮੌਜੂਦਾ H-1B ਵੀਜ਼ੇ ਦੀਆਂ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਤੇ ਉਨ੍ਹਾਂ ਦੇ ਅਸ਼ਰਤਾਂ ਦੇ ਦਰਜੇ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਤੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਜਿਹੜੇ ਨੇ ਰਹਿੰਦੇ ਨੇ। ਤੇ ਦੋਸਤੋ ਅੱਗੇ ਜਾ ਕੇ 1-2 ਖਬਰਾਂ ਹੋਰ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਤੇ ਕਿਤਾਬ ਦੀ ਵੀ ਬਾਤ ਪਾਉਂਦੇ ਹਾਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੁਹੰਮਦ ਜੀ ਜੁੜੇ ਨੇ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ 1-2 ਖਬਰਾਂ ਦੀ ਸਮਾਪਤੀ ਕਰਕੇ ਤੇ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਕਿਤਾਬ ਤੋਂ ਬਾਅਦ ਕਾਲ ਜਿਹੜੀ ਹੈ ਜ਼ਰੂਰ ਲੈ ਲਾਂਗੇ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਵੀਰ ਭੁਪਿੰਦਰ ਜੀ, ਚਿੰਦੇ ਵਸਦੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਉਹ ਵੀ ਚਿੰਦੇ ਵਸਦੇ ਰਹਿਣ।
0: ਸ਼ੁਕਰੀਆ।
2: ਰੇਡੀਓ ਦੁਆਬਾ ਹਨ ਹਾਂ ਰੇਡੀਓ ਦੁਆਬਾ ਹਮੇਸ਼ਾ ਚੱਟ ਕੇ ਚਲਾ ਚਲਾ ਵੀ ਤੇ ਬਹੁਤ ਸੋਹਣਾ ਰਾਜਨ ਸੈਣੀ ਸਾਹਿਬ ਵੀ ਆਈ ਸੀ
0: ਜੀ
2: ਤੇ ਗੱਲਾਂ ਬਾਤਾਂ ਬਿਲਕੁਲ ਉਮੀਦ ਜਾਗ ਰਹੀ ਹੈ ਜਿਹੜਾ ਹੈਗਾ
0: ਬਿਲਕੁਲ
2: ਹੈ ਕੁਛ ਨਾ ਕੁਛ ਜਿਹੜਾ ਹੈਗਾ ਬਿਹਤਰ ਹੋਵੇਗਾ ਮੁਤਵੱਕੋ ਹੈ ਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਹਿੰਦੇ ਨਾ ਆਸ ਦੇ ਉੱਤੇ ਜਮਾਨਾ ਜਿਹੜਾ ਹੈਗਾ ਸਾਰਾ ਚੱਲਦਾ ਹੈਗਾ ਦੁਨੀਆ ਸਾਰੀ ਆਸ ਦੇ ਉੱਤੇ ਚੱਲਦੀ ਹੈ
0: ਜੀ
2: ਉਮੀਦ ਕਹਿੰਦੇ ਕਦੀ ਵੀ ਨਾ ਉਮੀਦੀ ਨਾ ਕਰੋ
0: ਜੀ
2: ਕਿਉਂਕਿ ਨਾ ਉਮੀਦੀ ਜਿਹੜੀ ਹੈਗੀ ਆ ਉਹ ਮਾਲਕ ਨੂੰ ਵੀ ਪਸੰਦ ਨਹੀਂ
0: ਕਿਉਂਕਿ
2: ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਵੀ ਪਸੰਦ ਨਹੀਂ ਉਹ ਕਹਿੰਦਾ ਤੁਸੀਂ ਹਮੇਸ਼ਾ ਉਮੀਦ ਰੱਖੋ ਕਦੀ ਨਾ ਕਹੋ ਵੀ ਲਵੀ ਮੇਰੀ ਉਮੀਦ ਟੁੱਟ ਗਈ ਹੈ
0: ਬਿਲਕੁਲ
2: ਤੇ ਇਹ ਚੀਜ਼ਾਂ ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਛੋਟੀ ਜੀ ਬਾਅਦ ਦੇ ਗੀਤ ਲੈ ਕੇ ਆਇਆ ਮੈਂ ਸ਼ੁਰੂ ਕਰ ਦੇਣਾ
0: ਜੀ
2: ਤੇ ਆਪਣੇ NRI ਭਰਾ ਜਿਹੜੇ ਹੈਗੇ ਆ ਦੇਖੋ ਜੀ ਬੜਾ ਸਲਿਊਟ ਹੈ ਇਹਨਾਂ ਨੂੰ ਜਿੱਥੇ ਜਿੱਥੇ ਵੀ ਹੈ ਚਾਹੇ ਅਮਰੀਕਾ ਅਫਰੀਕਾ ਰਸ਼ੀਆ ਫਰਾਂਸਾ ਜਿੱਥੇ ਵੀ ਜਿੱਥੇ ਹੈ ਆ ਤੇ ਕਹਿਣ ਦਾ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਬੜੇ ਕੰਮ ਤਾਂ ਬੜੇ ਘੱਟ ਹੀ ਪਿਆ ਪਿੰਡਾਂ ਦੇ ਵਿੱਚ ਵੀ

0: ਸੜਕਾਂ ਚ ਵੀ ਹਾਲਾਤ ਜਿਹੜੇ ਹੁਣ ਉਹ ਪਹਿਲਾਂ ਵਰਗੇ ਨੀ ਰਹੇ ਜੀ। ਇੱਥੇ ਵੀ ਕਾਫੀ ਜਿਹੜਾ ਕੰਮ ਕਾਰ ਡਾਊਨ ਜਾ ਰਹੇ ਨੇ, ਪਤਾ ਨੀ ਕੱਲ ਜੋਬ ਹੈਗੀ ਆ ਨਹੀਂ ਹੈਗੀ ਆ, ਕਾਰੋਬਾਰ ਵੀ ਬਹੁਤ ਡਾਊਨ ਨੇ ਜੀ, ਸੈਲਰੀਆਂ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ, ਮਹਿੰਗਾਈ ਇੱਥੇ ਵੀ ਬੜੀ ਆ, ਅੱਗ ਲੱਗੀ ਪਈ ਆ ਜੀ।
1: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਬਾਕੀ ਸਹੀ ਬਾਤ ਹੈ, ਗਲੋਬਲੀ ਜਿਹੜਾ ਹੈਗਾ ਇਹ ਜਿਹੜੀ ਹੈ ਨਾ ਇਹ ਉਥਲ ਪੁਥਲ ਹੋ ਗਈ
0: ਹੋ ਰਹੀ ਹੈ ਜੀ।
1: ਤੇ ਵਾਕਈ ਹਾਂ ਹੋ ਗਈ ਆ, ਹੋ ਗਈ ਆ। ਤੇ ਮੈਂ ਸੌਰੀ ਕਿਉਂਕਿ ਮੈਂ
0: ਤਾਂ ਨਹੀਂ ਨਹੀਂ ਸੁਝਾਅ ਤੁਹਾਡਾ ਬਹੁਤ ਵਧੀਆ, ਚਲੋ ਹਰ ਵੇਲੇ ਫੜਦੇ ਨੇ ਜੀ ਬਾਹ ਜਿਹੜੇ
1: ਦੇਖੋ ਕਹਿੰਦੇ ਨਾ ਵੀ ਯਾਰ ਇਹ ਫਲਾਨੀ ਜਗ੍ਹਾ ਕਿਸਾਨ ਨੇ ਖੁਦਕੁਸ਼ੀ ਕਰ ਲਈ, ਹੈ ਤੇ ਸਾਡੇ ਆਪਣਾ
0: ਜੀ ਜੀ ਜੀ ਬਿਲਕੁਲ ਬਿਲਕੁਲ
1: ਯਾਰ ਉਹ ਥੋੜਾ ਜਿਹਾ ਉਹ ਕਿਉਂ ਕਰਦੇ ਪਏ? ਚਲੋ ਕਹਿੰਦੇ ਇਹ ਥੋੜਾ ਵੀ ਇੱਕ ਜਣੇ ਨੇ ਕਰਨਾ ਹੈਗਾ, ਕਹਿੰਦੇ ਨਾ ਪੰਜੀ ਪੰਜੀ ਦਸੀ ਦਸੀ ਵੀ ਪਾਈਏ ਤੇ ਜਿਹੜਾ ਹੈਗਾ ਕਿੱਥੇ ਕੰਮ ਪਹੁੰਚ ਜਾਣਾ ਆਪਾਂ ਕਹਿੰਦੇ ਹੁੰਦੇ ਹਾਂ।
0: ਬਿਲਕੁਲ
1: ਮਤਲਬ ਕਿ ਜਿਹੜੇ ਵਿਚਾਰੇ ਜ਼ਿਆਦਾ ਕਰਜ਼ੇ ਥੱਲੇ ਦੱਬੇ ਆ ਤੇ ਉਹਨਾਂ ਨਾਲ ਹਿੰਮਤ ਮਾਰ ਕੇ ਜਿਹੜਾ ਹੈਗਾ ਉਹਨਾਂ ਨੂੰ ਕਰਜ਼ੇ ਦੀ ਜਿਹੜੀ ਹੈਗੀ ਦਲਦਲ ਚੋਂ ਬਾਹਰ ਕੱਢਿਆ ਜਾਵੇ ਜਿਹੜਾ ਹੈਗਾ।
0: ਬਾਈ ਜੀ ਉੱਥੇ ਵੀ ਦੇਖੋ ਮੁਹੰਮਦ ਜੀ, ਉਹਦੇ ਵਿੱਚ ਵੀ ਹੈ ਕਿ ਚਲੋ ਜ਼ਮੀਨਾਂ ਹੈਗੀਆਂ ਸਾਰਾ ਕੁਝ ਹੈਗੀਆਂ, ਸੁਸਾਈਡ ਉਹਦਾ ਹੱਲ ਨਹੀਂ ਗਾ, ਉਹ ਤਾਂ ਤੁਸੀਂ ਪਰਿਵਾਰ ਨੂੰ ਹੋਰ ਵੀ ਡੂੰਘੇ ਟੋਏ ਦੇ ਵਿੱਚ ਖਾਈ ਦੇ ਵਿੱਚ ਸਿੱਟ ਕੇ ਚਲੇ ਜਾਂਦੇ ਹੋ, ਆਪ ਤਾਂ ਤੁਸੀਂ ਚਲੋ ਵਿਹਲੇ ਹੋ ਜਾਂਦੇ ਇਹਨਾਂ ਕੰਮ ਤੋਂ, ਪਰ ਜਿਹੜਾ ਪਰਿਵਾਰ ਆ ਬਾਅਦ ਦੇ ਵਿੱਚ ਬੱਚੇ ਨੇ ਜਾਂ ਹੋਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਹਨਾਂ ਚੀਜ਼ਾਂ ਨੂੰ ਭੁਗਤਦੇ ਆ, ਉਹਨਾਂ ਨੂੰ ਪਤਾ ਕੀ ਬਣਦਾ। ਤੇ ਕਿਉਂਕਿ ਦੇਖੋ ਚਲੋ ਜ਼ਮੀਨ ਹੈ ਤੁਹਾਡੇ ਕੋਲ, ਉਹਦਾ ਕੁਝ ਹਿੱਸਾ ਜੇ ਤੁਸੀਂ ਨਹੀਂ ਉਹਨੂੰ ਮੈਨੇਜ ਕਰ ਪਾ ਰਹੇ ਜਾਂ ਘਰ ਦੇ ਖਰਚੇ ਨਹੀਂ ਹੈ, ਤਾਂ ਆਪਣੀ ਜਾਨ ਦੇਣ ਦੇ ਨਾਲ ਉਹ ਘੱਟੋ ਘੱਟ ਕੀ ਪਤਾ ਕਿ ਕੁਝ ਹਿੱਸਾ ਵੇਚ ਕੇ ਜਾਂ ਜੇ ਉਹ ਕੰਮ ਦੇ ਵਿੱਚ ਕੁਝ ਨਹੀਂ ਬਚ ਰਿਹਾ ਤਾਂ ਉਹਨੂੰ ਵੇਚ ਕੇ ਤਾਂ ਆਪਣਾ ਕੋਈ ਹੋਰ ਕਾਰੋਬਾਰ ਉਸ ਪੈਸੇ ਦੇ ਨਾਲ ਖੋਲ ਲਓ, ਥੋੜਾ ਜਿਹਾ ਲਾਈਨ ਨੂੰ ਚੇਂਜ ਕਰ ਲਓ, ਜ਼ਿੰਦਗੀ ਦੇ ਜਿਹੜਾ ਤੁਹਾਡੇ ਰੂਟੀਨ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ।
1: ਹਾਂ ਹਾਂ ਬਿਲਕੁਲ, ਬਹੁਤ ਗ੍ਰੇਟ ਆਈਡੀਆ ਤੁਸੀਂ ਦੱਸਿਆ ਹੈਗਾ ਵੀ ਮਤਲਬ ਕਿ ਜਿਹੜਾ ਹੈਗਾ ਕੱਲ ਤੋਂ ਨਾ ਉਮੀਦੀ ਕਰਨੀ ਔਰ ਜਿਹੜਾ ਹੈਗਾ ਚਲੋ ਜੇ ਪ੍ਰੋਬਲਮ ਚ ਵੀ ਆ ਗਿਆ ਤਾਂ ਜ਼ਮੀਨ ਤਾਂ ਹੈਗੀ ਆ ਨਾ, ਥੋੜਾ ਬਹੁਤਾ ਕਰਕੇ ਆਪਣਾ ਫਾਰਗ ਹੋਵੋ ਜਿਹੜਾ ਹੈਗਾ
0: ਬਿਲਕੁਲ
1: ਚਿੰਤਾ ਜਿਹੜੀ ਹਟਾਓ ਉਹਨੂੰ ਇੱਕ ਪਾਸੇ ਜਿਹੜਾ ਹਨਾ। ਤੇ ਇਹ ਗੱਲਾਂ ਹੈਗੀਆਂ ਤਾਂ ਬਹੁਤ ਵਧੀਆ ਹੈ, ਗ੍ਰੇਟ ਆਈਡੀਆ ਤੁਹਾਡਾ ਵੀ।
0: ਥੈਂਕ ਯੂ ਜੀ।
1: ਤੇ ਜਿੱਥੇ ਵੀ ਮੈਸੇਜ ਆ ਰਿਹਾ ਉਮੀਦ ਵੀ ਭਰਾ ਜਿਹੜੇ ਹੈਗੇ ਤੇ ਜ਼ਰੂਰ ਫਾਇਦਾ ਲੈਣਗੇ ਇਸ ਆਈਡੀਆ ਦਾ, ਲਾਜ਼ਮ ਜਿਹੜਾ ਕਿਉਂ ਚਿੰਤਾ ਦੇ ਵਿੱਚ ਪੈਣ ਜਦੋਂ ਤੁਹਾਡੇ ਕੋਲ ਹੈਗਾ
0: ਮਾਰਕੀਟ
1: ਦਾ ਐਵੇਂ ਨਾ। ਤੇ ਲਓ ਜੀ ਫਿਰ ਗੀਤ ਜਿਹੜਾ ਹੈਗਾ ਮੈਂ ਲੈ ਕੇ ਆ,
0: ਜਰੂਰ ਜੀ ਜਰੂਰ
1: ਨਜ਼ਰ ਕਰ ਦਾਂਗੇ।

ਮਾਰੀ ਛੁਰੀਆਂ ਸਾਨੂੰ ਜ਼ਖਮੀ ਕਰਤਾ। ਬੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ ਹੱਥੀਂ ਅੱਗ ਲਾਵੇਂ ਕੁਲੀ ਸਾਡੜੀ ਨੂੰ।

0: ਕੇ ਨਹੀਂ ਲਤਾੜੀਆਂ, ਫੇਰ ਦੇ ਬਹਾਨੇ ਡੁੱਬ ਜਾਣੀਏ, ਸਾਡੇ ਕੋਲੋਂ ਮਾਰਗੀ ਉਡਾਰੀਆਂ, ਦਿਲ ਦੀਆਂ ਸਾਡੀਆਂ ਤੂੰ ਸਦਰਾਂ, ਪੈਰਾਂ ਥੱਲੇ ਲੈ ਕੇ ਨੀ ਲਤਾੜੀਆਂ, ਪੈਸਿਆਂ ਦੀ ਗੱਲ ਸੀ ਜੇ ਭੁਖੀਏ, ਤੇਰੇ ਕਦਮਾਂ ਚ ਦਿੰਦਾ ਵੈ ਨਿਸ਼ਾਨੀ, ਚੰਦਰੀਏ ਕੱਢੇ ਸਾਨੂੰ ਦੀਦੇ ਚੋਂ, ਲਿਆ ਕਿਸੇ ਹੋਰ ਨੂੰ ਵਸਾਨੀ, ਖੁਫੀਆ ਰਿਪੋਰਟੀਆਂ ਆਈ ਲੰਦਨੋਂ, ਜਿੱਥੇ ਤੂੰ ਕਰਾਇਆ ਜਾ ਕੇ ਬਿਆਨੀ, ਖੁਫੀਆ ਰਿਪੋਰਟੀਆਂ ਆਈ ਲੰਦਨੋਂ, ਜਿੱਥੇ ਤੂੰ ਕਰਾਇਆ ਜਾ ਕੇ ਬਿਆਨੀ, ਆਊਗਾ ਨੀ ਲਾਲੀ ਤੈਨੂੰ ਯਾਦ ਨੀ, ਜਦੋਂ ਨੈਣਾ ਰੂਪ ਨਾ ਏ ਰੰਗ ਨੀ, ਮਾਰ ਕੇ ਉਡਾਰੀ ਉੱਡ ਜਾਊਗੀ, ਸਦਾ ਨਾ ਜਵਾਨੀ ਰਹਿਣੀ ਸੰਗ ਨੀ, ਆਊਗਾ ਨੀ ਲਾਲੀ ਤੈਨੂੰ ਯਾਦ ਨੀ, ਜਦੋਂ ਰਹਿਣਾ ਰੂਪ ਨਾ ਏ ਰੰਗ ਨੀ, ਮਾਰ ਕੇ ਉਡਾਰੀ ਉੱਡ ਜਾਊਗੀ, ਸਦਾ ਨਾ ਜਵਾਨੀ ਰਹਿਣੀ ਸੰਗ ਨੀ, ਰੱਬ ਕਰੇ ਤੂੰ ਵੀ ਉਦੋਂ ਤੜੇ ਪੈ ਜਿੱਦਾਂ ਰਹੀਏ ਮੈਨੂੰ ਤੜੇ ਪਾਣੀ, ਚੰਦਰੀਏ ਕਾਢੀ ਸਾਨੂੰ ਦਿਲ ਚੋਂ, ਲਿਆ ਕਿਸੇ ਹੋਰ ਨੂੰ ਵਸਾਨੀ, ਖੁਫੀਆ ਰਿਪੋਰਟੀਆਂ ਆਈ ਲੰਦਨੋਂ, ਜਿੱਥੇ ਤੂੰ ਕਰਾਇਆ ਜਾ ਕੇ ਬਿਆਨੀ, ਖੁਫੀਆ ਰਿਪੋਰਟੀਆਂ ਆਈ ਲੰਦਨੋਂ, ਜਿੱਥੇ ਤੂੰ ਕਰਾਇਆ ਜਾ ਕੇ ਬਿਆਨੀ।
1: ਵਾਹ ਜੀ,
0: ਸ਼ੁਕਰੀਆ,
1: ਕੀ ਬਾਤ ਹੈ ਮਾਮਾ ਜੀ, ਬਾ ਕਮਾਲ ਜੀ, ਬਹੁਤ ਬਹੁਤ ਸ਼ੁਕਰੀਆ ਖੂਬਸੂਰਤ ਗਾਣੇ ਦੇ ਲਈ ਜੀ, ਤੇ ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਅਸੀਂ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੰਡਨ ਨੂੰ ਖੁਫੀਆ ਰਿਪੋਰਟ ਦੀ ਗੱਲ ਕੀਤੀ ਹੈ ਤੇ ਭਾਰਤ ਤੋਂ ਵੀ ਖੁਫੀਆ ਰਿਪੋਰਟ ਦੀ ਜਿਹੜੀ ਹੈ ਆ ਗਈ ਹੈ ਖ਼ਬਰ ਕਿ ਜਗਤਾਰ ਸਿੰਘ ਹਵਾਰਾ ਦੇ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਚਰਚੇ ਨੇ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਮੰਗੀ ਸੀ ਪੈਰੋਲ 10 ਦਿਨਾਂ ਦੀ ਵੈਸੇ ਤੇ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਹੋਏ ਨੇ, ਇਹਦੇ ਉੱਤੇ ਚਰਚਾ ਜਿਹੜੀ ਸ਼ੁਰੂ ਹੋ ਗਈ ਹੈ। ਸਾਬਕਾ ਪੰਜਾਬ ਮੁੱਖ ਮੰਤਰੀ ਜਿਹੜੇ ਬੇਅੰਤ ਸਿੰਘ ਸਨ ਉਹਨਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਉੱਤੇ ਚਰਚੇ ਨੇ। ਇਹ ਕਿਹਾ ਜਾ ਰਿਹਾ ਕਿ ਹਵਾਰਾ ਆਪਣੀ ਬਜ਼ੁਰਗ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਇੱਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਦੇ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਸੁਰੱਖਿਆ ਤੇ ਹੋਰ ਤਕਨੀਕੀ ਕਾਰਨਾਂ ਕਰਕੇ ਤਜਵੀਜ਼ ਜਿਹੜੀ ਸੀ ਅੰਤਮ ਰੂਪ ਨਹੀਂ ਲੈ ਸਕੀ ਸੀ, ਪਰ ਹੋ ਸਕਦਾ ਕਿ ਹੁਣ ਇੱਕ ਦਿਨ ਦੀ ਜਿਹੜੀ ਹੈ ਪੈਰੋਲ ਉਹ ਦੇ ਸਕਦੇ ਨੇ। ਬਾਕੀ ਦੇਖਦੇ ਹਾਂ ਕੀ ਕੁਝ ਜਿਹੜੀ ਅਪਡੇਟ ਆਉਂਦੀ ਹੈ। ਇਸੇ ਤਰ੍ਹਾਂ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਰੁਖ ਕਰੇਗਾ ਹੁਣ ਰਾਹੁਲ ਗਾਂਧੀ, ਇਹ ਜਿਹੜੇ ਬਿਆਨ ਆ ਰਹੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਹੈ ਕੱਲ੍ਹ ਦੇ ਲਈ ਤਿਆਰੀ ਹੋ ਚੁੱਕੀ ਹੈ ਤੇ ਉੱਥੇ ਕਾਫੀ ਕੁਝ ਜਿਹੜਾ ਕੀਤਾ ਜਾ ਰਿਹਾ। ਜੰਤਰ ਮੰਤਰ ਦੇ ਉੱਤੇ 24 ਘੰਟਿਆਂ ਦੇ ਲਈ ਇੰਟਰਨੈਟ ਦਾ ਬੰਦ ਕਰਤਾ ਹੈ। ਜੰਤਰ ਮੰਤਰ ਤੇ ਹੀ ਸਿਰਫ 1000 ਲੋਕਾਂ ਨੂੰ ਜਿਹੜਾ ਇਕੱਠੇ ਹੋਣ ਦੀ ਜਿਹੜੀ ਆਗਿਆ ਸ਼ਾਇਦ ਦਿੱਤੀ ਹੈ ਤੇ ਹੁਣ ਜਿਹੜੀ ਖਬਰ ਆ ਰਹੀ ਹੈ। ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਉਹ ਸੱਦ ਲਿਆ, ਸਭਾ ਦਾ ਸਰਦ ਰੁੱਤ ਸੈਸ਼ਨ ਜਿਹੜਾ ਸ਼ੁਰੂ ਹੋਏਗਾ। ਇਸ ਤਰ੍ਹਾਂ ਦੇ ਮੁੱਦੇ ਨੇ ਤੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਦੋਸਤੋ, ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਤੇ ਜੇ ਤੁਸੀਂ ਲਾਈਨਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ, ਕਾਲ ਖੁੱਲੀ ਹੈ ਤੁਹਾਡੇ ਲਈ ਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ। ਕੈਨੇਡਾ ਦੇ ਕਹਿੰਦੇ ਨੇ ਹੋਣਗੇ ਚਾਰ ਟੋਟੇ, ਐਲਨ ਮਸਕ ਦੇ ਬਿਆਨ ਦੇ ਉੱਤੇ PM ਕਾਰਨੀ ਨੇ ਕਰਾਰਾ ਜਵਾਬ ਜਿਹੜਾ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਜਿਹੜਾ ਵੱਖਵਾਦੀ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਕਾਰਨੀ ਨੇ ਮਸਕ ਦੇ ਵੱਲੋਂ ਕਿਊਬੈਕ, ਅਲਬਰਟਾ ਤੇ ਸਸਕੈਚਵਨ ਜਿਹੜਾ ਉਹਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਹੈ। ਕਾਰਨੀ ਨੇ ਸਪਸ਼ਟ ਕੀਤਾ ਹੈ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ ਤੇ ਮਸਕ ਦੀਆਂ ਟਿੱਪਣੀਆਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਤੇ ਕਿਊਬੈਕ ਦੇ ਲੋਕਾਂ ਦੀਆਂ ਜਿਹੜੀਆਂ ਨੇ ਲੋੜਾਂ ਦੇ ਅਨੁਸਾਰ ਤੈਅ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਤੇ ਸਭਿਆਚਾਰ ਅਨੁਸਾਰ ਜਿਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨ ਪਤੀ ਐਲਨ ਮਸਕ ਜਿਹੜਾ ਹੈ ਜੋ ਦੱਖਣੀ ਅਫਰੀਕਾ ਦੇ ਵਿੱਚ ਜਨਮੇ ਕੈਨੇਡੀਅਨ ਅਮਰੀਕੀ ਹਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਕਿਊਬੈਕ ਦੀ ਵੱਖਵਾਦੀ ਪਾਰਟੀ ਜਿਹੜੀ ਆ ਪਾਰਟੀ ਕਿਊਬੈਕੋਇਸ ਪੀਕਿਊ ਦੇ ਨੇਤਾ ਪਾਲ ਸੇਂਟ ਪੀਅਰ ਪਾਲਮੋਡਨ ਬਾਰੇ ਪੋਸਟ ਲਿਖੀ ਸੀ ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਦਿੱਤੀਆਂ ਸਨ ਜਿੱਤੀਆਂ ਸੀਗੀਆਂ। ਮਸਕ ਨੇ ਲਿਖਿਆ ਸੀ ਕਿ ਚੰਗਾ ਹੈ ਕਿ ਕਿਊਬਕ ਨੂੰ ਜਿਹੜਾ ਵੱਖ ਹੋ ਜਾਣਾ ਚਾਹੀਦਾ ਹੈ ਤੇ ਉਹ ਜ਼ਿਆਦਾ ਵਧੀਆ ਸਥਿਤੀ ਦੇ ਵਿੱਚ ਰਹਿਣਗੇ। ਅਲਬਰਟਾ ਤੇ ਸਸਕੈਚਵਨ ਨੂੰ ਵੀ ਕਹਿੰਦੇ ਵੱਖ ਹੋ ਜਾਣਾ ਚਾਹੀਦਾ ਹੈ। ਮੋਂਟਰੀਅਲ ਇਹ ਦੇਖੋ ਹੁਣ ਕਿੱਦਾਂ ਪਾੜਾ ਪਾ ਰਹੇ ਨੇ ਉਹਨਾਂ ਦੇ ਵਿੱਚ ਕਿਉਂਕਿ ਟਰੰਪ ਦੇ ਰਾਸ ਨਹੀਂ ਆਇਆ ਕੈਨੇਡਾ ਵਾਲੇ ਹੁਣ ਤੇ ਅਗਲਿਆਂ ਨੇ ਵੀ ਬਗਾਵਤ ਕਰ ਦਿੱਤੀ ਤੇ ਹੁਣ ਇਹਦੇ ਥਰੂ ਜਿਹੜਾ ਇਹ ਪਾੜਾ ਹੋਰ ਵੱਡਾ ਪਾ ਰਹੇ ਨੇ ਮੁਲਕ ਨੂੰ ਪਾੜਨਾ ਚਾਹੁੰਦੇ ਆ। ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਜਿਹੜੇ ਪ੍ਰੋਫੈਸਰ ਹੈ ਡੈਨੀਅਲ ਬਲੈਟ ਅਨੁਸਾਰ ਪਾਰਟੀ ਜਿਹੜਾ ਹੈ ਕਿਊਬੈਕੋਇਸ ਦੀ ਜਿਹੜੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਿਹੜਾ ਜਨਾਦੇਸ਼ ਨਹੀਂ ਹੈ। ਪਾਰਟੀ ਨੂੰ ਲਗਭਗ 28% ਜਿਹੜੀ ਵੋਟਾਂ ਮਿਲੀਆਂ ਨੇ ਤੇ ਬਹੁਮਤ ਤੋਂ ਦੂਰ ਰਹੀ ਹੈ ਜਦੋਂ ਕਿ ਕਿਊਬੈਕ ਦੀ ਜਿਹੜੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30% ਤੇ ਹੀ ਹੈ ਤੇ ਉਹਦੇ ਅਨੁਸਾਰ ਚੋਣ ਨਤੀਜੇ ਆਜ਼ਾਦੀ ਨਾਲੋਂ ਕੁਲਿਸ਼ਨ ਅਵੇਨਰ ਕਿਊਬਿਕ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਜਿਹੜੇ ਵੱਧ ਪ੍ਰਭਾਵਿਤ ਸਨ। ਆਖਰ ਦੇ ਵਿੱਚ ਕਹਿੰਦੇ ਨੇ ਆਪਣੇ ਮੁਕੱਦਮੇ ਜੁੜੇ ਉਹਨਾਂ ਦੀ ਗੱਲ ਸੁਣਦੇ ਆ। ਦੂਜੇ ਪਾਸੇ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਆਜ਼ਾਦੀ ਦੇ ਲਈ ਰੈਫਰੈਂਡਮ ਦੇ ਵੱਲ ਵਧਣ ਸੰਬੰਧੀ ਵੋਟਿੰਗ ਹੋਣੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵੱਖ ਜਿਹੜਾ ਪੱਖ ਦੇ ਵਿੱਚ ਵੋਟ ਪਾਉਣਗੇ ਤੇ ਸਮਿਥ ਦੇ ਅਨੁਸਾਰ ਉਹਨਾਂ ਦੀ ਸਰਕਾਰ ਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ ਸੂਬੇ ਦੇ ਵਿੱਚ ਵੱਖਵਾਦ ਦੀ ਭਾਵਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਸਸਕੈਚਵਨ ਦੀ ਜਿਹੜੇ ਹੈ ਪ੍ਰੀਮੀਅਰ ਸਕਾਟ ਮੋ ਨੇ ਵੀ ਮਸਕ ਦੀ ਪੋਸਟ ਦੇ ਉੱਤੇ ਇੱਕ ਸ਼ਬਦ ਦੇ ਵਿੱਚ ਜਵਾਬ ਦਿੰਦਿਆਂ ਲਿਖਿਆ ਨਹੀਂ। ਤੇ ਲੋ ਦੋਸਤੋ ਅੱਗੇ ਵੱਧਦੇ ਹਾਂ। ਮੁਕੱਦਮੇ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ, ਕੀ ਹਾਲ ਚਾਲ ਹੈ ਜਨਾਬ?
2: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਬਸ ਲੱਗੇ ਹੋਏ ਆ ਜੀ। ਜੀ
2: ਆਪਣਾ ਸੈਣੀ ਬਾਈ ਜੀ ਪਹੁੰਚ ਗਏ ਹਰਿਆਣੇ, ਉਹ ਫੋਟੋਆਂ ਪਾਈ ਜਾਂਦੇ ਦੱਸਿਆ, ਮੈਂ ਉਹਨਾਂ ਨੂੰ ਕਮੈਂਟ ਕੀਤਾ ਸੀ, ਕਮੈਂਟ ਦਾ ਜਵਾਬ ਨਹੀਂ ਦੇ।
1: ਅੱਛਾ ਜੀ, ਫੋਟੋਆਂ ਫੋਨ ਬੰਦ ਆ ਜੀ, ਉਹਨਾਂ ਦੀ ਪਾਬੰਦੀ ਲੱਗੀ ਹੋਈ ਆ ਜੀ।
2: ਅੱਛਾ, ਨਹੀਂ ਪਾਬੰਦੀ ਦਾ ਹੁਣ ਤਾਂ ਘਰੋਂ ਹੁਸ਼ਿਆਰਪੁਰ ਤੋਂ ਦੂਰ ਵਾਇਆ ਨਿਕਲਦੇ ਹੋਏ ਵਾਇਆ ਪਟਿਆਲੇ ਤੇ ਵਾਇਆ ਹਰਿਆਣੇ ਪਹੁੰਚੇ ਹੋਏ ਨੇ, ਹੁਣ ਕਾਹਦੀ ਪਾਬੰਦੀ ਹੈ?
1: ਨਹੀਂ ਪਾਬੰਦੀ ਹੈ, ਪਰਿਵਾਰਕ ਪਾਬੰਦੀ ਕਹਿ ਸਕਦੇ ਨਾ, ਪਰਿਵਾਰ ਤੋਂ ਵੱਡੀ ਕੋਰਟ ਕਿਹੜੀ ਹੈ ਜੀ?
2: ਹਾਂ ਨਹੀਂ ਨਹੀਂ, ਉਹ ਫੋਟੋ ਐ ਵੀ ਫੋਟੋ ਤੇ ਘਰ ਵੀ ਪਹੁੰਚ ਸਕਦੀ ਹੈ
1: ਜੀ,
2: ਉਹਨੇ ਥੋੜੀ ਵੇਖਣਾ ਵੀ ਔਰਿਆਂ ਦਾ ਪਿੰਡ ਆਉਂਦਾ ਵਿਚਾਲੇ ਕੇ।
1: ਬਿਲਕੁਲ ਹੈ ਜੀ,
2: ਪੇਕਿਆ
1: ਜੀ।
2: ਸੈਣੀ ਬਾਈ ਫਿਰ ਵਕੀਲ ਨੇ, ਉਹ ਗੱਲ ਬਹੁਤ ਚੁਸਤ ਨੇ
1: ਜੀ।
2: ਚਲੋ ਚੰਗੀ ਗੱਲ, ਮੈਂ ਤਾਂ ਸਵੇਰੇ ਕਹਿਣ ਦੇ ਕਹਿੰਦੇ ਮੈਂ ਜਾਣਾ ਹੈ, ਦੋ ਦਿਨ ਹੋ ਸਕਦਾ ਮੈਂ ਸ਼ਾਮਲ ਨਾ ਹੋਵਾਂ ਪ੍ਰੋਗਰਾਮ।
1: ਬਿਲਕੁਲ ਹੈ ਜੀ,
2: ਮੈਂ ਵੀ ਸਾਡੇ ਹਰਿਆਣੇ ਜਾਣਾ ਤੁਸੀਂ, ਮੈਂ ਵੀ ਤੁਹਾਡਾ
1: ਜੀ।
2: ਚੰਗੀ ਗੱਲ ਹੈ, ਮੈਂ ਵੀ
1: ਬਿਲਕੁਲ ਹੈ
2: ਆਉਣਾ। ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਮੈਂ ਭਾਰਤੀ ਬਾਈ ਜੀ, ਮੈਂ ਅੱਜ ਕੱਲ ਸ਼ਮੀ ਬਾਈ ਜੀ ਵੀ ਨੀ ਜੁੜਦੇ, ਅੱਜ ਕੱਲ ਨੀ, ਉਹਨਾਂ ਨੇ ਵਾਰ ਬਦਲਦੇ
1: ਹੋਲੀ ਬੀਜੀ ਹੋਣ ਕਰਕੇ ਨਹੀਂ ਹੋਏ ਨੀ ਜੀ। ਹਾਂਜੀ ਕੋਈ ਨੀ, ਵੀਕਐਂਡ ਦੇ ਉੱਤੇ ਆ ਰਹੇ ਨੇ। ਹਾਂਜੀ
2: ਠੀਕ ਹੈ
1: ਜੀ,
2: ਸੈਟਰਡੇ ਨੂੰ, ਸੈਟਰਡੇ ਨੂੰ ਆ ਰਹੇ ਨੇ।
1: ਬਿਲਕੁਲ ਹੈ ਜੀ, ਸੰਡੇ ਪਿਛਲੇ ਵਾਰੀ ਚੜ ਗਿਆ ਜੀ ਇਕਦਮ, ਤਾਂ ਕਰਕੇ ਫਿਰ ਢਿੱਲੇ ਮੱਠੇ ਹੋ ਜਾਂਦੇ
2: ਨੇ। ਚਲੋ ਕੋਈ ਨਾ, ਹੋ ਜਾਂਦਾ ਹੋ ਜਾਂਦਾ, ਚਲੋ ਇਹਦਾ ਦੁਨੀਆਦਾਰੀ ਆ ਫਿਰ।
1: ਬਿਲਕੁਲ ਹੈ ਜੀ,
2: ਚੱਲ ਮੈਂ ਨਾ ਭਾਗਦੇ ਹੋਏ, ਚਲੋ ਖਬਰਾਂ ਦੀ ਗੱਲ, ਮੈਂ ਤੁਹਾਨੂੰ, ਮੈਨੂੰ ਦੋ ਲਾਈਨਾਂ ਬਖਸ਼ੀ ਦੀ ਗੱਲ ਤੋਂ ਯਾਦ ਆ ਗਈਆਂ।
1: ਹਾਂਜੀ,
2: ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਦੇਣਾ, ਫਿਰ ਹੁਣ ਮੈਂ ਖਬਰਾਂ ਵਾਲੀ ਗੱਲ ਤੇ ਕਰਨੀ ਨਹੀਂ ਹੈਗੀ।
1: ਹੁਣ ਦੇ ਜੀ,
2: ਓਹੋ ਸੀ ਗਾਣਾ ਉਹਦਾ, ਫਿਰ ਭੁੱਲ ਗਿਆ ਮੈਨੂੰ, ਮੈਂ ਹੁਣ ਸੋਚਦਾ ਪਿਆ ਸੀ, ਮੈਂ ਵਿਚਾਰਦੇ ਦਿਮਾਗ ਚ ਨਿਕਲ ਗਿਆ ਕਹਿੰਦਾ
1: ਜੀ।
2: ਮੈਂ ਨਾ ਦੋ ਵਾਰੀ ਮੈਂ ਸੋਚਦਾ ਤੇ ਗਾਣਾ ਮੈਂ ਮੈਂ ਤੁਹਾਡੇ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ
1: ਜੀ,
2: ਤੇ
1: ਪਟੇ ਤੇ ਚੜ੍ਹਦਾ
2: ਚਲੋ ਹੋ ਸਕਦਾ ਜੀ ਮੈਂ
1: ਨਹੀਂ
2: ਪਟੇ ਤੇ ਚੜ੍ਹਦਾ ਨੀ ਉਹ, ਕਿਉਂਕਿ ਸ਼ੁਰੂ ਵਾਲੀਆਂ ਲਾਈਨਾਂ ਮਿਸਰ ਗਿਆ ਮੈਨੂੰ ਐਂਡ ਵਾਲੀਆਂ ਤੇ ਹੁਣ ਯਾਦ ਨੇ, ਤੇ
1: ਜੀ
2: ਫਿਰ ਗੱਲ ਬਣਨੀ ਨੀ ਹੈਗੀ ਹੁਣ। ਕਈ ਵਾਰੀ ਇਹ ਵੀ ਹੁੰਦਾ ਵੀ ਕਈ ਵਾਰੀ ਉਹ ਚੜ੍ਹਦਾ ਹੋਵੇ ਪਟੇ ਤੇ, ਫਿਰ ਗੱਲ ਚਲੋ ਕੋਈ ਗੱਲ ਨੀ। ਮੈਂ ਤੁਹਾਨੂੰ ਜੇ ਹੋ ਸਕਿਆ ਤਾਂ ਹੋ ਨੀ ਸਕਿਆ ਮੈਂ ਤੁਹਾਨੂੰ ਅੱਧੇ ਮੈਂ ਹੁਣੀ ਸੁਣ ਕੇ ਤੇ ਬਸ ਪਹਿਲਾ ਪਹਿਲਾ
1: ਆ
2: ਅੱਖਰ
1: ਜਾਓ,
2: ਮੈਨੂੰ ਯਾਦ ਆ ਗਿਆ ਤਾਂ ਮੈਂ
1: ਠੀਕ ਹੈ
2: ਆਉਣਾ ਦੁਬਾਰਾ।
1: ਆ ਜਾਓ ਜੀ, ਆ ਜਾਓ ਜੀ, ਸ਼ੁਕਰੀਆ ਜੀ। ਜੀ ਦੋਸਤੋ, ਮੁਕੱਦਰ ਜੀ ਜੁੜੇ ਸਨ ਨਾਲ, ਚਲੋ ਗੀਤ ਨੂੰ ਦੇਖ ਕੇ ਫਿਰ ਆਉਂਦੇ ਆ ਦੁਬਾਰਾ। ਤੇ ਦੋਸਤੋ, ਔਜਲਾ ਸਾਹਿਬ ਲਿਖਦੇ ਨੇ ਕਿ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ, ਕਹਿੰਦੇ ਭਾਰਤ ਜੀ ਹਾਂਜੀ ਜੀ ਐਲਾਨ ਹੀ ਕਰਦਾ ਵੈਸੇ ਤਾਂ ਉਹ ਜੀ, ਐਲਨ ਐਲਨ ਐਲਨ ਮਸਕ ਹੈ ਜੀ ਵੈਸੇ ਉਹਦਾ ਨਾਂ, ਤੇ ਪਾਬੰਦੀ ਨਾਲ ਹੀ ਹੈ ਜੀ ਕਹਿੰਦੇ। ਹਾਂਜੀ ਅੱਛਾ ਜੀ, ਤੇ ਭੁੱਲਣਾ ਹੀ ਸੀ ਕਹਿੰਦੇ ਰਾਜਨ ਜੀ, ਹਰਿਆਣਾ ਦੇ ਵਿੱਚ ਨੇ ਤਾਂ ਲਾਗੇ ਨੇ ਨਾ ਕਹਿੰਦੇ ਹੁਣ ਜੀ, ਫਿਰ ਤਾਂ ਭੁੱਲਣਾ ਬਣਦਾ। ਲੋ ਦੋਸਤੋ, ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। 400 ਸਾਲ ਉਮਰ ਤੇ 10 ਸਾਲ ਦਾ ਗਰਭ ਕਾਲ, ਇਹਨਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਨੇ ਲੋਕ? ਧਰਤੀ ਦੇ ਉੱਤੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਰੀੜ ਦੀ ਹੱਡੀ ਵਾਲੇ ਜੀਵ ਜਿਹੜੇ ਨੇ ਗ੍ਰੀਨਲੈਂਡ ਸ਼ਾਰਕ ਦੀ ਆਬਾਦੀ ਨੂੰ ਮਾਰਨ ਦੀ ਯੋਜਨਾ ਦੇ ਉੱਤੇ ਇੱਕ ਵੱਡਾ ਅੰਤਰਰਾਸ਼ਟਰੀ ਵਿਵਾਦ ਖੜਾ ਹੋ ਗਿਆ। ਗ੍ਰੀਨਲੈਂਡ ਦੇ ਕੁਝ ਜਿਹੜੇ ਸਥਾਨਕ ਮਛੇਰਿਆਂ ਦੇ ਵੱਲੋਂ ਆਪਣਾ ਮੱਛੀ ਫੜਨ ਦਾ ਕੀਮਤੀ ਜਿਹੜਾ ਸਮਾਨ ਹੈ ਬਚਾਉਣ ਦੇ ਲਈ ਲਗਭਗ 1000 ਗ੍ਰੀਨਲੈਂਡ ਸ਼ਾਰਕਾਂ ਨੂੰ ਮਾਰਨ ਦੀ ਮੰਗ ਕੀਤੀ ਗਈ ਸੀਗੀ, ਜਿਸ ਦੇ ਉੱਤੇ ਵਿਗਿਆਨੀਆਂ ਤੇ ਸਮੁੰਦਰੀ ਜੀਵ ਰੱਖਿਅਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਫਿਲਹਾਲ ਰੋਕ ਜਿਹੜੀ ਆ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਗ੍ਰੀਨਲੈਂਡ ਦੇ ਪੱਛਮੀ ਤੱਟ ਦੇ ਉੱਤੇ ਸਥਿਤ ਅਵਾਨਾਤਾ ਨਗਰ ਪਾਲਿਕਾ ਦਾ ਹੈ ਤੇ ਸਥਾਨਕ ਮਛੇਰਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹ ਸ਼ਾਰਕਾਂ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲਾਂ ਤੇ ਕਾਂਟਿਆਂ ਦੇ ਵਿੱਚ ਫਸ ਜਾਂਦੀਆਂ ਨੇ, ਜਿਹਦੇ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇੱਕ 27 ਸਾਲਾ ਮਛੇਰੇ ਹੇਨਰਿਕ ਜੇਨਸੇਨ ਨੇ ਜਿਹੜਾ ਸੀ ਦੱਸਿਆ ਕਿ ਇਸੇ ਸਾਲ ਉਸਦੇ ਲਗਭਗ 6000 ਕਾਂਟੇ ਗੁੰਮ ਹੋ ਚੁੱਕੇ ਨੇ, ਜਿਹਦੇ ਨਾਲ ਇੱਕ ਹੀ ਦਿਨ ਦੇ ਵਿੱਚ ਲਗਭਗ 30000 ਡੈਨਿਸ਼ ਕਰੋਨ ਜਿਹੜੇ ਨੇ ਲਗਭਗ 4.5 ਹਜ਼ਾਰ ਅਮਰੀਕਨ ਡਾਲਰ ਦਾ ਸਮਾਨ ਜਿਹੜਾ ਬਰਬਾਦ ਹੋਇਆ। ਇਸ ਨੁਕਸਾਨ ਤੋਂ ਬਚਣ ਦੇ ਲਈ ਨਗਰ ਪਾਲਿਕਾ ਨੇ 1000 ਸ਼ਾਰਕਾਂ ਨੂੰ ਮਾਰਨ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਸੀ, ਜਿਸ ਦੇ ਤਹਿਤ ਹਰੇਕ ਸ਼ਾਰਕ ਦੇ ਦਿਲ ਦੇ ਬਦਲੇ ਜਿਹੜਾ ਸੀ ਲਗਭਗ $45 ਇਨਾਮ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ। ਦੂਜੇ ਪਾਸੇ ਸਮੁੰਦਰੀ ਜੀਵ ਵਿਗਿਆਨੀ ਜਿਹੜੇ ਨੇ ਉਨ੍ਹਾਂ ਨੇ ਇਸ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕਰ ਦਿੱਤੀ। ਗ੍ਰੀਨਲੈਂਡ ਸ਼ਾਰਕ ਦੀ ਉਮਰ 400 ਸਾਲ ਤੋਂ ਵੀ ਵੱਧ ਹੁੰਦੀ ਹੈ। ਕਿਆ ਬਾਤ ਹੈ ਜੀ, ਇੰਨਾ ਲੰਮਾ ਸਮਾਂ ਜਿਉਂਦੀ ਹੈ ਗ੍ਰੀਨਲੈਂਡ ਸ਼ਾਰਕ ਜਿਹੜੀ ਹੈ, 400 ਸਾਲ ਤੋਂ ਵੱਧ ਉਹਦੀ ਉਮਰ ਹੁੰਦੀ ਹੈ। ਇਹ ਜੀਵ ਲਗਭਗ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਨਸੀ ਤੌਰ ਦੇ ਉੱਤੇ ਬਾਲਗ ਹੁੰਦੀ ਹੈ ਬੱਲੇ ਜੀ, ਤੇ ਇਸਦਾ ਗਰਭ ਜਿਹੜਾ ਕਾਲ ਹੈ 10 ਸਾਲ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਇੰਨੇ ਹੌਲੀ ਜੀਵਨ ਚੱਕਰ ਦੇ ਕਾਰਨ ਜੇਕਰ ਵੱਡੀ ਗਿਣਤੀ ਦੇ ਵਿੱਚ ਸ਼ਾਰਕਾਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਪ੍ਰਜਾਤੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ IUCN ਨੇ 2020 ਦੇ ਵਿੱਚ ਹੀ ਇਸ ਨੂੰ ਅਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਰੱਖਿਆ ਸੀਗਾ, ਤੇ ਵਾਤਾਵਰਨ ਸੰਗਠਨ ਓਸ਼ੀਅਨਸ ਨੌਰਥ ਕੈਲਾਲਿਟ ਨੂਨਾਤ ਜਿਹੜਾ ਉਹਦੇ ਨਿਰਦੇਸ਼ਕ ਜੈਸੇਰਾਕ ਪੋਲਸਨ ਦੇ ਅਨੁਸਾਰ ਸ਼ਾਰਕਾਂ ਨੂੰ ਮਾਰਨਾ ਮਸਲੇ ਦਾ ਸਥਾਈ ਜਿਹੜਾ ਹੱਲ ਨਹੀਂ ਹੈ। ਨਾਲ ਉਨ੍ਹਾਂ ਦੱਸਿਆ ਕਿ ਅਸਲੀ ਸਮੱਸਿਆ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਮੱਛੀਆਂ ਫੜਨਾ ਤੇ ਬਹੁਤ ਜ਼ਿਆਦਾ ਬੋਟਾਂ ਦੀ ਜਿਹੜੀ ਹੈ ਕਿਸ਼ਤੀਆਂ ਦੀ ਜਿਹੜੀ ਹੈ ਮੌਜੂਦਗੀ ਹੈ। ਫਿਲਹਾਲ ਜਿਹੜਾ ਉਹ ਕਹਿੰਦੇ ਨੇ ਇਸ ਸ਼ਿਕਾਰ ਦੇ ਯੋਜਨਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ, ਪਰ ਇਸ ਵਿਵਾਦ ਨੇ ਮਨੁੱਖੀ ਜਿਹੜਾ ਆਜੀਵਿਕਾ ਅਤੇ ਦੁਰਲੱਭ ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿਚਕਾਰ ਇੱਕ ਵੱਡਾ ਸਵਾਲ ਵੀ ਖੜਾ ਕਰਕੇ ਰੱਖ ਦਿੱਤਾ ਹੈ। ਕਿਆ ਬਾਤ ਹੈ, ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹਦੇ ਬਾਰੇ, ਤੇ ਬੜੀ ਵਧੀਆ ਜਾਣਕਾਰੀ ਹੈ ਇਸ ਖਬਰ ਦੇ ਵਿੱਚ ਕਿ ਜਿਹੜੀਆਂ ਇਹ ਸ਼ਾਰਕ ਜਿਹੜੀਆਂ ਗ੍ਰੀਨਲੈਂਡ ਦੀਆਂ ਸ਼ਾਰਕਸ ਨੇ ਉਹਨਾਂ ਦੀ ਉਮਰ 400 ਸਾਲ ਤੱਕ ਹੁੰਦੀ ਹੈ ਜਿਉਂਦੀਆਂ ਨੇ, ਤੇ ਇਹ ਜਿਹੜਾ ਅਸਲ ਦੇ ਵਿੱਚ ਜਵਾਨੀ ਦੇ ਵਿੱਚ ਆਉਂਦੀਆਂ ਨੇ 150 ਸਾਲ, ਜਦੋਂ ਉਹਨਾਂ ਦੀ ਉਮਰ 150 ਸਾਲ ਬੀਤ ਜਾਂਦੇ ਆ ਉਸ ਸਮੇਂ ਦੇ ਵਿੱਚ ਇਹ 150 ਸਾਲ ਦੇ ਵਿੱਚ ਜਾਣੀ ਕਿ ਮੁੱਛ ਫੁੱਟ ਗੱਭਰੂ ਮੁਟਿਆਰਾਂ ਹੁੰਦੀਆਂ ਨੇ, ਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ 10 ਸਾਲ ਤੱਕ ਜਿਹੜੇ ਨੇ ਆਪਣੇ ਬੱਚੇ ਪੈਦਾ ਕਰ ਸਕਦੀਆਂ ਨੇ। ਤੇ ਕਿਆ ਬਾਤ ਹੈ, ਕਿੰਨੀ ਸਲੋ ਲਾਈਫ ਇਹਨਾਂ ਦੀ ਚੱਲਦੀ ਹੈ ਕਿ ਕਿਤੇ ਬੰਦੇ ਦੀ ਵੀ ਇੱਦਾਂ ਹੋ ਜਾਵੇ ਤਾਂ ਕੀ ਬਣੇ ਜੀ 400 ਸਾਲ। ਸੈਣੀ ਸਾਹਿਬ ਇੱਕ ਦਿਨ ਕਹਿੰਦੇ ਸੀ ਕਿਸੇ ਗੁਰੂ ਦੇ ਕੋਲ ਗਏ ਸੀਗੇ, ਕਿਸੇ ਦੇ ਗੱਲ ਸੁਣਾਉਂਦੇ ਸੀ ਪੁਰਾਣੀ, ਕਿ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ, ਉਹ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ, ਤੇ ਛੱਡੋ ਪਰਾਂ ਕੀ ਗੱਲਬਾਤ ਕਰਨੀ ਹੈ। ਤੇ ਉਹ 300-400 ਸਾਲ ਦੀ ਗੱਲ ਦੱਸਦੇ ਸੀਗੇ ਏਦਾਂ ਹੀ। ਤੇ ਪਰ ਮੱਛੀਆਂ ਦੇ ਬਾਰੇ ਜਿਹੜਾ ਗ੍ਰੀਨ ਲੈਂਡ ਸ਼ਾਰਕ ਹੈ ਉਹਦੇ ਬਾਰੇ ਮੈਨੂੰ ਸਭ ਤੋਂ ਪਹਿਲਾਂ ਅੱਜ ਹੀ ਪਤਾ ਲੱਗਿਆ ਖਬਰ ਦੇ ਦੌਰਾਨ ਹੀ। ਤੇ ਲੱਗਦਾ ਕਿ ਬੰਦੇ ਦੇ ਵਿੱਚ ਵੀ ਇਹ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਆਸਾ ਹੈ। ਕੀ ਇਹਨਾਂ ਦਾ ਸੀਕਰਟ ਹੈ ਜੀ, ਇੰਨਾ ਸ਼ਾਂਤ ਰਹਿੰਦੀਆਂ ਨੇ ਜਾਂ ਸਮੁੰਦਰ ਦੇ ਵਿੱਚ ਕਿਲੋ, ਕਿਉਂਕਿ ਠੰਡੇ ਪਾਣੀ ਨੇ ਜੀ ਇਹਨਾਂ ਮੁਲਕਾਂ ਦੇ ਵਿੱਚ, ਬਰਫ਼ ਦੇ ਥੱਲੇ ਸਾਰਾ ਕੁਝ ਚੱਲਦਾ ਹੈ ਜੀਵਨ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਦ ਦੀਆਂ ਖਬਰਾਂ ਤੇ ਆਪਾਂ ਮੁਕੱਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਜਿਹੜਾ ਕਿਤਾਬ ਦੇ ਵੱਲ ਨੂੰ, ਪੰਜਾਬ ਮਾਊਂਟਬੈਟਨ ਤੋਂ ਲੈ ਕੇ ਫਿਰ ਅਗਲੇ ਇਤਿਹਾਸ ਦੀ ਗੱਲ ਕਰਦੇ ਹਾਂ ਕੀ ਕੁਝ ਵਾਪਰਦਾ ਹੈ ਤੇ ਉਹਦੇ ਵਿੱਚ ਉਹਦੇ ਸਾਂਝ ਪਾਉਂਦੇ ਹਾਂ ਕੁਝ ਸਮੇਂ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਔਜਲਾ, ਆਪਣੇ ਸੋਰੀ ਮੁਕੱਦਰ ਬਾਈ ਜੀ, ਸਵਾਗਤ ਹੈ ਫਿਰ ਤੋਂ
2: ਜੀ। ਜੀ ਜੀ ਭਾਰਤ ਬਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
2: ਵੈਸੇ ਮੈਨੂੰ ਗੱਲ ਤਾਂ ਉਹ ਆਈ ਸੀ ਯਾਦ ਆਪਣਾ ਮੁਹੰਮਦ ਜੀ ਦੀ ਗੱਲ ਸੁਣ ਕੇ।
1: ਹਾਂਜੀ,
2: ਤੇ ਉਹ ਕਈ ਵਾਰ ਹੁੰਦਾ ਵੀ ਗੱਲ ਵਿਸਰ ਜਾਂਦੀ ਹੈ। ਮੈਂ ਮੇਰੀ ਪੂਰੀ ਯਾਦ ਸੀ ਤੇ ਹੁਣ ਮੈਂ ਚਾਹੁੰਦਾ ਸੀ ਮੈਂ ਵੀ ਚਲੋ ਨਾ ਤੇ ਪਰ ਔਜਲਾ ਬਾਈ ਦੇ ਥੱਲੇ ਨਾ ਟੀਚਰਾਂ ਜੀਆਂ ਸੁਣ ਕੇ ਫਿਰ ਮੇਰਾ ਜੀ ਕਰਦਾ ਮੈਂ ਵੀ ਹੁਣ ਸੁਣਾਈ
1: ਜੀ ਕਰਦਾ ਵੀ ਜੀ ਕਰਦਾ
2: ਜੀ ਕਰਦਾ ਵੀ ਜੀ ਕਰਦਾ ਤੈਨੂੰ ਘੋਲ ਬਿਠਾਵਾਂ ਜੀ ਕਰਦਾ ਔਜਲਾ ਬਾਈ ਥੱਲੇ ਕਮੈਂਟ ਕਰੀ ਜਾਂਦੇ ਨੇ ਸਾਡੇ ਹਰਿਆਣੇ ਬਾਰੇ। ਏਡਾ ਵੀ ਨੀ ਸਾਡਾ ਹਰਿਆਣਾ ਬਾਈ ਜੀ, ਉਹ ਅਸੀਂ ਹਰਿਆਣੇ ਵਾਲੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਮੈਂ ਹਰਿਆਣੇ ਕਾ ਜਾਟ, ਅਰੇ ਪਿਆਰ ਕੀ ਹਾਮੀ ਭਰ ਦੂੰਗਾ ਹਰਿਆਣੇ ਜੀ, ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਦੂੰਗਾ, ਤੀਨ ਪਾਂਚ ਮਤ ਕਰੀਏ ਗੋਡੇ ਨੀਚੇ ਨਰ ਲੀ। ਮੈਨੂੰ ਨਾ ਆਪਣਾ ਗੱਲ ਯਾਦ ਆਉਂਦੀ ਪਈ ਸੀ ਜਦੋਂ ਕਿਹਾ ਉਹਨਾਂ ਨੇ ਆਪਣਾ ਮੁਹੰਮਦ ਜੀ ਨੇ
1: ਜੀ,
2: ਤੇ ਉਹ ਕਹਿੰਦੇ ਮੈਂ ਹੁਣ ਸੁਣਾ ਦਿਆਂ ਫਿਰ ਮੈਂ ਭੁੱਲਣਾ ਚਾਹਾਂ ਦੁਬਾਰਾ
1: ਫਿਰ ਪੰਗਾ
2: ਫਿਰ ਪੰਗਾ ਉਹ ਕਹਿੰਦੇ ਮੈਂ ਤੇਰੀ ਕਿਉਂ ਹੋ ਸਕਦੀ ਨਹੀਂ, ਫਿਰ ਉਲਟਾ ਹੋ ਗਿਆ
1: ਸਿੱਧਾ ਕਰੋ
2: ਨਹੀਂ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ, ਦੱਸ ਤੇਰੀ ਕੀ ਮਜਬੂਰੀ ਏ, ਤੂੰ ਮੇਰੀ ਕਿਉਂ ਹੋ ਸਕਦੀ ਨਹੀਂ,

0: जिन्ने टुकड़े होने दिल देने, हर टुकड़े ते तेरा ना होने। जिन्ने टुकड़े होने दिल देने, हर टुकड़े ते तेरा ना होने।
1: वाह जी,
0: सानू जिंदगी धोखा दे चली, हुण मौत नू ही अजमावांगे, जे ओ भी बेवफा निकली फिर दस किधर नू जावांगे।
1: वाह
0: सानू जिंदगी धोखा दे चली, फिर मौत नू ही अजमावांगे, जे ओ भी बेवफा निकली फिर दस किधर नू जावांगे। तेरा हंजुआ नाल स्वागत नी, तेरा हंजुआ नाल स्वागत नी, जिथे टकरेंगी उस थां होने। तेरा हंजुआ नाल स्वागत नी, जिथे टकरेंगी उस थां होने। जिन्ने टुकड़े होने दिल देनी, हर टुकड़े ते तेरा ना होने।
1: वाह जी,
0: गलबात
1: क्या बात है
0: सी, मैनू मोहम्मद जी की गल सुन के याद आ गई सी गल।
1: जी।
0: मैं भी गाना बहुत सुनिया सी, ये
1: तुहाडी
0: भी
1: आवाज सुन के देख लो,
0: मैं वो
1: अपने राजन सैनी जी भी आ गए, कहिंदे वाह जी वाह मुकद्दर वीर, क्या बात है
0: वाह
1: जी,
0: जी।
1: कहिंदे
0: ओ नहीं, कई कई कई कई गाने होंगे, असल असी प्रोफेशनल सिंगर नहीं हैगे, पर
1: जी
0: कई गाने ना जेड़े चढ़े होंगे जवान दे उत्ते,
1: बिल्कुल है जी, बिल्कुल
0: ओदे जो थोड़ी बहुती सुर लै धक्के नाल ही रल जांदी है,
1: जी,
0: ते
1: बिल्कुल है जी
0: मैनू तां करके मैनू याद आ गया। चलो गल
1: जी
0: उही है फिर, ओ दिलां दी सांझ हुंदी है, सैनी भाई जी भी आ गए हैं।
1: बिल्कुल है जी, थैंक यू भाई जी, शुक्रिया, वधिया लग्गिया जुड़े तुसी
0: बाकी
1: जी
0: औजला भाई जी दे टीचरां ने जोड़ता, मैं तो करन
1: जी
0: लग्या
1: जी
0: सी बंद। मैं
1: जी नहीं,
0: ये
1: इदा दिया टीचरां कर लेनियां
0: भी
1: चाहिदियां फिर, जे किसी नूं नाल जोड़दा है
0: नहीं, कर लेनी चाहिए बिल्कुल।
1: जी।
0: लव यू
1: जी
0: औजला भाई
1: थैंक
0: जी,
1: यू
0: सत
1: जी, थैंक यू जी,
0: श्रीकाल।
1: थैंक यू, सत श्री अकाल जी। जी दोस्तों, ऐसे जी मुकद्दर भाई जी जुड़े सी, ते लो फिर आपां जल्दी जल्दी आखरी खबर करके, ते फिर आपां जिहड़ा नावल वल नूं, किताब दे वल नूं चलदे आं। ते आखरी खबर जिस दे उत्ते ट्रंप दीआं वी अक्खां सी नोबल प्राइज दे उत्ते, ते देखदे आं अज फ्राइडे वाले दिन नूं किहदा जिहड़ा नाम आ गया सामणे। आखरी खबर है ते माल जी कहिंदे आ, बड़ी माड़ी गल है मुकद्दर जी, तुसीं भुल्लण लग पए। चलो साडी उम्र दे ਭੁੱਲ ਜਾਣ ਤਾਂ ਹੋਰ ਗੱਲ ਹੈ। ਜਿੰਦਾ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਜੀਰਾ ਤੋਂ। ਤੇ ਇਸੇ ਤਰ੍ਹਾਂ ਹੀ ਰਾਜਨ ਜੀ ਕਹਿੰਦੇ ਆ, ਮੁਕੱਦਰ ਜੀ ਬਹੁਤ ਖੂਬ ਜੀ, ਤੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਆ, ਬਹੁਤ ਵਧੀਆ ਮੁਕੱਦਰ ਜੀ। ਤੇ ਲਓ ਦੋਸਤੋ, ਅੱਗੇ ਵੱਧਦੇ ਆ। ਨੋਬਲ ਪ੍ਰਾਈਜ਼ ਭਾਰਤੀ ਮੂਲ ਦੀ ਨਵਨੀਤਮ ਪਿੱਲੇ ਨੂੰ ਜਿਹੜਾ 2026 ਦਾ ਸ਼ਾਂਤੀ ਨੋਬਲ ਪੁਰਸਕਾਰ ਮਿਲ ਗਿਆ। ਨਾਰਵੇ ਦੀ ਨੋਬਲ ਕਮੇਟੀ ਨੇ 2026 ਦਾ ਜਿਹੜਾ ਸ਼ਾਂਤੀ ਨੋਬਲ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀ ਪਿੱਲੇ ਨੂੰ ਜਿਹੜਾ ਦੇਣ ਦਾ ਐਲਾਨ ਕੀਤਾ ਹੈ। ਦੱਖਣੀ ਅਫਰੀਕਾ ਦੇ ਵਿੱਚ ਜਨਮੀ ਪਿੱਲੇ ਨੇ ਜਿਹੜਾ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀਗੀ। ਨਵੀਂ ਜਿਹੜਾ ਇਹ ਪਿੱਲੇ ਹੈ, ਦੱਖਣੀ ਅਫਰੀਕਾ ਦੀ ਨਾਗਰਿਕ ਅਤੇ ਕਾਨੂੰਨਦਾਨ ਨੇ। ਉਨ੍ਹਾਂ ਦਾ ਜਨਮ ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਦੇ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਦੇ ਵਿੱਚ ਹੋਇਆ ਤੇ ਉਨ੍ਹਾਂ ਦੇ ਮਾਪੇ ਭਾਰਤ ਦੇ ਨਾਲ ਸੰਬੰਧਿਤ ਸਨ। ਪਿੱਲੇ ਨੂੰ ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਯਤਨਾਂ ਵਾਸਤੇ ਇਹ ਸਨਮਾਨ ਦਿੱਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਜੰਗਾਂ ਅਤੇ ਟਕਰਾਅ ਵੱਧ ਰਹੇ ਨੇ, ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਦੇ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਪੁਰਸਕਾਰ ਮਿਲਣ ਮਗਰੋਂ ਪਿੱਲੇ ਨੇ ਅਮਰੀਕੀ ਰਾਸ਼ਟਰਪਤੀ ਔਰਤ ਹੈ ਦੋਸਤੋ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵਿਅੰਗ ਵੀ ਕੀਤਾ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੇ ਉੱਤੇ ਤਾੜੀਆਂ ਮਾਰੀਆਂ ਤਾਂ ਪਿੱਲੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਦੇ ਨਾਲ ਵੰਡ ਲਵਾਂ। ਨੋਬਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਨਾਰਵੇ ਤੋਂ ਜਿਹੜਾ ਫੋਨ ਆਵੇ ਤਾਂ ਜ਼ਰੂਰ ਚੁੱਕਿਓ। ਆਮ ਤੌਰ ਦੇ ਉੱਤੇ ਨੋਬਲ ਪੁਰਸਕਾਰ ਕਮੇਟੀ ਕਮੇਟੀ ਜਿਹੜੀ ਹੈ ਐਲਾਨ ਤੋਂ ਪਹਿਲਾਂ ਜੇਤੂ ਨੂੰ ਫੋਨ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਪਰ ਇਸ ਵਾਰ ਕਮੇਟੀ ਦੀ ਪਿੱਲੇ ਦੇ ਨਾਲ ਗੱਲ ਨਹੀਂ ਹੋ ਸਕੀ ਹੈ। ਪੁਰਸਕਾਰ ਦੇ ਐਲਾਨ ਦੇ ਮਗਰੋਂ ਕਮੇਟੀ ਦੇ ਪ੍ਰਧਾਨ ਜੋਰਗਨ ਵਾਟਨੇ ਜਿਹੜੇ ਨੇ ਫਰਾਈ ਡਨੇਸ ਨੇ ਜਿਹੜਾ ਕਿਹਾ ਕਿ ਨਾਰਵੇ ਦਾ ਕੌਮਾਂਤਰੀ ਫੋਨ ਕੋਡ +47 ਹੈ, ਜਾਣੀ ਕਿ +47 ਹੈ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਤੋਂ ਨਾਰਵੇ ਤੋਂ ਨੰਬਰ ਤੋਂ ਫੋਨ ਆਵੇ ਤੁਹਾਨੂੰ ਤਾਂ ਕਿਰਪਾ ਕਰਕੇ ਚੁੱਕ ਲਿਓ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆਂ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਦੇ ਨਾਲ ਹੀ ਵਿਵਸਥਾ ਜਿਹੜੀ ਹੈ ਕਾਇਮ ਰਹਿੰਦੀ ਹੈ ਤੇ ਵਿਵਾਦਾਂ ਨੂੰ ਜਿਹੜੀ ਹਿੰਸਾ ਤੋਂ ਬਿਨਾਂ ਸੁਲਝਾਇਆ ਜਿਹੜਾ ਜਾ ਸਕਦਾ ਹੈ। ਚੰਗੀ ਗੱਲ ਹੈ ਜੀ, ਤੇ ਇੱਕ ਤਰ੍ਹਾਂ ਦਾ ਟਰੰਪ ਨੂੰ ਵੀ ਸਬਕ ਹੈ ਇਹਦੇ ਵਿੱਚੋਂ। ਕਾਨੂੰਨ ਤਾਂ ਉਹ ਵੀ ਬਹੁਤ ਭੰਗ ਕਰਦਾ ਹੈ, ਤੋੜਦਾ ਹੈ, ਮਰੋੜਦਾ ਹੈ, ਆਪਣੇ ਹਿਸਾਬ ਦੇ ਨਾਲ ਚਲਾਉਂਦਾ ਹੈ। ਲੋ ਦੋਸਤੋ, ਅੱਗੇ ਵੱਧਦੇ ਹਾਂ ਤੇ ਸੁਨੇਹੇ ਤੁਹਾਡੇ ਬਹੁਤ ਸਾਰੇ ਆ ਰਹੇ ਨੇ ਤੇ ਉਹਨਾਂ ਦੀ ਵੀ ਆਖਰ ਦੇ ਵਿੱਚ ਸਾਰ ਜ਼ਰੂਰ ਲਵਾਂਗੇ, ਗੱਲਬਾਤ ਸੁਣਾਵਾਂਗੇ, ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ ਜਿੱਥੇ ਆਪਾਂ ਖਤਮ ਕੀਤੀ ਸੀ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਲਈ ਜਿਹੜਾ ਹੈ 15ਵਾਂ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਡੇ ਲਈ ਇਸ ਦੇ ਕਿਤਾਬ ਦੇ ਵਿੱਚੋਂ। ਕਿਤਾਬ ਜਿਹੜੀ ਆਪਣੀ ਹੈਗੀ ਹੈ ਉਹਦਾ ਥੋੜਾ ਜਿਹਾ ਜ਼ਿਕਰ ਕਰ ਲਈਏ। ਜਦੋਂ ਪਿਛਲੇ ਦਿਨਾਂ 'ਚ ਇਸ ਦੀ ਸਮਾਪਤੀ ਕੀਤੀ ਸੀ ਉਸ ਸਮੇਂ ਦੇ ਵਿੱਚ ਜਿਹੜਾ ਫਰਵਰੀ 1853 ਦਾ ਸਮਾਂ ਸੀ ਤੇ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸਦੇ ਨਾਲ ਰਾਬਰਟ ਮਿਟਗੁਮਰੀ ਜੁਡੀਸ਼ੀਅਲ ਕਮਿਸ਼ਨਰ ਤੇ ਡੋਨਲਡ ਮਕਲਿਊਡ ਮਾਲ ਜਿਹੜਾ ਸੀ ਕਮਿਸ਼ਨਰ ਲਾਏ ਗਏ ਸੀ ਤੇ ਥੋੜੇ ਦਿਨਾਂ ਦੇ ਬਾਅਦ ਹੀ ਖਾਲੀ ਨਿਗਾਹਾਂ ਲਟਕਿਆ ਨਿਗਾਹ ਜਿਹੜੀਆਂ ਸੀ ਖਾਲੀਆਂ ਦੇ ਨਾਲ ਲਟਕਿਆ ਉਦਾਸ ਚਿਹਰਾ ਲੈ ਕੇ ਲਾਰਸ ਜਿਹੜਾ ਸੀ ਸਦਾ ਦੇ ਲਈ ਜਿਹੜਾ ਸੀ ਲਾਹੌਰ ਦੇ ਵਿੱਚੋਂ ਚਲਿਆ ਗਿਆ ਸੀ। ਨਵੇਂ ਚੀਫ ਕਮਿਸ਼ਨਰ ਜਿਹੜੇ ਸਨ ਜਾਨ ਬਾਰੇ ਉਸਦਾ ਜੀਵਨੀਕਾਰ ਦੱਸਦਾ ਸੀ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਹੁੰਦੀ ਤਾਂ ਉਹਨੇ ਮਰੀ ਵਿਚਾਲਾ ਜਿਹੜਾ ਸੀ ਮਰੀ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਹੁਣ ਇਲਾਕਾ ਬਹੁਤ ਖੂਬਸੂਰਤ ਪਹਾੜੀ ਇਲਾਕਾ ਹੈ ਤੇ ਉਹਨੇ ਮਰੀ ਵਿਚਲਾ ਜਿਹੜਾ ਆਪਣਾ ਘਰ ਮੁਰੰਮਤ ਕਰਵਾਇਆ ਪਰ ਉਸਦੀ ਜਿਹੜੀ ਸੀ ਉਂਗਲ ਉਦੋਂ ਵੀ ਜਿਹੜੀ ਪੰਜਾਬ ਦੀ ਨਬਜ਼ ਦੇ ਉੱਪਰ ਹੀ ਰਹੀ ਸੀ ਤੇ ਪੰਜਾਬੀ ਬੋਲਣੀ ਤਾਂ ਉਹਨੂੰ ਜਿਹੜਾ ਨਹੀਂ ਸੀ ਆਉਂਦੀ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਉਹ ਆਰਾਮ ਦੇ ਨਾਲ ਗੱਲਬਾਤ ਕਰਦਾ ਸੀ ਤੇ ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਬੋਲੀ ਉਰਦੂ ਸੀਗੀ ਤੇ ਪੱਛਮੀ ਬੋਲੀ ਜਿਹੜੀ ਸੀ ਡਿਵੀਜ਼ਨਾਂ ਦੇ ਵਿੱਚ ਫਾਰਸੀ ਚੱਲਦੀ ਸੀਗੀ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਇਸ ਕਿਤਾਬ ਦੇ ਜ਼ਰੀਏ ਕੀ ਕੁਝ ਵਾਪਰਦਾ ਹੈ ਉਹਦਾ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਇਸ ਕਿਤਾਬ ਦੇ ਵਿੱਚੋਂ ਤੇ ਜਿੰਨਾ ਵੀ ਆਪਣਾ ਸਮਾਂ ਬਚਿਆ ਅੱਧਾ ਘੰਟਾ 40 ਮਿੰਟ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੜੀਵਾਰ ਭਾਗ ਤੁਹਾਡੇ ਨਾਲ ਅਗਲਾ ਸਾਂਝਾ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਲਾਈਨਾਂ ਦੋਸਤੋ ਇਸ ਵਕਤ ਬੰਦ ਨੇ ਤੇ ਹੁਣ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਇਸ ਕਿਤਾਬ ਦੇ ਵਿੱਚੋਂ ਆਨੰਦ ਮਾਣਦੇ ਹਾਂ ਕੁਝ ਪਲ ਦੇ ਲਈ ਤੇ ਜਿਸ ਦੇ ਵਿੱਚ ਇੱਕ ਦੂਸਰੇ ਦੀ ਨੌਲੇਜ ਵੱਧਦੀ ਹੈ ਤੇ ਕਿਤਾਬਾਂ ਦੇ ਨਾਲ ਵੀ ਜਿਹੜੀ ਹੈ ਸੁਰਤ ਜਿਹੜੀ ਹੈ ਰਲਦੀ ਹੈ। ਕਿਤਾਬ ਹੈ ਦੋਸਤੋ ਅੱਜ ਤੁਹਾਡੇ ਨਾਲ ਉਸੇ ਹੀ ਕਿਤਾਬ ਨੂੰ ਅੱਗੇ ਵਧਾਉਂਦੇ ਹਾਂ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਰਚਿਆ ਹੈ ਜੀ ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 15ਵਾਂ ਤੁਹਾਡੇ ਲਈ ਇਸ ਦੇ ਵਿੱਚੋਂ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਅੱਜ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਕੀ ਦੇਖਣ ਨੂੰ ਤੇ ਸਿੱਖਣ ਨੂੰ ਮਿਲਦਾ ਤੇ ਕਿੱਥੇ ਜਾ ਕੇ ਕਹਾਣੀ ਇਹਦੀ ਹੈ ਅੱਗੇ ਜਿਹੜੀ ਹੈ ਖਤਮ ਹੁੰਦੀ ਹੈ ਜਾਂ ਅੱਗੇ ਵੱਧਦੀ ਹੈ। ਆਪਣੀ ਲੈਪਸ ਦੀ ਨੀਤੀ ਦੇ ਨਾਲ ਡਲਹੌਜ਼ੀ ਨੇ ਕਈ ਮਹਿਲ ਜਿਹੜੇ ਸੀ ਖਾਲੀ ਕਰ ਦਿੱਤੇ। ਲੈਪਸ ਦਾ ਜਿਹੜਾ ਕਾਨੂੰਨ ਇਹ ਹੈ ਕਿ ਜਿਸ ਰਾਜ ਘਰਾਣੇ ਦੇ ਵਿੱਚ ਮਰਦ ਵਾਰਸ ਨਹੀਂ ਰਿਹਾ। ਉਸਦਾ ਰਾਜ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਮੌਤ ਦੇ ਉਪਰੰਤ ਮਿਲਾ ਲਿਆ ਜਾਵੇਗਾ। ਬੱਚਾ ਗੋਦ ਲੈ ਕੇ ਵਾਰਸ ਬਣਾ ਦੇਣ ਦੀ ਜਿਹੜੀ ਆਗਿਆ ਨਹੀਂ ਸੀਗੀ, ਜਾਣੀ ਕਿ ਸਾਰਾ ਕੁਝ ਕੁਰਕ ਕਰ ਲਿਆ ਜਾਵੇਗਾ। ਤੇ ਅੱਗੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਤਾਂ ਹੀ ਸੀ ਕਿ ਭਾਈ ਅੱਗੇ ਤੋਂ ਅੱਗੇ ਪੀੜ੍ਹੀ ਜਿਹੜੀ ਚੱਲਦੀ ਰਹੇ, ਤੇ ਮੁੰਡਾ ਜਿਹੜਾ ਪਰਿਵਾਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਸੀ। ਵਿਛਣੀਆਂ ਸ਼ੁਰੂ ਹੋ ਗਈਆਂ, ਜਾਣੀ ਕਿ ਲਾਸ਼ਾਂ। 19 ਸਾਲਾਂ ਦਾ ਅਮੈਰੀਕਨ ਐਡਵਿਨ ਬਲੱਡ ਕਲਕੱਤੇ ਆ ਕੇ ਕੰਪਨੀ ਦੀ ਨੌਕਰੀ ਕਰਨ ਲੱਗਾ ਲਿਖਦਾ ਹੈ, ਡਲਹੌਜੀ ਵਾਸਤੇ ਭਾਰਤ ਸ਼ਾਨਦਾਰ ਖਿੱਤਾ ਬਣ ਗਿਆ। ਡਲਹੌਜੀ ਜੀਨੀਅਸ ਹੈ, ਜਾਨ ਜਿਹੜਾ ਲਾਰਸ ਦੇ ਡਲਹੌਜੀ ਦੇ ਨਾਲ ਮਤਭੇਦ ਵੀ ਹੋ ਜਾਂਦੇ ਸਨ। ਡਲਹੌਜੀ ਨੇ ਚਾਹਿਆ ਕਿ ਜਰਨੈਲ ਜੇਮਸ ਆਟਰਮ ਨੂੰ ਪੇਸ਼ਾਵਰ ਦਾ ਕਮਿਸ਼ਨਰ ਜਿਹੜਾ ਸੀ ਲਾਇਆ ਜਾਵੇ, ਜੋ ਪਹਿਲਾਂ ਸਿੰਧ ਦਾ ਪ੍ਰਬੰਧ ਕਰਦਾ ਹੁੰਦਾ ਸੀ। ਜਾਨ ਚਾਹੁੰਦਾ ਸੀ ਹਰਬਰਟ ਐਡਵਰਡ ਲੱਗੇ, ਜੋ ਸਿਵਿਲੀਅਨ ਸੀਗਾ, ਤੇ ਪੇਸ਼ਾਵਰ ਨੂੰ ਜਿਹੜਾ ਸੀ ਸਿਵਿਲੀਅਨ ਚਾਹੀਦਾ ਸੀਗਾ। ਰਾਜ ਪ੍ਰਬੰਧ ਚਲਾਉਣ ਵਾਸਤੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵੱਲ ਪੂਰੀ ਅਹਿਤਿਆਤ ਦੀ ਜਿਹੜੀ ਲੋੜ ਹੁੰਦੀ ਹੈ, ਤੇ ਫੌਰਨ ਧਿਆਨ ਦੇਣਾ ਹੁੰਦਾ ਹੈ। ਜਿਹੜੇ ਅਫਸਰ ਨਿਰੰਤਰ ਟ੍ਰੇਨਿੰਗ ਲੈਂਦੇ ਨੇ, ਉਹੀ ਆਪਣੀ ਡਿਊਟੀ ਸਹੀ ਨਿਭਾਉਣਗੇ। ਅਸੀਂ ਜ਼ਬਾਨ ਰੰਗ ਤੇ ਧਰਮ ਸਦਕਾ ਇਹਨਾਂ ਲੋਕਾਂ ਦੇ ਵਿੱਚ ਅਜਨਬੀਆਂ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਨਹੀਂ। ਜੋ ਅੱਖੜ ਹਨ, ਕੱਟੜ ਹਨ, ਜਾਂਗਲੀ ਨੇ, ਗੁਸੈਲੇ ਨੇ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਬਹੁਤ ਚੌਕਸੀ ਤੇ ਜਿਹੜੀ ਹੈ ਯੋਗਤਾ ਚਾਹੀਦੀ ਹੁੰਦੀ ਹੈ। ਵਿਲੀਅਮ ਹੌਡਸਨ ਉੱਪਰ ਦੋਵਾਂ ਦੀ ਜਿਹੜੀ ਸਹਿਮਤੀ ਹੋ ਗਈ। ਜਿਹੜਾ ਨਿਧੜਕ ਸਿਪਾਹੀ ਸੀ, ਡਲਹੌਜੀ ਨੇ ਇਸ ਨੂੰ ਫਰੰਟੀਅਰ ਗਾਈਡਸ ਰੈਜੀਮੈਂਟ ਦੀ ਜਿਹੜੀ ਕਮਾਨ ਦੇ ਰੱਖੀ ਸੀ। ਉਸਦੀਆਂ ਹਰਕਤਾਂ ਤੋਂ ਦੇਸੀ ਤੇ ਗੋਰੇ ਸਭ ਸਿਪਾਹੀ ਦੁਖੀ ਨੇ। ਹੈਨਰੀ ਲਾਰਸ ਨੇ ਜਿਹੜਾ ਸੀਗਾ ਉਹਨੂੰ ਕੁਝ ਫੰਡ ਵੀ ਦਿੱਤੇ, ਤੇ ਉਹਨਾਂ ਦੀ ਦੁਰਵਰਤੋਂ ਦੇ ਬਾਰੇ ਖੱਪ ਵੀ ਪੈ ਗਈ। ਉਸ ਤੇ ਦੋਸ਼ ਲੱਗਿਆ ਕੇਦਾਰ ਖਾਨ ਨਾਮ ਦੇ ਅਮੀਰ ਸਰਦਾਰ ਦੇ ਉੱਪਰ। ਹੌਡਸਨ ਨੇ ਕਹਿ ਹਟਾਇਆ। ਲਾਰਸ ਦੀ ਸਲਾਹ ਦੇ ਨਾਲ 1855 ਚ ਉਸ ਤੋਂ ਕਮਾਨ ਜਿਹੜੀ ਸੀ ਵਾਪਸ ਲੈ ਲਈ ਜਾਂਦੀ ਹੈ। ਰੂਸ ਆਪਣੇ ਮਿੱਤਰ ਪਰਸ਼ੀਆ ਦੇ ਨਾਲ ਮਿਲ ਕੇ ਕਿਸੇ ਇੱਧਰ ਭਾਰਤ ਦੇ ਵੱਲ ਨਾ ਚੜਾਵੇ। ਡਲਹੌਜੀ ਨੇ ਦੋਸਤ ਮੁਹੰਮਦ ਨੂੰ ਮਦਦ ਦੇਣੀ ਚਾਹੀ ਸੀ। ਲਾਰਸ ਇਸ ਦੇ ਬਾਰੇ ਕੁਝ ਨਾ ਬੋਲਿਆ, ਪਰ ਬੰਨੂ ਦਾ ਡੀਸੀ ਜਿਹੜਾ ਸੀ ਨਿਕਲਸਨ ਪੂਰਾ ਵਿਰੋਧੀ ਸੀਗਾ। ਮਈ 1854 ਦੇ ਵਿੱਚ ਨਿਕਲਸਨ ਨੇ ਪੇਸ਼ਾਵਰ ਦੇ ਕਮਿਸ਼ਨਰ ਹਰਬਰਟ ਐਡਵਰਡਸ ਨੂੰ ਲਿਖਿਆ, ਉਮੀਦ ਹੈ ਤੁਸੀਂ ਕਦੀ ਨਹੀਂ ਭੁੱਲੋਗੇ ਕਿ ਅਫਗਾਨ ਦਾ ਮਤਲਬ ਹੀ ਬੇਈਮਾਨ ਹੈ। ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਪੁੱਤਰ ਪਿਓ ਨੂੰ ਦਗਾ ਦਿੰਦਾ ਹੈ, ਭਰਾ ਭਰਾ ਨੂੰ ਦਗਾ ਦਿੰਦਾ ਹੈ, ਬਿਨਾਂ ਕਿਸੇ ਹਿਚਕਚਾਹਟ ਦੇ। ਸਾਡੇ ਬੜੇ ਸਿਆਣੇ ਤਜਰਬੇਕਾਰ ਅਫਸਰਾਂ ਨੂੰ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਕੀਲ ਕੇ ਠੱਗ ਲਿਆ ਸੀ, ਤੇ ਇਸ ਦੇ ਨਾਲ ਅਫਗਾਨ ਇੰਨੇ ਖੁਸ਼ ਹੋਏ ਜਿਨ੍ਹਾਂ ਅਦਨ ਦੇ ਬਾਗ ਦੇ ਵਿੱਚ ਸੱਪ ਆਦਮ ਨੂੰ ਮੂਰਖ ਬਣਾ ਕੇ ਖੁਸ਼ ਹੋਇਆ ਸੀਗਾ। ਐਡਵਰਡਸ ਨੇ ਖੈਬਰ ਪਾਰ ਅਫਗਾਨਾਂ ਦੇ ਨਾਲ ਲਿੰਕ ਬਣਾ ਲਏ। ਡਲਹੌਜੀ ਦੀ ਨੀਤੀ ਦਾ ਹਮਾਇਤੀ ਹੋ ਗਿਆ। ਹੈਨਰੀ ਦੇ ਸ਼ੱਕ ਅਤੇ ਨਿਕਲਸਨ ਦੀ ਵਿਰੋਧਤਾ ਰੋਕ ਨਾ ਸਕੀ। 20 ਮਾਰਚ 1855 ਦਾ ਸਮਾਂ ਹੈ। ਖੈਬਰ ਦਰੇ ਦੇ ਉੱਪਰ ਦੋਸਤ ਮੁਹੰਮਦ ਦੇ ਇੱਕ ਬੇਟੇ ਨੇ ਤੇ ਜਾਨ ਲਾਰਸ ਨੇ ਅਫਗਾਨ ਸੰਧੀ ਦੇ ਉੱਤੇ ਹਸਤਾਖਰ ਕੀਤੇ ਕਿ ਦੋਵਾਂ ਦੇ ਦੋਸਤ ਇੱਕ ਦੂਜੇ ਦੇ ਦੋਸਤ ਰਹਿਣਗੇ ਤੇ ਇੱਕ ਦੂਜੇ ਦੇ ਲਈ ਦੁਸ਼ਮਣ ਧਿਰਾਂ ਦੇ ਵਿਰੁੱਧ ਚੱਲਣਗੇ। ਪੰਜਾਬ ਦੇ ਉੱਪਰ ਜਾਨ ਦੇ ਹੱਥ ਦੀ ਪਕੜ ਕਿੰਨੀ ਕੁ ਮਜ਼ਬੂਤ ਸੀਗੀ, ਇਹ ਫਿਰ ਦੇਖਾਂਗੇ। ਡਲਹੌਜੀ ਇਉਂ ਸਮਝਣ ਲੱਗ ਪਿਆ ਕਿ ਇਸਦਾ ਸਿਰਜਣਹਾਰ ਮੈਂ ਹਾਂ, ਪੰਜਾਬ ਨੂੰ ਮਾਡਰਨ ਕੀਤਾ ਜਾਵੇ ਤੇ ਪੈਸਾ ਇਉਂ ਲਿਆ ਜਾਵੇ ਕਿ ਬਾਅਦ ਦੇ ਵਿੱਚ ਕਮਾਈ ਹੋਣ ਲੱਗ ਪਵੇ। ਇਹੋ ਜਿਹੇ ਗਵਰਨਰ ਜਨਰਲ ਦੇ ਨਾਲ ਸਿੰਜਣ ਦੇ ਲਈ ਲਾਰਸ ਦੇ ਕੋਲ ਨਿਡਰਤਾ ਤੇ ਤਿੱਖੀ ਨੀਝ ਜਿਹੜੀ ਦੋਵੇਂ ਚਾਹੀਦੀਆਂ ਨੇ। 1855 ਦੀਆਂ ਗਰਮੀਆਂ ਦੇ ਸਮੇਂ ਵਿੱਚ ਡਲਹੌਜੀ ਨੇ ਅਵਧ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਦਾ ਫੈਸਲਾ ਕਰ ਲਿਆ ਕਿ ਉਹਨੂੰ ਵੀ ਆਪਾਂ ਨਾਲ ਜੋੜ ਲਈਏ। ਉਸ ਤੋਂ ਬਾਅਦ ਬੇਸ਼ੱਕ ਇਹ ਬੰਗਾਲ ਆਰਮੀ ਨੂੰ ਫੌਜੀ ਜਵਾਨ ਦਿੰਦਾ ਸੀਗਾ ਤੇ 1837 ਦੇ ਵਿੱਚ ਇੱਕ ਸੰਧੀ ਵੀ ਕੀਤੀ ਗਈ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਵਧ ਨੂੰ ਜਿਹੜਾ ਸੀ ਮਿਲਾਇਆ ਨਹੀਂ ਜਾਵੇਗਾ ਇਹਦੇ ਵਿੱਚ। ਜਾਨ ਨੂੰ ਇਸ ਫੈਸਲੇ ਦਾ ਕਦੋਂ ਪਤਾ ਲੱਗਿਆ ਇਹ ਜਾਣਕਾਰੀ ਤਾਂ ਨਹੀਂ ਸਾਹਮਣੇ ਆਉਂਦੀ ਹੈ, ਪਰ ਉਹਦਾ ਜੀਵਨੀਕਾਰ ਜਿਹੜਾ ਰਿਟਾਇਰਮੈਨ ਤੋਂ ਬਾਅਦ ਉਸਨੂੰ ਜਿਹੜਾ ਮਿਲਦਾ ਰਿਹਾ ਦੱਸਦਾ ਹੈ ਕਿ 1856 ਦੇ ਵਿੱਚ ਜਦੋਂ ਅਵਧ ਮਿਲਾ ਲਿਆ ਗਿਆ ਸੀ ਨਾਲ, ਜਾਨ ਇਸ ਦੇ ਹੱਕ ਦੇ ਵਿੱਚ ਨਿਤਰਿਆ ਸੀ ਤੇ ਫਰਵਰੀ 1856 ਚ ਡਲਹੌਜੀ ਤੇ ਜਾਨ ਕਲਕੱਤੇ ਦੇ ਵਿੱਚ ਆਖਰੀ ਵਾਰ ਮਿਲੇ ਸੀ। ਉਸ ਤੋਂ ਬਾਅਦ ਲਾਹੌਰ ਤੋਂ ਲੰਮੀ ਤੇ ਸਖ਼ਤ ਸਫ਼ਰ ਦੀ ਤਿਆਰੀ ਵਾਸਤੇ ਜਾਨ ਨੇ 14 ਸਾਲ ਦੀ ਨੌਕਰੀ ਦੇ ਦੌਰਾਨ ਪਹਿਲੀ ਵਾਰ ਛੁੱਟੀ ਲਈ ਸੀ। ਡਲਹੌਜੀ ਨੇ ਲਿਖਿਆ ਸੀ, ਜਿਨ੍ਹਾਂ ਦੇ ਨਾਲ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਹੋ ਪਿਆਰੇ ਜਾਨ, ਜਿਸ ਤੋਂ ਵਿਛੜਨ ਵਕਤ ਦਿਲ ਦੁੱਖ ਰਿਹਾ। ਡਲਹੌਜੀ ਦੀ ਵਾਪਸੀ ਤੋਂ ਥੋੜੇ ਕੁ ਦਿਨਾਂ ਦੇ ਪਿੱਛੋਂ ਸਰ ਜਾਨ ਲਾਰਸ ਜਿਹੜਾ ਸੀ ਉਹਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਡਲਹੌਜੀ ਦਾ ਜਿਹੜਾ ਸੀ ਡਲਹੌਜੀ ਦਾ ਉੱਤਰਾਧਿਕਾਰੀ ਚਾਰਲਸ ਜਾਨ ਕੈਨਿੰਗ ਆਇਆ, ਜਿਹਦਾ ਮਰਹੂਮ ਪਿਤਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। ਡਲਹੌਜੀ ਵਾਂਗ ਚਾਰਲਸ ਵੀ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਰਿਹਾ। ਭਾਰਤ ਦੇ ਪੱਛਮੀ ਖਿੱਤੇ ਦੇ ਵਿੱਚ ਹੁਣ ਉਹਨੇ ਕਲਕੱਤੇ ਤੋਂ ਪੁੱਜ ਕੇ ਸੰਕਟਾਂ ਦੇ ਰੂਬਰੂ ਹੋਣਾ ਸੀਗਾ। ਰੂਸ ਦੀ ਹਮਾਇਤ ਹਾਸਲ ਕਰਕੇ ਪਰਸ਼ੀਆ ਨੇ ਅਫਗਾਨਿਸਤਾਨ ਦੇ ਵਿੱਚ ਹੇਰਾਤ ਦੇ ਉੱਪਰ ਆਪਣਾ ਹੱਕ ਜਿਹੜਾ ਸੀ ਜਿਤਾਇਆ। ਦੋਸਤ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਤੇ ਜੁਲਾਈ 1856 ਚ ਲੰਡਨ ਤੋਂ ਐਲਾਨ ਹੋ ਗਿਆ ਕਿ ਪਰਸ਼ੀਆ ਨੇ ਜੇ ਹੇਰਾਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਸੀਂ ਸਮਝਾਂਗੇ ਬਰਤਾਨੀਆ ਤੇ ਹਮਲਾ ਹੋ ਗਿਆ। ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਫੌਜ ਭੇਜਣੀ ਨਹੀਂ ਸੀ ਚਾਹੁੰਦੇ। ਫੈਸਲਾ ਹੋ ਗਿਆ ਕਿ ਪਰਸ਼ੀਆ ਗਲਫ ਦੇ ਵਿੱਚ ਜੰਗੀ ਬੇੜਾ ਸਮੁੰਦਰ ਰਾਹੀਂ ਭੇਜਿਆ ਜਾਵੇਗਾ ਤੇ ਅੰਗਰੇਜ਼ ਫੌਜਾਂ ਪਰਸ਼ੀਆ ਜਾਣੀ ਕਿ ਆਪਣਾ ਇਰਾਨ ਦੀ ਗੱਲ ਹੋ ਰਹੀ ਹੈ, ਪਰਸ਼ੀਆ ਦੇ ਕਿਨਾਰੇ ਉੱਤਰ ਕੇ ਪੁਜੀਸ਼ਨਾਂ ਲੈ ਲੈਣ। ਕੈਨਿੰਗ ਨੇ ਜਾਨ ਦੀ ਸਲਾਹ ਦੇ ਲਈ ਇੱਕ ਜਿਹੜਾ ਸੀ ਸਲਾਹ ਲਈ ਕਿ ਇਸ ਫੌਜ ਦਾ ਕਮਾਂਡਰ ਕਿਸ ਨੂੰ ਲਿਆ ਜਾਵੇਗਾ। ਜਾਨ ਨੇ ਕਿਹਾ, ਮੇਰਾ ਵੱਡਾ ਭਰਾ ਹੈਨਰੀ ਠੀਕ ਰਹੇਗਾ। ਆਖਰ ਜੇਮਸ ਔਟਰਮ ਜਿਹੜਾ ਸੀ ਚੁਣਿਆ ਗਿਆ ਤੇ ਫੈਸਲਾ ਕਲਕੱਤੇ ਬੈਠੇ ਕੈਨਿੰਗ ਦਾ ਨਹੀਂ, ਮਹਾਰਾਣੀ ਵਿਕਟੋਰੀਆ ਦਾ ਲੰਡਨ ਦੇ ਵਿੱਚ ਲਿਆ ਗਿਆ ਫੈਸਲਾ ਸੀਗਾ। ਕੈਨਿੰਗ ਦੀ ਜਿਹੜੀ ਇੱਛਾ ਸੀਗੀ ਕਿ ਦੋਸਤ ਦੇ ਨਾਲ ਸੰਧੀ ਉੱਪਰ ਮੁੜ ਦਸਤਖਤ ਕੀਤੇ ਜਾਣ ਕਿ ਅੰਗਰੇਜ਼ ਮਦਦ ਕਰਨ ਦੇ ਪਾਬੰਦ ਨੇ, ਉਹਨੇ ਜਾਨ ਦੀ ਸਲਾਹ ਲਈ। ਪੇਸ਼ਾਵਰ ਦੇ ਵਿੱਚ ਐਡਵਰਡਸ ਤੇ ਲਾਹੌਰ ਦੇ ਵਿੱਚ ਜਾਨ ਸੰਧੀ ਕਰਨ ਦੇ ਲਈ ਜੋਸ਼ ਦੇ ਵਿੱਚ ਸੀ। ਕੈਨਿੰਗ ਜਾਨ ਦੀ ਜਿਹੜੀ ਇਹ ਸਲਾਹ ਮੰਨ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਫੌਜ ਦੀ ਵਧੇਕ ਗਿਣਤੀ ਦੇ ਨਾਲ ਇੱਕ ਤਾਂ ਖਰਚਾ ਬਹੁਤ ਹੋਏਗਾ ਤੇ ਦੂਜਾ ਪ੍ਰਜਾ ਭੜਕ ਜਿਹੜੀ ਹੈ ਸਕਦੀ ਹੈ ਉੱਥੇ। ਖੈਬਰ ਤੋਂ ਸੰਧੀ ਕਰਨ ਦੇ ਲਈ ਜਾਨ ਜਿਹੜਾ ਸੀ ਫੌਜੀ ਟੁਕੜੀ ਦੇ ਨਾਲ ਤੁਰ ਪਿਆ ਤੇ ਸਿਪਾਹੀਆਂ ਨੂੰ ਖਬਰਦਾਰ ਕੀਤਾ ਕਿ ਕਿਤੇ ਵੀ ਦਗੇਬਾਜ਼ੀ ਹੋ ਸਕਦੀ ਹੈ, ਸਾਵਧਾਨ ਰਹਿਣਾ ਹੈ, ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਜਿੱਧਰੋਂ ਗੋਲੀ ਚੱਲਣ ਦੀ ਆਵਾਜ਼ ਸੁਣੋ ਤੁਰੰਤ ਉੱਧਰ ਹਮਲਾ ਕਰਨਾ ਹੈ। ਸਾਰਾ ਨਾਪ ਤੋਲ ਕੇ ਠੀਕ ਰਿਹਾ, ਹਮਲਾ ਤਾਂ ਕੀ ਹੋਣਾ, ਥਾਂ ਥਾਂ ਜਾਨ ਦਾ ਸਵਾਗਤ ਸਲੂਟਾਂ ਦੇ ਨਾਲ ਹੋ ਰਿਹਾ ਸੀ। 7 ਜਨਵਰੀ 1857 ਨੂੰ ਸੰਧੀ ਦੇ ਉੱਤੇ ਦਸਤਖਤ ਜਿਹੜੇ ਹੋ ਗਏ। ਸੰਧੀ ਦੀ ਇਸ ਰਸਮ ਦੇ ਵਿੱਚ ਨਿਕਲਸਨ ਦੀ ਗੈਰ ਹਾਜ਼ਰੀ ਤੋਂ ਸਭ ਹੈਰਾਨ ਨੇ। ਹੁਣ ਉਹ ਕਮਿਸ਼ਨਰ ਐਡਵਰਡਸ ਦੇ ਅਧੀਨ ਪੇਸ਼ਾਵਰ ਦਾ DC ਸੀ, ਇਸ ਕਰਕੇ ਚੀਫ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਉਸਨੂੰ ਹਾਜ਼ਰ ਹੋਣਾ ਚਾਹੀਦਾ ਸੀ, ਪਰ ਉਸਦੇ ਦਿਲ ਦੇ ਵਿੱਚ ਅਫਗਾਨਾਂ ਦੇ ਵਿਰੁੱਧ ਇੰਨੀ ਨਫ਼ਰਤ ਕਿ ਸੰਧੀ ਦੀ ਰਸਮ ਵੇਲੇ ਵੀ ਉਹ ਅਫਗਾਨਿਸਤਾਨ ਦੀ ਐਨ ਉਲਟ ਦਿਸ਼ਾ ਦੇ ਵਿੱਚ ਪੇਸ਼ਾਵਰ ਦੀ ਸਰਹੱਦ ਦੇ ਉੱਤੇ ਬੈਠਾ ਸੀ। ਨਵੰਬਰ 1856 ਚ ਸ਼ੁਰੂ ਹੋਈ ਐਂਗਲੋ ਪਰਸ਼ੀਅਨ ਜੰਗ ਦੇ ਵਿੱਚ ਅਪ੍ਰੈਲ 1857 ਚ ਖਤਮ ਹੋ ਗਈ। ਅੰਗਰੇਜ਼ ਜੇਤੂ ਰਹੇ, ਪਰਸ਼ੀਅਨ ਜਿਹੜੇ ਸਨ ਇਰਾਨੀ, ਉਹਨਾਂ ਨੇ ਹੇਰਾਤ ਤੋਂ ਦਾਅਵਾ ਹਟਾ ਲਿਆ, ਹੇਰਾਤ ਅਫਗਾਨਿਸਤਾਨ ਦੇ ਨਾਲ ਰਹੇਗਾ, ਇਹ ਗੱਲਬਾਤ ਹੋ ਗਈ। ਅਪ੍ਰੈਲ 1857 ਦਾ ਸਮਾਂ, ਉਹਦੇ ਵਿੱਚ ਜਾਨ ਲਾਰਸ ਨੂੰ ਪਤਾ ਲੱਗ ਗਿਆ ਕਿ ਨਵੀਂ ਰਾਈਫਲ ਇਨਫੀਲਡ ਦੇ ਕਾਰਤੂਸਾਂ ਦੀ ਚਰਬੀ ਕਾਰਨ ਬੰਗਾਲ ਆਰਮੀ ਦੇ ਜਵਾਨਾਂ ਦੇ ਵਿੱਚ ਬੇਚੈਨੀ ਪਈ ਹੋਈ ਹੈ। ਜਾਨ ਨੂੰ ਇਹ ਗੱਲ ਕੋਈ ਵੱਡੀ ਖਤਰਨਾਕ ਨਹੀਂ ਲੱਗੀ, ਪੰਜਾਬੀ ਸਿਪਾਹੀ ਵੀ ਇਹਨਾਂ ਕਾਰਤੂਸਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਸਨ। ਪਤਾ ਲੱਗਿਆ ਕਿ ਸੀਗਾ ਕਿ ਇਹਨਾਂ ਦੀ ਟੋਪੀ ਜਿਹੜੀ ਹੈ ਅੰਦਰ ਸੂਰ ਅਤੇ ਗਾਂ ਦੀ ਚਰਬੀ ਹੁੰਦੀ ਹੈ। ਲਾਰੰਸ ਨੇ ਜਿਹੜਾ ਸੋਚਿਆ ਸੀ ਕਿ 1000 ਗਜ਼ ਦੂਰ ਤੱਕ ਮਾਰ ਕਰਨ ਵਾਲੀ ਬੰਦੂਕ ਦਾ ਕਾਰਨਾਮਾ ਦੇਖ ਕੇ ਸਿਪਾਹੀ ਇਸ ਫਜ਼ੂਲ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇਣਗੇ। ਆਪਣਾ ਉਹਦੇ ਉੱਤੇ ਫਿਲਮ ਵੀ ਬਣੀ ਹੈ ਨਾ, ਆਪਣਾ ਆਮਿਰ ਖਾਨ ਨੇ ਬਣਾਈ ਹੋਈ ਹੈ, ਜਦੋਂ ਕਹਿੰਦਾ ਕਿ ਅਸੀਂ ਭਾਈ ਅਸ ਸਾਨੂੰ ਜਿਹੜੀਆਂ ਗੋਲੀਆਂ ਜਾਂ ਤਾਂ ਕਾਰਤੂਸ ਹੋਰ ਦਿਓ, ਅਸੀਂ ਮੂੰਹ ਦੇ ਨਾਲ ਨਹੀਂ ਛਿੱਲਣੇ। ਇਹ ਖਬਰ ਅਜੀਬ ਲੱਗੀ ਕਿ ਕਲਕੱਤੇ ਦੋ ਦੇਸੀ ਰੈਜੀਮੈਂਟਾਂ ਤੋਂ ਹਥਿਆਰ ਧਰਾ ਲਏ ਗਏ ਤੇ ਮਾਰਚ ਦੇ ਵਿੱਚ ਇਹੀ ਰੈਜੀਮੈਂਟਾਂ ਤੋੜ ਦਿੱਤੀਆਂ ਗਈਆਂ। ਅਪ੍ਰੈਲ ਦੇ ਵਿੱਚ ਇੱਕ ਮੰਗਲ ਪਾਂਡੇ ਨਾਂ ਦੇ 34ਵੀਂ ਰੈਜੀਮੈਂਟ ਦੀ ਸਿਪਾਹੀ ਨੂੰ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਸ਼ਾਇਦ ਉਹਦਾ ਹੀ ਰੋਲ ਕੀਤਾ ਉਹਨੇ ਆਮਿਰ ਖਾਨ ਨੇ ਉਸ ਫਿਲਮ ਦੇ ਵਿੱਚ, ਕਿਉਂਕਿ ਉਸਨੇ ਅੰਗਰੇਜ਼ ਅਫਸਰਾਂ ਦਾ ਹੁਕਮ ਨਹੀਂ ਸੀ ਮੰਨਿਆ। ਦੋ ਨੂੰ ਮਾਰਨ ਦਾ ਯਤਨ ਕੀਤਾ। ਇੱਕ ਹੋਰ ਖਬਰ ਮਿਲੀ, ਪਤਾ ਨਹੀਂ ਕਿਸ ਦੇ ਕਾਰਨ ਆਗਰੇ ਅਤੇ ਮੇਰਠ ਦੇ ਦੁਆਲੇ ਪਿੰਡੋਂ ਪਿੰਡੀ ਰੋਟੀਆਂ ਪਕਾ ਪਕਾ ਕੇ ਭੇਜੀਆਂ ਜਾ ਰਹੀਆਂ ਸਨ। ਜਾਨ ਨੂੰ ਖਿਆਲ ਆ ਗਿਆ, ਇੰਡੀਆ ਅਦਭੁਤ ਦੇਸ਼ ਹੈ ਭਾਈ, ਕਲਕੱਤਾ ਬਹੁਤ ਦੂਰ ਹੈ, ਉਹਦਾ ਆਪਣਾ ਪੰਜਾਬ ਠੀਕ ਹੈ। ਮਈ ਦੇ ਵਿੱਚ ਪਤਨੀ ਤੇ ਬੱਚਿਆਂ ਸਣੇ ਉਹ ਮਰੀ ਪਹਾੜੀ ਜਿਹੜਾ ਵੱਲ ਨੂੰ ਚੱਲ ਪੈਂਦਾ ਸੀਗਾ। ਮਈ ਦੇ ਵਿੱਚ ਲਾਹੌਰ ਗਰਮ ਵੀ ਬਹੁਤ ਹੋ ਗਿਆ ਸੀ, ਜਿੱਦਾਂ ਇੱਧਰ ਆਪਣੇ ਵਾਲੇ ਪਾਸੇ ਸ਼ਿਮਲੇ ਇਹਨਾਂ ਨੇ ਸਾਰਾ ਕੁਝ ਰਾਜਧਾਨੀ ਵੀ ਬਣਾਈ ਹੋਈ ਸੀ। 12 ਮਈ ਸਵੇਰ ਸਾਰ ਸਨਸਨੀਖੇਜ ਤਾਰ ਮਿਲ ਗਈ ਖਬਰ। 11 ਮਈ ਦਿੱਲੀ ਤੋਂ ਚੱਲ ਕੇ ਅੰਬਾਲੇ ਰਾਹੀਂ ਜਾਨ ਦੇ ਕੋਲ ਰਾਵਲ ਪਿੰਡੀ ਪੁੱਜੀ। ਤਾਰ ਦੇ ਵਿੱਚ ਲਿਖਿਆ ਸੀ, ਮੇਰਠ ਦੇ ਲੱਠ ਮਾਰ ਮੁਗਲ ਰਾਜਧਾਨੀ ਦਿੱਲੀ ਦੇ ਵਿੱਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਬਾਲੇ ਤੋਂ ਲਾਹੌਰ ਵੀ ਤਾਰ ਗਈ, ਜਿੱਥੇ ਮਿੱਟ ਗੁਮਰੀ ਇੰਚਾਰਜ ਸੀਗੀ ਤੇ ਪੇਸ਼ਾਵਰ ਵੀ ਗਈ ਜਿੱਥੇ ਐਡਵਰਡਸ ਕਮਿਸ਼ਨਰ ਸੀਗਾ। ਇੱਕ ਤਾਰ ਹੋਰ ਆ ਗਈ, ਮੇਰਠ ਦੇ ਵਿੱਚ ਫਸਾਦ ਸ਼ੁਰੂ ਹੋ ਗਏ। 10 ਮਈ ਨੂੰ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ ਮਾਰ ਦਿੱਤੇ। ਦਿੱਲੀ ਫਸਾਦ ਦੇ ਨਾਲੋਂ ਇਹ ਖਬਰ ਵੱਧ ਖਤਰਨਾਕ ਸੀਗੀ, ਕਿਉਂਕਿ ਮੇਰਠ ਦੇ ਵਿੱਚ ਹਿੰਦੁਸਤਾਨੀ ਸਿਪਾਹੀਆਂ ਦੇ ਨਾਲੋਂ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਕਿਤੇ ਵਧੀਕ ਸੀਗੀ, ਜ਼ਿਆਦਾ ਸੀ। ਦਿੱਲੀ ਦੇ ਵਿੱਚ ਤਾਂ ਬਹੁਤ ਥੋੜੀ ਗਿਣਤੀ ਦੀ ਅੰਗਰੇਜ਼ ਫੌਜ ਸੀਗੀ। ਸ਼ੁਕਰ ਹੈ ਟੈਲੀਗ੍ਰਾਫ ਦੇ ਰਾਹੀਂ ਆਈ ਖਬਰ ਪੰਜਾਬੀ ਫੌਜਾਂ ਤੱਕ ਨਹੀਂ ਪੁੱਜੀ ਸੀ ਕਿ ਦਿੱਲੀ ਦੇ ਵਿੱਚ ਕਤਲੋ ਗਾਰਤ ਅਤੇ ਮੇਰਠ ਦੇ ਵਿੱਚ ਫੌਜੀ ਬਗਾਵਤ ਹੋ ਗਈ, ਨਹੀਂ ਤਾਂ ਪੰਜਾਬ ਦੇ ਵਿੱਚ ਵੀ ਇਹ ਕੁਝ ਸ਼ੁਰੂ ਹੋ ਜਾਣਾ ਸੀ। ਤੇ ਮਈ 1857 ਦੇ ਦੌਰਾਨ ਉਸਦੇ ਵਿੱਚ ਬੰਗਾਲ ਆਰਮੀ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਗਿਣਤੀ ਪੰਜਾਬ ਦੇ ਵਿੱਚ 36,000 ਸੀ। ਪੰਜਾਬ ਦੇ ਵਿੱਚ ਅੰਗਰੇਜ਼ ਫੌਜੀਆਂ ਦੀਆਂ 11 ਰੈਜੀਮੈਂਟਾਂ ਸਨ, ਜਿਨ੍ਹਾਂ ਦੇ ਵਿੱਚ 11,000 ਸਿਪਾਹੀ। ਇਹ ਰੈਜੀਮੈਂਟਾਂ ਇੱਕ ਦੂਜੇ ਤੋਂ ਦੂਰ ਪੰਜਾਬ ਦੀਆਂ ਪੇਸ਼ਾਵਰ ਤੇ ਅੰਬਾਲਾ ਸਰਹੱਦਾਂ ਦੇ ਉੱਪਰ ਤੈਨਾਤ। ਪੰਜਾਬ ਦੀ ਕੱਚੀ ਫੌਜ ਗਾਈਡਸ ਦੇ ਵਿੱਚ 14,000 ਜਵਾਨ ਸਨ ਤੇ ਪੰਜਾਬੀ ਤੇ ਪਖਤੂਨ। ਇਹ ਟਰਾਂਸ ਸਿੰਧ ਜਿਹੜੀ ਸੀ ਬਾਰਡਰ ਦੇ ਉੱਤੇ ਸੀ। ਇਸ ਤੋਂ ਇਲਾਵਾ ਪੰਜਾਬ ਦੀ ਦੇਸੀ ਫੌਜ ਦੇ ਵਿੱਚ 15,000 ਮਿਲਟਰੀ ਪੁਲਿਸ ਸੀ। ਮਿਲਟਰੀ ਪੁਲਿਸ ਦੀ ਲਾਹੌਰ ਡਿਵੀਜ਼ਨ ਦੀ ਕਮਾਨ ਰਿਚਰਡ ਲਾਰੰਸ ਕੋਲ ਸੀ, ਇਹ ਵੀ ਲਾਰੰਸ ਭਰਾਵਾਂ ਦੇ ਵਿੱਚੋਂ ਇੱਕੋ ਹੀ ਸੀ। ਪੰਜਾਬ ਦੇ ਵਿੱਚ ਹਰੇਕ ਥਾਂ ਦੇ ਉੱਤੇ ਅੰਗਰੇਜ਼ਾਂ ਦੇ ਨਾਲੋਂ ਭਾਰਤੀ ਸਿਪਾਹੀਆਂ ਦੀ ਗਿਣਤੀ ਵਧੀਕ ਸੀ, ਖਾਸ ਕਰਕੇ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਜੇਹਲਮ ਤੇ ਮੁਲਤਾਨ। ਲਾਹੌਰ ਤੋਂ ਰਾਵਲਪਿੰਡੀ ਦੂਰ ਹੋਣ ਕਰਕੇ ਟੈਲੀਗ੍ਰਾਫ ਸਿਸਟਮ ਡਾਊਨ ਸੀਗਾ। ਬਜਾਏ ਚੀਫ ਕਮਿਸ਼ਨਰ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਮਿੱਟ ਗੁਮਰੀ ਨੇ ਫੈਸਲਾ ਕੀਤਾ ਕਿ ਆਪਣੇ ਅਫਸਰਾਂ ਦੇ ਨਾਲ ਸਲਾਹ ਕਰਕੇ ਲਾਹੌਰ ਦੇ ਵਿੱਚ ਆਪੇ ਐਕਸ਼ਨ ਲਵਾਂਗੇ। ਪੇਸ਼ਾਵਰ ਦੇ ਵਿੱਚ ਨਿਕਲਸਨ ਤੇ ਐਡਵਰਡਸ ਨੇ ਇਹ ਕੀਤਾ। ਇਉਂ ਵਿਉਂਤ ਬਣਾਉਣੀ ਸੀਗੀ ਕਿ ਪੰਜਾਬ ਦੀਆਂ ਰੈਜੀਮੈਂਟਾਂ ਦੇ ਵਿੱਚ ਬਗਾਵਤ ਨਾ ਹੋ ਜਾਵੇ ਕਿਤੇ। ਦੂਰ ਅੰਦੇਸ਼ ਰਿਚਰਡ ਲਾਰੰਸ ਨੇ ਕਿਹਾ, ਦਿੱਲੀ ਵਿਚਲੇ ਅੰਗਰੇਜ਼ਾਂ ਨੂੰ ਵੀ ਤਾਂ ਪੰਜਾਬ ਨੇ ਹੀ ਬਚਾਉਣਾ ਹੈ, ਉਧਰ ਦੀ ਵੀ ਸੋਚੋ ਜਰਾ। ਲਾਰੰਸ ਦਾ ਜੀਵਨੀਕਾਰ ਲਿਖਦਾ ਹੈ, ਉਸਦੀ ਸਪਿਰਿਟ ਖੇਤਰੀ ਨਹੀਂ ਸਾਮਰਾਜਵਾਦੀ ਸੀਗੀ। ਤਾਰਾਂ ਨੂੰ ਪੜ੍ਹ ਕੇ, ਤਾਰਾਂ ਜਿਹੜੀਆਂ ਆ ਗਈਆਂ ਚਿੱਠੀਆਂ ਪੱਤਰ, ਤਾਰਾਂ ਪੜ੍ਹ ਕੇ ਆਪਣੀ ਆਰਾਮਗਾਹ ਦੇ ਵਿੱਚੋਂ ਜਾਨ ਹੈਨਰੀ ਨੇ ਛਾਲ ਮਾਰੀ। ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਜਾਰਜ ਐਨਸਨ ਨੂੰ ਜਿਹੜਾ ਤਾਰ ਭੇਜੀ, ਉਹ ਇਸ ਵੇਲੇ ਸ਼ਿਮਲੇ ਦੇ ਵਿੱਚ ਸੀਗਾ। ਕਿਹਾ, ਹੇਠਾਂ ਉਤਰੋ ਤੇ ਫੌਜ ਲੈ ਕੇ ਤੁਰੰਤ ਦਿੱਲੀ ਪੁੱਜੋ। ਦੂਜੀ ਤਾਰ ਕਲਕੱਤੇ ਕੈਨਿੰਗ ਨੂੰ ਜਿਹੜੀ ਭੇਜੀ ਗਈ, ਉਹਦੇ ਵਿੱਚ ਲਿਖਿਆ ਉਹਨੇ, ਚੀਨ ਦੇ ਵਿੱਚ ਗਈਆਂ ਸਾਰੀਆਂ ਫੌਜਾਂ ਨੂੰ ਕਲਕੱਤੇ ਪੁੱਜਣ ਦੇ ਹੁਕਮ ਭੇਜ ਦਿਓ। ਉਸਨੂੰ ਪਤਾ ਸੀਗਾ ਅਸਲ ਬੌਸ ਤਾਂ ਲੰਡਨ ਦੇ ਵਿੱਚ ਬੈਠਾ ਸੀ। ਜਾਨ ਨੇ 15 ਮਈ ਨੂੰ ਕੰਪਨੀ ਦੇ ਚੇਅਰਮੈਨ ਰੋਸ ਮੰਗਲੇਸ਼ ਨੂੰ ਤਾਰ ਦੇ ਵਿੱਚ ਲਿਖਿਆ, ਇੰਡੀਆ ਦੇ ਵਿੱਚ ਐਡਾ ਵੱਡਾ ਭਿਆਨਕ ਹਾਦਸਾ ਅੱਗੇ ਕਦੇ ਨਹੀਂ ਹੋਇਆ। ਉਹਨਾਂ ਨੂੰ ਡਰ ਸੀ ਕਿ ਸਿਵਲ ਵਾਰ ਨਾ ਲੱਗ ਜਾਵੇ ਅੰਦਰ ਖਾਤੇ, ਸਾਨੂੰ ਤਾਂ ਮੂਹਰੇ ਲਾ ਲੈਣਾ ਇਹਨਾਂ ਸਾਰਿਆਂ ਨੇ। ਮੈਂ ਪੁਰਜ਼ੋਰ ਅਰਜ਼ ਕਰਦਾ ਕਿ ਆਪਣੀ ਯੂਰਪੀਅਨ ਫੌਜ ਭਾਰੀ ਗਿਣਤੀ ਦੇ ਵਿੱਚ ਛੇਤੀ ਤੋਂ ਛੇਤੀ ਭਾਰਤ ਭੇਜ ਦੇਵਿਓ। ਪੰਜਾਬ ਦੇ ਵਿੱਚ ਖਾਮੋਸ਼ ਪਹਿਲਾਂ ਜਿਹੜਾ ਸਕੀਮ ਜਿਹੜੀ ਸੀ, ਪਲਾਨ ਜਿਹੜਾ ਸੀ ਬਣੇਗੀ ਤੇ ਅਚਾਨਕ ਲਾਗੂ ਕੀਤੀ ਜਾਵੇਗੀ। ਇੱਕ ਇੱਕ ਕਰਕੇ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਲੈ ਲਏ ਗਏ, ਸਾਰੇ ਸੂਬੇ ਦਾ ਤੋਪਖਾਨਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਅੰਗਰੇਜ਼ਾਂ ਵੱਲੋਂ। 12 ਮਈ ਨੂੰ ਜਦੋਂ ਲਾਹੌਰ ਤਾਰ ਪੁੱਜੀ ਨਾ, ਇੱਕ ਭਰੋਸੇਯੋਗ ਬ੍ਰਾਹਮਣ ਕਲਰਕ ਰਿਚਰਡ ਲਾਰੈਂਸ ਨੂੰ ਮਿਲਦਾ। ਲਾਰੈਂਸ ਲਾਹੌਰ ਮਿਲਟਰੀ ਚੀਫ ਸੀਗਾ ਤੇ ਉਹਨੂੰ ਦੱਸਿਆ ਕਿ 3 ਪੈਦਲ ਤੇ 1 ਘੋੜਸਵਾਰ 4 ਰੈਜੀਮੈਂਟਾਂ ਮੀਆਂ ਮੀਰ ਲਾਗੇ ਬੈਠੀਆਂ ਨੇ। ਆਪਣੀ ਗਰਦਨ ਦੇ ਉੱਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ, ਸਾਹਿਬ ਉਹ ਇਹ ਕੁਝ ਕਰਨ ਦੇ ਲਈ ਤਿਆਰ ਨੇ, ਜਾਣੀ ਕੀ ਗੱਲ ਕੱਟਣਗੇ, ਗਲ ਕੱਟਣਗੇ। ਇਹ ਖਬਰ ਲਾਹੌਰ ਦੇ ਕਾਰਜਕਾਰੀ ਹਾਕਮ ਮਿੱਟ ਗੁਮਰੀ ਦੇ ਕੋਲ ਪਹੁੰਚਾਈ ਗਈ। ਉਹਨੇ ਕਿਹਾ, ਫਟਾਫਟ ਜਲਦੀ ਤੋਂ ਜਲਦੀ ਉਹਨਾਂ ਤੋਂ ਹਥਿਆਰ ਧਰਾਓ ਘਰੇ। ਅੰਗਰੇਜ਼ ਅਫਸਰਾਂ ਨੇ ਇਹ ਕਾਰਵਾਈ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਈ, ਦਬਾ ਦਬ ਕਾਰਵਾਈ ਹੋਈ ਕਿਉਂਕਿ ਉਹਨਾਂ ਨੂੰ ਮਾਮਲੇ ਦੀ ਸੰਗੀਨੀ ਦਾ ਪਤਾ ਨਹੀਂ ਸੀਗਾ। ਪਰ ਫਿਰ ਮੰਨ ਗਏ ਉਹ। ਲਾਹੌਰ ਤੋਂ ਰੈਜੀਮੈਂਟ ਅੱਧੀ ਰਾਤ ਮੀਆਂ ਮੀਰ ਪੁੱਜ ਗਈ ਤੇ ਭਾਰਤੀ ਸਿਪਾਹੀ ਗੋਰਿਆਂ ਤੋਂ ਕਿਤੇ ਵਡੇਰੀ ਗਿਣਤੀ ਦੇ ਵਿੱਚ ਸੀ। 81ਵੀਂ ਇਸ ਦੇਸੀ ਬਟਾਲੀਅਨ ਦੇ ਸਿਪਾਹੀਆਂ ਨੇ ਅਫਸਰਾਂ ਦਾ ਗੱਜਦਾ ਹੋਇਆ ਹੁਕਮ ਸੁਣਿਆ, ਹਥਿਆਰ ਜ਼ਮੀਨ ਦੇ ਉੱਤੇ ਲਾਈਨ ਦੇ ਵਿੱਚ ਰੱਖੋ। ਉਹਨਾਂ ਨੂੰ ਕੁਝ ਪਤਾ ਨਹੀਂ ਸੀਗਾ, ਕੁਝ ਨਹੀਂ ਕੀ ਹੋ ਕੀ ਰਿਹਾ, ਹਥਿਆਰ ਤਾਂ ਰੱਖਣੇ ਹੀ ਸਨ। ਸਾਹਮਣੇ ਪੂਰੀ ਰੈਜੀਮੈਂਟ ਹਥਿਆਰ ਬੰਦ ਲਾਹੌਰੋਂ ਆਈ ਖਲੋਤੀ ਪਈ ਸੀ। ਅਫਸਰ ਹੱਥਾਂ ਦੇ ਵਿੱਚ ਬੰਦੂਕਾਂ ਦੀ ਨਾਲੀ ਦੇ ਇਸ਼ਾਰੇ ਦੇ ਨਾਲ ਹਥਿਆਰ ਰੱਖਣ ਦੇ ਲਈ ਹੁਕਮ ਦੇ ਰਹੇ ਨੇ। ਮਿੱਟ ਗੁਮਰੀ ਨੂੰ ਮੀਆਂ ਮੀਰ ਵਾਲਾ ਸਫਲ ਤਜਰਬਾ ਵਧੀਆ ਲੱਗਿਆ ਸੀ। ਹੁਣ ਬਾਕੀ ਰੈਜੀਮੈਂਟਾਂ ਤੋਂ ਵੀ ਇਸੇ ਤਰ੍ਹਾਂ ਹਥਿਆਰ ਰਖਵਾਏ ਜਾਣਗੇ। ਆਮ ਤੌਰ ਦੇ ਉੱਤੇ DC ਹੁਕਮ ਦਿੰਦਾ ਹੈ, ਉਸਦੇ ਅਧੀਨ ਕੰਮ ਕਰਦਾ ਹੋਇਆ ਮੇਜਰ ਜਾਂ ਕਰਨਲ ਕਾਰਵਾਈ ਨੂੰ ਅੰਜਾਮ ਦੇ ਦਿੰਦਾ ਹੈ। ਕਿਤੇ ਕਿਤੇ ਤਾਂ ਅੰਗਰੇਜ਼ ਅਫਸਰ ਪੇਸ਼ ਕੀਤੇ ਗਏ, ਹਥਿਆਰਾਂ ਦੀ ਕਤਾਰ ਉੱਪਰ ਅੰਗਰੇਜ਼ ਆਪਣੀ ਨਿੱਜੀ ਕਿਰਪਾਨ ਉਤਾਰ ਕੇ ਵੀ ਰੱਖ ਦਿੰਦੇ ਤਾਂ ਕਿ ਇਸ਼ਾਰਾ ਜਾਵੇ ਕਿ ਸਾਰੇ ਹੀ ਹਥਿਆਰ ਜਮ੍ਹਾਂ ਕਰਵਾ ਰਹੇ ਨੇ, ਤੁਹਾਡੇ ਤੋਂ ਹੀ ਨਹੀਂ ਲੈ ਜਾ ਰਹੇ, ਸ਼ੱਕ ਨਾ ਹੋ ਜਾਵੇ। 13 ਤਾਰੀਕ ਵਾਲਾ ਦਿਨ ਸੀ, ਮੁੱਕਣ ਹੀ ਲੱਗਿਆ ਸੀ ਕਿ 81ਵੀਂ ਰੈਜੀਮੈਂਟ ਜਿਹੜੀ ਸੀ ਫਟਾਫਟ ਕਾਬੂ ਕੀਤੇ ਹਥਿਆਰਾਂ ਦੇ ਗੱਡਿਆਂ ਸਣੇ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਤੇ ਇਸ ਦੇ ਆਲੇ ਦੁਆਲੇ ਦੇ ਕਿਲੇ ਜਿਵੇਂ ਗੋਬਿੰਦਗੜ੍ਹ ਆਦਿਕ ਸਿੱਖਾਂ ਨੂੰ ਜਿਹੜਾ ਸੀ ਪਿਆਰੇ ਸੀ, ਕਿਤੇ ਕੋਈ ਜਜ਼ਬਾ ਨਾ ਉੱਠ ਖਲੋਵੇ, ਕਿਤੇ ਖਾਸ ਨਿਗਰਾਨੀ ਦੇ ਵਿੱਚ ਰੱਖੇ ਗਏ। ਪਿਛਲੇ ਦਿਨ ਜਾਣੀ ਕਿ 12 ਤਰੀਕ ਨੂੰ ਮਿੱਟ ਗੁਮਰੀ ਨੇ ਲਾਹੌਰ ਤੋਂ ਜਿਹੜਾ ਸੀ ਫਿਰੋਜ਼ਪੁਰ ਹੁਕਮ ਭੇਜੇ ਕਿ ਸਾਵਧਾਨੀ ਰੱਖੋ, ਮੁਲਤਾਨ ਦੇ ਵਿੱਚ ਹਿੰਦੁਸਤਾਨੀ ਰੈਜੀਮੈਂਟ ਨੇੜੇ ਅੰਗਰੇਜ਼ੀ ਤੋਪਖਾਨਾ ਰੈਜੀਮੈਂਟ ਸੀਗੀ, ਸਾਵਧਾਨ ਹੋ ਗਈ, ਕਾਂਗੜੇ ਤਕੜਾਈ ਰੱਖੋ ਤਾਂ ਕਿ ਪਹਾੜੀ ਰਾਜਿਆਂ ਦੇ ਵੱਲੋਂ ਤਵੱਜੋ ਰਹੇ। ਲਾਰੈਂਸ ਨੇ ਬੀਵੀ ਬੱਚੇ ਮਰੀ ਭੇਜ ਦਿੱਤੇ ਤੇ ਆਪ ਰਾਵਲਪਿੰਡੀ ਪੜਾਓ ਕਰ ਦਿੱਤਾ। ਬੰਦਿਆਂ ਦੇ ਰਾਹੀਂ ਜਾਂ ਤਾਰਾਂ ਦੇ ਰਾਹੀਂ ਥਾਓ ਥਾਈ ਹੁਕਮ ਭੇਜਦਾ। ਹੁਕਮ ਮਿਸਾਲ ਵਜੋਂ ਸਾਰਾ ਸਰਕਾਰੀ ਖਜ਼ਾਨਾ ਪੰਜਾਬ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇੜੇ ਦੇ ਮਿਲਟਰੀ ਸਟੇਸ਼ਨ ਦੇ ਕੋਲ ਭੇਜ ਦਿਓ। ਹਿੰਦੁਸਤਾਨੀ ਗਾਰਦ ਉੱਪਰ ਜਿਹੜਾ ਸੀ ਇਤਬਾਰ ਨਹੀਂ ਕਰਨਾ ਹੈ। ਸਿਪਾਹੀਆਂ ਦੇ ਸਾਰੇ ਖੱਤ ਰੋਕੋ, ਪੜ੍ਹੋ ਆਪ ਕੀ ਕੁਝ ਹੈ, ਮਜ਼ਬੂਤ ਦਿਲ ਦੇ ਨਾਲ ਕੰਮ ਕਰੋ। ਭੜਕਾਹਟ ਜਿਹੜੀ ਸੀ ਦਿਖਾਈ ਨਾ ਦੇਵੇ ਕਿਤੇ ਵੀ ਕਿ ਸਾਨੂੰ ਕੋਈ ਸ਼ੱਕ ਹੈ, ਪਰ ਗੜਬੜਾ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਚੌਕਸੀ ਰਹੀ, 45ਵੀਂ ਦੇਸੀ ਇਨਫੈਂਟਰੀ ਬਗਾਵਤ ਦੇ ਉੱਤੇ ਉੱਤਰ ਆਈ ਤੇ ਦਿੱਲੀ ਦੇ ਬਾਗੀਆਂ ਦੀ ਹਮਾਇਤ ਦੇ ਵਿੱਚ ਹੋ ਗਈ। ਜੂਨ ਦੇ ਵਿੱਚ ਜਲੰਧਰ 3 ਦੇਸੀ ਰੈਜੀਮੈਂਟਾਂ ਨੇ ਬਗਾਵਤ ਕਰ ਛੱਡੀ, ਦਿੱਲੀ ਪਹੁੰਚ ਗਈਆਂ। ਇਹ ਜਾਨ ਲਾਰੈਂਸ ਦੇ ਉੱਤੇ ਬੰਬ ਡਿੱਗਣ ਵਾਂਗ ਸੀਗੀ। ਜਿਹਨੇ ਜਲੰਧਰ ਦੁਆਬ ਦੇ ਵਿੱਚ ਵਰੇ ਬਿਤਾਏ ਸਨ, ਬਹੁਤ ਸਾਲ ਉਹਨੇ ਉੱਥੇ ਕੰਮ ਕੀਤਾ। ਸਿਆਲਕੋਟ, ਜੇਹਲਮ ਤੇ ਰਾਵਲਪਿੰਡੀ ਦੇ ਵਿੱਚ ਬਗਾਵਤ ਹੋ ਗਈ, ਦਿੱਲੀ ਬਾਗੀਆਂ ਦੇ ਕੰਟਰੋਲ ਦੇ ਵਿੱਚ ਆ ਗਈ ਤੇ ਮੁਲਤਾਨ ਵਿੱਚ ਲਿੰਕ ਸੀਗਾ ਜਿਸ ਦੇ ਰਾਹੀਂ ਪੰਜਾਬ ਬਾਹਰਲੇ ਸੰਸਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਮੁਲਤਾਨ ਦੇ ਵਿੱਚ 60 ਗੋਰੇ ਸਿਪਾਹੀ ਸੀ ਜਿਨ੍ਹਾਂ ਦੀ ਕਮਾਨ ਮੇਜਰ ਕਰਾਫੋਰਡ ਚਮਰਲੇਨ ਪਾਸ ਸੀਗੀ। ਮੇਜਰ ਨੇ ਹੁਸ਼ਿਆਰੀ ਦੇ ਨਾਲ 60 ਬੰਦਿਆਂ ਦੀ ਸਹਾਇਤਾ ਦੇ ਨਾਲ 3500 ਹਿੰਦੁਸਤਾਨੀ ਸਿਪਾਹੀਆਂ ਤੋਂ ਹਥਿਆਰ ਧਰਾ ਲਏ ਸੀ। ਜਲੰਧਰ ਦੀ ਗੜਬੜ ਦੇਖ ਕੇ ਲਾਰੈਂਸ ਨੇ ਮੇਜਰ ਨੂੰ ਸਖ਼ਤ ਅਹਤਿਆਤ ਵਰਤਣ ਦੇ ਲਈ ਕਿਹਾ। ਇਸ ਐਕਸ਼ਨ ਤੋਂ ਪਹਿਲਾਂ 4 ਹਫ਼ਤਿਆਂ ਤੱਕ ਮੇਜਰ ਹਥਿਆਰ ਧਰਾਉਣ ਬਾਰੇ ਜਿਹੜਾ ਹਿਚਕਚਾਉਂਦਾ ਰਿਹਾ ਸੀਗਾ ਵੀ ਕਿੱਦਾਂ ਕਰਾਂ। ਹਿੰਦੁਸਤਾਨੀ ਸਿਪਾਹੀ ਬਗਾਵਤ ਕਰਨੋਂ ਹਿਚਕਚਾਉਂਦੇ ਰਹੇ। ਸਿਪਾਹੀਆਂ ਦਾ ਮੁਲਤਾਨੀਆਂ ਦੇ ਨਾਲ ਸੰਪਰਕ ਨਾ ਬਣਿਆ ਜਿਹੜੇ 8 ਸਾਲ ਪਹਿਲਾਂ ਫਰੰਗੀਆਂ ਨੂੰ ਅੱਖਾਂ ਦਿਖਾਉਂਦੇ ਸੀ। ਹਰਬਟ ਨੂੰ ਪੇਸ਼ਾਵਰ ਦੇ ਵਿੱਚ ਤਾਰ 11 ਮਈ ਨੂੰ ਮਿਲਦਾ ਹੈ, ਜਿਹੜੀ ਲਾਰੰਸ ਨੂੰ ਰਾਵਲ ਪਿੰਡੀ ਦੇ ਵਿੱਚ ਤੇ ਮਿੱਟ ਗੁਮਰੀ ਨੂੰ ਲਾਹੌਰ 12 ਮਈ ਨੂੰ ਮਿਲੀ। 12 ਤਰੀਕ ਨੂੰ ਜਦੋਂ ਐਡਵਰਡਸ ਨੂੰ ਮੇਰਠ ਦੀ ਖ਼ਬਰ ਵੀ ਮਿਲ ਗਈ ਤੇ ਉਹਨੇ ਆਪਣੀ ਪਤਨੀ ਨੂੰ ਖਤ ਲਿਖਿਆ ਕਿ ਖਤਰਨਾਕ ਬਗਾਵਤ ਹੋ ਗਈ ਹੈ ਜਿਹੜੀ ਹਰੇਕ ਸਟੇਸ਼ਨ ਦੇ ਉੱਤੇ ਪੁੱਜੇਗੀ, ਪਰ ਜੇ ਪੇਸ਼ਾਵਰ ਦੇ ਵਿੱਚ ਆ ਗਈ ਤਾਂ ਉਸਨੂੰ ਭਰੋਸਾ ਸੀ ਕਿ ਰੱਬ ਦੀ ਮਿਹਰ ਸਦਕਾ ਬਾਗੀਆਂ ਦਾ ਜਲਦੀ ਭੋਗ ਪਾ ਦਿਆਂਗੇ, ਕਿਉਂਕਿ ਵਾਦੀ ਦੇ ਵਿੱਚ 3 ਅੰਗਰੇਜ਼ ਰੈਜੀਮੈਂਟਾਂ ਨੇ ਤੇ ਤੋਪਖਾਨਾ ਗੋਰਿਆਂ ਦਾ ਹੈ। ਇੱਥੇ ਕੋਈ ਸਿਰ ਨਹੀਂ ਚੁੱਕ ਸਕਦਾ। ਐਡਵਰਡਸ ਇਸ ਗੱਲੋਂ ਵੀ ਖੁਸ਼ ਸੀਗਾ ਕਿ ਅਫਗਾਨ ਸੰਧੀ ਹੋ ਚੁੱਕੀ ਸੀ, ਸੋ ਇਧਰਲਾ ਪਾਸਾ ਤਾਂ ਸੁਰੱਖਿਅਤ ਹੈ। ਪਰਸ਼ੀਆ ਜਿਹੜਾ ਸੀ ਈਰਾਨ ਦਾ ਇਲਾਕਾ, ਉਹਨੂੰ ਅਜੇ ਹੁਣੇ ਹਰਾ ਕੇ ਤਾਂ ਹਟੇ ਆ। ਐਡਵਰਡਸ ਨੂੰ ਯਕੀਨ ਸੀ ਦੋਸਤ ਮੁਹੰਮਦ ਦੋਸਤਾਨਾ ਰਵੱਈਆ ਕਾਇਮ ਰੱਖੇਗਾ। ਮਈ ਦੇ ਵਿੱਚ ਡੀਸੀ ਨਿਕਲਸਨ ਪੇਸ਼ਾਵਰ ਦੇ ਵਿੱਚ ਸੀ। 13 ਤਰੀਕ ਨੂੰ ਐਡਵਰਡਸ, ਨਿਕਲਸਨ, ਬੁੱਢੇ ਮੇਜਰ ਜਨਰਲ ਟਾਮਸ ਰੀਡ ਤੇ 2 ਬ੍ਰਿਗੇਡੀਅਰ ਸਿਡਨੀ ਕਾਟਨ ਤੇ ਨੇਵਿਲ ਚਮਰਲੇਨ ਨੇ 5 ਮੈਂਬਰੀ ਯੁੱਧ ਕੌਂਸਲ ਬਣਾਈ। ਰਿੱਡ ਜਿਹੜਾ ਸੀ ਕਾਟਨ ਤੇ ਚਮਰਲੇਨ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਦੀ ਨਿਗਰਾਨੀ ਹੇਠ ਕੰਮ ਕਰਨਗੇ। ਐਡਵਰਡਸ ਤੇ ਨਿਕਲਸਨ ਲਾਰਸ ਅਧੀਨ, ਇਹ ਖੁਦ ਵੀ ਫੌਜ ਦੇ ਵਿੱਚ ਟ੍ਰੇਨਡ ਸਨ। ਇਸ ਯੁੱਧ ਕੌਂਸਲ ਨੇ ਕੁਝ ਫੈਸਲੇ ਲੈ ਲਏ। ਇੱਕ ਇਹ ਸੀ ਕਿ ਚਮਰਲੇਨ ਦਿੱਲੀ ਦੇ ਵੱਲ ਮਾਰਚ ਕਰਦਾ ਹੋਇਆ ਆਪਣੀ ਰੈਜੀਮੈਂਟ ਦੇ ਜਿਹੜਾ ਉੱਡਣ ਦਸਤੇ ਦੀ ਜਿਹੜੀ ਕਮਾਨ ਕਰੇਗਾ, ਤਾਂ ਕਿ ਰਸਤੇ ਦੇ ਵਿੱਚ ਪੰਜਾਬ ਦਾ ਕੋਈ ਦਸਤਾ ਬਗਾਵਤ ਦੇ ਲਈ ਸਿਰ ਨਾ ਚੁੱਕੇ। ਪਹਿਲੋਂ 1720 ਦੇ ਵਿੱਚ ਜ਼ਕਰੀਆ ਖਾਨ ਨੇ ਵੀ ਇਸੇ ਤਰ੍ਹਾਂ ਦੇ ਉੱਡਣ ਦਸਤਿਆਂ ਦੇ ਨਾਲ ਸਿੱਖਾਂ ਦੀ ਬਗਾਵਤ ਦਬਾਈ ਸੀਗੀ। ਦੂਜਾ ਫੈਸਲਾ ਇਹ ਹੋਇਆ ਕਿ ਲਾਰੰਸ ਦੀ ਜਿਹੜੀ ਆਗਿਆ ਲੈ ਕੇ ਪੰਜਾਬ ਦੇ ਵਿੱਚ ਹੋਰ ਕੱਚੀ ਭਰਤੀ ਜਿਹੜੀ ਕੀਤੀ ਜਾਵੇ। ਇਸ ਯੁੱਧ ਕੌਂਸਲ ਦੀ ਕਾਰਵਾਈ ਫਰੈਡਰਿਕ ਰੋਬਰਟ ਨੇ ਲਿਖੀ, ਜੋ ਬਾਅਦ ਦੇ ਵਿੱਚ ਖੁਦ ਵੀ ਫੌਜ ਦਾ ਜਨਰਲ ਨਿਯੁਕਤ ਹੋਇਆ। ਵਿਚਾਰ ਵਟਾਂਦਰੇ ਦੇ ਵਿੱਚ ਰੋਬਰਟ ਨੂੰ ਅਹਿਸਾਸ ਹੋ ਗਿਆ ਕਿ ਨਿਕਲਸਨ ਦੇ ਵਿੱਚ ਗਜ਼ਬ ਦਾ ਹੌਸਲਾ ਹੈ। ਉਸਦੇ ਬੋਲ ਜਿਹੜੇ ਜੰਗੀ ਬਿਗਲ ਨੇ। ਪੇਸ਼ਾਵਰ ਜਿਹੜਾ ਸੀਗਾ ਉਹਦੇ ਵਿੱਚ ਇੱਕ ਇਮਾਰਤ ਲੱਭੀ ਜਿੱਥੇ ਲੋੜ ਪੈਣ ਦੇ ਉੱਤੇ ਗੋਰੇ ਪਰਿਵਾਰ ਸੁਰੱਖਿਅਤ ਰੱਖੇ ਜਾ ਸਕਦੇ ਸੀ। ਰਿੱਡ, ਚਮਰਲੇਨ ਅਤੇ ਐਡਵਰਡਸ ਜਾਨ ਲਾਰੰਸ ਦੇ ਨਾਲ ਸਲਾਹ ਮਸ਼ਵਰਾ ਕਰਨ ਰਾਵਲ ਪਿੰਡੀ ਵੱਲ ਤੁਰ ਪਿਆ। ਇਹਨਾਂ ਦੀ ਮੀਟਿੰਗ 16 ਮਈ ਨੂੰ ਹੋਈ। ਬੁੱਢੇ ਪੈਂਚ ਜਿਹੜੇ ਸਨ ਪੈਨਸ਼ਨੀਏ ਜੋ ਪੈਨਸ਼ਨ ਲੈਂਦੇ ਸੀ, ਬੁੱਢੇ ਪੈਨਸ਼ਨੀਏ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਅਸੀਸ ਦੇ ਨਾਲ ਬਗਾਵਤ ਸ਼ੁਰੂ ਹੋਈ ਸੀ, ਜੋ ਉਹਨੂੰ ਦਿੱਲੀ ਦੇ ਵਿੱਚ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਦਿੱਲੀ ਦੇ ਵਿੱਚ ਬਗਾਵਤ ਕਾਮਯਾਬ ਹੋਣ ਦਾ ਅਸਰ ਪੇਸ਼ਾਵਰ ਤੋਂ ਕਲਕੱਤੇ ਤੱਕ ਪਵੇਗਾ। ਹਰ ਸਿਪਾਹੀ, ਹਰ ਸਿਵਿਲੀਅਨ ਪ੍ਰਭਾਵਿਤ ਹੋਵੇਗਾ। ਲਾਰੰਸ ਸਹਿਮਤ ਹੋ ਗਿਆ ਕਿ ਕੱਚੀ ਭਰਤੀ ਜਿਹੜੀ ਹੈ ਭਰਤੀ ਦੀ ਲੋੜ ਹੈ, ਉੱਡਣ ਦਸਤਿਆਂ ਦੀ ਲੋੜ ਹੈ, ਪਰ ਰਿੱਡ ਦੇ ਇਸ ਸੁਝਾਅ ਦੇ ਨਾਲ ਸਹਿਮਤ ਨਹੀਂ ਹੋਇਆ ਕਿ ਦਿੱਲੀ ਦੇ ਵੱਲ ਕੂਚ ਦੀ ਸਿਵਲ ਅਤੇ ਮਿਲਟਰੀ ਕਮਾਂਡ ਨਿਕਲਸਨ ਕੋਲ ਹੋਵੇ। ਪੇਸ਼ਾਵਰ ਦੇ ਵਿੱਚ ਵੀ ਤਾਂ ਨਿਕਲਸਨ ਚਾਹੀਦਾ ਹੈ। ਲਾਰੰਸ ਨੂੰ ਉਂਝ ਇਹ ਵੀ ਪਤਾ ਸੀ ਕਿ ਦਿੱਲੀ ਕੂਚ ਦੀ ਕਮਾਂਡ ਜੇ ਨਿਕਲਸਨ ਦੇ ਕੋਲ ਹੋਵੇ ਤਾਂ ਸ਼ਾਨ ਹੀ ਹੋਰ ਹੋਵੇਗੀ। ਪੰਜਾਬੀਆਂ ਨੂੰ ਉਸਦੇ ਹੌਸਲੇ ਦਾ ਪਤਾ ਸੀਗਾ। ਨਿਕਲਸਨ ਨੂੰ ਲੱਗਿਆ ਕਿ ਉਹ ਤਾਂ ਜੰਮਿਆ ਹੀ ਉੱਡਣ ਦਸਤੇ ਦੀ ਕਮਾਨ ਕਰਨ ਵਾਸਤੇ ਸੀਗਾ। ਇੱਕ ਮਹੀਨੇ ਦੇ ਇਸ ਸਮੇਂ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਸੀ। ਦਸਤੇ ਦੇ ਚੀਫ ਬ੍ਰਿਗੇਡੀਅਰ ਨੇਵਿਲ ਚਮਰਲੇਨ ਅਤੇ ਜਨਰਲ ਰਿੱਡ ਨੂੰ ਹੁਕਮ ਜਿਹੜਾ ਸੀ ਹੋ ਗਿਆ ਕਿ ਦੋਵੇਂ ਜਣੇ ਪਹਿਲੋਂ ਤੁਰੰਤ ਦਿੱਲੀ ਪੁੱਜੋ। ਰਿੱਡ ਤੇ ਲਾਰੰਸ ਦੇ ਵਿੱਚ ਸਹਿਮਤੀ ਹੋ ਗਈ ਕਿ ਹੁਣ ਉੱਡਣ ਦਸਤੇ ਦੀ ਅਗਵਾਈ ਚਮਰਲੇਨ ਦੀ ਥਾਂ ਨਿਕਲਸਨ ਕਰੇਗਾ। ਨਿਕਲਸਨ ਇਸ ਦਸਤੇ ਦੇ ਵਿੱਚ ਕੇਵਲ ਸ਼ਾਮਲ ਨਹੀਂ ਹੋਵੇਗਾ, ਤਰੱਕੀ ਲੈ ਕੇ ਬ੍ਰਿਗੇਡੀਅਰ ਬਣਿਆ ਤੇ ਨਿਕਲਸਨ ਕਮਾਨ ਸੰਭਾਲੇਗਾ। ਪੇਸ਼ਾਵਰੋਂ ਕੂਚ ਕਰਨ ਤੋਂ ਪਹਿਲਾਂ ਨਿਕਲਸਨ ਅਤੇ ਐਡਵਰਡਸ ਨੇ ਕੁਝ ਅਹਿਮ, ਖਤਰਨਾਕ, ਮੁਸ਼ਕਲ ਤੇ ਮਜ਼ਬੂਤ ਫੈਸਲੇ ਲਏ। ਫਰੰਟੀਅਰ ਦੇ ਸਿਪਾਹੀਆਂ ਦੀ ਡਾਕ ਚੈੱਕ ਕੀਤੀ। ਕੁਝ ਥਾਵਾਂ ਦੇ ਉੱਤੇ ਪਤਾ ਲੱਗਿਆ ਕਿ ਸਿਪਾਹੀ ਬਾਗੀਆਂ ਦੇ ਹਮਦਰਦ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਨਵੀਂ ਕੱਚੀ ਭਰਤੀ ਕੀਤੀ। 22 ਮਈ ਨੂੰ ਪੇਸ਼ਾਵਰ ਦੀਆਂ 3 ਰੈਜੀਮੈਂਟਾਂ ਦੇ ਹਥਿਆਰ ਧਰਾ ਲਏ। ਰੈਜੀਮੈਂਟਾਂ ਦੇ ਸਿਪਾਹੀ ਇਸ ਅਚਾਨਕ ਫੈਸਲੇ ਤੋਂ ਹਤਾਸ਼ ਤਾਂ ਹੋਏ, ਕਰ ਕੁਝ ਨਾ ਸਕੇ। ਇੱਕ ਇੱਕ ਕਰਕੇ ਜ਼ਮੀਨ ਦੇ ਉੱਤੇ ਹਥਿਆਰ ਰੱਖ ਦਿੱਤੇ। ਲਾਰੈਂਸ ਨੇ ਕਿਹਾ, ਪੇਸ਼ਾਵਰ ਦੇ ਹਥਿਆਰ ਜ਼ਬਤ ਕਰਨ ਦੇ ਨਾਲ ਬਾਗੀਆਂ ਨੂੰ ਵੱਡਾ ਝਟਕਾ ਲੱਗਿਆ। ਹਥਿਆਰ ਜ਼ਬਤ ਕਰਨ ਤੋਂ ਪਹਿਲਾਂ ਪੇਸ਼ਾਵਰ ਵਾਦੀ ਦੇ ਸਰਦਾਰਾਂ ਨੂੰ ਭਰਤੀ ਦੇ ਵਿੱਚ ਕੋਈ ਰੁਚੀ ਨਹੀਂ ਸੀ। ਐਡਵਰਡਸ ਨੂੰ ਇੱਕ ਬੁੱਢੇ ਸਰਦਾਰ ਨੇ ਕਿਹਾ ਸੀ, ਸਾਹਿਬ ਬਗਾਵਤ ਦੇ ਇਸ ਦੌਰ ਦੇ ਵਿੱਚ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ। ਜਿਹੜੇ ਖਾਨ ਬਹਾਦਰ ਇੱਕ ਦਿਨ ਪਹਿਲਾਂ ਮੂਕ ਦਰਸ਼ਕ ਸਨ, ਹਥਿਆਰ ਜ਼ਬਤ ਕਰਨ ਦੀ ਕਾਰਵਾਈ ਪਿੱਛੋਂ ਭਰਤੀ ਕਰਵਾਉਣ ਦੇ ਲਈ ਸਰਗਰਮ ਹੋ ਗਏ। ਸੈਂਕੜੇ ਲੋਕ ਕਤਾਰਾਂ ਦੇ ਵਿੱਚ ਆ ਖਲੋਤੇ ਕਿ ਰੰਗ ਰੂਟ ਰੱਖ ਲਓ। ਵੱਡੇ ਪੈਮਾਨੇ ਦੇ ਉੱਤੇ ਕੱਚੀ ਭਰਤੀ ਹੋਈ। ਅਗਲੇ ਦਿਨ ਆਪਣੇ ਸ਼ਾਨਦਾਰ ਸੁਰਮਈ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਸਨ ਨੇ ਜਿਹੜਾ ਮਰਦਾਨ ਦੀ ਜੜੀ ਸੀ ਹਿੰਦੁਸਤਾਨੀ ਫੌਜ ਦੇ ਬਾਗੀਆਂ ਦਾ ਪਿੱਛਾ ਕੀਤਾ। ਬਾਗੀ ਟੁਕੜੀ ਜਿਹੜੀ ਸੀ ਢੋਲ ਵਜਾਉਂਦੀ, ਝੰਡੇ ਲਹਿਰਾਉਂਦੀ ਸਵਾਤ ਵਾਦੀ ਦੀਆਂ ਪਹਾੜੀਆਂ ਦੇ ਵਿੱਚੋਂ ਲੰਘ ਰਹੀ ਹੈ। ਮੀਲ ਦਰ ਮੀਲ ਇਹ ਪਿੱਛਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਆਖਰੀ ਸ਼ਿਕਾਰ ਨੂੰ ਫੁੰਡ ਦਿੱਤਾ। ਨਿਕਲਸਨ ਦੀ ਤਲਵਾਰ ਦਾ ਹਰੇਕ ਵਾਰ ਬਾਗੀ ਦੀ ਗਰਦਨ ਉਡਾਉਣ ਵਾਸਤੇ ਕਾਮਯਾਬ ਹੁੰਦਾ। ਜਿਹੜੇ ਬਾਗੀ ਨਿਕਲਸਨ ਤੋਂ ਬਚਦੇ ਉਹਨਾਂ ਦਾ ਕੰਮ ਅੱਖੜ ਪਖਤੂਣ ਕਬਾਇਲੀ ਤਮਾਮ ਕਰ ਦਿੰਦੇ। ਅਜੇ 15 ਸਾਲ ਪਹਿਲਾਂ ਪਖਤੂਣ ਅੰਗਰੇਜ਼ਾਂ ਦੇ ਵਿਰੁੱਧ ਲੜੇ ਤੇ ਅੰਗਰੇਜ਼ੀ ਹਿੰਦੁਸਤਾਨੀ ਫੌਜ ਦਾ ਨੁਕਸਾਨ ਕੀਤਾ। ਹੁਣ ਉਹ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬਾਗੀਆਂ ਦੇ ਵਿਰੁੱਧ ਹੋ ਗਏ।

ਨਿਆ ਤੱਕ ਕੈਨਿੰਗ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸਦੇ ਕੋਲ ਸੁਨੇਹਾ ਪੁੱਜਿਆ ਹੀ ਨਾ ਹੋਵੇ, ਕਿਉਂਕਿ ਬਾਗੀਆਂ ਨੇ ਟੈਲੀਗ੍ਰਾਫ ਤਾਰਾਂ ਕੱਟ ਦਿੱਤੀਆਂ ਸਨ ਤੇ ਐਡਵਰਡਸ ਨੇ ਲਾਰੰਸ ਦੀ ਜਿਹੜੀ ਸਕੀਮ ਦਾ ਵਿਰੋਧ ਕੀਤਾ ਸੀ। ਜਦੋਂ ਲਾਰੰਸ ਦਾ ਜਿਹੜਾ ਖੱਤ ਪੁੱਜਿਆ, ਨਿਕਲਸਨ ਤੇ ਪੇਸ਼ਾਵਰ ਦੇ ਵਿੱਚ ਹੀ ਸੀਗਾ, ਉਹਨੇ ਵੀ ਵਿਰੋਧ ਕਰਤਾ। ਬ੍ਰਿਗੇਡੀਅਰ ਸਿਡਨੀ ਕਾਟਨ, ਜੋ ਪੇਸ਼ਾਵਰ ਦੇ ਵਿੱਚ ਅੰਗਰੇਜ਼ ਫੌਜ ਦਾ ਕਮਾਂਡਰ ਸੀ, ਉਹਨੇ ਵੀ ਵਿਰੋਧ ਕੀਤਾ। ਤਿੰਨਾਂ ਨੂੰ ਸਕੀਮ ਮਨਜ਼ੂਰ ਨਹੀਂ ਸੀ, ਉਹ ਕੱਲਾ ਰਹਿ ਗਿਆ। ਲਾਰੰਸ ਨੂੰ ਵਾਪਸੀ ਖੱਤ ਲਿਖਦਿਆਂ ਐਡਵਰਡਸ ਨੇ ਕਿਹਾ, ਪੇਸ਼ਾਵਰ ਦੇ ਵਿੱਚ ਨਿਰੰਤਰ ਮਜ਼ਬੂਤੀ ਬਣਾਈ ਰੱਖਣ ਦੀ ਸਖ਼ਤ ਜੜੀਆ ਜ਼ਰੂਰਤ ਹੈ। ਪੇਸ਼ਾਵਰ ਉਹ ਕੁੰਡੀ ਹੈ ਜਿਸ ਦੇ ਨਾਲ ਪੰਜਾਬ ਦਾ ਜਹਾਜ਼ ਬੰਨਿਆ ਹੋਇਆ ਹੈ। ਇਹ ਕੁੰਡੀ ਨਿਕਲ ਗਈ ਨਾ, ਸਾਰਾ ਜਹਾਜ਼ ਸਮੁੰਦਰ ਦੇ ਵੱਲ ਠਿੱਲ ਪਵੇਗਾ। ਟ੍ਰੋਟਰ ਲਿਖਦਾ ਹੈ ਕਿ ਲਾਰੰਸ ਦੀ ਜਿਹੜੀ ਸੀ ਇਹ ਸਕੀਮ ਚਿੰਤਾ ਘਬਰਾਹਟ ਦੇ ਵਿੱਚੋਂ ਪੈਦਾ ਹੋਈ ਸੀ। ਨਿਕਲਸਨ ਛੜਾ ਸੀ, ਮਾਂ ਆਇਰਲੈਂਡ ਦੇ ਵਿੱਚ ਸੀ ਤੇ ਐਡਵਰਡਸ ਦੀ ਮੇਮ ਬਰਤਾਨੀਆ ਚ। ਲਾਰੰਸ ਦੋਵਾਂ ਤੋਂ ਵੱਡੀ ਉਮਰ ਦਾ, ਉਸਦੀ ਪਤਨੀ ਉਸਦੇ ਨਾਲ ਸੀ, ਖਤਰੇ ਨੂੰ ਨੇੜੇ ਦੇਖ ਕੇ ਘਬਰਾ ਗਿਆ। ਐਡਵਰਡਸ ਤੇ ਨਿਕਲਸਨ ਜਵਾਨ ਸਨ, ਧਾਕੜ ਸਨ, ਆਸਵੰਦ ਸੀ। ਉਹਨਾਂ ਦੇ ਪਰਿਵਾਰ ਉਹਨਾਂ ਦੇ ਦੂਰ ਦੇਸ਼ਾਂ ਦੇ ਵਿੱਚ ਸੁਰੱਖਿਅਤ ਸੀ। ਅਗਸਤ ਦੇ ਵਿੱਚ ਕੈਨਿੰਗ ਦਾ ਜਵਾਬ ਆਉਂਦਾ ਹੈ। ਉਹਨੇ ਲਾਰੰਸ ਨੂੰ ਸਾਫ਼ ਕਹਿ ਦਿੱਤਾ ਸੀ, ਆਖਰੀ ਦਮ ਤੱਕ ਪੇਸ਼ਾਵਰ ਉੱਪਰ ਆਪਣਾ ਕੰਟਰੋਲ ਰੱਖੋ। ਪਰ ਜਾਂ ਲਾਰੰਸ ਦਾ ਜਿਹੜਾ ਮਨ ਉੱਥੇ ਹੀ ਰੁਕਿਆ ਰਿਹਾ। ਉਸਦੇ ਖਿਆਲ ਦੇ ਵਿੱਚ ਖੈਬਰ ਫਰੰਟ ਨਹੀਂ, ਸਿੰਧ ਫਰੰਟ ਅੰਗਰੇਜ਼ਾਂ ਦਾ ਮਿੱਤਰ ਹੈ। ਅਫਗਾਨਾਂ ਦੇ ਨਾਲ ਥੋੜਾ ਬਹੁਤ ਮੇਲ ਮਿਲਾਪ ਜ਼ਰੂਰੀ ਹੈ, ਨਾਲੇ ਪੇਸ਼ਾਵਰ ਦੇ ਨਾਲੋਂ ਦਿੱਲੀ ਦਾ ਬਚਾਓ ਵਧੇਰੇ ਜ਼ਰੂਰੀ ਹੈ। 11 ਮਈ ਨੂੰ ਜਦੋਂ ਮੇਰਠ ਦੀ ਸੈਨਿਕ ਟੁਕੜੀ ਨੇ ਬਾਦਸ਼ਾਹ ਤੋਂ ਅਸੀਸ ਲੈ ਲਈ, ਬੁੱਢੇ ਬਾਦਸ਼ਾਹ ਨੇ ਖੁਦ ਮੁਖਤਾਰ ਹੋਣ ਦਾ ਐਲਾਨ ਵੀ ਕਰ ਛੱਡਿਆ। ਉਸ ਦਿਨ ਦਿੱਲੀ ਦੇ ਵਿੱਚ ਬਹੁਤ ਯੂਰਪੀਅਨ ਤੇ ਈਸਾਈ ਕਤਲ ਕਰ ਦਿੱਤੇ ਗਏ, ਜਿਨ੍ਹਾਂ ਅੰਗਰੇਜ਼ ਔਰਤਾਂ ਤੇ ਬੱਚਿਆਂ ਦੇ ਲਾਲ ਕਿਲੇ ਦੇ ਵਿੱਚ ਪਨਾਹ ਲਈ ਸੀ ਉਹ ਵੀ ਕਤਲ ਕਰ ਦਿੱਤੇ। ਬੇਸ਼ੱਕ ਇਹ ਕੰਮ ਕਰਨ ਦੇ ਲਈ ਬਾਦਸ਼ਾਹ ਨੇ ਨਹੀਂ ਕਿਹਾ ਸੀ। ਆਉਂਦੇ ਦਿਨਾਂ ਦੇ ਵਿੱਚ ਬੰਗਾਲ ਆਰਮੀ ਦੀਆਂ ਬਹੁਤ ਸਾਰੀਆਂ ਰੈਜੀਮੈਂਟ ਦਿੱਲੀ ਦੇ ਵੱਲ ਨੂੰ ਤੁਰ ਪਈਆਂ। ਗੰਗਾ ਜਮਨਾ ਦੁਆਬ ਫੌਜਾਂ ਹੀ ਫੌਜਾਂ, ਉਹਨਾਂ ਨੇ ਮੇਰਠ ਦੇ ਫੌਜੀਆਂ ਨੂੰ ਦਬਾ ਦਿੱਤਾ। ਉਸ ਤੋਂ ਬਾਅਦ ਆਗਰਾ ਕਾਬੂ ਕੀਤਾ। ਮਈ ਦੇ ਅਖੀਰਲੇ ਹਫ਼ਤੇ ਦਿੱਲੀ ਦੇ ਪੂਰਬ ਦੇ ਵੱਲ 12 ਮੀਲ ਹਿੰਡਨ ਟਾਊਨ ਦੇ ਵੱਲੋਂ ਆਰਕਡੇਲ ਵਿਲਸਨ ਦੀ ਫੌਜ ਆ ਰਹੀ ਸੀ, ਜੋ ਬਾਗੀਆਂ ਨੇ ਘੇਰ ਲਈ। ਲਾਰੰਸ ਜਿਹੜਾ ਸੀ, ਜਿਸ ਤੇ ਵੱਡੀ ਫੋਰਸ ਦੀ ਮੰਗ ਕਰ ਰਿਹਾ ਸੀ, ਉਹ ਅੰਬਾਲੇ ਤੋਂ 24 ਮਈ ਨੂੰ ਦਿੱਲੀ ਦੇ ਵੱਲ ਚੱਲ ਪਈ। ਪਰ ਇਸਦੇ ਵਿੱਚ ਵੀ ਇੱਕ ਤਾਂ ਬਗਾਵਤੀ ਸੁਰ ਉੱਠ ਰਹੇ ਸਨ, ਸਿਪਾਹੀ ਬਿਮਾਰ ਹੋ ਰਹੇ ਨੇ, ਗੱਡੇ ਖਿੱਚਣ ਵਾਸਤੇ ਪਸ਼ੂਆਂ ਦੀ ਘਾਟ, ਸੋ ਦਿੱਲੀ ਪੁੱਜਣ ਦੇ ਵਿੱਚ ਦੇਰ ਹੋ ਰਹੀ ਹੈ। ਹੈਜਾ ਫੁੱਟ ਪਿਆ। ਇਸ ਸੈਨਾ ਦਾ ਜਰਨੈਲ ਐਨਸਮ ਖੁਦ ਬਿਮਾਰ ਹੋ ਗਿਆ ਤੇ ਕਮਾਨ ਹੈਨਰੀ ਬਰਨਡ ਨੇ ਸੰਭਾਲ ਲਈ। ਦਿੱਲੀ ਦਾ ਮੈਜਿਸਟ੍ਰੇਟ ਥਿਊ ਮੈਟਕਾਫ ਬਹੁਤ ਸਾਰੇ ਹੋਰ ਮੈਟਕਾਫਾਂ ਸਮੇਤ ਕੰਪਨੀ ਦੇ ਲਈ ਕੰਮ ਕਰ ਰਿਹਾ। ਦਿੱਲੀ ਦੇ ਵਿੱਚ 11 ਮਈ ਨੂੰ ਹੋਏ ਕਤਲੇਆਮ ਦੇ ਵਿੱਚ ਉਹ ਬਚ ਗਿਆ ਸੀ ਤੇ ਹੁਣ ਬਦਲਾ ਲੈਣ ਦੇ ਲਈ ਉਤਾਵਲਾ ਪਿਆ ਸੀ। ਪਰ ਹੁਣ ਤੱਕ ਅਵਧ ਦੀ ਰਾਜਧਾਨੀ ਲਖਨਊ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਲਖਨਊ ਤੋਂ 55 ਮੀਲ ਦੱਖਣ ਪੱਛਮ ਦੇ ਵੱਲ ਕਾਨਪੁਰ ਚ ਵੀ ਬੁਰਾ ਹਾਲ ਪਿਆ ਸੀ। ਇਸ ਵੇਲੇ ਅਵਧ ਦਾ ਚੀਫ ਕਮਿਸ਼ਨਰ ਹੈਨਰੀ ਲਾਰਸ ਸੀ ਤੇ ਮਾਰਚ 1857 ਚ ਕੈਨਿੰਗ ਨੇ ਰਾਜਪੂਤਾਨੇ ਤੋਂ ਬਦਲ ਕੇ ਨਵੇਂ ਕਾਬੂ ਕੀਤੇ ਅਵਧ ਦੇ ਵਿੱਚ ਹੈਨਰੀ ਦੀ ਬਦਲੀ ਕਰ ਦਿੱਤੀ। 30 ਮਈ ਨੂੰ ਬਾਗੀ ਜਿਹੜੇ ਸਨ ਸਿਪਾਹੀਆਂ ਨੇ ਤੇ ਅਵਧ ਦੇ ਨਵਾਬ ਦੇ ਵਫ਼ਾਦਾਰਾਂ ਨੇ ਨਵੇਂ ਚੀਫ ਕਮਿਸ਼ਨਰ ਹੈਨਰੀ ਨੂੰ, ਲਖਨਊ ਰਹਿੰਦੇ ਸਾਰੇ ਅੰਗਰੇਜ਼ਾਂ ਨੂੰ ਤੇ 700 ਭਾਰਤੀ ਫੌਜੀਆਂ ਨੂੰ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਥੋੜੀਆਂ ਜਿਹੀਆਂ ਸਰਕਾਰੀ ਬਿਲਡਿੰਗਾਂ ਵਿੱਚ ਧੱਕ ਦਿੱਤਾ, ਜਿਸ ਨੂੰ ਰੈਜੀਡੈਂਸੀ ਏਰੀਆ ਕਿਹਾ ਜਾਂਦਾ ਸੀ, ਤੇ ਘਰਾਂ ਉਹਨਾਂ ਦੇ ਵਿੱਚ ਫਿਰ ਘੇਰਾ ਪਾ ਲਿਆ। ਲਖਨਊ ਦੀ ਜਨਤਾ ਬਾਗੀਆਂ ਦੇ ਵੱਲ ਸੀ। ਮੁਸ਼ਕਲ ਭਾਂਪਦੇ ਹੋਏ ਵੀ ਹੈਨਰੀ ਨੇ ਪਹਿਲੋਂ ਹੀ ਆਪਣੇ ਵਸਨੀਕਾਂ ਵਾਸਤੇ ਰਾਸ਼ਨ ਤੇ ਅਮਿਸ਼ਨਜ਼ ਜਮ੍ਹਾਂ ਕਰ ਰੱਖਿਆ ਸੀ। ਘੇਰਾਬੰਦੀ ਤੋਂ 3 ਦਿਨ ਪਹਿਲਾਂ ਉਹਨੇ ਲਾਰਸ ਕੈਨਿੰਗ ਨੂੰ ਲਿਖਿਆ ਸੀ। ਕੀ ਲਿਖਦਾ ਹੈ? ਹਾਲੇ ਤੱਕ ਤਾਂ ਅਵਧ ਦੇ ਵਿੱਚ ਸ਼ਾਂਤੀ ਹੈ। ਅਸੀਂ ਕੱਚੀ ਫੌਜ ਲਾਈਟ ਜਿਹੜੀ ਹੈ ਰੈਜੀਮੈਂਟ ਵਿਰੁੱਧ ਤੈਨਾਤ ਕਰ ਦਿੱਤੀ ਹੈ, ਪਰ ਹਨ ਤਾਂ ਦੋਵੇਂ ਪਾਸੇ ਹਿੰਦੁਸਤਾਨੀ ਹੀ। ਬੁਰਾ ਅਸਰ ਹੋ ਰਿਹਾ ਹੈ ਦਿਨਾਂ ਦੇ ਵਿੱਚ, ਨਾ ਸਹੀ ਚਲੋ ਹਫ਼ਤਿਆਂ ਦੇ ਵਿੱਚ ਹੀ। ਜੇ ਦਿੱਲੀ ਸਾਡੇ ਕਾਬੂ ਨਾ ਆਈ ਨਾ ਤਾਂ ਸਾਡੀ ਇੱਜ਼ਤ ਖਤਮ ਹੋਊ। ਜਦੋਂ ਇੱਜ਼ਤ ਹੀ ਨਾ ਰਹੀ ਤਾਂ ਰਹਿ ਕੀ ਗਿਆ ਫਿਰ ਪਿੱਛੇ? ਧਰਮ, ਡਰ, ਨਫ਼ਰਤ ਦਾ ਅਸਰ ਹੋ ਰਿਹਾ। ਅਜੇ ਕੰਪਨੀ ਦਾ ਇਕਬਾਲ ਹੈ, ਇਹ ਚਲਾ
ਚਲਾ

ਗਿਆ, ਕਹਿੰਦਾ ਕਿ ਇਹ ਜੇ ਚਲਿਆ ਗਿਆ ਤਾਂ ਸਾਡਾ ਹਮਾਇਤੀ ਕੌਣ ਰਹੂ ਫਿਰ। ਪਿਛਲੇ ਕੁਝ ਦਿਨਾਂ ਤੋਂ ਕਈਆਂ ਦਾ ਜਿਹੜਾ ਸੀ ਗੱਲ ਕਰਨ ਦਾ ਤਰੀਕਾ ਬਦਲ ਗਿਆ। ਸਾਨੂੰ ਪੁੱਛਿਆ ਜਾਂਦਾ ਕਿ ਦਿੱਲੀ ਤੇ ਕਬਜ਼ਾ ਹੋ ਗਿਆ, ਕਦੋਂ ਹੋਏਗਾ। ਲਖਨਊ ਦੀ ਘੇਰਾਬੰਦੀ ਤੋਂ ਇੱਕ ਹਫ਼ਤਾ ਪਿੱਛੋਂ 5 ਜੂਨ ਨੂੰ 4 ਦੇਸੀ ਰੈਜੀਮੈਂਟ ਦੇ ਬਾਗੀ ਸਿਪਾਹੀਆਂ ਨੇ ਕਾਨਪੁਰ ਕਾਬੂ ਕਰ ਲਿਆ। ਸੈਂਕੜੇ ਯੂਰਪੀਅਨ, ਕੁਝ ਬਿਮਾਰ, ਕੁਝ ਬੁੱਢੇ ਬੈਰਕਾਂ ਦੇ ਵਿੱਚ ਇਕੱਠੇ ਹੋ ਗਏ। ਇਨ੍ਹਾਂ ਦੀ ਅਗਵਾਈ ਜਰਨੈਲ ਹਿਊ ਵਿਲਰ ਕਰ ਰਿਹਾ ਸੀ। ਵਿਹੜੇ ਦੇ ਦੁਆਲੇ ਕੇਵਲ 4 ਫੁੱਟ ਉੱਚੀ ਕੱਚੀ ਕੰਧ ਸੀ ਤੇ ਲਖਨਊ ਅਤੇ ਕਾਨਪੁਰ ਦੀਆਂ ਘਟਨਾਵਾਂ ਨੇ ਬਾਗੀਆਂ ਦੇ ਹੌਸਲੇ ਬੁਲੰਦ ਕਰ ਛੱਡੇ ਸੀ। ਅੰਗਰੇਜ਼ ਮਾਯੂਸ ਹੋ ਗਏ। ਰਿਜ ਦੇ ਵੱਲੋਂ ਅੰਗਰੇਜ਼ ਗੋਲੇ ਤੇ ਗੋਲੇ ਦਾਗ ਰਹੇ ਨੇ, ਪਰ ਅੰਦਰੋਂ ਉਸ ਤੋਂ ਕਿਤੇ ਭਾਰੀ ਗੋਲਾਬਾਰੀ ਬਾਹਰ ਵੱਲ ਨੂੰ ਹੋ ਰਹੀ ਸੀ। ਹਫ਼ਤੇ ਬਾਅਦ ਹਫ਼ਤਾ ਲੰਘ ਰਿਹਾ। 2 ਜੁਲਾਈ ਨੂੰ ਅੰਗਰੇਜ਼ਾਂ ਨੇ ਰਿਜ ਤੋਂ ਦੇਖਿਆ ਅੰਗਰੇਜ਼ਾਂ ਤੋਂ ਟਰੇਡ 5 ਬਾਗੀ ਰੈਜੀਮੈਂਟਾਂ ਦਿੱਲੀ ਦੇ ਅੰਦਰ ਭਾਰੀ ਅਸਲੇ ਸਮੇਤ ਦਾਖਲ ਹੋ ਰਹੀਆਂ ਨੇ। ਉਹਨਾਂ ਦੇ ਕੋਲ ਤੋਪਖਾਨਾ ਵੀ ਸੀਗਾ। ਰਿਜ ਦੇ ਉੱਪਰ ਨਿਰਾਸ਼ਤਾ ਸੀ ਤੇ ਦਿੱਲੀ ਸ਼ਹਿਰ ਦੇ ਵਿੱਚ ਵੀ ਹਾਲਾਤ ਖਰਾਬ ਹੋ ਰਹੇ ਸਨ। ਬਾਗੀ ਫੌਜੀ ਬਾਦਸ਼ਾਹ ਤੋਂ ਤਨਖਾਹ ਮੰਗ ਰਹੇ ਹੈ ਤੇ ਬਾਦਸ਼ਾਹ ਦੇ ਕੋਲ ਦੇਣ ਦੇ ਲਈ ਕੀ ਸੀਗਾ। ਜਬਰਨ ਜੋ ਹੱਥ ਆਉਂਦਾ ਲੁੱਟ ਲੈਂਦੇ। ਦਿੱਲੀ ਦੇ ਆਲੇ ਦੁਆਲੇ ਹਥਿਆਰਬੰਦ ਡਾਕੂ ਘੁੰਮ ਰਹੇ ਹੈ। ਅੰਦਰ ਰਾਸ਼ਨ ਘੱਟ ਰਿਹਾ। ਸਿਪਾਹੀ ਰਾਸ਼ਨ ਵਾਸਤੇ ਵੀ ਬਾਜ਼ਾਰਾਂ ਦੇ ਵਿੱਚ ਡਾਕੇ ਮਾਰਨ ਲੱਗ ਪਏ। ਰਾਸ਼ਨ ਦੀ ਕਮੀ ਰਿਜ ਦੇ ਉੱਤੇ ਵੀ ਸੀਗੀ ਤੇ ਦਿੱਲੀ ਦੇ ਅੰਦਰ ਅਤੇ ਬਾਹਰ ਬਿਮਾਰੀ ਦੇ ਨਾਲ ਵੀ ਮੌਤਾਂ ਹੋ ਰਹੀਆਂ ਨੇ। ਅੰਗਰੇਜ਼ਾਂ ਨੇ ਅੰਦਰਲੀ ਜਾਣਕਾਰੀ ਲੈਣ ਵਾਸਤੇ ਦੇਸੀ ਜਸੂਸ ਭੇਜ ਦਿੱਤੇ। ਜਾਨ ਲਾਰਸ ਦਿੱਲੀ ਵਾਸਤੇ ਫੌਜਾਂ ਇਕੱਤਰ ਕਰਕੇ ਲਿਆ ਰਿਹਾ ਹੈ। ਉਹ ਜਾਣਦੇ ਨੇ ਹੋਰਾਂ ਥਾਵਾਂ ਦੇ ਉੱਤੇ ਵੀ ਹਿਲਜੁਲ ਹੋ ਰਹੀ ਹੈ। ਕੈਨਿੰਗ ਦੇ ਹੁਕਮ ਦੇ ਅਨੁਸਾਰ 47 ਸਾਲ ਦਾ ਕਰਨਲ ਜੇਮਸ ਨੀਲ ਬਰਾਸਤਾ ਕਲਕੱਤਾ 9 ਜੂਨ ਨੂੰ 1st ਮਦਰਾਸ ਰੈਜੀਮੈਂਟ ਲੈ ਕੇ ਅਲਾਹਾਬਾਦ ਪੁੱਜ ਗਿਆ, ਜਿਸ ਹੈਨਰੀ ਹੈਵਲੋਕ ਨੇ ਅਪ੍ਰੈਲ ਦੇ ਵਿੱਚ ਪਰਸ਼ੀਆ ਨੂੰ ਈਰਾਨ ਨੂੰ ਹਰਾਇਆ ਸੀ। ਜੂਨ ਦੇ ਅਖੀਰ ਦੇ ਵਿੱਚ ਆਪਣੀ ਬਟਾਲੀਅਨ ਲੈ ਕੇ ਉਹ ਵੀ ਅਲਾਹਾਬਾਦ ਪੁੱਜ ਗਿਆ। 5ਵੀਂ ਮਦਰਾਸ ਰੈਜੀਮੈਂਟ ਦੇ 700 ਸਿਪਾਹੀ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਵਿੱਚ ਜਾਣਾ ਹੈ, ਕਲਕੱਤੇ ਪੁੱਜ ਗਏ। ਰਾਵਲਪਿੰਡੀ ਤੋਂ ਲਾਰਸ ਅਤੇ ਕਲਕੱਤੇ ਤੋਂ ਕੈਨਿੰਗ ਦੇ ਦਖਲ ਸਦਕਾ ਚੀਨ ਜਾਂਦੀ ਇਹ ਸੈਨਾ ਸਿੰਗਾਪੁਰ ਤੋਂ ਕਲਕੱਤੇ ਵੱਲ ਮੁੜ ਪਈ। ਸਖ਼ਤ ਗਰਮੀ ਦੇ ਵਿੱਚ ਹੈਵਲੋਕ ਤੇ ਨੀਲ ਆਪਣੀਆਂ ਫੌਜਾਂ ਲੈ ਕੇ ਕਾਨਪੁਰ ਤੇ ਲਖਨਊ ਦੇ ਵੱਲ ਨੂੰ ਚੱਲ ਪਏ। ਲੋੜ ਪਈ ਦਿੱਲੀ ਤੱਕ ਜਾਣਗੇ। ਅਲਾਹਾਬਾਦ ਨੇੜੇ ਕੁਝ ਪਿੰਡਾਂ ਦੇ ਬੁੱਢਿਆਂ, ਔਰਤਾਂ ਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਮਾਰ ਸੁੱਟਿਆ ਕਿ ਬਾਗੀਆਂ ਦੇ ਨਾਲ ਰਲੇ ਹੋਏ ਹੋ, ਬਹੁਤੇ ਤਾਂ ਅੱਗ ਦੇ ਵਿੱਚ ਸਾੜੇ। ਅੰਗਰੇਜ਼ੀ ਸੈਨਾ ਕਾਨਪੁਰ ਤੋਂ ਅਜੇ ਦੂਰ ਸੀ ਜਦੋਂ 25 ਜੂਨ ਨੂੰ 3 ਹਫ਼ਤਿਆਂ ਦੀ ਘੇਰਾਬੰਦੀ ਪਿੱਛੋਂ ਘਿਰੇ ਹੋਏ ਜਰਨੈਲ ਵਿਲਰ ਨੇ ਗੋਲੀਬੰਦੀ ਦੇ ਲਈ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਅਤੇ ਬਿਮਾਰੀ ਕਾਰਨ ਬਹੁਤ ਸਾਰੇ ਅੰਗਰੇਜ਼ ਘੇਰਾਬੰਦੀ ਦੇ ਦੌਰਾਨ ਮਰ ਗਏ ਸਨ। ਜਿਸ ਆਦਮੀ ਅੱਗੇ ਉਹਨੇ ਸਮਰਪਣ ਕੀਤਾ ਉਹ ਪੇਸ਼ਵਾ ਖਾਨਦਾਨ ਦਾ ਜਿਹੜਾ ਸੀ ਨਾਨਾ ਸਾਹਿਬ ਸੀਗਾ, ਜੋ ਲੋਕਾਂ ਨੇ ਆਪਣਾ ਆਗੂ ਮੰਨ ਲਿਆ। ਲਾਰਸ ਨੇ ਇੱਕ ਖਤ ਵਿਲਰ ਨੂੰ ਭੇਜਿਆ ਕਿ ਨਾਨਾ ਸਾਹਿਬ ਤੇ ਇਤਬਾਰ ਨਹੀਂ ਕਰਨਾ, ਸੁਰੈਂਡਰ ਨਹੀਂ ਕਰਨਾ। ਪਰ ਵਿਲਰ ਨੇ ਖਤ ਆਉਣ ਤੋਂ ਪਹਿਲਾਂ ਹਥਿਆਰ ਸੁੱਟ ਤੇ। ਜਿਨ੍ਹਾਂ ਮਰਦਾਂ ਔਰਤਾਂ ਬੱਚਿਆਂ ਨੇ ਸਮਰਪਣ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਨਾਨਾ ਉਹਨਾਂ ਨੂੰ ਸੁਰੱਖਿਅਤ ਅਲਾਹਾਬਾਦ ਪਹੁੰਚਾਏਗਾ। 2 ਦਿਨਾਂ ਦੇ ਬਾਅਦ ਕਾਨਪੁਰ ਦੇ ਗੰਗਾ ਘਾਟ ਉੱਪਰ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਂ ਜਾਣ ਵਾਸਤੇ ਤੁਰਨ ਲੱਗ ਪਏ। ਸਾਰੇ ਕਤਲ ਕਰ ਦਿੱਤੇ ਜਿਹੜੇ ਅਜੇ ਪਿੱਛੇ ਬੈਰਕਾਂ ਦੇ ਵਿੱਚ ਹੀ ਸਨ। ਬਿਮਾਰ ਜਾਂ ਕਮਜ਼ੋਰ ਉਹ ਜਾਂ ਮਾਰ ਦਿੱਤੇ ਜਾਂ ਬੰਦੀ ਬਣਾ ਲਏ ਗਏ। ਜੁਲਾਈ ਦੇ ਅੱਧ ਦੇ ਵਿੱਚ ਨਾਨਾ ਸਾਹਿਬ ਦੀ ਨਿਗਰਾਨੀ ਦੇ ਵਿੱਚ ਬੀਬੀ ਘਰ ਵਾਲੇ ਥਾਂ ਦੇ ਉੱਤੇ ਸਾਰੇ ਬੰਦੀ ਮਰਦ, ਔਰਤਾਂ, ਬੱਚੇ ਕਿਰਪਾਨਾਂ ਨਾਲ ਵੱਢੇ। ਇਸ ਥਾਂ ਦਾ ਨਾਮ ਹੀ ਬੀਬੀ ਘਰ ਕਤਲਗਾਹ ਜਿਹੜਾ ਪੈ ਗਿਆ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਘੇਰਾਬੰਦੀ ਦੇ ਵਿੱਚ ਬੈਠੇ ਹੈਨਰੀ ਲਾਰਸ ਦੇ ਨਜ਼ਦੀਕ ਬਾਹਰੋਂ ਤੋਪ ਦਾ ਗੋਲਾ ਆ ਕੇ ਫਟਿਆ ਤੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹਨੇ ਜਿਹੜਾ ਸੀ ਆਪਣੀ ਕਬਰ ਦੇ ਉੱਪਰ ਉਕਰਨ ਦੇ ਲਈ ਇਹ ਸ਼ਬਦ ਲਿਖਵਾਏ ਸੀ, ਕਹਿੰਦਾ ਕਿ ਇੱਥੇ ਹੈ ਹੈਨਰੀ ਲਾਰਸ ਜਿਸਨੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 51 ਸਾਲ ਸੀ ਤੇ ਵਰਦੇ ਗੋਲਿਆਂ ਦੇ ਵਿੱਚ ਫਟਾਫਟ ਜਿਹੜਾ ਮਾੜੀ ਮੋਟੀ ਕਬਰ ਪੁੱਟੀ ਤੇ ਲਿਟਾ ਕੇ ਥੋੜੀ ਕੁ ਮਿੱਟੀ ਉੱਪਰ ਪਾ ਦਿੱਤੀ। ਜਾਨ ਲਾਰਸ ਨੂੰ ਰਾਵਲਪਿੰਡੀ ਜਦੋਂ ਵੱਧਦੀ ਬਗਾਵਤ ਦਾ ਪਤਾ ਲੱਗਿਆ ਨਾ
ਤਾਂ ਉਸਦਾ ਇੱਕੋ ਇੱਕ ਸਵਾਲ ਹੁੰਦਾ, ਸਿੱਖ ਕਿਸ ਤਰ੍ਹਾਂ ਚੱਲ ਰਹੇ ਨੇ? ਅਜੇ 9 ਸਾਲ ਪਹਿਲਾਂ ਬਹੁਤ ਸਖਤ ਯੁੱਧ ਮਗਰੋਂ ਸਿੱਖਾਂ ਨੂੰ ਹਰਾਇਆ ਸੀ। ਸਰਕਾਰ ਖਾਲਸਾ ਨੇ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੂੰ ਬਰਾਬਰ ਸਨਮਾਨ ਦਿੱਤਾ ਸੀ ਤੇ ਹੁਣ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨ ਉੱਠਣ ਲੱਗਾ ਹੈ, ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਉੱਠਣਗੇ? ਉਹ ਸਵਾਲ ਕਰਦਾ ਹੈ। ਕਿਵੇਂ ਹੋ ਸਕਦਾ ਹੈ? ਅਜੇ ਹੁਣੇ ਤਾਂ ਹਥਿਆਰ ਸੁੱਟ ਕੇ ਉਹ ਖੇਤੀ ਕਰਨ ਲੱਗੇ ਸੀ। ਦਾਤੀਆਂ ਛੱਡ ਕੇ ਹਥਿਆਰਾਂ ਦੇ ਨਾਲ ਹੁਣ ਅੰਗਰੇਜ਼ ਦੁਸ਼ਮਣ ਤੋਂ ਬਦਲਾ ਨਹੀਂ ਲੈਣਗੇ? ਉਹ ਫਿਰ ਸਵਾਲ ਪੁੱਛਦਾ ਕਿ ਬਦਲਾ ਨਹੀਂ ਲੈਣਗੇ ਉਹ? ਲਾਰੰਸ ਨੂੰ ਸਿੱਖ ਸਿਪਾਹੀਆਂ ਦੇ ਬਾਰੇ ਪਤਾ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਪੂਰਬੀ ਇਹ ਕਹਿੰਦੇ ਸਨ, ਪਰ ਇਹ ਸੱਚ ਹੈ ਕਿ ਰਾਜ ਕਰਨ ਵੇਲੇ ਹਿੰਦੂਆਂ ਨੂੰ ਤਾਕਤ ਦੇ ਵਿੱਚ ਹਿੱਸੇਦਾਰ ਬਣਾਇਆ ਸੀਗਾ। ਹਿੰਦੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਦੇਖਿਆ। ਮਈ 18 ਨੂੰ ਉਸਨੇ ਮਿੱਟ ਗੁਮਰੀ ਨੂੰ ਲਿਖਿਆ, ਮੈਂ ਸਿੱਖਾਂ ਤੋਂ ਵਧੀਕ ਮਾਮਲਾ ਨਹੀਂ ਉਗਰਾਹਾਂਗਾ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਆਪਸੀ ਹਮਦਰਦੀ ਹੈ। ਮੈਂ ਸਿੱਖਾਂ ਦੀ ਦਸ਼ਾ ਹੌਲੀ ਹੌਲੀ ਤੇ ਸਾਵਧਾਨੀ ਦੇ ਨਾਲ ਸੁਧਾਰਾਂਗਾ। ਮੇਰੀ ਇੱਛਾ ਹੈ ਉਹ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੇ ਨਾਲ ਸੁਰ ਮਿਲਾ ਕੇ ਰੱਖਣ। 8 ਜੂਨ ਨੂੰ ਮੀਆਂ ਮੀਰ ਦੇ ਵਿੱਚ ਇੱਕ ਨਵੀਂ ਰਲੀ ਮਿਲੀ ਰੈਜੀਮੈਂਟ ਖੜੀ ਕੀਤੀ ਗਈ, ਜਿਸਦਾ ਨਾਮ ਰੱਖਿਆ ਗਿਆ 25ਵੀਂ ਪੰਜਾਬੀ ਰੈਜੀਮੈਂਟ। ਇਸ ਦੇ ਵਿੱਚ ਪੰਜਾਬੀ, ਸਿੱਖ ਤੇ ਮੁਸਲਮਾਨ ਤੇ ਹਿੰਦੂ ਡੋਗਰੇ ਸ਼ਾਮਲ ਕੀਤੇ। ਪੰਜਾਬ ਤੋਂ ਜੇ ਸਾਵਧਾਨ ਰਹਿਣਾ ਹੈ ਤਾਂ ਪੰਜਾਬ ਤੋਂ ਅੰਗਰੇਜ਼ਾਂ ਨੂੰ ਉਮੀਦਾਂ ਵੀ ਨੇ। 25 ਸਾਲ ਦੇ ਬਾਅਦ ਬੋਸਵਰਥ ਸਮਿਥ ਨੇ 1857 ਦੇ ਪੰਜਾਬ ਦੇ ਬਾਰੇ ਲਿਖਿਆ, ਕਹਿੰਦਾ ਹੈ ਕਿ ਮੁਸਲਮਾਨ ਵਿਰੁੱਧ ਸਿੱਖ ਦੇ ਮਨ ਦੇ ਵਿੱਚ ਨਫ਼ਰਤ ਹੈ ਕਿਉਂਕਿ ਉਸ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਬਦਲੇ ਵੀ ਤਾਂ ਲਏ ਨੇ। ਸਖ਼ਤ ਜਾਨ ਪੰਜਾਬੀ ਕਿਸੇ ਧਰਮ ਜਾਂ ਜਾਤ ਦਾ ਹੋਵੇ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ, ਪਰ ਕੰਪਨੀ ਦੇ ਇਕਬਾਲ ਅਧੀਨ ਜਿੱਥੇ ਮੁਗਲ ਬੈਠਾ ਹੈ ਉਸ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਯੁੱਧ ਲੜਨ ਦੇ ਲਈ ਸ਼ੌਕ, ਨਫ਼ਰਤ, ਬੇਇੱਜ਼ਤੀ, ਲਾਲਚ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਹੈ। ਯੁੱਧ ਦੇ ਇਹ ਤੱਤ ਵਰਤੇ ਜਾਣੇ ਚਾਹੀਦੇ ਨੇ ਜਾਂ ਲਾਰਸ ਕੋਈ ਵਿਉਂਤ ਬਣਾਏਗਾ। ਯਾਦ ਆਇਆ, ਸਿੱਖ ਯੁੱਧ ਲੜਨ ਦਾ ਸ਼ੌਕੀਨ ਹੈ। ਜਿਨ੍ਹਾਂ ਚੀਜ਼ਾਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਉਹ ਪਛਾਣੋ ਤੇ ਲਾਭ ਦੇ ਲਈ ਵਰਤੋ ਉਹਨਾਂ ਤੋਂ। ਸਿੱਖ ਮੁਸਲਮਾਨ ਦਾ ਰਾਜ ਨਹੀਂ ਚਾਹੁੰਦਾ, ਸਿੱਖ ਸੱਤਾ ਤੇ ਕਾਬਜ਼ ਹੋਣ ਮੁਸਲਮਾਨ ਨਹੀਂ ਚਾਹੁੰਦਾ, ਸਾਰੇ ਪੰਜਾਬੀ ਪੂਰਬੀਆਂ ਨੂੰ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇਹ ਖ਼ਬਰ ਪਹੁੰਚਾ ਦਿਓ ਕਿ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਦਿੱਲੀ ਸੁੱਟਣ ਦਾ ਜਿਹੜਾ ਮੌਕਾ ਫਿਰ ਕਦੋਂ ਹੱਥ ਆਵੇਗਾ। ਫਿਰ ਲਾਰਸ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏਗਾ ਤੇ ਇਹ ਹਥਿਆਰ ਜੇ ਕਦੇ ਚੱਲਣਗੇ ਤਾਂ ਅੰਗਰੇਜ਼ਾਂ ਦੇ ਖਿਲਾਫ਼ ਨਹੀਂ, ਇੱਕ ਦੂਜੇ ਦੇ ਖਿਲਾਫ਼ ਚੱਲਣਗੇ। ਲਾਰਸ ਨੇ ਜੇ ਪੁਰਾਣੇ ਸਿੱਖ ਫੌਜੀਆਂ ਦੇ ਮਾਮਲੇ ਘਟਾ ਦਿੱਤੇ ਸਨ, ਇਸ ਰਿਆਇਤ ਦੇ ਨਾਲ ਉਹ ਬਹੁਤੇ ਖੁਸ਼ ਨਹੀਂ ਹੋਏ। ਮੁਗਲ ਬਾਦਸ਼ਾਹ ਵਿਰੁੱਧ ਲੜ ਕੇ ਉਹਨਾਂ ਨੂੰ ਜਾਇਕਾ ਆ ਜਾਏਗਾ, ਤਾਂ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਇੱਕ ਰੈਜੀਮੈਂਟ ਖੜੀ ਕਰਨੀ ਹੈ। ਲਾਰਸ ਨੇ 10 ਜੂਨ ਨੂੰ ਬ੍ਰਿਗੇਡੀਅਰ ਸਿਡਨੀ ਕਾਟਨ ਨੂੰ ਲਿਖਦਾ ਹੈ, ਕਹਿੰਦਾ ਹੈ ਇਸ ਰੈਜੀਮੈਂਟ ਦੇ ਵਿੱਚ 10 ਕੰਪਨੀਆਂ ਹੋਣਗੀਆਂ, 4 ਸਿੱਖਾਂ ਦੀਆਂ, 2 ਮੁਸਲਮਾਨਾਂ ਦੀਆਂ, 2 ਪਹਾੜੀ ਰਾਜਪੂਤਾਂ ਦੀਆਂ ਤੇ 2 ਪਠਾਣਾਂ ਦੀਆਂ। ਤੁਸੀਂ ਚਾਹੋ ਤਾਂ ਪੇਸ਼ਾਵਰ ਦੇ ਵਿੱਚ 3 ਕੰਪਨੀਆਂ ਪਠਾਣਾਂ ਦੀਆਂ ਭਰਤੀ ਕਰ ਲਵੋ। ਇਸ ਖੱਤ ਦੇ ਵਿੱਚ ਲਾਰੰਸ ਕੁਝ ਹੋਰ ਵੀ ਜਾਣਕਾਰੀ ਦਿੰਦਾ ਹੈ ਤੇ ਉਹ ਪਠਾਣਾਂ ਨੂੰ ਸਿੱਖਾਂ ਤੋਂ ਵਧੇਕ ਬਹਾਦਰ ਸਮਝਦਾ ਹੈ, ਪਰ ਸਿੱਖਾਂ ਜਿੰਨਾ ਲੰਮਾ ਇਹਨਾਂ ਦਾ ਸਟੈਮਿਨਾ ਨਹੀਂ, ਜਿਹੜਾ ਡਿਸਿਪਲਨ ਨਹੀਂ ਹੈ, ਵਫ਼ਾਦਾਰੀ ਨਹੀਂ ਹੈ। ਪਠਾਨ ਥੋੜੇ ਕੁ ਪੈਸੇ ਜਮ੍ਹਾਂ ਕਰਕੇ ਨੌਕਰੀ ਛੱਡ ਸਕਦਾ ਹੈ। ਪੰਜਾਬੀ ਮੁਸਲਮਾਨ ਬਹਾਦਰ ਸਿਪਾਹੀ ਹੈ, ਪਰ ਪਠਾਨ ਜਿੰਨਾ ਧਾਕੜ ਨਹੀਂ ਹੈ, ਦਲੇਰ ਹੈ, ਹੱਠ ਧਰਮੀ ਨਹੀਂ ਹੈ। ਗਦਰ ਪਿੱਛੋਂ ਬ੍ਰਿਟਿਸ਼ ਪੰਜਾਬ ਦੀ ਆਰਮੀ ਤੇ ਮਿਲਟਰੀ ਪੁਲਿਸ ਦੇ ਵਿੱਚ, ਜਿਸ ਦੇ ਵਿੱਚ ਅੱਜ ਦਾ ਖੈਬਰ ਪਖਤੂਨਖਵਾ ਵੀ ਸੀਗਾ, ਕੁੱਲ 58,000 ਬੰਦੇ ਸਨ, ਜਿਨ੍ਹਾਂ ਦੇ ਵਿੱਚ 11,000 ਯੂਰਪੀਅਨ, 24,000 ਮੁਸਲਮਾਨ, 13,000 ਸਿੱਖ, 2,000 ਡੋਗਰੇ ਤੇ 80,000 ਹੋਰ ਹਿੰਦੂ। ਸਾਰਿਆਂ ਦੇ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ। ਲਾਰਸ ਦਾ ਇਹ ਅਸੂਲ ਸੀਗਾ ਕਿ ਕੰਪਨੀਆਂ ਦੇ ਫੌਜੀ ਧਰਮ ਦੇ ਵਿੱਚ, ਜਨਮ ਸਥਾਨ ਦੇ ਵਿੱਚ ਤੇ ਆਦਤਾਂ ਦੇ ਵਿੱਚ ਤੇ ਬੋਲੀਆਂ ਦੇ ਵਿੱਚ ਇੱਕ ਦੂਜੇ ਤੋਂ ਦੂਰ ਦੂਰ ਦੇ ਹੋਣ। ਘਟੀਆ ਜਿਹਾ ਮੁਹਾਵਰਾ ਹੈ, ਪਾੜੋ ਤੇ ਰਾਜ ਕਰੋ, ਜਾਨ ਲਾਰਸ ਦੀ ਨੀਤੀ ਤੇ ਪੂਰਾ ਉਤਰਦਾ ਹੈ। ਸਮਿਥ ਨੇ ਲਿਖਿਆ, ਆਖਰ ਚ ਇਸ ਦੇ ਨਾਲ ਸਾਰਥਕ ਸਿੱਟੇ ਹਾਸਲ ਹੋਏ ਨੇ। ਲਾਰਸ ਦੀ ਇਸ ਪਾਲਸੀ ਦੇ ਪਿੱਛੇ ਲੱਗਦਾ ਹੈ ਕਿ ਨਿਹਾਲ ਸਿੰਘ ਚਾਚੀ ਦਾ ਦਿਮਾਗ ਸੀਗਾ। ਸਾਲ 1842 ਦੀ ਜਲਾਲਾਬਾਦ ਵਾਲੀ ਲੜਾਈ ਵਿੱਚ ਇਹ ਸਿਪਾਹੀ ਬਚ ਗਿਆ ਸੀਗਾ।
ਤੇ ਅੰਗਰੇਜ਼ ਅਫਸਰਾਂ ਦੇ ਕੋਲ ਇਸ ਨੇ ਲਾਹੌਰ ਨੌਕਰੀ ਹਾਸਲ ਕਰ ਲਈ ਸੀ। ਸਮਿਥ ਨੇ 2 ਜਿਲਦਾਂ ਦੇ ਵਿੱਚ 10,051 ਪੰਨਿਆਂ ਯਾਨੀ ਕਿ 1,051 ਪੰਨਿਆਂ ਦੀ ਜੋ ਜੀਵਨ ਕਥਾ ਲਿਖੀ ਸੀ ਲਿਖੀ ਹੈ ਉਸਦੇ ਵਿੱਚ ਅਣਗਿਣਤ ਪਾਤਰ ਨੇ। ਉਹਨਾਂ ਦੇ ਵਿੱਚ ਚਾਚੀ ਇਕੱਲਾ ਭਾਰਤੀ ਪਾਤਰ ਹੈ ਜਿਸ ਨੇ ਲਾਰਸ ਦੇ ਕੋਲ ਨੌਕਰੀ ਕੀਤੀ। ਉਸੇ ਨੇ ਲਾਰਸ ਨੂੰ ਦੱਸਿਆ ਸੀ ਕਿ ਸਿੱਖ ਸਰਦਾਰਾਂ ਨੂੰ ਸਰਦਾਰੀਆਂ ਵਾਪਸ ਦੇ ਦਿਓ, ਨਹੀਂ ਤਾਂ ਇਹ ਤੁਹਾਡੇ ਖਿਲਾਫ਼ ਹੋ ਜਾਣਗੇ। ਘੱਟ ਤੋਂ ਘੱਟ ਖਤਰਾ ਲੈਣ ਦੇ ਅਸੂਲ ਦੇ ਅਨੁਸਾਰ ਲਾਰੰਸ ਨੇ ਚਾਚੀ ਨੂੰ ਉਹਨਾਂ ਸਿੱਖ ਸਰਦਾਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਵੀ ਕਿਹਾ ਸੀ ਜਿਨ੍ਹਾਂ ਨੇ 1848 ਦੇ ਵਿੱਚ ਬਗਾਵਤ ਕੀਤੀ ਤੇ ਨੁਕਸਾਨ ਉਠਾਇਆ। ਉਹਨਾਂ ਨੂੰ ਸਾਰਿਆਂ ਨੂੰ ਖੱਤ ਲਿਖ ਕੇ ਪੁੱਛੋ ਉਹਨਾਂ ਦੀਆਂ ਜ਼ਮੀਨਾਂ ਹਵੇਲੀਆਂ ਕਿੱਥੇ ਕਿੱਥੇ ਨੇ ਤੇ ਕਿਸ ਕਿਸ ਦੇ ਕਬਜ਼ੇ ਦੇ ਵਿੱਚ ਨੇ। ਇਹ ਯਤਨ ਪੂਰਾ ਕਾਮਯਾਬ, ਪੂਰਾ ਫਾਇਦੇਮੰਦ ਰਿਹਾ। ਮਲਵਈ ਰਾਜੇ ਬੇਸ਼ੱਕ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੇ, ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਰਾਜੇ ਵੀ ਮੰਨ ਗਏ ਕਿ ਕਿਸੇ ਦੀ ਜ਼ਮੀਨ ਕੁਰਕ ਹੈ ਤੇ ਧਨ ਖੋਇਆ ਹੈ, ਵਾਪਸ ਕਰੋ। ਲਾਰੰਸ ਨੇ ਅਫਸਰਾਂ ਨੂੰ ਲਿਖਿਆ, ਕਹਿੰਦਾ ਕਿ ਕੱਚੀ ਪੰਜਾਬੀ ਫੌਜ ਦੇ ਉੱਪਰ ਮੁਕੰਮਲ ਭਰੋਸਾ ਕਰੋ। ਬੰਗਾਲ ਆਰਮੀ ਦੇ ਦੇਸੀ ਤੇ ਪੱਕੇ ਫੌਜੀਆਂ ਉੱਪਰ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਹੈ। ਕੱਚੀ ਫੌਜ ਬਾਰਡਰਾਂ ਤੋਂ ਕੇਂਦਰ ਦੇ ਵਿੱਚ ਲੈ ਆਓ ਤੇ ਬੰਗਾਲ ਆਰਮੀ ਨੂੰ ਦਿੱਲੀ ਤੋਂ ਦੂਰ ਅਫਗਾਨ ਫਰੰਟ ਦੇ ਉੱਤੇ ਸੁੱਟੋ। ਅਫਗਾਨਾਂ ਨੂੰ ਉਹ ਬਹੁਤ ਬੁਰੇ ਲੱਗਦੇ ਨੇ। ਪੱਕੀ ਫੌਜ ਨੂੰ ਲੱਗਦੀ ਵਾਹ ਹਥਿਆਰ ਮੁਕਤ ਰੱਖੋ, ਜੇ ਬਗਾਵਤ ਛਿੜ ਜਾਵੇ ਨਾ ਤੇ ਹਥਿਆਰ ਨਸ਼ਟ ਕਰ ਦਿਓ। ਜੇ ਉਹ ਭੱਜਣ ਲੱਗਣ, ਬਿਗਲ ਵਜਾ ਕੇ ਪਬਲਿਕ ਨੂੰ ਕਹੋ ਇਹਨਾਂ ਨੂੰ ਫੜ ਲੈਣ, ਇਹਨਾਂ ਦਾ ਰਲ ਮਿਲ ਕੇ ਸ਼ਿਕਾਰ ਕਰੋ। ਮਾਰਸ਼ਲ ਸਿੱਖ ਸਰਦਾਰਾਂ ਦੀਆਂ ਲਿਸਟਾਂ ਤਿਆਰ ਕਰੋ ਤੇ ਨੋਟ ਕਰੋ ਇਹ ਕਿੰਨਾ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦੇ ਹੈ। ਊਠਾਂ ਦੇ ਸਮੇਤ ਹੋਰ ਭਾਰ ਢੋਣ ਵਾਲੇ ਪਸ਼ੂ ਖਰੀਦੋ ਤੇ ਖਾਸ ਥਾਵਾਂ ਦੇ ਉੱਤੇ ਰੱਖੋ ਜਿਨ੍ਹਾਂ ਤੇ ਚੜ੍ਹ ਕੇ ਦੁਸ਼ਮਣ ਦੀ ਹਰਕਤ ਦਿਸਣ ਦੇ ਵਿੱਚ ਸੋਖ ਰਵੇ। ਘੋੜ ਸਵਾਰ ਪੁਲਿਸ ਤੇ ਨਿਗਾਹ ਰੱਖੋ, ਇੱਧਰ ਉੱਧਰ ਫਿਰਦੇ ਫਕੀਰ ਨੂੰ ਗ੍ਰਿਫ਼ਤਾਰ ਕਰੋ। ਹਰੇਕ ਕਿਸ਼ਤੀ ਦੀ ਰਾਖੀ ਰੱਖੋ, ਹਰੇਕ ਸਿਪਾਹੀ ਦਾ ਖੱਤ ਪੜੋ ਤੇ ਰਹੋ ਸ਼ਾਂਤ ਤੇ ਖਾਮੋਸ਼। ਕੰਮ ਵਧੀਕ ਸੀਗਾ, ਬਿਮਾਰ ਵੀ ਹੋਇਆ ਪਰ ਗਦਰ ਵਕਤ ਲਾਰੰਸ ਸ਼ਾਂਤ ਰਿਹਾ। ਪਿੰਡੀ ਤੋਂ 24 ਘੰਟਿਆਂ ਦਾ ਸਫ਼ਰ ਕਰਕੇ ਮਰੀ ਆਪਣੇ ਪਰਿਵਾਰ ਨੂੰ ਵੀ ਮਿਲ ਆਇਆ ਤੇ ਇੱਕ ਯਾਤਰੂ ਨੇ ਪਿੰਡੀ ਦੇ ਵਿੱਚ ਕਮੀਜ਼ ਦੀਆਂ ਬਾਹਾਂ ਉੱਪਰ ਚਾੜ ਕੇ ਉਹ ਆਪਣੇ ਡੋਲਿਆਂ ਦੇ ਵੱਲ ਨਜ਼ਰ ਮਾਰਦਾ ਦੇਖਿਆ। ਅਜਿਹਾ ਉਹ ਉਦੋਂ ਕਰਿਆ ਕਰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਉਹ ਜਿਹੜਾ ਲਾਰੰਸ ਹੁੰਦਾ ਸੀ ਜੀ। ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਆਨੰਦ ਆਇਆ ਪੜ੍ਹ ਕੇ ਵੀ ਤੇ ਥੋੜ੍ਹਾ ਜਿਹਾ ਟਾਈਮ ਚਾਹੇ ਵੱਧ ਲੱਗਿਆ, ਪਰ ਇਹਨਾਂ ਚੀਜ਼ਾਂ ਤੋਂ ਵੀ ਨਾਲ ਦੀ ਨਾਲ ਸਿੱਖਣ ਦੀ ਜ਼ਰੂਰਤ ਹੈ। ਕੌਣ ਕੌਣ ਸਾਡੇ ਖਿਲਾਫ਼ ਰਿਹਾ ਤੇ ਆਪਣਿਆਂ ਤੋਂ ਹੀ ਆਪਣਿਆਂ ਨੂੰ ਜਿਹੜਾ ਮਰਵਾਇਆ ਗਿਆ, ਪਾੜੋ ਤੇ ਰਾਜ ਕਰੋ ਦੀ ਨੀਤੀ, ਉਹੀ ਜਿਹੜੇ ਕਾਨੂੰਨ ਅੱਜ ਵੀ ਸਾਡੇ ਉੱਤੇ ਜਿਹੜੇ ਥੋਪੇ ਜਾ ਰਹੇ ਨੇ ਤੇ ਥੋਪੇ ਗਏ ਨੇ, ਉਹੀ ਕਾਨੂੰਨ ਚੱਲ ਰਹੇ ਨੇ ਤੇ ਉਹੀ ਸਿਸਟਮ ਉਸੇ ਤਰ੍ਹਾਂ ਬਰਕਰਾਰ ਹੈ। ਪਰ ਸਾਡੇ ਲੋਕ ਅਜੇ ਤੱਕ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਤੇ ਕਹਿੰਦੇ ਰਾਜ ਅਸੀਂ ਵੀ ਤਾਂ ਕਰਨਾ ਹੈ, ਚਾਹੇ ਗੋਰੇ ਹੋਣ ਤੇ ਚਾਹੇ ਕਾਲੇ ਹੋਣ, ਤੇ ਰਾਜ ਹੀ ਕਰਨਾ ਹੈ, ਨੀਤੀ ਚਾਹੇ ਜਿਹੜੀ ਮਰਜ਼ੀ ਹੋਵੇ ਚਾਹੇ ਉਹੀ ਚਲਾਉਣੀ ਪੈ ਜਾਵੇ, ਗੱਲ ਤਾਂ ਰਾਜ ਕਰਨ ਦੀ ਹੈ। ਇਹ ਸੀ ਜੀ ਅੱਜ ਦਾ ਚੈਪਟਰ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਤਾਬ ਦੇ ਵਿੱਚੋਂ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਮੈਂ ਆਗਿਆ ਲੈਂਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਿਵੇਂ ਲੱਗੀ ਇਹ ਕਿਤਾਬ ਦੇ ਵਿੱਚੋਂ ਅਗਲਾ ਚੈਪਟਰ? ਤੇ ਜਿਹੜੇ ਦੋਸਤ ਜਿਹੜੇ ਨੇ ਲੜੀ ਵਾਰਤਾ ਦੇ ਵਿੱਚ ਸੁਣਦੇ ਨੇ ਕਿਤਾਬ ਨੂੰ, ਉਹਨਾਂ ਦੇ ਲਈ ਇੱਕ ਚੈਪਟਰ ਜਿਹੜੇ ਨੇ ਸਾਰੇ ਵੱਖਰੇ ਕਰਕੇ ਵੀ ਪਾਏ ਜਾਂਦੇ ਆ, ਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ। ਦੁਆਬਾ ਰੇਡੀਓ ਉੱਤੇ ਜਾ ਕੇ ਵਟਸਐਪ ਗਰੁੱਪ ਜਿਹੜਾ ਆਪਣਾ ਹੈਗਾ, ਯੂਟਿਊਬ ਦਾ ਹੈਗਾ ਆ, ਉਹਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਚੈਪਟਰਾਂ ਨੂੰ ਜਿਹੜਾ ਸੁਣ ਸਕਦੇ ਹੋ ਲਾਈਵ ਕਿਤਾਬ ਦੇ ਵਿੱਚੋਂ। ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਜੀ ਕਹਿੰਦੇ ਆ, ਬੈਨਰ ਬਾਈ ਜੀ ਸ਼ਾਇਦ ਪਤਾ ਨਹੀਂ ਕਿਹੜੇ ਬੈਨਰ ਦੀ ਗੱਲ ਕਰਦੇ ਆ, ਤੇ ਸ਼ਾਇਦ ਬੈਨਰ ਪਿੱਛੇ ਮੈਂ ਲਾਇਆ ਸੀ, ਹਾਂਜੀ ਕਿਤਾਬ ਦਾ ਲਾਉਂਦਾ ਹੁੰਦਾ ਜਦੋਂ ਕਿਤਾਬ ਕਰਦਾ ਹੁੰਦਾ, ਸ਼ਾਇਦ ਉਹਦਾ ਜ਼ਿਕਰ ਕਰਦੇ ਆ। ਤੇ ਆਪ ਹੀ ਇਹ ਤਿਆਰ ਕੀਤਾ ਹੋਇਆ ਜੀ ਤੇ ਖੂਬਸੂਰਤ ਬੈਨਰ ਹੈ।
ਤੇ ਲੋ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਕੀ ਕਹਿੰਦੇ ਆ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ। ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ US ਤੋਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਵੀ ਕਰਦੇ ਆ। ਮੁਹੰਮਦ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਨੂੰ ਪਰਿਵਾਰ ਨੂੰ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਥੌਟ ਟੂਡੇ ਜੀ, ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਦੁਆਬਾ ਰੇਡੀ ਦੀ ਟੀਮ ਵੀ ਜੁੜੀ ਹੋਈ ਹੈ, ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 6 ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਹੰਮਦ ਬਖਸ਼ੀ ਵੀਰ ਜੀ ਸਤਿ ਸ੍ਰੀ ਅਕਾਲ, ਅਦਾਬ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਹੈ ਜੀ। ਮੁਹੰਮਦ ਜੀ ਲਿਖਦੇ ਆ ਕਿ ਓਕੇ ਬ੍ਰਦਰ ਰਾਜਨ ਸੈਣੀ ਜੀ। ਤੇ ਮੁਕੱਦਰ ਜੀ ਲਿਖਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਸਾਂਝੀ ਕਰਦੇ ਆ ਜੀਆਂ ਨੂੰ ਜੀ। ਜਗਸੀਰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਲਿਖਦੇ ਆ, ਸੈਣੀ ਬਾਈ ਜੀ ਪਹੁੰਚ ਗਏ ਸਾਡੇ ਹਰਿਆਣੇ, ਮੈਂ ਗਰੁੱਪ ਦੇ ਵਿੱਚ ਵੀ ਪੁੱਛਿਆ ਸੀ, ਕਹਿੰਦੇ ਤੁਸੀਂ ਜਵਾਬ ਨਾ ਦਿੱਤਾ। ਤੇ ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਵੇਖ ਲਿਆ ਜੀ। ਹਾਂਜੀ। ਤੇ ਔਜਲਾ ਸਾਹਿਬ ਕਹਿੰਦੇ ਹਰਿਆਣਾ ਹੁਣ ਕਿੱਥੇ ਤੁਹਾਡਾ, ਉਹ ਤਾਂ ਕਹਿੰਦੇ ਕਾਗਜ਼ਾਂ ਦੇ ਵਿੱਚ ਵੱਖਰਾ ਆ, ਹੈਗਾ ਜੀ, ਹੋ ਗਿਆ ਜੀ, ਹੋ ਗਿਆ ਸੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕਾਗਜ਼ਾਂ ਦੇ ਵਿੱਚ ਹੋਰ ਕਿਸੇ ਦਾ, ਉਦਾਂ ਮੇਰਾ ਏ। ਜਿਵੇਂ ਦੇਬੀ ਕਹਿੰਦਾ ਹੈ ਭਾਵੇਂ ਛੱਡ ਆਏ ਕਿਸੇ ਮਜਬੂਰੀ ਕਰਕੇ, ਪਰ ਸਾਡਾ ਹਰਿਆਣਾ ਤਾਂ ਸਾਡਾ ਹੀ ਹੈ। ਲਵ ਯੂ ਔਜਲਾ ਬਾਈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਬਸ ਪੈਸੇ ਚਾਹੀਦੇ ਨੇ, ਅਸੀਂ ਕੁਝ ਵੀ ਕਰ ਸਕਦੇ ਹਾਂ ਜੀ। ਤੇ ਇੱਕ ਅੱਗੇ ਔਜਲਾ ਸਾਹਿਬ ਕਹਿੰਦੇ ਦੌਲਤ ਸ਼ੋਹਰਤ ਦੇ ਲਈ ਪੰਜਾਬ ਕਿੱਥੇ ਲਿਆ, ਖੜਾ ਕਰ ਦਿੱਤਾ ਇਹਨਾਂ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਲਵ ਯੂ ਜੀ। ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸ਼ੁਕਰੀਆ, ਧੰਨਵਾਦ ਹੈ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਅੱਜ ਸਾਡੇ ਸੈਣੀ ਬਾਈ ਜੀ ਗੈਰ ਹਾਜ਼ਰ ਨੇ। ਨਹੀਂ ਜੀ, ਤੁਸੀਂ ਥੋੜਾ ਲੇਟ ਜੁੜਿਓ, ਅੱਜ ਜਲਦੀ ਹਾਜ਼ਰੀ ਭਰ ਕੇ ਜਿਹੜੇ ਨੇ ਉਹ ਗਏ ਚਲੇ ਗਏ ਨੇ, ਲਿਖਿਆ ਵੀ ਸੀ ਮੈਂ ਥੱਲੇ। ਤੇ ਮੁਕੱਦਰ ਜੀ ਭਾਰਤ ਬਾਈ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਆ ਉਹ ਵੀ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ ਪਰ ਰਿਪੋਰਟ ਖੁਫੀਆ ਆ ਜਾਂਦੀ ਸੀ, ਭਾਵੇਂ ਵਕਤ ਲੰਘ ਜਾਂਦਾ ਸੀ। ਖੁਫੀਆ ਰਿਪੋਰਟ ਆਈ ਲੰਡਨੋਂ, ਕਿੱਥੇ ਨੀ ਕਿੱਥੇ ਕਰਾਇਆ ਜਾ ਕੇ ਵਿਆਹ ਨੀ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ, ਗ੍ਰੇਟ ਜੀ, ਸਤਿ ਸ੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਹਮੇਸ਼ਾ ਜਿਉਂਦੇ ਵਸਦੇ ਰਹੋ ਜੀ, ਆਮੀਨ, ਦਿੱਲੀ ਦੁਆਵਾਂ ਨੇ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ ਕਹਿੰਦੇ ਭਾਰਤ ਵੀਰ। ਤੇ ਇਸੇ ਤਰ੍ਹਾਂ ਪਾਬੰਦੀ ਨਾਲ ਹੀ ਹੈ ਜੀ, ਤੇ ਭੁੱਲਣਾ ਹੀ ਸੀ ਰਾਜਨ ਜੀ, ਹਰਿਆਣਾ ਚ ਨੇ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਕਹਿੰਦੇ। ਜੀਰਾ ਜੀ ਕਹਿੰਦੇ ਨੇ, ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਕਹਿੰਦੇ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ, ਚਲੋ ਸਾਡੀ ਉਮਰ ਦੇ ਭੁੱਲ ਜਾਣ ਤਾਂ ਹੋਰ ਗੱਲ ਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਮੁਕੱਦਰ ਜੀ ਕਿਆ ਬਾਤਾਂ ਨੇ। ਕਹਿੰਦੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਮੁਕੱਦਰ ਜੀ, ਜੀ ਸੈਣੀ ਬਾਈ ਜੀ ਗ੍ਰੇਟ ਕਹਿੰਦੇ ਮੁਕੱਦਰ ਜੀ। ਤੇ ਸੁਰਿੰਦਰ ਮਾਲ ਜੀ ਦਾ ਵੀ ਸ਼ੁਕਰੀਆ ਕਰਦੇ ਨੇ ਮੁਕੱਦਰ ਜੀ। ਮੁਹੰਮਦ ਜੀ ਕਹਿੰਦੇ ਮੁਕੱਦਰ ਜੀ ਗ੍ਰੇਟ ਜੋਬ ਜੀ। ਤੇ ਮਾਲ ਜੀ ਕਹਿੰਦੇ ਬਹੁਤ ਸੋਹਣਾ ਰੂਹ ਦੇ ਨਾਲ ਗਾਇਆ ਮੁਕੱਦਰ ਜੀ ਗੀਤ। ਤੇ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਨੇ ਜੀਓ ਮੁਕੱਦਰ ਵੀਰ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਤੇ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਹੰਮਦ ਜੀ ਕਹਿੰਦੇ ਆਲਵੇਜ਼ ਵੈਲਕਮ ਬ੍ਰਦਰ ਮੁਕੱਦਰ ਜੀ। ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਤੇ ਕਹਿੰਦੇ ਨੇ ਪੇਸ਼ਕਾਰੀ ਜੀ ਸ਼ੁਕਰੀਆ ਜੀ ਕਹਿੰਦੇ ਆਪਣੇ ਮੁਹੰਮਦ ਜੀ। ਤੇ ਆਖਰ ਦੇ ਵਿੱਚ ਬੇਅੰਤ ਸੰਧੂ ਜੀ ਕਹਿੰਦੇ ਆ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ। ਤੇ ਬੈਨਰ ਬਾਈ ਜੀ ਤੇ ਮੁਕੱਦਰ ਜੀ ਲਿਖਦੇ ਆ। ਤੇ ਗੁਰੀ ਜੀ ਮਾਨ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ। ਗੁਰੀ ਮਾਨ ਜੀ ਥੋੜਾ ਜਿਹਾ ਲੇਟ ਹੋ ਜਾਂਦੇ ਆ ਜੀ ਸ਼ਾਇਦ। ਤੇ ਲਓ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ। ਤੇ ਕੱਲ ਨੂੰ ਨਹੀਂ, ਹੁਣ ਆਪਾਂ ਜੁੜਾਂਗੇ ਸੋਮਵਾਰ ਨੂੰ, ਸਬੱਬ ਬਣੇਗਾ ਫਿਰ ਤੋਂ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਭਾਰਤੀ ਸਮਾਂ 9:30 ਤੋਂ ਲੈ ਕੇ ਤਕਰੀਬਨ 11:30-12 ਤੱਕ ਤੁਹਾਡੇ ਨਾਲ ਰਾਬਤਾ ਜੁੜਦਾ ਹੈ ਜੀ। ਤੇ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ, ਤੇ ਇਸੇ ਤਰ੍ਹਾਂ ਹੀ
ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਹਾਜ਼ਰ ਹੁੰਦੇ ਨੇ ਲੈ ਕੇ ਕੱਲ ਨੂੰ ਤੇ ਪਰਸੋਂ ਨੂੰ ਜਾਣੀ ਕਿ ਸੈਟਰਡੇ ਤੇ ਸੰਡੇ ਭਾਰਤੀ ਸਮੇਂ ਦੇ ਅਨੁਸਾਰ ਲਾਈਵ ਪ੍ਰੋਗਰਾਮ 8 ਵਜੇ ਤੋਂ 10 ਵਜੇ ਤੱਕ ਤੇ ਉਹਨਾਂ ਦੇ ਨਾਲ ਮਹਿਫਲ ਦੇ ਵਿੱਚ ਜ਼ਰੂਰ ਜੁੜਨਾ ਹੈ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ ਤੇ ਤੁਹਾਡਾ ਮੇਰਾ ਰਾਬਤਾ ਹੋਏਗਾ ਸੋਮਵਾਰ ਨੂੰ ਤੇ ਉਹਨਾਂ ਜਾਂਦੇ ਜਾਂਦੇ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੇ ਕਿਸੇ ਦੋਸਤ ਦਾ ਮਿੱਤਰ ਦਾ ਸੱਜਣ ਦਾ ਨਾਮ ਰਹਿ ਗਿਆ ਹੋਵੇ ਦੋਸਤੋ ਤੇ ਮਾਫ਼ੀ ਚਾਹਾਂਗਾ ਕਮੈਂਟਾਂ ਦੇ ਵਿੱਚ ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਿਹਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪੇ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈਵ ਏ ਨਾਈਸ ਵੀਕਐਂਡ ਜੀ ਤੇ ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸਤਿ ਸ਼੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ, ਮੋਦੀ ਦੀ ਸਰਕਾਰ ਦੇ ਖਿਲਾਫ, ਭਾਜਪਾ ਦੀ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਗਿਰਦਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਮੈਂ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਿਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ੍ਹ ਕੇ ਲਾਰੇ ਲਾਵਾਂਗੇ, ਸਿਰ ਚੜ੍ਹ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ਼ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਹੈ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਘੋਗੜ ਬਿੱਲੇ ਇਥੋਂ ਦੂਰ ਪਜਾਉਣੇ ਨੇ, ਮਰਦ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾਤ ਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਨ੍ਹਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ਼ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ 70 ਨੂੰ ਨਾ ਆਖਣ ਮਾੜੇ, ਨਾ ਡਰੋ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ 70 ਨੂੰ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਹੈ, ਜੋ ਉਸਰ ਤਾਂ ਜਾਂਦੀ ਹੈ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੇਡੀਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵੈਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜੱਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਪਿਆਰ ਭਰੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ ਮੇਰੇ

ਕੁਸੈ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਸਾਧਕ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ

0: ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ, ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ, ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ, ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ, ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫਤਾਵਾਰੀ ਕਾਮ ਮਹਿਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
5: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪਛਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਦੀ ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ ਨਾਲ ਬੈਠੇ ਸਾਰਾ ਹਰਿਆਣਾ ਹੋਏ ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ ਫੇਰ ਪੈਣਾ ਪਛਤਾਣਾ ਹੋਏ ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ ਵੇਖ ਸਾਰਾ ਮੁਲਕ ਇਕੱਠਾ ਹੋਇਆ ਨਾ ਰਿਹਾ ਕੋਈ ਬੇਗਾਨਾ ਵੇਖ ਸਾਰਾ ਮੁਲਕ ਇਕੱਠਾ ਹੋਇਆ ਨਾ ਰਿਹਾ ਕੋਈ ਬੇਗਾਨਾ ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ ਨਾ ਮਿਲਣਾ ਸਰਕਾਰੀ ਖਾਣਾ ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਬਣ ਜਾ ਕਮਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿੱਚ ਆਖਰ ਦੇ ਵਿੱਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਰਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ।
7: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਏ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਜਿਹੜਾ ਹਰ ਰੋਜ਼ ਦੀ ਤਰ੍ਹਾਂ ਬਣਿਆ ਰਹੇਗਾ ਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੱਕ ਜਿਹੜੀ ਝਾਤ ਮਾਰਾਂਗੇ ਤੇ ਨਾਲ ਹੀ ਗੱਲਾਂ ਬਾਤਾਂ ਵੀ ਤੁਹਾਨੂੰ ਕੋਈ ਨਾ ਕੋਈ ਸੁਣਾਵਾਂਗੇ ਤੇ ਜ਼ਿੰਦਗੀ ਦੇ ਉੱਤੇ ਗੱਲਬਾਤ ਵੀ ਕਰਾਂਗੇ. ਸਮਾਂ ਤੇ ਸਥਿਤੀ ਜਿਹੜੀ ਇਜਾਜ਼ਤ ਦੇਵੇਗੀ ਤਾਂ ਜ਼ਰੂਰ ਤੁਹਾਨੂੰ ਅੱਜ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ ਹੀ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ. ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸਦੇ ਮੁਤਾਬਕ ਜ਼ਰੂਰ ਆਪਾਂ ਚੱਲਦੇ ਰਹਾਂਗੇ. ਤੇ ਕੁਝ ਹੀ ਪਲਾਂ ਤੱਕ ਖਬਰਾਂ ਦੇ ਨਾਲ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਜੀ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ. ਕੁਝ ਜਿਹੜੇ ਨਵੇਂ ਹਾਲਾਤ ਨੇ ਪੰਜਾਬ ਦੇ ਵਿੱਚ, ਸਿਆਸਤ ਜਿਹੜੀ ਹੈ ਹਵਾ ਵੀ ਬਦਲ ਰਹੀ ਹੈ, ਮੌਸਮ ਵੀ ਬਦਲ ਰਿਹਾ ਤੇ ਬੱਦਲ ਵੀ ਜਿਹੜੇ ਨੇ ਗਰਜ ਰਹੇ ਨੇ. ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਭੱਜੇ ਸਾਰੇ ਖਿਡਾਰੀ ਨੇ ਮੈਦਾਨ ਛੱਡ ਕੇ ਤੇ ਅਫਸਰਾਂ ਦੀ ਮੱਤ ਮਾਰੀ ਹੈ ਤੇ ਵਾਰਿਸ ਪੰਜਾਬ ਦੀ ਜਿਹੜੀ ਹੁਣ ਅਗਲੀ ਵਾਰੀ ਹੈ. ਇਸੇ ਤਰ੍ਹਾਂ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਕਾਫੀ ਗਰਮਾਇਆ ਹੋਇਆ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ ਤੇ ਅੱਜ ਦੀਆਂ ਖਬਰਾਂ ਦੇ ਉੱਤੇ ਨਾਲ ਨਾਲ ਹਰਿਆਣੇ ਤੋਂ ਫਿਰ ਰਾਮ ਰਹੀਮ ਜਿਹੜਾ ਫਿਰ ਚਰਚਾ ਦੇ ਵਿੱਚ ਜਿਹੜਾ ਹੈ ਤੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ. ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕੁਝ ਅਪਡੇਟਸ ਨੇ ਉਹਦੇ ਵੀ ਝਾਤ ਨਾਲ ਮਾਰਾਂਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ ਘੜੀਆਂ ਦੇ ਹਵਾਲੇ ਦੀ ਗੱਲ ਕਰਦੇ ਹਾਂ. ਸਮਾਂ ਪਿੰਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ ਜਿਹੜਾ 6 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਤੇ ਇਸੇ ਤਰ੍ਹਾਂ ਅਮਰੀਕਾ ਤੇ ਟੋਰਾਂਟੋ ਤੇ ਨਿਊਯਾਰਕ ਦੇ ਵਿੱਚ ਦੁਪਹਿਰ ਦਾ ਸਮਾਂ ਹੈ 12:06 ਦਾ ਤੇ ਯੂਰਪੀਅਨ ਘੰਟਿਆਂ ਮੁਤਾਬਕ ਸਮਾਂ ਤਾਂ ਸਥਿਤੀ ਸ਼ਾਮ ਦੇ 6:06 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਜਿਹੜਾ ਦਰੁਸਤ ਕਰਵਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਹੈ, ਟੈਕਨੀਕਲ ਕੋਈ ਇਸ਼ੂ ਹੈਗਾ ਟੈਕਨੀਕਲ ਤੁਹਾਨੂੰ ਲੱਗਦਾ ਤੇ ਯੂਟਿਊਬ ਦੇ ਉੱਤੇ ਜਿਹੜਾ ਕਮੈਂਟ ਕਰ ਸਕਦੇ ਹੋ ਚੈਟ ਦੇ ਵਿੱਚ ਤੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ. ਇਸੇ ਤਰ੍ਹਾਂ ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ 4-5 ਮਾਧਿਅਮ ਨੇ ਜਿਸ ਦੇ ਰਾਹੀਂ ਤੁਸੀਂ ਦੁਆਬਾ ਰੇਡੀਓ ਨਾਲ ਜੁੜ ਸਕਦੇ ਹੋ ਤੇ ਤੁਹਾਡੇ ਲਈ ਐਪ ਜਿਹੜੀ ਹੈ ਐਂਡਰੋਇਡ ਦੀ ਉਹ ਅਪਡੇਟ ਕਰ ਦਿੱਤੀ ਗਈ ਹੈ. ਨਵੇਂ ਫੋਨਾਂ ਦੇ ਵਿੱਚ, ਪੁਰਾਣੇ ਫੋਨਾਂ ਦੇ ਵਿੱਚ ਉਹ ਬੜੀ ਵਧੀਆ ਇਸ ਵਕਤ ਜਿਹੜੀ ਵਰਕਆਊਟ ਕਰ ਰਹੀ ਹੈ. ਕੋਈ ਉਹਦੇ ਬਾਰੇ ਤੰਗੀ ਪਰੇਸ਼ਾਨੀ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਦੱਸ ਸਕਦੇ ਹੋ. ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ. ਅੱਜ ਦਾ ਵਿਚਾਰ ਵੀ ਬਹੁਤ ਖੂਬਸੂਰਤ ਹੈ. ਕਹਿੰਦੇ ਨੇ ਕਿ ਪਰ ਪਹਿਲਾਂ ਆਪਾਂ ਅੱਜ ਦੇ ਦਿਹਾੜੇ ਦੀ ਗੱਲ ਕਰ ਲਈਏ. 7 ਅਕਤੂਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ. ਕਹਿੰਦੇ ਨੇ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ, ਕੋਈ ਕਿੰਨਾ ਚਿਰ ਜੀਵਿਆ, ਕਿੰਨੀ ਲੰਮੀ ਉਮਰ ਜਿਹੜੀ ਹੈ ਹੰਢਾਈ ਹੈ, ਅਸਲ ਗੱਲ ਇਹ ਹੁੰਦੀ ਹੈ ਕਿ ਕੋਈ ਕਿਵੇਂ ਜੀਵਿਆ, ਜ਼ਿੰਦਗੀ ਦੇ ਵਿੱਚ ਉਹਨੇ ਆਪਣੀ ਕੀ ਕੁਝ ਕੀਤਾ, ਲੋਕਾਂ ਦੇ ਪ੍ਰਤੀ ਕੀ ਕੀਤਾ, ਆਪਣੇ ਲਈ ਕੀ ਕੀਤਾ, ਜਾਂ ਸਮਾਜ ਦੇ ਲਈ ਕੀ ਕੀਤਾ, ਦੇਸ਼ ਦੇ ਲਈ, ਪਿੰਡ ਦੇ ਲਈ, ਸ਼ਹਿਰ ਦੇ ਲਈ, ਕਸਬੇ ਦੇ ਲਈ, ਜਾਂ ਲੋਕਾਂ ਦੇ ਪ੍ਰਤੀ ਉਹਨੇ ਕੀ ਕੀਤਾ, ਉਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਗਿਣੀਆਂ ਜਾਂਦੀਆਂ ਨੇ, ਅਹਿਮੀਅਤ ਰੱਖਦੀ ਹੈ, ਨਹੀਂ ਤਾਂ ਆਪਣੇ ਲਈ ਤਾਂ ਹਰ ਕੋਈ ਇਕੱਠਾ ਕਰ ਹੀ ਜਾਂਦਾ ਹੈ. ਜ਼ਿੰਦਗੀ ਨੂੰ ਸਾਲਾਂ ਦੀ ਗਿਣਤੀ ਦੇ ਨਾਲ ਨਾਪਣਾ ਠੀਕ ਸੋਚਣੀ ਦਾ ਪ੍ਰਤੀਕ ਨਹੀਂ ਹੈ, ਜੌਹਨਸਨ ਹੁਣੀ ਇਹ ਗੱਲਬਾਤ ਲਿਖਦੇ ਹੈ. ਬਹੁਤ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਵੱਡੇ ਕਾਰਜ ਜਿਹੜੇ ਕਰ ਗਏ, ਉਹ ਚਾਹੇ ਦੇਸ਼ ਭਗਤ ਨੇ, ਗਦਰੀ ਬਾਬੇ ਨੇ, ਚਾਹੇ ਉਹ ਫੌਜੀ ਜਵਾਨ ਨੇ ਤੇ ਚਾਹੇ ਉਹ ਵਿਗਿਆਨੀ ਨੇ, ਕਿਸੇ ਵੀ ਢਾਂਚੇ ਦੇ ਵਿੱਚ ਦੇਖ ਲਓ, ਕਿਸੇ ਵੀ ਕਿੱਤੇ ਦੇ ਵਿੱਚ ਦੇਖ ਲਓ, ਜੋ ਲੋਕਾਂ ਦੇ ਲਈ ਕੰਮ ਕਰ ਗਏ, ਉਹ ਚਾਹੇ ਛੋਟੀ ਉਮਰ ਹੈ ਚਾਹੇ ਵੱਡੀ ਉਮਰ ਹੈ, ਪਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਪਹਿਚਾਨਿਆ ਤੇ ਜਾਣਿਆ ਜਾਂਦਾ ਹੈ ਤੇ ਦਿਲਾਂ ਦੇ ਉੱਤੇ ਉਹ ਰਾਜ ਕਰਦੇ ਹੈ. ਇਸੇ ਤਰ੍ਹਾਂ ਅੱਜ ਜਿਹੜਾ 7 ਅਕਤੂਬਰ 1556 ਦੇ ਵਿੱਚ ਹੇਮੂ ਨੇ ਜਿਹੜਾ ਸੀ ਦਿੱਲੀ ਦੇ ਸਿੰਘਾਸਨ ਦੇ ਉੱਤੇ ਬੈਠਿਆ ਸੀਗਾ ਉਹ, ਤੇ ਦਿੱਲੀ ਤੋਂ ਆਪਣੇ ਨਾਲ ਆਪਣੇ ਨਵਦੀਪ ਸਿੰਘ ਜੀ ਵੀ ਜੁੜੇ ਹੋਏ ਨੇ. ਬਾਈ ਜੀ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਮੁਹੰਮਦ ਜੀ ਵੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਆਲ ਦੁਆਬਾ ਰੇਡੀਓ ਨੂੰ ਭੇਜਦੇ ਨੇ ਦੁਬਈ ਤੋਂ। 1708 ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਤੇ 1885 ਦੇ ਵਿਚ ਡੈਨਮਾਰਕ ਦੇ ਭੌਤਿਕ ਵਿਗਿਆਨੀ ਹੋਏ ਨੇ ਨਿਲਸ ਬੋਰ ਦਾ ਜਿਹੜਾ ਜਨਮ ਹੁੰਦਾ ਹੈ ਤੇ 1907 ਦੇ ਵਿਚ ਭਾਰਤੀ ਇਨਕਲਾਬੀ ਤੇ ਇਕ ਆਜ਼ਾਦੀ ਘੁਲਾਟਨ ਦੁਰਗਾ ਭਾਬੀ ਜਿਹੜਾ ਦੁਰਗਾ ਭਾਬੀ ਦਾ ਜਨਮ ਹੁੰਦਾ ਹੈ ਤੇ 1930 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ 14 ਸਾਥੀਆਂ ਦੇ ਮੁਕੱਦਮੇ ਦਾ ਫੈਸਲਾ ਜਿਹੜਾ ਹੁੰਦਾ ਹੈ ਤੇ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ 7 ਲੋਕ ਇਹਦੇ ਵਿਚ ਹੋਰ ਸ਼ਾਮਲ ਨਾਲ ਕੀਤੇ ਜਾਂਦੇ ਹੈ ਜਿਹਦੇ ਵਿਚ ਪੰਡਿਤ ਕਿਸ਼ੋਰੀ ਲਾਲ, ਜੈਦੇਵ, ਸ਼ਿਵ ਵਰਮਾ, ਬੀ ਕੇ ਸਿਨਹਾ, ਕੇ ਐਨ ਤਿਵਾੜੀ, ਗਿਆ ਪ੍ਰਸ਼ਾਦ ਤੇ ਮਹਾਂਵੀਰ ਸਿੰਘ ਉਹਨਾਂ ਨੂੰ ਉਮਰ ਕੈਦ ਤੇ ਕੁੰਦਨ ਲਾਲ ਨੂੰ 7 ਤੇ ਪ੍ਰੇਮ ਦੱਤ ਨੂੰ 5 ਸਾਲਾਂ ਦੀ ਜਿਹੜੀ ਹੈ ਸਜ਼ਾ ਤੇ ਦੇਸ਼ ਰਾਜ ਉਹਨਾਂ ਨੂੰ ਅਜੇ ਕੋਸ਼ ਨੂੰ ਜਤਿੰਦਰ ਸਨਿਆਲ ਜਿਹੜੇ ਬਰੀ ਕੀਤੇ ਜਾਂਦੇ ਹੈ। 1932 ਦੇ ਵਿਚ ਦੱਖਣੀ ਅਫਰੀਕੀ ਸਮਾਜ ਸੇਵੀ ਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਿਹੜਾ ਸੀ ਜਨਮ ਹੁੰਦਾ ਹੈ ਤੇ 1952 ਦੇ ਵਿਚ ਰੂਸੀ ਰਾਜਨੀਤੀ ਵੇਤਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਜਨਮ ਹੁੰਦਾ ਹੈ ਜੋ ਅਜੇ ਤੱਕ ਜਿਹੜਾ ਰੂਸ ਦੇ ਉੱਤੇ ਰਾਜ ਕਰ ਰਹੇ ਨੇ। 1963 ਦੇ ਵਿਚ ਅਮਰੀਕਨ ਰਾਸ਼ਟਰਪਤੀ ਜੇ ਐਫ ਕਨੇਡੀ ਜਿਹਨੇ ਬਾਕਮਾਲ ਕਾਰਜ ਕੀਤੇ ਹੈ, ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ, ਉਹਨਾਂ ਨੂੰ ਅੱਜ ਵੀ ਦਿਲਾਂ ਦੇ ਵਿਚ ਯਾਦ ਕੀਤਾ ਜਾਂਦਾ ਹੈ ਤੇ ਮੱਥਾ ਲਾਇਆ ਉਹਨਾਂ ਵੱਡੀਆਂ ਪਾਵਰਾਂ ਦੇ ਨਾਲ ਜੇ ਜਿਹੜੀਆਂ ਲਗਾਮਾਂ ਅੱਜ ਟਰੰਪ ਦੀਆਂ ਲਗਾਮਾਂ ਜਿਹੜੀਆਂ ਕਾਬੂ ਕਰ ਰਹੇ ਨੇ ਤੇ ਉਹ ਮੱਥਾ ਜਿਹੜਾ ਸੀ ਜੇ ਐਫ ਕਨੇਡੀ ਉਹਨਾਂ ਨੇ ਲਾਇਆ ਸੀ ਉਹਨਾਂ ਸਮਿਆਂ ਦੇ ਵਿਚ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜਾ ਵੀ ਭੁਗਤਣਾ ਪਿਆ। ਕਨੇਡੀ ਉਹਨਾਂ ਨੇ ਇੰਗਲੈਂਡ ਅਤੇ ਰੂਸ ਦੇ ਨਾਲ ਨਿਊਕਲੀਅਰ ਤਜਰਬਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖਤ ਕੀਤੇ ਸੀ 1963 ਦੇ ਵਿਚ ਤੇ 1985 ਚ ਅਮਰੀਕਾ ਨੇ ਐਲਾਨ ਕਰਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫੈਸਲੇ ਨੂੰ ਮੰਨਣ ਦਾ ਪਾਬੰਦ ਜਿਹੜਾ ਨਹੀਂ ਹੋਏਗਾ। 1997 ਦੇ ਵਿਚ ਪੰਜਾਬੀ ਦਾ ਨਾਟਕਕਾਰ, ਗਲਪ ਤੇ ਲੇਖਕ ਖੋਜੀ ਆਲੋਚਕ ਜਿਹੜੇ ਸਨ ਸੰਤ ਸਿੰਘ ਸੇਖੋ ਉਹਨਾਂ ਦਾ ਦੇਹਾਂਤ ਹੁੰਦਾ ਹੈ। ਤੇ ਇਸੇ ਤਰ੍ਹਾਂ ਦੋਸਤੋ ਇਨਕਲਾਬੀ ਲਹਿਰ ਦੀ ਆਗੂ ਦੁਰਗਾ ਭਾਬੀ ਦਾ ਜ਼ਿਕਰ ਆਇਆ ਸੰਖੇਪ ਦੇ ਵਿਚ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ 7 ਅਕਤੂਬਰ 1907 ਨੂੰ ਅਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਜਮਨਾ ਦੇਵੀ ਦੀ ਕੁੱਖੋਂ ਉਹਨਾਂ ਦਾ ਜਨਮ ਹੁੰਦਾ ਹੈ। ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਦੇ ਵਿਚੋਂ ਪੜ੍ਹਨ ਤੋਂ ਹਟਾ ਲਿਆ ਸੀ ਉਹਨੂੰ, ਕਿਉਂਕਿ ਸਕੂਲ ਦੇ ਵਿਚ ਕਿਸੇ ਨੇ ਕੰਨਾਂ ਦੇ ਵਿਚੋਂ ਪਾਏ ਬੂੰਦੇ ਜਿਹੜੇ ਸੀ ਉਹਦੇ ਲਾਹ ਲਏ ਸਨ। 1919 ਦੇ ਵਿਚ ਉਹਦਾ ਵਿਆਹ ਭਗਵਤੀ ਚਰਨ ਵੋਹਰਾ ਉਹਨਾਂ ਦੇ ਨਾਲ ਹੋ ਜਾਂਦਾ। ਉਹ ਪਤਨੀ ਦੇ ਰੋਜ਼ਾਨਾ ਵਿਹਾਰ ਅਤੇ ਗਤੀਵਿਧੀਆਂ ਨੂੰ ਦੇਖਦੀ ਤੇ ਉਹਨਾਂ ਦੇ ਕੋਲ 3 ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ। ਉਸਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ ਸਭ ਤੇ 3 ਤਰੀਕ ਤੇ ਦਸੰਬਰ ਦਾ ਮਹੀਨਾ 1925 ਨੂੰ ਲੜਕਾ ਉਹਨਾਂ ਦੇ ਘਰ ਪੈਦਾ ਹੁੰਦਾ ਹੈ ਜਿਸਦਾ ਨਾਂ ਵੀ ਸੁਚਿੰਦਰ ਸੱਚੀ ਰੱਖਿਆ ਗਿਆ। ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਦੇ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ ਸਨ ਤੇ ਭਗਵਤੀ ਚਰਨ ਵੋਹਰਾ ਖਤਰੇ ਨੂੰ ਜਿਹੜਾ ਵੇਖ ਕੇ ਕਲਕੱਤਾ ਚਲਿਆ ਜਾਂਦਾ ਹੈ। ਉੱਥੇ ਸਰਗਰਮੀਆਂ ਕਰਨ ਲੱਗ ਪੈਂਦਾ ਹੈ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕਲਕੱਤੇ ਜਾਣ ਦੇ ਲਈ ਦੁਰਗਾ ਭਾਬੀ ਜਿਹੜੀ ਹੈ ਉਹਨੂੰ ਜਿਹੜਾ ਪਤਨੀ ਬਣਾ ਕੇ ਅੰਗਰੇਜ਼ੀ ਮੇਮ ਦੇ ਰੂਪ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਕਲਕੱਤੇ ਪਹੁੰਚੀ ਜਿੱਥੇ ਭਗਵਤੀ ਪਹਿਲਾਂ ਹੀ ਜਿਹੜਾ ਉਹਦੀ ਉਡੀਕ ਕਰ ਰਿਹਾ ਸੀ। ਮਈ 1930 ਦੇ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਤੋਂ ਕੱਢਣ ਦੇ ਲਈ ਜਿਹੜਾ ਸੀ 1 ਜੂਨ 1930 ਦਾ ਜਿਹੜਾ ਦਿਨ ਫਿਕਸ ਕੀਤਾ ਗਿਆ ਸੀ, ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫੱਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ। ਫਿਰ 1 ਜੂਨ ਦਾ ਜਿਹੜਾ ਐਕਸ਼ਨ ਕਰਨ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੇ ਜਿਹੜੀ ਆਪ ਲੈ ਲਈ, ਪਰ ਗਰਮੀ ਜ਼ਿਆਦਾ ਹੋਣ ਦੇ ਨਾਲ ਘਰ ਦੇ ਵਿੱਚ ਰੱਖੇ ਬੰਬ ਫੱਟ ਗਏ ਜਿਸਦੇ ਕਰਕੇ ਉੱਥੋਂ ਬਚ ਕੇ ਨਿਕਲਣਾ ਪਿਆ ਤੇ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ 1930 ਨੂੰ ਫੈਸਲੇ ਦੇ ਮੁਤਾਬਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜ਼ਖਮੀ ਕਰ ਸੁੱਟਿਆ ਤੇ 1932 ਦੇ ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿੱਤਾ। ਛੇਤੀ ਹੀ ਉਹਨਾਂ ਦੀ ਰਿਹਾਈ ਹੋ ਗਈ ਤੇ 1934 ਦੇ ਵਿੱਚ 10ਵੀਂ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਪਏ। 1937 ਦੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਹਨਾਂ ਗਰੀਬ ਬੱਚਿਆਂ ਦੇ ਲਈ ਜਿਹੜਾ ਸੀ ਮਾਟੈਸਰੀ ਸਕੂਲ ਲਖਨਊ ਖੋਲ੍ਹ ਦਿੱਤਾ ਜੋ ਬਾਅਦ ਕਾਲਜ ਬਣ ਗਿਆ ਤੇ ਬਾਅਦ ਦੇ ਵਿੱਚ ਤੇ 90 ਸਾਲਾਂ ਦੀ ਉਮਰ ਦੇ ਵਿੱਚ 15 ਤਰੀਕ ਤੇ 10ਵੇਂ ਮਹੀਨੇ 1999 ਨੂੰ ਉਹਨਾਂ ਦਾ ਲਖਨਊ ਦੇ ਵਿੱਚ ਦੇਹਾਂਤ ਹੁੰਦਾ ਹੈ। ਜੀ ਦੋਸਤੋ, ਇਸੇ ਤਰ੍ਹਾਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੱਲਦਿਆਂ ਗੱਲਾਂ ਬਾਤਾਂ ਕਰਦਿਆਂ ਕੀ ਕਹਿੰਦੀਆਂ ਨੇ ਖਬਰਾਂ, ਤੇ ਨਾਲ ਨਾਲ ਅੱਗੇ ਜਾ ਕੇ 15-20 ਮਿੰਟਾਂ ਬਾਅਦ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ ਤੇ ਗੱਲਾਂ ਬਾਤਾਂ ਕਰਾਂਗੇ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਨਾਲ ਨਾਲ ਜੇ ਤੁਹਾਡਾ ਵਿੱਚ ਕੋਈ ਸਵਾਲ ਹੋਵੇਗਾ ਤਾਂ ਲਿਖਤੀ ਵੀ ਸਾਂਝਾ ਕਰ ਸਕਦੇ ਹੋ, ਤੇ ਨਹੀਂ ਤਾਂ ਫਿਰ ਆਖਰ ਦੇ ਵਿੱਚ ਜਦੋਂ ਸੈਣੀ ਸਾਹਿਬ ਦੇ ਨਾਲ ਸਮਾਪਤੀ ਕਰਾਂਗੇ ਤੇ ਲਾਈਨ ਜਿਹੜੀ ਆ ਤੁਸੀਂ ਮਿਲਾ ਸਕਦੇ ਹੋ ਤੇ ਆਪਣੀ ਗੱਲਬਾਤ ਜਿਹੜੀ ਆ ਰੱਖ ਸਕਦੇ ਹੋ। ਤੇ ਲਓ ਫਿਰ ਚੱਲਦੇ ਆ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰਦੇ ਆ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ, ਉਹ ਚਾਹੇ ਪੰਜਾਬ ਦੀ ਸਿਆਸਤ ਹੋਵੇ, ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਹੋਵੇ ਆਪਣੀ ਸਿਆਸਤ ਆਪਣੇ ਪ੍ਰਦੇਸ਼ਾਂ ਦੀ, ਤੇ ਹਰ ਪਾਸੇ ਕਿਤੇ ਨਾ ਕਿਤੇ ਕੁਝ ਜਿਹੜਾ ਵਾਪਰ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਸਿਆਸੀ ਤਾਪਮਾਨ ਵੱਧ ਰਿਹਾ? ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ CBI ਤੇ ED ਦੀ ਵੱਧਦੀ ਜਿਹੜੀ ਸਰਗਰਮੀ ਹੈ, ਤੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਨਾਲ ਜੁੜੀ ਜਾਂਚ ਚੱਲ ਰਹੀ ਹੈ ਤੇ ਅੱਜ ਦਿਖੇ ਨਹੀਂ ਨੇ ਕਿਤੇ। ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਤੱਕ ਦੀ ਪਹੁੰਚ ਹੋਈ ਹੈ ਤੇ ਗਮਾਂਡਾ ਮਾਮਲੇ ਦੇ ਵਿੱਚ ਹਾਈਕੋਰਟ ਦਾ ED ਨੂੰ ਨੋਟਿਸ ਹੋ ਗਿਆ, ਤੇ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਅੱਗੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਨ ਵੱਲੋਂ ਆਪਣਾ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਜੰਤਰ ਮੰਤਰ ਉੱਤੇ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦਾ ਜਿਹੜਾ ਪ੍ਰਦਰਸ਼ਨ, ਤੇ ਰੂਸ ਯੁਕਰੇਨ ਸੰਕਟ ਦੇ ਵਿੱਚ ਭਾਰਤ ਦੀ ਭੂਮਿਕਾ, ਫਰਾਂਸ ਦੇ ਵਿੱਚ ਵਿਦਿਆਰਥੀ ਅੰਦੋਲਨ ਜਿਹੜਾ ਹੈ ਸੋਮਵਾਰ ਤੋਂ ਸ਼ੁਰੂ ਹੋਇਆ, ਵੀਕਐਂਡ ਦੇ ਵਿੱਚ ਵੀ ਚੱਲਿਆ, ਕੋਸ਼ਿਸ਼ ਸੀ ਕਿ ਮੰਗਲਵਾਰ ਕੱਲ ਬੀਤੇ ਦੇ ਵਿੱਚ ਜਿਹੜਾ ਖਤਮ ਹੋ ਜਾਏਗਾ, ਪਰ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਕਰੋਨ ਸਰਕਾਰ ਜਿਹੜੀ ਹੈ ਦੋ ਚਿੱਤੀ ਦੇ ਵਿੱਚ ਪਈ ਹੋਈ ਹੈ। ਪਾਕਿਸਤਾਨ, ਤੁਰਕੀ, ਸਾਊਦੀ ਅਰਬ ਦੀ ਰੱਖਿਆ ਸਾਂਝ ਅਤੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੱਤਿਆ ਸਮੇਤ ਕਈ ਜਿਹੜੀਆਂ ਅਹਿਮ ਖਬਰਾਂ ਨੇ, ਤੇ ਇਹਦੇ ਵਿੱਚ ਸਵਾਲ ਸਿਰਫ ਇਹੀ ਨਹੀਂ ਹੈ ਕਿ ਖਬਰਾਂ ਦੇ ਵਿੱਚ ਕੀ ਕੁਝ ਹੋ ਰਿਹਾ, ਸਵਾਲ ਨਾਲ ਇਹ ਵੀ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਦੀ ਸਿਆਸਤ ਕੀ ਹੈ। ਉਹਨੂੰ ਸਮਝਣ ਦੇ ਲਈ ਸਾਡੇ ਨਾਲ ਜੁੜਨਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੀ 2027 ਦੀ ਰਾਜਨੀਤੀ ਕਿੱਧਰ ਜਾ ਰਹੀ ਹੈ, ਆਮ ਲੋਕਾਂ ਨੂੰ ਇਸ ਸਭ ਦਾ ਕੀ ਅਸਰ ਜਿਹੜਾ ਦੇਖਣ ਨੂੰ ਤੇ ਜਿਹੜਾ ਉਹਨਾਂ ਦੀਆਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕਰੇਗਾ, ਆਪਣੀ ਰਾਏ ਜਿਹੜੀ ਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਦਿਓ, ਤੇ ਪ੍ਰੋਗਰਾਮ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰੋ ਜੋ ਪੰਜਾਬ ਦੀ ਸਿਆਸਤ ਤੇ ਦੁਨੀਆਂ ਦੀਆਂ ਅਹਿਮ ਘਟਨਾਵਾਂ ਜਾਂ ਖਬਰਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਚਾਹੁੰਦੇ ਨੇ ਤੇ ਸਮਝਦੇ ਨੇ। ਤੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਲਾਈਕ ਤੇ ਸ਼ੇਅਰ ਕਰੋ ਦੋਸਤੋ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ, ਇੰਨੀ ਕੁ ਸਾਡੀ ਗੁਜ਼ਾਰਿਸ਼ ਆ, ਹੋਰ ਤੁਹਾਡੇ ਕੋਲ ਕੁਝ ਨਹੀਂ ਮੰਗਦੇ। ਤੇ ਲਓ ਫਿਰ ਪੰਜਾਬ ਦੀਆਂ ਪਹਿਲੀਆਂ ਖਬਰਾਂ ਦੇ ਨਾਲ ਕਰਦਿਆਂ ਸ਼ੁਰੂਆਤ, ਕੀ ਕੁਝ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ। ਗੱਲਬਾਤ ਸ਼ੁਰੂ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਤੋਂ। ਅੱਜ ਜਿਹੜਾ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਏ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਤੇ ਦਿਨੀ ਮਿਲਣ ਵਾਲੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਜਾਂਚਨਾ ਜਿਹੜੀ ਕੀਤੀ ਹੈ। ਇਸੇ ਸੰਬੰਧੀ ਉਨ੍ਹਾਂ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ 10 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਜਿਹੜੀਆਂ ਨੇ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਸੀ। ਅੱਜ ਇਸੇ ਸੰਬੰਧ ਦੇ ਵਿੱਚ ਜਸਵੰਤ ਸਿੰਘ ਪੁੜੈਨ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਂਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਸੌਂਪੀ ਹੈ। ਉਨ੍ਹਾਂ ਨੇ ਜਥੇਦਾਰ ਦੇ ਕੋਲ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ ਜਿਸ ਦਾ ਉਨ੍ਹਾਂ ਨੂੰ ਜਿਹੜਾ ਅਹਿਸਾਸ ਹੈ। ਪੁੜੈਨ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀਗੀ ਤੇ ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀਗੀ ਤੇ ਉਨ੍ਹਾਂ ਇਸ ਭੁੱਲ ਦੇ ਲਈ ਖਿਮਾ ਜਾਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਹੋਏਗਾ ਉਸਨੂੰ ਉਹ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਹ ਹੋਈ ਅਵੱਗਿਆ ਦੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੇ ਤਾਂ ਜੋ ਉਹ ਸੁਰਖਰੂ ਹੋ ਕੇ ਵਿਚਾਰ ਜਿਹੜਾ ਫਿਰ ਤੋਂ ਵਿਚਰ ਸਕਣ ਤੇ ਉਹਨਾਂ ਦੇ ਮਨ ਦੇ ਉੱਤੇ ਕੋਈ ਬੋਝ ਨਾ ਰਵੇ। ਸਕੱਤਰਿਤ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਵੀ ਕਿਹਾ ਕਿ ਜਸਵੰਤ ਸਿੰਘ ਪੁੜੈਨ ਦੇ ਵੱਲੋਂ ਦਿੱਤੀ ਗਈ ਜਿਹੜਾ ਦਿੱਤਾ ਗਿਆ ਸਪਸ਼ਟੀਕਰਨ ਹੈ ਉਹਦੇ ਉੱਤੇ ਕਈ ਕੀਤੀ ਖਿਮਾ ਜਾਚਨਾ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਜਿਹੜਾ ਵਿਚਾਰ ਕੇ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਕੀਤਾ ਜਾਏਗਾ। ਉਨ੍ਹਾਂ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਨਾਨਕਸਰ ਜਗਰਾਓਂ ਵਾਲੇ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਖਿਮਾ ਜਾਂਚਨਾ ਪੱਤਰ ਜਿਹੜਾ ਸੌਂਪਿਆ ਸੀਗਾ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਪਾਸੇ ਪੰਜਾਬ ਦੇ ਵਿੱਚ ਰੇਡਾਂ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਪਟਿਆਲਾ ਧਰਮਕੋਟ ਤੇ ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਜਿਹੜੀ ਚੋਣ ਰੱਦ ਕਰ ਦਿੱਤੀ ਹੈ ਤੇ ਨਿਆਇਕ ਨਿਗਰਾਨੀ ਹੇਠ ਚੋਣਾਂ ਕਰਵਾਉਂਦੇ ਆਦੇਸ਼ ਜਿਹੜੇ ਨੇ ਲਾਗੂ ਕਰ ਦਿੱਤੇ ਨੇ। ਇਸੇ ਤਰ੍ਹਾਂ PCPCL ਜਿਹੜਾ ਉਹਦੀਆਂ ਬਹੁਤ ਸਾਰੀਆਂ ਖ਼ਬਰਾਂ ਨੇ। ਪੰਜਾਬ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ। CMD ਨੇ ਇਹ ਜਿਹੜੀ ਗੱਲ ਕਹੀ ਹੈ। ਸਰਕਾਰੀ ਵਿਭਾਗਾਂ ਦੇ ਵੱਲ ਬਕਾਇਆ ਜਿਹੜਾ 2500 ਕਰੋੜ ਰੁਪਏ ਦੀ ਵਸੂਲੀ ਦੇ ਲਈ ਯਤਨ ਜਿਹੜੇ ਨੇ ਤੇਜ਼ ਕਰ ਦਿੱਤੇ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਜਿਹੜੇ ਨੇ ਚੇਅਰਮੈਨ ਕਮ ਮੈਨੇਜਿੰਗ ਜਿਹੜੇ ਨੇ ਡਾਇਰੈਕਟਰ CMD ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕੀਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਤੇ ਖਪਤਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟਰਾਂਸਮਿਸ਼ਨ ਯਾਨੀ ਕਿ ਬਿਜਲੀ ਸੰਚਾਰਨ ਸਮਰੱਥਾ ਨੂੰ ਵਧਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਰਸਮੀ ਗੱਲਬਾਤ ਦੇ ਦੌਰਾਨ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਬਿਜਲੀ ਉਤਪਾਦਨ ਵਧਾਉਣ ਦੇ ਉੱਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ PSPCL ਟਰਾਂਸਮਿਸ਼ਨ ਨੈਟਵਰਕ ਨੂੰ ਮਜ਼ਬੂਤ ਕਰੇਗੀ ਜੋ ਕਿ ਗ੍ਰਿਡ ਦੀ ਸਥਿਰਤਾ ਅਤੇ ਮੌਜੂਦਾ ਬਿਜਲੀ ਦੀ ਸੁਚੱਜੀ ਵੰਡ ਦੇ ਲਈ ਬਹੁਤ ਜ਼ਰੂਰੀ ਹੈ। CMD ਨੇ ਇਹ ਵੀ ਵਿਚਾਰ ਦੇ ਵਿੱਚ ਦੱਸਿਆ ਕਿ ਇਸ ਝੋਨੇ ਦੇ ਸੀਜ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਸਾਂਝੇ ਕੀਤੇ ਨੇ। ਇਸ ਵਾਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਸਰਵ ਉੱਚ ਪੱਧਰ ਦੇ ਉੱਤੇ ਪਹੁੰਚੀ ਹੈ ਤੇ ਕਈ ਦਿਨਾਂ ਤੱਕ 16,500 ਮੈਗਾਵਾਟ ਤੋਂ ਉੱਪਰ ਜਿਹੜੀ ਬਣੀ ਰਹੀ ਦੱਸੀ ਗਈ ਹੈ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰੀਏ ਤੇ ED ਦੀ ਰੇਡ, ਹਾਈਕੋਰਟ ਦੇ ਵੱਲੋਂ ED ਨੂੰ ਨੋਟਿਸ ਜਾਰੀ ਹੋ ਗਿਆ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗ ਲਿਆ। ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਵਾਈ ਹੋਈ ਹੈ ਤੇ ਹੁਣ 28 ਅਕਤੂਬਰ ਨੂੰ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਉਹਦੇ ਉੱਤੇ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਗਮਾਂਡਾ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਮਗਰੋਂ ED ਨੂੰ ਨੋਟਿਸ ਜਾਰੀ ਕਰ ਦਿੱਤਾ। ਹਾਈ ਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ED ਨੂੰ ਇਸ ਮਾਮਲੇ ਦੇ ਉੱਤੇ 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ। ਹੁਣ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ। ਅੱਜ ਅਦਾਲਤ ਦੇ ਵਿੱਚ ED ਨੇ ਜਵਾਬ ਲਈ 2 ਹਫ਼ਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀਗੀ। ਪੰਜਾਬ ਸਰਕਾਰ ਨੇ ਗਮਾਂਡਾ ਦਫ਼ਤਰ ਦੀ ED ਦੇ ਵੱਲੋਂ 22 ਤੋਂ 24 ਸਤੰਬਰ ਤੱਕ ਕੀਤੀ ਤਲਾਸ਼ੀ ਤੇ ਸਰਵੇਖਣ ਨੂੰ ਚੁਣੌਤੀ ਦਿੱਤੀ ਹੈ ਤੇ ਇਸ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਵਾਲੀ ਸੂਚੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਤੇ ED ਤੋਂ ਇਲਾਵਾ ਹੋਰਨਾਂ ਨੂੰ ਵੀ ਧਿਰ ਬਣਾਇਆ। 22 ਤੋਂ 24 ਸਤੰਬਰ ਤੱਕ ਗਮਾਂਡਾ ਦਫ਼ਤਰ ਦੀ ED ਵੱਲੋਂ 50 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ ਸੀ ਤੇ ਦਫ਼ਤਰੀ ਰਿਕਾਰਡ ਦੇ 30 ਤੋਂ ਵੱਧ ਬੈਗ ਜ਼ਬਤ ਕੀਤੇ ਗਏ ਸਨ ਤੇ ਉੱਥੇ ਗੱਡੀਆਂ ਵੀ ਇਹਨਾਂ ਨੇ ਤੋੜੀਆਂ ਸੀ, ਵਿਰੋਧ ਪ੍ਰਦਰਸ਼ਨ ਕੀਤੇ ਸੀ ਤੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਕਾਪੀ ਕੀਤਾ ਗਿਆ ਸੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਜਾਂਚ ਤ੍ਰਿਉਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰਾਂ ਦੇ ਨਾਲ ਸੰਬੰਧਿਤ 238 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਬਾਰੇ CBI ਦੀ FIR ਦੇ ਆਧਾਰ ਦੇ ਉੱਤੇ ਸ਼ੁਰੂ ਕੀਤੀ ਗਈ ਦੱਸੀ ਗਈ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਤੇ ਨਾ ਹੀ ਕਿਸੇ ਗਮਾਂਡਾ ਅਧਿਕਾਰੀ ਦਾ ਨਾਂ ਹੈ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਤਲਾਸ਼ੀ ਅਤੇ ਸਰਵੇਖਣ ਦੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਦੂਸਰੇ ਪਾਸੇ ਜੋ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ ਰਹੀਆਂ ਨੇ ਅੱਜ ਉਸੇ ਤਾਦਾਦ ਦੇ ਵਿੱਚ ਜਿਹੜੀਆਂ ਚੱਲਦੀਆਂ ਰਹੀਆਂ ਨੇ ਅੱਗੇ ਵੀ। ਪੰਜਾਬ ਦੇ ਵਿੱਚ ਜਿਹੜਾ ਕਰਪਸ਼ਨ ਕੇਸ ਹੈ, CBI ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਤਲਬ ਕੀਤੇ ਗਏ ਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਥਾਵਾਂ ਦੇ ਉੱਤੇ ਰਾਤ ਜਿਹੜੀ ਹੈ CBI ਛਾਪੇਮਾਰੀ ਤੋਂ ਬਾਅਦ ਕਾਰਵਾਈ ਜਿਹੜੀ ਕੀਤੀ ਗਈ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ ਚ ਅੱਜ ਦੁਪਹਿਰ 2:30 ਵਜੇ ਜਿਹੜਾ ਸੈਕਟਰ 30 ਸਥਿਤ CBI ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ। CBI ਦੇ ਵੱਲੋਂ ਰਾਜਵੀਰ ਸਿੰਘ ਘੁੰਮਣ ਅਤੇ 5 ਹੋਰਨਾਂ ਦੇ ਖਿਲਾਫ਼ FIR ਜਿਹੜੀ ਆ ਦਰਜ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਵੱਖ ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। FIR ਦੇ ਵਿੱਚ ਨਾਮਜ਼ਦ ਹੋਰ ਵਿਅਕਤੀਆਂ ਜਿਹੜੇ ਕਿ ਨਿਤਿਨ ਗੋਹਲ, ਜਿਤਿਨ ਗੋਹਲ ਤੇ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ RS ਨਾਗਰਾ ਨੇ। ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਘੁੰਮਣ ਅੱਜ CBI ਅੱਗੇ ਪੇਸ਼ ਹੋਣਗੇ ਜਾਂ ਨਹੀਂ, ਪਰ ਸ਼ਾਮ ਤੱਕ ਜੋ ਖ਼ਬਰਾਂ ਮਿਲੀਆਂ ਉਹ ਪੇਸ਼ ਨਹੀਂ ਹੋਏ ਨੇ ਤੇ ਉਹਦੀ ਹੋਰ ਵੀ ਅੱਗੇ ਜਾ ਕੇ ਅਪਡੇਟ ਸਾਂਝੀ ਕਰਦੇ ਆਂ। ਵਿਸਤਾਰ ਚ ਖ਼ਬਰ ਹੈ, CBI ਨੇ ਲੰਘੇ ਦਿਨ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ 8 ਥਾਵਾਂ ਦੇ ਉੱਤੇ ਇਕੋ ਸਮੇਂ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਵਿਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ ਸੰਗਰੂਰ ਦੇ ਪਿੰਡ ਘਰਾਚੋ ਸਥਿਤ ਘੁੰਮਣ ਦਾ ਜਿਹੜਾ ਸੀ ਘਰ ਅਤੇ ਮੁਹਾਲੀ ਦੇ ਫੇਜ 11 ਦੇ ਵਿਚ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਰਿਹਾਇਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਤੇ ਗੁਰਦਾਸਪੁਰ ਵਿਚ ਵੀ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 5:30 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੀ ਹੈ। CBI ਦੇ ਅਨੁਸਾਰ ਤਲਾਸ਼ੀ ਦੇ ਦੌਰਾਨ ਜਿਹੜੇ ਨੇ ਲੈਪਟਾਪ, ਮੋਬਾਈਲ ਫੋਨ ਅਤੇ ਕਈ ਅਹਿਮ ਦਸਤਾਵੇਜ਼ ਜਿਹੜੇ ਜ਼ਬਤ ਕੀਤੇ ਗਏ ਨੇ ਤੇ ਪਰ ਮਾਨ ਸਾਹਿਬ ਕਹਿੰਦੇ ਨੇ ਇਹ ਕੁਝ ਨਹੀਂ ਮਿਲਿਆ ਤੇ ਆਪਾਂ ਹੀ ਕਲੀਨ ਚਿੱਟ ਦੇ ਰਹੇ ਨੇ ਆਪਣੇ ਆਪ ਨੂੰ। ਦੂਸਰੇ ਪਾਸੇ ਥਰਥੱਲੀ ਜਿਹੜੀ ਆ ਪੰਜਾਬ ਦੇ ਵਿਚ ਤੇ ਪਰਚਾ ਦਿੱਲੀ ਦੇ ਵਿਚ। ਭ੍ਰਿਸ਼ਟਾਚਾਰ ਮਾਮਲੇ ਦੇ ਵਿਚ CBI ਨੇ ਨਵੀਂ ਦਿੱਲੀ ਚ ਦਰਜ ਜਿਹੜਾ ਕਿਉਂ ਕੀਤਾ ਹੈ, FIR ਜਿਹੜੀ ਦਰਜ ਉੱਥੇ ਕਿਉਂ ਕੀਤੀ ਹੈ? ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਜਾਣਿਆਂ ਤੇ ਜਿਹੜਾ ਨਵੀਂ ਦਿੱਲੀ ਦੇ ਥਾਣਾ EO2 ਦੇ ਵਿਚ FIR ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ CBI ਨਵੀਂ ਦਿੱਲੀ ਦੇ ASP ਸ੍ਰੀ KL ਮੋਸੇਸ ਨੂੰ ਜਿਹੜੀ ਸੌਂਪੀ ਗਈ ਹੈ। CBI ਨੇ FIR ਨੰਬਰ RC 22-02-026-E-0013 ਦਰਜ ਕੀਤੀ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 5 ਅਕਤੂਬਰ ਨੂੰ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਤੇ 6 ਤਰੀਕ ਨੂੰ ਛਾਪਾ ਵੱਜ ਗਿਆ। CBI ਦੇ ਵੱਲੋਂ ਅੱਜ ਜਨਤਕ ਕੀਤੀ FIR ਦੇ ਅਨੁਸਾਰ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਫੌਰੀ ED ਨੇ ਈਮੇਲ ਜ਼ਰੀਏ DGP ਪੰਜਾਬ ਨੂੰ ਲਿਖੇ ਪੱਤਰਾਂ ਦੀ ਕਾਪੀ CBI ਨੂੰ ਭੇਜ ਦਿੱਤੀ ਸੀ। CBI ਨੇ 5 ਅਕਤੂਬਰ ਦੀ ਰਾਤ 11:49 ਦੇ ਉੱਤੇ FIR ਦਰਜ ਕਰ ਜਿਹੜੀ ਸੀ ਕਰ ਦਿੱਤੀ ਸੀ ਤੇ ਲੰਘੇ ਕੱਲ CBI ਨੇ ਕਰੀਬ 5 ਵਜੇ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ। ਇਸ FIR ਦੇ ਵਿਚ ED ਦੇ ਸਹਾਇਕ ਡਾਇਰੈਕਟਰ ਅਕਸ਼ੇ ਕੁਮਾਰ ਜਿਹੜੇ ਨੇ ਸ਼ਿਕਾਇਤਕਰਤਾ ਨੇ ਤੇ ਖਾਸ ਗੱਲ ਇਹ ਵੀ ਰਹੀ ਕਿ CBI ਨੇ ਇਸ ਮਾਮਲੇ ਦੀ FIR ਜਿਹੜੀ ਹੈ ਪੰਜਾਬ ਦੀ ਬਜਾਏ ਦਿੱਲੀ ਦੇ ਵਿਚ ਦਰਜ ਕੀਤੀ। ED ਨੇ CBI ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਭੇਜੀ। FIR ਦੇ ਵਿਚ ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਲ, ਜਿਤਿਨ ਗੋਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਤੇ RS ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਇਹਦੇ ਵਿਚ ਨਾਮਜ਼ਦ ਕੀਤੇ ਗਏ ਨੇ। ਇਸ ਮੁੱਦੇ ਨੂੰ ਲੈ ਕੇ ਜਿਹੜਾ ਹੋਰ ਵੀ ਵਿਵਾਦ ਵੱਧ ਰਿਹਾ, CBI ਅੱਗੇ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ, ਜੋ ਸ਼ਾਮ ਤੱਕ ਖ਼ਬਰ ਆ ਗਈ। ਜਾਂਚ ਅਧਿਕਾਰੀ ਕਰਦੇ ਰਹੇ ਨੇ ਉਨ੍ਹਾਂ ਦੀ ਉਡੀਕ ਤੇ ਮੁੱਖ ਮੰਤਰੀ ਦਫ਼ਤਰ ਨੇ ਸਮਨ ਮਿਲਣ ਤੋਂ ਇਨਕਾਰ ਕੀਤਾ। ਪੰਜਾਬ ਸਰਕਾਰ ਜਿਹੜੀ ਹੈ ਪਹੁੰਚ ਗਈ ਹੈ ਸੁਪਰੀਮ ਕੋਰਟ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਤੋਂ ਬਾਅਦ ਤੱਕ ਵੀ ਜਿਹੜਾ ਰਾਜਵੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ ਪਰ ਉਹ ਨਜ਼ਰ ਹੀ ਨਾ ਪਏ। ਪੰਜਾਬ ਸਰਕਾਰ ਵੱਲੋਂ CBI ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਸਪੈਸ਼ਲ ਲੀਵ ਪਟੀਸ਼ਨ SLP ਦਾਇਰ ਕੀਤੀ ਗਈ ਹੈ ਜਿਹਦੀ ਸੁਣਵਾਈ 1-2 ਦਿਨਾਂ ਦੇ ਵਿਚ ਹੋਣੀ ਹੈ ਤੇ ਸਿਖਰਲੀ ਅਦਾਲਤ ਦੇ ਵਿਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ OSD ਰਾਜਵੀਰ ਘੁੰਮਣ ਨੇ ਜਿਹੜਾ CBI ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੇ ਵਿਚ ਰਾਹਤ ਮਿਲਣ ਦੀ ਜਿਹੜੀ ਹੈ ਝਾਕ ਰੱਖ ਰਹੇ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ED ਵੱਲੋਂ DGP ਪੰਜਾਬ ਨੂੰ ਲਿਖੇ ਪੱਤਰਾਂ ਦੇ ਆਧਾਰ ਦੇ ਉੱਤੇ CBI ਨੇ ਰਾਜਵੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਜਿਹੜੇ ਨਾਮ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੈ ਉਹਦੇ ਉੱਤੇ ਜਿਹੜੀ ਹੈ ਅਣਪਛਾਤਿਆਂ ਦੇ ਉੱਤੇ FIR ਦਰਜ ਕੀਤੀ ਹੈ ਤੇ CBI ਦੇ ਵੱਲੋਂ 2 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਦੱਸੀ ਗਈ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾ ਜਿਹੜਾ ਅੱਜ ਪਹਿਲਾ ਜਿਹੜਾ ਕਹਿ ਸਕਦੇ ਹਾਂ ਕਿ ਬਿਆਨ ਆਇਆ ਇਸ ਸਾਰੇ ਮਸਲਿਆਂ ਦੇ ਦੌਰਾਨ, ਕਹਿੰਦੇ ਨੇ ਕਿ ਭਾਜਪਾ ਦਾ ਕੰਮ ਕਰਨ ਦਾ ਇਹੋ ਹੀ ਤਰੀਕਾ ਹੈ, 7-8 ਘੰਟਿਆਂ ਦੇ ਵਿਚ ਕੁਝ ਨਹੀਂ ਮਿਲਿਆ। CM ਮਾਨ ਸਾਹਿਬ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਆਪਣੇ ਵਿਸ਼ੇਸ਼ ਕਾਰਜ ਅਧਿਕਾਰੀ OSD ਦੇ ਘਰ ਛਾਪੇਮਾਰੀ ਕੀਤੇ ਜਾਣ ਤੋਂ 1 ਦਿਨ ਬਾਅਦ ਬੁੱਧਵਾਰ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਉੱਤੇ ਛਾਪੇਮਾਰੀ ਕਰਵਾਉਣਾ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੇ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲ ਸਕਿਆ। ਕਹਿੰਦੇ ਜੀ ਬਾਕੀ ਦੇਖਦੇ ਹਾਂ ਜੀ ਪੈਕਟ ਖੋਲਦੇ ਨੇ ਕੀ ਕੁਝ ਵਿੱਚੋਂ ਨਿਕਲੇਗਾ ਅੱਗੇ ਜਾ ਕੇ। ਚਲੋ ਸਰਕਾਰੀ ਧਿਰਾਂ ਤਾਂ ਕਹਿੰਦੀਆਂ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਚੋਣਾਂ ਦਾ ਮਾਹੌਲ ਲੱਗ ਗਿਆ ਇਸ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਨੇ ਜੀ ਇਹ ਕਰਨਾ ਚਾਹੁੰਦੇ ਨੇ ਜੀ ਪਰ ਇਹ ਵੀ ਸਿਆਸਤ ਚੱਲਦੀ ਹੈ ਵਿੱਚ। ਤੇ ਬਾਕੀ ਤੁਸੀਂ ਦੱਸ ਸਕਦੇ ਹੋ ਭਾਈ ਜੋ ਕੁਝ ਵਾਪਰਿਆ ਚੰਗਾ ਵਾਪਰਿਆ ਜਾਂ ਮਾੜਾ ਵਾਪਰਿਆ ਜਾਂ ਜਿਵੇਂ ਕਿ ਕਹਿ ਰਹੇ ਨੇ 3 ਕਰੋੜ ਲੋਕਾਂ ਪੰਜਾਬੀਆਂ ਦਾ ਹੱਕ ਜਿਹੜਾ ਖੋਹਿਆ ਜਾ ਰਿਹਾ ਇਹ ਕਹਿੰਦੇ ਨੇ ਤੇ ਪੰਜਾਬੀ ਖੁਸ਼ ਵੀ ਨੇ ਵਿੱਚ। ਰਾਜਵੀਰ ਘੁੰਮਣ ਦੀ ਅਰਜ਼ੀ ਦੇ ਉੱਤੇ CBI ਨੂੰ ਜਿਹੜਾ ਨੋਟਿਸ ਜਾਰੀ ਹੋ ਗਿਆ ਉਹ ਕਾਹਤੋਂ ਹੋਇਆ ਉਹਦਾ ਕਾਰਨ ਬਣਿਆ ਘੁੰਮਣ ਨੇ ਕਿਹਾ CBI ਨੇ ਅਦਾਲਤ ਤੋਂ FIR ਅਪਲੋਡ ਕਰਨ ਦੀ ਛੋਟ ਲੈ ਕੇ ਖੁਦ ਹੀ ਜਿਹੜਾ ਮੀਡੀਆ ਨੂੰ ਕਰਵਾ ਦਿੱਤੀ ਹੈ ਉਪਲਬਧ ਕਿਉਂਕਿ ਪਬਲਿਕ ਹੋ ਗਈ ਇਹ ਤੇ ਇਹਦੇ ਬਾਰੇ ਉਹ ਰੋਲਾ ਪਾ ਰਹੇ ਨੇ ਹੁਣ। ਚੰਡੀਗੜ੍ਹ ਦੀ CBI ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਦਾਇਰ ਅਰਜ਼ੀ ਦੇ ਉੱਤੇ ਕੇਂਦਰੀ ਜਾਂਚ ਬਿਊਰੋ CBI ਨੂੰ ਜਿਹੜਾ ਨੋਟਿਸ ਜਾਰੀ ਕੀਤਾ ਹੈ। OSD ਰਾਜਵੀਰ ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਜਿਹੜਾ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਰਾਜਵੀਰ ਘੁੰਮਣ ਨੇ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਿ CBI ਨੇ ਜਿਹੜਾ ਉਨ੍ਹਾਂ ਦੇ ਵਿਰੁੱਧ ਦਰਜ ਕੇਸ ਦੇ ਨਾਲ ਸੰਬੰਧਿਤ FIR ਜਿਹੜੀ ਹੈ ਉਹ ਆਪਣੀ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ CBI ਨੇ ਮੀਡੀਆ ਤੇ ਆਮ ਜਨਤਾ ਤੱਕ ਇਹ FIR ਜਿਹੜੀ ਆ ਪਹੁੰਚਾ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਅਕਸ ਕਹਿੰਦੇ ਖਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਨੇ ਫੈਰੀ ਸੋਫਤ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਦੀ ਮਾਨਹਾਨੀ ਦਾ ਸਪਸ਼ਟ ਮਾਮਲਾ ਹੈ ਤੇ ਉਨ੍ਹਾਂ ਮੰਗ ਕੀਤੀ ਹੈ ਜਿਹੜੀ ਭਾਈ ਪੰਜਾਬੀਆਂ ਦੀ ਮਾਨਹਾਨੀ ਹੋ ਰਹੀ ਹੈ ਉਹ ਕਿੱਥੇ ਰਹੇਗੀ, ਤੁਹਾਨੂੰ ਆਪਣੀ ਪਈ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ FIR ਨੂੰ ਜਨਤਕ ਕਰਨ ਤੱਕ ਦੀਆਂ ਘਟਨਾਵਾਂ ਦੇ ਕਰਮ ਦਾ ਜਿਹੜਾ ਰਿਕਾਰਡ ਲਿਆਉਣ, ਕੇਸ ਦੀ ਜਾਂਚ ਕਰ ਰਹੀ CBI ਦੀ ਜਿਹੜੀ ਪੂਰੀ ਟੀਮ ਅਤੇ CBI ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀ ਖਿਲਾਫ਼ ਜਿਹੜਾ ਹੈ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ CBI ਨੂੰ 12 ਅਕਤੂਬਰ 2026 ਨੂੰ ਜਵਾਬ ਦਾਖਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ। ਪਰ ਇੰਨਾ ਹੀ ਮਾਨਹਾਨੀ ਦਾ ਹੈਗਾ ਤੇ ਗ੍ਰਿਫ਼ਤਾਰੀ ਦਿਓ ਭਾਈ, ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰੋ। ਜੇ ਤੁਸੀਂ ਕੁਝ ਕੀਤਾ ਨਹੀਂ ਹੈ ਤੇ ਸਾਫ਼ ਸੁਥਰੇ ਬਾਹਰ ਆਓਗੇ ਸਮਾਂ ਕਿ ਤੁਸੀਂ ਤਾਂ ਉਹਦੇ ਵਿੱਚੋਂ ਆਪਣੀ ਪੋਲੀਟਿਕਸ ਵੀ ਚਮਕਾਓਗੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ, ਜਾਓ ਮੇਲ ਕਰੋ ਉਹਨਾਂ ਦੇ ਨਾਲ, ਜਾਣੀ ਕਿ ਬੈਠ ਕੇ ਤਸੱਲੀ ਕਰਵਾਓ ਉਹਨਾਂ ਦੀ ਭਾਈ ਭਾਈ ਕੋਈ ਘਾਟਾ ਵਾਧਾ ਨਹੀਂ ਕੀਤਾ, ਕੋਈ ਇਹਦੇ ਵਿੱਚ ਕਰਪਸ਼ਨ ਦਾ ਮਾਮਲਾ ਨਹੀਂ ਹੈ, ਅਸੀਂ ਤੁਹਾਨੂੰ ਕੋਆਪਰੇਟ ਕਰ ਰਹੇ ਹਾਂ ਤੇ ਤੁਸੀਂ ਸਾਡਾ ਜੋ ਵੀ ਗੱਲਬਾਤ ਪੁੱਛਣੀ ਹੈ ਪੁੱਛੋ, ਕਰ ਦਿਓ ਮੀਡੀਆ ਦੇ ਵਿੱਚ ਕਰ ਦਿਓ ਜਾਂ ਆਨਲਾਈਨ ਹੀ ਸਾਰਾ ਕੁਝ ਕਰ ਦਿਓ, ਨਸ਼ਰ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਓ। ਪਰ ਤੁਸੀਂ ਤਾਂ ਆਪ ਜਿਹੜਾ ਭੱਜੇ ਹੋਏ ਹੋ ਸਾਰੀਆਂ ਚੀਜ਼ਾਂ ਤੋਂ ਭੱਜ ਰਹੇ ਹੋ। ਤੇ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਸ਼ਨ ਮਨਾਇਆ ਗਿਆ ਤੇ CBI ਟੀਮ ਦਾ ਜਿਹੜਾ ਸਵਾਗਤ ਕਰਨਾ ਪੁਲਿਸ ਨੂੰ ਭਾਰੀ ਪੈ ਗਿਆ। ਇੱਕ SHO ਨੂੰ ਵੀ ਜਿਹੜਾ ਮੁਅੱਤਲ ਕਰ ਛੱਡਿਆ। ਘਰਾਚੋ ਦਾ ਪਿੰਡ ਬੜਾ ਮਸ਼ਹੂਰ ਹੋਇਆ। ਘਰਾਚੋ ਪਿੰਡ ਦੇ ਵਿੱਚ CBI ਟੀਮ ਦਾ ਫੁੱਲਾਂ ਦੇ ਨਾਲ ਸਵਾਗਤ ਕਰਨ ਤੇ ਲੱਡੂ ਵੰਡਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਜਿਹੜਾ ਕਾਰਜ ਅਧਿਕਾਰੀ OSD ਰਾਜਵੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ ਚ ਸਥਿਤ ਜਿਹੜਾ ਘਰ ਹੈ ਉਹਦੇ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਮਾਰੇ ਛਾਪੇ ਤੋਂ ਬਾਅਦ ਕੱਲ ਹਲਚਲ ਜਿਹੜੀ ਤੇਜ਼ ਹੋ ਗਈ ਸੀ। CBI ਟੀਮ ਨੇ ਦੇ ਪੁੱਜਣ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ CBI ਟੀਮਾਂ ਦਾ ਤੇ ਮਿਠਾਈਆਂ ਵੰਡੀਆਂ ਤੇ ਢੋਲ ਵਜਾਏ ਤੇ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਜਿਹੜਾ ਉੱਥੋਂ ਮੁਅੱਤਲ ਕਰ ਦਿੱਤਾ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਨ੍ਹਾਂ ਨੂੰ 5 ਘੰਟਿਆਂ ਬਾਅਦ ਅੰਦਰ ਰੱਖ ਕੇ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਦੇ ਦੌਰੇ ਤੇ ਸਨ। ਇਸ ਘਟਨਾ ਨੂੰ ਇਸ ਦੇ ਲਈ ਵੀ ਅਹਿਮ ਜਿਹੜਾ ਮੰਨਿਆ ਗਿਆ ਕਿਉਂਕਿ ਵਿਰੋਧੀ ਧਿਰਾਂ ਦੇ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ CBI ਛਾਪੇ ਦਾ ਸਵਾਗਤ ਕੀਤਾ ਸੀ। ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੇ ਦੌਰਾਨ CBI ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਕਰਨ ਦੇ 2 ਵਿਅਕਤੀ ਜਿਹੜੇ ਸਨ ਉਨ੍ਹਾਂ ਨੂੰ ਹਿਰਾਸਤ ਚ ਲਿਆ ਸੀ ਤੇ ਡਿਊਟੀ ਦੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ SHO ਨੂੰ ਜਿਹੜਾ ਜਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਅਸੀਂ ਘਰਾਚੋ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸੇ ਤਰ੍ਹਾਂ ਡੇਰਾ ਮੁਖੀ ਸੌਦਾ ਸਾਧ ਫਿਰ ਚਰਚਾ ਦੇ ਵਿੱਚ ਹੈ ਕਿ ਗੁਰੂ ਜੀ ਖਿਲਾਫ਼ ਸਾਜ਼ਿਸ਼ ਹੈ। ਕਹਿੰਦੇ ਡੇਰਾ ਸੱਚਾ ਸੌਦਾ ਦੇ ਇਸ਼ਤਿਹਾਰ ਮਾਮਲੇ ਦੇ ਵਿੱਚ ਹਾਈਕੋਰਟ ਸਖ਼ਤ ਹੋਇਆ, ਅਪਰਾਧਿਕ ਮਾਨਹਾਨੀ ਤਹਿਤ ਖੁਦ ਨੋਟਿਸ ਲੈ ਲਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਅਖਬਾਰਾਂ ਦੇ ਵਿੱਚ ਛਪੇ ਡੇਰਾ ਸੱਚਾ ਸੌਦਾ ਦੇ ਇੱਕ ਇਸ਼ਤਿਹਾਰ ਦਾ ਸੂ ਮੋਟੋ ਖੁਦ ਜਿਹੜਾ ਨੋਟਿਸ ਲੈਂਦਿਆਂ ਆਖਿਆ ਕਿ ਇਸ ਦੀ ਸਮੱਗਰੀ ਅਦਾਲਤ ਦੇ ਵਕਾਰ ਨੂੰ ਠੇਸ ਪਹੁੰਚਾਉਣ, ਇਸ ਦੇ ਅਧਿਕਾਰ ਨੂੰ ਘਟਾਉਣ ਤੇ ਨਿਆਇਕ ਕਾਰਵਾਈਆਂ ਦੇ ਉੱਤੇ ਨਿਆਂ ਪ੍ਰਸ਼ਾਸਨ ਦੇ ਰਾਹ ਦੇ ਵਿੱਚ ਅੜਿੱਕਾ ਪਾਉਣ ਦੀ ਸਮਰੱਥਾ ਰੱਖਦੀ ਹੈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਅਪਰਾਧਿਕ ਮਾਨਹਾਨੀ ਪਟੀਸ਼ਨ ਦੇ ਵਜੋਂ ਦਰਜ ਕੀਤਾ ਜਾਵੇ। ਜਸਟਿਸ ਸੁਭਾਸ਼ ਮਹਿਲਾ ਨੇ ਜਿਹੜਾ ਸੀ 12 ਸਤੰਬਰ ਨੂੰ ਦੀ ਹਿੰਦੂ ਅਤੇ ਦੈਨਿਕ ਭਾਸਕਰ ਦੇ ਵਿੱਚ ਪਹਿਲੇ ਪੰਨੇ ਦੇ ਉੱਤੇ ਵਟ ਇਜ਼ ਡੇਰਾ ਸੱਚਾ ਸੌਦਾ ਜਿਹੜਾ ਸਿਰਲੇਖ ਦੇ ਹੇਠ ਛਪੇ ਇਸ਼ਤਿਹਾਰ ਦਾ ਨੋਟਿਸ ਲੈਣ ਤੋਂ ਬਾਅਦ 16 ਸਤੰਬਰ ਨੂੰ ਇਹ ਹੁਕਮ ਪਾਸ ਕੀਤਾ। ਰੋਸਟਰ ਦੇ ਅਨੁਸਾਰ ਇਹ ਮਾਮਲਾ ਕੋਰਟ ਜਿਹੜਾ ਔਨ ਇਟਸ ਔਨ ਮੋਸ਼ਨ ਵਰਸਿਜ ਡੇਰਾ ਸੱਚਾ ਸੌਦਾ ਥਰੂ ਇਟਸ ਮੈਨੇਜਮੈਂਟ ਐਂਡ ਅਦਰਸ ਬੁੱਧਵਾਰ ਨੂੰ ਜਸਟਿਸ ਵਿਨੋਦ ਐਸ ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਅੱਗੇ ਜਿਹੜਾ ਪੇਸ਼ ਕੀਤਾ ਗਿਆ। ਡੇਰੇ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਉਹ ਅਦਾਲਤ ਦੀ ਇਸ ਗੱਲੋਂ ਸਹਾਇਤਾ ਕਰਨਗੇ ਕਿ ਕਾਨੂੰਨ ਅਤੇ ਤੱਥਾਂ ਦੋਵਾਂ ਦੇ ਆਧਾਰ ਦੇ ਉੱਤੇ ਮਾਨਹਾਨੀ ਨਹੀਂ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਕਿਸੇ ਵੀ ਕੰਮ ਨੇ ਨਿਆਂਪਾਲਿਕਾ ਦੇ ਅਧਿਕਾਰ ਨੂੰ ਬਦਨਾਮ ਜਾਂ ਹੇਠਾਂ ਨਹੀਂ ਕੀਤਾ ਤੇ ਨਾ ਹੀ ਨਿਆਂ ਪ੍ਰਸ਼ਾਸਨ ਦੇ ਵਿੱਚ ਦਖਲ ਦਿੱਤਾ ਤੇ ਮਾਮਲੇ ਦੀ ਸੁਣਵਾਈ ਕਰਦਿਆਂ ਬੈਂਚ ਨੇ ਇਸ ਕੇਸ ਦੀ ਅੱਗੇ ਸੁਣਵਾਈ ਦੇ ਲਈ 25 ਨਵੰਬਰ ਦੀ ਮਿਤੀ ਜਿਹੜੀ ਹੈ ਤੈਅ ਕਰ ਦਿੱਤੀ ਹੈ। ਪੰਗਾ ਲੈਂਦਾ ਜੀ ਸਿੱਧਾ

0: ਕਹਿੰਦੇ ਰਾਹੁਲ ਗਾਂਧੀ ਕਿ 100 ਹੋ ਜਾਣ। ਦਿੱਲੀ ਪੁਲਿਸ ਦੇ ਨਾਲ ਹੋਈ ਤਿੱਖੀ ਝੜਪ, ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਆਗੂਆਂ ਨੂੰ ਹਿਰਾਸਤ ਦੇ ਵਿਚ ਲੈ ਜਾਣ ਤੇ ਕਈ ਪ੍ਰਦਰਸ਼ਨਕਾਰੀਆਂ ਤੇ FIR ਜਿਹੜੀ ਆ ਦਰਜ ਹੋਣ ਤੋਂ ਇੱਕ ਦਿਨ ਬਾਅਦ ਇੰਡੀਆ ਗੱਠਜੋੜ ਨੇ ਬੁੱਧਵਾਰ ਨੂੰ ਕਥਿਤ ਵੋਟ ਚੋਰੀ ਖਿਲਾਫ਼ ਆਪਣੀ ਲੜਾਈ ਨੂੰ ਜੰਤਰ ਮੰਤਰ ਲਿਜਾਣ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਨਪਥ ਸਥਿਤ ਸਾਗਰ ਰਤਨਾ ਰੈਸਟੋਰੈਂਟ ਦੇ ਵਿਚ ਦੁਪਹਿਰ ਦੇ ਖਾਣੇ ਤੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ, ਜਿੱਥੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਸਾਹਿਬ ਨੇ ਅਗਲੀ ਰਣਨੀਤੀ ਬਣਾਉਣ ਦੇ ਲਈ ਆਗੂਆਂ ਦੀ ਮੇਜ਼ਬਾਨੀ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰ ਰੈਸਟੋਰੈਂਟ ਤੋਂ 1 ਕਿਲੋਮੀਟਰ ਦੂਰ ਸਥਿਤ ਜੰਤਰ ਮੰਤਰ ਦੇ ਲਈ ਬੱਸਾਂ ਦੇ ਵਿਚ ਸਵਾਰ ਹੋ ਕੇ ਰਵਾਨਾ ਹੋਏ, ਤਾਂ ਜੋ ਮੁੱਖ ਚੋਣ ਕਮਿਸ਼ਨਰ ਜਿਹੜੇ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਿਆ ਜਾ ਸਕੇ। ਇਹ ਕਦਮ ਮੰਗਲਵਾਰ ਨੂੰ ਵਾਪਰੀਆਂ ਹੰਗਾਮੇਦਾਰ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ। ਅੱਜ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੇ ਵੱਲ ਮਾਰਚ ਕੀਤਾ ਸੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਇਹ ਵਿਰੋਧ ਆਕਾਸ਼ਵਾਣੀ ਭਵਨ ਦੇ ਬਾਹਰ ਤਬਦੀਲ ਹੋਇਆ, ਜਿੱਥੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਈ ਸੀਨੀਅਰ ਆਗੂ ਲੰਮੇ ਧਰਨੇ ਤੇ ਬੈਠੇ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਲੋ ਜੀ, ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸੰਖੇਪ ਦੇ ਵਿਚ ਆਪਾਂ ਪਰਮਿੰਦਰ ਜੀ ਦੀ ਗੱਲ ਸੁਣ ਲਈਏ ਤੇ ਫਿਰ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀਆਨੂੰ ਜੀ, ਫਗਵਾੜੇ ਵਾਲਿਓ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ।
1: ਝਾੜੂ ਵਾਲੀ ਗੌਰਮੈਂਟ ਨੇ ਜਿੰਨਾ ਪੰਜਾਬ ਦੀ ਆਰਥਿਕਤਾ ਲੱਕ ਤੋੜਿਆ ਜੀ, ਜੇ ਹੁਣ ਸੋਚਿਆ ਜਾਵੇ ਤਾਂ ਜੀ ਆਪਣੇ ਕੋਲ ਜਿੱਦਾਂ ਪੰਜਾਬ ਦੇ ਕੋਲ ਕੋਈ ਹੋਰ ਤਜਰਬਾ ਕਰਨ ਲਈ ਰਹਿ ਨੀ ਮੁਹਰੇ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ,
1: ਹੈ ਨਾ ਭਾਜੀ। ਜੇ ਤਾਂ ਜੇ ਹਿਸਾਬ ਨਾਲ ਚਲੋ ਅਸੀਂ ਇਹ ਸੋਚਦੇ ਹੁਣ ਜਿੱਦਾਂ ਮਤਲਬ ਪ੍ਰਗਟ ਸਿੰਘ ਆ ਜੀ,
0: ਜੀ
1: ਇੱਕ ਸਿੰਸੀਅਰ ਬੰਦਾ ਆ, ਜੇ ਚਲੋ ਮਤਲਬ ਪ੍ਰਮਾਤਮਾ ਕਿਰਪਾ ਕਰੇ ਜੀ ਉਹ ਮੁੱਖ ਮਤਲਬ ਕਾਂਗਰਸ ਜਿੱਤਵੇ ਤਾਂ ਮੁੱਖ ਮੰਤਰੀ ਬਣਵੇ ਤਾਂ ਕੁਛ ਸ਼ਾਇਦ ਕੋਈ ਸੁਧਾਰ ਹੋ ਜਾਵੇ
0: ਜੀ। ਜੀ
1: ਨਹੀਂ ਤਾਂ ਜਿੰਨੀ ਕਿ ਜਿੰਨਾ ਕਿ ਇਹਨੇ ਸਾਨੂੰ ਡੂੰਘੀ ਖੜਜ ਧੱਕ ਦਿੱਤਾ ਜੀ ਨਾ ਆਰਥਿਕ ਤੌਰ ਤੇ
0: ਜੀ।
1: ਅਗਰ ਏਦੋਂ ਬਾਅਦ ਜਿੱਦਾਂ ਭਾਜੀ ਬਾਰਸ ਪੰਜਾਬ ਦੇ ਕਹਿੰਦੇ ਆ ਜੀ ਜਾਂ ਹੋਰ ਕੋਈ ਏਦਾਂ ਕਹਿੰਦੇ ਆ,
0: ਬਿਲਕੁਲ ਹੈ ਜੀ,
1: ਅਗਰ ਭਾਜੀ ਉਹ ਆ ਜਾਂਦੇ ਤਾਂ ਮੁੜ ਕੇ ਉਦੋਂ ਜੇ ਮਤਲਬ 50 ਸਾਲਾਂ ਬਾਅਦ ਉਦੋਂ ਬਾਅਦ ਮਤਲਬ ਮੁੜ ਕੇ ਕੋਈ ਆਸ ਹੀ ਹੈ ਨੀ ਜੀ ਭਾਈ ਫਿਰ ਪੰਜਾਬ ਮੁੜ ਕੇ ਬਚ ਜਾਊਗੇ
0: ਜੀ।
1: ਤਾਂ ਇਸ ਕਰਕੇ ਵੀ ਚਲੋ ਜੇ ਪ੍ਰਮਾਤਮਾ ਕੋਈ ਕਿਰਪਾ ਕਰ ਦੇਵੇ ਜਿੱਦਾਂ ਚਲੋ ਮਤਲਬ ਅਸੀਂ ਤਾਂ ਇਹ ਕਹਿੰਦਾ ਹੁਣ ਪ੍ਰਗਟ ਸਿੰਘ ਏਦਾਂ ਚਲੋ ਭਾਜੀ ਉੱਥੇ ਆਸ ਬਹੁਤ ਹੈ ਜੀ ਉਸ ਬੰਦੇ ਤੇ। ਇੱਕ ਆਖਰੀ ਆਸ ਆ ਵੀ ਜੇ ਪੰਜਾਬ ਦੇ ਉੱਤੇ ਜਿੱਦਾਂ ਚਲੋ ਜੇ ਕਹਿੰਦਾ ਪੰਜਾਬ ਦੇ ਬਈ ਜੇ ਕਾਂਗਰਸੀ ਗੌਰਮੈਂਟ ਬਣ ਜਾਵੇ ਤਾਂ ਉਹ ਮੁੱਖ ਮੰਤਰੀ ਬਣ ਜਾਓ, ਹਾਂ ਉਹ ਕੁਛ ਕਰ ਸਕਦਾ ਜੀ।
0: ਬਿਲਕੁਲ ਹੈ ਜੀ, ਉਹ ਤਾਂ ਬਾਕੀ ਡਿਪੈਂਡ ਆ ਜੀ ਲੋਕਾਂ ਦੇ ਕਿਹਦੀ ਕੀ ਪਸੰਦ ਹੈ, ਬਾਕੀ ਦੇਖਦੇ ਆ ਜੀ ਕੀ ਕੁਝ ਕਰਦੇ ਨੇ ਜੀ
1: ਭਾਜੀ। ਲੋਕਾਂ ਨੂੰ ਭਾਜੀ ਹੁਣ ਕਈਆਂ ਤਾਂ ਲੋਕਾਂ ਨੂੰ ਪੁੱਛ ਉਹ ਮਤਲਬ ਜਿਹੜਾ ਪੈਸੇ ਮਿਲੀ ਜਾਂਦੇ ਲੋਕੀ ਇਹਨਾਂ ਨੇ ਮਤਲਬ ਬਲਿਆ ਸਾਨੂੰ ਪਏ ਜਿਹੜਾ 1000 ਰੁਪਇਆ ਜਾਂ 1500 ਜਿਹੜੇ ਆਪਣੇ ਐਸ ਸੀ ਵੋਟ ਆ ਜੀ ਉਹਨਾਂ ਨੂੰ ਮਤਲਬ 1500 ਅਗਲੇ ਉਹ ਕਹਿੰਦੇ 1500 ਰੁਪਏ, ਉਹ ਮੈਂ ਕਿਹਾ 1500 ਰੁਪਏ ਨਾਲ ਤੁਹਾਡਾ ਮਤਲਬ ਜੇ ਤੁਹਾਨੂੰ ਅੱਗੇ ਪਹਿਲਾਂ ਨਹੀਂ ਮਿਲੇ ਤਾਂ ਹੁਣ ਜੇ ਮਿਲ ਗਿਆ ਤੁਹਾਡੀ ਕੀ ਉਮਰ ਲੰਘ ਜਾਣੀ ਇਹਨਾਂ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ,
1: ਜੇ ਤੁਹਾਨੂੰ 5-4 ਸਾਲ ਮਿਲ ਭਾਜੀ 5-4 ਸਾਲ ਮਿਲ ਵੀ ਗਏ, ਮੈਂ ਕਿਹਾ ਮਤਲਬ 5-4 ਮਹੀਨੇ ਮਿਲ ਗਿਆ ਜੀ।
0: ਜੀ ਬਿਲਕੁਲ ਹੈ, ਬਾਕੀ ਦੇਖਦੇ
1: ਮਤਲਬ ਇਲੈਕਸ਼ਨ ਹੋਇਆ ਇਲੈਕਸ਼ਨ ਤੋਂ ਬਾਅਦ ਭਾਜੀ ਫੇਰ ਮਿਲ ਲੈਣੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ
1: ਜੀ, ਜੇ ਇਹੋ ਜਿਹਾ ਹਾਲਾਤ ਆ ਜੀ।
0: ਜੀ ਜੀ ਜੀ ਬਿਲਕੁਲ ਹੈ ਜੀ,
1: ਜਿਹੋ ਜਿਹਾ ਲਾ ਐਂਡ ਆਰਡਰ ਆ ਭਾਜੀ ਉਹਦਾ ਗੱਲ ਛੱਡ ਦਿਓ
0: ਜੀ। ਜੀ ਜੀ ਜੀ
1: ਮਤਲਬ ਪ੍ਰਮਾਤਮਾ ਹੀ ਰੱਬ ਰਾਖਾ ਆ ਭਾਜੀ, ਹੁਣ ਤੁਸੀਂ ਜਾਣੇ ਆ ਮਤਲਬ ਓਦਾਂ ਵੀ ਜੇ ਹੁਣ ਮਤਲਬ ਪਿੰਡਾਂ ਦੇ ਵਿੱਚ ਵੀ ਆਪਣੇ ਹੁਣ ਦੁਆਬੇ ਚ ਵੀ ਆ ਜਿਹੜਾ ਮਾੜਾ ਮੋਟਾ ਕੋਈ ਬੰਦਾ ਕੰਮ ਕਰਦਾ ਭਾਜੀ
0: ਜੀ
1: ਉਹ ਬੰਦਾ ਡਰਦਾ ਆ ਜੀ।
0: ਬਿਲਕੁਲ, ਕੱਲ ਠੇਕਾ ਇੱਕ ਲੁੱਟ ਕੇ ਲੈ ਗਿਆ ਜੀ ਦੁਆਬੇ ਦੇ ਵਿੱਚ, 14 ਲੱਖ ਦੀ ਸ਼ਰਾਬ ਹੀ ਲੁੱਟ ਕੇ ਲੈ ਗਿਆ ਜੀ।
1: ਭਾਜੀ ਅਸੀਂ ਪਿਛਲੇ ਸਾਲ ਚਲੋ ਸਾਡੇ ਤਾਇਆ ਜੀ ਦਾ ਲੜਕਾ ਆ ਮਿਰਕਾ ਜੀ
0: ਜੀ
1: ਉਹਦੇ ਨਾਲ ਚਲੋ ਅਸੀਂ ਸਾਂਝੀ ਲਈ ਸੀ ਜਿਹੜਾ ਮਤਲਬ 7-8 ਕੇ ਜ਼ਮੀਨ ਦੇ ਲੈ ਸੀ 7 ਕਿੱਲੇ
0: ਜੀ ਜੀ
1: ਮੈਂ ਮਤਲਬ ਅੱਜ ਕੱਲ੍ਹ ਮੈਨੂੰ ਜੀ ਉਸਦੇ ਪਿਛਾ ਉਹ ਮਤਲਬ ਇੱਕ ਫੋਨ ਆਇਆ ਉਹ ਆਇਆ ਬਾਈ ਮਿਸਟੇਕ ਜੀ ਮੇਰੇ ਚੱਕ ਨੀ ਹੋਇਆ ਅਸੀਂ
0: ਜੀ ਜੀ
1: ਅਸੀਂ ਕਣਕ ਵੱਢ ਰਹੇ ਉਹਦੇ ਜੀ
0: ਜੀ
1: ਮੈਂ ਮਸ਼ੀਨ ਤੇ ਜਦੋਂ ਮੁੜ ਕੇ ਜਦੋਂ ਮਤਲਬ ਮੈਂ ਫੋਨ ਕੀਤਾ ਮੈਂ ਪਹਿਲਾਂ ਸ਼ੋਅ ਨਾ ਜਦੋਂ ਮੁੜ ਕੇ ਉਹ ਜਿੱਦਾਂ ਮਤਲਬ ਕੀਤਾ ਮੁੜ ਕੇ ਫਿਰ ਟਰੂ ਕਲਰ ਦੇ ਸ਼ੋਅ ਹੋਇਆ ਜਦੋਂ ਮਤਲਬ ਉਹ ਮੈਂ ਆਨ ਕੀਤਾ ਟਰੂ ਕਾਲ, ਉਹ ਮਤਲਬ ਡਾਊਨ ਲਿਖਿਆ ਜਦੋਂ ਮੈਂ ਉਹਨੂੰ ਮੈਨੂੰ ਕਿਹਾ ਮੈਂ

0: ਹਾਂਜੀ ਤੁਸੀਂ ਕੌਣ?
1: ਜੀ
0: ਤੁਸੀਂ ਕਹਿੰਦਾ ਫੋਨ ਕੀਤਾ ਯਾਰ, ਮੈਂ ਕਿਹਾ ਅਸੀਂ ਤੁਹਾਨੂੰ ਫੋਨ ਕੀਤਾ ਨਹੀਂ।
1: ਜੀ
0: ਤਾਂ ਮੁੜ ਕੇ ਕਹਿੰਦਾ ਅੱਛਾ, ਕਹਿੰਦਾ ਮੈਨੂੰ, ਮੈਂ ਕਹਿੰਦਾ ਤੁਹਾਡਾ ਕਾਲ ਆਈ ਸੀ ਤਾਂ, ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ? ਕਹਿੰਦਾ ਯੂਪੀ ਤੋਂ ਬੋਲਦੇ ਆ।
1: ਜੀ
0: ਕਹਿੰਦਾ ਬਾਈ ਮਿਸਟੇਕ ਹੈ ਲਾਗੇ। ਮੰਨ ਲਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਭਾਜੀ, ਅੱਜ ਤਾਂ ਅੱਜ ਕੱਲ੍ਹ ਚਾਹੇ ਪਿੰਡਾਂ 'ਚ ਆ ਚਾਹੇ ਸ਼ਹਿਰ 'ਚ ਜੀ, ਇੱਥੇ ਹੁਣ ਮਤਲਬ ਜਿਹੜਾ ਬੰਦਾ ਜੇ ਕਿਸੇ ਕੋਈ ਕੋਈ ਮਿਹਨਤ ਕਰਕੇ ਕੋਈ ਚਾਰ ਪੈਸੇ ਕਮਾਉਂਦਾ, ਅਗਲਾ ਫਿਰ ਚੁੱਪ ਕਰਕੇ ਬਹਿੰਦਾ, ਅਗਲਾ ਕਹਿੰਦਾ ਕੋਈ ਨਾ ਤਾਂ ਕੋਈ ਚੀਜ਼ ਲਓ
1: ਜੀ।
0: ਭਾਜੀ ਹੁਣ ਨਾਲ ਤੁਸੀਂ ਕੋਈ ਹੁਣ ਜਿੱਦਾਂ ਦਾ ਸਮਾਂ ਆ ਰਿਹਾ, ਨਾ ਤਾਂ ਕੋਈ ਪ੍ਰੋਪਰਟੀ ਦਾ ਸੌਦਾ ਕਰੋ, ਨਾ ਕੋਈ
1: ਬਿਲਕੁਲ
0: ਤੁਸੀਂ ਨਵੀਂ ਲਿਆ ਸਕਦੇ, ਕੋਈ ਮਤਲਬ ਹੋਰ ਕੋਈ ਚੀਜ਼ ਨਾ ਲਓ ਜੀ।
1: ਬਿਲਕੁਲ
0: ਜੇ ਮਾੜਿਆ ਤੁਸੀਂ ਲੈਣੇ ਆ ਭਾਜੀ, ਉਸਲੇ ਅਗਲੇ ਇੱਥੇ ਧਮਕਾਉਣ ਲੱਗ ਪਏ ਨੇ, ਕੀ ਬੰਦਾ ਕਰ ਲੂਗਾ ਤਾਂ ਕੀ।
1: ਹਾਂ ਬਿਲਕੁਲ ਹੈ ਜੀ, ਇਹ ਤਾਂ ਹੈ ਜੀ, ਬਿਲਕੁਲ ਹੈ। ਬਾਕੀ ਸੈਣੀ ਸਾਹਿਬ ਨੂੰ ਪੁੱਛਦੇ ਆ ਜੀ ਕੀ ਕਹਿੰਦੇ ਆ ਸਾਰੇ ਹਾਲਾਤਾਂ ਦੇ।
0: ਮੈਨੇ ਚਲੋ ਸੈਣੀ ਸਾਹਿਬ ਤਾਂ ਭਾਜੀ ਹੁਣੀ ਤਾਂ ਬਹੁਤ ਚਲੋ ਸੁਲਝੇ ਹੋਏ ਇਨਸਾਨ ਆ ਜੀ,
1: ਬਿਲਕੁਲ ਹੈ ਜੀ ਬਿਲਕੁਲ।
0: ਉਹ ਤਾਂ ਚਲੋ ਮੰਨ ਲਓ ਉਹਨਾਂ ਦੇ ਬਹੁਤ ਵਧੀਆ, ਉਹਨਾਂ ਦੀ ਚਲੋ ਮੰਨ ਲਓ ਸਿੰਘ ਭਾਜੀ ਹੁਣੀ ਇਹ ਹੋਏ ਆਪਣੇ ਸਿਕੰਦਰ ਭਾਜੀ ਹੁਣੀ ਹੋਏ ਅਮਰੀਕਾ ਵਾਲੇ, ਮੰਨ ਲਾ ਇਹਨਾਂ ਨੂੰ ਇਹ ਤਾਂ ਹੁਣ ਇਹ ਗੱਲ ਕਰਦੇ, ਬਾਕੀ ਮੁਕੰਦਰ ਸਿੰਘ ਹੁਣੀ ਜਿੱਦਾਂ ਮੰਨ ਲਏ ਸਾਰੇ ਗੱਲ ਕਰਦੇ, ਮੁਹੰਮਦ ਹੀ ਆ ਜਾਂਦੇ ਜਦੋਂ, ਮਤਲਬ ਉਹ ਰੰਗ ਬੰਨਦੇ ਆ ਤਾਂ ਉਹ ਸਾਰਾ ਆਪਣਾ ਵਧੀਆ ਪ੍ਰੋਗਰਾਮ ਵਧੀਆ ਹੋ ਜਾਂਦਾ ਜੀ,
1: ਪ੍ਰੋਗਰਾਮ ਸਭ ਤੁਹਾਡੇ ਨਾਲ ਹੀ ਆ ਸਾਥ ਦੇ।
0: ਚਲੋ
1: ਜੀ
0: ਨਹੀਂ ਨਹੀਂ ਭਾਜੀ, ਚਲੋ ਇਹਨਾਂ ਦਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਾਜੇ ਜੀ।
1: ਥੈਂਕ ਯੂ ਜੀ, ਥੈਂਕ ਯੂ,
0: ਬਾਕੀ ਆਪਣਾ ਪ੍ਰੋ ਇਹੀ ਹੈ, ਦੁਆਬਾ ਰੇਡੀਓ ਨੂੰ ਦਿਨ ਦੁੱਗਣੀ ਰਾਤ ਚੌਗਣੀ।
1: ਸ਼ੁਕਰੀਆ ਸ਼ੁਕਰੀਆ ਜੀ, ਦੁਆਵਾਂ ਲਈ ਬਹੁਤ ਬਹੁਤ ਸ਼ੁਕਰੀਆ।
0: ਓਕੇ ਭਾਜੀ, ਹੈ ਨਾ, ਧੰਨਵਾਦ ਜੀ,
1: ਸਤਿ ਸ਼੍ਰੀ ਅਕਾਲ।
0: ਓਕੇ ਭਾਜੀ, ਧੰਨਵਾਦ ਜੀ, ਹੈ ਨਾ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਮਾਂ ਦੇਣ ਲਈ
1: ਜੀ, ਸ਼ੁਕਰੀਆ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਫਗਵਾੜੇ ਤੋਂ ਪਰਮਿੰਦਰ ਜੀ ਤੇ ਲੋ ਆਪਣੇ ਨਾਲ ਜੁੜ ਚੁੱਕੇ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਤੇ ਭੱਜ ਗਏ ਨੇ ਸਾਰੇ ਜਿਹੜੇ ਸਿਆਸਤ ਦੇ ਖਿਡਾਰੀ, ਕਿਤੇ ਨਾ ਕਿਤੇ ਅਲੋਪ ਹੋ ਗਏ ਲੱਗਦੇ ਆ, ਦਿਖਦੇ ਨਹੀਂ ਹੈ। ਤੇ ਅਫਸਰਾਂ ਦੀ ਮੱਤ ਜਿਹੜੀ ਹੈ ਘੁੰਮੀ ਫਿਰਦੀ ਹੈ, ਦੇਖਦੇ ਹਾਂ ਉਹਨਾਂ ਦੇ ਬਾਰੇ ਵੀ, ਤੇ ਵਾਰਸ ਪੰਜਾਬ ਦੀ ਅਗਲੀ ਵਾਰੀ ਹੈ ਤੇ ਦੇਖਦੇ ਹਾਂ ਕਿਹਨੂੰ ਤਾਰਦੇ ਨੇ। ਤੇ ਸਤਿ ਸ਼੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਕਹਿੰਦੇ ਹੁੰਦੇ ਆ ਨਾ ਕਿ ਵੱਡਿਆਂ ਦਾ ਜਿਹੜਾ ਆਸ਼ੀਰਵਾਦ ਆ ਉਹ ਤੇ ਉਹਨਾਂ ਦਾ ਹੁਕਮ ਜਿਹੜਾ ਆ ਉਹਦੀ ਤਮੀਲ ਕਰਨੀ ਜਿਹੜੀ ਆ ਉਹਦੇ ਬੰਦੇ ਨੂੰ ਤਰੱਕੀਆਂ ਬਖਸ਼ਦੀ ਆ ਜੀ।
1: ਬਿਲਕੁਲ,
2: ਕੱਲ ਜੋਹਲ ਭੈਣ ਜੀ ਨੇ ਕਿਹਾ ਸੀ, ਮੇਰੇ ਮਨ ਦੇ ਵਿੱਚ ਆਉਂਦਾ ਸੀ ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਲੋਕ ਤੋਂ ਕਿਸੇ ਨਾ ਕਿਸੇ ਪੰਕਤੀ ਤੋਂ ਸ਼ੁਰੂ ਕਰਿਆ ਕਰੋ ਜੀ।
1: ਬਿਲਕੁਲ,
2: ਤੇ ਆਪਾਂ ਅੱਜ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ, ਕੱਲ ਮੇਰੇ ਮਨ ਚ ਸੀ, ਮੈਨੂੰ ਇਹ ਸੀ ਵੀ ਮੈਨੂੰ ਕੋਈ ਉਚਾਰਨ ਗਲਤ ਨਾ ਹੋ ਜਾਏ। ਹਾਂਜੀ, ਸੋ ਅੱਜ ਆਪਾਂ ਉੱਥੋਂ ਹੀ ਸ਼ੁਰੂਆਤ ਕਰਦੇ ਆ ਜੀ। ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਕਿਹਾ ਸੀ ਸ਼ਲੋਕ, ਤੇ ਆਪਾਂ ਨੌਵੇਂ ਪਾਤਸ਼ਾਹ ਦਾ ਹੀ ਸ਼ਲੋਕ ਆ ਜੀ ਕਿ ਸੋਠ ਮਹੱਲਾ ਨੌਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾਕੇ, ਕਾਂਚਨ ਮਾਟੀ ਮਾਨੇ ਰਹਾਓ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾ ਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਪੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸੋ, ਜੋ ਪਾਣੀ ਸੰਗ ਪਾਣੀ। ਸੋ ਭਾਰਤ ਸਾਹਿਬ, ਇਹ ਉਹ ਸ਼ਲੋਕ ਆ ਵੀ ਜਿਹਦੇ ਤੋਂ ਮਤਲਬ ਕਿਸੇ ਵੀ ਬ੍ਰਹਮ ਗਿਆਨੀ ਨੂੰ ਉਹਦੀ ਕਸੌਟੀ ਤੋਂ ਪਰਖਿਆ ਜਾਂਦਾ ਜੀ।
1: ਬਿਲਕੁਲ,
2: ਇਹ ਮਤਲਬ ਦੁੱਖ ਸੁਖ ਜਿਹਦੇ ਵਾਸਤੇ ਬਰਾਬਰ ਹੋਣ ਜੀ।
1: ਜੀ
2: ਹਾਂਜੀ, ਤੇ ਸੋਨਾ ਮਿੱਟੀ ਬਰਾਬਰ ਹੋਵੇ
1: ਜੀ,
2: ਨਾ ਉਹਨੂੰ ਨਿੰਦਿਆ ਨਾ ਫਰਕ ਪਵੇ, ਨਾ ਉਹਨੂੰ ਸਿਫਤ ਨਾ ਫਰਕ ਪਵੇ, ਨਾ ਉਹਦੇ ਚ ਲੋਭ ਹੋਵੇ, ਨਾ ਉਹਦੇ ਵਿਚ ਅਭਿਮਾਨ ਹੋਵੇ, ਨਾ ਮੋਹ ਹੋਵੇ ਜੀ, ਉਹਨੂੰ ਕੋਈ ਜਿਹੜਾ ਹੈਗਾ ਜਾਂ ਸੋਗ ਨਾ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਤੋਂ ਤੁਸੀਂ ਜਿਹੜਾ ਆ ਅੰਦਾਜ਼ਾ ਲਾਓਗੇ ਕਿ ਹਾਂ ਜੀ ਦੂਜ ਭਾਵਨਾ ਨੀ ਹੋਏਗੀ ਉਹਦੇ ਵਿਚ, ਤੇ ਕਾਮ ਕ੍ਰੋਧ ਜੋ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ, ਜਿਹੜਾ ਆ ਇਹ ਸਾਰੇ ਜਿਹੜੇ ਵਿਕਾਰ ਆ ਉਹਨਾਂ ਦੇ ਉੱਤੇ ਉਹਨੇ ਜਿੱਤ ਕੀਤੀ ਹੋਵੇ ਤੇ ਉਹਦੇ ਅੰਦਰ ਜਿਹੜਾ ਹੈਗਾ ਪ੍ਰਭੂ ਦਾ ਜਿਹੜਾ ਨਿਵਾਸ ਪ੍ਰਭੂ ਪ੍ਰਗਟ ਹੋਇਆ ਆ ਹੁੰਦਾ ਜੀ।
1: ਬਿਲਕੁਲ,
2: ਤੇ ਉਹਨਾਂ ਨੇ ਨਾਲੇ ਕਿਹਾ ਵੀ ਇਹ ਕਿਰਪਾ ਜਿਹਦੇ ਤੇ ਕੀਤੀ ਜਾਂਦੀ ਹੈਗੀ ਫਿਰ ਉਹ ਉਹਦੇ ਆਪਸ ਦੇ ਵਿਚ ਜਿਹੜਾ ਹੈਗਾ ਨਾ ਜਿੱਦਾਂ ਪਾਣੀ ਤੇ ਫਰਕ ਨਹੀਂ ਕੀਤਾ ਜਾ ਸਕਦਾ ਜੀ, ਤੇ ਪਰਮਾਤਮਾ ਦੇ ਵਿਚ ਤੇ ਉਹਦੇ ਵਿਚ ਫਿਰ ਫਰਕ ਨਹੀਂ ਕੀਤਾ ਜਾਂਦਾ
1: ਜਾ ਸਕਦਾ ਜੀ। ਜੀ
2: ਬਿਲਕੁਲ, ਇਸ ਕਰਕੇ ਜਿਹੜਾ ਹੈਗਾ ਅੱਜ ਦੀ ਸ਼ੁਰੂਆਤ ਇਥੋਂ ਕਰਦੇ ਹੋਏ ਆਪਣੇ ਵੱਡੇ ਭੈਣ ਜੀ ਦੇ ਹੁਕਮਾਂ ਦੀ ਤਮੀਲ ਕਰਦੇ ਆ ਜੀ।
1: ਬਿਲਕੁਲ।
2: ਦੂਜਾ ਜਿਹੜਾ ਹੈਗਾ ਭਾਰੇ ਸਾਹਿਬ, ਮੈਂ ਵਾਕਈ ਮਤਲਬ ਜਿਹੜਾ ਹੈਗਾ ਆ ਤੇ ਮੁਹੰਮਦ ਸਾਹਿਬ ਦਾ ਗੀਤ ਸੁਣਦਿਆਂ ਸੁਣਦਿਆਂ ਹੀ ਸੌਂ ਗਿਆ ਸੀਗਾ ਤੇ ਮੈਂ ਸਵੇਰੇ ਜਦੋਂ ਉੱਠ ਕੇ ਸੁਣਿਆ ਸੀ ਪ੍ਰੋਗਰਾਮ ਬਾਕੀ ਤੇ ਮੈਂ ਜੀਰਾ ਸਾਹਿਬ ਦਾ ਇੱਕ ਸਵਾਲ ਸੀਗਾ ਕੱਲ ਉੱਥੋਂ ਜਿਹੜਾ ਆ ਮਤਲਬ ਆਪਾਂ ਲੈ ਲਈਨੇ ਜੀ।
1: ਉਹਨਾਂ ਦਾ ਸਵਾਲ ਸੀਗਾ ਕਿ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਕੋਲ ਪਹੁੰਚ ਜਾਂਦੇ ਨੇ ਜੀ ਸਰਕਾਰੀ ਬੰਦੇ ਜਾਂ ਕੁਝ ਵੀ ਐਕਸ਼ਨ ਹੁੰਦਾ ਤਾਂ ਉਹ, ਚਲੋ ਕੱਲ ਮੈਂ ਕਲੀਅਰ ਵੀ ਕੀਤਾ ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਤੁਸੀਂ ਬਾਕੀ ਵਿਸਤਾਰ ਦੇ ਵਿੱਚ ਜ਼ਰੂਰ ਦੱਸੋ। 24 ਘੰਟੇ ਉਹ ਐਸੇ ਅਵੇਲੇਬਲ ਹੁੰਦੇ ਆ, ਬਾਕੀ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਜੀ।
2: ਉਹਨਾਂ ਦਾ ਸਵਾਲ ਸੀ ਵੀ ਅੱਧੀ ਰਾਤ ਨੂੰ ਸੁਪਰੀਮ ਕੋਰਟ ਖੁੱਲ ਜਾਂਦੀ ਹੈਗੀ ਜੀ?
1: ਬਿਲਕੁਲ ਜੀ, ਆਮ ਲੋਕਾਂ ਲਈ ਨਹੀਂ।
2: ਹਾਂਜੀ, ਨਹੀਂ ਜੀ, ਗੱਲ ਏਦਾਂ ਹੈਗੀ, ਅੱਜ ਕੱਲ ਜਿਹੜਾ ਹੈਗਾ ਆ, ਪਹਿਲਾਂ ਵੀ ਏਦਾਂ ਹੀ ਹੈਗਾ ਸੀਗਾ ਕਿ ਜਿਹੜੇ ਜੱਜ ਜਿਹੜੇ ਆ, ਜਿਹੜਾ ਕੋਰਟ ਟਾਈਮ ਹੁੰਦਾ ਨਾ ਜੀ, ਉਹਦੇ ਵਿੱਚ ਤਾਂ ਜੱਜ ਸਾਰੇ ਡਿਊਟੀ ਤੇ ਹੁੰਦੇ ਆ। ਉਹ ਤੋਂ ਬਾਅਦ ਜਿਹੜਾ ਆ, ਇੱਕ ਜੱਜ ਦੋ ਜੱਜ ਜਿਹੜੇ ਹੈਗੇ ਆ, ਉਹ ਹਮੇਸ਼ਾ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਜਾਂ ਡਿਊਟੀ ਦੇ ਉੱਤੇ ਹੁੰਦੇ ਆ, 24 ਘੰਟੇ ਦੇ ਮੁਲਾਜ਼ਮ ਹੁੰਦੇ ਆ।
1: ਬਿਲਕੁਲ ਜੀ।
2: ਔਰ ਹਰ ਇੱਕ ਜੱਜ ਦੇ ਘਰ ਜਿਹੜਾ ਹੈਗਾ ਆ, ਉਹਨੂੰ ਇਹ ਜ਼ਰੂਰੀ ਹੁੰਦਾ ਆ ਕਿ ਉਹਨੇ ਇੱਕ ਕੈਂਪ ਆਫਿਸ ਬਣਾ ਕੇ ਰੱਖਣਾ ਜੀ।
1: ਜੀ,
2: ਜਿੱਦਾਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਈ ਫਾਈਲਿੰਗ ਕੀਤੀ ਆ, ਰਾਤ ਦੇ ਟਾਈਮ ਦੇ ਉੱਤੇ ਨੌਕ ਕੀਤਾ ਹੈਗਾ ਆ ਜੀ,
1: ਤੇ
2: ਉਸ ਵੇਲੇ ਉਸ ਜੱਜ ਨੂੰ ਜਿਹਦੀ ਵੀ ਡਿਊਟੀ ਹੋਈ ਹੈਗੀ ਆ ਜੀ, ਜਿਹੜਾ ਬੰਦਾ ਹੈਗਾ ਉਹਨੇ ਸੁਣਨਾ ਪੈਣਾ, ਕਿਉਂਕਿ ਚੀਫ ਜਸਟਿਸ ਦਾ ਰੋਸਟਰ ਹੋਊਗਾ ਤੇ ਉਹਦੀ ਹੋਏਗੀ, ਤੇ ਉਹਨੇ ਰਾਤ ਨੂੰ ਉਸੇ ਵੇਲੇ ਟੇਕ ਅਪ ਕਰਨਾ। ਬਾਕੀ ਵੀਡੀਓ ਕਾਨਫਰੰਸਿੰਗ ਹੁੰਦੀ ਹੈਗੀ ਆ, ਉਹ ਸਾਰਾ ਲਗਾਇਆ ਹੁੰਦਾ, ਤਾਂ ਹੋਰ ਉੱਥੇ ਇਨ ਪਰਸਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਕੋਈ ਨਹੀਂ ਜਾਂਦਾ ਵੀ ਤਾਲੇ ਖੋਲ ਦਿਓ ਰਾਤ ਨੂੰ ਚੌਕੀਦਾਰ ਨੂੰ ਜਗਾਓ, ਏਦਾਂ ਦਾ ਕੁਛ ਨਹੀਂ ਹੁੰਦਾ ਜੀ, ਏਦਾਂ ਦਾ ਕੁਛ ਨਹੀਂ ਹੈ। ਸਿਰਫ ਜਿਹੜਾ ਹੁੰਦਾ ਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਹੈਗਾ ਆ ਉਹ ਲੱਗੇ ਹੁੰਦੇ ਆ ਸਾਰੇ ਕੁਛ, ਉੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਸੁਣ ਲਈ ਜਾਂਦੀ ਆ, ਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਜਵਾਬ ਦੇ ਦਿੱਤਾ ਜਾਂਦਾ ਹੈਗਾ ਆ ਜੀ। ਬਾਕੀ ਇਹ ਜਿੰਨੇ ਜਿਹੜੇ ਹੈਗੇ ਆ ਕੋਰਟ ਜੱਜ ਹੁੰਦੇ ਆ, ਹਰ ਵੇਲੇ ਇੱਕ ਜੱਜ ਜਿਹੜਾ ਹੈਗਾ ਆ ਉਹ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਹਰ ਸਟੇਸ਼ਨ ਦੇ ਉੱਤੇ ਅਵੇਲੇਬਲ ਹੁੰਦਾ ਜੀ। ਉਹਨੂੰ ਅੱਧੀ ਰਾਤ ਨੂੰ ਕੋਈ ਮਤਲਬ ਜਿੱਦਾਂ ਕਿਸੇ ਕੋਈ ਲੇਡੀ ਆ ਜਾਂ ਕੋਈ ਡੈਥ ਹੋ ਜਾਂਦੀ ਹੈਗੀ ਜਾਂ ਮਤਲਬ ਸੀਰੀਅਸ ਇੰਜਰਡ ਹੈਗੀ ਆ, ਹੈਂਜੀ, ਤੇ ਉਹ ਡਾਇੰਗ ਡੈਕਲਾਰੇਸ਼ਨ ਉਹਨੂੰ ਕਹਿੰਦੇ ਵੀ ਉਹ ਬੰਦੇ ਦਾ ਪਤਾ ਹੈਗਾ ਜੀ, ਪਤਾ ਨੀ ਬਚਦਾ ਕਿ ਨਹੀਂ ਬਚਦਾ ਜੀ, ਉਹ ਸਟੇਟਮੈਂਟ ਰਿਕਾਰਡ ਕਰਨੀ ਹੁੰਦੀ ਹੈ ਜੀ, ਉਹ ਮੈਜਿਸਟ੍ਰੇਟ ਦੇ ਸਾਹਮਣੇ ਕੀਤੀ ਜਾਂਦੀ ਹੈ ਜੀ। ਤੇ ਹੋਸਪਿਟਲ ਤੋਂ ਫੋਨ ਆ ਸਕਦਾ ਹੈਗਾ ਜੀ ਵੀ ਸਾਡੇ ਕੋਈ ਪੇਸ਼ੈਂਟ ਆਇਆ ਆ ਵੀ ਜਿਹਦਾ ਪਤਾ ਨੀ, ਉਹ ਆਪਣਾ ਬਿਆਨ ਦੇਣਾ ਚਾਹੁੰਦਾ ਹੈ ਵੀ ਪਤਾ ਨੀ ਬਚੇ ਕਿ ਨਾ ਬਚੇ, ਉੱਥੇ ਵੀ ਉਹਨੂੰ ਜੱਜ ਨੂੰ ਇਨ ਪਰਸਨ ਵੀ ਜਾਣਾ ਪੈਂਦਾ ਹੈ। ਉਹ ਜਾ ਕੇ ਉਹਦੀ ਸਟੇਟਮੈਂਟ ਲੈ ਕੇ ਆਉਂਦਾ ਹੈਗਾ ਜਾਂ ਰਿਕਾਰਡ ਕਰਕੇ ਲਿਆਉਂਦਾ ਹੈ, ਜਿਹਨੂੰ ਡਾਇੰਗ ਡੈਕਲਾਰੇਸ਼ਨ ਕਿਹਾ ਜਾਂਦਾ ਹੈ।
1: ਉਸੇ ਤਰ੍ਹਾਂ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਹੁੰਦੀ ਹੈ ਰਾਤ ਨੂੰ 24 ਘੰਟੇ ਸਾਰਾ ਕੁਛ।
2: ਬਿਲਕੁਲ ਜੀ, ਐਮਰਜੈਂਸੀ ਜਿਹੜੀ ਹੈਗੀ ਆ ਉਹ ਬਿਲਕੁਲ ਐਮਰਜੈਂਸੀ ਦੇ ਉੱਤੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ, ਤੇ ਨਿਆਂ ਦੀ ਦੇਵੀ ਹਮੇਸ਼ਾ ਜਾਗਦੀ ਰਹਿੰਦੀ ਹੈ ਜੀ, ਨਿਆਂ ਦੀ ਦੇਵੀ ਨਹੀਂ ਸੌਂਦੀ। ਪਰ ਕਰੀਏ ਕੀ, ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗੇ ਆ, ਕਹਿੰਦੇ ਜਿਸ ਸੋਸਾਇਟੀ ਦੇ ਵਿੱਚ ਜ਼ਿਆਦਾ ਕਾਨੂੰਨਾਂ ਦੀ ਲੋੜ ਪਵੇ, ਸਮਝ ਲਓ ਉਹ ਸੋਸਾਇਟੀ ਜਿਹੜੀ ਹੈਗੀ ਆ ਵੀ ਬਹੁਤੀ ਸਿਵਿਲਾਈਜ਼ਡ ਨਹੀਂਗੀ। ਸਿਵਿਲਾਈਜ਼ਡ ਸੋਸਾਇਟੀ ਦੇ ਵਿੱਚ ਘੱਟ ਕਾਨੂੰਨਾਂ ਦੀ ਲੋੜ ਪੈਂਦੀ ਹੁੰਦੀ ਆ, ਤੇ ਜਿਹੜੀਆਂ ਡਿਵੈਲਪਿੰਗ ਹੁੰਦੀਆਂ ਕੰਟਰੀਜ਼ ਉਹਨਾਂ ਦੇ ਵਿੱਚ, ਕਿਉਂਕਿ ਸੋਸਾਇਟੀ ਬਹੁਤੀ ਸਿਵਿਲਾਈਜ਼ਡ ਨਹੀਂ ਹੁੰਦੀ, ਇਸ ਕਰਕੇ ਉੱਥੇ ਕਾਨੂੰਨਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਜੀ।
1: ਤੇ ਸੈਣੀ ਸਾਹਿਬ, ਕਾਨੂੰਨਾਂ ਦੀ ਗੱਲ ਕਰ ਰਹੇ ਸੀ ਤੁਸੀਂ, ਤੇ ਜਿਹੜਾ FIR ਦਾ ਰੋਲਾ ਪੈ ਰਿਹਾ ਹੈ ਉਹਦੇ ਵਿੱਚ ਕਿ ਭਾਈ ਇਹ ਜਨਤਕ ਕਰ ਦਿੱਤੀ ਹੈ, ਉਹਨਾਂ ਨੇ ਇਹਦੇ ਉੱਤੇ ਗੱਲਬਾਤ ਵੀ ਲਈ ਸੀ ਸਾਰਾ ਕੁਝ ਰਾਜਵੀਰ ਘੁੰਮਣ ਉਹਨਾਂ ਦੇ ਜਿਹੜੇ ਵਕੀਲ ਨੇ, ਪਰ ਇਹ ਮਸਲਾ ਕੀ ਹੈ ਜੀ ਅਸਲ ਦੇ ਵਿੱਚ, ਕੀ ਇਹਨਾਂ ਨੂੰ ਕੋਈ ਫਰਕ ਪੈਂਦਾ? ਕਹਿੰਦੇ ਸਾਡੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਜੀ, ਪਰ ਇਹ ਪੇਸ਼ ਕਿਉਂ ਨੀ ਹੋਏ ਫਿਰ ਜੀ?
2: ਗੱਲ ਏਦਾਂ ਜੀ, ਪੇਸ਼ ਤਾਂ ਹੁਣ ਵੀ ਨੀ ਹੋਏ
1: ਜੀ,
2: ਤੇ ਗੱਲ ਇਹਦਾ ਨੂੰ ਦੇਖੋ, ED ਦੇ ਜਿਹੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ
1: ਜੀ
2: ਕਿ ਤੁਸੀਂ ਜਿਹੜਾ ਆ ਇਹਦੇ ਤੇ FIR ਦਰਜ ਕਰਕੇ ਇਨਕੁਆਇਰੀ ਕਰੋ, ਕਿਉਂਕਿ ED ਨੇ ਜਿਹੜਾ ਪਹਿਲਾਂ ਛਾਪਾ ਮਾਰਿਆ ਸੀ ਉਹਦੇ ਵਿੱਚ ਉਹਨੂੰ ਕੁਝ ਦਸਤਾਵੇਜ਼ ਇੱਦਾਂ ਦੇ ਮਿਲੇ ਸੀ ਜਿਸ ਤੋਂ ਉਹਨੂੰ ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਦੇ ਘਰ ਦੇ ਅੰਦਰ ਜਾਂ ਉਹਨਾਂ ਦੇ ਬੜੇ ਕਲੋਜ਼ ਐਸੋਸੀਏਟ ਜਿਹੜੇ ਹੈਗੇ ਆ, ਜਿਹੜੇ ਇਸ ਵੇਲੇ ਮੁਲਜ਼ਮ ਰੱਖੇ ਉਹਨਾਂ ਨੇ, ਇਹ ਬੰਦੇ ਵੀ ਕੈਸ਼ ਫੋਰ ਟਰਾਂਸਫਰ ਜਾਣੀ ਕਿ ਕਿਸੇ ਬੰਦੇ ਦੀ ਟਰਾਂਸਫਰ ਵਾਸਤੇ ਜਿਹੜਾ ਆ ਪੈਸੇ ਲੈ ਕੇ ਤੇ ਟਰਾਂਸਫਰਾਂ ਕਰਦੇ ਸੀ, ਪੋਸਟਿੰਗ ਦਿੰਦੇ ਸੀ ਜੀ,
1: ਟੈਂਡਰੇ
2: ਹੁੰਦੇ ਸੀ, ਹਾਂਜੀ ਜ਼ਮੀਨਾਂ ਦੇ ਮਾਮਲੇ ਸੀ, ਉਹਨਾਂ ਨੇ ਨੌ ਡਿਪਾਰਟਮੈਂਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਆ ਇਹ ਕਾਲੇ ਮਾਲੇ ਦੱਸੇ ਸੀਗੇ ਜੀ, ਵੀ ਇਹਦੇ ਵਿੱਚ ਐਫ ਆਈ ਆਰ ਦਰਜ ਕਰੋ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋ ਜੀ। ਡੀ ਜੀ ਪੀ ਨੂੰ ਲਿਖਿਆ ਸੀ, ਡੀ ਜੀ ਪੀ ਹੁਣੀ ਪਈ ਸਰਕਾਰ ਤੋਂ ਬਾਹਰ ਥੋੜਾ ਜਾ ਸਕਦੇ ਸੀ ਜੀ, ਸੋ ਇੱਕ ਇਹਨਾਂ ਨੇ ਇਮਚਿਓਰਿਟੀ ਵੀ ਦਿਖਾਈ ਜੀ, ਜੇ ਉਹ ਐਫ ਆਈ ਆਰ ਦਰਜ ਕਰ ਲੈਂਦੇ ਤੇ ਇਹ ਨੌਬਤ ਹੀ ਨਾ ਆਉਂਦੀ ਜੀ। ਇਹਨਾਂ ਨੇ 67 ਦਿਨ ਜਿਹੜਾ ਹੈਗਾ ਆ ਨਾ ਜੀ ਉਦਾਂ ਹੀ ਡਿਲੇ ਕਰਦੇ ਰਹੇ, ਉਹਨਾਂ ਨੇ 4 ਚਿੱਠੀਆਂ ਪਾਈਆਂ ਡਿਲੇ ਕਰਦੇ ਰਹੇ
1: ਜੀ।
2: ਅਲਟੀਮੇਟਲੀ ਜਿਹੜਾ ਹੈਗਾ ਆ ਇੱਕ ਵਕੀਲ ਸਾਹਿਬ ਨੇ ਜਿਹੜਾ ਆ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਪੀ ਆਈ ਆਈ ਪਾਈ ਕਿ ਇਹ ਤਾਂ ਭਾਈ ਇਹਨਾਂ ਨੇ ਕੁਛ ਨੀ ਕਰਨਾ, ਏਡੀ ਵੱਡੀ ਪੰਜਾਬ ਚ ਲੁੱਟ ਹੋਈ ਹੈਗੀ ਆ ਤੇ ਇਹਦਾ ਜਿਹੜਾ ਆ ਸੀ ਬੀ ਆਈ ਨੂੰ ਇਹਦਾ ਕੇਸ ਦੇ ਦਿੱਤਾ ਜਾਵੇ
1: ਜੀ,
2: ਕਿਉਂਕਿ ਈਡੀ ਆਪ ਐਫ ਆਈ ਆਰ ਦਰਜ ਨੀ ਕਰ ਸਕਦੀ ਜਦੋਂ ਇਹ ਜਾਂ ਸੀ ਬੀ ਉਹਨਾਂ ਨੂੰ ਇਹ ਸੀ ਵੀ ਐਫ ਆਈ ਆਰ ਦਰਜ ਕਰੋ ਤੇ ਸਾਡੇ ਕੋਲ ਜਿਹੜਾ ਸਫੀਸ਼ੈਂਟ ਐਵੀਡੈਂਸ ਆ ਉਹ ਲਓ ਤੇ ਅੱਗੇ ਗਾਂਹ ਪ੍ਰੋਸੀਡ ਕਰੋ
1: ਜੀ,
2: ਪਰ ਉਹ ਕਹਿੰਦੇ ਹੁੰਦੇ ਨਾ ਜੀ ਤੇ ਸੋਹਣੀ ਜਿਹੜੀ ਆ ਨਾ ਘੜੇ ਦੇ ਵਿੱਚ ਤਰਦੀ ਇਸੇ ਕਰਕੇ ਨਹੀਂ ਸੀ ਤਰ ਸਕੀ ਕਿ ਉਹ ਕੱਚਾ ਸੀਗਾ ਘੜਾ
1: ਜੀ,
2: ਹੈ ਜੀ, ਉਹ ਫਿਰ ਕਹਿੰਦੇ ਨਾ ਵੀ ਕੱਚਿਆਂ ਤੇ ਕਰੀਏ ਐਤਵਾਰ ਨਾ ਕੱਚੇ ਹੁੰਦੇ ਕਿਸੇ ਤੇ ਹੈ ਤੀ ਯਾਰ ਨਾ, ਹੈ ਜੀ
1: ਬਿਲਕੁਲ ਹੈ ਜੀ,
2: ਏਦਾਂ ਹੀ ਇੱਥੇ ਕੱਚਾ ਡੀ ਜੀ ਪੀ ਸੀਗਾ ਉਹ ਕੱਚੇ ਡੀ ਜੀ ਪੀ ਦੇ ਉੱਤੇ ਜਿਹੜਾ ਹੈਗਾ ਆ ਜੇ ਤਾਂ ਉਹ ਪੱਕਾ ਹੁੰਦਾ ਜੀ ਉਹ ਕਰ ਲੈਂਦਾ ਐਫ ਆਈ ਆਰ ਦਰਜ, ਅੱਜ ਆਹ ਕੰਸੀਕੁਐਂਸਿਸ ਹੀ ਨਾ ਹੁੰਦੇ ਜਦੋਂ ਤੁਹਾਨੂੰ ਪਤਾ ਸੀਗਾ ਵੀ ਹਾਂ ਜੀ ਇੱਥੇ ਤੱਕ ਗੱਲ ਆਈ ਹੈ ਜੀ। ਇਹਨਾਂ ਨੇ 67 ਡੇਜ 67 ਦਿਨ ਦੀ ਡਿਲੇ
1: ਜੀ,
2: ਹਾਈ ਕੋਰਟ ਨੇ ਜਿਹੜਾ ਹੈਗਾ ਆ ਆਪਣੇ ਆਰਡਰ ਦੇ ਵਿੱਚ ਸਾਰੀ ਚੀਜ਼ ਨੂੰ ਵਿਸਥਾਰ ਪੂਰਵਕ ਲਿਖ ਕੇ ਤੇ ਸੀ ਬੀ ਆਈ ਨੂੰ ਜਾਂਚ ਦੇਤੀ
1: ਜੀ।
2: ਇਹ ਅੱਧੀ ਰਾਤ ਨੂੰ ਦੌੜੇ ਵੀ ਸੀਗੇ ਜੀ ਵੀ ਉੱਥੇ ਸੁਪਰੀਮ ਕੋਰਟ ਤੋਂ ਸਟੇ ਮਿਲ ਜਾਏ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਜੀ ਵੀ ਪੰਜਾਬ ਨੇ ਜਿਹੜਾ ਆ 2020 ਦੇ ਵਿੱਚ ਵੀ ਇਸ ਚੀਜ਼ ਬਾਰੇ ਜਿਹੜਾ ਆ ਵੀ ਸੀ ਬੀ ਆਈ ਤੋਂ ਜਿਹੜੀ ਆ ਕੰਸੈਂਟ ਵਿਦਡਰਾ ਕੀਤੀ ਆ ਕਿ ਸੀ ਬੀ ਆਈ ਸਾਡੀ ਸਟੇਟ ਦੇ ਵਿੱਚ ਦਖਲ ਨਹੀਂ ਦੇ ਸਕਦੀ
1: ਜੀ,
2: ਦਖਲ ਨਹੀਂ ਦੇ ਸਕਦੀ, ਦੋ ਹਾਲਤਾਂ ਚ ਦਖਲ ਦੇ ਸਕਦੀ ਹੈਗੀ ਆ ਜੀ ਹਮੇਸ਼ਾ, ਵੀ ਜੇ ਸਰਕਾਰ ਆਪ ਚਾਹੇ ਤੇ ਦੂਜਾ ਜੇ ਹਾਈ ਕੋਰਟ ਚਾਹੇ ਜਾਂ ਸੁਪਰੀਮ ਕੋਰਟ ਚਾਹੇ, ਕੋਰਟ ਚਾਹੇ ਤੇ ਤਾਂ ਵੀ ਸੀ ਬੀ ਆਈ ਆ ਸਕਦੀ ਹੈ
1: ਜੀ।
2: ਇਹਨਾਂ ਨੇ ਇਸ ਚੀਜ਼ ਦੇ ਉੱਤੇ ਗੁਹਾਰ ਲਾ ਤੀ ਜੀ ਵੀ ਇਹ ਫੈਡਰਲ ਸਟਰਕਚਰ ਜਿਹੜਾ ਆ ਉਹਨੂੰ ਖਤਰਾ ਆ ਜੀ,
1: ਨਹੀਂ ਉਹ ਤਾਂ ਇਹਨਾਂ ਨੇ ਆਪ ਆਪਣੇ ਹੱਥ ਵੱਢ ਕੇ ਦਿੱਲੀ ਨੂੰ ਦਿੱਤੇ ਹੋਏ ਨੇ ਜੀ, ਉਹ ਫੈਡਰਲ ਕਿਹੜਾ ਰਹਿ ਗਿਆ ਢਾਂਚਾ ਫਿਰ ਸਾਡਾ ਜੀ।
2: ਚੱਕਰ ਆਹੀ ਆ ਨਾ ਜੀ ਜਿੱਦਾਂ ਤੁਸੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜੇ ਕਰਦੇ ਹੈਗੇ ਆ ਜੀ, ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰਦੇ ਆ
1: ਜੀ,
2: ਉਹ ਜਿਹੜੀ ਨੌਲੇਜ ਸ਼ੇਅਰ ਕੀਤੀ ਆ ਨਾ ਜੀ ਉਹੀ ਅੱਜ ਜਿਹੜੀ ਆ ਤੁਹਾਨੂੰ ਮਤਲਬ
1: ਬਦਨਾਮ
2: ਕਰ ਰਹੀ ਆ ਜੀ। ਹਾਂਜੀ, ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਐਸੋਸੀਏਟਸ ਜਿਹੜੇ ਹੈਗੇ ਆ ਉਹਨਾਂ ਤੇ ਹੱਥ ਪੈ ਰਿਹਾ ਜੀ। ਹੁਣ ਰਾਜਵੀਰ ਘੁੰਮਣ ਹੋਣੀ ਤਾਂ ਜਿਹੜਾ ਆ ਉਹ ਉੱਥੇ ਮਿਲੇ ਨੇ ਜੀ, ਉਹਨਾਂ ਦਾ ਪਿੰਡ ਘਰਾਂ ਚੋ ਸਾਨੂੰ ਵੀ ਨੀ ਸੀ ਪਤਾ ਪਰ ਹੁਣ ਬੜਾ ਮਸ਼ਹੂਰ ਹੋ ਗਿਆ ਜੀ। ਸੋ ਉੱਥੇ ਲੋਕੀ ਤੇ ਜਿਹੜੇ ਆ ਵੱਡੀ ਗੱਲ ਇਹ ਆ ਕਿ ਕਿਸੇ ਬੰਦੇ ਦੇ ਪਿੰਡ ਦੇ ਵਿੱਚ ਜਿਹੜਾ ਆ ਉਹਦੇ ਅਗੇਂਸਟ ਪੁਲਿਸ ਜਾਵੇ ਤੇ ਲੋਕੀ ਜਿਹੜੀ ਆ ਉਹ ਵਿਰੋਧ ਕਰਦੇ ਹੁੰਦੇ ਆ ਜੀ ਵੀ ਸਾਡਾ ਬੰਦਾ ਨਿਰਦੋਸ਼ ਆ ਤੇ ਤੁਸੀਂ ਕਿਉਂ ਫੜਨ ਆਏ ਆ ਜੀ, ਤੇ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਆ ਲੋਕਾਂ ਨੇ ਫੁੱਲ ਸਿੱਟੇ ਜੀ। ਉਸ ਪਹਿਲੀ ਵਾਰੀ ਹੋਣਾ ਕਿ ਸੀ ਬੀ ਆਈ ਦੀ ਟੀਮ ਕਿਤੇ ਗਈ ਤੇ ਉਹਨਾਂ ਤੇ ਫੁੱਲ ਵਰਸਾਏ ਗਏ ਹੈ ਜੀ, ਤੇ ਇਹਨਾਂ ਨੂੰ ਇੰਨਾ ਕੁ ਦੁੱਖ ਲੱਗਿਆ ਜੀ। ਹੈ ਤਾਂ ਇੱਕ ਅਗਲੇ ਬੰਦਿਆਂ ਦੀ ਆਪਣੀ ਫੀਲਿੰਗ ਆ ਨਾ, ਉਹਨਾਂ ਨੇ ਆਪਣਾ ਜਿਹੜਾ ਆ ਵੀ ਆਪਾਂ ਜੇ ਕਹਿੰਦੇ ਆ ਵੀ ਵਿਚਾਰਾਂ ਦੀ ਆਜ਼ਾਦੀ ਆ ਪ੍ਰਗਟਾਵੇ ਦੀ ਹੈ ਜੀ, ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਆ ਤੇ ਫਿਰ ਤੁਹਾਨੂੰ ਇਹਦੇ ਵਿੱਚ ਏਦਾਂ ਕੀ ਦੁੱਖ ਲੱਗਿਆ ਕਿ ਅਗਲਿਆਂ ਨੇ ਫੁੱਲ ਸਿੱਟ ਦਿੱਤੇ ਜੀ। ਜੇ ਉਹ ਵੱਟੇ ਮਾਰਦੇ ਤੇ ਫਿਰ ਜਿਹੜਾ ਹੈਗਾ ਜੇ ਠੀਕ ਸੀ
1: ਜੀ,
2: ਤੁਸੀਂ ਜਿਹੜਾ ਜਿੱਦਣ ਉਹਨਾਂ ਨੇ ਇੱਥੇ ਈਡੀ ਦੀ ਹਵਾ ਕੱਢੀ
1: ਹੈ ਜੀ, ਉਹਨਾਂ ਦੀ
2: ਗੱਡੀ ਭੰਨੀ, ਉਹਨਾਂ ਦਾ ਉਹਦੇ ਉਹਨਾਂ ਦੇ ਤਾਂ ਤੁਸੀਂ ਕੋਈ ਐਕਸ਼ਨ ਲਿਆ ਨਹੀਂ। ਇੱਥੇ ਜਿਹਨਾਂ ਨੇ ਮਾੜੇ ਜੇ ਫੁੱਲ ਵਰਸਾਏ ਤੇ ਇਹਨਾਂ ਨੇ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਉੱਥੇ ਇੱਕ ਐਸ ਐਚ ਓ ਸਸਪੈਂਡ ਕਰ ਦਿੱਤਾ
1: ਜੀ,
2: ਐਸ ਐਚ ਓ ਨੂੰ ਸੁਪਨਾ ਆਉਣਾ ਸੀਗਾ ਵੀ ਭਾਈ ਉਹਨਾਂ ਨੇ ਫੁੱਲ ਵਰਸਾਉਣੇ ਆ,
1: ਬਿਲਕੁਲ ਹੈ ਜੀ।
2: ਦੂਜਾ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ, ਉਹਨਾਂ ਬੰਦਿਆਂ ਨੂੰ ਇਹ ਬੀਜੇਪੀ ਬੀਜੇਪੀ ਕਰਕੇ ਜਿਹੜਾ ਆ ਕਰ ਰਹੇ ਸੀ ਵੀ ਬੀਜੇਪੀ ਕਰਾਉਂਦੀ ਪਈ ਏਦਾਂ ਕਰਕੇ, ਅਗਲਿਆਂ ਨੇ ਸਪਸ਼ਟ ਕਿਹਾ ਭਾਈ ਅਸੀਂ ਕਿਸੇ ਬੀਜੇਪੀ ਪਾਰਟੀ ਨਾਲ ਨੀ, ਨਾ ਕਾਂਗਰਸ ਪਾਰਟੀ ਨਾਲ, ਅਸੀਂ ਵਾਰਸ ਪੰਜਾਬ ਦੇ ਜਿਹੜੇ ਵਲੰਟੀਅਰ ਆ ਜਾਂ ਉਹਨਾਂ ਦੇ ਵਰਕਰ ਆ, ਅਸੀਂ ਸਾਡੀ ਪਾਰਟੀ ਵਾਰਸ ਪੰਜਾਬ ਪਾਰਟੀ ਹੈਗੀ, ਅਸੀਂ ਇਹਦਾ ਵਿਰੋਧ ਕਰਦੇ ਇਸ ਚੀਜ਼ ਤੋਂ ਸਵਾਗਤ ਕਰਦੇ ਹੈਗੇ ਆ।
1: ਔਜਲਾ ਸਾਹਿਬ ਨੇ ਵੀ ਲਿਖਿਆ ਜੇ ਇਮਾਨਦਾਰ ਨੇ ਤਾਂ ਫਿਰ ਭੱਜੇ ਕਿਉਂ ਨੇ ਜੀ?
2: ਸਰ ਤੁਸੀਂ ਨਾ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ
1: ਜੀ
2: ਭਾਬੀ ਦੀ ਗੱਲ ਕੀਤੀ ਕਿ ਜਿਹੜੀ ਭਾਬੀ ਕ੍ਰਾਂਤੀ ਦੀ ਕ੍ਰਾਂਤੀ ਦੀ ਹੈਗੇ ਸੀ ਵੀ ਉਹਨੇ ਆਪਣੀਆਂ ਚੂੜੀਆਂ ਦੇ ਦਿੱਤੀਆਂ ਕ੍ਰਾਂਤੀ ਵਾਸਤੇ, ਹਾਂਜੀ ਇੱਥੇ ਅੱਜ ਜਿਹੜੀ ਨਕਲੀ ਕ੍ਰਾਂਤੀ ਆ ਜੀ ਉਹਨੇ ਜਿਹੜਾ ਲੋਕਾਂ ਦੀਆਂ ਚੂੜੀਆਂ ਲਾ ਕੇ ਆਪਣੀ ਦੁਰਗਾ ਭਾਬੀ ਦੀ ਗੱਲ ਕਰਦੇ ਸੀ ਤੁਸੀਂ ਤੇ ਉਹ ਦੁਰਗਾ ਭਾਬੀ ਨੇ ਆਪਣੀਆਂ ਚੂੜੀਆਂ ਲਾ ਕੇ ਦੇ ਦਿੱਤੀਆਂ ਦੇਸ਼ ਵਾਸਤੇ ਜੀ,
1: ਬਿਲਕੁਲ ਹੈ ਜੀ।
2: ਤੇ ਅੱਜ ਦੇ ਜਿਹੜੇ ਹੈਗੇ ਆ ਭਈ ਦੇਸ਼ ਭਗਤਾਂ ਦੀ ਪਾਰਟੀ ਇਨਕਲਾਬੀਆਂ ਨੇ ਜਿਹੜਾ ਹੈਗੇ ਆ ਉਹਨਾਂ ਨੇ ਦੂਜਿਆਂ ਦੀਆਂ ਚੂੜੀਆਂ ਲਾ ਕੇ ਆਪਣੇ ਪਾ ਲਈਆਂ,
1: ਬਿਲਕੁਲ
2: ਹਾਂਜੀ
1: ਜੀ।
2: ਤੇ ਇਸ ਕਰਕੇ ਜਿਹੜਾ ਆ ਜਦੋਂ ਸਾਰਾ ਕੁਛ ਬਦਲ ਹੀ ਗਿਆ ਕਿ ਇਹ ਤਾਂ ਸਰ ਕਿੱਥੇ ਮਤਲਬ ਜਿਹੜਾ ਹੈਗਾ ਤੁਸੀਂ ਕੀ ਐਕਸਪੈਕਟ ਕਰਦੇ ਹੈਗੇ ਆ ਕਿ ਇਹ ਆਪ ਪੇਸ਼ ਹੋ ਜਾਣਗੇ ਜੀ? ਇਹ ਜਿੱਦਾਂ ਮਤਲਬ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਰਿਵੀਲ ਕੀਤਾ ਕਿ ਕਹਿੰਦੇ ਬੱਸਾਂ ਚ ਭੱਜੇ ਆ ਜੀ, ਅਨਆਡੈਂਟੀਫਾਈਡ ਵਹੀਕਲ ਜਿਹੜੇ ਹੈਗੇ ਆ ਵੀ ਉਹਨਾਂ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਕਈਆਂ ਦੀਆਂ ਨਹੀਂ ਜੀ। ਫਿਰ ਉਹਨਾਂ ਨੇ ਅੱਗੇ ਫਰਦਰ ਕਿਹਾ ਵੀ ਜਦੋਂ ਤੋਂ ਈਡੀ ਦਾ ਛਾਪਾ ਪਿਆ ਇਹਨਾਂ ਨੇ ਉਦੋਂ ਤੋਂ ਹੀ ਸਮਾਨ ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਫੋਨ ਨੰਬਰ ਵਗੈਰਾ ਬਦਲ ਲਏ ਸੀ, ਔਰ ਉਹਨਾਂ ਨੇ ਇੱਕ ਬਹੁਤ ਹੀ ਸੀਰੀਅਸ ਐਲੀਗੇਸ਼ਨ ਲਗਾਇਆ ਕਿ ਇਹਨਾਂ ਨੇ ਜਿਹੜੇ ਈਡੀ ਦੇ ਦਫ਼ਤਰ ਹੈਗੇ ਆ ਜਲੰਧਰ ਹਾਂਜੀ ਚੰਡੀਗੜ੍ਹ ਇਹਨਾਂ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਫੋਨ ਟੇਪ ਹੁੰਦੇ ਸੀ ਇਹਨਾਂ ਦੇ ਆਫਿਸਰਸ ਦੇ, ਉਹ ਫੋਨ ਟੇਪਿੰਗ ਕਰਕੇ ਤੇ ਉਹ ਜਿਹੜਾ ਆ ਪਤਾ ਲੱਗ ਜਾਂਦਾ ਸੀ ਉਹਨਾਂ ਦੀ ਜੋ ਗੱਲਬਾਤ ਹੁੰਦੀ ਸੀ ਤੇ ਉਹਦੇ ਕਰਕੇ ਕਹਿੰਦੇ ਵੀ DGP ਕਰਵਾ ਰਿਹਾ ਸੀ ਇਹ ਸਾਰਾ ਕੁਛ, ਇਹਨਾਂ ਨੂੰ ਦੱਸ ਦਿੰਦੇ ਸੀ ਵੀ ਉਹ ਚੱਲ ਪਏ ਆ ਜੀ ਤੇ ਇੱਧਰ ਆ ਰਹੇ ਆ ਜੀ ਫਲਾਨੀ ਜਗ੍ਹਾ ਜਾ ਰਹੇ ਆ, ਕਿਉਂਕਿ ਫੋਨ ਦੇ ਉੱਤੇ ਤਾਂ ਤਾਲਮੇਲ ਹੋਣਾ ਹੀ ਅਫਸਰਾਂ ਦਾ,
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਤੇ ਉਹ ਕਹਿੰਦੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ED ਪਹਿਲੀ ਵਾਰੀ ਆਈ ਆ ਤੇ ਉਦੋਂ ਅਚਨਚੇਤ ਆਈ ਸੀ ਤੇ ਉਦੋਂ ਇਹਨਾਂ ਦਾ ਜਿਹੜਾ ਹੈਗੇ ਪੈਸਿਆਂ ਵਾਲੇ ਟੈਚੀ ਜਿਹੜੇ ਉਪਰੋਂ ਡਿੱਗ ਪਏ ਸੀ ਤੇ ਨੋਟ ਖਿਲ ਰਹੇ ਆ ਤੇ ਉਸ ਤੋਂ ਪਤਾ ਲੱਗ ਗਿਆ ਲੋਕਾਂ ਨੂੰ, ਭਾਈ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਇੰਪ੍ਰੈਸ਼ਨ ਵੀ ਭਾਈ ਇੱਥੇ ਜਿਹੜਾ ਆ ਦਾਲ ਚ ਕਾਲਾ ਆ ਜੀ,
1: ਜੀ ਬਿਲਕੁਲ ਹੈ।
2: ਸੋ ਇਸ ਕਰਕੇ ਜਿਹੜਾ ਆ ਏਡੇ ਵੱਡੇ ਸੀਰੀਅਸ ਐਲੀਗੇਸ਼ਨ ਲੱਗ ਰਹੇ ਹੈਗੇ ਆ, ਔਰ ਲੱਗ ਰਹੇ ਕੀ ਹੈਗੇ ਆ ਜੀ ਉਹ ਪਹਿਲੀ ਨਜ਼ਰ ਦੇ ਵਿੱਚ ਜਿਹੜੇ ਆ ਉਹ ਸੱਚ ਵੀ ਪ੍ਰਤੀਤ ਹੋ ਰਹੇ ਆ ਜੀ।
1: ਜੀ
2: ਹੁਣ ਕਿੱਡੀ ਸ਼ਰਮ ਦੀ ਗੱਲ ਹੈਗੀ ਆ ਜੀ, ਕੱਲ ਤੁਹਾਡਾ ਜਿਹੜਾ ਆ ਚੀਫ ਸੈਕਟਰੀ ਆ ਉਹਨੂੰ ਹਾਈ ਕੋਰਟ ਨੇ ਕ੍ਰਿਮੀਨਲ ਕੰਟੈਂਪਟ ਦਾ ਨੋਟਿਸ ਦਿੱਤਾ,
1: ਬਿਲਕੁਲ।
2: ਹੁਣ ਜਿੱਦਾਂ ਇਹ ਭਾਸ਼ਣ ਦਿੰਦੇ ਸੀ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਤੇ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਜੀ ਕਿ ਚੀਫ ਸੈਕਟਰੀ ਨੂੰ ਕ੍ਰਿਮੀਨਲ ਜਿਹੜਾ ਹੈਗਾ ਆ ਕੰਟੈਂਪਟ ਦਾ ਨੋਟਿਸ ਗਿਆ ਜੀ।
1: ਜੀ
2: ਉਹਨੂੰ ਕਿਹਾ ਵੀ ਤੁਸੀਂ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਜੀ, ਜੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਹੈਗਾ ਆ ਜੀ ਸਹੁੰ ਖਾ ਕੇ ਝੂਠ ਬੋਲ ਸਕਦੇ ਆ ਤੇ ਇਹ ਆਮ ਬੰਦੇ ਨਾਲ ਕੀ ਕਰ ਬਿਹੇਵੀ ਹੋਊਗਾ ਜੀ ਇਹਨਾਂ ਦਾ, ਉੱਥੇ ਵੀ ਤਾਂ ਝੂਠ ਬੋਲਦੇ ਹੀ ਹੋਣਗੇ ਜੀ।
1: ਜੀ
2: ਸੋ ਇਸ ਕਰਕੇ ਜਿਹੜਾ ਆ ਹੁਣ ਇਹ ਭੱਜੇ ਆ ਜੀ, ਤੇ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ ਕਿ 6 ਬੰਦਿਆਂ ਦਾ ਏਅਰਪੋਰਟ ਦੇ ਉੱਤੇ ਅਲਰਟ ਕਰ ਦਿੱਤਾ ਗਿਆ ਹੈਗਾ ਆ ਜੀ ਕਿ ਇਹ ਦੇਸ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਤਾਂ ਕਿ ਇਹ
1: 50 ਤੋਂ 53 ਬੰਦੇ ਆ ਰਹੇ ਨੇ ਜੀ,
2: ਲੁੱਕਆਊਟ ਨੋਟਿਸ ਜਾਰੀ ਹੋਇਆ ਜੀ।
1: ਹਾਂਜੀ ਰੈੱਡ ਅਲਰਟ ਆ ਜੀ, ਬਿਲਕੁਲ ਆ ਜੀ।
2: ਤੇ ਰੈੱਡ ਅਲਰਟ ਭਾਵੇਂ ਸਾਹਿਬ ਵਰਲਡ ਮੈਂ ਗਲਤ ਬੋਲਿਆ ਸੀ, ਇਹ ਜਿਹੜਾ ਹੈਗਾ ਨਾ ਜੀ ਉਹ ਇਹ ਇੰਟਰਪੋਲ ਦਾ ਹੁੰਦਾ ਹੈ ਜੀ, ਇਹਨਾਂ ਦਾ ਲੁੱਕਆਊਟ ਨੋਟਿਸ, ਇਹਨੂੰ ਲੁੱਕਆਊਟ ਨੋਟਿਸ ਕਿਹਾ ਜਾਂਦਾ ਹੈਗਾ
1: ਹਾਂਜੀ,
2: ਏਅਰਪੋਰਟ ਦੇ ਉੱਤੇ ਜਿਹੜਾ ਦਿੱਤਾ ਜਾਂਦਾ ਹੈਗਾ ਆ ਜੀ। ਤੇ ਉਹ ਇਸ ਕਰਕੇ ਉਹ ਲੁੱਕਆਊਟ ਨੋਟਿਸ ਜਿਹੜਾ ਆ ਇਹਨਾਂ ਦਾ ਹੋਇਆ ਆ, ਹੁਣ ਦੇਖੋ ਜੀ ਬਾਕੀ ਇਹਨਾਂ ਦੇ ਵਿੱਚ। ਉਧਰ ਦੂਜਾ ਜਿਹੜਾ ਹੈਗਾ ਸੀਗਾ ਇਹਨਾਂ ਦਾ ਗਰੇਵਾਲ ਸਾਂਢੂ ਮਾਨ ਸਾਹਿਬ ਦਾ, ਉਹਨੂੰ ਵੀ ਸਮਨ ਕਰ ਲਿਆ ਗਿਆ ਹੈਗਾ ਆ ਜੀ।
1: ਜੀ
2: ਹੁਣ ਉਹਦਾ ਤਾਂ ਪਤਾ ਲੱਗਦਾ ਹੈਗਾ ਜੀ ਉਹ ਪਹਿਲਾਂ ਹੀ ਵਿਦੇਸ਼ ਨਿਕਲ ਗਿਆ ਆ ਜੀ।
1: ਜੀ
2: ਤੋ ਇਸ ਕਰਕੇ ਮਹਾਰਾਜ ਜਿਹੜਾ ਤੁਹਾਡਾ ਪਹਿਲਾ ਹੈਡਿੰਗ ਸੀਗਾ ਨਾ ਜੀ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਆ, ਹਾਂਜੀ ਉਹ ਲੱਭਦਾ ਨੀ ਜੀ। ਮੋਰ ਓਵਰ ਇਹ ਆਈਡੀਆ ਮੈਨੂੰ ਆਪਣੇ ਵੀਰ ਨਾ ਕਾਲੇਕਾ ਸਾਹਿਬ ਨਰਿੰਦਰ ਪਾਲ ਕਾਲੇਕਾ ਹੈਗੇ ਆ ਜੀ, ਤੇ ਉਹ ਆਪਣਾ ਪ੍ਰੋਗਰਾਮ ਸਵੇਰ ਨੂੰ ਸੁਣਦੇ ਹੁੰਦੇ ਆ ਜੀ।
1: ਥੈਂਕ ਯੂ ਜੀ।
2: ਤੇ ਉਹ ਉਹਨਾਂ ਦੇ ਨਾ ਪਹਿਲਾਂ ਭਾਰਤ ਸਾਹਿਬ ਜਿਹੜਾ ਆ ਆਈਡੀਆ ਕੁਛ ਹੋਰ ਸੀਗਾ, ਹੈਡਿੰਗ ਕੁਛ ਹੋਰ ਸੀ, ਉਹ ਫਿਰ ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ। ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਇੱਦਾਂ, ਉਹਨਾਂ ਨੇ ਲਿਖਿਆ ਕਹਿੰਦੇ ਸੈਣੀ ਸਾਹਿਬ ਉਹਨਾਂ ਨੇ ਆਹਾ ਵਰਲਡਿੰਗ ਲਿਖੀ, ਮੈਨੂੰ ਬੜੀ ਪਸੰਦ ਆਈ। ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਕਾਲੇਕਾ ਸਾਹਿਬ ਵੀ ਦੁਆਬਾ ਰੇਡੀਓ ਤੇ ਅੱਜ ਜਿਹੜਾ ਹੈਗਾ ਆ ਖਬਰਾਂ ਦਾ ਮੇਨ ਹੈਡਿੰਗ ਹੀ ਇਹ ਹੋਊਗਾ ਜੀ, ਤੇ ਮੈਨੂੰ ਵਰਲਡਿੰਗ ਤੁਹਾਡੀ ਬੜੀ ਵਧੀਆ ਲੱਗੀ ਜੀ।
1: ਬਿਲਕੁਲ।
2: ਸੋ ਇਸ ਕਰਕੇ ਇਹ ਹੁਣ ਲੱਭਦਾ ਕਿੱਥੇ ਹੈਗਾ ਆ ਜੀ। ਤੇ ਯਾਰ ਜਿਹੜਾ ਅੱਛਾ ਮਾਨ ਸਾਹਿਬ ਦੀ ਸੁਣ ਲੋ ਜੀ,
1: ਜੀ
2: ਕਿਆ ਗੱਲ ਹੈਗੀ ਆ ਜੀ। ਪਹਿਲਾਂ ਤਾਂ ਇਹ ਬ੍ਰਾਈਬ ਇਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਛਾਪੇ ਇਹ 3 ਕਰੋੜ ਪੰਜਾਬੀਆਂ ਨੇ ਦਾ ਜਿਹੜਾ ਹੈਗਾ ਅਪਮਾਨ ਆ ਜੀ।
1: ਜੀ ਬਿਲਕੁਲ,
2: ਹਾਂਜੀ। ਅੱਛਾ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਵੀ ਭਾਈ ਅਸੀਂ ਪੰਜਾਬੀ ਵਿੱਚ ਕਿੱਥੋਂ ਇਨਵੋਲਵ ਹੋ ਗਏ, ਇਹ ਤੁਸੀਂ ਜਾਣੋ, ਤੁਹਾਡੀ ਦਿੱਲੀ ਵਾਲੀ ਟੀਮ ਜਾਣੇ ਜੀ। ਹਾਂਜੀ, ਮਲਾਈਆਂ ਖਾਓ ਤੁਸੀਂ ਤੇ ਡੰਡੇ ਖਾਈਏ ਅਸੀਂ।
1: ਇਹ ਕਿਉਂ
2: ਜੀ, ਉਹ ਪੰਜਾਬੀਆਂ ਨੇ ਆਪਣੇ ਆਪ ਨੂੰ ਵੱਖਰੇ ਕਰ ਲਿਆ ਜੀ ਇਹਨਾਂ ਨਾਲੋਂ
1: ਜੀ।
2: ਉਹ ਫਿਰ ਜਿਹੜਾ ਹੈਗਾ ਹੁਣ ਸ਼ਾਮ ਨੂੰ ਜਿਹੜਾ ਇਹਨਾਂ ਨੇ ਕਹਿ ਦਿੱਤਾ, ਕਹਿੰਦੇ ਕੁਛ ਨੀ ਲੱਭਿਆ ਜੀ, ਕੁਛ ਨੀ ਮਿਲਿਆ ਜੀ। ਹਾਂਜੀ, CBI ਵੀ ਹੱਥ ਖੜੇ ਕਰ ਗਈ ਹੈਗੀ, ਉਹ ਕਹਿੰਦੇ ਕੱਖ ਕੁਛ ਨੀ ਹੈਗਾ ਇਹਨਾਂ ਕੋ
1: ਜੀ।
2: ਤੇ ਮਜੀਠੀਆ ਸਾਹਿਬ ਨੇ ਤੇ ਜਿਹੜਾ ਹੈਗਾ ਆ ਬਈ ਭਾਈ ਪੂਰਾ, ਉਹ ਕਹਿੰਦੇ ਦੇਖ ਲਾ ਲੈ ਉਹ ਕਲੀਨ ਚਿੱਟ, ਫਿਰ ਜਾਂਦੇ ਵੀ ਭੱਜੀਏ ਕਿਉਂ ਫਿਰਦੇ ਆ ਜੇ ਤੁਹਾਨੂੰ ਕੁਛ ਨੀ ਮਿਲਿਆ। ਤੇ ਫਿਰ ਕਲੀਨ ਚਿੱਟ ਮਿਲ ਗਈ ਆ, ਤੇ ਫਿਰ ਇਹਨਾਂ ਦਾ ਇੱਕ ਬੰਦਾ ਜਿਹੜਾ ਹੈਗਾ ਆ ਜੀ ਉਹ ਵੀਰ ਦਵਿੰਦਰ,
1: ਹਾਂਜੀ,
2: ਉਹ ਕਹਿੰਦੇ ਹੈਗੇ ਆ ਭੀ CBI ਨੇ ਦੇ ਮਤਲਬ ਸ਼ਿਕੰਜੇ ਚ ਹੈਗਾ ਆ ਜੀ, ਉਹ ਲੈ ਗਏ ਆ ਜੀ ਅਗਲੇ। ਤੇ ਬਾਕੀ ਹੁਣ ਇਹ ਦਿੱਲੀ FIR ਹੋਈ ਆ ਤੇ ਦਿੱਲੀ ਹੀ ਇਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਣੀਆਂ
1: ਜੀ।
2: ਦੇਖਦੇ ਆ ਜੀ ਕਿ CBI ਕਿੱਥੇ ਤੱਕ ਤਹਿ ਤੱਕ ਜਾਂਦੀ ਹੈਗੀ ਆ ਤੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਜੀ।
1: ਪਟਿਆਲਾ ਹਾਊਸ ਹੈਗਾ ਜੀ ਉੱਥੇ ਆਪਣਾ, ਉੱਥੇ ਕਿਹੜੀ ਗੱਲ ਹੈ
2: ਸਰ, ਉਹ ਤਾਂ ਉਦੋਂ ਹੋਊ ਨਾ ਜੀ, ਮਹੀਨੇ ਤਾਂ 4 ਹੈਗੇ, 2 ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਸਟੇਟਸ ਰਿਪੋਰਟ ਦੇਣੀ ਆ। ਇਹ ਨੀ ਪਤਾ ਹੈਗਾ ਵੀ ਇਨਕੁਆਇਰੀ ਜਿਹੜੀ ਆ ਉਹ ਕੰਪਲੀਟ ਕਰਨੀ, ਉਹਨਾਂ ਨੇ ਸਟੇਟਸ ਰਿਪੋਰਟ ਦੇਣੀ ਆ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਸਮਥਿੰਗ ਦਿਖਾ ਦੇਣਾ ਆ ਜੀ, ਸਮਥਿੰਗ ਦਿਖਾ ਦਿਓ
1: ਕਾਨੂੰਨੀ,
2: ਤੇ ਉਹਦੇ ਵਾਸਤੇ ਅੱਗੇ ਟਾਈਮ ਮਿਲ ਜਾਣਾ ਜੀ। ਹਾਂਜੀ ਜੀ,
1: ਮੈਂ ਮਨ ਚ ਵਿਚਾਰ ਆ ਰਿਹਾ ਸੀ ਜਿਵੇਂ ਚੋਣਾਂ ਦਾ ਇਹ ਵੀ ਰੋਲਾ ਪਾ ਰਹੇ ਨੇ, ਜਾਂ ਚੋਣਾਂ 2027 ਦੀਆਂ ਅੱਗੇ ਆ ਰਹੀਆਂ ਨੇ, ਜਿੱਦਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਵੱਡੇ ਘੁਟਾਲਿਆਂ ਦੇ ਵਿੱਚ ਨਾਮ ਆ ਜਾਂਦਾ ਹੈ, ਹਕੂਮਤ ਦੇ ਵਿੱਚ ਹਕੂਮਤ ਕਰ ਰਹੀਆਂ ਜਿਹੜੀਆਂ ਨੇ ਪਾਰਟੀਆਂ ਨੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਕੁਝ ਪਾਬੰਦੀਆਂ ਵੀ ਲੱਗ ਸਕਦੀਆਂ ਜਾਂ ਚੋਣ ਤੋਂ ਬਾਹਰ ਵੀ ਹੋ ਸਕਦੀਆਂ ਨੇ ਜੀ ਕਾਨੂੰਨੀ ਤੌਰ ਦੇ ਉੱਤੇ ਦੇਖਿਆ ਜਾਵੇ?
2: ਨਹੀਂ ਸਰ, ਲੋਕਤੰਤਰ ਦੇ ਵਿੱਚ ਏਡੇ ਵੱਡੀਆਂ ਗੱਲਾਂ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ ਜਾਂ ਪਾਰਟੀ ਨੂੰ ਇਲੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਪਾਰਟਿਸਪੇਟ ਕਰਨ ਤੋਂ ਰੋਕਣਾ
1: ਜੀ,
2: ਇਹ ਤਾਂ ਨਹੀਂ ਕੋਟਾਂ ਕਰਦੀਆਂ ਹੁੰਦੀਆਂ
1: ਜੀ,
2: ਕਿਉਂਕਿ ਲੋਕਤੰਤਰ ਦੇ ਵਿੱਚ ਡੈਮੋਕਰੇਸੀ ਨੂੰ ਤਾਂ ਇਨਕਰੇਜ ਕਰਦੀ ਹੈਗੀਆਂ ਇੰਸਟੀਟਿਊਸ਼ਨ, ਡੈਮੋਕਰੈਟਿਕ ਇੰਸਟੀਟਿਊਸ਼ਨ ਇਨਕਰੇਜ ਹੀ ਕਰਦੀਆਂ ਹੁੰਦੀਆਂ
1: ਜੀ।
2: ਸਵਾਲ ਇਹ ਹੈਗਾ ਆ ਕਿ ਜਿਹੜੇ ਬੰਦਾ ਗਲਤ ਕਰ ਰਿਹਾ ਹੈਗਾ ਆ ਜੀ ਉਹਨੂੰ ਪੈਨਲਾਈਜ਼ ਕਰਨਾ ਜਿਹੜਾ ਆ ਉਹ ਬਣਦਾ ਜੀ
1: ਜੀ।
2: ਹੁਣ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਗਲਤ ਨੀ ਹੋ ਸਕਦੀਆਂ, ਤੇ ਸਾਰੀਆਂ ਪਾਰਟੀਆਂ ਚ ਚੰਗੇ ਬੰਦੇ ਵੀ ਹੁੰਦੇ ਹੈਗੇ ਆ ਜੀ
1: ਜੀ।
2: ਸੋ ਇਸ ਕਰਕੇ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਆ ਵੀ ਕੋਈ ਚੰਗਾ ਬੰਦਾ ਵੀ ਹੋ ਸਕਦਾ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਆ ਉਹ ਉਹਦੇ ਤੇ ਤੁਸੀਂ ਜਿਹੜੇ ਬਾਕੀਆਂ ਦੇ ਨਾਲ ਜਿਹੜੇ ਗਿਲਟੀ ਹੈਗੇ ਆ ਉਹਨਾਂ ਨੂੰ ਪਨਿਸ਼ ਕਰਦੇ ਕਰਦੇ ਜਿਹੜੇ ਆ ਤੁਸੀਂ ਇਨੋਸੈਂਟ ਨੂੰ ਕਿਉਂ ਪਨਿਸ਼ ਕਰੋ? ਸੋ ਇਸ ਕਰਕੇ ਉਹ ਤੇ ਨਹੀਂ ਹੁੰਦਾ ਆ ਜੀ, ਵੀ ਚੋਣ ਪ੍ਰਕਿਰਿਆ ਦੇ ਵਿੱਚ ਨਹੀਂ ਇਹ ਦਖਲ ਦਿੰਦੀਆਂ ਹੁੰਦੀਆਂ ਕੋਰਟਾਂ
1: ਜੀ।
2: ਬਟ ਹਾਂਜੀ, ਆਹ ਜਿਹੜੀ ਹੈਗੀ ਆ ਕਿ ਏਜੰਸੀਜ਼ ਹੈਗੀਆਂ ਆ ਕਿ ਜੇ ਕੋਈ ਗਲਤ ਕਰ ਰਿਹਾ ਆ ਤੇ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ, ਉਹਦੇ ਵਾਸਤੇ ਵੱਖਰੇ ਵੱਖਰੇ ਰਸਤੇ ਹੈਗੇ ਆ ਜੀ, ਉਹਨਾਂ ਰਸਤਿਆਂ ਤੇ ਚੱਲਿਆ ਜਾ ਸਕਦਾ ਆ ਜੀ।
1: ਬਿਲਕੁਲ
2: ਜੀ ਭਰਾਜ ਸਾਹਿਬ।
1: ਤੇ ਸੈਂਟ ਸਾਹਿਬ, ਡੇਰਾ ਸੱਚਾ ਸੌਦਾ ਦੀ ਗੱਲ ਕਰ ਲਈ ਹੈ ਤੇ ਇਹ ਵੀ ਸਿੱਧਾ ਜਿਹੜਾ ਕੋਰਟ ਦੇ ਨਾਲ ਹੀ ਪੰਗੇ ਲੈਣ ਲੱਗ ਗਏ ਨੇ ਜੀ, ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਤੇ ਮਾਨਹਾਨੀ ਤਹਿਤ ਖੁਦ ਹੀ ਜਿਹੜਾ ਸੂਹ ਮੋਟੋ ਲੈ ਲਿਆ ਕੋਰਟ ਨੇ ਜੀ।
2: ਸਰ ਗੱਲ ਏਦਾਂ ਹੈਗੀ ਆ, ਉਹ ਇੱਕ ਕਿਸਮ ਦਾ ਜਿਹੜਾ ਆਰਟੀਕਲ ਛਪੇ ਨਾ ਜੀ, ਉਹ ਇੱਕ ਕਿਸਮ ਦਾ ਕੋਰਟ ਦੀ ਵਿਜ਼ਡਮ ਤੇ ਸਵਾਲ ਉਠਾਏ ਸੀ।
1: ਬਿਲਕੁਲ ਜੀ, ਇੱਕ ਤਾਂ ਤੁਹਾਨੂੰ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਤੁਹਾਨੂੰ ਰਿਹਾਈ ਮਿਲ ਜਾਂਦੀ ਹੈ, ਰਿਹਾਈ ਨਹੀਂ ਸੋਰੀ ਆਪਣੀ
2: ਮਿਲਦੀ ਆ ਜੀ ਜਿੱਦਾਂ ਮਰਜ਼ੀ
1: ਜੀ।
2: ਪਰ ਗੱਲ ਏਦਾਂ ਨਾ ਜੀ ਕਿ ਉਹ ਜਿਹੜਾ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਇਹ ਆ ਕਿ ਤੁਸੀਂ ਉਹਨੂੰ ਮਤਲਬ ਕਰ ਸਕਦੇ, ਉਹਦਾ ਅਨਾਲਿਸਿਸ ਕਰ ਸਕਦੇ ਹੈਗੇ ਆ ਟੈਕਨੀਕਲੀ, ਨਾ ਕਿ ਤੁਸੀਂ ਇਹ ਗੱਲ ਕਹੋ ਕਿ ਹਾਂ ਜੀ ਵੀ ਜਿੱਦਾਂ ਕੋਰਟ ਦੇ ਜਿਹੜਾ ਇਹ ਆ ਵੀ
1: ਸਚਾਈ
2: ਕੁਛ ਹੋਰ ਸੀ, ਤੇ ਮਤਲਬ ਇਹਨਾਂ ਨੇ ਨਾ ਇੱਕ ਏਦਾਂ ਸ਼ੋਅ ਕੀਤਾ ਵੀ ਜਿੱਦਾਂ ਕੋਰਟ ਨੇ ਜਿਹੜਾ ਆ ਕਿਸੇ ਕੌਨਸਪੀਰੇਸੀ ਦੇ ਤਹਿਤ ਬਾਬੇ ਨੂੰ ਫਸਾਇਆ ਹੋਵੇ।
1: ਅੱਛਾ ਜੀ, ਕਿਆ ਬਾਤ ਹੈ ਜੀ।
2: ਕੋਰਟ ਦਾ ਥੋੜਾ ਜਿਹੜਾ ਹੈਗਾ ਆ ਜੀ ਵੀ ਕੋਰਟ ਦੀ ਕਿਸੇ ਨਾਲ ਕੀ ਲਾਗ ਡਾਟ ਹੈਗੀ ਆ ਜੀ, ਕੋਰਟ ਕੋਲ ਤਾਂ ਜਿਹੜੇ ਫਾਈਲ ਆਏਗੀ ਉਹਦੇ ਤੇ ਜੱਜ ਜਿਹੜਾ ਆ ਉਹ ਮੰਥਨ ਕਰਕੇ ਆਪਣਾ ਵਿਊ ਦੇਗਾ ਜੀ। ਔਰ ਫਿਰ ਕਿੱਡੀ ਮਜ਼ੇ ਵਾਲੀ ਗੱਲ ਆ ਕਿ ਜਿੱਡਾ ਮਰਜ਼ੀ ਮਤਲਬ ਹੋਵੇ ਵੱਡਾ ਕ੍ਰਿਮੀਨਲ
1: ਜੀ,
2: ਉਹਨੂੰ ਵੀ ਅਪੀਲ ਦਾ ਰਾਈਟ ਹੈਗਾ ਆ ਕਿ ਭਾਈ ਠੀਕ ਆ ਭਾਈ ਹਿਊਮਨ ਬੀਇੰਗ ਆ ਤੇ ਕਿਸੇ ਬੰਦੇ ਦੀ ਆਬਜ਼ਰਵੇਸ਼ਨ ਜਿਹੜੀ ਕੁਛ ਹੋ ਸਕਦੀ ਹੈਗੀ, ਕਿਸੇ ਦੀ ਕੁਛ ਹੋ ਸਕਦੀ ਆ, ਅਗਲੇ ਦੀ ਲਾਓ ਦੁਆਰੇ ਅੰਡਰਸਟੈਂਡਿੰਗ ਚ ਗਲਤੀ ਹੋ ਸਕਦੀ ਹੈਗੀ ਆ, ਓਹਨੂੰ ਫੇਰ ਰੀਚੈਕ ਕਰਨ ਵਾਸਤੇ ਜਿਦਾਂ ਦਿੱਤਾ ਜਾਂਦਾ ਹੈਗਾ ਜੀ, ਅੱਗੇ ਹਾਇਰ ਕੋਰਟਸ ਹੈਗੀਆਂ ਜੀ, ਉਹ ਤੋਂ ਅੱਗੇ ਫੇਰ ਵੀ ਸੈਟਿਸਫਾਈ ਨੀ ਹੈਗਾ, ਫੇਰ ਤੀਜਾ ਚੈਨਲ ਹੈਗਾ ਵੀ ਹੋਰ ਅੱਗੇ ਜਿਹੜਾ ਹੈਗਾ ਵੀ ਮਨਿਊਟਲੀ ਪੁਣ ਲਓ ਜੀ, ਹਾਂਜੀ ਭਾਈ ਸੁਪਰੀਮ ਕੋਰਟ ਤੱਕ ਜਿਹੜਾ ਆ ਵੀ ਮਨਿਊਟਲੀ ਚੈੱਕ ਕਰ ਲਓ ਵੀ ਭਾਈ ਜਿਹੜਾ ਆ ਅਗਲਾ ਬੰਦਾ ਜੋ ਕਹਿੰਦਾ ਹੈਗਾ ਵੀ ਇਨਸਾਫ ਦੇ ਤਰਾਜੂ ਦੇ ਵਿੱਚ ਇਹ ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਆ ਉਹ ਆਰਟੀਕਲ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਲਿਖੇ ਸੀ ਜਿਹਦੇ ਵਿੱਚ ਕੋਰਟ ਨੇ ਜਿੱਦਾਂ ਕਿਸੇ ਕੌਂਸਪੀਰੇਸੀ ਦੇ ਤਹਿਤ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਆ, ਇਸੇ ਕਰਕੇ ਕੋਰਟ ਨੇ ਉਹ ਆਰਟੀਕਲ ਦੇ ਬੇਸ ਦੇ ਉੱਤੇ ਸੂਓ ਮੋਟੋ ਨੋਟਿਸ ਲੈ ਕੇ ਤੇ ਇਹਨਾਂ ਨੂੰ ਕ੍ਰਿਮੀਨਲ, ਉਹਦੇ ਵਿੱਚ ਕ੍ਰਿਮੀਨਲ ਕੰਟੈਂਪਟ ਦੇ ਵਿੱਚ ਆਊਗਾ ਉਹ ਬੰਦਾ ਐਡੀਟਰ ਜਿਹੜੇ ਬੰਦੇ ਦੇ, ਤੇ ਦੂਜਾ ਜਿਹੜਾ ਹੈਗਾ ਆ ਜਿਹਨੇ ਉਹ ਆਰਟੀਕਲ ਲਿਖਿਆ ਉਹ ਬੰਦੇ ਜਿਹੜੇ ਹੈਗੇ ਆ ਉਹ ਪ੍ਰੋਸੀਕਿਊਟ ਕੀਤੇ ਜਾ ਸਕਦੇ ਆ ਜੀ।
1: ਬਿਲਕੁਲ
2: ਇੱਕ ਅੱਜ ਪਰ ਖਬਰ ਜਿਹੜੀ ਹੈਗੀ ਆ ਤੁਸੀਂ ਰਹਿ ਗਈ ਤੁਹਾਡੇ ਕੋਲੋਂ ਜਾਂ ਦੇਖ ਨੀ ਸਕੇ, ਜਦੋਂ ਸ਼ਾਮ ਦੇ ਟਾਈਮ ਤੇ ਨਾ ਜੀ ਅੱਜ ਤੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ,
1: ਮੈਂ ਮਿਸ ਕਰ ਗਿਆ ਜੀ, ਤੁਸੀਂ ਕਰ ਲੋ ਕੱਲ।
2: ਹਾਂਜੀ ਉਹ ਮੈਂ ਦੱਸਦਾ ਜੀ, ਉਹਦੇ ਵਿੱਚ ਉਹਨਾਂ ਨੇ ਮੁੱਦਾ ਚੱਕਿਆ ਹੈਗਾ ਆ ਜਿਹੜਾ ਸੰਗਰੂਰ ਦੇ ਵਿੱਚ ਉਹ ਲੜਕਾ ਸਨਮਦੀਪ ਜਿਹੜਾ ਆ ਜਿਹਦਾ ਸੰਸਕਾਰ ਜਿਹੜਾ ਆ ਲਵਾਰਸ ਕਹਿ ਕੇ ਕਰ ਦਿੱਤਾ ਗਿਆ, ਉਹ ਉਹਦੇ ਤੇ ਡਾਕਟਰ ਪਿਆਰੇ ਲਾਲ ਗਰਗ ਹੋਣੀ, ਉਹਨਾਂ ਨੇ ਤਾਂ ਪਿਆਰੇ ਲਾਲ ਗਰਗ ਹੋਣਾ ਦਾ ਤਾਂ ਲੌਜਿਕ ਹੀ ਬਹੁਤ ਵਧੀਆ ਹੁੰਦੇ ਆ ਜੀ, ਉਹਨਾਂ ਨੇ ਇਸ ਚੀਜ਼ ਨੂੰ ਐਜ਼ ਏ ਹਿਊਮਨ ਰਾਈਟ ਦੀ ਵਾਇਓਲੇਸ਼ਨ, ਉਹ ਕਹਿੰਦੇ ਵੀ ਭਾਈ ਜਿਉਂਦਾ ਬੰਦਾ ਤਾਂ ਬੋਲ ਸਕਦਾ ਮੁਰਦਾ ਤਾਂ ਬੋਲ ਹੀ ਨੀ ਸਕਦਾ
1: ਜੀ,
2: ਤੇ ਸੀ ਇਸ ਕਰਕੇ ਕਿ ਜੇ ਜਿਹੜਾ ਆ ਮੁਰਦੇ ਵਾਸਤੇ ਕੌਣ ਲੜੂਗਾ, ਇਸ ਕਰਕੇ ਮੁਰਦੇ ਵਾਸਤੇ ਸਾਡੀ ਸੰਸਥਾ ਲੜੂਗੀ, ਮੁਰਦੇ ਦਾ ਰਾਈਟ ਹੈਗਾ ਆ ਜੀ
1: ਬਿਲਕੁਲ,
2: ਉਹਦਾ ਜਿਹੜਾ ਆ ਤੁਸੀਂ ਇੱਕ ਪਾਸੇ ਤੁਹਾਨੂੰ ਬੰਦੇ ਦਾ ਨਾਂ ਪਤਾ ਆ, ਵਲਦੀਅਤ ਪਤਾ ਆ, ਉਹਦਾ ਪਿੰਡ ਪਤਾ ਆ, ਤੇ ਫੇਰ ਜਿਹੜਾ ਹੈਗਾ ਉਹਦਾ ਸੰਸਕਾਰ ਜਿਹੜਾ ਹੈਗਾ ਆ ਤੁਸੀਂ ਉਹ ਫਾਰਮ ਭਰਦੇ ਆ ਵੀ ਜਿੱਥੇ ਲਵਾਰਸ ਵਾਲਾ ਹੈਗਾ ਜੀ
1: ਬਿਲਕੁਲ ਆ ਜੀ।
2: ਉਹਨਾਂ ਨੇ ਵੀ ਪਹਿਲਾਂ ਜਿਹੜਾ ਹੈਗਾ ਆ ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਆ ਇੱਕ ਵਕੀਲ ਸਾਹਿਬ ਹੈਗੇ ਸੀ ਸੰਗਰੂਰ ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਉਸ ਬੰਦੇ ਕੋਲੋਂ ਐਫੀਡੈਵਿਟ ਲੈ ਕੇ ਕਿ ਮੇਰੇ ਕੋਲੋਂ ਜੀ ਇਸ ਤਰੀਕੇ ਨਾਲ ਸੰਸਕਾਰ ਵਾਸਤੇ ਜਿਹੜਾ ਆਹ ਫਾਰਮ ਭਰਾਇਆ ਸੀ ਲਵਾਰਸ ਵਾਲਾ, ਫੇਰ ਇਹਨਾਂ ਨੇ ਬਾਅਦ ਦੇ ਵਿੱਚ ਉਲਟਾ ਜਿਹੜਾ ਆ ਉਹਨਾਂ ਦੇ ਪਰਿਵਾਰ ਨੂੰ ਉਸ ਬੰਦੇ ਦੇ ਸੁਸਾਈਡ ਜਿਹਨ ਕੀਤਾ ਹੈਗਾ ਸੀ ਉਹਦੇ ਪਰਿਵਾਰ ਦੇ ਉੱਤੇ ਜਿਹੜਾ ਆ ਇੱਕ ਪਰਚਾ ਦਰਜ ਕਰ ਦਿੱਤਾ ਜੀ ਉਹਨਾਂ ਨੂੰ ਵੀ ਇਹ ਬੰਦਾ ਜਿਹੜਾ ਹੈਗਾ ਆ ਵੀ ਸੰਸਕਾਰ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਘਰਦਿਆਂ ਤੇ ਦਰਜ ਕਰ ਦਿੱਤਾ
1: ਜੀ। ਬਿਲਕੁਲ
2: ਮਤਲਬ ਜਿਹੜਾ ਹੈਗਾ ਵੀ ਤੁਹਾਨੂੰ ਜਿਆਦਾ ਹੇਜ ਸੀਗਾ ਜੀ, ਉਹ ਕਹਿੰਦੇ ਹੈਗੇ ਆ ਵੀ ਉਸ ਕੇਸ ਦੇ ਵਿੱਚ ਜਿਹੜਾ ਸਿਰਫ ਇੰਨਾ ਸੀ ਕਿ ਉਹ ਬੰਦੇ ਨੇ ਸੁਸਾਈਡ ਕੀਤਾ ਸੀਗੀ ਤੇ ਉਹ ਨਾਲ ਜਿਹੜਾ ਆ ਅਮਨ ਅਰੋੜਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਦਾ ਸਟੇਟ ਪ੍ਰੈਜੀਡੈਂਟ ਐਸ ਵੈਲ ਐਸ ਮਿਨਿਸਟਰ ਉਹਦੇ ਖਿਲਾਫ ਜਿਹੜਾ ਆ ਉਹਨਾਂ ਨੇ ਨਾਲ ਕਿਹਾ ਸੀ, ਉਹ ਕਹਿੰਦੇ ਵੀ ਜਿਹੜਾ ਆ ਉਹ ਬੰਦੇ ਨੇ ਉਹ ਬਾਕੀ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਆ ਕਿ ਉਹਨੇ ਜਿਹੜੀ ਆ ਵੀ ਅਬੈਟਮੈਂਟ ਟੂ ਕਮਿਟ ਸੁਸਾਈਡ ਜਿਹੜਾ ਆ ਉਹਨੂੰ ਉਕਸਾਉਣ ਦੇ ਵਿੱਚ ਉਹਨੂੰ ਸੁਸਾਈਡ ਵਾਸਤੇ ਉਕਸਾਉਣ ਦੇ ਵਿੱਚ ਅਮਨ ਅਰੋੜੇ ਦਾ ਕਿੰਨਾ ਹੱਥ ਹੈਗਾ ਜੀ, ਤੇ ਬਾਕੀ ਜਿਹੜਾ ਹੈਗਾ ਆ ਅੱਗੇ ਜਿਹੜਾ ਆ ਜੋ ਘਟਨਾਵਾਂ ਵਾਪਰੀਆਂ ਉਹ ਵੀ ਮੰਤਰੀ ਦੇ ਇਸ਼ਾਰੇ ਤੇ ਹੀ ਵਾਪਰੀਆਂ ਆ ਜੀ, ਤੇ ਇਸ ਕਰਕੇ ਉਸ ਬੰਦੇ ਦਾ ਲਵਾਰਸ ਤੌਰ ਤੇ ਜਿਹੜਾ ਆ ਸੰਸਕਾਰ ਹੋਇਆ ਆ, ਅਸੀਂ ਉਹਦੇ ਮਾਮਲੇ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਆ ਜੀ, ਉਹਦੇ ਵਾਸਤੇ ਅਸੀਂ ਜਸਟਿਸ ਦੀ ਮੰਗ ਕਰਾਂਗੇ ਜੀ
1: ਬਿਲਕੁਲ।
2: ਔਰ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਆ ਉਹ ਇੱਕ ਪੁਆਇੰਟ ਇਹ ਵੀ ਰੇਜ਼ ਹੋਇਆ ਜੀ ਵੀ ਜਿਹੜਾ 5 ਕਰੋੜ ਵਾਲਾ ਜਿਹੜਾ ਆ ਉਹ ਕਹਿੰਦੇ ਸੀ ਕੇਸ ਦੇ ਵਿੱਚ ਇਹਨਾਂ ਨੇ ਕੇਸ ਲਾਇਆ ਸੀ ਡਾਕਟਰ ਗੁਰਪ੍ਰੀਤ ਕੌਰ ਨੇ ਵਿਦ ਕੰਸੀਲਮੈਂਟ ਆਫ ਫੈਕਟਸ, ਜਿਹੜੇ ਤੱਥ ਪੂਰੇ ਨਹੀਂ ਸੀ ਬਿਆਨ ਕੀਤੇ ਜੀ, ਤੇ ਜਿਹਦੇ ਤੇ ਕੋਰਟ ਅਨਵਾਇਡ ਹੋਇਆ ਸੀ ਜੀ, ਤੇ ਕੋਰਟ ਨੇ ਕਿਹਾ ਸੀ ਵੀ ਜਸਟਿਸ ਰਣਜੀਤ ਸਿੰਘ ਚਾਹੁਣ ਤੇ ਕੰਪਨਸੇਸ਼ਨ ਲੈ ਸਕਦੇ ਆ ਜੀ, ਤੇ ਉਹ ਕਹਿੰਦੇ ਵੀ ਭਾਈ ਅਸੀਂ ਕੰਪਨਸੇਸ਼ਨ ਜ਼ਰੂਰ ਲਵਾਂਗੇ, ਸਾਨੂੰ ਕੁਛ ਨੀ ਚਾਹੀਦਾ, ਅਸੀਂ ਇਹਨਾਂ ਕੋਲੋਂ ਜਿਹੜਾ ਪੈਸਾ ਵਸੂਲ ਕਰਾਂਗੇ ਬਤੌਰ ਕੰਪਨਸੇਸ਼ਨ ਜੋ ਸਾਨੂੰ ਕੋਰਟ ਦੇਗੀ ਤਿਲ ਫੁੱਲ ਉਹ ਅਸੀਂ ਫ੍ਰੀ ਲੀਗਲ ਏਡ ਦੇ ਵਿੱਚ ਜਿਹੜਾ ਆ ਉਹ ਦੇ ਦਿਆਂਗੇ ਦਾਨ ਕਰ ਦਿਆਂਗੇ ਜੀ
1: ਬਿਲਕੁਲ,
2: ਤੇ ਗਰੀਬਾਂ ਨੂੰ ਜਿੱਥੇ ਜਿਹੜਾ ਹੈਗਾ ਨਿਆਂ ਮਿਲਣ ਵਾਸਤੇ ਜਿਹੜਾ ਆ ਉਹ ਉੱਥੇ ਜਿਹੜਾ ਅਸੀਂ ਦਾਨ ਕਰ ਦਿਆਂਗੇ, ਪਰ ਅਸੀਂ ਇਹਨਾਂ ਦੇ ਉੱਤੇ ਉਹ ਫਾਈਲ ਜ਼ਰੂਰ ਕਰਾਂਗੇ ਜੀ। ਸੋ ਇਹ ਦੋ ਚੀਜ਼ਾਂ ਇੰਪੋਰਟੈਂਟ ਸੀਗੀਆਂ ਜਿਹੜੀਆਂ ਮਿਸ ਹੋ ਗਈਆਂ ਸੀਗੀਆਂ ਜੀ,
1: ਬਿਲਕੁਲ
2: ਤੇ ਮੈਂ ਕਹਿ ਵੀ ਸਾਂਝੀਆਂ ਕਰਦੀ ਹਾਂ
1: ਜੀ। ਤੇ ਸੈਣੀ ਸਾਹਿਬ ਜਿਵੇਂ ਕਿ ਚਲੋ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਸੀ ਜੇ ਕੁਝ ਜਿਹੜਾ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਚਲੋ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਧੱਕਾ ਕਰ ਰਹੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਸਮੇਂ ਦੇ ਨਾਲ ਨਾਲ ਜੋ ਹਾਲਾਤ ਬਣਦੇ ਆ ਜਾਂ ਚੋਣਾਂ ਦਾ ਮਾਹੌਲ ਹੈ ਹੋਰ ਸਾਰੀਆਂ ਚੀਜ਼ਾਂ, ਪਰ ਕਿਵੇਂ ਦੇਖਦੇ ਹੋ ਕਿ ਸੱਚੀ ਹੀ ਧੱਕਾ ਹੋ ਰਿਹਾ ਜੀ? ਜੇ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਨਾ ਲਿਆ ਜਾਵੇ ਤਾਂ ਲੋਕ ਜਾਂ ਪੱਤਰਕਾਰ ਜਾਂ ਕਹਿ ਲਓ ਕਿ ਜਿਹੜੇ ਵਿਦਵਾਨ ਲੋਕ ਨੇ ਉਹ ਉਦਾਂ ਪਹਿਲਾਂ ਰੋਲਾ ਪਾਉਂਦੇ ਰਹਿੰਦੇ ਆ ਕਿ ਭਾਈ ਐਕਸ਼ਨ ਨਹੀਂ ਹੋ ਰਿਹਾ, ਇੰਨਾ ਕੁਝ ਵਾਪਰ ਰਿਹਾ। ਤੇ ਜੇ ਕੁਝ ਇਸ ਤਰ੍ਹਾਂ ਦਾ, ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ ਜਾਂ ਕੁਝ ਵੀ ਸੰਸਥਾਵਾਂ ਨੇ, ਉਹ ਚੀਜ਼ਾਂ ਨੂੰ ਕਾਬੂ ਕਰਨ ਦੇ ਉੱਤੇ ਕੁਝ ਮਤਲਬ ਕਿ ਐਕਸ਼ਨ ਕਰਦੇ ਆ, ਤਾਂ ਫਿਰ ਉਹ ਮੇਰੇ ਵਰਗੇ ਜਿਹੜੇ ਨੇ ਦੂਸਰੇ ਪਾਸੇ ਨੂੰ ਹੋ ਜਾਂਦੇ ਆ ਕਿ ਭਾਈ ਇਹ ਤਾਂ ਧੱਕਾ ਹੋ ਰਿਹਾ ਜੀ, ਇਹ ਤਾਂ ਸਿਆਸੀ ਰੰਗਤ ਹੈ ਜੀ ਜਾਂ ਸਿਆਸੀ ਲਾਹਾ ਲਿਆ ਜਾ ਰਿਹਾ ਜੀ। ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਲੋਕਾਂ ਦੇ ਵਿੱਚ ਜਿਹੜਾ ਮੈਸੇਜ ਜਾਣਾ ਚਾਹੀਦਾ ਹੈ, ਮਤਲਬ ਕਿ ਉਹਨੂੰ ਲੋਕ ਜਾਗਰੂਕ ਕਿਵੇਂ ਹੋਣਗੇ ਜੇ ਅਸੀਂ ਉਹ ਹੀ ਕਹਿ ਲਓ ਕਿ ਡਬਲ ਮਾਈਂਡਡ ਜੇ ਮੀਡੀਆ ਹੀ ਉਹਨਾਂ ਨੂੰ ਰੱਖੇਗਾ ਜੀ?
2: ਭਾਰਤ ਸਾਹਿਬ ਦੇਖੋ, ਸਿਆਸੀ ਸਮਝਦਾ ਤਾਂ ਹੈਗਾ ਜੀ, ਪਰਸਨ ਟੂ ਪਰਸਨ ਵੇਰੀ ਕਰਦੀ ਹੈਗੀ ਆ ਜੀ
1: ਜੀ।
2: ਬਟ ਜੋ ਸਟੇਟ ਦੇ ਵਿੱਚ ਹੋਇਆ ਨਾ ਜੀ, ਹੁਣ ਪਤਾ ਨੀ, ਮੈਨੂੰ ਨੀ ਪਤਾ ਵੀ ਮਾਨ ਸਾਹਿਬ ਇੰਨੇ ਸਿਆਣੇ, ਇਹਨਾਂ ਨੂੰ ਕਿਉਂ ਨੀ ਨਜ਼ਰ ਆਇਆ
1: ਜੀ,
2: ਜਾਂ ਇਹ ਜਾਣ ਬੁੱਝ ਕੇ ਜਿਹੜਾ ਆ ਇਸ ਚੀਜ਼ ਨੂੰ ਇਹਨਾਂ ਦਾ ਅੰਦਰਲਾ ਕਰੈਕਟਰ ਅਸੀਂ ਨੀ ਸਮਝ ਸਕੇ ਜੀ।
1: ਜੀ,
2: ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਗਲਤ ਪੈਸਾ ਖਾਣ ਨਾਲ ਉਹ ਤਾਂ ਸਲਫਾਸ ਖਾ ਲੈਣੀ ਚੰਗੀ
1: ਜੀ।
2: ਹਾਂਜੀ, ਹੁਣ ਅੱਜ ਕਹਿੰਦੇ ਹੈਗੇ ਆ, ਮੈਨੂੰ ਨੀ ਪਤਾ, ਮੈਂ ਨੀ ਮੰਨਦਾ ਹੈਗਾ ਕਿ ਜਿਹੜਾ ਟਵੀਟ ਪੜ੍ਹ ਕੇ ਦੱਸਿਆ ਮਜੀਠੀਆ ਸਾਹਿਬ ਨੇ ਤੇ ਮਾਨ ਸਾਹਿਬ ਦੀ ਵਾਈਫ ਦਾ ਟਵੀਟ ਆ ਵੀ ਸਰਵਹਾਸ ਗਈ ਯਾਰੀ ਲੱਭਦੀ ਨੀ ਹੁੰਦੀ,
1: ਹਾਂਜੀ,
2: ਤੇ ਉਹ ਏਦਾਂ ਦੀ ਗੱਲ ਕਿਉਂ ਕਰੇਗੀ ਜੀ? ਜਾਂ ਮਤਲਬ ਜਿਹੜਾ ਹੈਗਾ ਆ ਉਹ ਪਹਿਲੀ ਵਾਈਫ ਨਾ ਹੋਵੇ ਜੀ
1: ਜੀ,
2: ਤੇ ਬਟ ਨੈਚੁਰਲ ਆ ਉਹ, ਕਿਉਂਕਿ ਬਾਕੀ ਇੱਥੇ ਤਾਂ ਉਹਨਾਂ ਦਾ ਜਿਹੜਾ ਆ ਫੇਸਬੁੱਕ ਜਿਹੜਾ ਆ ਬਲੌਕ ਕੀਤਾ ਆ ਇਹਨਾਂ ਨੇ ਪਹਿਲੀ ਵਾਈਫ ਦਾ,
1: ਤੇ
2: ਹੋ ਸਕਦਾ ਇਹ ਆ ਕਿ ਮਜੀਠੀਆ ਸਾਹਿਬ ਕੋਈ ਇਨਫੋਰਮੇਸ਼ਨ ਹੋਵੇ ਵੀ ਉਹਨੇ ਏਦਾਂ ਦਾ ਟਵੀਟ ਕੀਤਾ ਹੈਗਾ ਜੀ ਤੇ ਹੁਣ ਸਲਵਾਸ ਮਿਲਦੀ ਨੀ ਪਈ
1: ਜੀ,
2: ਤੇ ਅੱਜ ਨੂੰ ਪਤਾ ਹੈਗਾ ਆ ਜੀ ਵੀ ਏਡੀ ਵੱਡੀ ਕਰਪਸ਼ਨ ਹੋਈ ਆ ਜੀ। ਤੇ ਅੱਜ ਵੀ ਮੈਂ ਦੇਖਦਾ ਪਿਆ ਸੀ ਜੀ ਇੱਕ ਇੰਟਰਵਿਊ ਸਪੀਕਰ ਸਾਹਿਬ ਕਿਤੇ ਦੱਸਦੇ ਪਏ ਜੀ, ਅਗਲੇ ਨੇ ਕਿਹਾ ਭਾਈ ਤੁਸੀਂ ਕਰਜ਼ਾ ਬੜਾ ਲਾ ਲਿਆ, ਸਟੇਟ ਅੱਗੇ ਚਲਾਉਣੀ ਰਨ ਕਰਨੀ ਔਖੀ ਹੋਊਗੀ, ਉਹ ਕੁੱਦ ਕੁੱਦ ਪੈਣ ਲੱਗ ਪਏ। ਪਹਿਲੀਆਂ ਸਰਕਾਰਾਂ ਨੇ ਨੀ ਲਿਆ, ਪਹਿਲੀਆਂ ਸਰਕਾਰਾਂ ਨੇ ਤਾਂ ਆਪਣੇ ਜਿਹੜੇ ਹੈਗੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਆ ਪਾਰਕਿੰਗ ਲੋਟ ਬਣਾ ਲਏ ਆਪਣੇ, ਉਹ ਬਣਾ ਲਿਆ, ਆਹ ਬਣਾ ਲਿਆ ਜੀ, ਇੰਗਲੈਂਡ ਚ ਬਣਾ ਲਿਆ ਜੀ, ਆਸਟ੍ਰੇਲੀਆ ਚ ਬਣਾ ਲਿਆ ਜੀ। ਹਾਂਜੀ, ਪਹਿਲੀ ਵਾਰੀ ਹੈਗਾ ਆ ਕਹਿੰਦਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗ ਰਿਹਾ।
1: ਨਹੀਂ ਸੈਣੀ ਸਾਹਿਬ, ਉਦੋਂ ਤਾਂ ਕਹਿੰਦੇ ਸੀ ਫਾਈਲਾਂ ਪਈਆਂ ਨੇ ਮੇਰੇ ਟੇਬਲ ਦੇ ਉੱਤੇ, ਉਹ ਟੇਬਲ ਤੇ ਪਈਆਂ ਰਹਿ ਗਈਆਂ ਜੀ।
2: ਬਸ ਇਹੀ ਚੱਕਰ ਹੈਗਾ ਨਾ ਜੀ, ਉਹ ਸਾਰਾ ਉਹ ਤਾਂ ਇੱਕ ਬਲੈਕਮੇਲਿੰਗ ਦੀ ਨੀਤੀ ਸੀ ਜੀ, ਕਾਂਗਰਸ ਦੇ ਪ੍ਰਧਾਨ ਨੂੰ ਬਲੈਕਮੇਲ ਕੀਤਾ, ਕਾਂਗਰਸ ਦੇ ਪ੍ਰਧਾਨ ਨੇ 4.5 ਸਾਲ ਇਹਨਾਂ ਦੇ ਬੜੇ ਮਜ਼ੇ ਦੇ ਨਗਾਤੇ ਜੀ, ਕਾਂਗਰਸ ਨੂੰ ਜਦ ਤੱਕ ਹੋਸ਼ ਆਈ ਹੈ ਤਦ ਤੱਕ ਤਾਂ ਅੱਧਾ ਮੇਲਾ ਲੁੱਟਿਆ ਜਾ ਚੁੱਕਿਆ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ।
1: ਤੇ ਸੈਣੀ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਨੌਜਵਾਨਾਂ ਦਾ ਦਿਲ ਜਿੱਤਣ ਨੂੰ ਫਿਰਦੇ ਆ, ਜਿਹੜਾ ਜੈਨ ਜੀ ਦਾ ਸਾਰਾ ਪ੍ਰੋਸੈਸ ਹੈ ਚਲੋ ਦਿੱਲੀ ਬੰਬੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਰਾਹੁਲ ਗਾਂਧੀ ਵੀ ਨਾਲ ਹੈ ਜਾਂ ਹੋਰ ਸਾਰੀਆਂ ਇੰਡੀਆ ਗੱਠਜੋੜ ਵੀ ਹਮਾਇਤ ਕਰ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਜੈਨ ਜੀ ਨੂੰ ਲਭਾਉਂਦੇ ਨਜ਼ਰ ਆਏ ਨੇ ਅਤੇ ਪੈਂਟ ਸ਼ਰਟ ਪਾ ਕੇ ਜਿਹੜਾ ਨੌਜਵਾਨਾਂ ਦੇ ਵਿੱਚ ਵਿਚਰ ਰਹੇ ਨੇ ਜੀ, ਕਿਵੇਂ ਦੇਖਦੇ ਹੋ ਜੀ?
2: ਚਲੋ ਕੋਈ ਗੱਲ ਨੀ, ਉਹਨਾਂ ਨੂੰ ਵੀ ਹੱਕ ਆ ਇਸ ਚੀਜ਼ ਦਾ,
1: ਬਿਲਕੁਲ ਹੈ ਜੀ,
2: ਪਰ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਦੱਸਣ ਦੀ ਜਾਂ ਪੁੱਛਣ ਦੀ ਲੋੜ ਹੈਗੀ ਆ ਜੀ? ਐਸੀ ਤਾਂ ਕੋਈ ਚੀਜ਼ ਨੀ, 25 ਸਾਲਾਂ ਦੀ ਸਿਆਸਤ ਆ ਉਹਨਾਂ ਦੀ ਜੀ
1: ਜੀ,
2: ਵੱਡੇ ਬਾਦਲ ਸਾਹਿਬ 5 ਵਾਰੀ ਦੇ ਮੁੱਖ ਮੰਤਰੀ
1: ਜੀ,
2: ਉਹਨਾਂ ਕੋਲ ਕਿਹੜਾ ਮੁੱਦਾ ਹੈਗਾ ਸੀ ਜਿਹੜਾ ਨਾ ਇਹ ਜਿਹੜਾ ਹੈਗਾ ਆ ਕਿਸੇ ਦੂਜੀ ਸਟੇਟ ਤੋਂ ਆਏ ਆ ਕਿ ਜੇ ਉਹਨਾਂ ਨੂੰ ਪੰਜਾਬੀਆਂ ਦੇ ਟੈਂਪਰਾਮੈਂਟ ਦਾ ਨਾ ਪਤਾ ਹੋਵੇ,
1: ਰਗ ਰਗ ਤੋਂ ਵਾਕਫ ਨੇ
2: ਜੈਨ, ਹਾਂਜੀ, ਤੇ ਜੈਨ ਜੀ ਜਿਹੜੀ ਹੈਗੀ ਆ ਇਹਨਾਂ ਤੋਂ ਮਤਲਬ ਕਿਹੜਾ ਭਈ ਦੂਰ ਹੈਗੀ ਸੀ
1: ਜੀ,
2: ਇਹ ਜੈਨ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਬਚਪਨ ਸੀ ਇਹਨਾਂ ਦਾ, ਤੇ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਵਾਨੀ ਆ ਜੀ
1: ਜੀ,
2: ਜੈਨ ਜੀ ਨੂੰ ਉਦੋਂ ਨੀ ਸਾਂਭਿਆ ਜੀ, ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਇਹ ਵੀ ਕਿਸੇ ਟਾਈਮ ਤੇ ਜੈਨ ਜੀ ਸੀ, ਨੌਕਰੀਆਂ ਦਾ ਹਾਲ ਤਾਂ ਉਦੋਂ ਹੀ ਜਿਹੜਾ ਕਾਲਾ ਦੌਰ ਚੱਲ ਪਿਆ ਤਾ ਜੀ, ਕੋਈ ਮਜਬੂਰੀ ਦੇ ਮਾਰੇ ਉਦੋਂ ਵੀ ਤੁਹਾਡਾ ਪੁਲਿਸ ਰੂਲ ਹੀ ਸੀ ਜਿੱਦਾਂ ਦਾ ਅੱਜ ਆ ਜੀ ਪੁਲਿਸ ਰੂਲ, ਪਰ ਅੱਜ ਸਾਹਿਬ ਤੁਸੀਂ ਯਕੀਨ ਕਰੋ ਚਾਹੇ ਰੇਡੀਓ ਤੇ ਬੋਲਦੇ ਆ ਚਾਹੇ ਬਾਹਰ ਬੋਲਦੇ ਆ, ਜਿਹੜਾ ਹੈਗਾ ਆ ਫ੍ਰੀ ਐਕਸਪ੍ਰੈਸ਼ਨ ਅਸੀਂ ਨਹੀਂ ਦੇ ਸਕਦੇ ਜੀ,
1: ਬਿਲਕੁਲ
2: ਸਾਨੂੰ ਬੜਾ ਸੋਚ ਕੇ ਬੋਲਣਾ ਪੈਂਦਾ ਤੇ ਸੰਕੋਚ ਕੇ ਬੋਲਣਾ ਪੈਂਦਾ
1: ਜੀ।
2: ਉਹਦਾ ਕਾਰਨ ਇਹ ਹੈਗਾ ਆ ਕਿ ਤੁਸੀਂ ਤਾਂ ਜਦੋਂ ਦੀ ਅਸੀਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈਗੀ ਆ, ਇਹ ਪੁਲਿਸ ਸਟੇਟ ਹੀ ਬਣੀ ਹੈ ਜੀ ਸਟੇਟ
1: ਜੀ,
2: ਕਿਉਂਕਿ ਕਿ ਜਿਹੜੀ ਵੀ ਪਾਰਟੀ ਆਈ ਉਹਨੇ ਪੁਲਿਸ ਨੂੰ ਜਿਹੜਾ ਹੈਗਾ ਆ ਆਪਣੇ ਇਹ ਟੂਲ ਵਜੋਂ ਵਰਤਿਆ ਜੀ, ਜਿਹੜਾ ਕੋਈ ਸਿਆਸੀ ਵਿਰੋਧੀ ਸੀ ਉਹਨੂੰ ਦਬਾ ਲਓ ਜੀ, ਜਿਹੜਾ ਕੋਈ ਪਬਲਿਕ ਦੇ ਵਿੱਚੋਂ ਜਿਹੜਾ ਹੈਗਾ ਆ ਕੋਈ ਗੱਲ ਕਰਦਾ ਏਦਾਂ ਦਾ ਉਹਨੂੰ ਦਬਾ ਲਓ ਜੀ, ਪਹਿਲਾਂ ਘੱਟ ਸੀ ਹੁਣ ਥੋੜਾ ਵੱਧ ਹੋ ਗਿਆ ਜੀ,
1: ਵੱਧ ਹੋ ਗਿਆ ਜੀ।
2: ਤੋਂ ਇਸ ਕਰਕੇ ਜਿਹੜਾ ਹੈਗਾ ਤੇ ਇਸ ਕਰਕੇ ਬਾਦਲ ਸਾਹਿਬ ਨੇ ਇਹ ਜਿਹੜੀ ਹੁਣ ਔਜਲਾ ਸਾਹਿਬ ਹੋਣੀ ਜਦੋਂ ਗਏ ਹੈਗੇ ਉਦੋਂ ਕਿਹੜਾ ਇੱਥੇ ਜਿਹੜਾ ਇਹ ਰੁਜ਼ਗਾਰ ਇੱਥੇ ਘੁੰਮਦਾ ਫਿਰਦਾ ਸੀ ਜੀ, ਉਦੋਂ ਇਹਨਾਂ ਦੀਆਂ ਸਰਕਾਰਾਂ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਆਏ ਉਹ ਤੋਂ ਬਾਅਦ ਚ ਜਿਹੜੇ ਬੱਚੇ ਆਏ ਉਹਨਾਂ ਨੇ ਤਾਂ ਦੇਖਿਆ ਭਾਈ ਇੱਥੇ ਐਜੂਕੇਸ਼ਨ ਦਾ ਮੁੱਲ ਨਹੀਂ ਪੈਂਦਾ, ਇੱਥੇ PhD ਕਰਕੇ ਵੀ ਡੰਡੇ ਖਾਣੇ ਪੈਂਦੇ ਹੈਗੇ ਆ ਜੀ, ਤੇ ਸਰਕਾਰ ਦੇ ਟੈਨਿਓਰ ਚ ਦੇਖ ਲਓ ਟੀਚਰ ਕਿੰਨੀ ਵਾਰੀ ਕੁੱਟੇ ਗਏ ਆ ਜੀ,
1: ਬਿਲਕੁਲ
2: ਕਿਹੜਾ ਵਰਗ ਆ ਜਿਹੜਾ ਨਹੀਂ ਕੁੱਟਿਆ ਜੀ, ਕਿਸਾਨ ਕੁੱਟੇ ਹੈਗੇ ਆ, ਸਫਾਈ ਕਰਮਚਾਰੀ ਕੁੱਟੇ ਆ, ਮੁਲਾਜ਼ਮ ਕੁੱਟੇ ਆ ਜੀ, ਤੇ ਇੱਥੇ ਤੱਕ ਟਰਾਲੀਆਂ ਚੱਕਣ ਦਾ ਐਲੀਗੇਸ਼ਨ ਤੱਕ ਇਹਨਾਂ ਤੇ ਲੱਗਾ ਜੀ। ਬਟ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜੀ ਕਿ ਸਾਡੀ ਖੇਤਰੀ ਪਾਰਟੀ ਸੀ ਆਪਣਾ ਮੋਮੈਂਟਮ ਕਿਉਂ ਨਹੀਂ ਬਣਾ ਸਕੀ, ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਜੀ, ਉਹਨਾਂ ਨੂੰ ਤਾਂ ਸਾਰਾ ਕੁਛ ਪਤਾ ਹੈਗਾ ਹੈ ਜੀ। ਸੋ ਇਸ ਕਰਕੇ ਚਲੋ ਇਲੈਕਸ਼ਨ ਦਾ ਦੌਰ ਹੈਗਾ ਆ ਜੀ, ਲੋਕਾਂ ਨਾਲ ਜਿਹੜਾ ਹੈਗਾ ਨਾ ਇਹ ਚੀਜ਼ਾਂ ਇਹ ਵੀ ਪੇ ਕਰਦੀਆਂ ਜੀ, ਜਿਹੜਾ ਪਰਸਨ ਟੂ ਪਰਸਨ ਕਨੈਕਟ ਕਰਨਾ ਨਾ ਜੀ, ਉਹਦੇ ਵਿੱਚ ਲੋਕੀ ਬੜੇ ਖੁਸ਼ ਹੁੰਦੇ ਹੈਗੇ ਜੀ ਵੀ ਹਾਂ ਜੀ ਲੀਡਰ ਨੇ ਸਾਡੇ ਨਾਲ ਫੋਟੋ ਖਿਚਾ ਲਈ, ਤੇ ਲੀਡਰਾਂ ਨੂੰ ਵੀ ਪਤਾ ਹੁੰਦਾ ਹੈ ਵੀ ਭਾਈ ਜਦੋਂ ਤੱਕ ਸਾਨੂੰ ਸੱਤਾ ਨਹੀਂ ਮਿਲਦੀ ਹੈਗੀ ਤਦ ਤੱਕ ਹੀ ਅਸੀਂ ਫੋਟੋ ਖਿਚਾਉਣੀ ਆ, ਬਾਅਦ ਦੇ ਵਿੱਚ ਤੁਹਾਡੀ ਇਸ ਫੋਟੋ ਤੁਸੀਂ ਇਹ ਫੋਟੋ ਹੀ ਦੇਖੋਗੇ ਬੰਦਾ ਤਾਂ ਨਹੀਂ ਤੁਹਾਨੂੰ ਦਿਸਣਾ।
1: ਬਿਲਕੁਲ ਜੀ
2: ਹਾਂਜੀ
1: ਜੀ।
2: ਸੋ ਇਸ ਕਰਕੇ ਇਹ ਅੱਜ ਕੱਲ ਦਾ ਸਮਾਂ ਏਦਾਂ ਦਾ ਹੈਗਾ ਹੀ ਆ ਜੀ ਵੀ ਥੋੜਾ ਬਹੁਤ ਜਿਹੜਾ ਆ ਪਬਲਿਕ ਦੇ ਵਿੱਚ ਵਿਚਰਨਾ ਹੀ ਪੈਂਦਾ ਆ, ਲੋਕਾਂ ਦੀ ਪਤਾ ਸਾਰਾ ਕੁਛ ਹੁੰਦਾ ਆ, ਫੇਰ ਵੀ ਅਗਲੇ ਨੂੰ ਸੁਣਨਾ ਪੈਂਦਾ ਹੈਗਾ ਆ ਜੀ, ਇਸ ਕਰਕੇ ਇਸੇ ਇੰਟੈਂਸ਼ਨ ਨਾਲ ਘੁੰਮ ਰਹੇ ਹੈਗੇ ਆ ਜੀ, ਬਾਕੀ ਜੋ ਵੀ ਮਰਜ਼ੀ ਕਰੀ ਜਾਣ ਜੀ, ਜੋ ਆ ਜਿਹੜਾ ਹੈਗਾ ਆ ਬੀਬੀ ਇਹਨਾਂ ਦਾ ਬੇੜਾ ਗਰਕ ਕਰਕੇ ਗਈ ਆ ਜੀ, ਉਹਨੇ ਏਦਾਂ ਦੇ ਐਕਸਪੋਜ਼ ਕਰ ਦਿੱਤੇ ਹੈਗੇ ਆ ਜੀ ਵੀ ਕੋਈ ਵੀ ਸੰਜੀਦਾ ਸਿੱਖ ਜਿਹੜਾ ਆ ਉਹ ਜਦੋਂ ਇਹਨਾਂ ਦੀ ਗੱਲ ਕਰੋ ਨਾ ਜੀ ਉਹ ਗੁੱਸੇ ਚ ਆ ਜਾਂਦਾ ਜੀ, ਇਸੇ ਕਰਕੇ ਕਿ ਭਾਈ ਧਾਰਮਿਕ ਸਥਾਨਾਂ ਤੇ ਏਦਾਂ ਦਾ ਸੁਹਾਵਾ ਇਹਨਾਂ ਨੇ ਹਾਲ ਕਰ ਦਿੱਤਾ ਜੀ।
1: ਬਿਲਕੁਲ ਹੈ ਜੀ,
2: ਉਹ 1 ਲੱਖ ਰੁਪਇਆ ਉਹਨੂੰ ਇੱਕ ਪਾਸੇ ਤੁਸੀਂ ਉਹਨੂੰ ਕਹਿੰਦੇ ਵੀ ਮਾਨਸਿਕ ਰੋਗੀ ਆ ਉਹਨੂੰ 1 ਲੱਖ ਰੁਪਇਆ ਉਧਰ ਦੇ ਰਹੇ ਹੈਗੇ ਆ ਜੀ ਸਹਾਇਤਾ ਦੇ ਰਹੇ ਆ, ਤੇ ਦੂਜੇ ਪਾਸੇ ਕਹਿੰਦੇ ਉਹ ਸਰਾਂ ਦੇ ਵਿੱਚ ਰਹੀ ਹੈਗੀ ਫੇਕ ਹੀ ਹੋ ਗਿਆ ਜੀ, ਉਹ ਪੇ ਕਰਦੀ ਸੀ ਉੱਥੇ ਮੁਫ਼ਤ ਚ ਨਹੀਂ ਰਹਿੰਦੀ ਸੀ, ਜੇ ਉਹ ਪੇ ਕਰ ਸਕਦੀ ਸੀ ਤੇ ਫੇਰ ਤੁਸੀਂ ਜਿਹੜਾ ਮਤਲਬ ਉਹ ਸਮਰੱਥ ਆ ਹਾਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਉਹਨੂੰ ਕਿਉਂ 1 ਲੱਖ ਰੁਪਇਆ ਦੀ ਪੇਮੈਂਟ ਦਿੱਤੀ ਜੀ।
1: ਜੀ ਬਿਲਕੁਲ ਹੈ ਜੀ,
2: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਮੰਨ ਲੈਨੇ ਹੈਗੇ ਆ ਜੀ
1: ਹਾਂਜੀ ਹਾਂਜੀ
2: ਐਲੀਗੇਸ਼ਨ ਝੂਠੇ ਅਸੀਂ ਮੰਨ ਲੈਨੇ ਐਲੀਗੇਸ਼ਨ ਝੂਠੇ ਆ, ਪਰ ਜੋ ਰਿਕਾਰਡ ਮੁਤਾਬਕ ਬੋਲ ਰਹੇ ਹੈਗੇ ਉਹ ਵੀ ਤਾਂ ਸੈਟੀਸਫਾਈ ਦੇਣਾ ਤੁਸੀਂ ਕਰ ਸਕਦੇ ਪਏ।
1: ਬਿਲਕੁਲ ਹੈ ਜੀ ਬਿਲਕੁਲ ਹੈ
2: ਹਾਂਜੀ ਜੀ ਪਰੇ ਸਾਹਿਬ।
1: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਦਾ ਮਾਮਲਾ ਚਲੋ ਤਕਰੀਬਨ ਕਾਫੀ ਸਮਾਂ ਹੀ ਹੋ ਗਿਆ, ਆਪਣੇ ਜਿਹੜੇ ਭੁੱਲਰ ਸਾਹਿਬ ਦਾ ਮਾਮਲਾ ਚੱਲ ਰਿਹਾ ਸੀ ਮਨੀ ਲਾਂਡਰਿੰਗ ਮਾਮਲੇ ਚ, ਅਦਾਲਤ ਨੇ ਜਿਹੜਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਸਾਬਕਾ DIG ਭੁੱਲਰ ਦੇ ਜਿਹੜੇ ਨੇ ਨਵੇਂ ਪ੍ਰੋਡਕਸ਼ਨ ਜਿਹੜੇ ਨੇ ਵਾਰੰਟ ਜਾਰੀ ਕਰ ਦਿੱਤੇ ਹੈ, ਤੇ 9 ਅਕਤੂਬਰ 2026 ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹੈ, ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਹੈ ਅਰਜ਼ੀ ਦਿੱਤੀ ਗਈ ਸੀ, ਤੇ ਪਿਛਲੇ ਸਮੇਂ ਚ ਉਹਨਾਂ ਨੂੰ ਜਿਹੜਾ ਸੀ ਕੋਰਟ ਦੇ ਅੱਗੇ ਪੇਸ਼ ਨਹੀਂ ਕੀਤਾ ਗਿਆ, ਤੇ ਉਸ ਤੋਂ ਬਾਅਦ ਹੁਣ ਇਹ ਜਿਹੜੇ ਨਵੇਂ ਨਿਰਦੇਸ਼ ਦੇ ਦਿੱਤੇ ਨੇ ਜੀ।
2: ਜੀ ਭਰਾ ਸਾਹਿਬ ਆਵਾਜ਼ ਆ ਰਹੀ ਜੀ?
1: ਆ ਗਈ ਜੀ, ਆ ਜਾਓ ਲੰਘਿਆ ਜੀ,
2: ਉਹ ਨੈਟਵਰਕ ਉੱਡ ਗਿਆ ਜੀ।
1: ਅੱਛਾ ਜੀ ਜੀ, ਸਵਾਲ ਸੁਣ ਹੀ ਲਿਆ ਹੋਣਾ?
2: ਹਾਂਜੀ ਨਹੀਂ ਮੈਂ ਸੁਣਿਆ ਨੀ ਜੀ, ਕਾਇੰਡਲੀ ਰਿਪੀਟ ਕਰ ਦਿਓ ਜੀ।
1: ਗੱਲਬਾਤ ਕਰ ਰਹੇ ਸੀ ਸੈਣੀ ਸਾਹਿਬ ਕਿ ਜਿਹੜੇ ਆਪਣੇ ਸਾਬਕਾ DIG ਸਨ ਭੁੱਲਰ ਸਾਹਿਬ, ਉਹਨਾਂ ਦਾ ਪਿਛਲੇ ਸਮੇਂ
2: ਪ੍ਰੋਡਕਸ਼ਨ ਬ੍ਰਾਂਟ, ਹਾਂਜੀ ਉਹਨਾਂ ਦੀ ਪ੍ਰੋਡਕਸ਼ਨ ਬ੍ਰਾਂਟ,
1: ਹਾਂਜੀ
2: ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਆ ਵੀ ਇਹ ਕਾਨੂੰਨੀ ਪ੍ਰੋਸੈਸ ਹੈਗੀ ਆ ਜੀ। ਪ੍ਰੋਡਕਸ਼ਨ ਵਾਰੰਟ ਇਹ ਹੈਗੀ ਆ ਕਿ ਜੇ ਕਿਤੇ ਦੂਜੇ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਆ ਤੇ ਉਸ ਵੇਲੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਂਦੇ ਹੈਗੇ ਪੇਸ਼ੀ ਵਾਸਤੇ। ਅਦਰਵਾਈਜ਼ ਸਰ 7.5 ਕਰੋੜ ਰੁਪਇਆ ਕੈਸ਼ ਨਿਕਲਿਆ ਜੀ ਇਹਨਾਂ ਕੋਲੋਂ
1: ਜੀ,
2: ਢਾਈ ਕਰੋੜ ਦਾ ਸੋਨਾ
1: ਬਿਲਕੁਲ ਜੀ,
2: ਔਰ ਜਿਹੜਾ ਹੈਗਾ ਹੁਣ ਪਤਾ ਲੱਗਦਾ ਆ ਕਿ ਇਹਨਾਂ ਦਾ ਵੀ ਮਾਮਲਾ ਜਿਹੜਾ ਆ ਇੱਦਾਂ ਹੀ ਸੀ ਵੀ ਇਹਨਾਂ ਨੇ ਵੀ ਪੋਸਟਿੰਗ ਜਿਹੜੀ ਆ ਕੈਸ਼ ਦੇ ਕੇ ਹੀ ਲਈ ਸੀ ਜੀ।
1: ਜੀ
2: ਪੰਜਾਬ ਦੇ ਵਿਚ ਹੋਣ ਕਰਕੇ ਇਹਨਾਂ ਨੂੰ ਇਹ ਸੀ ਵੀ ਪੰਜਾਬ ਪੁਲਿਸ ਨੇ ਇੱਥੇ ਰੇਡ ਕਰਨੀ, ਇੱਥੇ ਸੀਬੀਆਈ ਤਾਂ ਆ ਹੀ ਨਹੀਂ ਸਕਦੀ ਜੀ।
1: ਜੀ
2: ਸੀਬੀਆਈ ਨੇ ਟ੍ਰੈਪ ਲਾ ਕੇ ਤੇ ਚੰਡੀਗੜ੍ਹ ਦਾ ਵਕੂਆ ਬਣਾ ਕੇ ਤੇ ਉੱਥੋਂ ਅਰੈਸਟ ਕਰ ਲਿਆ ਜੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਮਾੜਾ ਟਾਈਮ ਪਤਾ ਨੀ ਹੁੰਦਾ ਕਿਹੜੇ ਵੇਲੇ ਆ ਜਾਵੇ ਜੀ। ਤੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਆ ਵੀ ਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ।
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵੀ ਔਖਾ ਆ ਜੀ, ਜਦੋਂ ਇੱਕ ਵਾਰੀ ਟਰੈਕ ਤੋਂ ਲੱਥ ਜਾਂਦੀ ਹੈ ਨਾ ਜੀ ਗੱਡੀ, ਉਹ ਫੇਰ ਕਿਉਂਕਿ ਦੇਖੋ ਨਾ ਪਿੱਛੇ ਸੁਪਰੀਮ ਕੋਰਟ ਚ ਗਏ ਸੀ, ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹਨੂੰ ਵਿਡਰਾਈ ਕਰ ਲੋ ਜੇ ਕਰਨੀ ਆ ਤੇ, ਹਾਂਜੀ ਇਹਦੇ ਵਿਚ ਕੋਈ ਮੈਰਿਟ ਤਾਂ ਹੈ ਨੀ ਬੇਲ ਐਪਲੀਕੇਸ਼ਨ ਦੇ ਵਿਚ ਜਿਹੜਾ ਹੈਗਾ ਆ। ਇਹਨਾਂ ਨੇ ਫਿਰ ਬਹਾਨੇ ਨਾਲ ਤਰੀਕ ਲੈ ਲਈ ਜੀ ਇਹਨਾਂ ਦੇ ਵਕੀਲ ਨੇ, ਉਹਨਾਂ ਦੇ ਦਿਮਾਗ ਚ ਹੋਊਗਾ ਵੀ ਜੇ ਕੋਈ ਬੈਂਚ ਬਦਲ ਜਾਊਗੀ ਤੇ ਫਿਰ ਉੱਥੇ ਦੇਖ ਲਾਂਗੇ ਟਰਾਈ ਕਰਕੇ।
1: ਜੀ
2: ਬਟ ਔਖਾ ਸਰ, ਨਹੀਂ ਜਦੋਂ ਇੱਕ ਵਾਰੀ ਟਰੈਕ ਤੋਂ ਉਤਰ ਗਏ ਫਿਰ ਉਤਰ ਗਏ ਜੀ,
1: ਉਤਰ ਗਏ।
2: ਨਾਲੇ ਸਰ ਪਤਾ ਨੀ ਕੀ ਆ ਵੀ ਕਰਪਸ਼ਨ ਦਾ ਇੰਨਾ ਕੁ ਜ਼ੋਰ ਬੋਲ ਬਾਲਾ ਹੋ ਗਿਆ, ਅਫਸਰ ਜਿਹੜੇ ਹੈਗੇ ਆ ਇੰਨੀਆਂ ਇੰਨੀਆਂ ਤਨਖਾਹਾਂ ਜੀ, ਇਹਨਾਂ ਨੂੰ ਕੰਟੈਂਟਮੈਂਟ ਆਫ ਮਾਇੰਡ ਹੈ ਹੀ ਨੀ, ਰੱਜਦਾ ਹੀ ਨੀ ਜੀ।
1: ਬਿਲਕੁਲ ਜੀ,
2: ਡਿਊਟੀ ਕਿਸੇ ਨੂੰ ਡਿਊਟੀ ਦਾ ਮਤਲਬ ਹੀ ਨੀ ਪਤਾ ਵੀ ਡਿਊਟੀ ਕੀ ਹੈਗੀ ਜੀ, ਪਤਾ ਆ ਵੀ ਪੈਸੇ ਕਿੱਦਾਂ ਇੱਠਣੇ ਹੈਗੇ ਆ, ਪਤਾ ਨੀ ਕੀ ਕਰਨਾ ਇੰਨਾ ਇੰਨਾ ਪੈਸਾ ਇਹਨਾਂ ਲੋਕਾਂ ਨੇ।
1: ਜੀ ਬਿਲਕੁਲ ਹੈ ਜੀ,
2: ਇਹ ਮੈਨੂੰ ਲੱਗਦਾ ਕੌਂਸਲਿੰਗ ਚਾਹੀਦੀ ਆ, ਥੋੜੀ ਬਹੁਤੀ ਕੌਂਸਲਿੰਗ ਹੋਣੀ ਚਾਹੀਦੀ ਆ ਇਸ ਚੀਜ਼ ਦੇ ਉੱਤੇ।
1: ਬਿਲਕੁਲ
2: ਭਾਈ, ਆਪਾਂ ਧਾਰਮਿਕ ਅਡੰਬਰ ਕਰਦੇ ਹੈਗੇ ਆ, ਹਰ ਇੱਕ ਬੰਦਾ ਬੜਾ ਧਾਰਮਿਕ ਬਣ ਬਣ ਬਹਿੰਦਾ ਆ ਜੀ, ਪਾਠ ਵੀ ਸੁਣਦਾ ਆ ਜੀ ਸਾਰਾ ਕੁਛ, ਉਹਦੇ ਬਾਵਜੂਦ ਜਿਹੜੀ ਆ ਤੇ ਅਮਲਾਂ ਦੇ ਵਿੱਚ ਜਿਹੜਾ ਆ ਸਾਡੇ ਲੋਕ ਬਹੁਤ ਹੀ ਹੌਲੇ ਆ ਜੀ।
1: ਜੀ ਪੂਰੀ ਰੇਖ ਦੇਖ ਦੇ ਥੱਲੇ ਹੋਣਗੇ। ਤੇ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ, ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਰਾਜੋਆਣਾ ਸਾਹਿਬ ਦੇ ਮਾਮਲੇ ਚ, ਤੇ ਉਹਦੇ ਵਿਚ ਉਹਨਾਂ ਨੇ ਸਿੱਧੀ ਜਿਹੜੀ ਸੀ ਮੋਦੀ ਹੋਣਾ ਨੂੰ ਵੀ ਇੱਕ ਲੈਟਰ ਲਿਖਿਆ ਸੀ, ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿਚ ਬਦਲਣ ਦੀ ਪਟੀਸ਼ਨ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਜਿਹੜੀ ਰੱਖੀ ਗਈ ਆ 28 ਅਕਤੂਬਰ ਨੂੰ ਹੋਣ ਜਾ ਰਹੀ ਆ ਜੀ।
2: ਮੈਨੂੰ ਲੱਗਦਾ ਹੈ ਜੀ ਵੀ ਪਹਿਲੇ ਝਟਕੇ ਦੇ ਵਿਚ ਹੀ ਜਿਹੜਾ ਹੈਗਾ ਆ ਉਹ ਇਹਨੂੰ ਕਰ ਦੇਣਗੇ
1: ਜੀ।
2: ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਜਿਹੜੇ ਤਰਕ ਦੇਣੇ ਪੈਣਗੇ ਜੀ।
1: ਜੀ
2: ਤੇ ਜੇ ਉਹ ਕਰਦੇ ਆ ਤੇ ਮਨਿਊਟ ਵੀ ਥੋੜਾ ਜਿਹਾ ਦੇਖ ਲੈਂਦੇ ਹੈਗੇ ਆ, ਤੇ ਵੈਸੇ ਤਾਂ ਇਹ ਹਿਊਮਨ ਰਾਈਟ ਦਾ ਵਾਇਓਲੇਸ਼ਨ ਆ ਕਿ ਇੱਕ ਬੰਦਾ ਜਿਹੜਾ ਆ ਤੁਸੀਂ ਉਹਦੇ ਉੱਤੇ ਇੱਕ ਤਾਂ ਹੁੰਦਾ ਸਜ਼ਾ ਦੇਣੀ, ਇੱਕ ਰੋਜ਼ ਡਰਾ ਟਰਾ ਕੇ ਜੀ ਫਾਂਸੀ ਚੱਕੀ ਦੇ ਵਿੱਚ ਇੰਨੇ ਸਾਲਾਂ ਤੋਂ, ਇੱਕ ਉਮਰ ਕੈਦ ਤਾਂ ਪਹਿਲਾਂ ਹੀ ਅਗਲੇ ਨੇ ਭੋਗ ਲਈ ਆ ਜੀ ਇੱਕ ਕਿਸਮ ਦੀ, ਤੇ ਇਸ ਕਰਕੇ ਉਹ ਕਰ ਦੇਣਗੇ ਜੀ। ਮੈਨੂੰ ਉਮੀਦ ਆ ਜੀ ਕਿ ਬਹੁਤਾ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਹੋਏਗੀ ਤੇ ਉਹ ਵੈਸੇ ਹੀ ਕਨਵਰਟ ਕਰ ਦੇਣਗੇ
1: ਜੀ। ਪਰ ਜੇ ਉਹਨਾਂ ਨੇ ਹੀਰਿੰਗ ਲਈ ਰੱਖ ਲਈ, ਅਕਾਲੀ ਦਲ ਜਾਂ ਜਿਹੜਾ ਸਿੱਖ ਸਿਆਸਤ ਆ ਉਹਦੇ ਵਿੱਚ ਵੀ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਦੇਖੀ ਜਾਏਗੀ ਇਸ ਮੁੱਦੇ ਨੂੰ ਕੈਸ਼ ਕਰਨ ਦੀ
2: ਜੀ। ਸਰ ਪੈਣਾ ਫਰਕ
1: ਜੀ,
2: ਸਰ ਇਹ ਆ ਕਾਂਡ ਨਾ ਹੁੰਦਾ
1: ਜੀ,
2: ਮਤਲਬ ਵਾ ਬੀਬੀ ਵਾਲਾ ਬਹਿਰੀਨ ਵਾਲੀ ਬੀਬੀ,
1: ਹਾਂਜੀ
2: ਇਹ ਕਾਂਡ ਨਾ ਹੁੰਦਾ ਤੇ ਹੁਣ ਤੱਕ ਤਾਂ ਅਕਾਲੀ ਦਲ ਦਾ ਮੋਮੈਂਟਮ ਬਣ ਜਾਣਾ ਸੀਗਾ ਜੀ, ਤੇ ਇੱਕ ਅੱਧਾ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਹੋਰ, ਤੇ ਬਸ ਜਿਹੜਾ ਹੈਗਾ ਆ ਲੋਕੀ ਤਾਂ ਸਬਸਟੀਟਿਊਟ ਚਾਹੁੰਦੇ, ਲੋਕਾਂ ਨੂੰ ਦਿਸਦਾ ਕੋਈ ਨੀ ਪਿਆ ਜੀ।
1: ਜੀ
2: ਲੋਕੀ ਪਿਆਰ ਕਰਦੇ ਆਪਣੀ ਖੇਤਰੀ ਪਾਰਟੀ, ਚਾਹੁੰਦੇ ਹੈਗੇ ਵੀ ਸਾਡੀ ਖੇਤਰੀ ਪਾਰਟੀ ਹੋਵੇ, ਵੀ ਸਾਡੇ ਤਾਂ ਦਿੱਲੀ ਨਾਲ ਹਮੇਸ਼ਾ ਟਕਰਾ ਰਿਹਾ ਹੈਗਾ, ਅਸੀਂ ਤਾਂ ਗਲਤੀ ਨਾਲ ਜਿਹੜੀ ਪਾਰਟੀ ਲੈ ਉਹਨਾਂ ਨੇ ਦਿੱਲੀ ਇੱਥੇ ਲਿਆ ਕੇ ਬਿਠਾਲ ਲਈ।
1: ਬਿਲਕੁਲ
2: ਹਾਂਜੀ, ਅੱਗੇ ਅਸੀਂ ਦਿੱਲੀ ਨਾਲ ਲੜਦੇ ਸੀ, ਹੁਣ ਦਿੱਲੀ ਜਿਹੜੀ ਹੈਗੀ ਆ ਸਾਡੇ ਘਰ ਜਾ ਕੇ ਲੜਦੀ ਆ ਜੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹਨਾਂ ਦਾ ਨਾ ਜੀ ਠੀਕ ਹੈ, ਇੱਦਾਂ ਦਾ ਕੋਈ ਇਸ਼ੂ ਜਿਹੜਾ ਹੋਊਗਾ ਉਹ ਡੈਫੀਨੇਟਲੀ ਫਰਕ ਪਾਊਗਾ ਜੀ, ਬਟ ਆਹ ਜਿਹੜਾ ਬਹਿਰੀਨ ਵਾਲੀ ਬੀਬੀ ਵਾਲਾ ਕੇਸ ਹੈ ਇਹ ਲੋਕਾਂ ਦੇ ਦਿਮਾਗ ਚੋਂ ਨਹੀਂ ਨਿਕਲਦਾ ਸਰ, ਅਸੀਂ ਬਹੁਤ ਬੰਦਿਆਂ ਨਾਲ ਗੱਲ ਕਰਕੇ ਦੇਖੀ ਆ ਜੀ।
1: ਜੀ ਬਿਲਕੁਲ,
2: ਉਧਰੋਂ ਜਿਹੜਾ ਹੈਗਾ ਆ ਯੂਥ ਜਿਹੜਾ ਆ ਇਹਨਾਂ ਤੋਂ ਪਹਿਲਾਂ ਟੁੱਟਿਆ ਆ ਜੀ।
1: ਜੀ ਜੀ
2: ਬੇਨਤੀ ਆ ਜੀ,
1: ਜਦੋਂ ਵੀ ਆ ਜਾਂਦੇ ਨਾਲ ਹੀ ਲੈ ਲੈਂਦਾ ਜੀ। ਹਾਂਜੀ ਥੈਂਕ ਯੂ ਸੈਣੀ
2: ਸਾਹਿਬ। ਠੀਕ ਹੈ ਜੀ, ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ, ਸ਼ੁਕਰੀਆ
1: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਨਾਲ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਮਨ ਦੇ ਵਿਚ ਕੋਈ ਵਿਚਾਰ ਆਉਂਦਾ ਤਾਂ ਸਵਾਗਤ ਹੈ। ਔਜਲਾ ਸਾਹਿਬ ਵੀ ਕਾਫੀ ਕਮੈਂਟ ਲਿਖ ਰਹੇ ਨੇ, ਕਹਿੰਦੇ ਅਜੇ ਤਾਂ ਕਹਿੰਦੇ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਹੀ ਕਹਿੰਦੇ ਜੀ। ਤੇ ਨਾ ਨਾ ਰਾਜਨ ਜੀ ਸਾਰਾ ਕੁਝ ਕਹਿੰਦੇ ਭੁੱਲਰ ਦੇ ਘਰ ਰੱਖਿਆ ਸੀ ਜੀ। ਤੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ। ਅੱਜ ਵੀ ਜਿਹੜੀਆਂ ਖਬਰਾਂ ਔਜਲਾ ਸਾਹਿਬ ਲੱਗੀਆਂ ਨੇ ਤੇ ਅੱਜ ਵੀ ਉਹਦੇ ਵਿੱਚ ਵੀ ਜਿਹੜੇ ਇਹੋ ਚੀਜ਼ਾਂ ਹੀ ਜਿਹੜੀਆਂ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਹੁਣ 10 ਸਾਲ ਦੀ ਜਿਹੜੀਆਂ ਨਸ਼ਾ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਭਾਈ 10 ਸਾਲ ਦੀ ਸਜ਼ਾ ਜਿਹੜੀ ਆ ਅਸੀਂ ਰੱਖਾਂ ਉਹਦੇ ਕਾਨੂੰਨ ਲਿਆਵਾਂਗੇ ਤੇ ਨਾਲ ਹੋਰ ਵੀ ਵਾਅਦੇ ਜਿਹੜੇ ਨੇ ਕਰ ਰਹੇ ਆ, ਦੇਖਦੇ ਅੱਗੇ ਜਾ ਕੇ ਕਿੱਥੇ ਜਾ ਕੇ ਨਿਬੜਦੀ ਹੈ। ਤੇ ਅੱਜ ਪੈਂਟ ਸ਼ਰਟ ਦੇ ਵਿੱਚ ਮੋਗੇ ਦੇ ਵਿੱਚ ਨਜ਼ਰ ਆਏ ਨੇ ਤੇ ਦੇਖਦੇ ਆ ਲੁਭਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਆ, ਨੌਜਵਾਨੀ ਨੂੰ ਨਾਲ ਲੈਂਦੇ ਨੇ। ਤੇ ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ ਤੇ ਜੋ ਵਿਦੇਸ਼ੀ ਖਬਰਾਂ ਦੇ ਵੱਲ ਧਿਆਨ ਮਾਰਦੇ ਆ ਥੋੜਾ ਜਿਹਾ, ਕਾਫੀ ਕੁਝ ਇਹਨਾਂ ਮੁਲਕਾਂ ਦੇ ਵਿੱਚ ਵੀ ਉਥਲ ਪੁਥਲ ਜਿਹੜੀ ਆ ਚੱਲ ਰਹੀ ਹੈ ਤੇ ਕੀ ਕੁਝ ਹੋ ਰਿਹਾ ਉਹਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਤੇ ਨਾਲ ਨਾਲ ਤੁਹਾਡਾ ਵੀ ਜਿਹੜਾ ਸਵਾਗਤ ਰਹੇਗਾ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ। ਤੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਆ ਤੁਸੀਂ ਵੀ ਪਾ ਸਕਦੇ ਹੋ +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਰਸ਼ੀਆ ਦੀ ਗੱਲ ਕਰਦੇ ਆ, ਉਮੀਦ ਕਰਦੇ ਆ ਜੇ ਕੁਝ ਸੁੱਖ ਦਾ ਸੁਨੇਹਾ ਆਉਂਦਾ ਚਾਹੇ ਉਹ ਯੂਕਰੇਨ ਹੈ ਤੇ ਚਾਹੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਜੰਗਾਂ ਦਾ ਮਾਹੌਲ ਬਣਿਆ, ਈਰਾਨ ਹੈ ਤਾਂ ਉੱਥੇ ਜੇਕਰ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਚੰਗਾ ਹੁੰਦਾ ਹੈ। ਦੁਨੀਆਦਾਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਆ ਪੂਰੀ ਐਨ ਅੰਬਰ ਨੂੰ ਛੂ ਰਹੀ ਹੈ। ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਲਈ ਮਦਦ ਕਰਨ ਦੀ ਭਾਰਤ ਦੀ ਤਿਆਰੀ ਦੇ ਲਈ ਰੂਸ ਦਾ ਜਿਹੜਾ ਧੰਨਵਾਦ ਹੈ ਕ੍ਰੈਮਲਿਨ ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇੱਕ ਮੁੱਖ ਸਹਿਯੋਗੀ ਨੇ ਬੁੱਧਵਾਰ ਅੱਜ ਕਿਹਾ ਕਿ ਭਾਰਤ ਨੇ ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਜਿਹੜਾ ਯੋਗਦਾਨ ਪਾਉਣ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ ਹੈ। ਰੂਸ ਨਵੀਂ ਦਿੱਲੀ ਦੀ ਇਸ ਤਿਆਰੀ ਅਤੇ ਵਿਚਾਰਾਂ ਦੇ ਲਈ ਧੰਨਵਾਦੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ ਨੇ ਕਿ ਭਾਰਤ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਇੱਕ ਨਵਾਂ 3 ਭਾਗਾਂ ਵਾਲਾ ਜਿਹੜਾ ਪ੍ਰਸਤਾਵ ਭੇਜਿਆ ਹੈ। ਪੇਸਕੋਵ ਨੂੰ ਸਰਕਾਰੀ ਖਬਰ ਏਜੰਸੀ ਟਾਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦਰਅਸਲ ਭਾਰਤ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਯੋਗਦਾਨ ਪਾਉਣ ਦੀ ਤਿਆਰੀ ਦਾ ਐਲਾਨ ਕਰ ਰਿਹਾ ਤੇ ਅਸੀਂ ਆਪਣੇ ਭਾਰਤੀ ਦੋਸਤਾਂ ਦੇ ਅਜਿਹੀ ਤਿਆਰੀ ਜਿਹੜੀ ਹੈ ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਲਈ ਧੰਨਵਾਦੀ ਹਾਂ। ਇਹ ਟਿੱਪਣੀਆਂ ਯੂਕਰੇਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਂਡਰੀ ਸਬੀਹਾ ਵੱਲੋਂ ਰੂਸ ਦੇ ਨਾਲ ਸੰਭਵ ਜੰਗਬੰਦੀ ਦੇ ਲਈ ਭਾਰਤ ਦੇ ਪ੍ਰਸਤਾਵ ਨੂੰ ਕੀਵ ਨੂੰ ਜਿਹੜਾ ਪ੍ਰਾਪਤ ਹੋਏ 4 ਪ੍ਰਸਤਾਵਾਂ ਦੇ ਵਿੱਚੋਂ ਸਭ ਤੋਂ ਵਿਆਪਕ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਆਈਆਂ ਨੇ। ਹੋਰ ਪ੍ਰਸਤਾਵ ਤੁਰਕੀ, ਮਿਸਰ ਅਤੇ ਅਮਰੀਕਾ ਦੇ ਵੱਲੋਂ ਆਏ ਸਨ। ਯੂਰਪੀਅਨ ਜਿਹੜਾ ਪ੍ਰਾਵਡਾ ਅਖਬਾਰ ਦੇ ਹਵਾਲੇ ਦੇ ਨਾਲ ਸਿਬਾਹਾ ਜਿਹੜੇ ਨੇ ਕੀਵ ਦੇ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਨੇ ਕਿ ਸਾਡੇ ਕੋਲ 4 ਪ੍ਰਸਤਾਵ ਨੇ, ਸਭ ਤੋਂ ਵਿਆਪਕ ਜਿਹੜਾ ਭਾਰਤ ਦਾ ਪ੍ਰਸਤਾਵ ਹੈ ਤੇ ਅਸੀਂ ਊਰਜਾ ਤੇ ਕਾਲਾ ਸਾਗਰ ਜੰਗਬੰਦੀ ਲਈ ਤਿਆਰ ਹਾਂ, ਪਰ ਸਿਰਫ ਇਸ ਸੁਮੇਲ ਦੇ ਵਿੱਚ। ਹੁਣ ਆਪਣੇ 5ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਰੂਸ ਯੂਕਰੇਨ ਯੁੱਧ ਕਾਰਨ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ ਤੇ ਲੱਖਾਂ ਜਿਹੜੇ ਨੇ ਬੇਘਰ ਹੋ ਚੁੱਕੇ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਕਟ ਦੇ ਆਪਸੀ ਹੱਲ ਦੇ ਬਾਰੇ ਬਹੁਤ ਵਧੀਆ ਜਿਹੜੇ ਵਿਚਾਰ ਨੇ। ਅੱਗੇ ਚੱਲਾਂਗੇ, ਫਰਾਂਸ ਦੀਆਂ ਗੱਲਾਂ ਬਾਤਾਂ ਵੀਕਐਂਡ ਤੋਂ ਆਪਾਂ ਕਰਦੇ ਆ ਰਹੇ ਹਾਂ ਤੇ ਸੋਮਵਾਰ ਮੰਗਲਵਾਰ ਜਿਹੜਾ ਸੀਗਾ ਕੋਸ਼ਿਸ਼ ਸੀ ਕਿ ਭਾਈ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ, ਪਰ ਨਹੀਂ, ਅਜੇ ਤੱਕ ਉੱਥੇ ਸਾਰਾ ਕੁਝ ਉਸੇ ਤਰ੍ਹਾਂ, ਜਿਹੜੇ ਵਿਦਿਆਰਥੀ ਨੇ ਆਪਣਾ ਪੂਰਾ ਰੋਸ ਜਿਹੜਾ ਉੱਥੇ ਜਿਤਾ ਰਹੇ ਨੇ। ਮੁਹੰਮਦ ਜੀ, ਜੀ ਆਨੂੰ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ ਜੀ ਆਨੂੰ ਜੀ,
3: ਹੁਣ ਦੇਖਿਓ, ਹੁਣ ਠੀਕ ਹੈ?
1: ਆ ਗਈ। ਹਾਂਜੀ ਆ ਗਈ ਜੀ। ਜੀ ਆਨੂੰ ਜੀ,
3: ਜੀ ਥੈਂਕ ਯੂ ਸੋ ਮਚ, ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਜਾਨਵੀ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਕੀ ਰਵੇ ਦਿਲੀ ਦੁਆਬਾ
1: ਸ਼ੁਕਰੀਆ ਜੀ
3: ਆਸ ਤਾਂ ਬੱਝੀ ਪਈ ਆ ਆਪਣਾ ਵੀਰ ਭੁਪਿੰਦਰ ਜੀ ਆਸ ਬੱਝੀ ਆ
1: ਕਿ
3: ਜਰੂਰ ਜਿਹੜਾ ਹੈਗਾ ਉਹ ਨਿਖਾਰ ਆਏਗਾ ਔਰ ਜਰੂਰ ਉਹ ਵਕਤ ਦੂਰ ਨਹੀਂ ਗਾ ਜਦੋਂ ਜਿਹੜਾ ਹੈਗਾ ਆਵਾਮ ਦੀਆਂ ਸਾਰੀਆਂ ਖੁਆਇਸ਼ਾਂ ਵੀ ਪੂਰੀਆਂ ਹੋਣਗੀਆਂ
1: ਤੇ
3: ਜਰੂਰ ਜਿਹੜਾ ਉਹ ਵਕਤ ਆਵੇਗਾ ਸਾਡੀਆਂ ਦਿਲੀ ਦੁਆਵਾਂ ਹਮੇਸ਼ਾ ਨਾਲ ਹੈਗੀਆਂ
1: ਤੇ
3: ਪਰਮਾਤਮਾ ਉੱਪਰ ਸੁਣਦਾ ਪਿਆ ਹੈਗਾ
1: ਬਿਲਕੁਲ
3: ਜਰੂਰ ਕਰੇਗਾ ਕੁਛ ਜੀ ਤੇ ਮੈਂ ਇੱਕ ਗੀਤ ਲੈ ਕੇ ਆਇਆ ਜੇ ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਚਲੋ ਫਿਰ ਮੈਂ ਗੁਣ ਗਣਾ ਦੇਣਾ ਰੂਹਦਾਰੀ ਕਰ ਲਈ
1: ਜੀ
3: ਜਾਂ ਕੁਛ ਪੁੱਛਣਾ ਤਾਂ ਨਹੀਂ
1: ਨਹੀਂ ਆਜ ਕਰੋ ਕਰੋ ਜਰੂਰ ਸਾਂਝਾ ਕਰੋ ਜੀ ਗੀਤ ਹਾਂਜੀ
3: ਸਾਂਝਾ ਕਰੋ ਜੀ

0: ਵਾਲੀਆਂ ਤੂੰ ਯਾਰੀਆਂ, ਵਾਲੀਆਂ ਤੂੰ ਯਾਰੀਆਂ, ਕੌਣ ਤੇਰੇ ਅਥਰੂ ਪੂੰਜੂ ਤੈਨੂੰ, ਕੌਣ ਸੰਭਾਲੂ ਅੜਿਆ, ਕੰਨ ਤੇਰਾ ਜਗ ਰਾਜ ਕਾਕੜੇ, ਹੋਰ ਕਿਤੇ ਜਾ ਚੜਿਆ, ਬੂਹੇ ਪੀਲਾ ਪੀਲਾ ਤੋ ਸੁੱਕ ਸੁੱਕ, ਰੋਣਾ ਪੈਂਦਾ ਲੁੱਕ ਲੁੱਕ, ਟੋ ਟੋ ਕੇ ਬੂਹੇ ਬਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾਲੀਆਂ ਤੂੰ ਯਾਰੀਆਂ, ਬੜਾ ਸਮਝਾਇਆ ਤੈਨੂੰ ਸਮਝ ਨ ਆਇਆ ਤੈਨੂੰ, ਕਾਤੋਂ ਕਰਦਾ ਏ ਦਿਲਦਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾਲੀਆਂ ਤੂੰ ਯਾਰੀਆਂ, ਲਾਲੀਆਂ ਤੂੰ ਯਾਰੀਆਂ, ਲਾਲੀਆਂ ਤੂੰ
1: ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਬਾ ਕਮਾਲ। ਹਰ ਵਾਰ ਦੀ ਤਰ੍ਹਾਂ ਮਾਲ ਜੀ, ਰਾਜਨ ਸੈਣੀ ਜੀ, ਸਾਰੇ ਦੋਸਤ ਪਸੰਦ ਕਰ ਰਹੇ ਨੇ ਜੀ। ਬਹੁਤ ਖੂਬਸੂਰਤ ਗੀਤ ਸਾਂਝਾ ਕੀਤਾ ਤੁਸੀਂ, ਸ਼ੁਕਰੀਆ ਜੀ,
2: ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ, ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਦਾ ਜਿਹੜਾ ਰੂੰਗਾ ਦੇ ਕੇ ਗਏ ਨੇ। ਤੇ ਇਸੇ ਤਰ੍ਹਾਂ ਦੋਸਤੋ, ਖਬਰਾਂ ਦੇ ਵੱਲ ਨੂੰ ਚੱਲਦੇ ਆ, ਸਮਾਪਤੀ ਕਰਦੇ ਆ ਖਬਰਾਂ ਦੀ, ਤੇ ਫਿਰ ਤੁਹਾਨੂੰ ਕਹਾਣੀ ਦੇ ਵੱਲ ਨੂੰ ਲੈ ਕੇ ਚੱਲਦੇ ਆ। ਪਿੱਪਲ ਤੇ ਪ੍ਰੇਤ, ਫਰਾਂਸ ਜਿਹੜਾ ਹੈ ਉਹਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਟੈਸਟ ਜਿਹੜਾ ਉਹ ਬਰਕਰਾਰ ਹੈ। ਫਰਾਂਸ ਦੇ ਵਿੱਚ ਵਿਦਿਆਰਥੀ ਮੁਜ਼ਾਹਰੇ ਹੋ ਰਹੇ ਨੇ ਤੇ ਸਕੂਲ ਅੱਗੇ ਰੋਕਾਂ ਲਾਉਣ ਦੇ ਲਈ ਕੁੰਡੇਦਾਨ ਤੇ ਸਾਈਕਲ ਜਿਹੜੇ ਸੁੱਟੇ ਗਏ ਨੇ। ਤੇ ਪੋਲੈਂਡ ਦੇ ਵਿੱਚ ਵੀ ਅੱਜ ਜਿਹੜਾ ਇੱਕ ਸਕੂਲ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਚਾਕੂ ਵਗੈਰਾ ਲੈ ਕੇ ਉੱਥੇ ਅਟੈਕਰ ਜਿਹੜਾ ਪਹੁੰਚਿਆ। ਫਰਾਂਸ ਦੇ ਵਿੱਚ ਅੰਦੋਲਨ ਕਰ ਰਹੇ ਜਿਹੜੇ ਵਿਦਿਆਰਥੀਆਂ ਨੇ ਅੱਜ ਮੁੜ ਆਪਣੇ ਹਾਈ ਸਕੂਲਾਂ ਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਨੇ। ਤੇ ਪੈਰਿਸ ਦੇ 20ਵੇਂ ਜ਼ਿਲ੍ਹੇ ਵਿਚਲੇ ਹੈਲੇਨ ਬਾਊਚਰ ਹਾਈ ਸਕੂਲ ਦੇ ਵਿੱਚ ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਸਾਹਮਣੇ ਬੈਰੀਕੇਡ ਬਣਾਉਣ ਦੇ ਲਈ ਕੂੜੇਦਾਨ ਤੇ ਸਾਈਕਲਾਂ ਸੁੱਟ ਦਿੱਤੀਆਂ। ਦੇਸ਼ ਭਰ ਦੇ ਹੋਰ ਸੈਂਕੜੇ ਸਕੂਲਾਂ ਦੀ ਤਰ੍ਹਾਂ ਇਹ ਸਕੂਲ ਵੀ ਬੰਦ ਸੀਗਾ ਤੇ ਸਕੂਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੁੱਜਣ ਦੇ ਉੱਤੇ ਤੇ ਸਟਾਫ਼ ਵਿਦਿਆਰਥੀ

ਪਰ ਇਸੇ ਮੁੱਦੇ ਨੂੰ ਲੈ ਕੇ ਟਰੰਪ ਸਾਹਿਬ ਜਿਹੜੇ ਨੇ ਜਾਤੀ ਦਾ ਜਾਂ ਧਰਮ ਦਾ ਪੱਤਾ ਖੇਡ ਰਹੇ ਨੇ। ਉਹ ਕਹਿੰਦੇ ਨੇ ਮਹਾਨ ਦੇਸ਼ ਜਿਹੜਾ ਹੈ ਫਰਾਂਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਜਿਹੜੇ ਹੈ ਭਾਈਚਾਰਿਆਂ ਦੀ ਗੱਲ ਕੀਤੀ ਹੈ, ਟਰੰਪ ਨੇ ਫਰਾਂਸ ਪ੍ਰਦਰਸ਼ਨ ਦੇ ਉੱਤੇ ਬਿਆਨ ਦਿੱਤਾ ਹੈ। ਫਰਾਂਸ ਦੇ ਵਿੱਚ ਸਿੱਖਿਆ ਬਜਟ ਅਤੇ ਸਟਾਫ ਦੀ ਘਾਟ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਕੀਤੇ ਜਾ ਰਹੇ ਦੇਸ਼ ਪੱਧਰੀ ਪ੍ਰਦਰਸ਼ਨਾਂ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ ਤੇ ਲੋਕਾਂ ਨੂੰ ਲੜਾਉਣ ਦੇ ਵਾਸਤੇ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਫਰਾਂਸ ਦੇ ਵਿੱਚ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਬੇਕਾਬੂ ਹੋਈ ਇਮੀਗ੍ਰੇਸ਼ਨ ਦਾ ਨਤੀਜਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਇਸਲਾਮ ਦੁਆਰਾ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਲਿਖਿਆ, ਫਰਾਂਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਬੇਕਾਬੂ ਹੋਈ ਮਾਸ ਮਾਈਗ੍ਰੇਸ਼ਨ ਦੇ ਕਾਰਨ ਹੋ ਰਿਹਾ। ਇਹ ਮੁੱਦਾ ਸਕੂਲਾਂ ਦਾ ਨਹੀਂ ਸਗੋਂ ਇਹ ਇਸਲਾਮ ਦੇ ਦੁਆਰਾ ਇੱਕ ਮਹਾਨ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਭਾਈ ਕੱਲੇ ਉੱਥੇ ਇਸਲਾਮ ਵਾਲੇ ਹੀ ਨਹੀਂ ਹੈ, ਹੋਰ ਬਹੁਤ ਸਾਰੇ ਲੋਕ ਵੱਸਦੇ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪੈਰਿਸ ਸਣੇ ਪੂਰਾ ਫਰਾਂਸ ਪ੍ਰਦਰਸ਼ਨਾਂ ਦੇ ਵਿੱਚ ਘਿਰਿਆ ਹੋਇਆ। ਇੱਥੇ ਵਿਦਿਆਰਥੀ ਤੇ ਲੱਖਾਂ ਲੋਕ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਜਿਹੜੇ ਨੇ ਉਤਰੇ ਹੋਏ ਨੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਫੌਜਾਂ ਦੀ ਤੈਨਾਤੀ ਦੇ ਲਈ ਪਾਕਿਸਤਾਨ ਤੇ ਤੁਰਕੀ ਸਹਿਮਤ ਹੋਏ ਨੇ ਤੇ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਜਿਹੜਾ ਹੋਇਆ। ਪਾਕਿਸਤਾਨ ਨੇ ਤੁਰਕੀ ਖਾੜੀ ਮੁਲਕਾਂ ਦੇ ਉੱਤੇ ਹੂਤੀ ਹਮਲਿਆਂ ਦੇ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਦੇ ਵਿੱਚ ਆਪਣੇ ਸਲਾਮਤੀ ਦਸਤੇ ਤੈਨਾਤ ਕਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਸਾਂਝੇ ਬਿਆਨ ਦੇ ਮੁਤਾਬਕ ਤਿੰਨਾਂ ਦੇ ਮੁਲਕਾਂ ਨੇ ਖੇਤਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਿਬ ਹੋਣ ਦੇ ਲਈ ਸੋਮਵਾਰ ਅੱਜ ਬੀਤੇ ਦੇ ਵਿੱਚ ਜਿਹੜਾ ਪਰਸੋਂ ਰਿਆਦ ਦੇ ਵਿੱਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ ਰਾਜਨੀਤਿਕ ਅਤੇ ਰੱਖਿਆ ਕਮੇਟੀ SPDC ਦੀ ਜਿਹੜੀ ਹੰਗਾਮੀ ਮੀਟਿੰਗ ਸੱਦੀ ਸੀ। ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਦੇ ਵਿੱਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀ ਬੰਦ ਕੀਤਾ ਜਿਸਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਦੇ ਲਈ ਚੌਕਟਾ ਜਿਹੜਾ ਕਾਇਮ ਕਰਨਾ ਸੀ। ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਿਆ ਜਿਹੜਾ ਉਨ੍ਹਾਂ ਦੇ ਵਿੱਚੋਂ ਕਿਸੇ ਵੀ ਇੱਕ ਮੁਲਕ ਦੇ ਉੱਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ਉੱਤੇ ਹਮਲਾ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕਾ ਦੀ ਜਿਹੜੀ ਮਹਿਲਾ ਹੈ ਉਹਨੂੰ ਹੋਸ਼ ਆ ਗਿਆ ਹੈ। ਉਹਨੂੰ ਦੋ ਵਾਰੀ ਤਕਰੀਬਨ ਕੋਸ਼ਿਸ਼ ਕੀਤੀ ਹੈ ਉਹਨੂੰ ਡੈਥ ਦੇਣ ਦੀ, ਪਰ ਉਹ ਬਚ ਜਾਂਦੀ ਹੈ। ਇਹਦੇ ਵਿੱਚ ਜਿਹੜਾ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹਿ ਰਹੀ ਹੈ ਉਹ ਕ੍ਰਿਸਟਾ, ਉਹਦੇ ਬਾਰੇ ਜਿਹੜੀ ਹੈ ਖ਼ਬਰਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਵੀ ਚੱਲ ਰਹੀਆਂ ਨੇ। ਵਕੀਲਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ ਹੋਸ਼ ਦੇ ਵਿੱਚ ਹੈ ਤੇ ਗੱਲਬਾਤ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਜਿਹੜਾ ਸੀ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਪਾਈਕ ਦੇ ਵਕੀਲਾਂ ਨੇ ਕਿਹਾ ਕਿ ਪਾਈਕ ਨੂੰ ਹਸਪਤਾਲ ਦੇ ਵਿੱਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ ਹੈ। ਪਾਈਕ ਨੂੰ 1995 ਦੇ ਵਿੱਚ ਕੋਲਿਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ ਤੇ ਪਿਛਲੇ ਬੁੱਧਵਾਰ ਨੂੰ ਟੈਨੇਸੀ ਦੇ ਵਿੱਚ ਉਨ੍ਹਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਰਹੀਆਂ, ਪਰ ਜਿਹੜਾ ਉਹ ਬਚ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕਈ ਦਿਨ ਤੱਕ ਬੇਹੋਸ਼ ਰਹੀ। ਇਸ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਵਿੱਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਜਿਹੜਾ ਬਾਹਰ ਕੱਢਿਆ। ਮਾਹਰਾਂ ਤੇ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਠੀਕ ਹੋਣਾ ਹੈਰਾਨੀਜਨਕ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ ਹੁਣ ਤੱਕ ਦੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਜਿਹੜੀ ਉਹਦੇ ਵਿੱਚ ਸੁਧਾਰ ਨੂੰ ਡਾਕਟਰੀ ਭਾਸ਼ਾ ਦੇ ਵਿੱਚ ਅਸਧਾਰਨ ਦੱਸਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿੱਚ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਲੈਗਲੀ ਦੇ ਵਿੱਚ ਪੰਜਾਬੀ ਦੀ ਹੱਤਿਆ ਹੋਈ ਹੈ, ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਜਿਹੜੇ ਕਾਬੂ ਕੀਤੇ ਗਏ ਹੈ। ਲੈਗਲੀ ਦੇ ਵਿੱਚ ਅਣਪਛਾਤਿਆਂ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਤੇ ਦੂਜੇ ਪਾਸੇ ਵਿਨੀਪੈਗ ਨੇੜੇ ਜਿਹੜਾ ਸੀਗਾ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਤੇ ਨਗਦੀ ਸਮੇਤ ਜਿਹੜਾ ਬਰਾਮਦ ਉਨ੍ਹਾਂ ਨੂੰ ਕੀਤਾ ਹੈ। ਲੈਗਲੀ ਦੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇੱਕ ਪੰਜਾਬੀ ਨੌਜਵਾਨ ਹੈ ਜਿਸ ਦੀ ਪਛਾਣ ਜਿਹੜੀ ਹੈ ਜੀਵਨ ਜੋਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵਿਨੀਪੈਗ ਜਿਹੜਾ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ 48 ਸਾਲਾਂ ਤੇ ਕੁਲਵਿੰਦਰ ਚਾਹਲ 38 ਸਾਲਾਂ ਦੇ ਵਜੋਂ ਕੀਤੀ ਹੈ, ਜੋ ਵੈਸਟ ਸੇਟ ਪਾਲ ਕਸਬੇ ਦੇ ਰਹਿਣ ਵਾਲੇ ਨੇ ਤੇ ਭਾਈਚਾਰੇ ਦੇ ਵਿੱਚ ਚੰਗੀ ਜਾਣ ਪਛਾਣ ਉਹ ਰੱਖਦੇ ਹੈ। ਲੈਗਲੀ ਪੁਲਿਸ ਨੇ ਦੱਸਿਆ ਇਹਦੇ ਵਿੱਚ

0: ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵਨਿਊ ਸਥਿਤ ਜਿਹੜਾ ਪਲਾਜ਼ਾ ਦੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਵੇਖਿਆ ਕਿ ਇੱਕ ਮਹਿੰਗੀ ਕਾਰ ਦੇ ਵਿੱਚ ਗੋਲੀਆਂ ਦੇ ਨਾਲ ਜ਼ਖਮੀ ਨੌਜਵਾਨ ਤੜਫ ਰਿਹਾ ਤੇ ਡਾਕਟਰੀ ਮਦਦ ਦੇ ਨਾਲ ਉਸਦੀ ਜਾਨ ਜਿਹੜੀ ਹੈ ਬਚਾਉਣ ਦੇ ਯਤਨਾਂ ਦੇ ਦੌਰਾਨ ਹੀ ਉਸਨੇ ਜਿਹੜਾ ਦਮ ਤੋੜ ਦਿੱਤਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਹਰਵਿੰਦਰ ਜੋਲ ਭੈਣ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਕਹਾਣੀ ਦੀ ਸਾਂਝ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਜੋਲ ਭੈਣ ਜੀ, ਜੀ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
0: ਜੀ ਨੂੰ ਜੀ।
1: ਹਾਂਜੀ, ਮੈਂ ਤਾਂ ਬਸ ਇੱਕ ਮਿੰਟ ਹੀ ਲੈਣਾ ਤੁਹਾਡਾ।
0: ਜੀ ਤੁਸੀਂ ਖੁੱਲਾ ਟਾਈਮ ਲਓ, ਇਦਾਂ ਦੀ ਕੋਈ ਆਪਾਂ ਨੂੰ ਜਾਣਦੇ ਨਹੀਂ ਜੀ।
1: ਹਾਂਜੀ, ਜਿਹੜੀ ਇਹਨੇ ਨੇ ਕਹਾਣੀ ਸੁਣਦੇ ਆ ਫਿਰ, ਜਿਹੜੀ ਉਹ ਲੇਡੀ ਨੂੰ ਜਿਹਨਾਂ ਨੇ ਇੰਜੈਕਸ਼ਨ ਦਿੱਤਾ, ਤੁਸੀਂ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
0: ਭੈਣ ਜੀ ਪਤਾ ਨੀ, ਚਲੋ ਉਹਨੇ ਜਿਹੜੀ ਗਲਤੀ ਕੀਤੀ ਸੀ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤਾਂ 20 ਸਾਲਾਂ ਦੀ ਸੀ ਉਸ ਸਮੇਂ ਦੇ ਵਿੱਚ।
1: ਨਹੀਂ ਨਹੀਂ, ਉਹ ਤਾਂ ਉਹਨਾਂ ਜਿਹੜਾ ਕੁਛ ਹੋਇਆ, ਚਲੋ ਗਲਤੀ ਕੀਤੀ, ਪਰ ਜਿਹੜੀ ਇੰਜੈਕਸ਼ਨ ਦੇਣ ਤੋਂ ਬਾਅਦ ਵੀ ਬਚ ਜਾਣਾ, ਉਹਦੇ ਬਾਰੇ ਕੀ ਕਹਿਣਾ?
0: ਕਹਿ ਸਕਦੇ ਆ ਕਿ ਉਹਦੀ ਮੌਤ ਹਜੇ ਨਿਰਧਾਰਿਤ ਨਹੀਂ ਹੈ ਕੁਦਰਤ ਵੱਲੋਂ, ਇਹ ਵੀ ਬਿਲੀਵ ਕਰ ਸਕਦੇ ਆ ਜੀ।
1: ਪਰ ਹਾਂਜੀ, ਪਰ ਸਾਹਿਬ ਉਹਦੀ ਬੋਡੀ ਨੇ ਇੰਨੀ ਮਤਲਬ ਕਿ ਹੁਣ ਜਿਹੜੇ ਇੰਜੈਕਸ਼ਨ ਦਿੰਦੇ ਨੇ, ਜਿਹੜਾ ਵੀ ਕੋਈ ਹੁੰਦਾ ਉਹਨੂੰ ਕਿਵੇਂ ਰਿਜੈਕਟ
0: ਕਰਦੇ ਨੇ?
1: ਹਾਂਜੀ, ਨਹੀਂ ਉਹਨੇ ਕਿਵੇਂ ਨੀ ਉਹਦੀ ਬੋਡੀ ਨੇ ਅਕਸੈਪਟ ਕੀਤਾ? ਹਾਂਜੀ, ਉਹ ਕੀ ਗੱਲ ਆ ਵੀ, ਕੀ ਹੋਏ, ਤੁਸੀਂ ਕੀ ਸੋਚਦੇ?
0: ਇਹਦੇ ਬਾਰੇ ਕਹਿ ਨੀ ਕਰ ਸਕਦੇ ਭੈਣ ਜੀ ਡਾਕਟਰੀ ਤੌਰ ਤੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ।
1: ਉਹ ਕਹਿੰਦੇ ਨੇ ਦੋ ਵਾਰ ਇੰਜੈਕਸ਼ਨ।
0: ਹਾਂਜੀ, ਦੋ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਜੀ, ਬਿਲਕੁਲ।
1: ਮਤਲਬ ਕਿ ਇਹ ਜਿਹੜਾ ਇੰਜੈਕਸ਼ਨ ਆ, ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਤੁਹਾਡੋ ਜਿਹੜਾ ਵੇਟ ਹੁੰਦਾ, ਹੋਰ ਹੁੰਦਾ, ਸਾਰੇ ਦੇ ਮੁਤਾਬਕ ਲਾਉਂਦੇ
0: ਹੋਣਗੇ
1: ਡੋਜ਼ ਆ ਜਿਹੜੀ। ਹਾਂਜੀ, ਜਿਵੇਂ ਇੰਨੇ ਵੇਟ ਵਾਲਾ ਇਹ ਜਿਹਾ ਬੰਦਾ ਤੇ ਇੰਨੀ ਸਹਿ ਸਕਦਾ ਇਹ, ਤੇ ਪਰ ਦੋ ਵਾਰ ਦੀ ਪੋਇਜ਼ਨ ਨੂੰ ਮੈਂ
0: ਜੀ
1: ਬਈ ਤੁਹਾਨੂੰ ਲੱਗਦਾ ਵੀ ਕੋਈ ਗੜਬੜੀ ਹੋਊਗੀ?
0: ਕਹਿ ਨਹੀਂ ਸਕਦੇ ਜੀ। ਅੱਛਾ ਭੈਣ ਜੀ, ਮੈਂ ਚਲੋ ਆਪਣੀ ਹੱਡ ਬੀਤੀ ਦੱਸਦਾ ਤੁਹਾਨੂੰ। ਇਸੇ ਗੱਲ ਦੇ ਵਿੱਚ ਮੈਨੂੰ ਯਾਦ ਆ ਗਿਆ, ਮੇਰਾ ਕਜ਼ਨ ਕੈਨੇਡਾ ਦੇ ਵਿੱਚ, ਚਲੋ ਕਦੇ ਉਹਨੂੰ ਦਿਮਾਗੀ ਤੌਰ ਦੇ ਉੱਤੇ ਕਦੀ ਦਿਮਾਗ ਤੇ ਕਦੇ ਉਹਨੂੰ ਪੇਨ ਨਹੀਂ ਹੋਈ ਸੀਗੀ, ਤੇ ਇੱਕੋ ਵਾਰੀ ਪੇਨ ਪੂਨ ਹੋਈ। ਉਹ ਗੋਲੀਆਂ ਗੁਲੀਆਂ ਵੀ ਨਹੀਂ ਖਾਂਦਾ ਹੁੰਦਾ ਸੀ, ਏਦਾਂ ਕੁਝ ਵੀ ਪੇਨ ਕਿਲਰ ਜਾਂ ਕਿੱਦਾਂ। ਤਾਂ ਉਹ ਸਾਰੀ ਦਿਹਾੜੀ ਮਤਲਬ ਕਿ ਆਪਣੇ ਉਹ ਪਿਆ ਰਿਹਾ ਜੀ ਉੱਪਰ ਬੈਡ ਦੇ ਉੱਤੇ, ਤੇ ਬਾਅਦ ਚੋਂ ਸਾਡੇ ਚਾਚੀ ਜੀ ਨੇ ਉਹਨੂੰ ਕਿਹਾ ਵੀ ਹੋਸਪਿਟਲ 'ਚ ਆਇਆ, ਜੇ ਨਹੀਂ ਫਰਕ ਪੈਂਦਾ ਗੋਲੀ ਖਾ ਵੀ ਲਈ ਆ ਫਿਰ ਵੀ ਨਹੀਂ ਪਿਆ। ਤੇ ਉਹ ਗਿਆ ਤੇ ਉਹ ਜਦੋਂ ਸੀਟੀ ਸਕੈਨ ਕੀਤਾ, ਉਹਨਾਂ ਨੇ ਨਾਲ ਦੀ ਨਾਲ 2 ਘੰਟਿਆਂ 'ਚ ਦੱਸ ਦਿੱਤਾ ਵੀ ਹਾਂ ਤੈਨੂੰ ਟਿਊਮਰ ਹੈ ਤੇ ਓਪਰੇਟ ਕਰਨਾ ਪੈਣਾ। ਉਹਨਾਂ 3-4 ਘੰਟਿਆਂ ਦੇ ਵਿੱਚ ਹੀ ਉਹ 5-6 ਘੰਟਿਆਂ ਦੇ ਵਿੱਚ ਸਾਰੀ ਕਾਰਵਾਈ ਕਰ ਦਿੱਤੀ ਜੀ, ਤੇ ਅਗਲੇ ਦਿਨ 2-3 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਰਿਮੂਵ ਕਰਕੇ ਬ੍ਰੇਨ ਟਿਊਮਰ। ਤੇ ਮੁੜ ਕੇ ਉਹਨੂੰ ਸ਼ੂਗਰ ਵਗੈਰਾ ਵੱਧ ਗਈ ਤੇ ਘਰ ਵਿੱਚ ਫਿਰ ਉਹ ਹੋਸਪਿਟਲ ਦੁਬਾਰਾ ਲੈ ਗਏ, ਉਹ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਸੀ। ਉਹ ਤੋਂ ਬਾਅਦ 2-3 ਦਿਨ ਹਫ਼ਤਾ ਖੰਡ ਰਿਹਾ ਹੋਸਪਿਟਲ ਤੇ ਕੋਮੇ ਦੇ ਵਿੱਚ ਚਲ ਗਿਆ। ਤੇ ਉਹ ਤੋਂ ਬਾਅਦ ਉਹਦੀ ਬੋਡੀ ਜਿਹੜੀ ਸੀ ਉਹ ਮਤਲਬ ਕਿ ਸਾਰੇ ਔਰਗਨ ਜਿਹੜੇ ਨੇ ਹੌਲੀ ਹੌਲੀ ਉਹ ਫੇਲ ਹੋਣ ਲੱਗ ਗਿਆ ਜੀ, ਪਾਣੀ ਬਣ ਗਿਆ ਮਤਲਬ ਕਿ ਖੂਨ ਵੀ। ਤੇ ਆਖਰ ਦੇ ਵਿੱਚ ਡਿਸੀਜ਼ਨ ਲੈਣਾ ਪਿਆ ਕਿ ਮਤਲਬ ਕਿ ਇਹਨੂੰ ਚਲੋ ਕਿਉਂ ਤੜਪਾਉਂਦੇ ਆ, ਕਿਉਂਕਿ ਡਾਕਟਰ ਦੱਸਦੇ ਇੱਥੇ ਕਿ ਬਹੁਤ ਪੇਨ ਦੇ ਵਿੱਚ ਆਉਂਦੇ ਆ, ਆਪਾਂ ਦੇਖ ਨਹੀਂ ਸਕਦੇ ਉਹਨਾਂ ਨੂੰ, ਪਰ ਅੰਦਰ ਅੰਦਰ ਬਹੁਤ ਉਹ ਜਿਹੜਾ
1: ਆਪਣੇ ਆਪ ਨੂੰ
0: ਘੁਲਦੇ ਆ ਜੀ ਉਸ ਸਮੇਂ ਦੇ ਵਿੱਚ, ਤੇ ਤਕਲੀਫ ਚ ਹੁੰਦੇ ਆ। ਤੇ ਉਹ ਡਿਸਾਈਡ ਹੋ ਗਿਆ ਪਰਿਵਾਰ ਦੇ ਵੱਲੋਂ, ਚਲੋ ਫਿਰ ਇਹਨੂੰ ਹੁਣ ਅਲਵਿਦਾ ਹੀ ਕਰਾਂਗੇ, ਹੋਰ ਕੀ ਕਰਾਂਗੇ ਨਾ, ਜ਼ਰੂਰ ਤੜਪਾਉਣਾ, ਹੋਰ ਜੋ ਤਾਂ ਹੋਣਾ ਸੀ ਹੋ ਗਿਆ ਜੀ, ਉਹਨੂੰ ਕੀ ਰੋਕ ਸਕਦੇ ਹਾਂ। ਤੇ ਡਾਕਟਰ ਨੇ ਉਹਨੂੰ ਜਿੱਦਾਂ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਡਿਕਲੇਅਰ ਕਰ ਦਿੱਤਾ, ਤੇ ਉਹ ਮਤਲਬ ਕਿ 5 ਮਿੰਟਾਂ ਬਾਅਦ ਫਿਰ ਉੱਠ ਕੇ ਬਹਿ ਗਿਆ ਜੀ। ਹਾਂਜੀ, ਮਤਲਬ ਕਿ ਉਹਦੀ ਬੋਡੀ ਐਕਸ਼ਨ ਕਰ ਰਹੀ ਸੀ ਮਤਲਬ ਕਿ ਉਸ ਚੀਜ਼ ਦਾ ਕਿ ਹਲੇ ਡੈਡ ਨਹੀਂ ਆ, ਕਿ ਉਹਨੂੰ ਡਿਕਲੇਅਰ ਵੀ ਕਰ ਦਿੱਤਾ ਸੀ ਡੈਡ ਜੀ। ਤੇ ਕਾਫੀ ਪ੍ਰੋਬਲਮ ਦੇ ਬਾਅਦ ਉਹਦੀ ਜਾਨ ਨਿਕਲੀ ਕਹਿ ਸਕਦੇ ਆ, ਕਿ ਫਿਰ ਡਾਕਟਰਾਂ ਨੇ ਉਹਨੂੰ ਟ੍ਰੀਟ ਕੀਤਾ, ਫਿਰ ਜਾ ਕੇ ਕਿਤੇ ਸਮਾਪਤ ਹੋਇਆ ਜੀ। ਜੀ ਉਹ ਹੋ ਸਕਦਾ ਭੈਣ ਜੀ ਕੋਈ ਬੋਡੀ ਦਾ ਹੈ ਸਕਦੇ ਕਹਿ ਸਕਦੇ ਆ ਕਿ ਉਹ ਚੀਜ਼ਾਂ ਨੂੰ ਅਕਸੈਪਟ ਨਹੀਂ ਕਰਦੀ, ਜਾਂ ਸਾਡੇ ਫਾਦਰ ਸਾਹਿਬ ਦੇ ਵੀ ਹੈ ਨਾ ਕੋਈ ਮੱਖੀ ਲੜ ਜਾਵੇ ਜਾਂ ਜਿੱਦਾਂ ਮਤਲਬ ਕਿ ਮਖੀਲ ਦੀ ਜਾਂ ਕਿੱਦਾਂ ਉਹ ਨਾਲ ਦੀ ਨਾਲ ਹੀ ਲੜ ਕੇ ਥੱਲੇ ਡਿੱਗ ਪੈਂਦੀ ਜੀ।
1: ਇੱਕ ਬੰਦਾ ਹੁੰਦਾ ਜਿਵੇਂ ਤੜਫਦਾ ਰਹਿੰਦਾ, ਖਾਜ ਹੁੰਦੀ ਆ, ਲਾਲ ਹੋ ਜਾਂਦੀ ਆ। ਹਾਂਜੀ, ਤੇ ਕਈਆਂ ਦੇ ਹੁਣ ਮੱਛਰ ਲੜਦਾ ਹੀ ਨੀ ਹੈਗਾ,
0: ਬਿਲਕੁਲ।
1: ਤੇ ਪਰ ਉਹ ਤਾਂ ਚਲੋ ਪਰ ਇਹ ਤਾਂ ਪੁਆਇਜ਼ਨ ਸੀ, ਦੋ ਪੁਆਇਜ਼ਨ, ਦੋ ਇੰਜੈਕਸ਼ਨ ਤੋਂ ਬਾਅਦ ਵੀ
0: ਬਾਅਦ
1: ਬਚ
0: ਵੀ
1: ਜਾਣਾ,
0: ਹਾਂਜੀ ਨਹੀਂ ਹੋਇਆ ਸੀ,
1: ਜਾਣੀ ਕਿ ਇੰਨੀ ਬੋਡੀ ਬੋਡੀ ਦਾ ਸਿਸਟਮ ਦੇ ਵਿੱਚ ਤਾਂ ਜਿਵੇਂ ਆਪਾਂ ਅੱਗੇ ਕਹਿੰਦੇ ਸੀਗੇ ਵੀ ਲਤਾ ਮੰਗੇਸ਼ਕਰ ਦੇ ਗਲ ਦਾ ਕਈ ਚਾਹੁੰਦੇ ਨੇ ਵੀ ਦੇਖਿਆ ਜਾਵੇ ਇਹਦੇ ਗਲ ਦੇ ਵਿੱਚ ਇੰਨੀ ਸੁਰੀਲੀ ਆਵਾਜ਼ ਕਿਵੇਂ ਆ, ਬਈ ਇਹਦਾ ਦੇਖਿਆ
0: ਟੈਸਟ
1: ਕਰਨਾ ਚਾਹੀਦਾ, ਟੈਸਟ ਕਰਾਇਆ ਜਾਵੇ, ਤੇ ਇਹ ਤਾਂ ਵਾਕਈ ਇੱਕ ਕੀ ਕਹਿੰਦੇ ਹੁੰਦੇ ਨੇ
0: ਜਾਂ ਭੈਣ ਜੀ ਇੱਕ ਸਾਈਕੋਲੋਜੀ ਪੱਖ ਵੀ ਹੋ ਸਕਦਾ, ਜਿੱਦਾਂ ਆਪਾਂ ਮੈਡੀਸਿਨ ਖਾ ਲੈਂਦੇ ਆ ਨਾ, ਆਪਾਂ ਸੰਕੇਤ ਦੇ ਦਿੰਦੇ ਆ ਆਪਣੇ ਬੜੇ ਨੂੰ।
1: ਦੋ ਇੰਜੈਕਸ਼ਨ, ਇੰਨੇ ਇੰਨੇ ਸਟਰੋਂਗ ਇੰਜੈਕਸ਼ਨ ਜਿਹੜੇ ਬੰਦਿਆਂ ਨੇ, ਉਹ ਹੁਣ ਪਹਿਲੀ ਪਹਿਲੀ ਵਾਰੀ ਤਾਂ ਨਹੀਂ ਦਿੱਤੇ, ਇੰਜੈਕਸ਼ਨ ਦੇ ਨਾਲ ਹੀ ਮਾਰਦੇ ਨੇ ਇਹ, ਜਦੋਂ ਵੀ ਦਿੰਦੇ ਨੇ ਹੁਣ ਜਿਹੜੀ ਸਜ਼ਾ ਦਿੰਦੀ ਆ, ਤੇ ਹੁਣ ਬਾਕੀ ਵੀ ਬੰਦੇ ਨੇ ਜਿਹੜੇ ਆਪਾਂ ਆਪਾਂ ਵੈਸੇ ਹੀ ਕਹਿ ਦਿੰਦੇ ਆ ਬਈ ਆਦਮੀ ਆ, ਔਰਤ ਤੋਂ ਜ਼ਿਆਦਾ ਫਿਜ਼ੀਕਲੀ ਕਹਿ ਲਓ ਜਾਂ ਜਿਵੇਂ ਵੀ ਸਟਰੋਂਗ ਆ, ਤੇ ਜੇ ਬੰਦੇ ਉਸ ਇੰਜੈਕਸ਼ਨ ਨਾਲ ਮਰਦੇ ਨੇ, ਇਹ ਤਾਂ ਫੇਰ ਇੱਕ ਕੁੜੀ ਸੀਗੀ ਤੇ ਫੇਰ ਲੇਡੀ ਸੀ, ਮਤਲਬ ਇੱਕ ਬਹੁਤ ਇੱਕ ਚਮਤਕਾਰ,
0: ਪਹਿਲੀ ਔਰਤ ਆ ਜੀ, ਮਤਲਬ ਕਿ ਪੂਰੇ ਇਤਿਹਾਸ ਦੇ ਵਿੱਚ ਇਹ ਪਹਿਲੀ ਆ ਜੀ, ਕ੍ਰਿਸ਼ਮਾ ਹੀ ਕਹਿ ਸਕਦੇ ਆ ਜੀ।
1: ਹਾਂਜੀ, ਏਡਾ ਬੜਾ ਇੰਨੇ ਬੜੇ ਰਿਐਕਟ ਨਹੀਂ ਕੀਤਾ ਉਹਦੀ ਬੋਡੀ ਨੇ, ਕੁਛ ਨਾ ਕੁਛ ਤਾਂ ਉਹਦੀ ਬੋਡੀ ਚ ਹੈਗਾ ਹੀ
0: ਹੈਗਾ ਹੀ ਆ ਜੀ, ਬਿਲਕੁਲ ਬਿਲਕੁਲ ਆ ਜੀ।
1: ਇਹ ਤਾਂ ਫਿਰ ਆਪਣੇ ਹੁਣ ਜਿਵੇਂ ਕਹਿੰਦੇ ਨੀ ਹੈਗੇ ਵੀ ਅੱਜ ਮੈਂ ਹੁਣ ਤੁਸੀਂ ਦੱਸਿਆ ਤੁਹਾਡੇ ਉਹ ਕਜ਼ਨ ਦਾ ਬਈ ਹਨਾ, ਜਿਵੇਂ ਆਪਣੇ ਕੋਈ ਦੱਸਦੇ ਹੁੰਦੇ ਵੀ ਪੁਰਾਣੇ ਟਾਈਮ ਚ ਆਏ ਹੋਇਆ, ਉਹ ਬੰਦਾ ਉੱਠ ਕੇ ਬੈਠ ਗਿਆ, ਉਹਨੂੰ ਜਦੋਂ ਮਤਲਬ ਸਿਵਿਆਂ ਚ ਲੈ ਕੇ ਗਏ ਤਾਂ ਉੱਠ ਕੇ ਤੁਰ ਪਿਆ, ਹੋ ਗਿਆ, ਤਾਂ ਇਹਦਾ ਮਤਲਬ ਤਾਂ ਇਹ ਗੱਲਾਂ ਨੂੰ ਸੱਚ ਕਰਦਾ ਇਹ
0: ਚੀਜ਼ਾਂ। ਬਿਲਕੁਲ ਇੱਕ ਭੈਣ ਜੀ, ਇੱਕ ਹੋਰ ਮੈਂ ਜਿੱਦਾਂ ਸਾਈਕੋਲੋਜੀ ਪੱਖ ਤੋਂ ਸੋਚਦਾ ਤਾਂ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਬਹੁਤ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਤਜਰਬਾ ਕੀਤਾ ਗਿਆ ਸੀ ਕਿ ਕੋਬਰਾ ਲੜਾਉਣਾ ਤੇਰੇ ਤੇ, ਇੱਕ ਬਹੁਤ ਕ੍ਰਿਮੀਨਲ ਵੱਡਾ ਸੀਗਾ, ਉਹ ਕਹਿੰਦੇ ਤੂੰ ਮਰਨਾ ਤਾਂ ਹੈਗਾ, ਮਤਲਬ ਕਿ ਤੇਰਾ ਤੇਰੇ ਉੱਤੇ ਇੱਕ ਟੈਸਟ ਕਰਨਾ ਚਾਹੁੰਦੇ ਹਾਂ ਅਸੀਂ, ਤੇ ਤੂੰ ਉਸ ਚੀਜ਼ ਨੂੰ ਜੇ ਆਗਿਆ ਦਿੰਦਾ ਤਾਂ ਅਸੀਂ ਕਰ ਸਕਦੇ ਹਾਂ, ਤੂੰ ਮਰਨਾ ਤਾਂ ਫਜ਼ੂਲ ਹੈਗਾ ਹੀ ਹੈ, ਮਤਲਬ ਕਿ ਸ਼ਾਇਦ ਲੋਕ ਤੈਨੂੰ ਚੇਤੇ ਕਰਨਗੇ ਜੇ ਤੂੰ ਸਾਡੇ ਨਾਲ ਸਹਿਮਤ ਹੋਵੇਗਾ ਇਸ ਚੀਜ਼ ਚ, ਤੇ ਉਹਨਾਂ ਨੇ ਉਹਨੂੰ ਇਹ ਸਟੋਰੀ ਸੁਣਾਈ ਸੀ ਕਿ ਤੇਰੇ ਕੋਬਰਾ ਲੜਾਉਣਾ ਸੀ,
1: ਹਾਂਜੀ,
0: ਤੇ ਕੋਬਰਾ ਉਹਦੇ ਲੜਾਇਆ ਨਹੀਂ ਗਿਆ ਸੀ, ਤੇ ਡਾਕਟਰੀ ਸਾਰਾ ਉਹਨਾਂ ਨੇ ਕਰ ਕੁਰ ਕੇ ਤੇ ਉਹਦੇ ਉੱਤੇ ਨਿਸ਼ਾਨ ਬਣਾ ਦਿੱਤੇ ਸੀ ਜਿੱਥੇ ਵੀ ਉਹਨੂੰ ਟੱਚ ਕਰਾਇਆ ਸੀ ਕੋਬਰੇ ਨੂੰ, ਤੇ ਪਰ ਕੋਬਰਾ ਉਹਨਾਂ ਦੇ ਕੋਲ ਹੈ ਹੀ ਨਹੀਂ ਸੀਗਾ ਜੀ, ਲੜਾਇਆ ਨਹੀਂ ਸੀ, ਸਿਰਫ ਉਹ ਸਰਿੰਜ ਦੇ ਨਾਲ ਜਿਹੜਾ ਕਹਿ ਲਓ ਕਿ ਆਪਣੇ ਪਿੰਨ ਦੇ ਨਾਲ ਜਿਹੜਾ ਸੀ ਉਹਨੂੰ
1: ਝੂਠਾ ਕਰ ਦਿੱਤਾ,
0: ਤੇ ਉਹਦੀ ਬੋਡੀ ਹੀ ਏਦਾਂ ਦੇ ਕੈਮੀਕਲ ਬਣਾਉਣ ਲੱਗ ਗਏ ਸੀ ਕਿ ਉਸ ਸਾਰਾ ਸਰੀਰ ਹੀ ਪੋਇਜ਼ਨ ਦੇ ਵਿੱਚ ਤਬਦੀਲ ਹੋ ਗਿਆ ਬਲੱਡ, ਤੇ ਉਹ ਮਰ ਗਿਆ ਸੀ ਜੀ
1: ਆਪਣੇ ਆਪ ਹੀ,
0: ਹਾਂਜੀ, ਕਿਉਂਕਿ ਉਹ ਮੈਸੇਜ ਦੇ ਦਿੱਤਾ ਨਾ ਉਹਨੇ ਬ੍ਰੇਨ ਨੂੰ ਕਿ ਮੇਰੇ ਕੋਬਰਾ ਲੜਿਆ ਜੀ,
1: ਲੜ ਗਿਆ,
0: ਹਾਂਜੀ।
1: ਚਲੋ ਮੈਂ ਤਾਂ ਵੈਸੇ ਉਦਣ ਦੀ ਮੈਂ ਵੀ ਨਿਊਜ਼ ਪੜ੍ਹਦੀ ਆ, ਮੈਂ ਸੋਚਦੀ ਆ ਮੈਂ ਕਿਹਾ ਵੀ
0: ਕਾਫੀ ਚਰਚਾ ਦੇ ਵਿੱਚ ਆ ਜੀ, ਇੱਥੇ ਯੂਰਪ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਆ ਜੀ,
1: ਹਾਂ ਵੀ ਇੰਨੀ ਕਿੰਨੀ ਵਿਲ ਪਾਵਰ ਸੀ ਉਸ ਲੇਡੀ ਦੀ ਜਿਹੜੀ ਦੇਖ ਲੋ ਹਨਾ,
0: ਤੇ
1: ਜਿਹਨੇ ਸਾਰੀ ਉਮਰ ਹੀ ਹੁਣ ਕਿਹੜਾ ਉਹ ਬਾਹਰ ਆਈ ਆ, ਉਹ ਤਾਂ ਅੰਦਰ ਹੀ ਆ, ਉਹ
0: ਅੰਦਰ ਹੀ ਆ ਜੀ, 50 ਸਾਲ ਦੀ ਹੋ ਗਏ ਮਤਾਂ ਲੱਗਦਾ ਹੁਣ, 20 ਸਾਲਾਂ ਦੀ ਸੀ ਜਦੋਂ ਉਹ ਇਹਨੇ ਕੀਤਾ ਸੀ ਇਹ, ਤੇ ਹੁਣ ਤਾਂ ਕਾਫੀ ਉਮਰ ਹੋਈ ਆ ਜੀ।
1: ਚਲੋ ਹਾਂਜੀ, ਮੈਂ ਤਾਂ ਬਸ ਇਹੀ ਪੁੱਛਣਾ ਸੀ, ਤੁਸੀਂ ਨਿਊਜ਼ ਕੀਤੀ, ਮੈਂ ਕਿਹਾ ਮੈਂ ਤੁਹਾਡੇ ਵਿਚਾਰ ਵੀ ਲਵਾਂ, ਪੁੱਛਾਂ ਵੀ
0: ਜੀ,
1: ਹਾਂਜੀ,
0: ਨਹੀਂ ਸ਼ਾਇਦ ਕਹਿ ਸਕਦੇ ਤੁਹਾਡੀ ਜੇਲਾਂ ਦੇ ਵਿੱਚ ਰੋਟੀ ਪਾਣੀ ਬਹੁਤ ਸਟਰੋਂਗ ਲਾਉਂਦੇ ਆ ਜੀ, ਵਧੀਆ ਡਾਇਟ ਦਿੰਦੇ ਆ ਜੀ।
1: ਚਲੋ ਠੀਕ ਆ,
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ,
1: ਸੁਣਦੇ ਆ, ਹਾਂਜੀ ਸੁਣਦੇ
0: ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਹਰਵਿੰਦਰ ਚੌਲ ਭੈਣ ਜੀ ਜੁੜੇ ਸੀ, ਆਖਰ ਦੇ ਵਿੱਚ ਦੋਸਤੋ ਤੁਹਾਡੇ ਨਾਲ ਸਾਂਝੀ ਵਾਅਦਾ ਕੀਤਾ ਸੀ ਕਹਾਣੀ ਦਾ, ਤੇ ਕਹਾਣੀ ਸੁਣਾਉਂਦੇ ਆ ਭੂਤਾਂ ਪ੍ਰੇਤਾਂ ਦੀ ਥੋੜੀ ਜਿਹੀ, ਤੇ ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਆ, ਤੇ ਉਸ ਤੋਂ ਬਾਅਦ ਜੇ ਕਾਲ ਕਰਨੀ ਚਾਹੋਗੇ ਤੇ ਆਪਣੇ ਵਿਚਾਰ ਕਿਸੇ ਵੀ ਮਸਲੇ ਤੇ ਦੇਣਾ ਚਾਹੋਗੇ ਤੇ ਸੰਖੇਪ ਦੇ ਵਿੱਚ ਜ਼ਰੂਰ ਸਵਾਗਤ ਰਹੇਗਾ। ਤੇ ਲਓ ਫਿਰ ਆਪਾਂ ਚੱਲਦੇ ਆ ਕਹਾਣੀ ਦੇ ਵੱਲ ਨੂੰ। ਕਹਾਣੀ ਕੀ ਕਹਿੰਦੀ ਹੈ? ਕਹਾਣੀ ਹੈ ਜੀ, ਆਪਣੀ ਗੱਲਬਾਤ ਕਰਦੇ ਆ, ਕਹਾਣੀ ਹੈ ਦੋਸਤੋ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਹਰ ਵਾਰ ਦੀ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ, ਤੇ ਅੱਜ ਦੀ ਕਹਾਣੀ ਇਸ ਹਫ਼ਤੇ ਦੀ ਰਹੇਗੀ ਪਿੱਪਲ ਤੇ ਪ੍ਰੇਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸਮਝਾਉਣਾ ਤੇ ਕੀ ਕਹਿਣਾ ਚਾਹੁੰਦੀ ਹੈ। ਭਜਨੋ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਦੇ ਘਰੇ ਵਸਦੀ ਰਸਦੀ, ਤਿੰਨ ਜਣੇ ਹੋ ਤੁਸੀਂ, ਫਿਰ ਐ ਮੈਸਾਂ ਨੂੰ ਵੇਚੋ ਪਰੇ। ਦਿਆਲ ਕੌਰ ਨੇ ਅਜੇ ਗੱਲ ਪੂਰੀ ਹੀ ਨਹੀਂ ਸੀ ਕੀਤੀ ਤੇ ਭਜਨੋ ਮੱਝਾਂ ਦੇ ਲਈ ਬੱਠਲ ਜਿਹੜਾ ਸੀ ਵਿੱਚ ਪਾਈ ਹੋਈ ਖਲ ਵਿੱਚ ਪਾਣੀ ਪਾਉਂਦੀ ਬੋਲੀ, ਨਾ ਨਾ ਨਾ ਨਾ ਅੰਮਾ ਜੀ, ਸਾਨੂੰ ਨੀ ਸਰਦਾ ਘਰ ਦੇ ਦੁੱਧ ਬਿਨਾਂ, ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ, ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨੀ ਕੀ ਅੱਗ ਸੁਆਹ ਪਾਉਂਦੇ ਨੇ ਇਹਨਾਂ ਦੇ ਵਿੱਚ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਦਿਆਲ ਕੌਰ ਨੇ ਜਿਹੜਾ ਸੀਗਾ, ਦਿਆਲ ਕੌਰ ਨੇ ਸਹਿਮਤੀ ਜਿਹੜੀ ਦਿੱਤੀ। ਨਾਲੇ ਜਦੋਂ ਤੇਜ ਛੁੱਟੀ ਆਉਂਦਾ ਹੈ ਤਾਂ ਖੋਆ ਪੰਜੀਰੀ ਬਣਾ ਦਿੰਦੀ ਆ, ਉਹਦਾ ਮੁੰਡਾ ਜਦੋਂ ਫੌਜ ਚੋਂ ਛੁੱਟੀ ਆਉਂਦਾ ਹੈ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਹੈ, ਉੱਥੇ ਕਿਹੜਾ ਖਾਂਦਾ ਹੋ ਵਿਚਾਰਾ, ਨਾਲ ਦੇ ਹੀ ਛੱਕ ਜਾਂਦੇ ਹੋਣਗੇ, ਦਿਆਲ ਕੌਰ ਮੂੰਹ ਜਿਹਾ ਮਰੋੜ ਕੇ ਆਖਦੀ ਹੈ। ਹਾਏ ਹਾਏ ਅੰਮਾ ਜੀ ਕੀ ਗੱਲਾਂ ਕਰਦੇ ਹੋ ਤੁਸੀਂ, ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ, ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ, ਜੇ ਸੱਚ ਪੁੱਛੋ ਇਹਦਾ ਤਾਂ ਮੈਂ ਤਾਂ ਭੇਜਦੀ ਹੈਗੀ ਉਹਦੇ ਸਾਥੀਆਂ ਵਾਸਤੇ ਹੁੰਦੀ ਆ, ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਨਾ ਬਈ ਕਿਵੇਂ ਸਾਰੇ ਦੋਸਤ ਚਾਹ ਦੇ ਨਾਲ ਖਾਂਦੇ ਨੇ, ਉਹਨੇ ਖੁਸ਼ੀ ਦੇ ਵਿੱਚ ਖੀਵੀ ਹੁੰਦਿਆਂ ਕਿਹਾ ਸੀ। ਇੰਨੇ ਨੂੰ ਭਜਨ ਕੌਰ ਦੀ ਨੂੰਹ ਪਾਲੀ ਚਾਹ ਬਣਾ ਕੇ ਲੈ ਆਉਂਦੀ ਹੈ, ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ, ਦਿਆਲ ਕੌਰ ਨੇ ਮੋਢੇ ਉੱਤੇ ਹੱਥ ਰੱਖ ਦਿੱਤਾ, ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ, ਮੈਨੂੰ ਤਾਂ ਪਤਾ ਬੜਾ ਲੱਗਿਆ, ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਹੈ ਭਲਾ, ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਦੇ ਨਾਲ ਹੀ ਚੱਲਦੀਆਂ ਨੇ, ਕਹਿ ਕੇ ਭਜਨ ਕੌਰ ਹੱਸ ਪੈਂਦੀ ਹੈ। ਤੇ ਉਹਨਾਂ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ, ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ, ਅਸਲ ਚ ਭਜਨ ਕੌਰ ਕੰਮ ਵੀ ਕਰ ਰਹੀ ਤੇ ਦਿਆਲ ਕੌਰ ਦੇ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰਦਾ ਹੋਇਆ ਲਹਿੰਦੇ ਵੱਲ ਨੂੰ ਜਿਹੜਾ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ। ਪੰਛੀਆਂ ਦੇ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਹੈ, ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆ ਕਰਨਾ ਸ਼ੁਰੂ ਕਰ ਦਿੱਤਾ। ਬੀਜੀ ਮੈਂ ਧਾਰ ਕੱਢ ਲਿਆਵਾਂ ਫੇਰ ਕੁਵੇਲਾ ਹੋ ਜਾਊਗਾ, ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਂਗੀ ਕੁੜੇ, ਦਿਆਲ ਕੌਰ ਨੂੰ ਜਿਹੜਾ ਪੁੱਛਿਆ। ਆਹੋ ਪਿੱਪਲ ਲੰਘ ਕੇ ਬਾਹਰਲਾ ਘਰ ਹੈਗਾ ਕਿਹੜਾ, ਬਹੁਤੀ ਦੂਰੇ ਜਾਣਾ ਹੈ, ਉੱਥੇ ਇਹਦਾ ਬਾਪੂ ਹੈਗਾ ਹੀ ਹੈ। ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਨਾ ਦੌਰਾ ਪੈ ਗਿਆ ਸੀ, ਧੌਲੇ ਕਰਾ ਕੇ ਮਸਾਂ ਠੀਕ ਹੋਈ ਹੈ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਹੈ ਨਾ ਉਹਦੀ ਝਪਟ ਦੇ ਵਿੱਚ ਆ ਗਈ, ਦਿਆਲ ਕੌਰ ਨੇ ਦੱਸਿਆ। ਵਹਿਮ ਨੇ ਅੰਮਾ ਜੀ ਸਾਰੇ ਇਹ, ਐਵੇਂ ਨਾ ਹਰ ਚੀਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਆ ਕਰੋ, ਧੱਖ ਜਿੰਨੀ ਤਾਂ ਕੁੜੀ ਹੈ, ਕੋਈ ਕਮਜ਼ੋਰੀ ਹੋਊਗੀ ਸਰੀਰ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ, ਐਵੀਂ ਵਹਿਮਾਂ ਦੇ ਵਿੱਚ ਪਏ ਹੋ। ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਦੇ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਹੋਇਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ, ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਦੇ ਵਿੱਚ ਆਇਆ ਹੋਵੇ। ਪੱਤਿਆਂ ਦੇ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਦੇ ਅੰਦਰ ਘਬਰਾਹਟ ਪੈਦਾ ਕਰਨ ਲੱਗ ਪਈ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਿਆ, ਉਹਨੂੰ ਲੱਗਿਆ ਕਿ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਜਿਹੀ ਹੋਵੇ। ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ, ਡਰ ਨਾਲ ਹੌਲ ਜੇ ਪੈਣ। ਦਿਆਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਸਨ ਉਤਰ ਰਹੀਆਂ। ਉਹਨੇ ਰਾਤ ਨੂੰ ਆਪਣੀ ਸੱਸ ਦੇ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਜਿਹੜਾ ਧਾਰ ਕੱਢ ਲਿਆਈ ਸੀ। ਮੱਝ ਨੇ ਦੁੱਧ ਥੋੜਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਜਿਹੜਾ ਸੀ ਸੰਭਾਲਣ ਦਾ ਕੰਮ ਭਜਨ ਕੌਰ ਜਿਹੜੀ ਸੀ ਆਪ ਕਰਦੀ ਹੁੰਦੀ ਸੀ। ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ, ਤੂੰ ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦੇ ਐ, ਦੇਖ ਅੱਜ ਦੁੱਧ ਕਿੰਨਾ ਘੱਟ ਹੈ। ਭਜਨ ਨੇ ਦੁੱਧ ਪੁਣ ਕੇ ਪਤੀਲੇ ਦੇ ਵਿੱਚ ਪਾਉਂਦਿਆਂ ਕਹਿ ਦਿੱਤਾ। ਜਿਉਂ ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਤੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸਨੂੰ ਜਿਹੜਾ ਸੀ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਸੀਗਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠਾਂ ਲੋਕਾਂ ਦੀ ਭੀੜ ਲੱਗੀ ਹੋਈ, ਗਵਾਂਢੀਆਂ ਦੀ ਨੂੰਹ ਡਿੱਗ ਗਈ, ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ। ਬਸ ਐ ਲੱਗਿਆ ਕਿ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਹੈ ਧੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀਆਂ ਲੰਘੋਗੀਆਂ। ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ, ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਹੈ ਉਹਨੂੰ ਕੰਬਣੀ ਜਿਹੀ ਛਿੜੀ ਛਿੜ ਪੈਂਦੀ ਹੈ। ਉਸਦਾ ਜੀ ਜਿਹੜਾ ਕਰਦਾ ਕਿ ਉਹ ਕਹਿ ਦੇਵੇ ਕਿ ਉਸਦੇ ਕੋਲੋਂ ਧਾਰ ਨਹੀਂ ਕੱਢੀ ਜਾਂਦੀ, ਪਰ ਉਸਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਹੀ ਨਾ ਸੀ ਪਹਿਲਾਂ ਤੋਂ ਹੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਹੁੰਦਾ ਸੀ। ਸਹਿਮ ਦੇ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ, ਉਸਦਾ ਚਿਹਰਾ ਵੀ ਜਿਹੜਾ ਪੀਲਾ ਪੈ ਗਿਆ। ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਜਿਹੜੀ ਸੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਜਿਹੜਾ ਮਿਲਣ ਆ ਗਏ। ਭਾਬੀ ਨੀ ਭਾਬੀ ਤੈਨੂੰ ਕੀ ਹੋ ਗਿਆ, ਤੂੰ ਬਿਮਾਰ ਹੈ, ਸਾਨੂੰ ਕਿਉਂ ਨਹੀਂ ਦੱਸਿਆ ਤੂੰ? ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਹੋਇਆਂ ਕਿੰਨੇ ਸਾਰੇ ਸਵਾਲ ਕਰ ਛੱਡੇ। ਭਜਨੋ ਆਪਣੇ ਧੀ ਜਵਾਈ ਨੂੰ ਬੜੇ ਚਾਅ ਦੇ ਨਾਲ ਜਿਹੜਾ ਮਿਲੀ ਤੇ ਬੈਠਕ ਦੇ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ, ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਦੇ ਵਿੱਚ ਚਲੀ ਜਾਂਦੀ ਹੈ। ਉਹਨੇ ਫਿਰ ਪਾਲੀ ਨੂੰ ਉਸਦੀ ਸਿਹਤ ਦੇ ਬਾਰੇ ਪੁੱਛਿਆ ਵੀ ਕਿਵੇਂ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਕਿਉਂ ਫਿਕਰ ਕਰਦੀ ਹੈ? ਉਹਨੇ ਮੁਸਕਰਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਦੁੱਧ ਗੈਸ ਦੇ ਉੱਤੇ ਰੱਖ ਛੱਡਿਆ। ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲ ਚਾਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ? ਉਸਨੇ ਭਜਨ ਕੌਰ ਨੂੰ ਪੁੱਛ ਲਿਆ। ਕੀ ਦੱਸਾਂ ਕੁੜੇ, ਦਿਆਲੋ ਬੁੜੀ ਆ ਬੈਠਦੀ ਹੈ, ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ, ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ, ਪਰ ਧੀ ਦੇ ਕਹਿਣ ਦੇ ਉੱਤੇ ਉਹਨੂੰ ਵੀ ਪਾਲੀ ਲਿੱਸੀ ਜਿਹੀ ਲੱਗਣ ਲੱਗ ਪਈ। ਨਜ਼ਰਾਂ ਨੁਜ਼ਰਾਂ ਕਾਹਨੂੰ ਲੱਗਦੀਆਂ ਨੇ, ਆਪਦੇ ਮਾਪਿਆਂ ਨੂੰ ਉਧਰ ਹੀ ਹੋਊ। ਇੰਨੇ ਨੂੰ ਜਾਣ ਕੇ ਮਿਸ ਕਰਦੀ ਹੋਊਗੀ ਆਪਣੇ ਮਾਂ ਪਿਓ ਨੂੰ, ਵੀ ਉੱਥੇ ਭੇਜ ਦਿਓ ਭਾਈ। ਇੰਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੀ ਹੈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, ਮੈਨੂੰ ਤਾਂ ਲੱਗਦਾ ਭਾਬੀ ਤੇਜ ਵੀਰੇ ਨੂੰ ਉਧਰ ਹੀ ਪਈ ਹੈ, ਜਾਣੀ ਕਿ ਆਪਣੇ ਘਰ ਵਾਲੇ ਨੂੰ ਮਿਸ ਕਰਦੀ ਹੈ। ਪ੍ਰੀਤ ਨੇ ਮੁਸਕਰਾ ਕੇ ਨਣਦ ਦੇ ਵੱਲ ਜਿਹੜਾ ਮਿੱਠੀ ਜਿਹੀ ਘੂਰੀ ਵੱਟੀ, ਆ ਜਾਓ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਦੇ ਵੱਲ ਜਾਂਦਿਆਂ ਕਹਿ ਦਿੱਤਾ, ਨਾਲੇ ਵੀਰ ਜੀ ਕੱਲੇ ਬੈਠੇ ਨੇ। ਪਾਲੀ ਨੇ ਪ੍ਰੀਤ ਦੇ ਵੱਲ ਜਿਹੜਾ ਮੁਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਹਿ ਦਿੱਤਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਗੂਰਾ ਮਾਰਿਆ ਤੇ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਦੇ ਨਾਲ ਬਾਪੂ ਜੀ ਨੂੰ ਜਿਹੜਾ ਮਿਲੇ। ਪਾਲੀ ਦੇ ਚਿਹਰੇ ਦੇ ਉੱਤੇ ਅੱਜ ਥੋੜੀ ਰੌਣਕ ਸੀਗੀ। ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ, ਪਰ ਉਸਦੀ ਜਿਹੜੀ ਨੰਦ ਉਸਦੇ ਨਾਲ ਨਾਲ ਰਹੀ ਸੀ। ਅੱਜ ਉਸਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ, ਕਿਉਂਕਿ ਪ੍ਰੀਤ ਉਸਦੇ ਨਾਲ ਸੀ, ਦੋਵੇਂ ਇਕੱਠੀਆਂ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ, ਭਜਨੋ ਵੀ ਥੱਕ ਚੁੱਕੀ ਹੈ। ਪ੍ਰੀਤ ਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਦੇ ਵਿੱਚ ਹੀ ਰਹਿ ਗਿਆ। ਜਦੋਂ ਡੋਲੂ ਕੀਲੀ ਤੋਂ ਜਿਹੜਾ ਸੀ ਲਾਹ ਕੇ ਮੁੜੀ ਨਾ, ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਦੇ ਵੱਲ ਨੂੰ ਗਈ, ਉਸਦਾ ਤਰਾਹ ਨਿਕਲ ਗਿਆ। ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ ਤੇ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਦੇ ਉੱਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਦੇ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਜਿਹੜਾ ਆਦ ਪੋਚਿਆ। ਪਾਲੀ ਨੇ ਲਾਈਟ ਬੰਦ ਕਰਤੀ, ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਜਿਹੜਾ ਪ੍ਰੀਤ ਤੇ ਭਜਨੋ ਨੂੰ ਜਗਾ ਛੁੱਟਿਆ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ, ਉਹ ਬੁੜਬੜਾ ਰਹੀ ਸੀ ਤੇ ਪਿੱਪਲ ਪਿੱਪਲ ਪ੍ਰੇਤ ਮੇਰੇ ਪਿੱਛੇ, ਪਿੱਪਲ ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਲੁਕਦਾ ਹੈ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸਨੂੰ ਜਗਾਇਆ। ਭਜਨੋ ਨੇ ਪਾਲੀ ਦੇ ਮੱਥੇ ਦੇ ਉੱਤੇ ਹੱਥ ਫੇਰਿਆ ਤੇ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਜਿਹੜੀ ਸੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਜਾਂਦੀ ਹੈ। ਪੁੱਛਣ ਦੇ ਉੱਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ, ਰਾਤ ਦੇ 2 ਵਜੇ ਨੇ। ਭਜਨ ਕੌਰ ਸੋਚ ਰਹੀ ਹੈ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਹੁੰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜੀ ਦੇ ਬਾਰੇ ਸੋਚ ਰਹੀ ਹੈ। ਕੀ ਪਤਾ ਉਸ ਦੀਆਂ ਗੱਲਾਂ ਸੱਚ ਹੋਣ। ਹੁਣ ਉਹ ਕੀ ਕਰੇਗੀ, ਕਿੱਥੇ ਲਈ ਫਿਰੇਗੀ ਨੂੰਹ ਨੂੰ ਆਪਣੀ ਨੂੰ। ਉਹ ਇਹਨਾਂ ਸੋਚਾਂ ਦੇ ਵਿੱਚ ਡੁੱਬਦੀ ਜਾਂਦੀ ਹੈ ਤੇ ਕਦੇ ਪੁੱਤ ਦੇ ਬਾਰੇ ਸੋਚਦੀ ਹੈ, ਕਦੇ ਪਤੀ ਦੇ ਬਾਰੇ, ਜਿਹੜੇ ਓਪਰੀਆਂ ਰੂਹਾਂ ਦੇ ਵਿੱਚ ਭੋਰਾਂ ਯਕੀਨ ਨਹੀਂ ਸਨ ਰੱਖਦੇ ਹੁੰਦੇ। ਤੇ ਇਹਨਾਂ ਨੂੰ ਕਿੱਦਾਂ ਸਮਝਾਓ, ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੇ। 4 ਕੁ ਵਜੇ ਤਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਦੇ ਲਈ ਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਦੇ ਲਈ ਹੋਕਾ ਦੇ ਦਿੱਤਾ। ਭਜਨ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉੱਠੀ, ਉੱਠ ਖੜੀ ਹੋਈ ਤੇ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਨੇ। ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ, ਚਾਹ ਰੱਖ ਕੇ ਕੰਮ ਧੰਦੇ ਜਾਣ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਤੋ ਉਹਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਦੇ ਲਈ ਜਿਹੜਾ ਗਈ, ਡਰੀ ਹੋਈ ਲੱਗਦੀ ਸੀ, ਪਰ ਪੁੱਛਣ ਦੇ ਉੱਤੇ ਉਸਨੇ ਕੁਝ ਨਾ ਦੱਸਿਆ ਸੀ। ਭਜਨੋ ਆਪ ਹੀ ਸਾਰੇ ਕੰਮ ਨਿਪਟਾਉਣ ਲੱਗ ਪਈ। ਉਹਨੇ ਪਾਲੀ ਨੂੰ ਜਗਾਉਣਾ ਜਿਹੜਾ ਸੀ ਠੀਕ ਨਾ ਸਮਝਿਆ ਤੇ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਦੇ ਲਈ ਚਲੀ ਗਈ, ਪਰ ਮੱਝ ਨੇ ਉਹਨੂੰ ਜਿਹੜਾ ਸੀ ਹੱਥ ਵੀ ਨਾ ਲਾਉਣ ਦਿੱਤਾ ਤੇ ਛਾਲ ਮਾਰ ਕੇ ਉਹ ਗਈ ਤੇ ਉਹ ਗਈ। ਕਿੰਨੀ ਵਾਰੀ ਕਿਹਾ ਬਈ 2-4 ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਨਾ, ਨੌਂ ਜੂ ਆ ਗਈ। ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਦੇ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ। ਭਜਨ ਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਤੇ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਹੋਈ। ਉਹਨੇ ਪਾਲੀ ਨੂੰ ਉਠਾਉਣ ਦੇ ਲਈ ਉਸਦੀ ਬਾਂਹ ਦੇ ਉੱਤੇ ਹੱਥ ਲਾਇਆ ਤੇ ਉਸਨੂੰ ਬਾਂਹ ਗਰਮ ਲੱਗੀ। ਉਹਨੇ ਜਿਹੜਾ ਮੱਥੇ ਨੂੰ ਹੱਥ ਲਾਇਆ ਤੇ ਪਾਲੀ ਨੂੰ ਬੁਖਾਰ ਸੀਗਾ। ਪਾਲੀ ਜਾਗ ਪਈ ਪਰ ਉਸਦੇ ਕੋਲੋਂ ਉੱਠਿਆ ਨਾ ਸਾ ਗਿਆ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਵੀ ਕੀਤਾ ਤੇ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਦੇ ਲਈ ਗੋਲੀ ਦੇਣ ਲੱਗੀ ਤਾਂ ਭਜਨੋ ਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਹੁੰਦੀ। ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ, ਫਿਰ ਉਹਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂੰਹ ਲੁਕਾਇਆ, ਧਾਰ ਕੱਢਣ ਚਲੀ ਗਈ ਤੇ 1-2 ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਵੀ ਖੜ ਗਈ। ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਗਿਆ। ਉਹਨੇ ਕਿਹਾ ਮੌਸਮੀ ਬੁਖਾਰ ਹੈ, ਕੋਈ ਗੱਲ ਨਹੀਂ ਹੈ, ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰਤੀ ਜਿਹੜਾ ਸੀ ਪ੍ਰੀਤ ਨੂੰ 2 ਕੁ ਦਿਨਾਂ ਦੇ ਲਈ ਛੱਡ ਕੇ ਚਲਿਆ ਗਿਆ। ਦਿਨ ਦੇ ਵਿੱਚ ਦਿਆਲ ਕੌਰ ਬੜੀ ਜਿਹੜਾ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸਨੂੰ ਪਾਲੀ ਦੇ ਡਰਨ ਦੇ ਬਾਰੇ ਦੱਸਿਆ ਤੇ ਪਿੱਪਲ ਦੇ ਨਾਲ ਜੁੜੀਆਂ ਉਸਨੇ 4 ਕਹਾਣੀਆਂ ਹੋਰ ਸੁਣਾਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰਹ ਨੂੰ ਭੈਣੇ, ਗੁੱਸਾ ਨਾ ਕਰੀ ਭਜਨੋ, ਇਹ ਝਪਟ ਦੇ ਵਿੱਚ ਆਈ ਹੋਈ ਹੈ, ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ, ਨਹੀਂ ਤਾਂ ਪਛਤਾਉਂਦੀ ਰਹਿ ਜਾਏਗੀ ਪਿੱਛੋਂ ਫਿਰ। ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ। ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸਿਆ ਵੀ ਆਹ ਭਾਣਾ ਵਾਪਰਿਆ। ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ, ਪਰ ਨੌਂ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਜਿਆ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਤੇ ਉਸਨੂੰ ਪਿੱਪਲ ਦੇ ਕੋਲੋਂ ਲੰਘਦਿਆਂ ਡਰ ਲੱਗਦਾ ਹੁੰਦਾ। ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਇਹ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ, ਤੇ ਅਖੀਰ ਤੇ ਪਾਲੀ ਦੇ ਮਾਂ ਪਿਓ ਨੂੰ ਜਿਹੜਾ ਸੀ ਉਸਦੀ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਪਰ ਭਾਈ ਆਹ ਕੰਮ ਹੋ ਗਿਆ। ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਵੀ ਆ ਗਿਆ। ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੋਭਤ ਦੇ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਥੋੜਾ ਦੂਰ ਤੇ ਦਲੀਲ ਦੇ ਕੇ ਜਿਹੜਾ ਸੀ ਤਰਕ ਦੇ ਨਾਲ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ। ਉਸਦੇ ਉਹਨੇ ਜਿਹੜਾ ਸੀ ਬਜ਼ੁਰਗ ਦੇ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਤੇ ਉਹਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸਦੇ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ, ਉਹਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾਈ ਰਹੀ ਹੈ, ਇਹ ਦਵਾਈ ਨਹੀਂ ਕੰਮ ਕਰਦੀ ਭਾਈ ਹੁਣ, ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦੇ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਹਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨ ਕੌਰ ਨੇ ਕੰਬਦੇ ਹੱਥਾਂ ਦੇ ਨਾਲ ਜੱਕੋ ਤੱਕੀ ਦੇ ਵਿੱਚ ਪਾਲੀ ਦੇ ਡੋਲੇ ਦੇ ਨਾਲ ਬੰਨ ਛੱਡਿਆ। ਮੈਂ ਤਾਂ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ ਸੀ, ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਛੱਡਦੀ ਹੈ। ਪੁੱਤ ਪਾਲੀ ਨਹੀਂ ਪਾਲੀ, ਇਹਨੂੰ ਜੂਠਾ ਹੱਥ ਨਹੀਂ ਲਾਉਣਾ, ਬਹੁਤ ਸ਼ਕਤੀ ਹੈ ਇਹਦੇ ਵਿੱਚ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਹੈ। ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਹਨੇ ਜਿਹੜਾ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਚੰਗਾ ਭਾਈ ਮੈਂ ਚੱਲਦਾ। ਦੋ ਕੁ ਦਿਨਾਂ ਦੇ ਵਿੱਚ ਹੀ ਪਾਲੀ ਠੀਕ ਹੋਣ ਲੱਗ ਪਈ। ਇੱਕ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ, ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਆਪਣੇ। ਹੁਣ ਭਜਨੋ ਤੇ ਪਾਲੀ ਦੋਵੇਂ ਇਕੱਠੀਆਂ ਹੀ ਹਿਜੜਾ ਬਾਹਰਲੇ ਘਰ ਜਾਂਦੀਆਂ। ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਭਜਨ ਕੌਰ ਨੂੰ ਪਤਾ ਨਹੀਂ ਸੀ ਕਿ ਕੰਮ ਪਤਾ ਨਹੀਂ ਕਿ ਕੰਮ ਆ ਪਿਆ ਕਿਤੇ, ਪਾਲੀ ਨੂੰ ਇਕੱਲਿਆਂ ਹੀ ਜਾਣਾ ਪੈ ਗਿਆ। ਜਦੋਂ ਵਾਪਸ ਆ ਰਹੀ ਸੀ ਤਾਂ ਉਸਨੂੰ ਪਿੱਛੇ ਪੈਰਾਂ ਦੀ ਬਿੜਕ ਜਿਹੜੀ ਮਹਿਸੂਸ ਹੋਈ, ਫਿਰ ਉਹ ਅੰਦਰੋਂ ਕੰਬ ਗਈ ਕਿ ਇਹ ਕੀ ਹੋ ਗਿਆ। ਦੂਜੇ ਹੀ ਪਲ ਉਹਨੇ ਬਾਂਹ ਦੇ ਨਾਲ ਬੰਨੇ ਤਬੀਤ ਨੂੰ ਹੱਥ ਪਾ ਲਿਆ। ਬਿੜਕ ਉਸਨੂੰ ਉਹਦੇ ਬਿਲਕੁਲ ਨੇੜੇ ਲੱਗੀ। ਉਹਨੇ ਪਿੱਛੇ ਨੂੰ ਦੇਖਿਆ ਕਿ ਬਿੱਲੀ ਉਸਦੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ। ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਦੇ ਉੱਤੇ ਹੱਥ ਰੱਖ ਕੇ ਪਿੱਪਲ ਦੇ ਵੱਲ ਦੇਖਦੀ, ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਜਿਹੜੀ ਸੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸਨੂੰ ਡਰ ਲੱਗਦਾ ਵੀ ਤਾਂ ਉਸਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਣ ਲੱਗ ਪੈਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਤੇਰੇ। ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਜਾਂਦਾ। ਕਈ ਵਾਰ ਉਹ ਸੋਚਦੀ ਕਿ ਉਸਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਛੱਡਿਆ। ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦਾ ਸੀ, ਅੱਜ ਆਪ ਸਿਆਣਿਆਂ ਦੇ ਦਰਾਂ ਦੇ ਉੱਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਹਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸਦੇ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਨੇ, ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ। ਉਹਨੇ ਇਹ ਕਹਿ ਕੇ ਗੱਲ ਟਾਲ ਛੱਡੀ ਸੀ। ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਫਿਰ ਤੋਂ ਆ ਗਿਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬੱਬ ਦੇ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲਣ ਆਏ ਹੋਏ ਸੀ। ਸਾਰੇ ਜਣੇ ਬੜੇ ਖੁਸ਼ ਤੇ ਪਾਲੀ ਹੁਣ ਬਿਲਕੁਲ ਠੀਕ ਠਾਕ। ਪਾਲੀ ਪੁੱਤ, ਆ ਤਬੀਤ ਜਿਹੜਾ ਨਾ ਜੂਠਾ ਹੋ ਗਿਆ ਤੇਰਾ, ਪੂਰਨ ਮਾਛੀ ਨੂੰ ਗ੍ਰਹਿਣ ਲੱਗਿਆ ਸੀ ਨਾ ਚੰਦ ਨੂੰ, ਆ ਖੋਲ ਕੇ ਦਿਓ ਮੈਨੂੰ, ਹੁਣ ਬਦਲਣਾ ਪਊ, ਹੁਣ ਤਾਂ ਨਵਾਂ ਲਿਆਓ। ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ ਦੇ ਵਿੱਚ ਯਕੀਨ ਨਹੀਂ ਕਰਿਆ, ਪਰ ਹੁਣ ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਦੇ ਵਿੱਚ ਕਿਹਾ, ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਭਾਈ, ਜੇ ਦੱਸ ਦੇ ਮੈਂ ਕਿਸੇ ਹੋਰ ਦਾ ਵੀ ਭਲਾ ਹੋ ਜਾਊ। ਦਿਆਲ ਕੌਰ ਨੇ ਪੁੱਛਿਆ, ਆ ਨਾ ਤੁਹਾਡੇ ਨਾਲ ਲੱਗਦਾ ਸ਼ਹਿਰ ਹੈ ਵਿੱਚ ਮੈਂ ਮਾਤਾ ਜੀ ਹੈਗੇ ਨੇ ਨਾ। ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾ, ਪਰ ਉਸਦਾ ਦਿਲ ਨਹੀਂ ਸੀ ਕਰ ਰਿਹਾ, ਕਿਉਂਕਿ ਇਸ ਤਬੀਤ ਦੇ ਕਰਕੇ ਹੀ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਤੇ ਉਸਦੇ ਵਿੱਚ ਨਵੀਂ ਤਾਕਤ ਆਈ, ਬਲ ਆਇਆ, ਕੌਨਫੀਡੈਂਸ ਵਧਿਆ। ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬਸ ਇਸਦੇ ਉੱਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ। ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਦੇ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਹਿ ਦਿੱਤਾ। ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਕਿ ਭਾਈ ਕੀ ਲਿਖਿਆ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ, ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ। ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀਗਾ, ਕੁਝ ਵੀ ਨਹੀਂ ਸੀ ਲਿਖਿਆ ਹੋਇਆ, ਸਾਰੇ ਪਾਸੇ ਚੁੱਪ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ, ਪਰ ਬਾਪੂ ਕਾਲਾ ਪਰਛਾਵਾਂ ਉਹ ਕੀ ਹੈ। ਉਹਨੇ ਸਵਾਲੀਆਂ ਨਜ਼ਰਾਂ ਦੇ ਨਾਲ ਬਾਪੂ ਦੇ ਵੱਲ ਤੱਕਿਆ। ਆਪਣੇ ਕੁੜਤੇ ਦੇ ਖਿੱਸੇ ਦੇ ਵਿੱਚੋਂ ਹੱਥ ਪਾ ਕੇ ਉਹਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ। ਇਹ ਉਸਨੂੰ ਪਿੱਪਲ ਦੇ ਮੁੱਢ ਕੋਲੋਂ ਜਿਹੜੇ ਮਿਲੇ ਸਨ। ਨਸ਼ੇ, ਕਹਿੰਦੀ ਨਸ਼ੇ? ਭਜਨੋ ਦੇ ਪਤੀ ਨੇ ਹੈਰਾਨੀ ਦੇ ਨਾਲ ਪੁੱਛਿਆ। ਜੀ ਹਾਂ ਭਾਈ ਸਾਹਿਬ, ਹਾਂ ਭਾਈ ਸਾਹਿਬ, ਇਹ ਪ੍ਰੇਤ ਹੈ, ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਕਹਾਣੀ ਸੁਨੇਹਾ ਦਿੰਦੀ ਭੂਤਾਂ ਪ੍ਰੇਤਾਂ ਦੀ, ਪਰ ਸੁਨੇਹਾ ਵਿੱਚੋਂ ਨਸ਼ੇ ਦਾ ਦੇ ਗਈ ਹੈ, ਤੇ ਜੋ ਕਿ ਉੱਥੇ ਬੈਠ ਕੇ ਨਸ਼ੇੜੀ ਜਿਹੜੇ ਨੇ ਪਿੱਪਲ ਦੇ ਥੱਲੇ ਬੈਠ ਕੇ ਸਾਰਾ ਕੁਝ ਕਰਦੇ ਹੋਣਗੇ, ਖੜਾਕ ਆਉਂਦਾ ਸੀ, ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਹਨੇਰਾ ਹੁੰਦਾ ਸੀ ਤੇ ਕਿਸੇ ਦਾ ਹੌਸਲਾ ਨਹੀਂ ਹੁੰਦਾ ਸੀ ਕਿ ਉਧਰ ਵੱਲ ਨੂੰ ਝਾਤ ਮਾਰ ਕੇ ਦੇਖ ਲਵੇ, ਕਿਉਂਕਿ ਇੱਕ ਜਿਹੜਾ ਫੋਬੀਆ ਪੈ ਜਾਂਦਾ ਮਨ ਦੇ ਵਿੱਚ, ਉਹ ਚਾਹੇ ਸਿਆਸਤ ਦਾ ਹੋਵੇ, ਧਰਮ ਦਾ ਹੋਵੇ, ਭੂਤਾਂ ਪ੍ਰੇਤਾਂ ਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਹੋਵੇ, ਉਹ ਚੀਜ਼ ਮਾੜੀ ਹੈ ਤੇ ਉਹ ਜਦੋਂ ਜ਼ਿਆਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਫਿਰ ਉਸ ਤੋਂ ਹੀ ਆਪਾਂ ਨੂੰ ਡਰ ਲੱਗਣ ਲੱਗ ਜਾਂਦਾ ਤੇ ਉਹ ਦਿਮਾਗ ਦੇ ਵਿੱਚ ਹੌਲੀ ਹੌਲੀ ਬਹਿਣ ਲੱਗ ਜਾਂਦਾ ਚੀਜ਼ਾਂ ਤੇ ਇਹ ਸਾਰਾ ਜੇ ਕਹਾਣੀ ਜਿਹੜੀ ਹੈ ਵਿੱਚੋਂ ਨਸ਼ਰ ਹੁੰਦੀ ਹੈ। ਤੇ ਪਿੱਪਲ ਤੇ ਪ੍ਰੇਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਬਾਕਮਾਲ ਕਹਾਣੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਜਿਹੜੀਆਂ ਇਹਨਾਂ ਕਹਾਣੀਆਂ ਦੇ ਵਿੱਚੋਂ ਮਿਲਦੀਆਂ ਨੇ ਤੇ ਸਮਾਜ ਦੇ ਪ੍ਰਤੀ ਜਾਗਰੂਕਤਾ ਤੇ ਲੋਕਾਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਦੀਆਂ ਗੱਲਾਂ ਤੇ ਹੋਰ ਸਾਰੀਆਂ ਜਿਹੜੀਆਂ ਕੁਰੇਤਾਂ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣਿਆਂ ਦੇ ਵਿੱਚ, ਉਹਨਾਂ ਨੂੰ ਪਰੇ ਕਰਨ ਦਾ ਜਿਹੜਾ ਸੁਨੇਹਾ ਦਿੰਦੀਆਂ ਨੇ। ਲੋ ਦੋਸਤੋ, ਇਹ ਸੀ ਜੀ ਕਹਾਣੀ ਪਿੱਪਲ ਤੇ ਪ੍ਰੇਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀਕਾਰ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਪਿੱਪਲ ਤੇ ਪ੍ਰੇਤ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ ਤੇ ਕਾਲ ਕਰ ਸਕਦੇ ਹੋ ਆਖਰ ਦੇ ਵਿੱਚ, ਫਿਰ ਸਮਾਪਤੀ ਕਰਦੇ ਹਾਂ 2-3 ਮਿੰਟ ਦੇ ਵਿੱਚ ਤੇ ਜੇ ਕਾਲ ਆ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਸੁਨੇਹਿਆਂ ਦੇ ਵਿੱਚ ਤੁਹਾਡੇ ਜਿਹੜੇ ਖੂਬਸੂਰਤ ਅੰਦਾਜ਼ ਨੇ ਉਹਨਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਹਰ ਵੇਲੇ ਸਕਰੀਨ ਦੇ ਉੱਤੇ ਵੀ ਚੱਲਦਾ ਰਹਿੰਦਾ ਨਾਲ ਨਾਲ ਯੂਟਿਊਬ ਦੇ ਉੱਤੇ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੋਸਤੋ ਪ੍ਰੋਗਰਾਮਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਸੁਨੇਹਾ ਦੀ ਗੱਲ ਕਰ ਲਈ ਹੈ, ਜਿਸ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਅਮਰੀਕਾ ਤੋਂ, ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਕਹਿੰਦੇ ਆ ਗੋਲਡਨ ਥੋਟ ਟੂਡੇ ਜੀ। ਵੀਰ ਭੁਪਿੰਦਰ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਜੀਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਹੈ ਜੀ, ਤੇ ਮੁਹੰਮਦ ਜੀ ਨੇ ਵੀ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਕਬਾਲ ਮਾਂਗਰ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਜੀ, ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਮੈਂਟ ਆਇਆ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ, ਵੈਸੇ ਸੁਣਦੇ ਰੋਜ਼ ਹੀ ਹੈ। ਪਰਮਿੰਦਰ ਬੰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਵੀ ਕਰਕੇ ਗਏ ਨੇ। ਮੁਕੱਦਰ ਬਾਈ ਜੀ ਚੁੱਪ ਚਪੀ ਤੇ ਸੁਣ ਰਹੇ ਆ, ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਹੈ, ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ। ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹਨ ਜੀ ਸਭ ਨੂੰ ਜੀ, ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜਲੌਰ ਸਿੰਘ ਜੀ ਕਹਿੰਦੇ ਆ 30 ਮਿੰਟ ਅਸੀਂ ਲੇਟ ਜੁੜੇ ਸਰ, ਵੈਰੀ ਸੋਰੀ। ਨਹੀਂ ਕੋਈ ਗੱਲ ਨਹੀਂ ਜੀ, ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ ਤੇ ਜਲਦੀ ਜੁੜ ਜਾ ਕਰੋ, ਵੈਸੇ ਚੰਗਾ ਹੁੰਦਾ। ਸ਼ੁਰੂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਉਹਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਵੀ ਵਿਚਾਰ ਆਉਂਦੇ ਆ, ਉਹਦੇ ਉੱਤੇ ਤੁਸੀਂ ਵੀ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਦੋਸਤੋ। ਤੇ ਇਕੱਲੀਆਂ ਖ਼ਬਰਾਂ ਨਹੀਂ, ਹੋਰ ਬਹੁਤ ਸਾਰਾ ਕੁਝ ਆਪਾਂ ਪ੍ਰੋਗਰਾਮ ਦੇ ਵਿੱਚ ਰਲਵਾਂ ਮਿਲਵਾਂ ਹੁੰਦਾ ਹੈ। ਜਗਸੀਰ ਸਿੰਘ ਜੀ ਕਹਿੰਦੇ ਆ ਸੈਣੀ ਸਾਹਿਬ ਆ ਜਾਓ, ਹੁਣ ਮੀਂਹ ਹਟ ਗਿਆ ਜੀ। ਜਲੌਰ ਸਿੰਘ ਜੀ ਕਹਿੰਦੇ ਆ ਪ੍ਰੋਗਰਾਮ ਘੰਟਾ ਐਡਵਾਂਸ ਹੋ ਜਾਏ ਤਾਂ ਸੋਨੇ ਤੇ ਕਹਿੰਦੇ ਸੁਹਾਗਾ ਹੋ ਜਾਏਗਾ ਜੀ, ਸਾਡੇ ਇੱਥੇ ਟਾਈਮ ਬਦਲਣਾ ਜੀ, ਮੈਨੂੰ ਹੋਰ ਵੀ ਅਰਲੀ ਹੋ ਜਾਣਾ ਤੇ ਤਾਂ ਕਰਕੇ ਮੈਂ ਬਹੁਤ ਬਹੁਤ ਬਹੁਤ ਬਹੁਤ ਹੱਦ ਤੱਕ ਰੱਖਿਆ ਹੋਇਆ ਪ੍ਰੋਗਰਾਮ। ਤੇ ਕੱਲ ਨੂੰ ਵੀ ਜੁੜਦੇ ਹਾਂ ਤੁਹਾਡੇ ਨਾਲ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। 1-2 ਮੀਟਿੰਗਾਂ ਵੀ ਨੇ, ਜਿੱਦਾਂ ਹੀ ਫ੍ਰੀ ਹੋਵਾਂਗੇ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਵੇਗਾ, ਪਰ ਪ੍ਰੋਗਰਾਮ ਕਰਨ ਦੀ ਪੂਰੀ ਉਮੀਦ ਹੈ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਹਿੰਦੇ ਆ। ਤੇ ਜਗਸੀਰ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਗੁਰੂ ਜੀ ਨੂੰ ਗੁਰੂ ਨੂੰ ਯਾਦ ਕੀਤਾ ਸ਼ੁਰੂ ਦੇ ਵਿੱਚ ਜੀ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ, ਇਹ ਤਾਂ ਕਹਿੰਦੇ 3 ਕਰੋੜ ਪੰਜਾਬੀਆਂ ਦੇ ਨਾਲ ਧੱਕਾ ਹੈ ਤੇ ਜੇ ਇਮਾਨਦਾਰ ਨੇ ਤੇ ਫਿਰ ਭੱਜੇ ਕਿਉਂ ਨੇ। ਤੇ ਹੋਰ ਦੋਸਤੋ ਸੁਨੇਹੇ ਲੈਂਦੇ ਆਖਰ ਦੇ ਵਿੱਚ, ਤੇ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ,
0: ਸਤਿ ਸ੍ਰੀ ਅਕਾਲ ਜੀ।
1: ਸਾਰਿਆਂ ਦੀ ਗੱਲਬਾਤ ਸੁਣ ਰਹੀ ਸੀ ਤੇ ਮੁਗਲਵਾਣੀ ਹੁਣ ਭੈਣ ਜੀ ਦੀ ਗੱਲ ਸੁਣੀ, ਉਹ ਤੁਹਾਨੂੰ ਕੁਐਸਚਨ ਕਰ ਰਹੇ ਸੀ।
0: ਹਾਂਜੀ,
1: ਤੇ ਮੈਂ ਇੱਕ ਤਾਂ ਇਹੀ ਸੋਚਦੀ ਆ ਭਈ ਬਸ ਕੁਝ ਚੀਜ਼ਾਂ ਜਾਣੀ ਕਿ ਨਾ ਉਸ ਵਾਹਿਗੁਰੂ ਦੇ ਹੱਥ ਹੁੰਦੀ ਆ, ਇੱਕ ਚੀਜ਼ ਮੈਂ ਹੋਰ ਮੰਨਦੀ ਆ, ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਬੰਦੇ ਦੀ ਬਿੱਲ ਪਾਵਰ ਹੁੰਦੀ, ਮੈਂ ਇਹ ਸੋਚਦੀ ਉਹ ਕੁੜੀ ਦੀ ਬਿੱਲ ਪਾਵਰ ਇਹ ਨਹੀਂ ਹੋਗੀ, ਉਹ ਕਹਿੰਦੀ ਹੋਣੀ ਭੀ ਤੁਸੀਂ ਜਿੱਦਾਂ ਮਰਜ਼ੀ ਕਰ ਲਓ, ਤੁਹਾਡੇ ਰਾਹੀਂ ਨਹੀਂ ਮੈਂ ਮਰਨਾ, ਪਰ ਜਦੋਂ ਮਰਨਾ ਉਦੋਂ ਮਰਨਾ।
0: ਬਿਲਕੁਲ ਹੈ ਜੀ,
1: ਹਾਂ
0: ਦਵਾਈ ਨਕਲੀ ਹੋ ਸਕਦੀ ਹੈ,
1: ਇਹ ਵੀ ਹੋ ਸਕਦਾ। ਯੈਸ,
2: ਹਾਂਜੀ ਇਹ ਵੀ ਹੋ ਸਕਦਾ ਤੇ ਜਿਦਾਂ ਉਹ ਕੋਬਰੇ ਦੀ ਗੱਲ ਆ ਤਾਂ ਤੁਹਾਨੂੰ ਮੈਂ ਦੱਸਦੀ ਹਾਂ ਉਹਨੂੰ ਸਿਰਫ ਸੂਈ ਲਾਈ ਸੀ ਉਹ ਸੂਈ ਤਾਂ ਉਹਨੂੰ ਉਦਾਂ ਚਬੋਇਆ ਤਾਂ ਉਹਨੂੰ ਇਹ ਹੋ ਗਿਆ ਵੀ ਹੁਣ ਮੇਰੇ ਡੰਗ ਕੋਬਰੇ ਨੇ ਮਾਰਿਆ ਪਰ ਡੰਗ ਤਾਂ ਕੋਬਰੇ ਨੇ ਨਹੀਂ ਸੀ ਮਾਰਿਆ ਉਹ ਤੁਹਾਨੂੰ ਇੱਕ ਐਕਸਪੈਰੀਮੈਂਟ ਕੀਤਾ ਸੀ
0: ਡਰ ਨਾਲ ਹੀ ਪੈਂਦੀ ਦੇਖੋ ਜਿਦਾਂ ਹੁਣ ਕਹਾਣੀ ਦੇ ਵਿੱਚ ਵੀ ਆ ਸਾਡੇ ਅੰਦਰ ਉਹ ਫੋਬੀਆ ਜਾਂ ਉਹ ਸਾਰੀਆਂ ਚੀਜ਼ਾਂ ਕੈਮੀਕਲ ਰਿਐਕਸ਼ਨ ਹੁੰਦੇ ਆ ਬੋਡੀ ਸਾਡੀ ਬਹੁਤ ਵੱਡੇ ਪੱਧਰ ਤੇ ਕੈਮੀਕਲਾਂ ਦੇ ਨਾਲ ਭਰੀ ਪਈ ਹੈ ਤੇ ਉਹਨਾਂ ਦੇ ਨਾਲ ਹੀ ਸਾਰੇ ਕੁਝ ਹੋਈ ਜਾਂਦਾ ਜੀ ਖੂਨ ਦਾ ਮਤਲਬ ਕਿ ਜ਼ਹਿਰ ਵੀ ਬਣ ਸਕਦਾ ਜੀ ਸਾਰੀਆਂ ਚੀਜ਼ਾਂ ਹੋ ਸਕਦੀਆਂ
2: ਬਸ ਇਹੀ ਮੈਂ ਵੀ ਆਪਣੇ ਆਪਣੀ ਜ਼ਿੰਦਗੀ ਦੇ ਇੱਕ ਸਾਂਝ ਪਾ ਤੁਹਾਨੂੰ ਦੱਸਣ ਲੱਗੀ ਆ ਮੇਰੇ ਨਾਲ ਵੀ ਇਦਾਂ ਇੱਕ ਵਾਰ ਹੋਇਆ ਮੇਰੇ ਨਾਲ ਇਦਾਂ ਹੋਇਆ ਭੁਪਿੰਦਰ ਜੀ ਫਿਰ ਮੈਰਿਜ ਤੋਂ ਬਾਅਦ ਜਿਦਾਂ ਹੁਣ ਮੇਰਾ ਯਕੀਨ ਨਹੀਂ ਸੀ ਵੀ ਨਾ ਕੋਈ ਸਾਡੇ ਸੇਮੀਆਂ ਆਪਣਾ ਦੂਜੇ ਸੱਪਾਂ ਦੇ ਚੜ੍ਹਦਾ ਹੁੰਦਾ ਸੀ ਚੜ੍ਹਦਾ ਸੀ ਬਸ
0: ਨਾ
2: ਮੇਰਾ ਇੱਕ ਤਿੰਨ ਗੱਲਾਂ ਵਿੱਚ ਬਿਲੀਵ ਸੀ ਪਰ ਹੁਣ ਜਿਦਾਂ ਮੇਰੇ ਸਹੁਰੇ ਉਹ ਕਹਿੰਦੇ ਸੀ ਇੱਥੇ ਖੇਤਾਂ ਵਿੱਚ ਜਗ੍ਹਾ ਸੀ ਉਹ ਮੰਨਦੇ ਸੀਗੇ ਸੀ ਉੱਥੇ ਸਾਲ ਪਿੱਛੋਂ ਗੁੱਗੇ ਨੂੰ ਸੇਮੀਆਂ ਚੜ੍ਹਾ ਕੇ ਆਉਂਦੇ ਸੀ ਕਹਿੰਦੇ ਸੀ ਸਾਡੇ ਖੇਤਾਂ ਵਿੱਚ ਜਗ੍ਹਾ ਹਨਾ ਤੁਹਾਨੂੰ ਮੈਂ ਦੱਸ ਦੇਣੀ ਹੈ ਮੇਰੇ ਕੋਲ ਭੁਪਿੰਦਰ ਜੀ ਕਿਆ ਹੋ ਗਿਆ ਮੈਂ ਕਿਹਾ ਆਪਣਾ ਤਾਂ ਆਪਣਾ ਆਪਾਂ ਨੂੰ ਤਾਂ ਜੇ ਚੜਾਉਣੀਆਂ ਚੜਾਉਣੀਆਂ ਪਈਆਂ ਮੈਂ ਕਿਹਾ ਆਪਾਂ ਤਾਂ ਨਹੀਂ ਚੜਾਇਆ ਕਰਨਾ ਹਨਾ
0: ਜੀ
2: ਉਹ ਸਾਡੇ ਇੱਕ ਹੁੰਦੀ ਸੀ ਪਾਪਾ ਜੀ ਦੀ ਭੂਆ ਹੁੰਦੀ ਸੀ ਜਾਣੀ ਕਿ ਮੇਰੇ ਫਾਦਰ ਇਨ-ਲਾਅ ਦੀ ਭੂਆ ਭੂਆ ਹੁੰਦੇ ਸੀ ਸਾਡੇ ਮੇਰੇ ਮਦਰ ਇਨ-ਲਾਅ ਤੋਂ ਵੀ ਛੋਟੇ ਉਦਾਂ ਹੀ ਕਹਿੰਦੇ ਸੀ ਮੈਨੂੰ ਭੂਆ ਕਹੋ ਹਨਾ ਤਾਂ ਉਹਨੇ ਜਦੋਂ ਇੱਦਾਂ ਕਿਹਾ ਕਹਿੰਦੇ ਤੇ ਆਹ ਤਾਂ ਤੂੰ ਜਿਹੜੀ ਗੱਲ ਕਹੀ ਆ ਨਾ ਬਹੁਤ ਗੱਲ ਗਲਤ ਕਹੀ ਆ ਤੇ ਹੁਣ ਤਾਂ ਤੈਨੂੰ ਇਹਦਾ ਅਫਜ਼ਾਨਾ ਜਿਹਾ ਭੁਗਤਣਾ ਹੀ ਪਊਗਾ ਹਨਾ
0: ਉਹ ਵਹਿਮ ਬੰਦੇ ਦੇ ਪੈ ਜਾਂਦਾ ਜੀ ਮਨ ਚ ਫਿਰ ਡਰ ਡਰ ਪੈ
2: ਭੁਪਿੰਦਰ ਜੀ ਮੈਂ ਡਰ ਗਈ ਸੱਚੀ ਭੁਪਿੰਦਰ ਜੀ ਅੱਛਾ ਮੈਂ ਇੰਨੀ ਡਰ ਗਈ ਉਹ ਤੁਹਾਨੂੰ ਮੈਂ ਦੱਸਦੀ ਡਰ ਗਈ ਤਾਂ ਚਲੋ ਮੰਨ ਲਿਆ ਡਰ ਗਈ ਤਾਂ ਮੈਨੂੰ ਰਾਤ ਨੂੰ ਸੁਪਨਾ ਆਉਣਾ ਚਾਹੀਦਾ ਪਰ ਜਿਦਾਂ ਹੁਣ ਮੈਂ ਅਸੀਂ ਰੋਟੀ ਬਣਾਉਣੀ ਹੁਣ ਜੱਟਾਂ ਦੇ ਘਰਾਂ ਵਿੱਚ ਖੇਤਾਂ ਵਿੱਚ ਤੁਹਾਨੂੰ ਪਤਾ ਹੁੰਦਾ ਪੀੜ ਪੂੜ ਹੁੰਦਾ ਦੂਜੇ ਗੰਨਿਆਂ ਦਾ ਤੇ ਉਹਦੇ ਨਾਲ ਅਸੀਂ ਰੋਟੀ ਰਾਟੀ ਬਣਾਈ ਦੀ ਸੀ ਕਰਦੇ ਭੁਪਿੰਦਰ ਜੀ ਮੈਂ ਰੋਟੀ ਬਣਾ ਰਹੀ ਹਾਂ ਮੇਰੇ ਹੱਥਾਂ ਚੋਂ ਜਿਸਲੇ ਚੁੱਲ੍ਹੇ ਚ ਮੈਂ ਪੀੜ ਪਾਉਣ ਲੱਗੀ ਤਾਂ ਮੇਰੇ ਹੱਥਾਂ ਵਿੱਚ ਸਪੋਲ ਗਿਆ ਹੋ ਗਿਆ ਹਨਾ ਫੇਰ ਮੈਂ ਸੁੱਤੀ ਪਈ ਆ ਤਾਂ ਮੈਂ ਤਾਂ ਇਕਬਾਲ ਮੇਰੀ ਖਿਆਲ ਸਾਲਕ ਦੀ ਸੀਗੀ ਮੈਂ ਸੁੱਤੀ ਪਈ ਆ ਭੁਪਿੰਦਰ ਜੀ ਮੈਨੂੰ ਏਦਾਂ ਲੱਗੇ ਮੇਰੇ ਢਿੱਡ ਦੇ ਕੁਛ ਤੁਰਿਆ ਜਾ ਰਿਹਾ ਮੈਂ ਐਨ ਪਾਸੇ ਚੁੱਕ ਕੇ ਸੁੱਟਿਆ ਮੈਂ ਬੀਜੀ ਨੂੰ ਹੱਕ ਜੋੜ ਦੀ ਮਾਰੀ ਹੈ ਨਾ ਕਿਉਂਕਿ ਉਹ ਮੱਛਰਦਾਨੀ ਹੁੰਦੀ ਨਾ ਮੱਛਰਦਾਨੀ ਵਿੱਚ ਅਸੀਂ ਪਈਆਂ ਸੀ ਮਾਤੀ ਹੈ ਨਾ ਜਦੋਂ ਮੈਂ ਬੀਜੀ ਨੂੰ ਕਿਹਾ ਮੈਂ ਕਿਹਾ ਬੀਜੀ ਸੱਪ ਬੀਜੀ ਕਹਿੰਦੇ ਲੈ ਸੱਪ ਤੈਨੂੰ ਇਹਨੂੰ ਭੁਲੇਖਾ ਲੱਗਾ ਹੋਣਾ ਮੈਂ ਕਿਹਾ ਨਹੀਂ ਤੇ ਮੈਂ ਏਦਾਂ ਮੈਂ ਕਿਹਾ ਆਪਣੇ ਢਿੱਡ ਤੋਂ ਲਾ ਕੇ ਸਿੱਟਿਆ ਹਨਾ ਤੇ ਜਦੋਂ ਮੈਂ ਦੂਜਾ ਦੱਸਿਆ ਤਾਂ ਉਹਨੇ ਉੱਥੇ ਜਿਹੜੀ ਤਲਾਈ ਜਿਹੀ ਤੜਕੇ ਜਿਹਨੂੰ ਠੰਡ ਹੋਣੀਆਂ ਲੈਣੀਆਂ ਉਹ ਤਲਾਈ ਦੇ ਥੱਲੇ ਸੱਚੀ ਸਪੋਲ ਗਿਆ ਸੀਗਾ ਹਨਾ ਉਹਨੇ ਆਪ ਦੇਖਿਆ ਹਨਾ ਜਾਣੀ ਕਿ ਉਸ ਚੀਜ਼ ਦਾ ਕੀ ਰਿਐਕਸ਼ਨ ਹੋਇਆ ਪਿਆ ਮੈਨੂੰ ਸੱਚੀ ਉਹ ਤਾਂ ਰੀਅਲ ਲਾਈਫ ਵਿੱਚ ਦੱਸਣ ਲੱਗ ਪਏ
0: ਪਰਵਰਿਸ਼ ਦੇ ਵਿੱਚ ਦੇਖੋ ਨਾ ਛੋਟੇ ਹੁੰਦੇ ਮੈਂ ਵੀ ਚਲੋ ਕਦੇ ਭੂਆ ਦੇ ਜਾਣਾ ਤੇ ਉਸ ਨਾਲ ਨਾ ਘਰ ਦੇ ਉਹਨਾਂ ਦੇ ਖੋਲਾ ਹੁੰਦਾ ਸੀ ਖਾਲੀ ਤੇ ਘਰ ਪੁਰਾਣਾ ਸੀਗਾ ਕੋਈ ਰਹਿੰਦਾ ਰੂੰਦਾ ਨੀ ਹੁੰਦਾ ਸੀ ਸ਼ਾਇਦ ਤੇ ਘਾਹ ਫੂਸ ਹੋਰ ਦਰਖਤ ਰੁੱਤ ਕਾਫੀ ਜਿਹੜੇ ਵਿਹੜਿਆਂ ਪਹਿਲਾਂ ਖੁੱਲੇ ਹੁੰਦੇ ਸੀ ਜੀ ਤੇ ਅਸੀਂ ਨਾ ਜਦੋਂ ਲਾਈਟ ਚਲੇ ਜਾਣੀ ਤਾਂ ਕੋਠੇ ਦੇ ਉੱਤੇ ਚੜ੍ਹ ਕੇ ਪਿੰਡ ਉੱਥੇ ਮਤਲਬ ਕਿ ਸੋਣਾ ਤੇ ਸਾਡੀ ਭੂਆਈ ਦਾ ਲੜਕਾ ਹੀ ਸੀਗਾ ਤੇ ਉਹਨੇ ਕਹਿਣਾ ਉਹ ਡਰਾਉਣ ਦੇ ਮਾਰੇ ਆਪਾਂ ਕਹਿ ਦਿੰਦੇ ਬੱਚੇ ਨੂੰ ਨਾ ਉਹ ਦੇਖ ਉੜਨਾ ਭੂਤ ਰਹਿੰਦਾ ਉੱਥੇ ਕਹਿੰਦੇ ਪਰਾਂ ਵਾਲਾ ਉਹ ਮੈਂ ਉਹ ਤੋਂ ਡਰਦਾ ਮੈਂ ਮਤਲਬ ਕਿ ਦਰਖਤ ਵੱਲ ਨੂੰ ਨੀ ਦੇਖਦਾ ਹੁੰਦਾ ਸੀ ਉਧਰ ਵੀ ਹਾਂ ਰਾਤ ਨੂੰ ਹਨੇਰਾ ਹੋ ਜਾਂਦਾ ਸੀ ਹਾਂਜੀ
2: ਅੱਛਾ ਭੁਪਿੰਦਰ ਜੀ ਨਹੀਂ ਇਦਾਂ ਹੁੰਦੀ ਆ ਡਰਾਉਂਦੇ ਸੱਚੇ ਨਿਆਣਿਆਂ ਨੂੰ ਦੁਪਹਿਰ ਨੂੰ ਵੀ ਜਿਸਲੇ ਨਿਆਣੇ ਬਾਹਰ ਨੂੰ ਜਾਂਦੇ ਸੀ ਘੁੰਮਣ ਫਿਰਨਾ ਮੰਮੀਆਂ ਸੁੱਤੀਆਂ ਪਈਆਂ ਤਾਂ ਕਿਸੇ ਦੀਆਂ ਅੰਬੀਆਂ ਚੁੱਕਣ ਅੰਬਾਂ ਦੇ ਥੱਲੋਂ ਅੰਬ ਚੁੱਕਣ ਚੜ੍ਹ ਚੜ੍ਹਣ ਕਦੇ ਕੁਛ
0: ਸਾਡੇ ਸਮੇਂ ਪੈ ਜੀ ਇਹ ਵੀ ਸੀਗਾ ਕਿ ਸਲੇਡਾ ਸਲੇਡਾ ਪੈ ਜਾਂਦਾ ਜੀ ਸਲੇਡਾ ਆ ਗਿਆ ਜੀ ਆਹ ਆ ਗਿਆ ਜੀ ਸਿੱਟ ਡਿੱਗ ਪੈਂਦੀ ਹੈ ਜੀ ਕੁਝ ਏਦਾਂ ਦੇ ਉਹਨਾਂ ਤੋਂ ਚੀਜ਼ਾਂ ਤੋਂ ਡਰਦੇ ਰਹਿੰਦੇ ਜਦੋਂ ਵੱਡੇ ਹੋਏ ਫਿਰ ਪਤਾ ਲੱਗਿਆ ਜੀ ਇਹ ਕੁਛ ਵੀ ਨੀ ਹੈਗਾ ਜੀ ਏਦਾਂ ਦੀਆਂ ਚੀਜ਼ਾਂ
2: ਅੱਛਾ ਭੁਪਿੰਦਰ ਜੀ ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਜੇ ਮੈਂ ਅੱਖੀ ਵੀ ਦੇਖ ਲਿਆ ਦੋ ਤਿੰਨ ਵਾਰ ਸੱਪ ਫਿਰ ਮੈਂ ਉਦੋਂ ਜੀਵੀਟੀ ਟੀਚਰ ਟ੍ਰੇਨਿੰਗ ਕਰ ਰਹੀ ਸੀ ਤੁਸੀਂ ਦੇਖੋ ਸਾਰੇ ਘਰ ਦੇ ਸੁੱਤੇ ਪਏ ਜੇ 6:30 ਸੌ ਜਾਂਦੇ ਸੀ 8:30 ਅਜੇ 9:30 ਵਜੇ ਹੋ ਗਏ ਤਾਂ ਮੈਂ ਦੇਖਿਆ ਮੈਂ ਤਾਂ ਟ੍ਰੇਨਿੰਗ ਕਰ ਰਹੀ ਸੀ ਤੁਸੀਂ ਦੇਖੋ ਸਾਰੇ

0: Westwood Kitchen Cabinets LTD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Westwood Kitchen Cabinets, LTD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਅਤੇ ਲੈ ਕੇ ਹਾਜ਼ਰ ਹਾਂ ਅੱਜ 10 ਮਿੰਟ ਲੇਟ ਹਾਂ ਜੀ ਔਜਲਾ ਸਾਹਿਬ ਨੇ ਨਾਲ ਨਾਲ ਲਿਖ ਦਿੱਤਾ ਅਤੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ ਨਾਲ ਨਾਲ ਪਿਆਰਿਆਂ ਨੂੰ ਅਤੇ ਦੋਸਤੋ ਮਾਫ਼ੀ ਚਾਹੁੰਦੇ ਹਾਂ ਸ਼ਡਿਊਲ ਅੱਜ ਕਾਫ਼ੀ ਬੀਜੀ ਰਿਹਾ ਕੰਮਾਂ ਕਾਰਾਂ ਦੇ ਉੱਤੇ ਵੀ ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠੇ ਹਾਂ ਅਤੇ ਰਲ ਬੈਠੇ ਹਾਂ ਅਤੇ ਗੱਲਾਂ ਬਾਤਾਂ 2-2.25 ਘੰਟੇ 2.5 ਘੰਟੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਜਾਣਾ ਹੈ ਅਤੇ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੋ ਗਿਆ ਅਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:41 ਹੋ ਗਏ ਨੇ ਯੂਕੇ ਦੇ ਵਿੱਚ ਸ਼ਾਮ ਦੇ 5:11 ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:11 ਦਾ ਅਤੇ ਆਪਣੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਹੋ ਗਏ ਨੇ ਅਤੇ ਦੋਸਤੋ ਗੱਲਾਂ ਬਾਤਾਂ ਬਹੁਤ ਨੇ ਅਤੇ ਜੋ ਖੁਲਾਸੇ ਹੋ ਰਹੇ ਨੇ ਉਹਨਾਂ ਦੀ ਵੀ ਗੱਲ ਕਰਦੇ ਹਾਂ ਹੋ ਗਏ ਨੇ ਖੁਲਾਸੇ ਰੌਲਾ ਚਾਰੇ ਪਾਸੇ ਨਿਕਲਿਆ ਜਨਾਜ਼ਾ ਕਿਹਨਾਂ ਦਾ ਨਿਕਲਿਆ ਹੈ ਉਹਦੀ ਗੱਲ ਕਰਾਂਗੇ ਅਤੇ ਇਸੇ ਤਰ੍ਹਾਂ ਝੋਟਾ ਕਤਲਕਾਂਡ ਜਿਹੜਾ ਹੈ ਇਨਸਾਫ ਕਦੋਂ ਗੁਹਾਰ ਜਿਹੜੀ ਲਾਈ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਨਾਲ ਚੱਲਣਗੀਆਂ ਅਤੇ ਹੋਰ ਸਾਰਾ ਸਿਲਸਿਲਾ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਭੇਤ ਦੀਆਂ ਖਬਰਾਂ ਅਤੇ ਅੱਜ ਸੈਣੀ ਸਾਹਿਬ ਮਾਫ਼ੀ ਚਾਹਵਾਂਗੇ ਉਹ ਥੋੜ੍ਹਾ ਜਿਹਾ ਬਿਜ਼ੀ ਹੋ ਗਏ ਕੰਮਾਂ ਕਾਰਾਂ ਦੇ ਵਿੱਚ ਮੇਰੇ ਵਾਂਗੂ ਹੀ ਅਤੇ ਉਹ ਜਿਹੜਾ ਆਪਣੇ ਨਾਲ ਕੱਲ੍ਹ ਨੂੰ ਜ਼ਰੂਰ ਜੁੜਨਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਅਤੇ ਹੋਰ ਸੰਵਾਦ ਜਿਹੜਾ ਕਰਾਂਗੇ ਅਤੇ ਅੱਜ ਤੁਹਾਡੇ ਨਾਲ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਅਤੇ ਅੱਜ ਤੁਹਾਨੂੰ ਪੰਜਾਬੀ ਦੀ ਇੱਕ ਕਹਾਣੀ ਵੀ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਹਰ ਵਾਰ ਦੀ ਤਰ੍ਹਾਂ ਵੀਕ ਦੇ ਵਿੱਚ ਇੱਕ ਦਿਨ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਉਮੀਦ ਜਾਗ ਪਈ ਅੰਮ੍ਰਿਤ ਕੌਰ ਬਟਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਵੀ ਰਹੇਗੀ ਨਾਲ ਅਤੇ ਦੋਸਤੋ ਪ੍ਰੋਗਰਾਮ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਹਰ ਪਾਸੇ ਤੁਸੀਂ ਨਾਲ ਜੁੜ ਸਕਦੇ ਹੋ ਐਪ ਦੇ ਉੱਤੇ ਵੀ ਬਹੁਤ ਸਾਰੇ ਦੋਸਤ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ ਧੰਨਵਾਦ ਹੈ ਸਮਾਂ ਕੱਢ ਕੇ ਐਪ ਦੇ ਉੱਤੇ ਤੁਸੀਂ ਸੁਣਦੇ ਹੋ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਜ਼ਰੂਰ ਨਾਲ ਦੀ ਨਾਲ ਜਿਹੜਾ ਯੂਟਿਊਬ ਦੇ ਉੱਤੇ ਵੀ ਕਮੈਂਟ ਚੱਲ ਰਹੇ ਨੇ ਚੈਟ ਚੱਲ ਰਹੀ ਹੈ ਉਹਦੇ ਉੱਤੇ ਦੱਸ ਸਕਦੇ ਹੋ ਅਤੇ ਅੱਜ 15 ਅਕਤੂਬਰ 2026 ਦਾ ਦਿਹਾੜਾ ਹੈ ਜਿਸ ਦੇ ਵਿੱਚ ਵਿਚਾਰ ਅੱਜ ਦਾ ਬੜਾ ਜਿਹੜਾ ਉਹ ਵੀ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਬਹੁਤ ਹੀ ਖੂਬਸੂਰਤ ਜਿਹੜਾ ਵਿਚਾਰ ਹੈ ਜੋ ਸੋਚਣ ਅਤੇ ਸਮਝਣ ਨੂੰ ਸਾਨੂੰ ਮਜਬੂਰ ਕਰਦਾ ਹੈ ਕਹਿੰਦੇ ਨੇ ਕਿ ਲੋਕ ਸੱਚ ਇਸ ਦੇ ਲਈ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਜਿਹੜਾ ਟੁੱਟਣ ਨਹੀਂ ਦੇਣਾ ਚਾਹੁੰਦੇ ਵਿਲੀਅਮ ਫਰੈਡਰਿਕ ਨਿਤਸ਼ੇ ਹੁਣਾਂ ਨੇ ਇਹ ਗੱਲਬਾਤ ਜਿਹੜੀ ਦਰਸਾਈ ਹੈ ਤੇ ਜਦੋਂ ਸ਼ੀਸ਼ਾ ਟੁੱਟਦਾ ਹੈ, ਦਿਲ ਟੁੱਟਦਾ ਹੈ, ਮਨ ਟੁੱਟਦਾ ਹੈ, ਜਦੋਂ ਸ਼ੀਸ਼ੇ ਮੂਹਰੇ ਸਾਹਮਣੇ ਆਪਾਂ ਇੱਕ ਦੂਸਰੇ ਦੇ ਨਾਲ ਆਪਣੇ ਆਪ ਦੇ ਨਾਲ ਸੰਵਾਦ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਆਪਣੇ ਆਪ ਨਾਲ ਝੂਠ ਬੋਲ ਰਹੇ ਹਾਂ ਜਾਂ ਕਿਸੇ ਦੇ ਨਾਲ ਝੂਠ ਬੋਲਿਆ, ਅਤੇ ਤਕਲੀਫ ਆਪਣੇ ਆਪ ਨੂੰ ਵੀ ਹੁੰਦੀ ਹੈ। ਇਸ ਦੇ ਲਈ ਜਿਹੜਾ ਉਹ ਆਪਣੇ ਆਲੇ ਦੁਆਲੇ ਜਿਹੜਾ ਅਸੀਂ ਭਰਮ ਫੈਲਾਇਆ ਹੁੰਦਾ ਹੈ ਜਾਂ ਆਪਣੇ ਮਨ 'ਚ ਵਸਾਇਆ ਹੁੰਦਾ ਹੈ, ਅਤੇ ਜਦੋਂ ਉਹ ਟੁੱਟਦਾ ਹੈ ਫਿਰ ਚਕਨਾ ਚੂਰ ਸਾਰਾ ਕੁਝ ਹੁੰਦਾ ਹੈ। ਇਸ ਦੇ ਲਈ ਲੋਕ, ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਕਿ ਲੋਕ ਸੱਚ ਇਸ ਦੇ ਲਈ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ ਹੁੰਦੇ ਹੈ। ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1542 ਦੇ ਵਿੱਚ 15 ਅਕਤੂਬਰ ਦਾ ਦਿਹਾੜਾ, ਜਦੋਂ ਮੁਗਲ ਬਾਦਸ਼ਾਹ ਅਬੁਲ ਫਤਿਹ ਜਲਾਲ ਉਦ ਦੀਨ ਮੁਹੰਮਦ ਅਕਬਰ ਦਾ ਅਮਰਕੋਟ ਪਾਕਿਸਤਾਨ ਦੇ ਵਿੱਚ ਜਨਮ ਹੁੰਦਾ ਹੈ, ਅਤੇ 1564 ਦੇ ਵਿੱਚ ਮਨੁੱਖੀ ਸਰੀਰ ਰਚਨਾ ਦੇ ਖੋਜੀ ਐਂਡਰੀਆਸ ਵੈਸਾ ਲੀਅਸ ਦਾ ਜਿਹੜਾ ਦੇਹਾਂਤ ਹੁੰਦਾ ਹੈ, ਅਤੇ 1844 ਦੇ ਵਿੱਚ ਜਰਮਨ ਦਾਰਸ਼ਨਿਕ ਕਵੀ ਸੰਗੀਤਕਾਰ ਅਤੇ ਸੱਭਿਆਚਾਰਕ ਆਲੋਚਕ ਜਿਹੜੇ ਸਨ ਫ੍ਰੀਡਰਿਸ਼ ਨਿਤਸ਼ੇ ਦਾ ਜਿਹੜਾ ਹੈ ਜਨਮ ਹੁੰਦਾ ਹੈ। 1850 ਦੇ ਵਿੱਚ ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂਆਂ ਦਾ ਜਿਹੜਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਪਲ ਦਾ ਜਿਹੜਾ ਜਨਮ ਹੋਇਆ, ਅਤੇ 1910 ਦੇ ਵਿੱਚ ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀ ਵੇਟ ਚੈਂਪੀਅਨਸ਼ਿਪ ਦੱਖਣੀ ਏਸ਼ੀਆ ਦੇ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ। 1931 ਦੇ ਵਿੱਚ ਭਾਰਤੀ ਜਿਹੜੇ ਭਾਰਤ ਦੇ ਵਿਗਿਆਨੀ ਅਤੇ ਭਾਰਤ ਦੇ 11ਵੇਂ ਰਾਸ਼ਟਰਪਤੀ APJ ਅਬਦੁਲ ਕਲਾਮ, ਉਹਨਾਂ ਦਾ ਅੱਜ ਜਨਮ ਦਿਨ ਵੀ ਹੈ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ, ਬਹੁਤ ਸਾਰੇ ਕੰਮਾਂ ਨੂੰ, ਕਾਜਾਂ ਨੂੰ ਜੋ ਉਹਨਾਂ ਨੇ ਕੀਤੇ ਨੇ, ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ, ਉਹਨਾਂ ਦੀਆਂ ਉਪਲਬਧੀਆਂ ਬਹੁਤ ਨੇ। 1940 ਦੇ ਵਿੱਚ ਚਾਰਲੀ ਚੈਂਪਲਨ ਦੀ ਜਿਹੜੀ ਸੀ ਅਮਰੀਕੀ ਕਮੇਡੀ ਡਰਾਮਾ ਫਿਲਮ ਦ ਗ੍ਰੇਟ ਡਿਕਟੇਟਰ ਰਿਲੀਜ਼ ਹੋਈ ਸੀ, ਅਤੇ 1943 ਦੇ ਵਿੱਚ ਭਾਰਤ ਦਾ ਆਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਾਰੀ ਸਾਹਿਤਕਾਰ ਬਾਬਾ ਕਾਸ਼ੀ ਰਾਮ ਦਾ ਦੇਹਾਂਤ ਹੁੰਦਾ ਹੈ। 1969 ਦੇ ਵਿੱਚ ਗਦਰੀ ਬਾਬਾ ਹਰੀ ਸਿੰਘ ਉਸਮਾਨ ਦਾ ਦੇਹਾਂਤ ਹੋਇਆ, ਅਤੇ 1999 ਵਿੱਚ ਦੁਰਗਾ ਭਾਬੀ ਪਤਨੀ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦਾ ਜਿਹੜਾ ਦੇਹਾਂਤ ਹੁੰਦਾ ਹੈ। ਅਤੇ ਅੱਜ ਦੇ ਦਿਨ ਦੇ ਉੱਤੇ ਵਰਲਡ ਵਾਈਟ ਕੇਨ ਡੇ ਵੀ ਜਿਹੜਾ ਮਨਾਇਆ ਜਾਂਦਾ ਹੈ, ਜਿਸ ਦੀ ਤਰ੍ਹਾਂ ਇੰਟਰਨੈਸ਼ਨਲ ਡੇ ਫੋਰ ਰੂਰਲ ਵੋਮੈਨ ਵੀ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਗੱਲ ਕਰਦੇ ਹਾਂ ਮਹਾਨ ਖੋਜੀ ਦੀ, ਐਂਡਰੀਅਸ ਜਿਸ ਨੂੰ ਵੈਸਾ ਲੀਅਸ ਵੀ ਕਿਹਾ ਜਾਂਦਾ ਹੈ, 16ਵੀਂ ਸਦੀ ਦੇ ਵਿੱਚ ਬੈਲਜੀਅਮ ਦੇ ਇੱਕ ਡਾਕਟਰ ਐਂਡਰੀਅਸ ਵੈਸਾ ਲੀਅਸ ਨੇ ਜਿਹੜਾ ਚੁਣੌਤੀ ਦੇ ਕੇ ਸਮਾਜਿਕ ਅਤੇ ਧਾਰਮਿਕ ਵਿਰੋਧਾਂ ਦੇ ਬਾਵਜੂਦ ਮੁਰਦਾ ਮਨੁੱਖ ਦੀ ਜਿਹੜੀ ਸੀ ਚੀਰ ਫੜ ਕਰਕੇ ਉਹਦਾ ਜਿਹੜਾ ਸੀ ਪੋਸਟਮਾਰਟਮ ਜਾਣੀ ਕਿ ਕਰਕੇ ਮਨੁੱਖੀ ਸਰੀਰ ਦੇ ਬਾਰੇ ਨਵੀਆਂ ਜਾਣਕਾਰੀਆਂ ਲੋਕਾਂ ਸਾਹਮਣੇ ਰੱਖ ਦਿੱਤੀਆਂ ਸੀ। ਡਾਕਟਰ ਜਿਹੜਾ ਸੀ ਵੈਸਾ ਲੀਅਸ ਦਾ ਜਨਮ 31 ਦਸੰਬਰ 1514 ਨੂੰ ਹੁੰਦਾ ਹੈ ਬੈਲਜੀਅਮ ਦੇ ਸ਼ਹਿਰ ਫਲੈਮਿਸ਼ ਦੇ ਵਿੱਚ, ਅਤੇ ਉਸਦੇ ਪਿਤਾ ਫਾਰਮਾਸਿਸਟ ਸਨ ਅਤੇ ਉਹਨਾਂ ਨੇ ਮੈਡੀਕਲ ਪੜ੍ਹਾਈ ਦੇ ਲਈ ਪ੍ਰੇਰਿਆ ਉਹਨਾਂ ਨੂੰ, ਅਤੇ 1537 ਦੇ ਵਿੱਚ ਇਟਲੀ ਦੀ ਯੂਨੀਵਰਸਿਟੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ, ਅਤੇ ਉੱਥੇ ਸਰੀਰ ਰਚਨਾ ਵਿਭਾਗ ਦੇ ਵਿੱਚ ਪ੍ਰੋਫੈਸਰ ਲੱਗ ਗਏ। ਉਹ ਸਮਝਦੇ ਸਨ ਕਿ ਜਾਨਵਰਾਂ ਤੋਂ ਕੀਤੀ ਜਾਣਕਾਰੀ ਮਨੁੱਖੀ ਸਰੀਰ ਦੇ ਬਾਰੇ ਸਹੀ ਨਹੀਂ ਹੋ ਸਕਦੀ ਹੈ। ਰੋਮਨ ਕੈਥੋਲਿਕ ਚਰਚ ਦੇ ਪੁਜਾਰੀਆਂ ਦੇ ਵੱਲੋਂ ਲਾਈਆਂ ਧਾਰਮਿਕ ਬੰਦਿਸ਼ਾਂ ਦੇ ਕਾਰਨ ਮਨੁੱਖੀ ਸਰੀਰ ਦੀ ਚੀਰਫਾੜ ਕਰਨੀ ਸੌਖੀ ਨਹੀਂ ਸੀ। ਉਹ ਵਿਰੋਧਾਂ ਦੇ ਬਾਵਜੂਦ ਵੀ ਮੁਰਦਿਆਂ ਦੀ ਚੀਰਫਾੜ ਕਰਦੇ ਰਹੇ, ਅਤੇ ਖੋਜਾਂ ਦੇ ਆਧਾਰ ਦੇ ਉੱਤੇ ਸਰੀਰ ਅੰਦਰਲੇ ਅੰਗਾਂ, ਖੂਨ ਦੀਆਂ ਨਾੜਾਂ, ਦਿਮਾਗੀ ਜਿਹੜੀਆਂ ਨੇ ਨਸਾਂ, ਮਾਸਪੇਸ਼ੀਆਂ ਅਤੇ ਹੱਡੀਆਂ ਦੇ ਬਾਰੇ ਜਾਣਕਾਰੀ ਕਲਮਬੰਦ ਕਰਦੇ ਰਹੇ। 1543 ਦੇ ਵਿੱਚ ਉਹਨਾਂ ਨੇ ਮਨੁੱਖੀ ਸਰੀਰ ਰਚਨਾ ਦੇ ਉੱਤੇ ਪ੍ਰਸਿੱਧ ਕਿਤਾਬ ਦੀ ਹਿਊਮੈਨ ਕਾਰਪੋਰਿਸ ਫੈਬਰਿਕ ਲਿਖੀ ਸੀਗੀ। ਮੈਡੀਕਲ ਖੇਤਰ ਦੇ ਵਿੱਚ ਇਸ ਦੇ ਵਿੱਚ ਪੁਸਤਕ ਨੇ ਭਰਮ ਜਿਹੜਾ ਭੁਲੇਖਿਆਂ ਨੂੰ ਤੋੜਦਿਆਂ ਹੋਇਆਂ ਨਵੀਂ ਕ੍ਰਾਂਤੀ ਜਿਹੜੀ ਸੀ ਡਾਕਟਰੀ ਪੇਸ਼ੇ ਦੇ ਵਿੱਚ ਲਿਆ ਦਿੱਤੀ ਸੀ। ਇਸ ਪ੍ਰਸਿੱਧੀ ਦੇ ਕਾਰਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਦੇ ਉੱਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ, ਅਤੇ ਉਹ ਸਪੇਨ ਦੇ ਸਮਰਾਟ ਚਾਰਲਿਸ 5ਵੇਂ ਦੇ ਉੱਤੇ ਅਤੇ ਉਸਦੇ ਪੁੱਤਰ ਦਾ ਨਿੱਜੀ ਡਾਕਟਰ ਲੱਗ ਗਏ। ਉਸਦੀਆਂ ਖੋਜਾਂ ਨੇ ਸਿਹਤ ਵਿਗਿਆਨੀਆਂ ਦੇ ਖੇਤਰ ਦੇ ਵਿੱਚ ਸਰੀਰ ਕਿਰਿਆ ਵਿਗਿਆਨ, ਰੋਗ ਵਿਗਿਆਨ ਅਤੇ ਹੋਰ ਵਿਸ਼ਿਆਂ ਦੇ ਵਿੱਚ ਅਗਲੇਰੀ ਖੋਜ ਦੇ ਲਈ ਰਾਹ ਖੋਲ੍ਹ ਕੇ ਰੱਖ ਦਿੱਤਾ, ਅਤੇ ਉਹਨਾਂ ਦਾ ਅੱਜ ਦੇ ਦਿਨ ਦੇ ਉੱਤੇ 50 ਸਾਲ ਦੀ ਉਮਰ ਦੇ ਵਿੱਚ 1564 ਦੇ ਵਿੱਚ ਦੇਹਾਂਤ ਹੋ ਗਿਆ ਸੀ। ਇਹ ਨੇ ਜੀ ਉਹ ਲੋਕ ਜਿਨ੍ਹਾਂ ਨੇ ਆਪਣੇ ਕਰ ਕਮਾਲਾਂ ਨਾਲ ਬਹੁਤ ਕੁਝ ਕੀਤਾ ਹੈ ਅਤੇ ਸੰਸਾਰ ਨੂੰ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਦੂਸਰੇ ਪਾਸੇ ਬ੍ਰਹਿਮੰਡ ਦੀ ਗੱਲ ਕਰੀਏ, ਬ੍ਰਹਿਮੰਡ ਦੀ, ਸਾਡੇ ਮਨ ਦੇ ਵਿੱਚ ਇਹ ਪ੍ਰਸ਼ਨ ਲਾਜ਼ਮੀ ਉੱਠਦਾ ਹੈ ਹੋਵੇਗਾ ਕਿ ਆਕਾਸ਼ ਗੰਗਾਵਾਂ, ਗਲੈਕਸੀਆਂ ਜਿਹੜੀਆਂ ਨੇ, ਕਾਸ਼ ਤੋਂ ਕਿਸ ਤੋਂ ਜੜੀਆਂ ਬਣੀਆਂ ਨੇ। ਗਲੈਕਸੀਆਂ ਮੁੱਖ ਤੌਰ ਦੇ ਉੱਤੇ 5-6 ਚੀਜ਼ਾਂ ਤੋਂ ਮਿਲ ਕੇ ਬਣਦੀਆਂ ਨੇ। ਤਾਰੇ ਗੈਸ, ਧੂੜ, ਬਹੁਤ ਵੱਡੇ ਕਾਲੇ ਮਗੋਰੇ, ਬਲੈਕ ਹੋਲ, ਹਨੇਰਾ ਪਦਾਰਥ ਯਾਨੀ ਕਿ ਡਾਰਕ ਮੈਟਰ ਅਤੇ ਸ਼ਾਇਦ ਗ੍ਰਹਿ ਵੀ ਜਿਹੜੇ ਨੇ ਇਹਨਾਂ 'ਚ ਆਉਂਦੇ ਹੈ। ਤਾਰੇ, ਸਿਤਾਰੇ, ਨਛੱਤਰ, ਆਕਾਸ਼ ਗੰਗਾ ਜਿਹੜੀ ਹੈ ਇਹਦੇ ਵਿੱਚ ਨਜ਼ਰ ਆਉਣ ਵਾਲੀ ਸਭ ਤੋਂ ਪ੍ਰਮੁੱਖ ਵਸਤੂ ਨੇ। ਸਿਤਾਰੇ ਲੰਮੀ ਆਰਜ਼ਾ ਭੋਗਦੇ ਨੇ ਪਰ ਸਦਾ ਲਈ ਜਿਹੜਾ ਨਹੀਂ ਹੁੰਦੇ ਨੇ, ਉਮਰ ਉਹਨਾਂ ਦੀ ਕਾਫ਼ੀ ਲੰਬੀ ਹੁੰਦੀ ਹੈ। ਉਹਨਾਂ ਦਾ ਵੀ ਇੱਕ ਨਿਸ਼ਚਿਤ ਜੀਵਨ ਕਾਲ ਹੁੰਦਾ ਹੈ, ਜਿਵੇਂ ਹੀ ਉਹ ਆਪਣਾ ਬਾਲਣ ਵਰਤ ਲੈਂਦੇ ਨੇ, ਜਿਵੇਂ ਕਿ ਸੂਰਜ ਵੀ ਕਹਿ ਲਓ, ਉਹ ਵੀ ਇੱਕ ਜਿਹੜਾ ਕਹਿ ਸਕਦੇ ਹਾਂ ਤਾਰੇ ਦੇ ਰੂਪ ਦੇ ਵਿੱਚ ਜਾਂ ਜਿਹੜਾ ਆਪਾਂ ਨੂੰ ਪ੍ਰਕਾਸ਼ ਦਿੰਦਾ ਹੈ ਆਪਣੇ ਆਪ ਦੇ ਵਿੱਚ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਬਲ ਰਿਹਾ ਹੈ। ਫਿੱਕੇ ਪੈ ਜਾਂਦੇ ਨੇ ਹੌਲੀ ਹੌਲੀ ਤਾਰੇ ਜਿਹਦੇ, ਜਦੋਂ ਆਪਾਂ ਦੇਖਦੇ ਹਾਂ ਕਈ ਵਾਰੀ ਤਾਰਾ ਟੁੱਟਦਾ ਹੈ ਜਾਂ ਉਹ ਲੋਪ ਹੋ ਜਾਂਦਾ ਹੈ ਹੌਲੀ ਹੌਲੀ, ਅਤੇ ਉਹ ਇਹੀ ਕਾਰਨ ਬਣਦੇ ਨੇ ਜਦੋਂ ਜ਼ਿੰਦਗੀ ਆਪਣੀ ਸਮਾਪਤ ਕਰ ਲੈਂਦੇ ਹੈ। ਉਹਨਾਂ ਵਿਚਲੀ ਨਿਊਕਲੀ ਸੰਯੋਜਨ ਦੀ ਭੱਠੀ ਬੰਦ ਪੈਣ ਲੱਗ ਪੈਂਦੀ ਹੈ ਅਤੇ ਬੁੱਝਣ ਲੱਗਦੇ ਨੇ ਅਤੇ ਮਰ ਜਾਂਦੇ ਨੇ, ਆਪਣੇ ਪਿੱਛੇ ਛੱਡ ਜਾਂਦੇ ਨੇ ਲਾਲ ਦਾਨਵ ਤਾਰੇ, ਚਿੱਟੇ ਬੋਣੇ ਤਾਰੇ, ਨਿਊਟਰਨ ਤਾਰੇ ਜਾਂ ਫਿਰ ਬਲੈਕ ਹੋਲ ਨੂੰ, ਜਾਂ ਇਉਂ ਕਹਿ ਲਿਓ ਕਿ ਕਹਿ ਲਿਆ ਜਾਵੇ ਕਿ ਉਹ ਆਪਣੇ ਜੀਵਨ ਚੱਕਰ ਦਾ ਇੱਕ ਪੜਾਅ ਮੁਕਾ ਕੇ ਅਗਲੇ ਪੜਾਅ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹੈ। ਹਾਲਾਂਕਿ ਸਾਨੂੰ ਆਕਾਸ਼ ਗੰਗਾਵਾਂ ਨੂੰ ਦੇਖਣ ਦੇ ਉੱਤੇ ਮੁੱਖ ਤੌਰ ਦੇ ਉੱਤੇ ਤਾਰੇ ਹੀ ਨਜ਼ਰ ਆਉਂਦੇ ਨੇ, ਪਰ ਅਸਲ ਦੇ ਵਿੱਚ ਤਾਰੇ ਇੱਕ ਗਲੈਕਸੀ ਦੇ ਕੁੱਲ ਪੁੰਜ ਦਾ ਜਿਹੜਾ ਮਹਿਜ ਛੋਟਾ ਜਿਹਾ ਹੀ ਹਿੱਸਾ ਹੁੰਦੇ ਨੇ। ਤਾਰੇ ਗੈਸ ਦੇ ਬਣੇ ਨੇ ਪਰ ਤਾਰਿਆਂ ਵਿਚਕਾਰਲੇ ਅੰਤਰ ਤਾਰਾ ਮਾਧਿਅਮ ਇੰਟਰ ਸਟੈਲਰ ਸਪੇਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਗੈਸ ਵੀ ਮੌਜੂਦ ਹੁੰਦੀ ਹੈ। ਛੋਟੀਆਂ ਆਕਾਸ਼ ਗੰਗਾਵਾਂ ਦੇ ਵਿੱਚ ਤਾਂ ਤਾਰਿਆਂ ਵਿਚਲੀ ਗੈਸ ਜਿੰਨੀ ਜਿਹੜੀ ਹੈ ਅੰਤਰ ਤਾਰਾ ਗੈਸ ਵੀ ਹੋ ਸਕਦੀ ਹੈ, ਜਦੋਂ ਕਿ ਆਕਾਸ਼ ਗੰਗਾਵਾਂ ਦੇ ਆਕਾਰ ਵਧਣ ਦੇ ਨਾਲ ਅੰਤਰ ਤਾਰਾ ਗੈਸ ਦਾ ਅਨੁਪਾਤ ਜਿਹੜਾ ਵੱਧਦਾ ਜਾਂਦਾ ਹੈ। ਅੰਤਰ ਤਾਰਾ ਜਿਹੜਾ ਹੈ ਆਪਣਾ ਕਹਿ ਲਓ ਇਹਦੇ ਵਿੱਚ ਖਲਾਅ ਨੂੰ ਵੱਖੋ ਵੱਖ ਖੇਤਰਾਂ ਦੇ ਵਿੱਚ ਵੰਡਿਆ ਗਿਆ। ਕੁਝ ਖੇਤਰ ਲੱਖਾਂ ਡਿਗਰੀ ਦੇ ਤਾਪਮਾਨ ਦੇ ਨਾਲ ਫੈਲਣ ਵਾਲੇ ਅਤੇ ਬਹੁਤ ਜ਼ਿਆਦਾ ਗਰਮ ਹੁੰਦੇ ਨੇ। ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਆਇਨੀਕ੍ਰਿਤ ਗੈਸ ਹੁੰਦੀ ਹੈ, ਅਤੇ ਮਤਲਬ ਕਿ ਉਹ ਉੱਚ ਤਾਪਮਾਨ ਦੇ ਕਾਰਨ ਜ਼ਿਆਦਾਤਰ ਪਰਮਾਣੂਆਂ ਦੇ ਇਲੈਕਟ੍ਰੋਨ ਆਪਣੇ ਆਰਬਿਟਾਂ ਨੂੰ ਜਿਹੜਾ ਛੱਡ ਜਾਂਦੇ ਨੇ। ਹੋਰ ਖੇਤਰ ਬਹੁਤ ਗਾੜੇ ਅਤੇ ਮੁਕਾਬਲਤਨ ਠੰਡੇ ਹੁੰਦੇ ਨੇ, ਲਗਭਗ 10,000 ਕੈਲਵਿਨ ਦੇ ਆਸ ਪਾਸ। ਗੈਸ ਜਿੰਨੀ ਗਰਮ ਹੁੰਦੀ ਹੈ ਦਬਾਅ ਓਨਾ ਹੀ ਵੱਧਦਾ ਜਾਂਦਾ ਹੈ, ਜਿਸ ਦੇ ਨਾਲ ਗੈਸ ਫੈਲ ਜਾਂਦੀ ਹੈ ਅਤੇ ਪਤਲੀ ਹੋ ਜਾਂਦੀ ਹੈ, ਅਤੇ ਬਿਲਕੁਲ ਉਵੇਂ ਜਿਵੇਂ ਹਵਾ ਗਰਮ ਹੋਣ ਦੇ ਉੱਤੇ ਗੁਬਾਰੇ ਦਾ ਆਕਾਰ ਵੱਧ ਜਾਂਦਾ ਹੈ। ਇਸ ਦੇ ਉਲਟ ਜੇ ਗੈਸ ਕਾਫ਼ੀ ਠਰ ਜਾਵੇ ਜਾਣੀ ਠੰਡੇਪਣ ਦੇ ਵਿੱਚ ਚਲੇ ਜਾਵੇ ਲਗਭਗ 100 ਕੈਲਵਿਨ ਜਾਂ 170 ਡਿਗਰੀ ਸੈਲਸੀਅਸ ਤੱਕ, ਅਤੇ ਬਹੁਤ ਗਾੜੇ ਅਤੇ ਠੰਡੇ ਜੱਖ ਅਨਵੀ ਬੱਦਲ ਬਣ ਜਾਂਦੇ ਨੇ। ਅਜਿਹੀਆਂ ਹਨੇਰ ਘੁੱਪ ਗਾੜੀਆਂ ਅਤੇ ਠੰਡੀਆਂ ਝੱਖ ਨੁੱਕਰਾਂ ਵੀ ਨਵੇਂ ਤਾਰਿਆਂ ਦੀ ਜਨਮ ਭੂਮੀ ਬਣਦੀਆਂ ਨੇ। ਬਿੱਗ ਬੈਂਗ ਧਮਾਕੇ ਦੇ ਦੌਰਾਨ ਜਦੋਂ ਇਹ ਦੁਨੀਆਂ ਬਣਦੀ ਹੈ ਸਿਰਫ ਹਾਈਡਰੋਜਨ ਅਤੇ ਹੀਲੀਅਮ ਦੇ ਪਰਮਾਣੂ ਸਿਰਜਤ ਹੋਏ ਸਨ, ਪਰ ਜਦੋਂ ਤਾਰੇ ਆਪਣਾ ਸਾਰਾ ਬਾਲਣ ਬਾਲ ਬਹਿੰਦੇ ਨੇ ਤਾਂ ਬੁੱਝ ਜਾਂਦੇ ਨੇ, ਤਾਂ ਉਹ ਆਪਣੀ ਗੈਸ ਦਾ ਕੁਝ ਹਿੱਸਾ ਅੰਤਰ ਤਾਰਾ ਖਲਾਅ ਦੇ ਵਿੱਚ ਵਾਪਸ ਸੁੱਟ ਦਿੰਦੇ ਨੇ। ਸਿਰਫ ਹੁਣ ਕਿਤੇ ਜਾ ਕੇ ਹੀ ਵੱਧ ਪਰਮਾਣਵੀ ਪੁੰਜ ਵਾਲੇ ਭਾਰੀ ਤੱਤਾਂ ਦੀ ਸਿਰਜਣਾ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਧੂੜ ਆਖਦੇ ਹਾਂ, ਅਤੇ ਹੁਣ ਤੱਕ ਅੰਦਾਜ਼ਨ ਕੁੱਲ ਗੈਸ ਪੁੰਜ ਦਾ ਲਗਭਗ 2% ਪੁੰਜ ਹੀ ਜਿਹੜਾ ਧਾਤਾਂ ਦੇ ਵਿੱਚ ਬਦਲ ਸਕਿਆ। ਇਸ ਤਰ੍ਹਾਂ ਨਿਰਮਿਤ ਹੋਏ ਧਾਤੂਆਂ ਦੇ ਵਿੱਚੋਂ ਲਗਭਗ 1/3 ਧਾਤਾਂ ਬ੍ਰਹਿਮੰਡੀ ਧੂੜ ਦੇ ਰੂਪ ਦੇ ਵਿੱਚ ਜਾਂ ਫਿਰ ਪਰਮਾਣੂ ਇੱਕ ਦੂਜੇ ਨਾਲ ਚਿੰਬੜ ਕੇ ਕੰਕਰ, ਪੱਥਰਾਂ, ਉਲਕਾ ਪਿੰਡ ਆਦਿ ਜਿਹੜੇ ਰੂਪ ਦੇ ਵਿੱਚ ਭੌਂਦੇ ਜਿਹੜੇ ਨੇ ਰਹਿੰਦੇ ਨੇ। ਜੀ ਦੋਸਤੋ, ਸੀ ਇਹ ਜੀ ਅੱਜ ਦਾ ਵਿਚਾਰ, ਅਤੇ ਅਗਲੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਕਿ ਕੁਝ ਹਾਲਾਤ ਨੇ, ਅਤੇ ਫਿਰ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ ਜਿਹੜੀਆਂ ਲਈਆਂ ਜਾਣਗੀਆਂ। ਸਟੂਡੀਓ ਦਾ ਨੰਬਰ +358 449 7619 ਹੈ, ਅਤੇ ਆਪਣੇ ਨਾਲ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ UAE ਤੋਂ ਲਿਖਦੇ ਨੇ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਇੰਡੀਆ ਤੋਂ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਕਹਿੰਦੇ ਆ, ਅਤੇ ਗੁਲਾਬ ਦੇ ਫੁੱਲ ਭੇਜੇ ਹੈ, ਅਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਜਿਹੜੀ ਨੇ ਭੇਜ ਰਹੇ ਨੇ ਜੀ। ਸ਼ੁਕਰੀਆ ਜੀ, ਜੀਆਂ ਨੂੰ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਅਤੇ ਲਓ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਦੇਸ਼ ਦੇ ਦੀਆਂ ਖਬਰਾਂ ਨੇ, ਅਤੇ ਉਹਨਾਂ ਦਾ ਕੀ ਹਾਲਾਤ ਨੇ, ਅਤੇ ਪੰਜਾਬ ਬੰਦ ਦੇ ਵਿੱਚ ਕੀ ਕੁਝ ਜਿਹੜਾ ਚੱਲਿਆ ਉਹਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਜਿਹੜੀ ਕਰਦੇ ਹਾਂ। ਕਹਿੰਦੇ ਨੇ ਕਿ ਹੋ ਗਏ ਨੇ ਖੁਲਾਸੇ, ਰੋਲਾ ਹੈ ਚਾਰੇ ਪਾਸੇ, ਨਿਕਲਿਆ ਜਨਾਜ਼ਾ, ਝੋਟਾ ਕਤਲਕਾਂਡ ਜਿਹੜਾ, ਇਨਸਾਫ਼ ਕਦੋਂ ਮਿਲੇਗਾ? ਇਹ ਸਾਰੇ ਬਹੁਤ ਸਾਰੇ ਸਵਾਲ ਜਿਹੜੇ ਨੇ ਮੂੰਹ ਅੱਡੀ ਖੜ੍ਹੇ ਨਜ਼ਰ ਆਉਂਦੇ ਨੇ, ਜਿਹਦੇ

ਸਰਕਾਰ ਦੀ ਜਿਹੜੀ ਹੈ ਜਵਾਬਦੇਹੀ ਹੈ ਉਹ ਸਮੇਂ ਤੱਕ। ਅੱਜ ਦੀ ਚਰਚਾ ਤੁਹਾਨੂੰ ਸੋਚਣ ਦੇ ਲਈ ਵੀ ਮਜਬੂਰ ਕਰੇਗੀ ਅਤੇ ਜੋ ਖਬਰਾਂ ਨੇ ਉਹਨਾਂ ਦੇ ਵਿੱਚ ਵੀ ਝਾਤ ਮਾਰਾਂਗੇ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ CBI ਜਾਂਚ, ਫਾਈਲਾਂ ਜਿਹੜੀਆਂ ਨੇ ਘੋਖਣ ਲੱਗ ਗਏ ਨੇ ਅਤੇ ਮੁੱਖ ਮੰਤਰੀ ਦੇ ਫਰਾਂਸ ਦੌਰੇ ਦਾ ਵਿਵਾਦ, ਕਾਲਰ ਨੇ ਡਿਸਪਲੇ ਜਿਹੜੀ ਹੈ ਉਹਦੇ ਨਵੇਂ ਨਿਯਮ ਭਾਰਤ ਦੇ ਵਿੱਚ ਲਾਗੂ ਹੋਣ ਜਾ ਰਹੇ ਨੇ, ਰਾਖਵੇਂਕਰਨ ਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਤੇ ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੀ ਹੋਣਗੀਆਂ ਚਰਚਾਵਾਂ, ਕੈਨੇਡਾ ਦੇ ਵਿੱਚ SFJ ਜਿਹੜੀ ਹੈ ਉਹਦੇ ਐਲਾਨੇ ਰੈਫਰੈਂਡਮ ਦਾ ਮੁੱਦਾ, UK ਸਟੱਡੀ ਵੀਜ਼ਾ ਨਿਯਮ ਜਿਹੜੇ ਨੇ ਸਖ਼ਤ, ਅਮੈਰੀਕਾ ਦੇ ਵਿੱਚ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਵਿੱਚ ਗ੍ਰਿਫਤਾਰੀ ਅਤੇ ਆਸਟ੍ਰੇਲੀਆ ਦੇ ਜਲਵਾਯੂ ਪ੍ਰਦਰਸ਼ਨ ਜਿਹੜੀਆਂ ਨੇ ਕੋਲੇ ਦੀਆਂ ਖਾਨਾਂ ਦੇ ਖਿਲਾਫ, ਅਲਬਾਨੀਆ ਦੇ ਵਿੱਚ ਸਰਕਾਰ ਦੇ ਵਿਰੁੱਧ ਅੰਦੋਲਨ ਅਤੇ ਮੱਧ ਪੂਰਬ ਦੇ ਵੱਧਦੇ ਤਣਾਅ ਤੱਕ ਦਾ ਮਾਹੌਲ। ਇਹਨਾਂ ਸਾਰੇ ਸਵਾਲਾਂ ਨੂੰ ਜਿਹੜਾ ਪਛਾਣਦੇ ਹਾਂ ਅਤੇ ਤੁਹਾਡੇ ਜਜ਼ਬਾਤਾਂ ਦੀ ਵੀ ਕਦਰ ਕਰਾਂਗੇ ਅਤੇ ਸਵਾਲ ਸਿੱਧੇ ਗੱਲ ਬੇਬਾਕ ਅਤੇ ਫੈਸਲਾ ਤੁਹਾਡੀ ਸੋਚ ਦਾ ਹੋਏਗਾ। ਤੁਹਾਡੇ ਮੁਤਾਬਕ ਕੀ ਨਸ਼ਾ ਅਤੇ ਕਾਨੂੰਨ ਵਿਵਸਥਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਬਣਨਗੇ? ਕੀ ਅਜਿਹੇ ਮਾਮਲਿਆਂ ਦੇ ਵਿੱਚ ਨਿਰਪੱਖ ਜਾਂਚ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ? ਆਪਣੀ ਰਾਏ ਟਿੱਪਣੀਆਂ ਦੇ ਵਿੱਚ ਜ਼ਰੂਰ ਲਿਖੋ, ਵੀਡੀਓ ਨੂੰ ਆਪਣੇ ਦੋਸਤਾਂ ਅਤੇ ਪਰਿਵਾਰਾਂ ਤੱਕ ਜ਼ਰੂਰ ਸਾਂਝਾ ਕਰੋ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਲੋਕਤੰਤਰੀ ਚਰਚਾ ਨੂੰ ਜਿਹੜਾ ਅੱਗੇ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਵੀ ਪਾਵੋ। ਲਓ ਦੋਸਤੋ, ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਜੋ ਮੈਂ ਅੱਜ ਸੋਚ ਰਿਹਾ ਸੀ, ਜੋ ਹਾਲਾਤ ਨੇ ਕਿ ਜੋ ਕੁਝ ਵਾਪਰ ਰਿਹਾ, ਇਹ ਸਾਰੇ ਘਟਨਾਕ੍ਰਮ ਪਿੱਛੇ ਪੀੜਤ ਵੱਲੋਂ ਪੁਲਿਸ 'ਤੇ ਹੀ ਜਿਹੜੀ ਉਂਗਲੀ ਚੱਕੀ ਜਾ ਰਹੀ ਹੈ ਅਤੇ ਪਰ ਜਿਹੜੇ ਪੁਲਿਸ ਵਾਲੇ ਹੀ ਜਿਹੜੇ ਨੇ ਉਹਨਾਂ ਨੂੰ ਮਨਾਉਣ ਦੇ ਉੱਤੇ ਲੱਗੇ ਹੋਏ ਨੇ। DC ਜਾਂ ਮੁੱਖ ਮੰਤਰੀ ਜਾਂ ਕੌਮ ਜਿਹੜੇ ਨੇ ਹੋਰ ਮਨਿਸਟਰੀਆਂ ਨੇ ਉਹ ਜਿਹੜੀਆਂ ਕਿੱਥੇ ਨੇ? ਕਿਉਂ ਨਹੀਂ ਉਹ ਜਿਹੜਾ ਇਸ ਮੁੱਦੇ ਦੇ ਵਿੱਚ ਜਿਹੜੇ ਨੇ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ ਅਤੇ ਸਭ ਧਿਰਾਂ ਜਿਹੜੀਆਂ ਨੇ ਚੁੱਪ ਕਿਉਂ ਨੇ? ਅਤੇ ਦੂਸਰੇ ਪਾਸੇ ਜਿਹੜਾ ਮਾਨਸਾ ਦੇ ਦੁਕਾਨਦਾਰਾਂ ਨੇ ਅਪੀਲ ਕੀਤੀ ਅੱਜ ਐਕਸ਼ਨ ਕਮੇਟੀ ਨੂੰ ਕਿ ਭਾਈ 3 ਦਿਨ ਤੁਹਾਡਾ ਸਾਥ ਦਿੱਤਾ ਹੈ ਅਤੇ ਅਸੀਂ ਹਰ ਵੇਲੇ ਤੁਹਾਡੇ ਨਾਲ ਹਾਂ, ਜੋ ਵੀ ਵਾਪਰਿਆ ਬਹੁਤ ਮੰਦਭਾਗਾ ਵਾਪਰਿਆ, ਪਰ ਜਿਹੜੇ ਕਹਿ ਲਓ ਕਿ ਤਿਉਹਾਰਾਂ ਦੇ ਦਿਨ ਨੇ ਅਤੇ ਉਸ ਕਰਕੇ ਸਾਨੂੰ ਦੁਕਾਨਾਂ ਜਿਹੜੀਆਂ ਨੇ ਜਾਂ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜਿਹੜੇ ਨੇ ਪਰਵਿੰਦਰ ਦੇ ਪਰਿਵਾਰ ਨੇ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਨੇ ਇਹ ਜਿਹੜਾ ਜ਼ਰੂਰ ਐਲਾਨ ਕਰ ਦਿੱਤਾ ਕਿ ਭਾਈ ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹੋ ਅਤੇ ਅੱਜ ਧੰਨਵਾਦ ਵੀ ਕੀਤਾ ਹੈ ਪੂਰੇ ਪੰਜਾਬ ਬੰਦ ਕਰਨ ਦਾ। ਅਤੇ ਪੰਜਾਬ ਬੰਦ ਦੇ ਦੌਰਾਨ ਅੱਜ ਵੀ ਪੁਲਿਸ ਦਾ ਵਰਤਾਰਾ ਜਿਹੜਾ ਉਹ ਬਹੁਤ ਵੱਡੇ ਸਵਾਲ ਖੜ੍ਹੇ ਕਰ ਰਿਹਾ, ਕਿਵੇਂ ਸੜਕਾਂ ਦੇ ਉੱਤੇ ਬੈਠੇ ਕਿਸਾਨ ਜਥੇਬੰਦੀਆਂ, ਆਮ ਲੋਕ ਜਾਂ ਹੋਰ ਸੰਸਥਾਵਾਂ ਦੇ ਲੋਕ ਚੁੱਕ ਚੁੱਕ ਆਟੋਆਂ ਦੇ ਵਿੱਚ ਪਾਏ ਗਏ, ਦੂਸਰੇ ਪਾਸੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਬਿਠਾਏ ਗਏ ਅਤੇ ਉਹ ਸਾਰਾ ਸਿਲਸਿਲਾ ਵੀ ਚੱਲਿਆ ਕਿ ਪੁਲਿਸ ਅਜੇ ਵੀ ਜਾਂ ਸਰਕਾਰਾਂ ਜਿਹੜੀਆਂ ਅਜੇ ਵੀ ਇਹ ਸਮਝ ਨਹੀਂ ਸਕੀਆਂ ਕਿ ਜੇ ਲੋਕ ਆਪ ਮੁਹਾਰੀ ਮੁਹਿੰਮ ਕੋਈ ਚਲਾਉਂਦੇ ਹੈ, ਖੁੱਲ੍ਹ ਕੇ ਜਿਹੜਾ ਆਪਣਾ ਇਜ਼ਹਾਰ ਕਰਦੇ ਹੈ ਖਿਆਲਾਂ ਦਾ, ਅਤੇ ਉਹਨਾਂ ਦੇ ਉੱਤੇ ਵੀ ਪਾਬੰਦੀ ਜਿਹੜੀ ਹੈ ਲਾਈ ਜਾ ਰਹੀ ਹੈ। ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਅੱਜ ਵੀ ਸ਼ਾਸਨ ਅਤੇ ਪ੍ਰਸ਼ਾਸਨ ਦੇ ਸਾਹਮਣੇ ਜਿਹੜੇ ਖੜ੍ਹੇ ਨੇ, ਜੋ ਅੱਜ ਨਜ਼ਰ ਆਏ ਨੇ ਹਾਲਾਤ। ਦੂਸਰੇ ਪਾਸੇ ਚੱਕ ਲਓ ਦੀ ਰਾਜਨੀਤੀ ਭਾਰੂ ਹੋ ਰਹੀ ਹੈ ਅਤੇ ਲੋਕਾਂ ਦੀ ਜਿਹੜੀ ਹੈ ਪਹਿਲੀ ਪਸੰਦ ਖਿੱਚ ਤੋਂ ਬਣ ਗਈ ਹੈ। ਪ੍ਰਗਟ ਸਿੰਘ ਦੇ ਬਿਆਨ ਦੇ ਮਗਰੋਂ ਲਾਇਆ ਜਾਂ ਜੋ ਵੀ ਵਾਪਰਿਆ ਉਹਦੇ ਪਿੱਛੇ, ਜੋ ਪ੍ਰਗਟ ਸਿੰਘ ਉਹਨਾਂ ਨੇ ਆਪਣਾ ਸੋਚ ਸਮਝ ਕੇ ਇਜ਼ਹਾਰ ਕੀਤਾ ਸੀ ਪਰ ਉਹਦਾ ਵਿਰੋਧ ਹੋ ਗਿਆ, ਪਰ ਉਹ ਸਾਰੀ ਸਥਿਤੀ ਨੂੰ ਦੇਖ ਕੇ ਪਛਾਣ ਕੇ ਕਿ ਲੱਗਦਾ ਨਹੀਂ ਹੈ ਕਿ ਲੋਕਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਕਿ ਲੋਕ ਕੀ ਚਾਹੁੰਦੇ ਨੇ। ਚੱਕ ਲਓ ਜਾਂ ਫਿਰ ਖਿੱਚ ਧੂ ਦੀ ਰਾਜਨੀਤੀ ਪਸੰਦ ਕਰਦੇ ਹੈ। ਅਤੇ ਅੱਜ ਦੀਆਂ ਪੰਜਾਬ ਦੀਆਂ ਜਿਹੜੀਆਂ ਖਬਰਾਂ ਨੇ, ਜਿਸ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਦੇ ਵਜੋਂ ਪੰਜਾਬ ਬੰਦ ਨੂੰ ਹੁੰਗਾਰਾ ਮਿਲਿਆ ਅਤੇ ਮਾਨਸਾ ਲਗਾਤਾਰ 3ਜੇ ਦਿਨ ਵੀ ਬੰਦ ਰਿਹਾ। ਪੰਜਾਬ ਬੰਦ ਦੇ ਦੌਰਾਨ ਜਲੰਧਰ ਦੇ ਵਿੱਚ ਕਿਸਾਨ ਆਗੂ ਕਥਿਤ ਤੌਰ ਦੇ ਵਿੱਚ ਹਿਰਾਸਤ 'ਚ ਵੀ ਲਏ ਗਏ ਨੇ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵਾਪਰਿਆ। ਪਰਵਿੰਦਰ ਝੋਟਾ ਕਤਲ ਕਾਂਡ ਦੇ ਉੱਤੇ ਦਿੱਤੇ ਬਿਆਨ ਦੇ ਲਈ ਬਠਿੰਡਾ ਰੇਂਜ ਦੇ DIG ਉਹਨਾਂ ਨੇ ਮਾਫ਼ੀ ਵੀ ਮੰਗੀ ਹੈ। ਬਠਿੰਡਾ ਰੇਂਜ ਦੇ DIG ਜਿਹੜੇ ਨੇ ਹਰਜੀਤ ਸਿੰਘ ਉਹਨਾਂ ਨੇ ਮ੍ਰਿਤਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਲਈ ਇਨਸਾਫ਼ ਦੀ ਮੰਗ ਕਰ ਰਿਐਕਸ਼ਨ ਕਮੇਟੀ ਤੋਂ ਉਸ ਸਮੇਂ ਮਾਫ਼ੀ ਮੰਗ ਲਈ
ਜਦੋਂ ਕਮੇਟੀ ਦੇ ਮੈਂਬਰਾਂ ਨੇ

0: ਕਤਲ ਨੂੰ ਪੁਰਾਣੀ ਨਿੱਜੀ ਰੰਜਿਸ਼ ਦੇ ਨਾਲ ਜੋੜਨ ਵਾਲੀ ਉਹਨਾਂ ਦੀ ਟਿੱਪਣੀ ਦੇ ਉੱਤੇ ਇਤਰਾਜ਼ ਜਤਾਇਆ ਤੇ ਪਰਵਿੰਦਰ ਸਿੰਘ ਤੇ ਗੋਲੀ ਚਲਾਉਣ ਵਾਲੇ ਅਸ਼ਵਨੀ ਦੀ ਪਤਨੀ ਸਮੇਤ ਤਿੰਨ ਜਿਹੜੇ ਉਹਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਹੋ ਗਿਆ, ਨਾਮਜ਼ਦ ਕੀਤੇ ਹੈ। ਮਾਨਸਾ ਪੁਲਿਸ ਨੇ ਮੁੱਖ ਮੁਲਜ਼ਮ ਮੈਡੀਕਲ ਜਿਹੜੇ ਦੁਕਾਨਦਾਰ ਦਾ ਅਸ਼ਵਨੀ ਕੁਮਾਰ ਸਮੇਤ ਉਸਦੀ ਪਤਨੀ ਨੀਲਮ ਰਾਣੀ ਨੂੰ ਵੀ ਨਾਮਜ਼ਦ ਕੀਤਾ ਇਹਦੇ ਵਿੱਚ, ਕਿਉਂਕਿ ਉਹ ਦੁਕਾਨ ਜਿਹੜੀ ਸੀ ਜਾਂ ਮੈਡੀਕਲ ਸਟੋਰ ਦਾ ਲਾਇਸੈਂਸ ਹੈ ਉਹਦੀ ਪਤਨੀ ਦੇ ਨਾਂ ਦੇ ਉੱਤੇ ਹੈ। ਅਤੇ ਇਸ ਤੋਂ ਇਲਾਵਾ ਲਾਡੀ ਬਰਨਾਲਾ ਅਤੇ ਵਿਪਨ ਗਰਗ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ। ਸੋਗ ਅਤੇ ਤਣਾਅਪੂਰਨ ਮਾਹੌਲ ਕਾਰਨ ਮਾਨਸਾ ਦੇ ਵਿੱਚ ਜਿਹੜਾ ਹੁਣ ਦੁਸਹਿਰਾ ਨਹੀਂ ਮਨਾਇਆ ਜਾਵੇਗਾ ਇਹ ਵੀ ਫੈਸਲਾ ਲਿਆ ਗਿਆ। ਅਤੇ ਮੁੱਖ ਮੰਤਰੀ ਦੇ ਫਰਾਂਸ ਦੌਰੇ ਨੂੰ ਮਨਜ਼ੂਰੀ ਨਾ ਮਿਲਣ 'ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦਾ ਰੁੱਖ ਕਰ ਲਿਆ ਅਤੇ ਮਾਮਲੇ ਜਿਹੜੇ ਨੇ ਪੰਜਾਬ ਦੇ ਵਿੱਚ ਭਖੇ ਪਏ ਨੇ। ਕਦੇ ਉਹ ਬੈਲਜੀਅਮ ਜਾਣਾ ਚਾਹੁੰਦੇ ਹੈ ਅਤੇ ਕਦੇ ਫਰਾਂਸ ਜਾਣਾ ਚਾਹੁੰਦੇ ਹੈ, ਅਤੇ ਫਰਾਂਸ ਦੇ ਵਿੱਚ ਤਾਂ ਪਹਿਲਾਂ ਹੀ ਮਾਹੌਲ ਕਾਫੀ ਜਿਹੜਾ ਸੰਜੀਦਾ ਬਣਿਆ ਹੋਇਆ, ਉੱਥੇ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਉੱਥੇ ਮੁਜ਼ਾਹਰੇ ਕਰ ਰਹੇ ਆ ਪਿਛਲੇ 4 ਹਫ਼ਤਿਆਂ ਤੋਂ, ਅਤੇ ਮਾਨ ਸਾਹਿਬ ਨੇ ਪਤਾ ਨਹੀਂ ਉੱਥੇ ਕੀ ਲੈਣ ਜਾਣਾ ਹੈ ਜੀ। ਅਤੇ ਮੁੱਖ ਮੰਤਰੀ ਤੋਂ ਇਲਾਵਾ ਸੂਬੇ ਦੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਫਰਾਂਸ ਜਾਣਾ ਸੀਗਾ, ਪਰ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫ਼ਦ ਦੇ ਫਰਾਂਸ ਦੌਰੇ ਨੂੰ ਬਿਨਾਂ ਕਾਰਨ ਦੱਸੇ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਜਿਹੜਾ ਕਰ ਰਹੀ ਹੈ। ਅਤੇ ਦੂਸਰੇ ਪਾਸੇ ਵਿਸਥਾਰ ਦੇ ਵਿੱਚ ਖ਼ਬਰਾਂ ਦੀ ਗੱਲ ਕਰਦੇ ਹਾਂ। ਖਾਸਕਰ ਜਿਹੜਾ ਫੋਨ ਆਪਾਂ ਮੋਬਾਈਲ ਯੂਜ਼ ਕਰਦੇ ਹਾਂ, ਭਾਰਤ ਦੇ ਵਿੱਚ ਇੱਕ ਨਵੀਂ ਚੀਜ਼ ਲਿਆਂਦੀ ਜਾ ਰਹੀ ਹੈ। ਚਲੋ ਸਾਡੇ ਮੁਲਕਾਂ 'ਚ ਤਾਂ ਇਹ ਤਾਂ ਪਹਿਲਾਂ ਦੀ ਚੱਲਦੀ ਹੈ। 1 ਨਵੰਬਰ ਤੋਂ ਫੋਨ ਦੇ ਉੱਤੇ ਕਾਲ ਕਰਨ ਵਾਲੇ ਦਾ ਨਾਂ ਦਿਖਾਉਣਾ ਲਾਜ਼ਮੀ ਹੋ ਜਾਵੇਗਾ। 2 ਨਵੰਬਰ 2026 ਤੋਂ ਕਾਲ ਕਰਨ ਵਾਲੇ ਦਾ ਨਾਂ ਦਿਖਾਉਣਾ ਲਾਜ਼ਮੀ ਹੋਵੇਗਾ। ਜਦੋਂ ਵੀ ਕਿਸੇ ਦੇ ਫੋਨ ਦੇ ਉੱਤੇ ਕਾਲ ਆਵੇਗੀ ਤਾਂ ਸਕਰੀਨ ਦੇ ਉੱਤੇ ਕਾਲ ਕਰਨ ਵਾਲੇ ਦਾ ਨੰਬਰ ਅਤੇ ਨਾਂ ਦੋਵੇਂ ਦਿਖਾਈ ਦੇਣਗੇ। ਜੇ ਕਾਲ ਕਰਨ ਵਾਲੇ ਦਾ ਨੰਬਰ ਫੋਨ ਦੇ ਵਿੱਚ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਜਿਹੜਾ ਹੈ ਸਕਰੀਨ ਦੇ ਉੱਤੇ ਦਿਖੇਗਾ। ਇਸ ਦੇ ਨਾਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ। ਦੂਰ ਸੰਚਾਰ ਵਿਭਾਗ ਨੇ ਸਾਰੀਆਂ ਦੂਰ ਸੰਚਾਰ ਕੰਪਨੀਆਂ ਨੂੰ 1 ਨਵੰਬਰ ਤੋਂ ਇਹ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਸੇਵਾ ਨੂੰ ਕਾਲਿੰਗ ਨੇਮ ਜਿਹੜਾ ਪ੍ਰੈਜੈਂਟੇਸ਼ਨ ਜਿਹੜੀ ਹੈ ਦੱਸਿਆ ਜਾ ਰਿਹਾ ਹੈ, ਕਾਲਿੰਗ ਦਾ ਜਾਣੀ ਕਿ ਸ਼ੋਅ ਕਰਨਾ, CNAP ਕਿਹਾ ਜਾਂਦਾ ਇਹਨੂੰ ਅਸਲ ਦੇ ਵਿੱਚ। ਵਰਤੋਂਕਾਰਾਂ ਨੂੰ ਇਸ ਨੂੰ ਵੱਖਰੇ ਤੌਰ ਦੇ ਉੱਤੇ ਚਾਲੂ ਕਰਵਾਉਣ ਦੀ ਲੋੜ ਨਹੀਂ ਪਵੇਗੀ। ਸੇਵ ਕੀਤੇ ਨੰਬਰ ਦਾ ਨਾਂ ਹੀ ਜਿਹੜਾ ਦਿਖਾਈ ਦੇਵੇਗਾ। ਜੇ ਕਾਲ ਕਰਨ ਵਾਲੇ ਦਾ ਨੰਬਰ ਪਹਿਲਾਂ ਹੀ ਤੁਹਾਡੇ ਫੋਨ ਦੀ ਸੰਪਰਕ ਸੂਚੀ ਦੇ ਵਿੱਚ ਸੇਵ ਹੈ ਤਾਂ ਸਕਰੀਨ ਦੇ ਉੱਤੇ ਉਹੀ ਨਾਮ ਜਿਹੜਾ ਦਿਖੇਗਾ, ਅਤੇ ਜੇ ਨੰਬਰ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਨਾਂ ਦਿਖੇਗਾ। ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ਜਿਹੜੀ ਹੈ ਉਹਦੇ ਉੱਤੇ ਕਾਲ ਕਰਨ ਵਾਲੇ ਦਾ ਨਾਂ ਦਿਖਾਉਣ ਦੀ ਬਜਾਏ ਇੰਟਰਨੈਸ਼ਨਲ ਕਾਲ ਲਿਖਿਆ ਆਵੇਗਾ। ਇਸ ਸੇਵਾ ਨੂੰ ਚਲਾਉਣ ਦੇ ਲਈ ਹਰੇਕ ਦੂਰ ਸੰਚਾਰ ਕੰਪਨੀ ਨੂੰ ਆਪਣੇ ਵਰਤੋਂਕਾਰਾਂ ਦੇ ਨਾਂ ਅਤੇ ਮੋਬਾਈਲ ਨੰਬਰਾਂ ਨੂੰ ਜੋੜਨ ਵਾਲਾ ਡਾਟਾਬੇਸ ਤਿਆਰ ਕਰਨਾ ਜਿਹੜਾ ਪਏਗਾ। ਕਾਲ ਆਉਣ ਦੇ ਉੱਤੇ ਕੰਪਨੀ ਇਸ ਡਾਟਾਬੇਸ ਦੇ ਵਿੱਚੋਂ ਨਾਂ ਲੈ ਕੇ ਫੋਨ ਦੀ ਸਕਰੀਨ ਦੇ ਉੱਤੇ ਦਿਖਾਏਗੀ। ਨਿੱਜਤਾ ਦੇ ਮਾਮਲੇ ਦੇ ਵਿੱਚ ਦੂਰ ਸੰਚਾਰ ਕੰਪਨੀਆਂ ਦਾ ਕਹਿਣਾ ਹੈ ਕਿ ਕਾਲ ਖਤਮ ਹੋਣ ਮਗਰੋਂ ਸਿਸਟਮ ਦੀ ਮੈਮੋਰੀ ਜਿਹੜੀ ਹੈ ਉਹਦੇ ਵਿੱਚੋਂ ਦਿਖਾਇਆ ਗਿਆ ਨਾਂ ਤੁਰੰਤ ਮਿਟਾ ਦਿੱਤਾ ਜਾਵੇਗਾ। ਜਿਨ੍ਹਾਂ ਵਰਤੋਂਕਾਰਾਂ ਨੇ ਆਪਣਾ ਨਾਂ ਲੁਕਾਉਣ ਦੇ ਲਈ CLIR ਸੇਵਾ ਦੇ ਲਈ ਉਹਦੀ ਲਈ ਹੋਈ ਹੈ ਉਹਨਾਂ ਦਾ ਨਾਂ ਸਕਰੀਨ ਦੇ ਉੱਤੇ ਨਹੀਂ ਦਿਖਾਇਆ ਜਾਵੇਗਾ। ਕਾਰੋਬਾਰਾਂ ਅਤੇ ਵੱਡੀ ਗਿਣਤੀ ਦੇ ਵਿੱਚ ਸਿਮ ਵਰਤਣ ਵਾਲੀਆਂ ਸੰਸਥਾਵਾਂ ਨੂੰ ਆਪਣਾ ਰਜਿਸਟਰਡ ਕਾਰੋਬਾਰੀ ਨਾਂ ਜਿਹੜਾ ਜਾਂ ਟ੍ਰੇਡਮਾਰਕ ਦਿਖਾਉਣ ਦਾ ਵਿਕਲਪ ਜਿਹੜਾ ਵੀ ਮਿਲੇਗਾ। ਇਸ ਦੇ ਲਈ ਉਹਨਾਂ ਨੂੰ ਟ੍ਰੇਡਮਾਰਕ ਰਜਿਸਟਰੀ ਜਾਂ ਫਿਰ GST ਪੋਰਟਲ ਦੇ ਉੱਤੇ ਦਰਜ ਨਾਂ ਦੀ ਪੁਸ਼ਟੀ ਕਰਵਾਉਣੀ ਅਤੇ ਲੋੜੀਂਦੇ ਦਸਤਾਵੇਜ਼ ਦੂਰ ਸੰਚਾਰ ਕੰਪਨੀ ਨੂੰ ਦੇਣੇ ਪੈਣਗੇ। ਫਿਲਹਾਲ ਇਹ ਨਿਯਮ 4G ਅਤੇ ਜਿਹੜਾ 4G ਹੈ ਅਤੇ 5G ਜਾਂ ਇਸ ਤੋਂ ਨਵੀਂ ਪੀੜ੍ਹੀ ਦੇ ਮੋਬਾਈਲ ਨੈਟਵਰਕਾਂ ਉੱਤੇ ਜਿਹੜਾ ਲਾਜ਼ਮੀ ਹੋਏਗਾ। 2G 3G ਅਤੇ ਲੈਂਡਲਾਈਨ ਨੈਟਵਰਕਾਂ ਉੱਤੇ ਇਸ ਨੂੰ ਜਿਹੜਾ ਲਾਗੂ ਕਰਨ ਦੇ ਬਾਰੇ ਸਰਕਾਰ ਵੱਖਰੇ ਤੌਰ ਦੇ ਉੱਤੇ ਵਿਚਾਰ ਜਿਹੜਾ ਕਰੇਗੀ। ਪੰਜਾਬ ਸਰਕਾਰ ਦੀਆਂ ਵੱਧਦੀਆਂ ਮੁਸ਼ਕਲਾਂ, CBI ਵੱਲੋਂ 15 ਮਾਮਲਿਆਂ ਦੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ। CBI ਨੇ 4 ਦਸੰਬਰ ਤੱਕ ਆਪਣੀ ਜਾਂਚ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਗੇ ਪੇਸ਼ ਕਰਨੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਵਿੱਚ ਤੈਨਾਤੀਆਂ ਅਨੁਕੂਲ ਨੀਤੀਆਂ ਅਤੇ ਟੈਂਡਰ ਵੰਡ ਦੀ ਲਈ ਰਿਸ਼ਵਤਖੋਰੀ ਕੈਸ਼ ਫਾਰ ਪੋਸਟਿੰਗ ਦੇ ਕਥਿਤ ਅਨਿਯਮਤਤਾਵਾਂ ਦੀ ਜਿਹੜੀ ਜਾਂਚ ਦੇ ਹਿੱਸੇ ਵਜੋਂ 15 ਮਾਮਲਿਆਂ ਦੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਦੀ ਜਾਂਚ ਸ਼ੁਰੂ ਕਰਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਵੀਰ ਸਿੰਘ ਘੁਮਾਨ ਸਮੇਤ 5 ਹੋਰਨਾਂ ਨਿਤਿਨ ਗੋਹਲ, ਜਿਤਿਨ ਗੋਹਲ, ਰੋਮੀ ਮਹਾਜਨ, ਬੀਰ ਦਵਿੰਦਰ ਤੇ ਆਰ ਐਸ ਨਾਗਰਾ ਨੂੰ ਬੀਤੇ ਹਫ਼ਤੇ ਸੀ ਬੀ ਆਈ ਦੇ ਵੱਲੋਂ ਦਰਜ ਕੀਤੇ ਗਏ ਕੇਸ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਅਤੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਘੁਮਾਨ ਅਤੇ ਜਿਤਿਨ ਗੋਹਲ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਫਾਈਲਾਂ ਵੀ ਸੀ ਬੀ ਆਈ ਦੇ ਵੱਲੋਂ ਮੰਗੀਆਂ ਗਈਆਂ ਨੇ, ਜਿੱਥੇ ਵੱਖ ਵੱਖ ਵਿਭਾਗਾਂ ਦੇ ਵੱਲੋਂ ਕੁਝ ਫਾਈਲਾਂ ਬੀਤੇ ਦਿਨ ਏਜੰਸੀ ਨੂੰ ਭੇਜੀਆਂ ਗਈਆਂ ਸਨ, ਉੱਥੇ ਹੀ ਹੋਰ ਫਾਈਲਾਂ ਅੱਜ ਭੇਜੀਆਂ ਗਈਆਂ ਨੇ ਅਤੇ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਬਾ ਸਰਕਾਰ ਵੱਲੋਂ ਇੱਥੇ ਸੈਕਟਰ 30A ਦੇ ਵਿੱਚ ਜਿਹੜੀ ਹੈ ਸੀ ਬੀ ਆਈ ਦੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਦਫ਼ਤਰ ਦੇ ਵਿੱਚ ਦਸਤਾਵੇਜ਼ ਲੈ ਕੇ ਜਾਣ ਦੇ ਲਈ ਨਿਯੁਕਤ ਕੀਤਾ ਗਿਆ। ਏਜੰਸੀ ਨੇ ਸੰਬੰਧਿਤ ਨੋਟ ਸ਼ੀਟਾਂ ਅਤੇ ਡਰਾਫਟਾਂ ਦੇ ਸਮੇਤ ਫਾਈਲਾਂ ਮੰਗੀਆਂ ਨੇ ਜੋ ਇਹ ਦਰਸਾਉਂਦੀਆਂ ਨੇ ਕਿ ਜਾਂਚ ਅਧੀਨ ਮਾਮਲਿਆਂ ਨਾਲ ਸੰਬੰਧਿਤ ਫੈਸਲਾ ਲੈਣ ਦੀ ਪ੍ਰਕਿਰਿਆ ਅਤੇ ਅਧਿਕਾਰਤ ਰਿਕਾਰਡ ਦੀ ਪੜਤਾਲ ਕੀਤੀ ਜਾਵੇਗੀ। ਦਸਤਾਵੇਜ਼ਾਂ ਦੀ ਮੰਗ ਕਰਨ ਵਾਲੇ ਸੰਚਾਰ ਪੱਤਰ ਜਿਹੜੇ ਨੇ ਜੋ ਟ੍ਰਿਬਿਊਨ ਸਮੂਹ ਦੇ ਕੋਲ ਉਪਲਬਧ ਨੇ ਦੇ ਅਨੁਸਾਰ ਰਿਕਾਰਡਾਂ ਦੇ ਵਿੱਚ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ 2024 ਦੇ ਲਈ ਸਹਾਇਕ ਟਾਊਨ ਪਲਾਨਰਜ਼ ਗ੍ਰੇਡ ਏ ਦੀ ਭਰਤੀ, ਜ਼ੀਰਕਪੁਰ ਦੇ ਏਅਰਪੋਰਟ ਰੋਡ ਦੇ ਉੱਤੇ ਸਥਿਤ ਪਿੰਡ ਛੱਤ ਵਿਖੇ ਮਾਲਵਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਵਿਕਸਿਤ ਕੀਤੇ ਜਾ ਰਹੇ ਐਸਕੋਨ ਪ੍ਰਾਈਮੇਰਾ ਗਰੁੱਪ ਹਾਊਸਿੰਗ ਪ੍ਰੋਜੈਕਟ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ OSD ਦੇ ਵਜੋਂ ਰਾਜਵੀਰ ਘੁਮਾਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਵਜੋਂ ਜਿਤਿਨ ਕੁਮਾਰ ਗੋਹਲ ਉਰਫ ਰਾਜਾ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਦਫ਼ਤਰੀ ਹੁਕਮਾਂ ਦੀਆਂ ਫਾਈਲਾਂ ਸ਼ਾਮਲ ਨੇ। CPI ਨੇ 2024 ਦੇ ਦੌਰਾਨ ਮਾਈਂਡ ਕੇਅਰ ਹਸਪਤਾਲ ਸਰਹਿੰਦ ਦੇ ਲਾਇਸੈਂਸਾਂ ਦੇ ਨਵੀਨੀਕਰਨ 2024-25 ਵੇਰਕਾ ਦੇ ਵੱਲੋਂ SAP ਯੂਜ਼ਰਸ ਲਾਇਸੈਂਸਾਂ ਦੀ ਖਰੀਦ TEQ CTY ਜਿਹੜਾ ਅਤੇ SAP ਦੇ ਨਾਲ ਸੰਬੰਧਿਤ ਲਾਇਸੈਂਸਿੰਗ ਜਿਹੜਾ ਸੌਦੇ ਅਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵੱਲੋਂ ਤਿਆਰ ਕੀਤੀ 2024 ਦੇ ਲਈ ਅਨਾਜ ਲੇਬਰ ਅਤੇ ਢੋਆ ਢੁਆਈ ਦੀਆਂ ਸੂਬਾਈ ਨੀਤੀਆਂ ਦਾ ਨਾਲ ਜਿਹੜਾ ਸੰਬੰਧਿਤ ਰਿਕਾਰਡ ਵੀ ਮੰਗੇ ਨੇ। ਏਜੰਸੀ ਵੱਲੋਂ ਮੰਗੀਆਂ ਗਈਆਂ ਹੋਰ ਫਾਈਲਾਂ ਦੇ ਵਿੱਚ 2023-24 ਅਤੇ 24-25 ਦੇ ਲਈ ਤਬਾਦਲਾ ਨੀਤੀਆਂ, ਨਿਊ ਖੰਨਾ ਸਿਟੀ ਐਕਸਟੈਂਸ਼ਨ ਨਾਲ ਜਿਹੜਾ ਸੰਬੰਧਿਤ PSPL ਦੇ ਕੰਮ ਦੇ ਸੰਬੰਧ ਦੇ ਵਿੱਚ ਹਾਈਟੈਕ ਡਿਵੈਲਪਰਜ਼ ਐਂਡ ਬਿਲਡਰਜ਼ RKM ਹਾਊਸਿੰਗ ਲਿਮਟਿਡ ਅਤੇ ਗਮਾਂਡਾ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ ਨੂੰ ਜਿਹੜਾ ਸੀ 2025-26 ਦੇ ਲਈ ਦਿੱਤੀ ਗਈ ਪ੍ਰਦੂਸ਼ਣ ਮੁਕਤ ਪ੍ਰਵਾਨਗੀ ਸ਼ਾਮਲ ਹੈ। ਇਸ ਸੂਚੀ ਦੇ ਵਿੱਚ ਮੁੜ ਵਸੇਵਾ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਨਾਲ ਸੰਬੰਧਿਤ ਫਾਈਲਾਂ ਦੇ ਨਾਲ ਨਾਲ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਆਲੂਵਾਲੀਆ ਅਤੇ ਮਾਨਸਾ ਤੋਂ ਆਪ ਆਗੂ ਜਿਹੜੇ ਨੇ ਜਸਪਿੰਦਰ ਚਹਿਲ ਸਮੇਤ 9 ਵਿਅਕਤੀਆਂ ਦੇ ਵੱਲੋਂ ਅਸਲਾ ਲਾਇਸੈਂਸਾਂ ਦੇ ਲਈ ਦਿੱਤੀਆਂ ਗਈਆਂ ਅਰਜ਼ੀਆਂ ਵੀ ਸ਼ਾਮਲ ਨੇ। CBI ਨੇ 4 ਦਸੰਬਰ ਤੱਕ ਆਪਣੀ ਜਾਂਚ ਰਿਪੋਰਟ ਜਿਹੜੀ ਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੱਗੇ ਪੇਸ਼ ਕਰਨੀ ਹੈ। ਰਿਪੋਰਟ ਦੇ ਅਨੁਸਾਰ ਸੰਬੰਧਿਤ ਵਿਭਾਗ ਵਧੀਕ ਸੁਪਰੀਡੈਂਟ ਆਫ ਪੁਲਿਸ KL ਮੋਜੇਸ਼ ਜਿਹੜੇ ਨੇ ਉਹਨੂੰ ਰਿਕਾਰਡ ਮੁਹੱਈਆ ਕਰਵਾ ਰਹੇ ਨੇ। ਫਾਈਲਾਂ ਦੀ ਮੰਗ ਸਰਕਾਰੀ ਤੈਨਾਤੀਆਂ, ਨੀਤੀਗਤ ਫੈਸਲਿਆਂ ਅਤੇ ਟੈਂਡਰ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਪ੍ਰਭਾਵ ਪਾਉਣ ਦੇ ਦੋਸ਼ਾਂ ਦੀ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਹਿੱਸਾ ਹੈ ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵੱਲੋਂ CBI ਨੂੰ ਸੌਂਪੀ ਗਈ ਸੀਗੀ। ਦੂਸਰੇ ਪਾਸੇ ਜਿਹੜਾ ਅੱਜ ਪੰਜਾਬ ਬੰਦ ਰਿਹਾ ਉਸ ਮਾਮਲੇ ਦੇ ਵਿੱਚ ਪਰਵਿੰਦਰ ਝੋਟਾ ਮਰਡਰ ਕੇਸ ਜਿਹੜਾ ਹੈ ਉਹਦੇ ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਅਸ਼ਵਨੀ ਦੇ ਵੱਲੋਂ ਕੀਤੀਆਂ ਕਾਲਾਂ ਦਾ ਸੱਚ ਸਾਹਮਣੇ ਆ ਗਿਆ ਜਿਸਦੇ ਵਿੱਚ ਕਾਲਾਂ ਜਿਹੜੀਆਂ ਕੀਤੀਆਂ ਗਈਆਂ ਕਿਸ ਨੂੰ ਕੀਤੀਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਬਹਿਸ ਦੇ ਦੌਰਾਨ ਉਸਨੇ 4 ਵਾਰ ਜਿਹੜਾ ਆਪਣੇ ਪੁੱਤਰ ਨੂੰ ਅਤੇ 1 ਵਾਰ ਆਪਣੇ ਤਾਏ ਨੂੰ ਫੋਨ ਕੀਤਾ। ਪੁਲਿਸ ਜਾਂਚਕਰਤਾਵਾਂ ਨੇ ਖੁਲਾਸਾ ਕੀਤਾ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਇੱਕ ਕੈਮਿਸਟ ਅਸ਼ਵਨੀ ਕੁਮਾਰ ਨੇ ਆਪਣੇ ਮੋਬਾਈਲ ਫੋਨ ਤੋਂ 5 ਕਾਲਾਂ ਕੀਤੀਆਂ ਜਿਸ ਦੇ ਵਿੱਚੋਂ 4 ਵਾਰ ਆਪਣੇ ਪੁੱਤਰ ਨੂੰ ਅਤੇ 1 ਵਾਰ ਆਪਣੇ ਪਿਤਾ ਦੇ ਭਰਾ ਜਿਹੜਾ ਤਾਇਆ ਉਹਨੂੰ ਫੋਨ ਕੀਤਾ ਅਤੇ ਜਦੋਂ ਕਿ ਝੋਟਾ ਅਤੇ ਹੋਰ ਲੋਕ ਉਸਦੀ ਦੁਕਾਨ ਦੇ ਉੱਤੇ ਉਸਦੇ ਨਾਲ ਬਹਿਸ ਕਰ ਰਹੇ ਸਨ। ਬਹਿਸ ਅਤੇ ਕਤਲ ਦੇ ਜਿਹੜਾ 5 ਮਿੰਟ ਅਤੇ 38 ਸੈਕਿੰਡ ਦੀ ਜਿਹੜੀ ਹੈ ਸ਼ਾਇਦ ਇਹ ਲਾਈਵ ਵੀਡੀਓ ਹੈ ਦਿਖਾਈ ਦੇਣ ਵਾਲੀਆਂ ਇਹ ਕਾਲਾਂ ਘਟਨਾ ਤੋਂ ਬਾਅਦ ਤੋਂ ਹੀ ਰਹੱਸ ਜਿਹੜਾ ਅਤੇ ਉਤਸੁਕਤਾ ਦਾ ਵਿਸ਼ਾ ਬਣੀਆਂ ਰਹੀਆਂ। ਲੋਕ ਸਵਾਲ ਕਰ ਰਹੇ ਨੇ ਕਿ ਅਸ਼ਵਨੀ ਨੇ ਮਦਦ ਦੇ ਲਈ ਕਿਸੇ ਨਸ਼ਾ ਤਸਕਰ ਜਾਂ ਕੁਝ ਪ੍ਰਭਾਵਸ਼ਾਲੀ ਦੋਸਤਾਂ ਨੂੰ ਫੋਨ ਕੀਤਾ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਇਹ 5 ਮੋਬਾਈਲ ਨੈਟਵਰਕ ਦੀਆਂ ਰੈਗੂਲਰ ਕਾਲਾਂ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਸਮੇਂ ਕੋਈ ਵਟਸਐਪ ਕਾਲ ਜਾਂ ਸੁਨੇਹਾ ਕੀਤਾ ਗਿਆ ਸੀ ਜਾਂ ਪ੍ਰਾਪਤ ਹੋਇਆ ਸੀ, ਪਰ ਉਹਨਾਂ ਨੇ ਜਾਂਚ ਦੇ ਉਸ ਪਹਿਲੂ ਦੇ ਬਾਰੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਨੇ। ਅਸ਼ਵਨੀ ਦਾ ਪੁੱਤਰ ਜੋ ਉਸ ਸਮੇਂ ਨਹਾ ਰਿਹਾ ਸੀਗਾ ਜਦੋਂ ਕਾਲ ਕਰ ਰਿਹਾ ਸੀ ਤੇ ਉਹਨੇ ਜਿਹੜਾ ਸੀ ਪਹਿਲੀਆਂ ਤਿੰਨ ਕਾਲਾਂ ਨਹੀਂ ਚੁੱਕੀਆਂ, ਸਿਰਫ ਚੌਥੀ ਕਾਲ ਦਾ ਜਵਾਬ ਦਿੱਤਾ। ਉਸਦੇ ਤਾਏ ਨੇ ਪਹਿਲੀ ਕਾਲ ਦਾ ਜਵਾਬ ਦਿੱਤਾ ਹੈ ਤੇ ਪੁਲਿਸ ਨੇ ਕਿਹਾ ਕਿ ਅਸ਼ਵਨੀ ਨੇ ਉਹਨਾਂ ਨੂੰ ਮਦਦ ਦੇ ਲਈ ਫੋਨ ਕੀਤਾ ਸੀਗਾ, ਸੁਰੱਖਿਆ ਕਾਰਨਾਂ ਕਰਕੇ ਉਹਨਾਂ ਦੇ ਨਾਂ ਜਨਤਕ ਨਹੀਂ ਕੀਤੇ ਜਾ ਰਹੇ ਨੇ। ਇਹ ਗੱਲ ਜਿੱਦਣ ਆਪਾਂ ਪਹਿਲਾਂ ਪ੍ਰੋਗਰਾਮ ਕੀਤਾ, ਜਦੋਂ ਦੇਖੋ ਕੋਈ ਵੀ ਬੰਦਾ ਕੋਈ ਟ੍ਰੈਜਡੀ ਹੁੰਦੀ ਹੈ ਜਾਂ ਕੋਈ ਇੰਸੀਡੈਂਟ ਵੀ ਹੁੰਦਾ ਹੈ, ਸਭ ਤੋਂ ਪਹਿਲਾਂ ਬਹੁਤ ਕਰੀਬੀ ਬੰਦਿਆਂ ਨੂੰ ਹੀ ਕਾਲ ਕੀਤੀ ਜਾਂਦੀ ਹੈ, ਚਾਹੇ ਆਪ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਖੜ੍ਹਾ ਕਰਕੇ ਦੇਖੋ ਅਤੇ ਕਿਤਿਓ ਵੀ ਜਿੱਥੋਂ ਪਹਿਲਾਂ ਮਦਦ ਲਈ ਜਾ ਸਕਦੀ ਹੈ। ਇੱਕ ਸਾਈਕੋਲੋਜੀ ਪੱਖ ਕਹਿ ਸਕਦੇ ਹਾਂ, ਪਰ ਬਹੁਤ ਸਾਰੇ ਸੱਜਣ ਜਾਂ ਦੋਸਤ ਇਹ ਵੀ ਸਮਝਦੇ ਹੋਣਗੇ ਕਿ ਸ਼ਾਇਦ ਪੁਲਿਸ ਜਾਂ ਜਾਂਚ ਜਿਹੜੀ ਚੱਲ ਰਹੀ ਹੈ ਉਹਦੇ ਉੱਤੇ ਵੀ ਸ਼ੱਕੀ ਸਵਾਲ ਹੋ ਸਕਦੇ ਹੈ ਕਿ ਲੁਕਾਉਣ ਦੇ ਲਈ ਇਹ ਚੀਜ਼ਾਂ ਸਾਹਮਣੇ ਕੀਤੀਆਂ ਜਾ ਸਕਦੀਆਂ, ਪਰ ਇੱਕ ਜਿਹੜੀ ਮਾਨਸਿਕਤਾ ਸਾਡੀ ਹੈ ਹਿਊਮਨ ਦੀ, ਉਹ ਵੀ ਸਾਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ 45 ਸਾਲਾਂ, ਜਿਨ੍ਹਾਂ ਨੂੰ ਪਰਵਿੰਦਰ ਝੋਟਾ ਵਜੋਂ ਜਾਣਿਆ ਜਾਂਦਾ ਹੈ, ਅਤੇ ਮੰਗਲਵਾਰ ਸਵੇਰੇ ਮਾਨਸਾ 'ਚ ਕੈਮਿਸਟ ਦੀ ਦੁਕਾਨ 'ਤੇ ਇੱਕ ਬਜ਼ੁਰਗ ਵਿਅਕਤੀ ਨੂੰ ਕਥਿਤ ਤੌਰ ਦੇ ਉੱਤੇ ਨਸ਼ੇ ਵੇਚਣ ਦੇ ਮਾਮਲੇ 'ਚ ਦੁਕਾਨ ਦੇ ਮਾਲਕ ਦੇ ਨਾਲ ਹੋਈ ਬਹਿਸ ਦੀ ਲਾਈਵ ਸਟ੍ਰੀਮਿੰਗ ਕਰਦੇ ਸਮੇਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਦੇ ਕਤਲ ਦੇ ਕਾਰਨ ਪੂਰੇ ਖੇਤਰ 'ਚ ਗੁੱਸਾ ਫੈਲਿਆ ਹੋਇਆ ਅਤੇ ਪ੍ਰਸ਼ਾਸਨ ਦੇ JCB ਵੱਲੋਂ ਅਸ਼ਵਨੀ ਦੇ ਮੈਡੀਕਲ ਸਟੋਰ ਨੂੰ ਢਾਉਣ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਝੋਟਾ ਦੇ ਜਿਹੜੇ ਸਮਰਥਕਾਂ ਨੇ ਦੁਕਾਨ ਦਾ ਕੁਝ ਹਿੱਸਾ ਢਾਹ ਦਿੱਤਾ ਅਤੇ ਇਸ ਨੂੰ ਅੱਗ ਵੀ ਲਗਾਈ। ਪਰ ਇਹ ਮਾਮਲਾ ਜਿਹੜਾ ਹੁਣ ਅੱਗੇ ਵੱਧਦਾ ਨਜ਼ਰ ਆਉਂਦਾ ਹੈ। ਪਰਵਿੰਦਰ ਝੋਟਾ ਕਤਲਕਾਂਡ ਮਾਮਲੇ 'ਚ ਮਾਨਸਾ ਸਿਟੀ ਦੀ ਮਹਿਲਾ ਜਿਹੜੀ ਹੈ SHO ਮੁਅੱਤਲ ਕਰ ਦਿੱਤੀ ਹੈ। ਕਤਲਕਾਂਡ ਮਾਮਲੇ 'ਚ ਮਾਨਸਾ ਦੇ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਮੁਅੱਤਲ ਕਰਤਾ ਹੈ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਵੱਲੋਂ ਕਈ ਸ਼ਿਕਾਇਤਾਂ ਦੇ ਉੱਤੇ ਨਸ਼ਾ ਤਸਕਰਾਂ ਸੰਬੰਧੀ ਜਾਣਕਾਰੀ ਦੇਣ 'ਤੇ ਕੋਈ ਵੀ ਕਾਰਵਾਈ ਨਾ ਕਰਨ ਦੀ ਵੀ ਗੱਲ ਜਿਹੜੀ ਕਹੀ ਗਈ ਸੀ। ਅਤੇ ਇਸੇ ਕਤਲਕਾਂਡ ਮਾਮਲੇ ਦੇ ਵਿੱਚ DIG ਹਰਜੀਤ ਸਿੰਘ ਉਹਨਾਂ ਨੇ ਵੀ ਇਸ ਸੰਬੰਧੀ ਕਸੂਰਵਾਰ ਪੁਲਿਸ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ। ਅਤੇ SP ਜਿਹੜੇ ਨੇ ਸੋਰੀ SSP ਮਾਨਸਾ ਭੈਵ ਚੌਧਰੀ ਦੱਸਿਆ ਉਹਨਾਂ ਨੇ ਕਿ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰਤਾ ਹੈ ਅਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਅਤੇ ਉਸਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਜਿਹੜਾ ਕਰ ਦਿੱਤਾ ਗਿਆ। ਮਸਲਾ ਥੋੜ੍ਹਾ ਜਿਹਾ ਠੰਡਾ ਕਰਨ ਲਈ ਇਸੇ ਮੁੱਦੇ ਨੂੰ ਅੱਗੇ ਵਧਾਉਂਦੇ ਹਾਂ ਅਤੇ 5 ਕੇਸਾਂ ਵਾਲੇ ਅਸ਼ਵਨੀ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ ਮਿਲਿਆ ਅਤੇ ਮੁਲਜ਼ਮ ਦੇ ਕੋਲ ਇੱਕ ਪਿਸਤੌਲ ਅਤੇ ਇੱਕ ਗੰਨ ਵੀ ਜਿਹੜੀ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ ਜਾਰੀ ਜਿਹੜੇ ਕੀਤੇ ਸੀਗੇ ਅਤੇ ਮੁਲਜ਼ਮ ਦੇ ਉੱਤੇ ਦਰਜ 5 ਪੁਲਿਸ ਕੇਸਾਂ ਦੀ ਵੀ ਅਣਦੇਖੀ ਕਰ ਦਿੱਤੀ ਗਈ। ਇਹਨਾਂ ਪੁਲਿਸ ਕੇਸਾਂ ਦੇ ਵਿੱਚ 3 ਕੇਸ ਤਾਂ ਇਕੱਲੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦਰਜ ਸਨ, ਪਰ ਇਸ ਦੇ ਬਾਵਜੂਦ ਮਾਨਸਾ ਪ੍ਰਸ਼ਾਸਨ ਨੇ ਅਸਲਾ ਜਿਹੜਾ ਲਾਇਸੈਂਸ ਹੈ ਜਾਰੀ ਕਰ ਦਿੱਤਾ। ਕਿ ਕਿਸੇ ਸਿਆਸੀ ਹਸਤੀ ਦੇ ਦਬਾਅ ਹੇਠ ਅਸਲਾ ਲਾਇਸੈਂਸ ਜਾਰੀ ਹੋਇਆ ਇਹ ਤਾਂ ਜਾਂਚ ਦਾ ਅਜੇ ਵਿਸ਼ਾ ਹੈ, ਪਰ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਸੀਗਾ। ਇਸੇ ਹੀ ਅਸਲਾ ਲਾਇਸੈਂਸ ਦੇ ਆਧਾਰ ਦੇ ਉੱਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀਆਂ ਜਿਹੜੀ ਹੈ ਹੱਤਿਆ ਕਰਨ ਵਾਲੇ ਅਸ਼ਵਨੀ ਕੁਮਾਰ ਨੇ 2 ਲਾਇਸੈਂਸੀ ਜਿਹੜੇ ਹਥਿਆਰ ਰੱਖੇ ਹੋਏ ਨੇ। ਜ਼ਿਲ੍ਹਾ ਮੈਜਿਸਟਰੇਟ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੁਲਿਸ ਦੀ ਸਿਫਾਰਿਸ਼ ਦੇ ਉੱਤੇ ਅਸਲਾ ਲਾਇਸੈਂਸ ਜਾਰੀ ਕੀਤਾ। ਵੇਰਵੇ ਅਨੁਸਾਰ ਅਸ਼ਵਨੀ ਕੁਮਾਰ ਦੇ ਕੋਲ ਇੱਕ ਪਿਸਤਲ ਜਿਹੜਾ 7.62 mm ਅਤੇ ਇੱਕ 12 ਬੋਰ ਦੀ ਗੰਨ ਸੀਗੀ। ਮੁਲਜ਼ਮ ਅਸ਼ਵਨੀ ਕੁਮਾਰ ਦੇ ਲਾਇਸੈਂਸ ਦੀ ਵੈਧਤਾ ਜਿਹੜੀ ਹੈ 21 ਅਗਸਤ 2024 ਤੋਂ 20 ਅਗਸਤ 2029 ਤੱਕ ਸੀ, ਮਤਲਬ ਕਿ ਅਜੇ ਲਾਇਸੈਂਸ ਦੇ ਅੰਡਰ ਹੀ ਹੈ, ਮਿਆਦ ਖਤਮ ਨਹੀਂ ਹੈ। ਮਾਨਸਾ ਦੇ ਵਿੱਚ ਲਾਇਸੈਂਸੀ ਹਥਿਆਰ ਹੈ। ਮਾਨਸਾ ਦੇ ਵਿੱਚ ਆਪਣੀ ਦਵਾਈਆਂ ਦੀ ਦੁਕਾਨ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਦੇ ਲਈ ਅਸ਼ਵਨੀ ਕੁਮਾਰ ਨੇ ਇਹੋ ਹੀ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਅਸ਼ਵਨੀ ਕੁਮਾਰ ਨੂੰ ਇੱਕੋ ਸਮੇਂ 50 ਕਾਰਤੂਸ ਖਰੀਦਣ ਅਤੇ 1 ਸਾਲ ਦੇ ਵਿੱਚ 100 ਕਾਰਤੂਸ ਖਰੀਦਣ ਦਾ ਅਧਿਕਾਰ ਵੀ ਦਿੱਤਾ ਹੋਇਆ। ਮਾਨਸਾ ਦੇ SSP ਦੇ ਵੱਲੋਂ ਇਸ ਅਸਲਾ ਲਾਇਸੈਂਸ ਦੇ ਲਈ ਕੀਤੀ ਸਿਫਾਰਸ਼ ਦੇ ਵਿੱਚ ਅਸ਼ਵਨੀ ਕੁਮਾਰ 'ਤੇ ਦਰਜ 5 ਪੁਲਿਸ ਕੇਸਾਂ ਦਾ ਜਿਹੜਾ ਜ਼ਿਕਰ ਵੀ ਕੀਤਾ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਦੇ ਲਈ ਖਤਰੇ ਦਾ ਆਧਾਰ ਮਾਨਸਾ ਦੇ ਸਿਟੀ 2 ਦੇ ਵਿੱਚ ਦਰਜ FIR 66 ਮਿਤੀ 4 ਅਪ੍ਰੈਲ 2024 ਨੂੰ ਬਣਾਇਆ ਗਿਆ। SSP ਨੇ ਜਿਹੜਾ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੀ ਸਿਫਾਰਿਸ਼ 9 ਅਗਸਤ 2024 ਨੂੰ ਨੰਬਰ 91 NAL ਦੇ ਤਹਿਤ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ 21 ਅਗਸਤ 2024 ਨੂੰ ਅਸਲਾ ਲਾਇਸੈਂਸ ਜਾਰੀ ਕਰ ਦਿੱਤਾ ਗਿਆ। ਪ੍ਰਾਪਤ ਵੇਰਵੇ ਅਨੁਸਾਰ ਆਮ ਤੌਰ ਦੇ ਉੱਤੇ ਜ਼ਿਲ੍ਹਾ ਮੈਜਿਸਟਰੇਟ ਉਸ ਕਿਸੇ ਵੀ ਵਿਅਕਤੀ ਨੂੰ ਵੀ ਅਸਲਾ ਲਾਇਸੈਂਸ ਜਾਰੀ ਨਹੀਂ ਕਰਦੇ, ਜਿਸ ਦੇ ਉੱਤੇ ਕੋਈ ਪੁਲਿਸ ਕੇਸ ਦਰਜ ਹੁੰਦਾ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਮੈਜਿਸਟਰੇਟ ਪੁਲਿਸ ਕੇਸ ਦਰਜ ਹੋਣ ਕਰਕੇ ਵੀ ਲਾਇਸੈਂਸੀ ਦਾ ਜਿਹੜਾ ਕਈ ਵਾਰ ਅਸਲਾ ਲਾਇਸੈਂਸ ਜਿਹੜਾ ਰੀਨਿਊ ਵੀ ਨਹੀਂ ਕਰਦੇ। ਪਰ ਅਸ਼ਵਨੀ ਕੁਮਾਰ ਨੂੰ ਲਾਇਸੈਂਸ ਜਾਰੀ ਕਰਨ ਸਮੇਂ 5 ਪੁਲਿਸ ਕੇਸਾਂ ਨੂੰ ਨਜ਼ਰ ਅੰਦਾਜ਼ ਹੀ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਝੋਟਾ ਹੱਤਿਆਕਾਂਡ ਦੇ ਵਿੱਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਨੇ। ਹਾਈ ਕੋਰਟ ਪਹੁੰਚ ਗਿਆ ਇਹ ਸਾਰਾ ਮਾਮਲਾ। ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ CBI ਜਾਂਚ ਦੀ ਮੰਗ ਉੱਠ ਗਈ ਹੈ। ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ। ਇਸ ਮਾਮਲੇ ਦੇ ਵਿੱਚ CBI ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਰਾਹੀਂ ਪੁਲਿਸ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਦੇ ਵਿੱਚ ਮੈਡੀਕਲ ਸਟੋਰ ਤੇ ਮੁਲਜ਼ਮ ਦੇ ਅਸਲਾ ਲਾਇਸੈਂਸ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ ਤਾਂ ਜੋ ਮਾਮਲੇ ਦੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਹੋ ਸਕੇ। ਇਸ ਤੋਂ ਇਲਾਵਾ ਇੱਕ ਹੋਰ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਮੁਲਜ਼ਮ ਦੇ ਘਰ ਅਤੇ ਮੈਡੀਕਲ ਸਟੋਰ ਦੇ ਉੱਤੇ ਕੀਤੀ ਗਈ ਬਲਡੋਜ਼ਰ ਕਾਰਵਾਈ ਨੂੰ ਲੈ ਕੇ ਵੀ ਸਵਾਲ ਉੱਠੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਹਾਈਕੋਰਟ ਦੀ ਕਾਰਵਾਈ ਤੇ ਜਾਂਚ ਸੰਬੰਧੀ ਅਗਲੇ ਕਦਮਾਂ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹੀ ਸਵਾਲ ਜਿਹੜੇ ਸੀ ਪ੍ਰਗਟ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਹ ਚੀਜ਼ਾਂ ਦਾ ਇਹ ਹੱਲ ਨਹੀਂ ਹੈ ਕਿਸੇ ਦੀ ਦੁਕਾਨ ਢਾ ਦੇਣੀ ਜਾਂ ਅੱਗ ਲਾ ਦੇਣੀ, ਪਰ ਲੋਕ ਜਿਹੜੇ ਨੇ ਆਪ ਉਹ ਫਿਰ ਰੌਲਾ ਪਾਉਣ ਲੱਗ ਗਏ ਤੇ ਫਿਰ ਪ੍ਰਗਟ ਸਿੰਘ ਉਹਨਾਂ ਨੂੰ ਚੁੱਪ ਵੀ ਹੋਣਾ ਪਿਆ। ਪਰ ਉਹਦੇ ਨਤੀਜੇ ਪਾਈ ਆ 15-20 ਦਿਨਾਂ ਤਾਈਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੇਸ ਦਰਜ ਹੋ ਗਏ ਕਾਰਵਾਈ ਜਿਹੜੀ ਆ ਕੋਰਟਾਂ ਤੱਕ ਪਹੁੰਚ ਗਈ ਉਹਦੇ ਵਿੱਚ ਤੁਹਾਨੂੰ ਸਮਝ ਆਏਗੀ। ਇਹ ਬਹੁਤ ਸਾਰੀਆਂ ਛੋਟੀਆਂ ਬਰੀਕੀਆਂ ਹੁੰਦੀਆਂ ਨੇ ਜਿਵੇਂ ਐਡਵੋਕੇਟ ਰੈਜਨ ਸੈਣੀ ਸਾਹਿਬ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਇਹ ਸਾਰਾ ਕੁਝ ਵਾਪਰਿਆ ਉਹਦੇ ਉੱਤੇ ਖੁੱਲ੍ਹੀ ਆਪਾਂ ਚਰਚਾ ਕੀਤੀ ਹੈ। ਪਰ ਕੁਝ ਦੋਸਤ ਉਹਦੇ ਉਹ ਚੀਜ਼ ਤੋਂ ਨਾਰਾਜ਼ ਵੀ ਨੇ, ਕੁਝ ਉਹ ਪੱਖ ਦੇ ਵਿੱਚ ਨੇ, ਕੁਝ ਹੱਕ ਦੇ ਵਿੱਚ ਹੈ ਭੱਜ। ਪਰ ਦੇਖਿਆ ਜਾਵੇ ਤਾਂ ਹਰ ਪੱਖ ਤੋਂ ਨਜ਼ਰੀਏ ਤੋਂ ਇਹ ਦੇਖਣ ਦੀ ਜ਼ਰੂਰਤ ਹੈ। ਸਿਰਫ ਤੇ ਸਿਰਫ ਉਸ ਚੀਜ਼ ਨੂੰ ਭਾਵੁਕ ਹੋ ਕੇ ਹੀ ਆਪਾਂ ਇਸ ਨੂੰ ਨਹੀਂ ਦੇਖ ਸਕਦੇ। ਗਲਤੀਆਂ ਦੋਵੇਂ ਪਾਸਿਆਂ ਤੋਂ ਹੋਈਆਂ ਨੇ, ਇੱਕੋ ਪਾਸੇ ਤੋਂ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਬਚਿਆ ਵੀ ਜਾ ਸਕਦਾ ਸੀ, ਇਸ ਚੀਜ਼ ਨੂੰ ਟਾਲਿਆ ਵੀ ਜਾ ਸਕਦਾ ਸੀ। ਉਹ ਤਾਂ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਹੀ ਸੀ ਨਾ। ਬਹੁਤ ਸਾਰਾ ਉਕਸਾਓ ਜਿਹੜਾ ਪੈਦਾ ਕੀਤਾ ਗਿਆ ਹੋਰ ਸਾਰੀਆਂ ਧਿਰਾਂ ਨੂੰ, ਜਿਹੜਾ ਉਹ ਵੀ ਦੇਖਣ ਨੂੰ ਜਿਹੜਾ ਕਹਿ ਸਕਦੇ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਧਰਮ ਬਦਲ ਕੇ ਮੁਸਲਮਾਨ ਬਣੇ ਵਿਅਕਤੀ ਦੇ ਕੋਟੇ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਅੱਜ ਫੈਸਲਾ ਸੁਣਾਇਆ ਕਿ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਹਿੰਦੂ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਸ਼੍ਰੇਣੀ ਦੇ ਰਾਖਵੇਂਕਰਨ ਲਾਭਾਂ ਦਾ ਫਾਇਦਿਆਂ ਦਾ ਜਿਹੜਾ ਦਾਅਵਾ ਨਹੀਂ ਕਰ ਸਕਦੇ ਹੈ। ਅਦਾਲਤ ਨੇ ਕਿਹਾ ਕਿ ਪੁਰਾਣੀ ਸਮਾਜਿਕ ਵਿਵਸਥਾ ਦੇ ਵਿੱਚ ਹੰਡਾਏ ਜਿਹੜੇ ਨੇ ਪਛੜੇਪਨ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂ, ਸਿੱਖ ਜਾਂ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਵਿਅਕਤੀ ਨੂੰ ਅਨੁਸੂਚਿਤ ਜਾਤੀ ਜਿਹੜੀ ਹੈ, ਸ਼ਡਿਊਲਡ ਕਾਸਟ ਜਿਹੜੀ ਹੈ, ਉਹਦਾ ਮੈਂਬਰ ਨਹੀਂ ਮੰਨਿਆ ਜਾ ਸਕਦਾ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਸ਼੍ਰੀ ਚੰਦਰ ਸ਼ੇਖਰ ਦੇ ਬੈਂਚ ਨੇ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਦੇ ਵਿਰੁੱਧ ਤਾਮਿਲਨਾਡੂ ਸਰਕਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਸਲਾਮ ਧਰਮ ਅਪਣਾਉਣ ਵਾਲਾ ਵਿਅਕਤੀ ਮਹਿਜ ਧਰਮ ਪਰਿਵਰਤਨ ਦੇ ਆਧਾਰ ਦੇ ਉੱਤੇ ਪਛੜੀ ਸ਼੍ਰੇਣੀ ਮੁਸਲਿਮ ਸ਼੍ਰੇਣੀ ਤਹਿਤ ਰਾਖਵੇਂ ਕਰਨ ਦਾ ਦਾਅਵਾ ਨਹੀਂ ਕਰ ਸਕਦਾ। ਧਰਮ ਪਰਿਵਰਤਨ ਜਿਹੜਾ ਕਰਨ ਵਾਲੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੇ ਲਈ ਤਾਮਿਲਨਾਡੂ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਵਾਲੇ ਹਾਈਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਦੇ ਵਿੱਚ ਕਿਸੇ ਵੀ ਦਖਲ ਅੰਦਾਜ਼ੀ ਦੀ ਜ਼ਰੂਰਤ ਨਹੀਂ ਹੈ। ਬੈਂਚ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 16(4) ਦੇ ਤਹਿਤ ਕੋਈ ਵੀ ਕਾਨੂੰਨੀ ਲਾਭ, ਸੁਰੱਖਿਆ, ਰਾਖਵਾਂਕਰਨ ਜਾਂ ਹੋਰ ਹੱਕ ਜਿਸਦਾ ਲਾਭ ਲੈਣਾ ਕਿਸੇ ਵਿਸ਼ੇਸ਼ ਹਿੰਦੂ ਸਮਾਜਿਕ ਢਾਂਚੇ ਦੇ ਉੱਤੇ ਨਿਰਭਰ ਕਰਦਾ ਹੈ, ਉਸ ਵਿਅਕਤੀ ਦੇ ਦੁਆਰਾ ਇਸਲਾਮ, ਈਸਾਈ ਧਰਮ ਜਾਂ ਕਿਸੇ ਹੋਰ ਗੈਰ ਹਿੰਦੂ ਸਮਾਜਿਕ ਢਾਂਚੇ 'ਚ ਧਰਮ ਪਰਿਵਰਤਨ ਕਰ ਲੈਣ ਤੋਂ ਬਾਅਦ ਸਿਰਫ ਪੁਰਾਣੀ ਮੈਂਬਰਸ਼ਿਪ ਦੇ ਆਧਾਰ ਦੇ ਉੱਤੇ ਨਹੀਂ ਮੰਗਿਆ ਜਾ ਸਕਦਾ ਅਤੇ ਨਾ ਹੀ ਉਸਨੂੰ ਦਿੱਤਾ ਜਾ ਸਕਦਾ। CJP ਕੋਕਰੇਜ ਪਾਰਟੀ ਜਿਹੜੀ ਹੈ ਪ੍ਰੋਟੈਸਟ ਕਰ ਰਹੀ ਹੈ, ਉਹਦੇ ਵਿੱਚ ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਤੋਂ ਛੱਡਣ ਦੇ ਲਈ ਕਹਿ ਦਿੱਤਾ ਹੈ। ਮੁੰਬਈ ਪੁਲਿਸ ਨੇ ਇਮੀਗ੍ਰੇਸ਼ਨ ਤੇ ਵਿਦੇਸ਼ ਐਕਟ ਦੀਆਂ ਧਾਰਾਵਾਂ ਦੀ ਕਥਿਤ ਉਲੰਘਣਾ ਕਰਨ ਬਦਲੇ ਅਮਰੀਕੀ ਨਾਗਰਿਕ ਤੇ ਬਾਲੀਵੁੱਡ ਅਦਾਕਾਰ ਇਮਰਾਨ ਖਾਨ ਨੂੰ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨਿਰਦੇਸ਼ ਦੇ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਅੱਜ ਇਹ ਜਿਹੜਾ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਜਿਹੜੀ ਹੈ, ਅਦਾਕਾਰ ਜੋ ਕਿ ਸੁਪਰ ਸਟਾਰ ਅਮੀਰ ਖਾਨ ਦਾ ਭਤੀਜਾ ਹੈ, ਉਹਦੇ ਵੱਲੋਂ 10 ਅਕਤੂਬਰ ਨੂੰ ਮੁੰਬਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਹੋਈ ਹੈ, ਜਿੱਥੇ ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਅਤੇ ਜਾਂ ਖਾਸ ਕਰਕੇ ਜਦੋਂ NRI ਜਾਂਦੇ ਆ ਜਾਂ ਇੱਥੇ ਦੇ ਸਿਟੀਜ਼ਨ ਲੋਕ ਨੇ, ਉਹ ਕੁਝ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀ ਦੇ ਵਿੱਚ ਜਿਹੜਾ ਹਿੱਸਾ ਨਹੀਂ ਲੈ ਸਕਦੇ, ਬਕਾਇਦਾ ਪਰਮਿਸ਼ਨ ਲੈਣੀ ਹੁੰਦੀ ਹੈ। ਪਰ ਜੇ ਕੱਲ੍ਹ ਨੂੰ ਕੋਈ ਤੁਹਾਡੀ ਅਰੈਸਟ ਹੋ ਜਾਂਦੀ ਹੈ ਜਾਂ ਹੋਰ ਹੋ ਜਾਂਦੀ ਹੈ, ਬਹੁਤ ਵੱਡੇ ਮਸਲਿਆਂ ਦੇ ਵਿੱਚ ਦੋਸਤੋ ਘਿਰ ਸਕਦੇ ਹੋ। ਇਹਨਾਂ ਚੀਜ਼ਾਂ ਤੋਂ ਬਚ ਕੇ ਅਤੇ ਆਪਣੇ ਆਪ ਨੂੰ ਜਿਹੜਾ ਸੰਭਾਲ ਕੇ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਤੁਸੀਂ ਬਾਹਰਲੇ ਮੁਲਕਾਂ ਤੋਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲੈਂਦੇ ਹੋ। ਅਤੇ ਉਹ ਚਾਹੇ 2027 ਦੀਆਂ ਚੋਣਾਂ ਆਉਣੀਆਂ ਨੇ, ਉਹਦੇ ਵਿੱਚ ਵੀ ਬਥੇਰਾ ਕੁਝ ਹੋਣਾ ਹੈ, ਅਤੇ ਉਹਦੇ ਵਿੱਚ ਵੀ ਸੋਚ ਸਮਝ ਕੇ ਹੀ ਭਾਈ ਆਪਣੇ ਆਪ ਦੇ ਜ਼ਿੰਮੇਵਾਰੀ ਸਵਾਰੀ ਜ਼ਿੰਮੇਵਾਰੀ ਆਪਣੇ ਆਪ ਦੀ ਲੈਂਦੀ ਹੈ, ਉਹ ਲੈਣੀ ਪੈਣੀ ਹੈ, ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਲੈਣੀ ਪੈਣੀ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਮਰਾਨ ਖਾਨ ਵਿਦੇਸ਼ੀ ਨਾਗਰਿਕ ਨਾਗਰਿਕਤਾ ਰੱਖਦੇ ਨੇ ਅਤੇ ਉਹ ਭਾਰਤੀ ਨਾਗਰਿਕ ਨਹੀਂ ਨੇ। ਵਿਦੇਸ਼ੀ ਇਮੀਗ੍ਰੇਸ਼ਨ ਐਕਟ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਦੇ ਭਾਰਤੀ ਧਰਤੀ ਦੇ ਉੱਤੇ ਸਿਆਸੀ ਵਿਰੋਧ ਪ੍ਰਦਰਸ਼ਨਾਂ ਜਾਂ ਸਿਆਸੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਪਾਬੰਦੀ ਹੈ। ਪੁਲਿਸ ਨੇ ਦੱਸਿਆ ਕਿ ਅਦਾਕਾਰ ਨੂੰ 28 ਅਕਤੂਬਰ ਤੱਕ ਦੇਸ਼ ਛੱਡਣ ਦਾ ਨਿਰਦੇਸ਼ ਦਿੰਦਾ ਇੱਕ ਰਸਮੀ ਨੋਟੇ ਤਾਮੀਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇਸ ਦੀ ਕਾਪੀ ਵੀ ਜਿਹੜੀ ਹੈ ਮਿਲ ਚੁੱਕੀ ਹੈ। ਦੂਸਰੇ ਪਾਸੇ ਜੰਤਰ ਮੰਤਰ ਦੀ ਥਾਂ ਹੋਰਨਾਂ ਸਥਾਨਾਂ ਨੂੰ ਪ੍ਰਦਰਸ਼ਨਾਂ ਦੇ ਲਈ ਤੈਅ ਕਰਨ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਦੇ ਉੱਤੇ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ। ਭਾਈ ਇਹ ਕਿਵੇਂ ਕਰ ਸਕਦੇ ਹੋ? ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਜੰਤਰ ਮੰਤਰ ਤੋਂ ਪ੍ਰਦਰਸ਼ਨਾਂ ਵਾਲੀ ਥਾਂ ਦਾ ਦਰਜਾ ਵਾਪਸ ਲੈਣ ਅਤੇ ਮੁਜ਼ਾਹਰਿਆਂ ਦੇ ਲਈ 3 ਬਦਲਵੇਂ ਸਥਾਨ ਤੈਅ ਕਰਨ ਵਾਲੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਤਾ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਅਦਾਲਤ ਇਸ ਗੱਲ ਦੀ ਘੋਖ ਕਰੇਗੀ ਕਿ ਅਧਿਕਾਰੀਆਂ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਵਜੋਂ ਜੰਤਰ ਮੰਤਰ ਦੀ ਵਰਤੋਂ ਅਤੇ ਇਸ ਦੀ ਅਹਿਮੀਅਤ ਦੇ ਬਾਰੇ ਸਹੀ ਢੰਗ ਦੇ ਨਾਲ ਵਿਚਾਰ ਕੀਤਾ ਸੀ ਜਾਂ ਨਹੀਂ ਕੀਤਾ ਸੀ। ਪਟੀਸ਼ਨ ਕਰਤਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਤਾ ਗੁਪਤਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਪ੍ਰਦਰਸ਼ਨ ਵਾਲੀ ਥਾਂ ਜਿਹੜੀ ਹੈ ਸਰਕਾਰੀ ਅਦਾਰਿਆਂ ਦੇ ਨੇੜੇ ਹੋਣੀ ਚਾਹੀਦੀ ਹੈ ਤਾਂ ਜੋ ਅਧਿਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੁਣੀ ਜਾ ਸਕੇ। ਇਸ ਦੇ ਉੱਤੇ ਜਸਟਿਸ ਬਾਗਚੀ ਨੇ ਕਿਹਾ ਕਿ ਇਸ ਮੁੱਦੇ ਨੂੰ ਤਕਨੀਕੀ ਵਿਕਾਸ ਦੇ ਨਜ਼ਰੀਏ ਤੋਂ ਵੀ ਜਿਹੜਾ ਸਮਝਣ ਦੀ ਜ਼ਰੂਰਤ ਹੈ। ਸੀਨੀਅਰ ਵਕੀਲ ਗੋਪਾਲ ਸ਼ੰਕਰਾ ਨਰਾਇਣ ਨੇ ਜਿਹੜਾ ਵੀ ਗੁਪਤਾ ਦੀ ਹਮਾਇਤ ਕਰਦਿਆਂ ਜੰਤਰ ਮੰਤਰ ਨੂੰ ਜਿਹੜਾ ਮੁੜ ਪ੍ਰਦਰਸ਼ਨ ਸਥਾਨ ਦੇ ਵਜੋਂ ਬਹਾਲ ਕਰਨ ਦੀ ਮੰਗ ਕੀਤੀ ਹੈ। ਜਦੋਂ ਸ਼ੰਕਰਾ ਨਰਾਇਣ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੇ ਇੱਕ ਹੁਕਮ ਦਾ ਹਵਾਲਾ ਦੇ ਕੇ ਜੰਤਰ ਮੰਤਰ ਦੀ ਮਾਨਤਾ ਰੱਦ ਕੀਤੀ ਹੈ ਤਾਂ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪਸ਼ਟ ਕੀਤਾ ਕਿ ਇਹ ਫੈਸਲਾ ਅਦਾਲਤੀ ਹੁਕਮਾਂ ਦੇ ਉੱਤੇ ਨਹੀਂ ਸਗੋਂ ਇਸੇ ਕੰਮ ਦੇ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਦੇ ਉੱਤੇ ਆਧਾਰਿਤ ਜਿਹੜਾ ਦੱਸਿਆ ਗਿਆ। ਦੂਸਰੇ ਪਾਸੇ ਦੋਸਤੋ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਥੋੜ੍ਹੀ ਜਿਹੀ ਝਾਤ ਮਾਰਦੇ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੀ ਕੁਝ ਵਾਪਰ ਰਿਹਾ। ਕੈਨੇਡੀਅਨ ਵਪਾਰਕ ਮਿਸ਼ਨ ਦੀ ਭਾਰਤ ਫੇਰੀ ਦੇ ਦੌਰਾਨ SJF ਦੇ ਵੱਲੋਂ ਐਡਮਿੰਟਨ ਦੇ ਵਿੱਚ ਰੈਫਰੈਂਡਮ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ। ਅਜਿਹੇ ਸਮੇਂ ਦੇ ਵਿੱਚ ਜਦੋਂ ਭਾਰਤ ਅਤੇ ਕੈਨੇਡਾ ਵਪਾਰ, ਊਰਜਾ, ਤਕਨਾਲੋਜੀ ਅਤੇ ਸੁਰੱਖਿਆ ਖੇਤਰਾਂ ਦੇ ਵਿੱਚ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਅੱਗੇ ਵੱਧ ਰਹੇ ਨੇ ਤਾਂ ਬੈਨ ਕੀਤੀ ਗਈ ਜਿਹੜੀ ਖਾਲਿਸਤਾਨੀ ਸਮਰਥਕ ਜਥੇਬੰਦੀ ਸਿੱਖ ਫਾਰ ਜਸਟਿਸ SFJ ਨੇ 18 ਅਕਤੂਬਰ ਨੂੰ ਐਡਮਿੰਟਨ ਅਲਬਰਟਾ ਦੇ ਵਿੱਚ ਰੈਫਰੈਂਡਮ ਸਮਾਗਮ ਕਰਵਾਉਣ ਦਾ ਐਲਾਨ ਕਰਤਾ ਹੈ। ਇਸ ਸਮਾਗਮ ਨੇ ਚਿੰਤਾ ਵਧਾ ਕੇ ਰੱਖਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਵਪਾਰ, ਊਰਜਾ, ਤਕਨਾਲੋਜੀ, ਸੁਰੱਖਿਆ ਅਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਦੇ ਲਈ ਸਹਿਮਤ ਹੋਏ ਨੇ। ਵੱਧਦੀ ਵਪਾਰਕ ਸ਼ਮੂਲੀਅਤ ਨੂੰ ਦਰਸਾਉਂਦੇ ਹੋਏ ਕੈਨੇਡਾ ਨੇ ਭਾਰਤ ਦੇ ਵਿੱਚ 300 ਤੋਂ ਵੱਧ ਵਪਾਰਕ ਨੁਮਾਇੰਦਿਆਂ ਦਾ ਇੱਕ ਵਫਦ ਭੇਜਿਆ ਹੋਇਆ ਜੋ ਕਿ 3 ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਮਿਸ਼ਨ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਇਹ ਵਫਦ 12 ਤੋਂ 17 ਅਕਤੂਬਰ ਤੱਕ ਮੁੰਬਈ, ਬੰਗਲੁਰੂ ਦਾ ਦੌਰਾ ਕਰ ਰਿਹਾ। ਇਸ ਮਿਸ਼ਨ ਦਾ ਉਦੇਸ਼ ਵਪਾਰਕ ਸੰਬੰਧਾਂ ਦਾ ਵਿਸਤਾਰ ਕਰਨਾ ਅਤੇ 2030 ਤੱਕ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਵੱਧ ਕਰਨ ਦੇ ਕੈਨੇਡਾ ਦੇ ਟੀਚੇ ਨੂੰ ਅੱਗੇ ਵਧਾਉਣਾ ਹੈ। ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਦੇ ਜਿਹੜਾ ਤਹਿਤ ਕੇਂਦਰੀ ਖੇਤਰਾਂ ਦੇ ਵਿੱਚ ਐਰੋਸਪੇਸ, ਸਾਫ਼ ਊਰਜਾ, ਤਕਨਾਲੋਜੀ, ਲਾਈਫ ਸਾਇੰਸਿਜ, ਐਗਰੀਫੂਡ ਅਤੇ ਫੋਰੈਸਟਰੀ ਸ਼ਾਮਲ ਨੇ। ਦੂਸਰੇ ਪਾਸੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸਿੱਧੂ ਨੇ ਕਿਹਾ ਕਿ ਟੀਮ ਕੈਨੇਡਾ ਟ੍ਰੇਡ ਮਿਸ਼ਨ ਨਵੀਂ ਭਾਈਵਾਲੀ ਬਣਾਉਣ ਅਤੇ ਕੈਨੇਡੀਅਨ ਵਰਕਰਾਂ ਦੇ ਅਤੇ ਵਪਾਰੀਆਂ ਦੇ ਲਈ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੇ ਚੱਲ ਰਹੀਆਂ ਜਿਹੜੀਆਂ ਨੇ CEPA ਵਾਰਤਾਵਾਂ ਦੇ ਉੱਤੇ ਵੀ ਜ਼ੋਰ ਦਿੱਤਾ ਜਿਨ੍ਹਾਂ ਨੂੰ ਦੋਵੇਂ ਦੇਸ਼ 2026 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖ ਰਹੇ ਨੇ। ਕੈਨੇਡਾ ਨੇ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ 2030 ਤੱਕ 70 ਅਰਬ ਅਮਰੀਕਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਲਗਭਗ 30 ਅਰਬ ਅਮਰੀਕਨ ਡਾਲਰ ਹੈ। ਕੈਨੇਡੀਅਨ ਸਰਕਾਰ ਦੇ ਅਨੁਸਾਰ 2025 ਦੁਵੱਲਾ ਵਪਾਰ 30.4 ਅਰਬ ਅਮਰੀਕਨ ਡਾਲਰ ਤੱਕ ਪਹੁੰਚ ਗਿਆ ਜਿਹਦੇ ਵਿੱਚ 11 ਅਰਬ ਅਮਰੀਕਨ ਡਾਲਰ ਦਾ ਮਾਲ ਸ਼ਾਮਲ ਸੀਗਾ। ਇਹ ਵਪਾਰ ਕਮਿਸ਼ਨ ਅਜਿਹੇ ਸਮੇਂ ਆਇਆ ਜਦੋਂ ਦੋਵੇਂ ਦੇਸ਼ ਨਿਰਮਾਣ, ਤਕਨਾਲੋਜੀ, ਊਰਜਾ ਅਤੇ ਖੇਤੀਬਾੜੀ ਦੇ ਵਿੱਚ ਸਹਿਯੋਗਾਂ ਨੂੰ ਵਿਸ਼ਾਲ ਕਰਨਾ ਚਾਹੁੰਦੇ ਨੇ। CAPA ਵਾਰਤਾ ਦਾ 5ਵਾਂ ਦੌਰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਓਟਾਵਾ ਦੇ ਵਿੱਚ ਸ਼ੁਰੂ ਹੋਇਆ ਜਿਹਦੇ ਵਿੱਚ ਊਰਜਾ, ਮਹੱਤਵਪੂਰਨ ਜਿਹੜੇ ਖਣਿਜ ਨੇ ਅਤੇ ਐਰੋਸਪੇਸ ਸਹਿਯੋਗ ਦੇ ਮੁੱਖ ਖੇਤਰਾਂ ਦੇ ਵਿੱਚੋਂ ਵਜੋਂ ਜਿਹੜੇ ਨੇ ਉੱਭਰੇ ਨੇ। ਇਹ ਗੱਲਬਾਤ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਅਲੱਗ ਸਿੱਧੂ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵਿਚਕਾਰ ਹੋਈ ਪਿਛਲੀ ਚਰਚਾ ਤੋਂ ਬਾਅਦ ਹੋਈ ਹੈ। ਜੂਨ 2023 ਦੇ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਬਣੇ ਹੋਏ ਸਨ। ਤਣਾਅ ਉਸ ਸਮੇਂ ਹੋਰ ਵੀ ਡੂੰਘਾ ਹੋ ਗਿਆ ਸੀਗਾ ਜਦੋਂ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਇਸ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ ਲਾਏ। ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ SFJ ਨੇ ਅਤੀਤ ਦੇ ਵਿੱਚ ਵੀ ਅਜਿਹੇ ਰੈਫਰੈਂਡਮ ਵਰਗੇ ਸਮਾਗਮ ਕਰਵਾਏ ਨੇ। ਐਡਮੰਟਨ ਸਮਾਗਮ ਦੇ ਵਿੱਚ ਇਸ ਦੇ ਲਈ ਵੀ ਧਿਆਨ ਖਿੱਚ ਰਿਹਾ ਹੈ ਕਿਉਂਕਿ ਇਹ 2026 ਦੇ ਵਿੱਚ ਅਲਬਰਟਾ ਦੇ ਸੂਬਾ ਪੱਧਰੀ ਰੈਫਰੈਂਡਮ ਤੋਂ ਪਹਿਲਾਂ ਆ ਰਿਹਾ ਜਿਹਦੇ ਵਿੱਚ ਵੋਟਰਾਂ ਤੋਂ ਇਹ ਪੁੱਛੇ ਜਾਣ ਦੀ ਉਮੀਦ ਹੈ ਕਿ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਇੱਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਜੋ ਅੰਤ ਦੇ ਵਿੱਚ ਦੇਸ਼ ਤੋਂ ਵੱਖ ਹੋਣ ਵੱਲ ਲੈ ਜਾ ਸਕਦੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਸਦ ਦੇ ਵਿੱਚ ਵਾਤਾਵਰਨ ਕਾਰਕੁਨ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਦਰਸ਼ਕ ਗੈਲਰੀ ਤੋਂ ਸਦਨ ਦੇ ਵਿੱਚ ਛਾਲ ਮਾਰੀ ਅਤੇ ਕੋਲਾ ਖਾਣਾ ਦੇ ਵਿਸਤਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਗਿਆ। ਨਿਊ ਸਾਊਥ ਵੇਲਜ਼ ਦੀ ਸੰਸਦ ਦੇ ਵਿੱਚ ਵਾਤਾਵਰਨ ਜਥੇਬੰਦੀ ਰਾਈਜ਼ਿੰਗ ਟਾਈਡ ਦੇ ਕਾਰਕੁਨ ਐਂਡਰਿਊ ਸਨੇਡਨ ਵੱਲੋਂ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਦੇ ਵਿੱਚ ਦਾਖਲ ਹੋਣ ਦੇ ਮਗਰੋਂ ਹੰਗਾਮਾ ਹੋ ਗਿਆ। ਇਸ ਦੇ ਦੌਰਾਨ 8 ਕਾਰਕੁਨਾਂ ਨੇ ਕੋਲਾ ਖਾਣਾ ਦੇ ਵਿਸਤਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਜਲਵਾਯੂ ਰਿਪੋਰਟਾਂ ਦੇ ਪੰਨੇ ਵੀ ਸੁੱਟੇ। ਇਹ ਹੰਗਾਮਾ ਜਿਹੜਾ ਸੀਗਾ ਹਾਈ ਕੋਰਟ ਦੇ 7 ਅਕਤੂਬਰ ਦੇ ਉਸ ਅਹਿਮ ਫੈਸਲੇ ਮਗਰੋਂ ਹੋਇਆ ਜਿਸਦੇ ਵਿੱਚ ਅਦਾਲਤ ਨੇ ਮਾਊਂਟ ਪਲੈਜ਼ੈਂਟ ਕੋਲਾ ਖਾਣ ਦੇ ਵਿਸਤਾਰ ਸੰਬੰਧੀ ਕੰਪਨੀ ਦੀ ਅਪੀਲ ਖਾਰਜ ਕਰ ਦਿੱਤੀ ਸੀਗੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਸੀਗਾ ਕਿ ਯੋਜਨਾ ਕਮਿਸ਼ਨ ਨੇ ਗ੍ਰੀਨ ਹਾਊਸ ਗੈਸਾਂ, ਖਾਸ ਕਰ ਵਿਦੇਸ਼ਾਂ ਦੇ ਵਿੱਚ ਕੋਲੇ ਦੀ ਵਰਤੋਂ ਦੇ ਨਾਲ ਪੈਦਾ ਹੋਣ ਵਾਲੇ ਨਿਕਾਸ ਨੂੰ ਘਟਾਉਣ ਦੀਆਂ ਸੰਭਾਵੀ ਸ਼ਰਤਾਂ 'ਤੇ ਲਾਜ਼ਮੀ ਵਿਚਾਰ ਨਹੀਂ ਕੀਤਾ ਸੀ। ਇਹ ਨਿਕਾਸ ਇਸ ਪ੍ਰੋਜੈਕਟ ਦੇ ਅਨੁਮਾਨਿਤ ਕੁੱਲ ਨਿਕਾਸ ਦਾ ਤਕਰੀਬਨ 98% ਬਣਦਾ। ਸੰਸਦ ਦੇ ਵਿੱਚ ਮੁਜ਼ਾਹਰਾ ਕਰਦਿਆਂ ਕਾਰਕੁਨ ਨੇ ਪ੍ਰੀਮੀਅਰ ਕ੍ਰਿਸ ਮਿੰਸ 'ਤੇ ਜਲਵਾਯੂ ਸੰਕਟ ਨੂੰ ਗੰਭੀਰਤਾ ਦੇ ਨਾਲ ਨਾ ਲੈਣ, ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਨੇ। ਦੂਜੇ ਪਾਸੇ ਅਟਾਰਨੀ ਜਨਰਲ ਮਾਈਕਲ ਡੇਲੀ ਨੇ ਸੰਸਦ ਦੇ ਅੰਦਰ ਦਾਖਲ ਹੋਣ ਵਾਲੇ ਵਿਖਾਵਾਕਾਰੀ ਨੂੰ ਸਿਰਫਿਰਿਆ ਕਰਾਰ ਦਿੰਦਿਆਂ ਹੋਇਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਸੁਰੱਖਿਆ ਉਲੰਘਣਾ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਸਪੀਕਰ ਨੇ ਸੰਸਦੀ ਸੁਰੱਖਿਆ ਪ੍ਰਬੰਧਾਂ ਦੀ ਮੁਕੰਮਲ ਸਮੀਖਿਆ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਅਤੇ ਉਸ ਨੂੰ ਰੋਕਿਆ ਜਾ ਸਕੇ। ਦੂਸਰੇ ਪਾਸੇ ਸਟੱਡੀ ਵੀਜ਼ਾ ਜਿਹੜਾ ਹੈ ਯੂਨਾਈਟਿਡ ਕਿੰਗਡਮ ਵੀ ਸਖ਼ਤੀਆਂ ਕਰ ਦਿੱਤੀਆਂ ਨੇ ਨਿਯਮਾਂ ਦੇ ਵਿੱਚ ਅਤੇ ਭਾਰਤ ਵਿਦਿਆਰਥੀ ਜਿਹੜੇ ਨੇ ਜ਼ਿਆਦਾ ਪ੍ਰਭਾਵਿਤ ਹੋਣਗੇ। ਯੂਕੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਦੇ ਕਾਰਨ ਬਰਤਾਨਵੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਾ ਆਫਰ ਜਿਹੜੇ ਨੇ ਵਾਪਸ ਲੈਣੇ ਸ਼ੁਰੂ ਕਰਤੇ ਹੈ। ਇਸ ਦੇ ਕਾਰਨ ਭਾਰਤੀਆਂ ਸਮੇਤ ਕਈ ਮੁਲਕਾਂ ਦੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਨੇ। ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਯੂਨੀਵਰਸਿਟੀਆਂ ਨੂੰ ਖਦਸ਼ਾ ਇਹ ਹੈਗਾ ਜੇ ਉਹਨਾਂ ਦੇ ਵੱਲੋਂ ਦਾਖਲਾ ਦਿੱਤੇ ਗਏ 5% ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਨਾ ਮਨਜ਼ੂਰ ਹੋ ਗਏ ਤਾਂ ਉਹਨਾਂ ਦੇ ਉੱਤੇ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ਦੇ ਉੱਤੇ ਮੁਕੰਮਲ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਇਹ ਜਿਹੜੀ ਸੀ ਹੱਦ 10% ਸੀ ਅਤੇ ਸਰਕਾਰ ਦਾ ਇਹ ਕਦਮ ਕੁਝ ਮੁਲਕਾਂ ਦੇ ਵੱਲੋਂ ਵਿਦਿਆਰਥੀ ਵੀਜ਼ੇ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਦੇ ਲਈ ਚੁੱਕਿਆ। ਅੰਕੜਿਆਂ ਦੇ ਮੁਤਾਬਕ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ਵਿੱਚ ਭਾਰਤ ਦੇ ਵੀਜ਼ੇ ਨਾ ਮਨਜ਼ੂਰ ਜਿਹੜੇ ਨੇ ਹੋਣ ਦੀ ਜਿਹੜੀ ਦਰ ਵੱਧ ਕੇ 5.2% ਹੋ ਗਈ ਜਦਕਿ ਪਾਕਿਸਤਾਨ ਜਿਹੜੀ ਹੈ 40.9% ਦੱਸੀ ਹੈ ਅਤੇ ਨਾਈਜੀਰੀਆ ਦੀ ਜਿਹੜੀ ਹੈ 22.7% ਅਤੇ ਬੰਗਲਾਦੇਸ਼ 23.5%। ਇਹ ਜਿਹੜੇ ਨੇ ਅੰਕੜਾ ਹੋਰ ਵੀ ਜਿਹੜੇ ਨੇ ਵੱਧ ਹੈ ਇਹ ਬੇਯਕੀਨੀ ਦੇ ਮਾਹੌਲ ਅਤੇ ਸਖ਼ਤ ਰਵੱਈਏ ਦੇ ਕਾਰਨ ਲਗਭਗ 15 ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਵਿਦਿਆਰਥੀਆਂ ਦੀ ਭਰਤੀ ਮੁਅੱਤਲ ਕਰ ਦਿੱਤੀ ਹੈ। ਹਾਲਾਂਕਿ ਮਾਹਰਾਂ ਦਾ ਇਹ ਮੰਨਣਾ ਹੈ ਕਿ ਯੂਨੀਵਰਸਿਟੀਆਂ ਹੁਣ ਚੀਨ ਅਤੇ ਭਾਰਤ ਵਰਗੇ ਬਾਜ਼ਾਰਾਂ ਦੇ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਨੇ, ਜਿੱਥੇ ਵੀਜ਼ੇ ਰੱਦ ਹੋਣ ਦੀ ਦਰ ਬਹੁਤ ਘੱਟ ਜਿਹੜੀ ਹੈ ਸੰਭਾਵਨਾ ਬਣਦੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਚੋਣਾਂ ਦਾ ਮਾਹੌਲ ਅਗਲੇ ਮਹੀਨੇ ਉੱਥੇ ਵੀ ਭਖਣ ਜਾ ਰਿਹਾ ਤੇ ਭਖ ਰਿਹਾ ਹੈ। ਵਾਈਟ ਹਾਊਸ ਦੀ ਨਵੀਂ ਪ੍ਰੈਸ ਸਕੱਤਰ ਕੇਟੀ ਜ਼ਕਾਰੀਆ ਵਿਵਾਦਾਂ ਦੇ ਵਿੱਚ ਆ ਗਈ ਹੈ। ਵਕੀਲ ਹੋਣ ਦੇ ਦਾਅਵਿਆਂ ਦੇ ਉੱਤੇ ਉਹਦੇ ਉੱਤੇ ਸਵਾਲ ਉੱਠ ਗਏ ਨੇ। ਵਾਈਟ ਹਾਊਸ ਦੀ ਜਿਹੜੀ ਨਵੀਂ ਪ੍ਰੈਸ ਸਕੱਤਰ ਹੈ ਵਜੋਂ ਕੇਟੀ ਜ਼ਕਰੀਆ ਦੀ ਜਿਹੜੀ ਹੈ ਨਿਯੁਕਤੀ ਨੇ ਵਾਸ਼ਿੰਗਟਨ ਦੇ ਸਿਆਸੀ ਮਾਹੌਲ ਦੇ ਵਿੱਚ ਹਲਚਲ ਪੈਦਾ ਕਰਕੇ ਰੱਖ ਦਿੱਤੀ ਹੈ। ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਜ਼ਕਰੀਆ ਵਿਵਾਦਾਂ ਅਤੇ ਔਖੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਇਹ ਸਭ ਉਸ ਦੇ ਵੱਲੋਂ ਆਪਣੇ ਬਾਰੇ ਕੀਤੇ ਗਏ ਦਾਅਵਿਆਂ ਦੇ ਕਾਰਨ ਹੋਇਆ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਮੀਡੀਆ ਅਤੇ ਸੁਤੰਤਰ ਜਾਂਚ ਸੰਸਥਾਵਾਂ ਦੇ ਵੱਲੋਂ ਜ਼ਕਰੀਆ ਦੇ ਰੈਜ਼ਿਊਮੇ ਜਾਣੀ ਕਿ ਜੀਵਨ ਵੇਰਵਿਆਂ ਦੇ ਕਾਨੂੰਨੀ ਯੋਗਤਾਵਾਂ ਅਤੇ ਵਕੀਲ ਹੋਣ ਦੇ ਦਾਅਵਿਆਂ ਦੇ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਨੇ। ਜ਼ਕਰੀਆ ਤੋਂ ਇਹ ਔਰਤ ਹੈ, ਵੈਸੇ ਜੰਗ ਹੈ, ਕੁੜੀ ਹੈ ਜੀ। ਜ਼ਕਰੀਆ ਜੋ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦਾ ਜਿਹੜਾ ਜਨਤਕ ਚਿਹਰਾ ਬਣਨ ਜਾ ਰਹੀ ਹੈ, ਹੁਣ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ। ਲੰਮੇ ਸਮੇਂ ਤੋਂ ਕੇਟੀ ਜ਼ਕਰੀਆ ਨੇ ਆਪਣੇ ਆਪ ਨੂੰ ਇੱਕ ਵਕੀਲ ਦੇ ਵਜੋਂ ਪੇਸ਼ ਕੀਤਾ। ਉਹਨੇ ਫੋਕਸ ਨਿਊਜ਼ ਅਤੇ ਨਿਊਜ਼ ਮੈਕਸ ਵਰਗੇ ਰੂੜੀਵਾਦੀ ਮੀਡੀਆ ਅਦਾਰਿਆਂ ਦੇ ਵਿੱਚ ਇੱਕ ਟਿੱਪਣੀਕਾਰ ਦੇ ਵਜੋਂ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸੋਸ਼ਲ ਮੀਡੀਆ ਬਾਇਓ ਦੇ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਪਤਨੀ, ਮਾਂ ਅਤੇ ਵਕੀਲ ਦੇ ਵਜੋਂ ਦਰਸਾਇਆ। ਹਾਲਾਂਕਿ ਸੁਤੰਤਰ ਜਾਂਚ ਸੰਸਥਾ ਜਿਹੜੀ ਆ ਪਾਪੂਲਰ ਇਨਫੋਰਮੇਸ਼ਨ ਦੀ ਜਿਹੜੀ ਆ ਇੱਕ ਰਿਪੋਰਟ ਦੇ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹਨੇ ਅਮਰੀਕਾ ਦੇ ਕਿਸੇ ਵੀ ਰਾਜ ਜਾਂ ਵਾਸ਼ਿੰਗਟਨ DC ਦੇ ਵਿੱਚ ਕੋਈ ਬਾਹਰ ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਨਾ ਹੀ ਉਹ ਕਿਸੇ ਰਾਜ ਦੀ ਬਾਰ ਐਸੋਸੀਏਸ਼ਨ ਦੀ ਜਿਹੜੀ ਆ ਰਜਿਸਟਰਡ ਮੈਂਬਰ ਹੈਗੀ ਹੈ। ਜਦੋਂ ਸਵਾਲ ਉੱਠਣੇ ਸ਼ੁਰੂ ਹੋਏ ਤਾਂ ਕੈਲੀਫੋਰਨੀਆ ਸਟੇਟ ਬਾਰ ਜਿਹੜੀ ਹੈ ਉਹਦੇ ਬੁਲਾਰੇ ਰਿਕ ਕੋਕਾ ਨੇ ਇੱਕ ਬਿਆਨ ਜਾਰੀ ਕਰ ਦਿੱਤਾ। ਉਹਨਾਂ ਸਪਸ਼ਟ ਕੀਤਾ ਕਿ ਕੈਲੀਫੋਰਨੀਆ ਸਟੇਟ ਬਾਰ ਦੇ ਵੱਲੋਂ ਕੇਟੀ ਸ਼ੈਰਨ ਜ਼ਕਰੀਆ ਜਾਂ ਕਿਸੇ ਹੋਰ ਨਾਮ ਜੋ ਉਹਨੇ ਵਰਤਿਆ ਹੋ ਸਕਦਾ ਹੈ ਨੂੰ ਕੋਈ ਵੀ ਲਾਇਸੈਂਸ ਜਾਰੀ ਕੀਤੇ ਜਾਣ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਆਇਆ ਕਿ ਅਮਰੀਕਾ ਦੇ 50 ਰਾਜਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਅਜਿਹਾ ਕੋਈ ਰਿਕਾਰਡ ਹੀ ਨਹੀਂ ਮਿਲਿਆ ਕਿ ਭਾਈ ਉਹ ਵਕੀਲ ਹੈਗੀ ਹੈ। ਟਰੰਪ ਤੋਂ ਪੁੱਛਿਆ ਕਿ ਜ਼ਕਰੀਆ ਨੇ ਕਿਸ ਰਾਜ ਦੀ ਜਿਹੜੀ ਹੈ ਬਾਹਰ ਪ੍ਰੀਖਿਆ ਪਾਸ ਕੀਤੀ ਹੈ ਤਾਂ ਰਾਸ਼ਟਰਪਤੀ ਟਰੰਪ ਕਹਿੰਦਾ ਹੈ, ਉਹਨੇ ਕਿਹਾ ਕਿ ਮਾਈਕਰੋਫੋਨ ਜ਼ਕਰੀਆ ਵੱਲ ਵਧਾ ਦਿੱਤਾ ਤਾਂ ਜੋ ਉਹ ਖੁਦ ਇਸ ਸਵਾਲ ਦਾ ਜਵਾਬ ਦੇ ਸਕੇ। ਜਵਾਬ ਦੇ ਵਿੱਚ ਜ਼ਕਰੀਆ ਨੇ ਜਿਹੜਾ ਕਹਿਣਾ ਸ਼ੁਰੂ ਕਰ ਦਿੱਤਾ, ਜਦੋਂ ਮੈਂ ਇਸ ਦੇ ਦੌਰਾਨ ਇੱਕ ਹੋਰ ਦਾਅਵੇ ਨੇ ਕਾਫ਼ੀ ਧਿਆਨ ਖਿੱਚਿਆ ਕਿ ਜ਼ਕਰੀਆ ਨੇ 2011 ਅਤੇ 2013 ਦੇ ਵਿਚਕਾਰ ਬੀਜ਼ਿੰਗ ਸਥਿਤ ਲਾ ਫਰਮ ਯੋਂਗਲੂਨ ਦੇ ਵਿੱਚ ਕੰਮ ਕੀਤਾ ਸੀਗਾ। ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਚੀਨ ਦੀ ਨੈਸ਼ਨਲ ਯੂਨੀਫਾਈਡ ਲੀਗਲ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਪ੍ਰੀਖਿਆ ਬਹੁਤ ਸਖ਼ਤ ਹੁੰਦੀ ਹੈ ਅਤੇ ਸਿਰਫ ਚੀਨੀ ਨਾਗਰਿਕਾਂ ਲਈ ਹੀ ਜਿਹੜੀ ਖੁੱਲ੍ਹੀ ਹੈ ਅਤੇ ਬਹੁਤ ਵੱਡਾ ਸਵਾਲ ਬਣ ਗਿਆ ਭਾਈ ਇਹ ਫਿਰ ਚੀਨ ਦੇ ਨਾਲ ਵੀ ਕੰਮ ਕਰਦੀ ਰਹੀ ਹੈ। ਜਿਵੇਂ ਜਿਵੇਂ ਵਿਵਾਦ ਵਧਿਆ ਵਾਈਟ ਹਾਊਸ ਨੇ ਜ਼ਕਰੀਆ ਦੇ ਬਚਾਅ ਦੇ ਵਿੱਚ ਕਦਮ ਰੱਖਿਆ ਅਤੇ ਉਸਦੀਆਂ ਵਿੱਦਿਅਕ ਅਤੇ ਪੇਸ਼ੇਵਰ ਯੋਗਤਾਵਾਂ ਦਾ ਹਵਾਲਾ ਦਿੱਤਾ। ਅਧਿਕਾਰਤ ਰਿਕਾਰਡਾਂ ਅਨੁਸਾਰ ਜ਼ਕਰੀਆ ਨੇ 2007 ਦੇ ਵਿੱਚ ਪੈਪਰਡਾਈਨ ਯੂਨੀਵਰਸਿਟੀ ਤੋਂ BA ਅਤੇ 2011 ਦੇ ਵਿੱਚ ਪੈਪਰਡਾਈਨ ਕਾਰੂਸੋ ਸਕੂਲ ਆਫ ਲਾਅ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸਦਾ ਬਚਾਅ ਕਰਦੇ ਹੋਏ ਵਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਸਟੀਵਨ ਚਿਊਗ ਨੇ ਕਿਹਾ ਕਿ ਜ਼ਕਰੀਆ ਬਹੁਤ ਹੀ ਯੋਗ ਅਤੇ ਤੇਜ਼ ਤਰਾਰ ਹੈ ਅਤੇ ਉਹ ਅਮਰੀਕੀ ਜਨਤਾ ਨੂੰ ਟਰੰਪ ਪ੍ਰਸ਼ਾਸਨ ਦੇ ਕਾਰਜਕਾਰ ਕੰਮਕਾਜ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬਿਲਕੁਲ ਢੁਕਵੀਂ ਹੈ ਅਤੇ ਉਹ ਪ੍ਰੈਸ ਸਕੱਤਰ ਦੇ ਵਜੋਂ ਆਪਣੀ ਭੂਮਿਕਾ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਇਸ ਮਾਮਲੇ ਦੇ ਉੱਤੇ ਗੱਲ ਕਰਦਿਆਂ ਜ਼ਕਰੀਆ ਨੇ ਕਿਹਾ ਕਿ ਉਸਨੇ ਅੰਤਰਰਾਸ਼ਟਰੀ ਲੈਣ ਦੇਣ ਦੇ ਨਾਲ ਸੰਬੰਧਿਤ ਕਾਨੂੰਨ ਦੇ ਖੇਤਰ ਦੇ ਵਿੱਚ ਕੰਮ ਕੀਤਾ ਹੈ ਅਤੇ ਉਸਦੇ ਕੋਲ ਸਾਰੀਆਂ ਲੋੜੀਂਦੀਆਂ ਅਤੇ ਢੁਕਵੀਆਂ ਯੋਗਤਾਵਾਂ ਜਿਹੜੀਆਂ ਨੇ ਉਹ ਮੌਜੂਦ ਸਨ। ਇਹ ਮਾਮਲਾ ਹੁਣ ਸਿਰਫ ਬਿਆਨਬਾਜ਼ੀ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸਨੇ ਇੱਕ ਕਾਨੂੰਨੀ ਰੂਪ ਲੈ ਲਿਆ ਅਤੇ ਕੈਂਪੇਨ ਫਾਰ ਅਕਾਊਂਟੇਬਿਲਿਟੀ ਨਾਮਕ ਨਿਗਰਾਨ ਸਮੂਹ ਨੇ ਕੈਲੀਫੋਰਨੀਆ ਦੀ ਸਟੇਟ ਬਾਰ ਦੇ ਕੋਲ ਇੱਕ ਜਿਹੜਾ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਜ਼ਕਰੀਆ ਨੇ ਬਿਨਾਂ ਲਾਇਸੈਂਸ ਦੇ ਖੁਦ ਨੂੰ ਵਕੀਲ ਦੇ ਵਜੋਂ ਪੇਸ਼ ਕਰਕੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਜਨਤਾ ਨੂੰ ਗੁੰਮਰਾਹ ਕੀਤਾ ਹੈ ਅਤੇ ਕੈਲੀਫੋਰਨੀਆ ਦੇ ਨਿਯਮਾਂ ਦੇ ਤਹਿਤ ਬਿਨਾਂ ਲਾਇਸੈਂਸ ਦੇ ਖੁਦ ਨੂੰ ਵਕੀਲ ਦੇ ਵਜੋਂ ਪੇਸ਼ ਕਰਨਾ ਇੱਕ ਅਪਰਾਧਿਕ ਮਾਮਲਾ ਹੋ ਸਕਦਾ ਹੈ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦਿਆਂ ਤੇ ਮੁਹੰਮਦ ਜੀ ਦੀ ਗੱਲ ਸੁਣਦੇ ਆ ਫਿਰ। ਭਾਰਤੀਆਂ ਨੂੰ ਮਾਰਨ ਦੇ ਲਈ ਹੋਰ ਉਡੀਕ ਨਹੀਂ ਕਰ ਸਕਦਾ ਅਮਰੀਕਾ ਦੇ ਵਿੱਚ ਹਿੰਦੂ ਮੰਦਰ ਦੇ ਉੱਤੇ ਹਮਲੇ ਦੀ ਸਾਜ਼ਿਸ਼ ਘੜਨ ਵਾਲਾ ਇੱਕ ਜਿਹੜਾ ਪੁਲਿਸ ਦੇ ਅੜਿੱਕੇ ਹੱਥ ਚੜਿਆ ਅਮਰੀਕਾ ਦੇ ਵਿੱਚ। ਗੋਰਾ ਸੀਗਾ, ਸ਼ਿਕਾਗੋ ਇਲੀਨੋਇਸ ਦੇ ਇੱਕ ਟੈਕੋ ਬੈਲ ਦੇ ਜਿਹੜੇ 19 ਸਾਲਾਂ ਕੈਸ਼ੀਅਰ ਅਲੈਗਜ਼ੈਂਡਰੋਸ ਪਾਪੋ ਰਾਕਿਸ 'ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨੇ ਕਥਿਤ ਤੌਰ ਦੇ ਉੱਤੇ ਪਿਛਲੇ ਐਤਵਾਰ ਨੂੰ ਆਪਣੇ ਸਹਿਕਰਮੀਆਂ ਦੇ ਨਾਲ ਇੱਕ ਖਾਸ ਦਿਨ ਦੇ ਬਾਰੇ ਗੱਲ ਕਰ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਮੈਨੀਫੈਸਟ ਦੇ ਵਜੋਂ ਜਾਣਿਆ ਜਾਂਦਾ ਇੱਕ ਦਸਤਾਵੇਜ਼ ਵੀ ਜਿਹੜਾ ਸਾਂਝਾ ਕੀਤਾ ਸੀਗਾ। 8 ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਭਾਰਤੀ ਨਾਗਰਿਕਾਂ ਦੇ ਵਿਰੁੱਧ ਸਮੂਹਿਕ ਗੋਲੀਬਾਰੀ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਗਿਆ ਅਤੇ ਇਸ ਦੇ ਵਿੱਚ ਰਣਨੀਤਿਕ ਗੀਅਰ, ਹਥਿਆਰ ਅਤੇ ਸੁਰੱਖਿਆ ਉਪਕਰਨ ਦੀਆਂ ਤਸਵੀਰਾਂ ਵੀ ਸ਼ਾਮਲ ਨੇ। ਕੁੱਕ ਕਾਉਂਟੀ ਸਟੇਟ ਦੇ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਦੇ ਅਨੁਸਾਰ ਪਾਪੋ ਰਾਕਿਸ ਦੇ ਨੇ ਜਿਹੜਾ ਖੁੱਲ੍ਹ ਕੇ ਆਪਣੇ ਆਪ ਨੂੰ ਇੱਕ ਗੋਰੇ ਸਰਬੋਤਮਵਾਦੀ ਦੱਸਿਆ ਅਤੇ ਕਿਹਾ ਕਿ ਉਹ ਭਾਰਤੀ ਲੋਕਾਂ ਨੂੰ ਮਾਰਨ ਦੇ ਲਈ ਬੇਸਬਰੀ ਦੇ ਨਾਲ ਉਤਸੁਕ ਸੀਗਾ। ਇੱਕ ਸਹਿਕਰਮੀ ਨੇ ਪੁਲਿਸ ਨੂੰ ਸੁਚੇਤ ਕੀਤਾ ਕਿ ਜਿਸ ਦੇ ਨਾਲ ਉਸਦੀਆਂ ਕਾਤਲਾਨਾ ਯੋਜਨਾਵਾਂ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ ਅਤੇ ਮਾਊਂਟ ਪ੍ਰਾਸਪੈਕਟ ਅਤੇ ਪੈਲਾਟਾਈਨ ਪੁਲਿਸ ਵਿਭਾਗਾਂ ਨੇ ਸਾਂਝੇ ਤੌਰ ਦੇ ਉੱਤੇ ਪਾਪੋ ਰਾਕਿਸ ਨੂੰ ਜਿਹੜਾ ਐਤਵਾਰ ਦੁਪਹਿਰ ਨੂੰ ਆਪਣੇ ਹੀ ਘਰੋਂ ਨਿਕਲਦੇ ਹੋਏ ਸਮੇਂ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਦਾ ਮੰਨਣਾ ਹੈ ਕਿ ਉਹ ਇਸੇ ਦਿਨ ਜਿਹੜਾ ਸੀਗਾ ਪੈਲਾਟਾਈਨ ਤੋਂ ਲਗਭਗ 40 ਮੀਲ 65 ਕਿਲੋਮੀਟਰ ਦੱਖਣ ਅਤੇ ਪੱਛਮ ਦੇ ਵਿੱਚ ਔਰੋਰਾ ਦੇ ਇੱਕ ਹਿੰਦੂ ਮੰਦਰ ਦੇ ਵਿੱਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਜਿਹੜਾ ਸੀ ਬਣਾ ਰਿਹਾ ਸੀਗਾ। ਪਹਿਲਾਂ ਹੀ ਉਹਨੂੰ ਚੱਕ ਲਿਆ, ਚਲੋ ਚੰਗੀ ਗੱਲ ਹੋਈ ਹੈ, ਘਟਨਾ ਵਾਪਰ ਤੋਂ ਪਹਿਲਾਂ ਹੀ ਇਹ ਜਿਹੜੀ ਕਾਰਵਾਈ ਹੋਈ ਹੈ। ਦੂਸਰੇ ਪਾਸੇ ਯੂਰਪ ਦੀ ਗੱਲ ਕਰੀਏ ਤਾਂ ਅਲਬਾਨੀਆ ਦੇ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਨੇ, ਲਗਾਤਾਰ ਤੇਜ਼ੀ, ਤੀਜੇ ਦਿਨ ਜਿਹੜਾ ਹਿੰਸਕ ਝੜਪਾਂ ਹੋਈਆਂ ਨੇ। ਅਲਬਾਨੀਆ ਦੇ ਵਿੱਚ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਰਹਿ ਰਹੀਆਂ ਜਿਹੜੀਆਂ ਨੇ ਸਮਾਜਵਾਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਰਾਜਧਾਨੀ ਤੇਹਰਾਨਾ ਦੇ ਵਿੱਚ ਵੀਰਵਾਰ ਨੂੰ ਜਿਹੜਾ ਅੱਜ ਲਗਾਤਾਰ ਤੀਜੇ ਦਿਨ ਹਿੰਸਕ ਝੜਪਾਂ ਹੋਈਆਂ ਨੇ। ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰਾਲੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਉੱਤੇ ਪਥਰਾਅ ਕੀਤਾ ਅਤੇ ਜਵਾਬ ਦੇ ਵਿੱਚ ਦੰਗਾ ਵਿਰੋਧੀ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਅਤੇ ਪਾਣੀ ਦੀਆਂ ਤੋਪਾਂ ਦੀ ਵੀ ਵਰਤੋਂ ਕੀਤੀ ਹੈ। ਅਲਬਾਨੀਆ ਜਿਹੜਾ ਜੀ ਛੋਟਾ ਜਿਹਾ ਮੁਲਕ ਹੈ, ਕੋਸੋਵੋ ਅਲਬਾਨੀਆ, ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਸਿਹਤ ਮੰਤਰਾਲੇ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਸਰਕਾਰੀ ਇਮਾਰਤਾਂ, ਬੈਂਕਾਂ ਅਤੇ ਵਪਾਰਕ ਅਦਾਰਿਆਂ ਦੇ ਉੱਤੇ ਹਮਲਾ ਕੀਤਾ। ਇਨ੍ਹਾਂ ਘਟਨਾਵਾਂ ਦੇ ਵਿੱਚ 61 ਪੁਲਿਸ ਮੁਲਾਜ਼ਮਾਂ ਸਮੇਤ 99 ਲੋਕ ਜ਼ਖਮੀ ਹੋਏ ਆ। ਸਿੱਖਿਆ ਸੁਧਾਰਾਂ ਦੀ ਮੰਗ ਕਰਨ ਵਾਲੇ ਵਿਦਿਆਰਥੀ ਸਮੂਹਾਂ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਦੇ ਨਾਲ ਜੁੜੇ ਇੱਕ ਵੱਡੇ ਵਿਕਾਸ ਪ੍ਰੋਜੈਕਟ ਦੇ ਵਿਰੁੱਧ ਵੀ ਸਰਕਾਰ ਵਿਰੋਧੀ ਅੰਦੋਲਨ ਚਲਾ ਰਹੇ ਲੋਕਾਂ ਵੀ ਜਿਹੜਾ ਉਹ ਵੀ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਸਨ, ਕਿਉਂਕਿ ਉੱਥੇ ਜਿਹੜਾ ਟਰੰਪ ਦਾ ਜਵਾਈ ਹੈ ਉੱਥੇ ਜਿਹੜਾ ਬੀਚ ਦੇ ਉੱਤੇ ਕੁਝ ਨਾ ਕੁਝ ਜਿਹੜੇ ਹੋਟਲ ਵਗੈਰਾ ਜਾਂ ਟਰੈਵਲਿੰਗ ਦਾ ਜਿਹੜਾ ਸਾਰਾ ਕੁਝ ਢਾਂਚਾ ਹੈ ਉਹ ਤਿਆਰ ਕਰ ਰਿਹਾ ਅਤੇ ਉਹ ਅਗੇਂਸਟ ਨੇ ਇਸ ਚੀਜ਼ਾਂ ਦੇ। ਤਥਾਕਥਿਤ ਫਲੇਮਿੰਗੋ, ਕਿਉਂਕਿ ਅਲਬਾਨੀਆ ਦੇ ਵਿੱਚੋਂ ਕੋਸੋਵੋ ਨੂੰ ਜਿਹੜਾ ਅਲੱਗ ਕੀਤਾ ਸੀ, ਜਿਹੜਾ ਉੱਥੇ ਅਜੇ ਵੀ ਫੌਜੀ ਕੈਂਪ ਜਿਹੜੇ ਨੇ ਕੋਸੋਵੋ ਦੇ ਵਿੱਚ, ਇਸ ਕਰਕੇ ਉਹ ਅਮੈਰੀਕਨ ਜਿਹੜੇ ਲੋਕ ਨੇ ਉਹਨਾਂ ਨੂੰ ਨਾਪਸੰਦ ਹੀ ਕਰਦੇ, ਖਾਸ ਕਰਕੇ ਜਿਹੜੇ ਹਕੂਮਤ ਦੇ ਵਿੱਚ ਨੇ। ਤਥਾਕਥਿਤ ਜਿਹੜੇ ਫਲੇਮਿੰਗੋ ਮੂਵਮੈਂਟ ਜਿਹੜੀ ਹੈ ਵਿਆਪਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਡੀ ਰਾਮਾ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਅਤੇ ਅੰਦੋਲਨ ਨੂੰ ਇਸਦਾ ਨਾਮ ਇਸ ਦੇ ਲਈ ਮਿਲਿਆ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਇੱਕ ਗੁਲਾਬੀ ਫਲੇਮਿੰਗੋ ਪੰਛੀ ਨੂੰ ਜਿਹੜਾ ਸੀ ਦਰਸਾਉਂਦੇ ਪੋਸਟਰਾਂ ਅਤੇ ਜਿਹੜਾ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ। ਆਖਰੀ ਖਬਰ ਹੈ ਸੰਖੇਪ ਦੇ ਵਿੱਚ, ਮੁਹੰਮਦ ਜੀ ਲੈਣਾ ਤੁਹਾਡੀ ਗੱਲਬਾਤ ਫਿਰ। ਚੀਨ ਦੀ ਮਦਦ ਦੇ ਨਾਲ ਮਿਜ਼ਾਈਲਾਂ ਬਣਾ ਰਹੇ ਨੇ ਹੂਤੀ ਬਾਗੀ, ਇਜ਼ਰਾਈਲ ਅਤੇ ਸਾਊਦੀ ਅਰਬ ਬਣੇਗਾ ਨਿਸ਼ਾਨਾ ਇਹਦੇ ਵਿੱਚ। ਹੁਣ ਈਰਾਨ ਸਮਰਥਿਤ ਜਮਨ ਦੇ ਜਿਹੜੇ ਹੂਤੀ ਬਾਗੀ ਹੈ ਉੱਨਤ ਬਲੈਸਟਿਕ ਮਿਜ਼ਾਈਲਾਂ ਦੇ ਤਿਆਰ ਮਿਜ਼ਾਈਲਾਂ ਜਿਹੜੀਆਂ ਨੇ ਤਿਆਰ ਕਰ ਰਹੇ ਨੇ ਜੋ ਸਾਊਦੀ ਅਰਬ ਅਤੇ ਇਜ਼ਰਾਈਲ ਤੱਕ ਮਾਰ ਕਰ ਸਕਦੀਆਂ ਨੇ। ਇਹਨਾਂ ਮਿਜ਼ਾਈਲਾਂ ਦੇ ਵਿੱਚ ਚੀਨ ਤੋਂ ਭੇਜੇ ਗਏ ਪੁਰਜ਼ਿਆਂ ਦੀ ਵਰਤੋਂ ਹੋ ਰਹੀ ਹੈ। ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕਨਫਲਿਕਟ ਆਰਮਾਮੈਂਟ ਰਿਸਰਚ ਜਿਹੜੀ ਹੈ ਉਹਦੀ ਜਾਂਚ ਦੇ ਅਨੁਸਾਰ ਇਹ ਹਥਿਆਰ ਈਰਾਨ ਦੀ ਖੈਬਰ ਸ਼ੇਕਨ ਮਿਜ਼ਾਈਲ ਦੇ ਉੱਤੇ ਆਧਾਰਿਤ ਜਾਪਦੇ ਨੇ ਅਤੇ ਇਹ ਇੱਕ ਸਟੀਕ ਨਿਸ਼ਾਨਾ ਲਗਾਉਣ ਵਾਲੀ ਬਲੈਸਟਿਕ ਮਿਜ਼ਾਈਲ ਹੈ ਜੋ ਕਿ ਹਵਾਈ ਰੱਖਿਆ ਪ੍ਰਣਾਲੀ ਤੋਂ ਬਚਣ ਦੇ ਲਈ ਆਪਣੀ ਦਿਸ਼ਾ ਬਦਲ ਸਕਦੀ ਹੈ। ਇਸ ਡਿਜ਼ਾਈਨ ਦੇ ਉੱਤੇ ਆਧਾਰਿਤ ਮਿਜ਼ਾਈਲ 1200 ਮੀਲ ਤੱਕ ਮਾਰ ਕਰ ਸਕਦੀ ਹੈ ਜਿਸ ਦੇ ਨਾਲ ਪੂਰਾ ਸਾਊਦੀ ਅਰਬ ਅਤੇ ਇਜ਼ਰਾਈਲ ਇਸ ਦੀ ਮਾਰ ਹੇਠ ਆ ਸਕਦੇ ਨੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਸਮੇਂ ਦੇ ਵਿੱਚ ਜਦੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਸਾਊਦੀ ਅਰਬ ਤੇ ਹੂਤੀਆਂ ਦੇ ਹਮਲੇ ਵਧੇ ਨੇ ਤੇ ਰਿਆਦ ਦੀ ਅਗਵਾਈ ਹੇਠ ਲਗਾਈ ਗਈ ਨਾਕਾਬੰਦੀ ਕਾਰਨ ਤਣਾਅ ਜਿਹੜਾ ਹੋਰ ਵੀ ਵੱਧ ਰਿਹਾ। ਤੇ ਮਾਨ ਸਿੰਘ ਜੀ ਸੁਨੇਹੇ ਭੇਜ ਰਹੇ, ਕਹਿੰਦੇ ਭਾਰਤ ਸਾਹਿਬ ਕਲਾ ਜੋਕੀ ਹੋਟਲ ਆਏ ਹਾਂ ਜੀ ਅੱਜ, ਕਹਿੰਦੇ ਜੀ ਬਾਅਦ ਦੇ ਵਿੱਚ ਗੱਲ ਕਰਦੇ ਹਾਂ। ਜ਼ਰੂਰ ਜੀ ਬਾਈ ਜੀ, ਬਹੁਤ ਲਾਗੇ ਆਏ ਹੋਏ ਫਿਰ ਤਾਂ, ਅਤੇ ਮਿਲਦੇ ਹਾਂ ਜੀ, ਕੋਈ ਨਹੀਂ ਸਬੱਬ ਬਣਦਾ ਤਾਂ ਜ਼ਰੂਰ ਮੇਲੇ ਗੇਲੇ ਕਰਦੇ ਹਾਂ। ਹਾਂਜੀ, ਸਾਡੇ ਲਾਗੇ ਇੱਥੋਂ ਤਕਰੀਬਨ ਹੈਗਾ ਜੀ ਆਪਣਾ 30-35-40 ਮਿੰਟ ਦਾ ਰਾਸਤਾ ਹੈ, ਅਤੇ ਸੀ ਸਾਈਡ ਦੀ ਜਿਹੜੀ ਹੈ ਸੈਰ ਕਰ ਰਹੇ ਨੇ ਮਾਨ ਸਾਹਿਬ। ਅਤੇ ਦੋਸਤੋ ਬਹੁਤ ਸਾਰੇ ਸੁਨੇਹੇ ਨੇ ਹੋਰ ਵੀ, ਅਤੇ ਮੁਹੰਮਦ ਜੀ ਦੀ ਵੀ ਗੱਲ ਸੁਣਦੇ ਹਾਂ, ਫਿਰ ਆਪਾਂ ਅੱਗੇ ਜਿਹੜੇ ਸੁਨੇਹੇ ਵੀ ਲੈਂਦੇ ਹਾਂ ਅਤੇ ਤੁਹਾਨੂੰ ਕਹਾਣੀ ਵੀ ਸੁਣਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ,
0: ਮਾਨਮਤੀ
1: ਸਰੋਤੋ ਵੀ ਜੀ, ਜੀ ਮਾਨਮਤੀ ਸਰੋਤੋ ਵੀ ਜਿੰਦੇ ਵਾਸਤੇ ਰਹਿਣ,
0: ਸ਼ੁਕਰੀਆ।
1: ਬਹੁਤ ਸੋਹਣਾ, ਮੈਂ ਸੁਣ ਰਿਹਾ ਸੀ ਖ਼ਬਰਾਂ ਚੱਲ ਰਹੀਆਂ ਕਿ ਨੈਸ਼ਨਲ ਐਂਡ ਇੰਟਰਨੈਸ਼ਨਲ,
0: ਸ਼ੁਕਰੀਆ।
1: ਬਿਲਕੁਲ, ਹੁਣ ਇਸ ਵੇਲੇ ਜੀ ਜੀ ਆਲਵੇਜ਼ ਵੈਲਕਮ। ਤੇ ਦੇਖੀਏ ਤੇ ਹੁਣ ਜਿਹੜਾ ਹੈਗਾ, ਕਹਿਣ ਦਾ ਮਤਲਬ ਜੋ ਵੀ ਸੂਰਤ ਹਾਲ ਆ ਬਿਲਕੁਲ ਨਾਜੁਕ ਹੀ ਬਣੀ ਹੋਈ ਆ। ਕਿਸੇ ਪਾਸੇ ਜਿਹੜਾ ਹੈਗਾ ਹਲਚਲ ਤਾਂ ਸਾਰੇ ਪਾਸੇ ਮੱਚੀ ਹੋਈ ਆ, ਜੇ ਆਪਾਂ ਲਈਏ ਨਾ ਨੈਸ਼ਨਲੀ ਐਂਡ ਇੰਟਰਨੈਸ਼ਨਲੀ, ਇਹ ਬਿਮਾਰੀ ਸਾਰੇ ਪਾਸੇ ਹੀ ਹਵਾ ਜਿਹੜੀ ਹੈਗੀ ਆ ਫੈਲ ਗਈ ਹੋਈ ਆ। ਤੇ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਅੱਜ ਹੁਣੇ ਹੁਣੇ ਤੁਸੀਂ ਇੱਕ ਖ਼ਬਰ ਸਾਂਝੀ ਕਰ ਰਹੇ ਸੀ, ਮਜ਼ਾਇਲਾ ਬਣਾ ਰਿਹਾ, ਦੱਸੋ ਤੁਸੀਂ ਜਿਹੜਾ ਹੈਗਾ ਵੀ ਪਤਾ ਨੀ ਕੀ ਵਾਲਾ ਇਹਨਾਂ ਦੇ ਜਿਹੜੇ ਕਿਹੜੀ ਪੱਗ ਨੂੰ ਪਏ ਹੋਏ ਆ। ਮੈਂ ਸੋਚਦਾ ਹੁੰਦਾ ਯਾਰ ਤੁਸੀਂ ਕਿਹੜੀ ਪੱਗ ਲੈਣਾ ਚਾਹੁੰਦੇ ਹੈਗੇ ਆ,
0: ਮਜ਼ਾਇਲਾ ਬਣਾਈ ਜਾਂਦੇ ਸਾਨੀਆਂ। ਦੇਖੋ ਜਿਹੜਾ ਕੱਟੜਵਾਦ ਹੈ ਨਾ, ਉਹ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੈ, ਹੈਗੇ ਸਾਰੇ ਇਹ ਵੀ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਹੀ ਨੇ। ਇੱਕ ਪਾਸੇ ਸ਼ੀਆ ਹੈ ਤੇ ਦੂਸਰੇ ਪਾਸੇ ਜਿਹੜੇ ਸੁੰਨੀ ਨੇ ਜੀ, ਉਹਨਾਂ ਦੀ ਆਪਸ ਦੇ ਵਿੱਚ ਲਾਗ ਡਾਟ ਹੈਗੀ ਆ ਜੀ, ਚੱਲੀ ਜਾਂਦੀ ਹੈ ਜੀ।
1: ਬਿਲਕੁਲ ਬਿਲਕੁਲ ਬਿਲਕੁਲ ਉਹ ਮੰਨਦੇ ਨੀ ਗੇ, ਉਹ ਕਹਿੰਦੇ ਸਾਡੇ ਕੋਲ, ਉਹ ਕਹਿੰਦੇ ਸਾਡੇ ਕੋਲ ਕਿਤਾਬ ਹੈ, ਉਹ ਕਹਿੰਦੇ ਸਾਡੇ ਕੋਲ ਵੀ ਹੈਗੀ, ਕਿਤਾਬਾਂ ਦੋਨਾਂ ਦੇ ਉੱਤੇ ਹੀ ਉਤਰੀਆਂ ਹੋਈਆਂ। ਉਸ ਤੋਂ ਬਾਅਦ ਆ ਜਾਓ ਅੱਗੇ ਯਹੂਦ ਔਰ ਨਸਾਰਾ ਤੋਂ ਬਾਅਦ ਆ ਜਾਓ ਇੱਧਰ ਆਪਣਾ ਜਿਹੜਾ ਹੈਗਾ ਇਸਲਾਮ। ਸਹਿਮਤ ਨੀ ਗੇ, ਔਰ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਆ ਆਪਣਾ ਵੀਰ ਭੁਪਿੰਦਰ ਜੀ, ਕਦੀ ਵੀ ਇਹਨਾਂ ਦੀ ਨਹੀਂ, ਇਹਨਾਂ ਦਾ ਇਕਜੁੱਟਤਾ ਨਹੀਂ ਹੋਣੀ ਕਦੀ ਵੀ,
0: ਕਿਉਂਕਿ
1: ਕਿਤਾਬਾਂ ਚ ਵੀ ਆ ਚੁੱਕਾ ਹੈਗਾ। ਤੇ ਇਸ ਤਰ੍ਹਾਂ ਹੈਗਾ, ਤੇ ਬਾਕੀ ਇਹ ਚੀਜ਼ ਹੈਗਾ ਵੀ ਦੇਖ ਹੁਣ ਗੱਲ ਤਾਂ ਆਈ, ਆਪਾਂ ਦੇਖ ਲਓ ਕਿੰਨੀ ਟੈਨਸ਼ਨ ਲੈਂਦੇ ਹਾਂ ਨਾ, ਆਪਾਂ ਕਹਿੰਦੇ ਯਾਰ ਇਸ ਤਰ੍ਹਾਂ ਨੀ ਹੋਣਾ ਚਾਹੀਦਾ, ਲੇਕਿਨ ਫਿਰ ਵੀ ਹੋਈ ਜਾ ਰਿਹਾ ਹੈਗਾ,
0: ਬਿਲਕੁਲ,
1: ਕਿਉਂਕਿ ਲਿਖਤ ਜਿਹੜੀ ਹੈਗੀ ਆ ਲਿਖਤ ਹੋ ਚੁੱਕੀ ਆ ਕਿਤਾਬਾਂ ਚ, ਵੀ ਇਹ ਜ਼ਿਕਰ ਆ ਗਿਆ ਹੋਇਆ ਕਿ ਰਫਤਾ ਰਫਤਾ ਜਿਹੜਾ ਹੈਗਾ ਅਸੀਂ ਬਿਲਕੁਲ ਵੱਲਾ ਉਸੇ ਦੁਨੀਆਂ ਲਪੇਟੀ ਜਾ ਰਹੀ ਹੈਗੀ ਆ,
0: ਜਿਵੇਂ
1: ਆਪਾਂ ਰੋਲ ਰੋਲ ਲਪੇਟਦੇ ਹਾਂ ਨਾ, ਐਵੇਂ ਦੁਨੀਆਂ ਲਪੇਟੀ ਜਾ ਰਹੀ ਆ। ਸਾਨੂੰ ਪਤਾ ਨੀ ਅਸੀਂ ਜਿਹੜਾ ਹੈਗਾ ਆਪਣੇ ਮਸਤ ਹੋਏ ਪਏ ਦੁਨੀਆਂ ਦੇ ਵਿੱਚ, ਪਰ ਮਤਲਬ ਕਿ ਇਹ ਜਿਹੜਾ ਹੈਗਾ ਲਿਖਤਾਂ 'ਚ ਆਇਆ ਹੋਇਆ, ਦੁਨੀਆਂ ਵਾਕਈ ਸਲੋਲੀ ਸਲੋਲੀ ਲਪੇਟੀ ਜਾ ਰਹੀ ਹੈਗੀ ਆ, ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਫਿਰ ਵੀ ਲਪੇਟੀ ਜਾ ਰਹੀ ਆ,
0: ਤੇ
1: ਅਸੀਂ ਉਦੋਂ ਨੂੰ ਵੱਧਦੇ ਜਾ ਰਹੇ ਹੈਗੇ ਹਾਂ। ਤੇ ਇਹਨਾਂ ਚੀਜ਼ਾਂ ਦਾ ਜਿਹੜਾ, ਲੇਕਿਨ ਸਾਨੂੰ ਹਮੇਸ਼ਾ ਸਤਰਕ ਰਹਿਣਾ ਚਾਹੀਦਾ ਹੈਗਾ, ਜੇ ਆਏ ਹਾਂ ਤਾਂ ਕੁਛ ਕਰਕੇ ਜਾਈਏ, ਹਨਾ, ਐਵੇਂ ਨੀ ਪੀਲਾ ਵੀ ਆਏ ਵੀ ਤੇ ਕੀਤਾ ਵੀ ਕੁਛ ਨਾ ਤੇ ਐਵੇਂ ਹੀ ਚਲੇ ਗਿਆ, ਹਨਾ, ਤੇ ਉਹਦਾ ਫਾਇਦਾ ਕੋਈ ਨੀ। ਤਾਂ ਕੁਛ ਨਾ ਕੁਛ ਸੋਹਣੇ ਸੋਹਣੇ ਕੰਮ ਕਰਕੇ ਜਾਈਏ, ਇਨਸਾਨੀਅਤ ਦੇ ਭਲੇ ਲਈ ਕੁਛ ਨਾ ਕੁਛ ਕਰੀਏ, ਤਾਂ ਕਿ ਜਿਹੜਾ ਹੈਗਾ ਸਾਡਾ ਵੀ ਨਾਂ ਖੜਾ ਰਹਿ ਜਾਏ, ਤੇ ਅਸੀਂ ਕੱਲ ਨੂੰ ਜਵਾਬ ਦੇਣ ਦੇ ਕਾਬਲ ਹੋ ਸਕੀਏ ਕਿ ਵੀ ਆਰ ਆਲ ਰਿਸਪੋਂਸੀਬਲ।
0: ਜੀ ਬਿਲਕੁਲ
1: ਹੈ ਕਿ ਨਹੀਂ, ਹਾਂ, ਸਾਰੇ ਜ਼ਿੰਮੇਵਾਰ ਹੈਗੇ। ਤੇ ਲਓ ਜੀ ਮੈਂ ਇੱਕ ਗੀਤ ਲੈ ਕੇ ਆਇਆ ਜੇ ਤੁਹਾਡੀ ਇਜਾਜ਼ਤ,
0: ਜ਼ਰੂਰ ਜ਼ਰੂਰ ਕਰੋ
1: ਜੀ, ਮੈਂ ਗੁਣਗੁਣਾ ਦਿੰਦਾ।
0: ਜ਼ਰੂਰ ਜੀ, ਜ਼ਰੂਰ ਜੀ
1: ਜੀ।

0: क्या बात है जी, बहुत
1: यू
0: खूब
1: सो
0: माधव
1: मच
0: जी, हर बार की तरह बहुत बहुत शुक्रिया, धन्यवाद जी।
1: शुक्रिया
0: बा
1: जी,
0: कमाल सच्चाई तुसी पेश कीती है जी। दो रोटियां दी गल है
1: शुक्रिया।
0: ते दो गेठ जमीन चाहीदी है, बस हर चीज पासे दो ही
1: वाह
0: चाहीदियां ने जी।
1: वाह, क्या बात है,
0: जी
1: शुक्रिया वीर भविंदर जी, जींदे वास्ते
0: थैंक यू
1: रहो,
0: जी,
1: थैंक
0: थैंक
1: यू
0: यू,
1: सो
0: शुक्रिया,
1: मच,
0: सत श्री अकाल
1: शुक्रिया।
0: जी। लो दोस्तों, एसी जी मोहम्मद जी जुड़े सी ते गलबात करके गए ने। बंदा पता नहीं कहाँ तो दौड़ा भज्जा फिरदा है इन्ना, ते खानियां तो सिर्फ दो रोटियां ने, ते वो दो रोटियां कमा लीए ते वो ही बहुत है, वो भी हक सच दियां। वो तस्वीर याद आउंदी है जदों बचपन दे विच देखदे हुंदे सी गुरु नानक साहब दी, ते ये दो रोटियां उन्होंने हाथ दे विच फड़ियां हुंदियां सी, ते एक रोटी दे विचों खून निकलदा सी ते एक रोटी दे विचों दुध जिहड़ा सी नुचड़दा सी। पर वो जिहड़ियां तस्वीरां भी हौली हौली जिहड़ियां ने, चलो सिख जिहड़ा धर्म है जां सिख पैरोकार ने जिहड़े, वो इन्हां चीज़ां दे विच बिलीव नहीं करदे, पर किते ना किते वो तस्वीरां दे विचों सिख्या जरूर मिलदी सी कि हक सच दी खाणी है चाहे घट खा लईए, ते मड़क दे नाल तुरना चाहे दो पैर घट तुर लईए, ते आखर दे विच जाणा कुछ नहीं नाल है, बंदा इकट्ठा करदा रहि जांदा है ते अपनी जिंदगी दा समां जिहड़ा वो इसे तरह व्यर्थ जिहड़ा कढ दिंदा है, ते जिंदगी पता नहीं की कमाउण की आया। ਚਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅੱਗੇ। ਅਤੇ ਆਪਣੇ ਗੁਰੀਮਾਨ ਬਾਈ ਜੀ ਕਹਿੰਦੇ ਆ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਮਾਨ ਸਿੰਘ ਜੀ, ਮੁਹੰਮਦ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਅਤੇ ਬਹੁਤ ਸਾਰੇ ਦੋਸਤ ਚੁੱਪ ਚਪੀਤੇ, ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਅੱਜ ਆਈ ਹੈ। ਅਤੇ ਸੁਰਜੀਤ ਭਾਰਤ ਜੀ, ਸਾਡੇ ਮਦਰ, ਸਤਿ ਸ਼੍ਰੀ ਅਕਾਲ ਭੇਜਦੇ ਹੈ। ਅਤੇ ਗੁਰੀਮਾਨ ਜੀ ਕਹਿੰਦੇ ਹੈ ਬਾਈ, ਜਦੋਂ ਤੱਕ ਪੁਲਿਸ ਦੇ ਵੱਲੋਂ ਅਸ਼ਵਨੀ ਦੀ ਜਿਹੜੀ ਕਾਲ ਡਿਟੇਲ ਹੈ ਉਹਨੂੰ ਜੇ ਜਨਤਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ, ਤਾਂ ਉਦੋਂ ਤੱਕ ਕਿਸੇ ਨੇ ਮੰਨਣਾ ਨਹੀਂ ਹੈ, ਯਕੀਨ ਨਹੀਂ ਕਰਨਾ ਜੀ। ਅਤੇ ਇਸੇ ਤਰ੍ਹਾਂ ਗੁਰੀ ਜੀ ਕਹਿੰਦਾ ਕਿ ਵੀਰ, ਪੈਸੇ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਕੌਣ ਹੋ ਸਕਦਾ ਹੈ? ਪੈਸੇ ਦੇ ਸਿਰ ਦੇ ਉੱਤੇ ਅਸਲੇ ਦਾ ਜਿਹੜਾ ਸੀ ਲਾਇਸੈਂਸ ਬਣਾ ਦਿੱਤਾ ਜੀ। ਅਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜਦੇ ਆ। ਮੰਮਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਸੋਹਣੀ ਕਹਿੰਦੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਚੱਲ ਰਹੀ ਹੈ ਅਤੇ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਅਤੇ ਦੋਸਤੋ, ਗੱਲਬਾਤ ਤੁਹਾਡੇ ਨਾਲ ਕਰਦੇ ਹਾਂ, ਅੱਜ ਕਹਾਣੀ ਤੁਹਾਨੂੰ ਸੁਣਾਉਣੀ ਹੈ, ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਨੇ ਹੋਰ ਨਵੀਆਂ ਨਸ਼ਰ ਹੋਈਆਂ ਨੇ, ਜਿਸ ਦੇ ਵਿੱਚ 2011 ਦੇ ਮੋਗਾ ਦੰਗਾ ਮਾਮਲੇ ਦੇ ਵਿੱਚ ਚੰਡੀਗੜ੍ਹ ਅਦਾਲਤ ਦੇ ਵੱਲੋਂ 9 ਮੁਲਜ਼ਮ ਬਰੀ ਕਰ ਦਿੱਤੇ ਆ। ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਕੇਸ ਚੰਡੀਗੜ੍ਹ ਹੋਇਆ ਸੀਗਾ, ਇਹ ਤਬਦੀਲ ਕੀਤਾ ਗਿਆ ਸੀਗਾ। ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ 2011 ਦੇ ਵਿੱਚ ਪੰਜਾਬ ਦੇ ਮੋਗਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ 9 ਮੁਲਜ਼ਮਾਂ ਨੂੰ ਬਰੀ ਕਰਤਾ ਹੈ। ਇਸ ਮਾਮਲੇ ਦੇ ਦੋ ਮੁਲਜ਼ਮਾਂ ਮਹਿੰਦਰਪਾਲ ਬਿੱਟੂ ਅਤੇ ਪ੍ਰਦੀਪ ਸਿੰਘ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਚੁੱਕੀ ਹੈ, ਅਤੇ ਬਰੀ ਹੋਣ ਵਾਲਿਆਂ ਦੇ ਵਿੱਚ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਦੀਪ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਨਰਿੰਦਰ ਸ਼ਰਮਾ, ਸੰਦੀਪ ਸਿੰਘ ਅਤੇ ਪਿਰਥੀ ਸਿੰਘ ਸ਼ਾਮਲ ਨੇ। ਪੁਲਿਸ ਨੇ ਕਰੀਬ 15 ਸਾਲ ਪਹਿਲਾਂ ਮੋਗਾ ਦੇ ਵਿੱਚ ਹੋਈ ਕਥਿਤ ਹਿੰਸਾ ਅਤੇ ਭੀੜ ਦੇ ਵੱਲੋਂ PRTC ਬੱਸ ਨੂੰ ਅੱਗ ਲਾਉਣ ਦੇ ਦੋਸ਼ ਹੇਠ ਇਹ ਕੇਸ ਦਰਜ ਕੀਤਾ ਸੀਗਾ। ਸ਼ੁਰੂ ਦੇ ਵਿੱਚ ਪੁਲਿਸ ਦੇ ਵੱਲੋਂ ਅਨਟਰੇਸ ਜਾਣੀ ਕਿ ਸੁਰਾਗ ਨਾ ਮਿਲਣ ਦੇ ਉੱਤੇ ਅਨਟਰੇਸ ਸੁਰਾਗ ਨਾ ਮਿਲਣ ਦੀ ਜਿਹੜੀ ਹੈ ਰਿਪੋਰਟ ਪੇਸ਼ ਕੀਤੀ ਗਈ ਸੀ, ਪਰ ਘਟਨਾ ਦੇ 7 ਸਾਲਾਂ ਦੇ ਬਾਅਦ 10 ਜੂਨ 2018 ਨੂੰ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਉਰਫ ਬਿੱਟੂ ਦੀ ਗ੍ਰਿਫਤਾਰੀ ਦਿਖਾਈ ਗਈ ਹੈ, ਅਤੇ ਉਸਦੇ ਕਥਿਤ ਖੁਲਾਸੇ ਮਗਰੋਂ ਹੀ 11 ਵਿਅਕਤੀਆਂ ਦੇ ਖਿਲਾਫ਼ IPC ਦੀਆਂ ਜਿਹੜੀਆਂ ਵੱਖ ਵੱਖ ਧਾਰਾਵਾਂ, ਜਨਤਕ ਜਾਇਦਾਦ ਨੁਕਸਾਨ ਰੋਕੂ ਐਕਟ ਅਤੇ ਆਰਮਜ਼ ਐਕਟ ਜਿਹੜਾ ਉਹਦੇ ਤਹਿਤ ਚਲਾਨ ਪੇਸ਼ ਕੀਤਾ ਗਿਆ ਸੀਗਾ। ਸਰਕਾਰੀ ਧਿਰ ਦੇ ਅਨੁਸਾਰ 7 ਮਾਰਚ 2011 ਨੂੰ ਬਾਅਦ ਦੁਪਹਿਰ 3:10 ਦੇ ਉੱਤੇ ਕੋਟਕਪੂਰਾ ਬਾਈਪਾਸ ਮੋਗਾ ਸਥਿਤ ਨਾਮ ਚਰਚਾ ਜਿਹੜਾ ਘਰ ਵਿਖੇ ਕਰੀਬ 300 ਡੇਰਾ ਪ੍ਰੇਮੀ ਇਕੱਠੇ ਹੋਏ ਸੀ। ਉਹਨਾਂ ਨੇ ਖਤਰਨਾਕ ਹਥਿਆਰਾਂ ਦੇ ਨਾਲ ਆਵਾਜਾਈ ਰੋਕੀ, ਵਾਹਨਾਂ ਅਤੇ ਬਰਨਾਲਾ ਡੀਪੂ ਦੀ PRTC ਬੱਸ ਦੀ ਭੰਨਤੋੜ ਕਰਕੇ ਉਸਨੂੰ ਅੱਗ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਦੇ ਲਈ ਅਪਰਾਧਿਕ ਬਲ ਦੀ ਵੀ ਜਿਹੜੀ ਵਰਤੋਂ ਕੀਤੀ ਦੱਸੀ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਇਹ ਮਾਮਲਾ ਮੋਗਾ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ, ਅਤੇ ਸੁਣਵਾਈ ਦੇ ਦੌਰਾਨ ਹੁਣ ਮੁਲਜ਼ਮ ਬਿੱਟੂ ਦਾ ਜੇਲ੍ਹ ਦੇ ਵਿੱਚ ਅਤੇ ਪ੍ਰਦੀਪ ਦਾ ਜਿਹੜਾ ਸੀ 215 ਬੇਅਦਬੀ ਮਾਮਲਿਆਂ ਦੇ ਵਿੱਚ ਕਥਿਤ ਸ਼ਮੂਲੀਅਤ ਕਾਰਨ ਦਿਨ ਦਿਹਾੜੇ ਕਤਲ ਜਿਹੜਾ ਕਰ ਦਿੱਤਾ ਗਿਆ ਸੀਗਾ। ਬਚਾਅ ਪੱਖ ਦੇ ਵਕੀਲ ਅਮਰ ਡੀ ਕਾਮਰਾ ਕੇਵਲ ਸਿੰਘ ਬਰਾੜ ਤੇ ਹਰੀਸ਼ ਛਾਬੜਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਪੁਲਿਸ ਦੇ ਵੱਲੋਂ ਜਿਹੜਾ ਮੁਲਜ਼ਮਾਂ ਨੂੰ ਝੂਠਾ ਫਸਾਇਆ ਗਿਆ ਅਤੇ ਉਹਨਾਂ ਦਾਅਵਾ ਕੀਤਾ ਕਿ ਮੁਲਜ਼ਮ ਰਸਮੀ ਗ੍ਰਿਫਤਾਰੀ ਦੀ ਮਿਤੀ ਤੋਂ ਪਹਿਲਾਂ ਹੀ 9 ਜੂਨ 2018 ਤੱਕ ਪੁਲਿਸ ਹਿਰਾਸਤ ਦੇ ਵਿੱਚ ਸਨ ਅਤੇ ਬਿੱਟੂ ਨੂੰ ਹਿਮਾਚਲ ਦੇ ਜਿਹੜਾ ਪਾਲਮਪੁਰ ਤੋਂ ਪਹਿਲਾਂ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਉਹਨਾਂ ਕਿਹਾ ਸੀ ਕਿ ਬੇਅਦਬੀ ਵਿਵਾਦਾਂ ਦੇ ਵਿੱਚ ਫਸਾਉਣ ਦੇ ਲਈ ਇਸ ਪੁਰਾਣੀ FIR ਨੂੰ ਝੂਠੇ ਗਵਾਹਾਂ ਅਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਇੱਕ ਘੜੇ ਹੋਏ ਹਥਿਆਰ ਦੇ ਵਜੋਂ ਵਰਤਿਆ ਗਿਆ ਅਤੇ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਹੁਣ ਬਰੀ ਕਰ ਛੱਡਿਆ। ਇਸੇ ਤਰ੍ਹਾਂ ਅੱਗੇ ਵਧੀਏ ਤਾਂ SIR ਕੰਟਰੋਵਰਸੀ ਜਿਹੜੀ ਹੈ, UP MP ਸਣੇ 17 ਸੂਬਿਆਂ ਦੇ ਵਿੱਚ ਅਪਡੇਟ ਹੋਣਗੀਆਂ ਵੋਟਰ ਸੂਚੀਆਂ, ਹੁਣ ਇਹ ਵੀ ਫੈਸਲਾ ਜਿਹੜਾ ਆ ਰਿਹਾ। ਭਾਰਤੀ ਚੋਣ ਕਮਿਸ਼ਨ ਜਿਹੜਾ ਉਹਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਣੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੋਟਰ ਸੂਚੀਆਂ ਦਾ ਸਪੈਸ਼ਲ ਸਮਰੀ ਰਿਵੀਜ਼ਨ ਜਾਣੀ ਵਿਸ਼ੇਸ਼ ਸੰਕੇਪ ਸੋਧ SSR ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਪ੍ਰਕਿਰਿਆ ਦੇ ਤਹਿਤ ਵੋਟਰ ਸੂਚੀਆਂ ਨੂੰ ਨਿਵਿਆਇਆ ਜਾਵੇਗਾ ਅਤੇ ਯੋਗ ਵੋਟਰਾਂ ਦੇ ਜਿਹੜੇ ਨੇ ਨਵੇਂ ਨਾਂ ਸ਼ਾਮਲ ਕੀਤੇ ਜਾਣਗੇ ਅਤੇ ਪਹਿਲਾਂ ਦਰਜ ਜਿਹੜੀ ਹੈ ਜਾਣਕਾਰੀ ਵਿਚਲੀਆਂ ਗਲਤੀਆਂ ਨੂੰ ਠੀਕ ਕੀਤਾ ਜਾਏਗਾ। ਇਹ ਫੈਸਲਾ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਜਿਹੜੀ ਹੈ SIR ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਵਿਰੋਧ ਦੇ ਦਰਮਿਆਨ ਆਇਆ। ਜਾਣਕਾਰੀ ਦੇ ਅਨੁਸਾਰ SIR ਦੀ ਪ੍ਰਕਿਰਿਆ ਦੇ ਦੌਰਾਨ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਕਰੀਬ 13 ਕਰੋੜ ਨਾਂ ਵੋਟਰ ਸੂਚੀਆਂ ਦੇ ਵਿੱਚੋਂ ਹਟਾਏ ਗਏ ਨੇ ਅਤੇ ਚੋਣ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ SIR ਦੀ ਪ੍ਰਕਿਰਿਆ ਜਾਰੀ ਹੈ ਜਾਂ ਹਾਲ ਹੀ ਦੇ ਵਿੱਚ ਮੁਕੰਮਲ ਹੋਈ ਹੈ ਉੱਥੇ ਵਿਸ਼ੇਸ਼ ਸੰਖੇਪ ਸੋਧ ਦਾ ਪ੍ਰੋਗਰਾਮ ਬਾਅਦ ਦੇ ਵਿੱਚ ਐਲਾਨਿਆ ਜਿਹੜਾ ਜਾਵੇਗਾ। ਜਿਹੜੇ ਨੇ 2027 ਵਿੱਚ 18 ਸਾਲ ਦੇ ਹੋਣ ਵਾਲੇ ਨੌਜਵਾਨ ਵੀ ਜਿਹੜੇ ਕਰ ਸਕਣਗੇ ਅਰਜ਼ੀ ਇਹਦੇ ਵਿੱਚ, ਅਤੇ ਜਿਹੜੇ ਨੇ ਗਿਆਨੇਸ਼ ਕੁਮਾਰ ਨੇ ਕਿਹਾ ਹੈ, ਚੋਣ ਕਮਿਸ਼ਨ ਅਨੁਸਾਰ ਇਸ ਸੋਧ ਦਾ ਮੁੱਖ ਮਕਸਦ ਵੋਟਰ ਸੂਚੀਆਂ ਨੂੰ ਸਹੀ ਅਤੇ ਨਵੀਂ ਜਾਣਕਾਰੀ ਮੁਤਾਬਕ ਤਿਆਰ ਰੱਖਣਾ ਹੈ ਅਤੇ ਇਸ ਦੇ ਤਹਿਤ ਯੋਗ ਵੋਟਰਾਂ ਦੇ ਨਾਂ ਜੋੜਨ, ਦਰਜ ਵੇਰਵਿਆਂ ਦੇ ਵਿੱਚ ਗਲਤੀਆਂ ਸੁਧਾਰਨ ਅਤੇ ਲੋੜੀਂਦੀਆਂ ਤਬਦੀਲੀਆਂ ਕਰਨ ਦੇ ਉੱਤੇ ਧਿਆਨ ਦਿੱਤਾ ਜਾਏਗਾ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੀ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਹਿੰਦੇ ਕੀਤੀ ਜਾਵੇਗੀ। ਦੂਸਰੇ ਪਾਸੇ ਇੱਕ ਖਬਰ ਹੋਰ ਲੈ ਲਈਏ, ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ। ਇੰਡੀਆ ਏਅਰਫੋਰਸ ਜਿਹੜੀ ਹੈ, ਇੰਡੀਅਨ ਏਅਰਫੋਰਸ ਹਵਾਈ ਫੌਜ ਨੂੰ ਹੁਣ ਮਿਲੇਗਾ ਆਪਣਾ ਸੈਟੇਲਾਈਟ। 2,563 ਕਰੋੜ ਦਾ ਜਿਹੜਾ ਸਮਝੌਤਾ ਹੋ ਗਿਆ। ਜਹਾਜ਼ਾਂ ਵਿਚਲੇ ਸੰਚਾਰ ਹੋਵੇਗਾ ਸੁਰੱਖਿਅਤ ਅਤੇ ਜੰਗ ਦੇ ਦੌਰਾਨ ਤਸਵੀਰਾਂ ਅਤੇ ਜਾਣਕਾਰੀ ਤੁਰੰਤ ਮਿਲਣ ਦੇ ਨਾਲ ਫੈਸਲੇ ਲੈਣ ਦੇ ਵਿੱਚ ਇਹਦੇ ਵਿੱਚ ਮਦਦ ਜਿਹੜੀ ਹੈ ਮਿਲ ਸਕਦੀ ਹੈ। ਇੰਡੀਅਨ ਏਅਰਫੋਰਸ ਭਾਰਤੀ ਹਵਾਈ ਫੌਜ ਨੂੰ ਹੁਣ ਆਪਣਾ ਵੱਖਰਾ ਸੈਟੇਲਾਈਟ ਮਿਲੇਗਾ ਜਿਸਦੇ ਨਾਲ ਜਹਾਜ਼ਾਂ ਵਿਚਾਲੇ ਸੰਚਾਰ ਤੇਜ਼ ਅਤੇ ਸੁਰੱਖਿਅਤ ਹੋਏਗਾ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ G7C ਸੈਟੇਲਾਈਟ ਤਿਆਰ ਕਰਨ ਦੇ ਲਈ 2,563 ਕਰੋੜ ਰੁਪਏ ਦਾ ਜਿਹੜਾ ਸਮਝੌਤਾ ਕਰ ਲਿਆ। ਹੁਣ ਤੱਕ ਹਵਾਈ ਫੌਜ ਆਪਣੀਆਂ ਜਿਹੜੀਆਂ ਸੰਚਾਰ ਲੋੜਾਂ ਦੇ ਲਈ

0: ਮਿਲ ਸਕੇਗੀ। ਮੰਤਰਾਲੇ ਅਨੁਸਾਰ ਦੇਸ਼ ਦੇ ਵਿੱਚ ਹੀ ਤਿਆਰ ਅਤੇ ਵਿਕਸਿਤ ਕੀਤਾ ਜਾਣ ਵਾਲਾ ਇਹ ਸੈਟੇਲਾਈਟ ਹਵਾਈ ਫੌਜ ਦੇ ਜਹਾਜ਼ਾਂ ਅਤੇ ਹੋਰ ਸਾਧਨਾਂ ਵਿਚਾਲੇ ਸੁਰੱਖਿਅਤ ਸੰਚਾਰ ਨੂੰ ਮਜ਼ਬੂਤ ਕਰੇਗਾ। ਚੰਗੀ ਗੱਲ ਹੈ ਜੀ, ਅਤੇ ਇਹ ਕਹਿ ਸਕਦੇ ਹਾਂ ਆਪਣਾ ਸੀਕਰਟ ਹੋ ਸਕਦਾ ਹੈ, ਜਿੱਦਾਂ ਹੋਰ ਮੁਲਕ ਕਰਦੇ ਨੇ, ਅਤੇ ਨਹੀਂ ਤਾਂ ਫਿਰ ਹੋਰ ਜਗ੍ਹਾ ਤੋਂ ਜਾਣਕਾਰੀ ਲੈਂਦੇ ਹੈ। ਵੀਡੀਓ ਹੋਰ ਜਾਣਕਾਰੀ ਤੁਰੰਤ ਭੇਜ ਸਕੇਗੀ ਜਿਹੜੀ ਹੈ, ਤਸਵੀਰਾਂ ਅਤੇ ਵੀਡੀਓ। ਇਸ ਦੇ ਨਾਲ ਜ਼ਮੀਨੀ ਕੇਂਦਰਾਂ 'ਤੇ ਉਡਾਨ ਭਰ ਰਹੇ ਜਹਾਜ਼ ਵਿਚਾਲੇ ਜੋ ਵੀ ਹੈ ਤਾਲਮੇਲ ਹੋਏਗਾ। ਜੰਗ ਦੇ ਦੌਰਾਨ ਕਮਾਂਡਰ ਆਪਣੇ ਕੇਂਦਰਾਂ ਦੇ ਵਿੱਚ ਹੀ ਬੈਠ ਕੇ ਹਵਾਈ ਖੇਤਰ ਦੀਆਂ ਤਾਜ਼ਾ ਤਸਵੀਰਾਂ ਅਤੇ ਫੌਜੀ ਕਾਰਵਾਈਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਜਾਣਕਾਰੀ ਦੀ ਸੁਰੱਖਿਆ ਦੇ ਲਈ ਉੱਚ ਪੱਧਰੀ ਇਨਕ੍ਰਿਪਸ਼ਨ ਤਕਨੀਕ ਵਰਤੀ ਜਾਏਗੀ ਤਾਂ ਜੋ ਕੋਈ ਬਾਹਰੀ ਧਿਰ ਇਸ ਨੂੰ ਗੈਰ ਅਧਿਕਾਰਤ ਤਰੀਕੇ ਨਾਲ ਹਾਸਲ ਨਾ ਕਰ ਸਕੇ। ਇਸ ਦੇ ਨਾਲ ਹਵਾਈ ਫੌਜ ਦੀ ਕਾਰਵਾਈ ਕਰਨ ਦੀ ਸਮਰੱਥਾ ਦੇ ਵਿੱਚ ਵਾਧਾ ਹੋਣ ਦੀ ਜਿਹੜੀ ਹੈ ਉਮੀਦ ਦਰਸਾਈ ਗਈ ਹੈ। ਪਹਿਲਾਂ ਵੀ ਜਿਹੜਾ ਸੀ ਲਾਂਚ ਹੋ ਚੁੱਕੇ ਨੇ ਵੈਸੇ ਫੌਜੀ ਸੈਟੇਲਾਈਟ, ਪਰ ਭਾਰਤ ਨੇ 1990ਵਿਆਂ ਦੇ ਵਿੱਚ ਰੱਖਿਆ ਦੇ ਲਈ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਸ਼ੁਰੂ ਕੀਤੀ ਸੀ ਅਤੇ ਇਸਰੋ ਨੇ 2013 ਦੇ ਵਿੱਚ G-SAT-7 ਸੈਟੇਲਾਈਟ ਲਾਂਚ ਕੀਤਾ ਸੀਗਾ, ਜਿਸ ਨੂੰ ਰੁਕਮਣੀ ਵੀ ਕਿਹਾ ਜਾਂਦਾ ਅਤੇ ਇਹ ਜਲ ਸੈਨਾ ਦੇ ਜਹਾਜ਼ਾਂ ਅਤੇ ਹਵਾਈ ਸਾਧਨਾਂ ਵਿਚਾਲੇ ਸੰਚਾਰ ਦੇ ਲਈ ਜਿਹੜਾ ਵਰਤਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਅੱਗੇ ਚੱਲਦੇ ਹਾਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਣਾ, ਬਹੁਤ ਹੀ ਛੋਟਾ ਬ੍ਰੇਕ, ਜ਼ਿਆਦਾ ਵੱਡਾ ਨਹੀਂ, ਇੱਕ ਅੱਧੇ ਮਿੰਟ ਦਾ ਹੀ, ਅਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਜਿਹੜੀ ਹੈ ਕਹਾਣੀ ਉਹ ਤੁਹਾਡੀ ਨਾਲ ਸਾਂਝੀ ਕਰਦੇ ਹਾਂ। ਵੈਸੇ ਥੋੜ੍ਹੀ ਥਕਾਵਟ ਵੀ ਹੈ, ਪਰ ਕੋਈ ਨਹੀਂ, ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਲਾਈਨਾਂ ਖੁੱਲੀਆਂ ਨੇ ਜਦ ਤੱਕ, ਅਤੇ ਜਦੋਂ ਕਹਾਣੀ ਸੁਣਾਵਾਂਗਾ ਦੋਸਤੋ ਉਦੋਂ ਕਾਲ ਨਹੀਂ ਲੈ ਪਾਵਾਂਗਾ, ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ, ਅਤੇ ਤੁਹਾਡਾ ਸਵਾਗਤ ਰਹੇਗਾ ਜੇ ਕਹਾਣੀ ਦੇ ਉੱਤੇ ਵੀ ਕੁਝ ਕਹਿਣਾ ਚਾਹੋਗੇ, ਅਤੇ ਰਲ ਮਿਲ ਕੇ ਕਹਾਣੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਉਸ ਤੋਂ ਬਾਅਦ ਫਿਰ ਅੱਗੇ ਵੱਧਦੇ ਹਾਂ ਜੀ।
1: ਸਪੋਰਟ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਸ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
2: Washington Freight Service. Seattle de load driving job de lai dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ ਡੋਟ ਕੋਮ
0: ਜੀ। ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੋਸਤੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲਓ ਦੋਸਤੋ, ਹਰ ਵੀਕ ਦੇ ਵਿੱਚ, ਹਰ ਹਫਤੇ ਦੇ ਵਿੱਚ ਤੁਹਾਨੂੰ ਕਹਾਣੀ ਸਾਂਝੀ ਕਰਦੇ ਹਾਂ ਤੁਹਾਡੇ ਲਈ। ਤੇ ਦੋਸਤੋ, ਅੱਜ ਇਸ ਹਫਤੇ ਦੇ ਵਿੱਚ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹੀ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰ ਵੀਕ ਦੀ ਤਰ੍ਹਾਂ। ਤੇ ਕਹਾਣੀ ਹੈ ਉਮੀਦ ਜਾਗ ਪਈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਦੁਆਬਾ ਰੇਡੀਓ ਦਾ ਮੰਚ। ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਅਤੇ ਕੀ ਕਹਿਣਾ ਚਾਹੁੰਦੀ ਹੈ, ਕੀ ਸਮਝਾਉਣਾ ਚਾਹੁੰਦੀ ਹੈ, ਅਤੇ ਰਲ ਮਿਲ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਕਰਦੇ ਹਾਂ ਸ਼ੁਰੂ ਇਸ ਕਹਾਣੀ ਨੂੰ। ਮਿੱਠੀ ਮਿੱਠੀ ਠੰਡ ਸ਼ੁਰੂ ਹੋ ਗਈ ਸੀ। ਬਸ ਇਹੀ ਦਿਨ ਸੁਹਾਵਣੇ ਲੱਗਦੇ ਨੇ ਮੈਨੂੰ ਤਾਂ। ਰੁੱਖ ਦੀ ਟਾਹਣੀ 'ਤੇ ਬੈਠੀ ਬੁਲਬੁਲ ਜਿਹੜੀ ਹੈ, ਉਹਨੇ ਆਪਣੇ ਨਾਲ ਚਹਿਕਦੇ ਪੰਛੀਆਂ ਨੂੰ ਕਹਿ ਦਿੱਤਾ, ਹਾਂ ਮੌਸਮ ਤਾਂ ਵਧੀਆ ਹੋ ਗਿਆ, ਸੂਰਜ ਵੀ ਦੇਖੋ ਧੋਤੇ ਮਾਂਜੇ ਭਾਂਡੇ ਵਾਂਗ ਲਿਸ਼ਕਾਂ ਮਾਰ ਰਿਹਾ। ਗਟਾਰ ਨੇ ਜਿਹੜੀ ਸੀ ਆਪਣੀ ਗਰਦਨ ਹਿਲਾਉਂਦਿਆਂ ਕਹਿ ਦਿੱਤਾ। ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨ ਤੇ ਅੱਸੂ ਤਕਰੀਬਨ ਅੱਧਾ ਲੰਘ ਚੁੱਕਿਆ। ਮਿੱਠੀ ਮਿੱਠੀ

ਵਿਗੜ ਸ਼ੁਰੂ ਹੋ ਚੁੱਕੀ ਹੈ ਜਿਵੇਂ ਸਾਡੇ ਮੁਲਕਾਂ ਦੇ ਵਿੱਚ ਇਸ ਸਮੇਂ ਚੱਲ ਰਿਹਾ। ਚੜ੍ਹਦੀ ਸੂਰਜ ਦੀ ਲਾਲੀ ਨੇ ਸਾਰੇ ਪਾਸੇ ਚਾਨਣ ਦਾ ਛਿੱਟਾ ਮਾਰਿਆ, ਸਾਰੀ ਕੁਦਰਤੀ ਬਨਸਪਤੀ ਚਮਕ ਉੱਠੀ। ਰੁੱਖ ਵੇਲ ਬੂਟਿਆਂ ਨੇ ਅੰਗੜਾਈਆਂ ਭਰੀਆਂ, ਕਈ ਫੁੱਲਾਂ ਅਤੇ ਪੱਤਿਆਂ ਨੇ ਬੰਦ ਅੱਖਾਂ ਦੇ ਨਾਲ ਹੀ ਮੁਸਕਰਾਹਟ ਫੈਲਾਈ ਅਤੇ ਅੰਗੜਾਈ ਲਈ। ਫਿਰ ਅੱਖਾਂ ਖੋਲੀਆਂ, ਆਪਣੀ ਆਪ ਜ਼ਰੂਰਤ ਮੁਤਾਬਕ ਸੂਰਜ ਤੋਂ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ। ਪੰਛੀ ਦੀਆਂ ਡਾਰਾਂ ਰੋਜ਼ੀ ਦੀ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ ਛਿਪਦੇ ਪਾਸੇ ਵੱਲ ਨੂੰ ਜੜੀਆਂ ਤੁਰ ਪਈਆਂ। ਕਮਾਲ ਦਾ ਅਨੁਸ਼ਾਸਨ ਹੁੰਦਾ ਹੈ ਇਹਨਾਂ ਦਾ ਵੀ। ਪੰਛੀ ਨੇੜੇ ਨੇੜੇ ਹੁੰਦਿਆਂ ਵੀ ਇੱਕ ਦੂਜੇ ਦੇ ਨਾਲ ਨਹੀਂ ਟਕਰਾਉਂਦੇ ਨਾ ਖਿੰਦੇ ਨੇ। ਤੋਤਿਆਂ ਦੀਆਂ ਡਾਰਾਂ ਦੇ ਵਿੱਚ ਸ਼ਰਾਰਤੀ ਜਿਹੇ ਤੋਤੇ ਜੋ ਮਸਤੀਆਂ ਕਰਦੇ ਅਤੇ ਕਲਾਬਾਜ਼ੀਆਂ ਖਾਂਦੇ ਨੇ ਉਹ ਦੇਖਦਿਆਂ ਹੀ ਬਣਦੀਆਂ ਨੇ। ਇਹ ਡਾਰ ਦੇ ਨਾਲੋਂ ਥੋੜ੍ਹੀ ਵਿੱਥ ਬਣਾ ਲੈਂਦੇ ਨੇ। ਸ਼ਾਇਦ ਅਨੁਸ਼ਾਸਨ ਦੇ ਵਿੱਚ ਰਹਿਣ ਵਾਲਿਆਂ ਦੀਆਂ ਝਿੜਕਾਂ ਤੋਂ ਡਰਦੇ ਹੋਣਗੇ, ਜਾਂ ਫਿਰ ਇਹਨਾਂ ਨੂੰ ਆਖਿਆ ਜਾਂਦਾ ਹੋਵੇ ਕਿ ਜੇ ਸ਼ਰਾਰਤ ਕਰਨੀ ਹੈ ਤਾਂ ਖੁੱਲ੍ਹੇ ਅਸਮਾਨ ਕਰੋ, ਡਾਰ ਦੇ ਵਿੱਚ ਰਹਿ ਕੇ ਨਹੀਂ। 15-20 ਤੋਤਿਆਂ ਦੀ ਡਾਰ ਬੜੀ ਤੇਜ਼ੀ ਦੇ ਨਾਲ ਆ ਰਹੀ ਹੈ। ਇੱਕ ਵਾਰ ਤਾਂ ਲੱਗਿਆ ਕਿ ਇਹਨਾਂ ਦੇ ਵਿੱਚੋਂ ਕਈ ਤੋਤੇ ਵੱਡੇ ਸਾਰੇ ਖੰਭੇ ਦੇ ਨਾਲ ਟਕਰਾ ਕੇ ਡਿੱਗਣਗੇ, ਪਰ ਖੰਭੇ ਦੇ ਨੇੜੇ ਆਉਂਦਿਆਂ ਹੀ ਜਲ ਧਾਰਾ ਵਾਂਗ ਅੱਧੇ ਕੁ ਖੰਭੇ ਦੇ ਸੱਜਿਓਂ ਅਤੇ ਅੱਧੇ ਕੁ ਖੰਭਿਓਂ ਲੰਘ ਗਏ। ਮੈਨੂੰ ਤਾਂ ਲੱਗਿਆ ਸੀ ਕਿ ਇਹ ਤਾਂ ਗਏ ਹੁਣ, ਪਰ ਬੜਾ ਬਚ ਕੇ ਨਿਕਲੇ। ਘੁੱਗੀ ਨੇ ਕੰਧ ਦੇ ਉੱਤੇ ਪਏ ਮਿੱਟੀ ਦੇ ਭਾਂਡੇ ਦੇ ਵਿੱਚੋਂ ਪਾਣੀ ਦਾ ਘੁੱਟ ਭਰਦਿਆਂ ਕਿਹਾ, ਲੈ ਇਹ ਤਾਂ ਇਹਨਾਂ ਦਾ ਰੋਜ਼ ਦਾ ਕੰਮ ਹੈ, ਤੂੰ ਤਾਂ ਉਈ ਡਰੋਕਲ ਹੈ, ਦੇਖ ਕਿਵੇਂ ਪਾਣੀ ਪੀ ਕੇ ਆਪਣਾ ਸਾਹ ਠੀਕ ਕਰਨ ਲੱਗੀ ਹੈ। ਕਾਣੇ ਕੋਇਲ ਦੇ ਬੱਚੇ ਦੇ ਮੂੰਹ ਦੇ ਵਿੱਚ ਚੋਗਾ ਦਿੰਦਿਆਂ ਕਿਹਾ। ਕੋਇਲ ਦੇ ਦੋ ਬੱਚੇ ਸਨ ਅਤੇ ਕਾਂ ਦਾ ਆਪਣਾ ਇੱਕ ਬੱਚਾ ਸੀ। ਤਿੰਨਾਂ ਨੂੰ ਕਾਂ ਵਾਰੀ ਵਾਰੀ ਨਾਲ ਚੋਗ ਦੇ ਰਿਹਾ ਸੀ। ਜਿਸਦੀ ਵਾਰੀ ਹੁੰਦੀ ਹੈ ਉਹ ਆਪਣੇ ਖੰਭ ਫੜਫੜਾਉਂਦਿਆਂ ਚੋਗ ਲੈਂਦਾ। ਪੰਛੀਆਂ ਦੇ ਬੱਚਿਆਂ ਦੀ ਇਹੀ ਪਛਾਣ ਹੁੰਦੀ ਹੈ ਕਿ ਆਪਣੇ ਖੰਭ ਫਰਕਾਉਂਦੇ ਹੈ ਅਤੇ ਸ਼ਾਇਦ ਸੰਤੁਲਨ ਬਣਾਉਣਾ ਸਿੱਖਦੇ ਹੋਣ। ਇਹਨਾਂ ਦੀ ਮਾਂ ਕਦੋਂ ਆਵੇਗੀ ਇਹਨਾਂ ਨੂੰ ਲੈਣ ਦੇ ਲਈ? ਗਟਾਰ ਨੇ ਕਾਂ ਨੂੰ ਪੁੱਛਿਆ। ਕਿਹੜੀ ਮਾਂ? ਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ। ਚੁੱਪ ਕਰ, ਮੈਨੂੰ ਲੱਗਦਾ ਹੈ ਕਿ ਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਕੋਇਲ ਦੇ ਬੱਚਿਆਂ ਨੂੰ ਚੋਗਾ ਦੇਈ ਜਾਂਦਾ ਹੈ, ਕਾਟੋ ਨੇ ਗਟਾਰ ਦੇ ਕੋਲ ਨੂੰ ਹੁੰਦਿਆਂ ਕਹਿ ਦਿੱਤਾ। ਵਿਚਾਰਾ ਕਾਂ, ਜਦੋਂ ਇਹਨੂੰ ਭਲਾਉਣੀ ਦੇ ਕੇ ਤੁਰ ਗਏ ਕੋਇਲ ਦੇ ਨਾਲ, ਫਿਰ ਥੋੜ੍ਹੇ ਦਿਨ ਇੱਧਰ ਉੱਧਰ ਭਾਲ ਕੇ ਚੁੱਪ ਕਰ ਜਾਊ, ਗਟਾਰ ਨੇ ਹੌਲੀ ਕੁ ਦੇਣੇ ਕਹਿ ਦਿੱਤਾ। ਕੋਇਲ ਇਹਨਾਂ ਦੇ ਨੇੜੇ ਬੈਠ ਕੇ ਬੋਲਿਆ, ਕਰੂਗੀ ਫਿਰ। ਹੁਣ ਜਿਹੜੇ ਦੱਬੀ ਜਿਹੀ ਆਵਾਜ਼ ਦੇ ਵਿੱਚ ਕਾਂ ਕਾਂ ਕਾਂ ਕਾਂ ਕਰਦੇ ਆ ਨਾ, ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਇਹ ਵੀ ਕੋਇਲ ਵਾਂਗ ਬੋਲਣ ਦੀ ਕੋਸ਼ਿਸ਼ ਕਰਨਗੇ ਅਤੇ ਛੇਤੀ ਹੀ ਕੂ ਕੂ ਕਰਨ ਲੱਗ ਪੈਣਗੇ ਅਤੇ ਚਲੇ ਜਾਣਗੇ ਆਪਣੇ ਅਸਲੀ ਮਾਪਿਆਂ ਦੇ ਨਾਲ। ਕਾਟੋ ਨੇ ਰੋਟੀ ਦਾ ਟੁਕੜਾ ਆਪਣੇ ਅਗਲੇ ਪੈਰਾਂ ਦੇ ਵਿੱਚ ਫੜਦਿਆਂ ਧੀਮੀ ਆਵਾਜ਼ ਦੇ ਵਿੱਚ ਕਿਹਾ, ਬੁਲਬੁਲਾਂ ਤੇ ਕਾਲੇ ਹਰੇ ਸਲੇਟੀ ਰੰਗ ਦੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਗੁਲਮੋਹਰ ਦੀਆਂ ਟਾਹਣੀਆਂ ਦੇ ਉੱਤੇ ਅਠਖੇਲੀਆਂ ਕਰਦੀਆਂ ਟਾਹਣੀਓ ਟਾਹਣੀ ਛਾਲਾਂ ਮਾਰਦੀਆਂ ਦੂਜੇ ਪੰਛੀਆਂ ਦੀਆਂ ਗੱਲਾਂ ਵੀ ਸੁਣਨ ਦੀ ਕੋਸ਼ਿਸ਼ ਕਰ ਰਹੀਆਂ, ਪਰ ਉਹਨਾਂ ਦੀਆਂ ਗੱਲਾਂ ਕਾਂ ਨੂੰ ਨਹੀਂ ਸੁਣੀਆਂ। ਉਹ ਬੇਚੈਨ ਜਿਹਾ ਹੋ ਗਿਆ। ਕਾਟੋ ਨੇ ਤਿਰਛੀ ਜਿਹੀ ਨਜ਼ਰ ਦੇ ਨਾਲ ਕਾਂ ਦੇ ਵੱਲ ਤੱਕਿਆ। ਇੰਨੇ ਨੂੰ ਇੱਕ ਦੇਸੀ ਚਿੜਾ ਅਤੇ ਇੱਕ ਚਿੜੀ ਆਏ, ਥੋੜ੍ਹੇ ਕੁ ਦਾਣੇ ਚੁਗੇ, ਪਾਣੀ ਪੀਤਾ, ਬਿਨਾਂ ਕੁਝ ਬੋਲਿਆਂ ਹੀ ਉੱਡ ਗਏ। ਘੁੱਗੀ ਅਤੇ ਕਬੂਤਰ ਨੇ ਉਹਨਾਂ ਨੂੰ ਕੁਝ ਆਖਣਾ ਚਾਹਿਆ, ਪਰ ਉਹ ਜਾ ਚੁੱਕੇ ਸੀ। ਇਹ ਬਹੁਤ ਘੱਟ ਬੋਲਦੇ ਨੇ, ਉਹ ਵੀ ਕਦੇ ਕਦੇ ਆਪਸ ਦੇ ਵਿੱਚ, ਪਰ ਇਹ ਹੈ ਕੌਣ ਨੇ? ਇੱਕ ਹਰੇ ਰੰਗ ਦੀ ਚਿੜੀ ਨੇ ਪੁੱਛਿਆ। ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ, ਕੁਝ ਕੁ ਸਮਾਂ ਪਹਿਲਾਂ ਮਨੁੱਖ ਜਾਤੀ ਨੇ ਆਪਣੇ ਖੁੱਲ੍ਹੇ ਘਰ ਬਣਾਏ ਹੋਏ ਸੀ, ਸ਼ਤੀਰਾਂ ਬਾਲਿਆਂ ਦੀਆਂ ਛੱਤਾਂ ਦੇ ਵਿੱਚ ਇਹ ਆਪਣੇ ਆਲਣੇ ਬਣਾ ਲੈਂਦੇ ਸਨ। ਉੱਥੇ ਇਹਨਾਂ ਦਾ ਰਹਿਣ ਬਸੇਰਾ ਸੀਗਾ। ਇਹ ਉੱਥੋਂ ਦੇ ਅਸਲੀ ਵਸਨੀਕ ਨੇ। ਤੁਸੀਂ ਤਾਂ ਬਾਅਦ ਦੇ ਵਿੱਚ ਆਏ ਹੋ। ਮਨੁੱਖ ਅਜੇ ਵੀ ਇਹਨਾਂ ਨੂੰ ਦੇਸੀ ਚਿੜੀਆਂ ਆਖਦੇ ਨੇ, ਕਬੂਤਰ ਨੇ ਕਿਹਾ। ਗੱਪ ਜਿਹਾ ਲੱਗਦਾ ਮੈਨੂੰ ਤਾਂ
ਕਾਲੇ ਰੰਗ ਦੀ ਚਿੜੀ ਹੱਸਣ ਲੱਗ ਪਈ। ਕਬੂਤਰ ਤੋਂ ਪਹਿਲਾਂ ਕਾਂ ਬੋਲ ਪਿਆ, ਇਹ ਗੱਪ ਨਹੀਂ ਹੈ, ਸੱਚ ਹੈ। ਇਹਨਾਂ ਦੇ ਖਾਤਮੇ ਦਾ ਕਾਰਨ ਮਨੁੱਖ ਹੀ ਹੈ। ਆ ਜਿਹੜੇ ਵੱਡੇ ਵੱਡੇ ਮੋਬਾਈਲ ਟਾਵਰ ਲੱਗੇ ਹੋਏ ਨੇ ਨਾ, ਕਹਿੰਦੇ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਖਤਰਨਾਕ ਕਿਰਨਾਂ ਨਿਕਲਦੀਆਂ ਨੇ ਨਾ, ਉਹਨਾਂ ਨੇ ਇਹਨਾਂ ਚਿੜੀਆਂ ਦੀ ਨਸਲ ਖਤਮ ਕਰਕੇ ਰੱਖ ਦਿੱਤੀ ਹੈ। ਇਹ ਤਾਂ ਦੋਵੇਂ ਕੋਰੋਨਾ ਦੇ ਲੋਕਡਾਊਨ ਵੇਲੇ ਪਤਾ ਨਹੀਂ ਕਿੱਧਰੋਂ ਆ ਗਏ। ਉਸ ਵੇਲੇ ਡਰ ਦੇ ਮਾਰੇ ਮਨੁੱਖ ਘਰੋਂ ਤਾਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ। ਇਸ ਦੇ ਲਈ ਪ੍ਰਦੂਸ਼ਣ ਦਾ ਜ਼ਹਿਰ ਜਿਹੜਾ ਸੀ ਘਟ ਗਿਆ ਸੀਗਾ। ਵਕਤ ਕਦੋਂ ਕੀ ਕਰ ਦੇਵੇ ਕੁਝ ਨਹੀਂ ਪਤਾ ਲੱਗਦਾ। ਮੈਂ ਇੱਕ ਦਿਨ ਪਹਿਲਾਂ ਇਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲ ਕੀਤੀ ਸੀਗੀ। ਇਹ ਕਹਿੰਦੇ ਕਿ ਸਾਨੂੰ ਇਸ ਜਗ੍ਹਾ ਦਾ ਮੋਹ ਮਾਰਦਾ, ਇਸ ਦੇ ਲਈ ਅਸੀਂ ਜਿਹੜਾ ਨਾ ਵਾਪਸ ਆ ਗਏ। ਸਾਡੇ ਬੱਚੇ ਇੱਥੇ ਨਹੀਂ ਆਉਣਾ ਚਾਹੁੰਦੇ ਹੈ, ਇੱਥੇ ਸਭ ਕੁਝ ਜ਼ਹਿਰੀਲਾ ਹੋ ਗਿਆ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਉਹ ਨਾ ਆਉਣ। ਇਹ ਦੋਸਤੋ ਟਾਵਰਾਂ ਦੇ ਨਾਲ ਤਾਂ ਚਲੋ ਹੈਗਾ ਹੀ ਹੈਗਾ, ਪਰ ਦੂਸਰਾ ਇਹਦਾ ਜਿਹੜਾ ਕਾਰਨ ਹੈਗਾ ਕਿ ਜ਼ਮੀਨਾਂ ਜ਼ਹਿਰੀਲੀਆਂ ਹੋ ਗਈਆਂ, ਪਾਣੀ ਜ਼ਹਿਰੀਲੇ ਹੋ ਗਏ, ਘਰਾਂ ਦੇ ਵਿੱਚ ਜਿਹੜਾ ਉਹ ਸਾਰੇ ਛੱਤ ਲਏ ਉਹਨਾਂ ਨੂੰ ਬਲੌਕ ਕਰ ਲਿਆ, ਇਹ ਵੀ ਹੈਗਾ। ਅਤੇ ਖੁੱਲ੍ਹੇ ਜਿਹੜੇ ਸੀ ਹਵੇਲੀਆਂ ਸੀ, ਉਹ ਸਾਰੀਆਂ ਚੀਜ਼ਾਂ ਸੀ ਉਹ ਜਿਹੜੀਆਂ ਨੇ ਅਲੋਪ ਹੋ ਗਈਆਂ, ਉਹ ਕਾਰਨ ਬਹੁਤ ਨੇ ਵਿੱਚ ਇਹਦੇ। ਆਹੋ ਸਾਹਮਣੇ ਦੇਖੋ ਜਿੱਥੇ ਦੋ ਬਜ਼ੁਰਗ ਬੈਠੇ ਨੇ, ਤੁਸੀਂ ਨਹੀਂ ਮੰਨਣਾ ਕਿ ਇਸ ਘਰ ਦੇ ਵਿੱਚ ਥੋੜ੍ਹੇ ਕੁ ਸਾਲ ਪਹਿਲਾਂ ਕਿੰਨੀਆਂ ਰੌਣਕਾਂ ਹੁੰਦੀਆਂ ਸੀ। ਸਾਡੇ ਦਾਦਾ ਜੀ ਦੱਸਦੇ ਸਨ, ਸਾਰੇ ਪੰਛੀ ਕਾਂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਰਹੇ ਨੇ। ਫਿਰ ਹੁਣ ਕੀ ਹੋ ਗਿਆ, ਮੈਂ ਤਾਂ ਇਹ ਕਦੇ ਨਹੀਂ ਹੱਸਦੇ ਦੇਖੇ, ਗਟਾਰ ਨੇ ਕਿਹਾ। ਹੱਸਣ ਕਿਵੇਂ, ਜਿਨ੍ਹਾਂ ਕਰਕੇ ਵਿਹੜੇ ਖੁਸ਼ੀਆਂ ਆਉਂਦੀਆਂ ਨੇ ਉਹ ਤਾਂ ਰੋਟੀ ਦਾ ਭਾਲ ਦੇ ਵਿੱਚ ਵਿਦੇਸ਼ਾਂ ਨੂੰ ਤੋਰ ਦਿੱਤੇ ਹੈ, ਜਾਂ ਮਜਬੂਰੀ ਵੱਸ ਤੋਰਨੇ ਪੈ ਗਏ ਨੇ। ਕਾਂ ਆਪ ਵੀ ਉਦਾਸ ਹੁੰਦਾ ਜਾ ਰਿਹਾ ਸੀਗਾ ਗੱਲਾਂ ਕਰਦਾ ਕਰਦਾ। ਗਟਾਰ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾਇਆ ਅਤੇ ਬੋਲੀ, ਜ਼ਰੂਰਤਾਂ ਦੇ ਲਈ ਮਨੁੱਖ ਨੂੰ ਕਿੰਨਾ ਕੁਝ ਝੱਲਣਾ ਪੈਂਦਾ। ਮੈਂ ਤਾਂ ਇਹੀ ਸਮਝਦੀ ਰਹੀ ਕਿ ਇਹ ਸਭ ਤੋਂ ਸੁਖੀ ਪ੍ਰਾਣੀ ਹੈਗਾ ਧਰਤੀ ਦੇ ਉੱਤੇ। ਦੋ ਤੋਤੇ ਵੀ ਅਮਰੂਦ ਦੇ ਬੂਟੇ ਦੇ ਉੱਤੇ ਆ ਬੈਠੇ, ਅਮਰੂਦ ਕੱਚੇ ਨੇ, ਫਿਰ ਵੀ ਉਹ ਤੋੜ ਲੈਂਦੇ। ਚੁੰਝਾਂ ਦੇ ਆਕਾਰ ਦੇ ਕਾਰਨ ਦਾਣੇ ਚੁਗਣੇ ਉਹਨਾਂ ਨੂੰ ਔਖੇ ਲੱਗਦੇ। ਰੋਟੀ ਦੀਆਂ ਬੁਰਕੀਆਂ ਆਸਾਨੀ ਦੇ ਨਾਲ ਖਾ ਲੈਂਦੇ ਅਤੇ ਉਹ ਚਿੰਤਾ ਦੇ ਵਿੱਚ ਨੇ। ਕੀ ਹੋਇਆ ਤੁਹਾਨੂੰ, ਉਦਾਸ ਕਿਉਂ ਹੋ, ਕਾਟੋ ਨੇ ਪੁੱਛਿਆ। ਅੱਗ ਦੀ ਪਰਲੋ ਨੇੜੇ ਆ ਰਹੀ ਹੈ, ਇਸ ਦੇ ਲਈ ਸੋਚ ਰਹੇ ਹਾਂ ਕਿ ਕਿਤੇ ਦੂਰ ਚਲੇ ਜਾਈਏ। ਕਿਹੜੀ ਅੱਗ ਦੀ ਪਰਲੋ, ਸਾਰੇ ਇੱਕੋ ਸਾਹੇ ਬੋਲ ਪਏ। ਆਹਾ ਖੇਤਾਂ ਦੇ ਵਿੱਚ ਲੱਗਦੀ ਹੈ ਜਿਹੜੀ, ਇਸ ਦੇ ਨਾਲੋਂ ਤਾਂ ਚੰਗਾ ਹੀ ਹੈ ਕਿ ਅਸੀਂ ਬੱਚਿਆਂ ਨੂੰ ਕਿਧਰੇ ਭੇਜ ਦਈਏ। ਤੁਸੀਂ ਭੁੱਲ ਜਾਂਦੇ ਹੋ, ਹਰ ਸਾਲ ਆਉਂਦੀ ਹੈ ਅੱਗ ਦੀ ਪਰਲੋ। ਨਹੀਂ ਨਹੀਂ, ਮੈਂ ਨਹੀਂ ਭੁੱਲ ਸਕਦੀ, ਰੁੱਖ ਹੇਠ ਵੱਟ ਤੇ ਬੈਠੀ ਟਟੀਰੀ ਨੇ ਕਹਿ ਦਿੱਤਾ। ਪਿਛਲੇ ਸਾਲ ਮੇਰੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਅੱਗ ਦੇ ਵਿੱਚ ਤੜਪ ਤੜਪ ਕੇ ਮਰ ਗਏ। ਮੈਂ ਬਥੇਰਾ ਕੁਰਲਾਈ ਤੜਫੀ, ਪਰ ਕਿਸੇ ਨੇ ਮੇਰੀ ਪੁਕਾਰ ਨਾ ਸੁਣੀ। ਆਖਦਿਆਂ ਟਟੀਰੀ ਦੀ ਭੁੱਬ ਨਿਕਲ ਗਈ। ਸਾਰੇ ਪੰਛੀ ਆਪਣੇ ਆਪਣੇ ਦੁੱਖ ਸੁਣਾਉਣ ਲੱਗ ਪਏ। ਇਸ ਅੱਗ ਤੋਂ ਸਾਰੇ ਦੁਖੀ ਸਨ। ਸਾਰੇ ਪੰਛੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਕਰ ਲਿਆ ਤੇ ਬੱਚੇ ਵੀ ਸਹਿਮੇ ਹੋਏ। ਤੋਤਾ ਵੀ ਆਪਣਾ ਦਰਦ ਬਿਆਨ ਕਰਨ ਲੱਗ ਪਿਆ। ਅਸੀਂ ਚੋਗਾ ਲੈਣ ਗਏ ਹੋਏ ਸੀ, ਪਿੱਛੋਂ ਨਰਦਈਆਂ ਨੇ ਅੱਗ ਲਾ ਦਿੱਤੀ। ਸਾਡੇ ਬੱਚਿਆਂ ਨੂੰ ਰੁੱਖ ਦੀਆਂ ਜਿਹੜੀਆਂ ਖੁੱਡਾਂ ਦੇ ਵਿੱਚ ਸੇਕ ਲੱਗਣ ਲੱਗ ਪਿਆ। ਉਹਨਾਂ ਦੀ ਮਾਂ ਚੋਗਾ ਲੈ ਕੇ ਆਈ ਨਾ ਤਾਂ ਉਸ ਤੋਂ ਦੇਖਿਆ ਨਾ ਗਿਆ। ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਖੁੱਡ ਦੇ ਅੱਗੇ ਜਾ ਕੇ ਬੈਠ ਗਈ। ਪਲਾਂ ਦੇ ਵਿੱਚ ਹੀ ਸੜ ਗਈ, ਝੁਲਸ ਗਈ। ਜਦੋਂ ਮੈਂ ਵਾਪਸ ਆਇਆ ਨਾ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ। ਬੱਚਿਆਂ ਦੀ ਮਾਂ ਝੁਲਸੀ ਹੋਈ ਜਿਹੜੀ ਸੀ ਖੁੱਡ ਦੇ ਅੱਗੇ ਲਮਕ ਰਹੀ ਹੈ, ਅਤੇ ਸਾਰੇ ਪੰਛੀਆਂ ਦੇ ਰੌਂਗਟੇ ਖੜ੍ਹੇ ਹੋ ਗਏ। ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਦਿਲ ਠਾ ਠਾ ਧੜਕ ਰਹੇ ਨੇ। ਊ ਤਾਂ ਬੰਦਾ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ, ਦਾਨ ਪੁੰਨ ਕਰਦਾ, ਫਿਰ ਆਪਣੇ ਬੱਚੇ ਮਾਰਨ ਦਾ ਪਾਪ ਕਾਤੋਂ ਕਰਦਾ, ਇਹਦਾ ਕੋਈ ਹੱਲ ਵੀ ਤਾਂ ਹੋਊ, ਬੁਲਬੁਲ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ। ਹਾਂ ਹੱਲ ਤਾਂ ਹੈ, ਕਈ ਬਿਨਾਂ ਅੱਗ ਲਾਇਆਂ ਆਪਣੀਆਂ ਅਗਲੀ ਜਿਹੜੀ ਹੈ ਫਸਲ ਬੀਜ ਦਿੰਦੇ ਨੇ। ਕਈ ਸਰਕਾਰਾਂ ਦੇ ਮੂੰਹਾਂ ਦੇ ਵੱਲ ਝਾਕਦੇ ਨੇ ਕਿ ਉਹਨਾਂ ਨੂੰ ਕੋਈ ਮਦਦ ਮਿਲ ਜਾਵੇ। ਇਹ ਕਿਸਾਨ ਨੇ ਇਹ ਆਖਦੇ ਨੇ ਕਿ ਅਗਲੀ ਫਸਲ ਬੀਜਣ ਲਈ ਉਹਨਾਂ ਦੇ ਕੋਲ ਸਮਾਂ ਘੱਟ ਹੁੰਦਾ, ਘੁੱਗੀ ਨੇ ਆਖਿਆ। ਕਾਸ਼ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ।
ਕੋਈ ਦੱਸਣ ਵਾਲਾ ਹੋਵੇ ਕਿ ਜਦੋਂ ਅੰਨ ਦੇਣ ਵਾਲੀ ਮਾਂ ਨੇ ਮਾਂ ਦੇ ਸੀਨੇ ਭਾਂਬੜ ਬਲਦੇ ਨੇ ਤਾਂ ਉਹ ਕਿੰਨੀ ਤੜਫਦੀ ਹੈ, ਉਸਦੀ ਉਪਜਾਊ ਸ਼ਕਤੀ ਘਟਦੀ ਹੈ। ਪੰਛੀ ਜੀਵ ਜੰਤੂ ਉਸਦੀ ਛਾਤੀ ਦੇ ਉੱਤੇ ਕਿਵੇਂ ਫੁੜਕ ਫੁੜਕ ਡਿੱਗਦੇ ਨੇ ਜਦੋਂ ਉਹਨਾਂ ਦੇ ਖੰਭ ਜਲ ਜਾਂਦੇ ਨੇ ਤੇ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਨੇ ਤੇ ਮਿੱਤਰ ਕੀੜੇ ਜਿਹੜੇ ਨੇ ਉਹ ਸਵਾਹ ਬਣ ਜਾਂਦੇ ਨੇ। ਇਹ ਮਾੜੀ ਜਿਹੀ ਤੀਲੀ ਲਾ ਕੇ ਇੰਨਾ ਪਾਪ ਕਮਾਉਂਦੇ ਨੇ, ਗਟਾਰ ਨੇ ਦੁਖੀ ਹੁੰਦਿਆਂ ਕਿਹਾ। ਇਹਨਾਂ ਨੂੰ ਸਮਝਾਉਣ ਵਾਲੀ ਰੱਬੀ ਜੋਤ ਤਾਂ ਇਹਨਾਂ ਦੇ ਜੰਮਣ ਤੋਂ ਪਹਿਲਾਂ ਹੀ ਸਭ ਕੁਝ ਸਮਝਾ ਗਈ ਹੈ। ਇਹਨਾਂ ਨੂੰ ਤਾਂ ਮਾਣ ਮੱਤਾ ਵਿਰਸਾ ਸੌਂਪ ਗਈ ਹੈ, ਜਿਹਨੇ ਇਹਨਾਂ ਨੂੰ ਕਿਰਤ ਕਰਨ ਦਾ ਸੁਨੇਹਾ ਵੀ ਦਿੱਤਾ ਹੈ, ਪਰ ਇਹ ਸਮਝਦੇ ਨਹੀਂ। ਇਹ ਵਿਰਸੇ ਵਿੱਚ ਮਿਲੇ ਆਪਣੇ ਅਨਮੋਲ ਖਜ਼ਾਨੇ ਨੂੰ ਖੋਲ੍ਹ ਕੇ ਵੇਖਦੇ ਵੀ ਹੈ, ਪੜ੍ਹਦੇ ਵੀ ਨੇ, ਪਰ ਅਮਲ ਨਹੀਂ ਕਰਦੇ। ਕਬੂਤਰ ਨੇ ਦੁਖੀ ਹੁੰਦਿਆਂ ਆਖਿਆ, ਮੇਰਾ ਤਾਂ ਜੀ ਕਰਦਾ ਹੈ ਇਹਨਾਂ ਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਆਪਣੇ ਬੱਚਿਆਂ ਨੂੰ ਲੈ ਕੇ। ਗਟਾਰ ਨੇ ਵੀ ਗੰਭੀਰ ਹੁੰਦਿਆਂ ਆਖਿਆ। ਇਹਦੇ ਵਿੱਚ ਉਹ ਚੀਜ਼ ਦਾ ਜ਼ਿਕਰ ਆ ਰਿਹਾ, ਪਵਨ ਗੁਰੂ ਮਾਤਾ ਧਰਤ ਮਹੱਤ, ਪਰ ਉਹ ਅਸੀਂ ਸਮਝ ਨਹੀਂ ਸਕੇ। ਜੀ ਤਾਂ ਮੇਰਾ ਵੀ ਕਰਦਾ ਕਿ ਪਰ ਸਾਡੇ ਦਾਦੇ ਪੜਦਾਦੇ ਆਖਦੇ ਸਨ ਜੇ ਸਾਰੇ ਪੰਛੀ ਇਹਨਾਂ ਨੂੰ ਛੱਡ ਕੇ ਚਲੇ ਗਏ ਨਾ ਤਾਂ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਜਾਇਆ ਕਰਨਗੀਆਂ। ਫਿਰ ਵੀ ਇਹ ਮਿਹਨਤੀ ਕਿਰਤੀ ਲੋਕ ਨੇ, ਬਸ ਇਹੋ ਹੀ ਮਹਾਂ ਪਾਪ ਕਰਦੇ ਨੇ। ਇਹ ਜਿਹੜਾ ਇਹਨਾਂ ਦੇ ਕੀਤੇ ਸਾਰੇ ਪੁੰਨ ਰੋੜ ਕੇ ਲੈ ਜਾਂਦਾ, ਇਹ ਸਾਰੀ ਉਮਰ ਔਖੇ ਰਹਿੰਦੇ ਨੇ। ਕਾਟੋ ਨੇ ਆਪਣੀ ਗੱਲ ਆਖੀ, ਕਈ ਵਾਰ ਮੇਰਾ ਜੀ ਕਰਦਾ ਇਹਨਾਂ ਨੂੰ ਬੱਧ ਦੁਆਵਾਂ ਦੇ ਦੇਵਾਂ, ਪਰ ਫਿਰ ਤਰਸ ਆ ਜਾਂਦਾ ਹੈ, ਇਹ ਆਪ ਕਿਹੜਾ ਸੌਖੇ ਨੇ। ਕਈਆਂ ਦੇ ਬੱਚੇ ਨਸ਼ਿਆਂ ਨੇ ਖਾ ਲਏ, ਕਈਆਂ ਕਰਜ਼ਿਆਂ ਨੇ ਖਾ ਲਏ ਤੇ ਕੁਝ ਪਰਦੇਸੀ ਹੋ ਨਿਬੜੇ। ਟਟੀਰੀ ਨੇ ਵੱਡਾ ਸਾਰਾ ਹੌਕਾ ਲੈਂਦਿਆਂ ਕਿਹਾ, ਜਿਹੜਾ ਇਹ ਪ੍ਰਦੂਸ਼ਣ ਫੈਲਾਉਂਦੇ ਨੇ ਇਹਨਾਂ ਦੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਵੀ ਤਾਂ ਬਿਮਾਰੀਆਂ ਲੱਗਦੀਆਂ ਨੇ, ਆਪਣੇ ਪੈਰੀ ਆਪ ਹੀ ਕੁਹਾੜਾ ਮਾਰੀ ਜਾਂਦੇ ਨੇ। ਗਟਾਰ ਬੋਲ ਪਈ, ਪ੍ਰਦੂਸ਼ਣ ਇਹ ਇਕੱਲੇ ਨਹੀਂ ਫੈਲਾਉਂਦੇ, ਫੈਕਟਰੀਆਂ ਦਾ ਧੂੰਆਂ, ਕੈਮੀਕਲ ਵਾਲਾ ਜ਼ਹਿਰੀਲਾ ਪਾਣੀ, ਦੁਸਹਿਰੇ ਤੇ ਦੀਵਾਲੀ ਦੇ ਚੱਲਣ ਵਾਲੇ ਪਟਾਖੇ, ਸੜਕਾਂ ਤੇ ਦੌੜਦੀਆਂ ਗੱਡੀਆਂ, ਇਹਨਾਂ ਤੋਂ ਵੱਧ ਪ੍ਰਦੂਸ਼ਣ ਕਰਦੇ ਨੇ। ਬਸ ਚਰਚਾ ਇਹਨਾਂ ਦੇ ਖੇਤਾਂ ਦੇ ਧੂੰਏ ਦੀ ਵੱਧ ਹੋਣ ਲੱਗ ਪੈਂਦੀ ਹੈ, ਜਦੋਂ ਕਿ ਪਟਾਖਿਆਂ ਵਾਲਾ ਧੂੰਆਂ ਵੱਧ ਜ਼ਹਿਰੀਲਾ ਹੁੰਦਾ ਹੈ। ਫਿਰ ਵੀ ਮੈਂ ਆਖਦੀ ਹਾਂ ਕਿ ਇਹਨਾਂ ਦੀ ਅੱਗ ਜੀਵ ਜੰਤੂਆਂ ਤੇ ਰੁੱਖ ਬੂਟਿਆਂ ਦਾ ਨੁਕਸਾਨ ਬਹੁਤ ਕਰਦੀ ਹੈ, ਘੁੱਗੀ ਨੇ ਕਿਹਾ। ਹਾਂ, ਗੱਲ ਤਾਂ ਤੇਰੀ ਵੀ ਠੀਕ ਹੈ, ਇੱਕ ਗੱਲ ਹੋਰ ਹੈ, ਤੁਹਾਨੂੰ ਪਤਾ ਹੁਣ ਕਈ ਪਿੰਡਾਂ ਦੇ ਸਿਆਣੇ ਲੋਕਾਂ ਨੇ ਆਪਣੇ ਆਪਣੇ ਪਿੰਡ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ। ਇਹੋ ਜਿਹੇ ਲੋਕਾਂ ਤੇ ਰੱਬ ਵੀ ਖੁਸ਼ ਹੋ ਕੇ ਰਹਿਮਤ ਕਰਦਾ। ਕਾਲੀ ਚਿੜੀ ਨੇ ਥੋੜੀ ਖੁਸ਼ੀ ਦੇਣ ਵਾਲੀ ਗੱਲ ਖਬਰ ਸੁਣਾ ਦਿੱਤੀ। ਮੇਰੀ ਤਾਂ ਸਾਰੀ ਉਮੀਦ ਟੁੱਟ ਚੁੱਕੀ ਹੈ, ਪਹਿਲਾਂ ਤਾਂ ਸਾਰੇ ਇਹੀ ਆਖਦੇ ਹੁੰਦੇ ਨੇ ਕਿ ਐਤਕੀ ਅੱਗ ਨਹੀਂ ਲਾਈ ਜਾਵੇਗੀ ਭਾਈ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਪਿੰਡਾਂ ਦੇ ਪਿੰਡ ਇੱਕਦਮ ਅੱਗ ਲਾ ਕੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਕਰ ਦਿੰਦੇ ਨੇ। ਇਹਨਾਂ ਦੇ ਆਪਣੇ ਵੀ ਤਾਂ ਦੁਰਘਟਨਾਵਾਂ ਦੇ ਨਾਲ ਖਤਮ ਹੋ ਜਾਂਦੇ ਨੇ, ਬੱਚੇ ਬਜ਼ੁਰਗ ਖੰਘ ਜ਼ੁਕਾਮ ਦੇ ਨਾਲ ਦਮੇ ਦੇ ਨਾਲ ਔਖੇ ਹੋ ਜਾਂਦੇ ਨੇ, ਪਰ ਫਿਰ ਵੀ ਇਹ ਅੱਗ ਲਾਉਣੋਂ ਨਹੀਂ ਹਟਦੇ ਟਲਦੇ। ਮੇਰੀ ਉਮੀਦ ਤਾਂ ਮੁੱਕ ਚੁੱਕੀ ਹੈ, ਮੇਰਾ ਤਾਂ ਜੀ ਕਰਦਾ ਕਿਧਰੇ ਦੂਰ ਚਲੇ ਜਾਈਏ ਜਿੱਥੇ ਜ਼ਾਲਮ ਮਨੁੱਖ ਨਾ ਹੋਵੇ। ਕਾਲ ਕੜਛੀ ਨੇ ਹਵਾ ਦੇ ਵਿੱਚ ਉੱਡਦੇ ਪਤੰਗੇ ਤੇ ਝਪਟਦਿਆਂ ਆਖਿਆ, ਨਹੀਂ ਨਹੀਂ, ਅਸੀਂ ਇਹਨਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ, ਬਹੁਤ ਪੁਰਾਣੀਆਂ ਸਾਂਝਾਂ ਨੇ ਇਹਨਾਂ ਦੇ ਨਾਲ, ਕਾਂ ਨੇ ਕਿਹਾ। ਅਸੀਂ ਆਪਣੇ ਬੱਚੇ ਨਹੀਂ ਮਰਵਾ ਸਕਦੇ, ਗਟਾਰ ਬੋਲ ਪਈ, ਜਾਓ ਚਲੇ ਜਾਓ ਜਿਹਨੇ ਜਾਣਾ ਹੈ, ਮੈਂ ਤਾਂ ਕਿਤੇ ਨਹੀਂ ਜਾ ਸਕਦਾ, ਹਰ ਸਾਲ ਅੱਗ ਦੇ ਨਾਲ ਸਾਡੇ ਬੱਚੇ ਨਿੱਕੇ ਰੁੱਖ ਵੀ ਸੜ ਜਾਂਦੇ ਹੈ, ਅਸੀਂ ਵੀ ਝੁਲਸ ਜਾਂਦੇ ਹਾਂ, ਪਰ ਅਸੀਂ ਉੱਡ ਨਹੀਂ ਸਕਦੇ ਤੇ ਤੁਰ ਨਹੀਂ ਸਕਦੇ, ਤੁਸੀਂ ਉੱਡਣਾ ਜਾਣ ਦਿਓ, ਚਲੇ ਜਾਓ ਜਿੱਥੇ ਜਾਣਾ ਹੈ, ਪਰ ਅਸੀਂ ਤੁਹਾਡਾ ਸੰਗੀਤ ਤੇ ਚਹਿਕਣਾ ਮਹਿਕਣਾ ਸੁਣ ਕੇ ਹੀ ਪੁੰਗਰਦੇ ਹਾਂ, ਖਿੜਦੇ ਹਾਂ ਤੇ ਫਲਦੇ ਫੁੱਲਦੇ ਹਾਂ। ਤੁਹਾਡੇ ਜਾਣ ਤੋਂ ਬਾਅਦ ਅਸੀਂ ਵੀ ਮੁਰਝਾ ਜਾਵਾਂਗੇ, ਸੁੱਕ ਜਾਵਾਂਗੇ ਤੇ ਸਾਡੇ ਨਾਲ ਹੀ ਇਹ ਮਨੁੱਖ ਵੀ ਖਤਮ ਹੋ ਜਾਊ। ਰੁੱਖ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਪੰਛੀਆਂ ਨੂੰ ਗੱਲ ਕਹਿ ਦਿੱਤੀ, ਨਾ ਬਈ ਇੱਦਾਂ ਨਾ ਕਰੋ, ਆਪਾਂ ਸਾਰੇ ਰਲ ਕੇ ਕੋਈ ਹੱਲ ਕੱਢਦੇ ਹਾਂ, ਅਜੇ ਆਪਣੇ ਕੋਲ ਕਈ ਦਿਨ ਹੈਗੇ ਹੈ। ਕਾਂ ਦੀ ਇਸ ਗੱਲ ਦੇ ਨਾਲ ਸਾਰਿਆਂ ਨੇ ਸਹਿਮਤੀ ਜਤਾਈ
ਕਾਂ ਉਡਾਰੀ ਮਾਰ ਗਿਆ ਤੇ ਮਗਰ ਹੀ ਉਸਦੇ ਬੱਚੇ ਉੱਡ ਗਏ। ਬਾਕੀ ਪੰਛੀ ਵੀ ਆਪਣਾ ਦਾਣਾ ਪਾਣੀ ਲੱਭਣ ਦੇ ਵਿੱਚ ਰੁੱਝ ਗਏ। ਪੰਛੀ ਰੋਜ਼ ਇਕੱਠੇ ਹੁੰਦੇ ਸਕੀਮਾਂ ਲਾਉਂਦੇ ਪਰ ਉਹ ਰੁੱਖਾਂ ਨੂੰ ਛੱਡ ਵੀ ਨਹੀਂ ਸੀ ਸਕਦੇ। ਇੱਕ ਦਿਨ ਪੰਛੀ ਸਲਾਹਾਂ ਬਣਾ ਰਹੇ ਨੇ, ਇੱਕ ਦਿਓ ਕੱਦ ਮਸ਼ੀਨ ਆਈ, ਸਾਰੇ ਸਹਿਮ ਗਏ। ਇਹ ਕੀ ਹੈ? ਗਿਟਾਰ ਦੇ ਬੱਚੇ ਨੇ ਮਾਂ ਦੇ ਕੋਲ ਨੂੰ ਹੁੰਦਿਆਂ ਪੁੱਛਿਆ, ਮਾਂ ਇਹ ਕੀ ਹੈ? ਮੈਨੂੰ ਡਰ ਲੱਗਦਾ ਇਸ ਤੋਂ। ਇਹਨੂੰ ਕੰਬਾਈਨ ਆਖਦੇ ਨੇ ਪੁੱਤ, ਕੰਬਾਈਨ ਮਨੁੱਖ, ਇਹ ਫਸਲ ਕੱਟਦਾ ਇਹਦੇ ਨਾਲ ਤੇ ਦਾਣੇ ਤੇ ਪਰਾਲੀ ਅੱਡ ਅੱਡ ਕਰ ਦਿੰਦੀ ਹੈ, ਇਹਨੂੰ ਕੰਬਾਈਨ ਕਹਿੰਦੇ ਆ। ਕੰਬਾਈਨ ਹੁਣ ਫਸਲ ਕੱਟੀ ਜਾਊ ਤੇ ਫਿਰ ਇਸ ਤੋਂ ਅੱਗੇ ਉਹ ਚੁੱਪ ਕਰ ਗਈ, ਜਾਣੀ ਕਿ ਅੱਗੇ ਅੱਗ ਲੱਗੂ। ਫਿਰ ਮਾਂ ਅੱਗੇ ਅੱਗੇ ਵੀ ਦੱਸ। ਬੱਚੇ ਨੇ ਗਿਟਾਰ ਦੇ ਮੂੰਹ ਦੇ ਵੱਲ ਦੇਖਦਿਆਂ ਕਿਹਾ, ਪਰ ਗਿਟਾਰ ਨੇ ਅੱਗੇ ਕੁਝ ਵੀ ਨਾ ਆਖਿਆ। ਬੱਚਿਆਂ ਤੋਂ ਬਿਨਾਂ ਸਾਰੇ ਪੰਛੀ ਸਮਝ ਗਏ ਕਿ ਅੱਗੇ ਗਿਟਾਰ ਨੇ ਕੀ ਆਖਣਾ ਸੀ। ਕੁਝ ਸਮੇਂ ਦੇ ਵਿੱਚ ਹੀ ਸਾਰਾ ਖੇਤ ਕੱਟਿਆ ਗਿਆ, ਫਸਲ ਟਰਾਲੀਆਂ ਦੇ ਵਿੱਚ ਪਾ ਕੇ ਮੰਡੀ ਲਿਜਾਈ ਗਈ। ਪੰਛੀ ਵੀ ਇਹ ਸਭ ਕੁਝ ਦੇਖ ਰਹੇ ਆ। ਪੰਛੀਆਂ ਦੇ ਬੱਚੇ ਇਹਨਾਂ ਖੇਤਾਂ ਦੇ ਬਦਲੇ ਰੂਪ ਨੂੰ ਦੇਖ ਕੇ ਮਸਤੀਆਂ ਕਰ ਰਹੇ ਨੇ। ਇਹਨਾਂ ਦੇ ਮਾਪੇ ਗੰਭੀਰ ਸਨ, ਉਹਨਾਂ ਨੂੰ ਫਿਕਰ ਪਈ ਹੋਈ ਸੀ। ਮੈਨੂੰ ਲੱਗਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਸਲਾਹਾਂ ਕਰਦੇ ਰਹਿ ਜਾਵਾਂਗੇ, ਆਪਣੇ ਬੱਚੇ ਫਿਰ ਆਪਣੀਆਂ ਅੱਖਾਂ ਸਾਹਮਣੇ। ਅੱਗੇ ਉਹ ਚੁੱਪ ਕਰ ਗਈ। ਘੁੱਗੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਰੁੱਖ ਬੋਲ ਪਿਆ, ਨਹੀਂ ਨਹੀਂ ਨਹੀਂ ਨਹੀਂ, ਮੈਂ ਇਹਨਾਂ ਨੂੰ ਆਪਣੀਆਂ ਟਾਹਣੀਆਂ ਦੇ ਵਿੱਚ ਲੁਕੋ ਲਵਾਂਗਾ। ਤੇਰੀਆਂ ਟਾਹਣੀਆਂ ਵੀ ਤਾਂ ਝੁਲਸੀਆਂ ਜਾਂਦੀਆਂ ਨੇ, ਤੂੰ ਨਹੀਂ ਬਚਾ ਸਕੇਗਾ। ਹੁਣ ਤਾਂ ਰੱਬ ਬੰਦੇ ਦੇ ਮਨ ਹੀ ਮਿਹਰ ਪਾਵੇ, ਘੁੱਗੀ ਨੇ ਉਦਾਸ ਹੁੰਦਿਆਂ ਕਿਹਾ। ਇਸੇ ਤਰ੍ਹਾਂ ਚਿੰਤਾ ਦਾ ਹੱਲ ਲੱਭਦਿਆਂ 2 ਦਿਨ ਹੋਰ ਲੰਘ ਗਏ। 2 ਦਿਨਾਂ ਦੀ ਧੁੱਪ ਨੇ ਪਰਾਲੀ ਸੁਕਾ ਦਿੱਤੀ ਸੀਗੀ ਤੇ ਹੁਣ ਤਾਂ ਬਸ ਤੀਲੀ ਲਾਉਣ ਦੀ ਦੇਰ ਸੀ। ਸਾਰੇ ਪੰਛੀ ਪਲਾਇਨ, ਜਿਹੜਾ ਆਪਣਾ ਜੁਗਤ ਜਿਹੜੀ ਹੈ ਪਲਾਨ ਕਰ ਰਹੇ ਨੇ, ਕਰਨ ਦੇ ਲਈ ਤਿਆਰ ਹੋ ਗਏ ਤੇ ਰੁੱਖ ਉਦਾਸ ਹੋ ਗਿਆ। ਪੰਛੀਆਂ ਨੇ ਧਰਵਾਸ ਦਿੱਤਾ, ਆ ਔਖੇ ਦਿਨ ਲੰਘਾ ਕੇ ਫਿਰ ਪਰਤ ਆਵਾਂਗੇ ਆਪਾਂ। ਫਿਰ ਕੋਈ ਨਹੀਂ ਪਰਤ ਕੇ ਆਉਂਦਾ ਹੁੰਦਾ, ਜਿਵੇਂ ਉਹ ਬਜ਼ੁਰਗ ਬੇਬੇ ਬਾਪੂ ਨੇ ਨਿਆਣੇ ਵੀ ਇਹੀ ਆਖ ਕੇ ਗਏ ਸੀਗੇ ਕਿ ਕਮਾਈ ਕਰਕੇ ਪਰਤ ਆਵਾਂਗੇ ਪਰਦੇਸੋਂ, ਕਰਜ਼ੇ ਲਾ ਕੇ ਫਿਰ ਸੁਰਖਰੂ ਹੋ ਕੇ ਇੱਥੇ ਹੀ ਕੋਈ ਕੰਮ ਧੰਦਾ ਜਿਹੜਾ ਕਰ ਲੈਣਗੇ। ਕਰਜ਼ੇ ਤਾਂ ਉਤਾਰ ਦਿੱਤੇ, ਘਰ ਵੀ ਨਵੇਂ ਬਣਾ ਲਏ, 10 ਸਾਲ ਹੋ ਗਏ ਨਹੀਂ ਪਰਤੇ, ਰੁੱਖ ਗੰਭੀਰ ਉਦਾਸੀ ਦੇ ਵਿੱਚੋਂ ਬੋਲ ਪਿਆ। ਤੈਨੂੰ ਕਿਵੇਂ ਪਤਾ ਲੱਗਿਆ? ਸਾਰਿਆਂ ਨੂੰ ਆਸ ਜਾਗੀ। ਕਹਿੰਦਾ ਕਿ ਕਹਿੰਦਾ ਮੈਨੂੰ ਲੱਗਦਾ ਐਤਕੀ ਇਹ ਅੱਗ ਨਹੀਂ ਲਗਾਉਣਗੇ, ਕਬੂਤਰ ਨੇ ਕਿਹਾ। ਤੈਨੂੰ ਕਿਵੇਂ ਪਤਾ ਲੱਗਿਆ ਕਿ ਇਹ ਅੱਗ ਨਹੀਂ ਲਗਾਉਣਗੇ? ਸਾਰਿਆਂ ਨੂੰ ਆਸ ਜਾਗ ਪਈ। ਗੱਲਾਂ ਤਾਂ ਮਨੁੱਖ ਦੀਆਂ ਸਾਰੇ ਪੰਛੀਆਂ ਨੇ ਸੁਣੀਆਂ ਹੋਈਆਂ ਨੇ, ਉਹ ਅੱਗ ਲਾਉਣਾ ਨਹੀਂ ਚਾਹੁੰਦੇ, ਮਜਬੂਰੀ ਵੱਸ ਲਾਉਂਦੇ ਨੇ। ਮੈਨੂੰ ਮਹਿਸੂਸ ਹੋਇਆ ਅੱਜ ਸਵੇਰੇ ਖੇਤ ਦਾ ਮਾਲਕ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਕਹਿੰਦਾ ਸੀ। ਸ਼ਾਇਦ ਇੱਦਾਂ ਹੀ ਕੁਝ ਆਖ ਰਿਹਾ ਸੀ। ਫਿਰ ਉਹ ਆਪਣੇ ਗੁਰੂ ਨੂੰ, ਪਿਓ ਤੇ ਮਾਂ ਨੂੰ ਦੁਖੀ ਕਿਉਂ ਕਰੂਗਾ? ਕਬੂਤਰ ਨੇ ਦੱਸਿਆ। ਇਹ ਤਾਂ ਇਹ ਰੋਜ਼ ਕਹਿੰਦੇ ਨੇ, ਸਿਰਫ ਜ਼ੁਬਾਨ ਤੋਂ ਕਹਿੰਦੇ ਐ, ਕਦੇ ਦਿਲ ਦਿਮਾਗ ਤੱਕ ਨਹੀਂ ਲੈ ਕੇ ਜਾਂਦੇ ਇਸ ਗੱਲ ਨੂੰ। ਅਮਲਾਂ ਤੋਂ ਬਿਨਾਂ ਦੁਖੀ ਹੁੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਵੀ ਕਰਦੇ ਨੇ, ਤੋਤਾ ਕਹਿੰਦਾ। ਉਹ ਨਹੀਂ ਨਹੀਂ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕਈ ਸੱਚਾਈ ਤੇ ਚੱਲਣ ਵਾਲੇ ਅਮਲ ਵੀ ਕਰਦੇ ਨੇ, ਕਬੂਤਰ ਬੋਲਿਆ। ਪਰ ਇਸ ਸਮੱਸਿਆ ਦਾ ਹੱਲ ਤਾਂ ਕੋਈ ਹੋਊਗਾ ਹੀ, ਜੇ ਸਾਰੇ ਬੈਠ ਕੇ ਸੋਚਣ ਤਾਂ ਕੋਈ ਨਾ ਕੋਈ ਤਾਂ ਹੱਲ ਨਿਕਲ ਹੀ ਸਕਦਾ ਹੈ। ਕਈ ਕਹਿੰਦੇ ਆ ਖੇਤ ਦੇ ਵਿੱਚ ਇੱਕ ਥਾਂ ਦੇ ਉੱਤੇ ਪਰਾਲੀ ਇਕੱਠੀ ਕਰਕੇ ਰੱਖੀ ਜਾ ਸਕਦੀ ਹੈ, ਕਈ ਕਹਿੰਦੇ ਨੇ ਕਿ ਪਰਾਲੀ ਖੇਤ ਦੇ ਵਿੱਚ ਵਾਹੀ ਜਾ ਸਕਦੀ ਹੈ, ਪਰ ਇਸ ਦੇ ਉੱਤੇ ਖਰਚ ਵੱਧ ਆਉਂਦਾ ਹੈ। ਮੁੱਕਦੀ ਗੱਲ ਇਹ ਹੈ ਭਾਈ, ਇਹਨਾਂ ਦੇ ਕੋਲ ਤਾਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਪੈਸਾ ਮਸਾ ਆਉਂਦਾ ਹੈ। ਮੈਂ ਤਾਂ ਇਹ ਵੀ ਸੁਣਿਆ ਕਿ ਸਰਕਾਰਾਂ ਇਹਨਾਂ ਦਾ ਖਿਆਲ ਨਹੀਂ ਰੱਖਦੀਆਂ। ਪਿੱਛੇ ਜੇ ਕਿੰਨੇ ਕੀਰਤੀ ਧਰਨੇ ਦੀ ਭੇਂਟ ਚੜ ਗਏ, ਸਰਦੀਆਂ ਗਰਮੀਆਂ ਸੜਕਾਂ ਦੇ ਉੱਤੇ ਰੁਲੇ, ਸਰਕਾਰਾਂ ਫਿਰ ਵੀ ਇਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਪਾਉਂਦੀਆਂ। ਤੋਤੇ ਨੇ ਪਿੱਪਲ ਹੇਠ ਬੈਠੇ ਬਜ਼ੁਰਗ ਦੀਆਂ ਸੁਣੀਆਂ ਹੋਈਆਂ ਗੱਲਾਂ ਦੇ ਆਧਾਰ ਦੇ ਉੱਤੇ ਕਹਿ ਦਿੱਤਾ। ਉਹ ਹਾਂ ਹੋਣਗੇ ਤਾਂ ਇਹ ਵੀ ਮਜਬੂਰ ਹੀ, ਗਿਟਾਰ ਨੇ ਡੂੰਘਾ ਜਿਹਾ ਸਾਹ ਭਰਦਿਆਂ ਆਖਤਾ। ਮੈਨੂੰ ਤਾਂ ਇੰਨਾ ਪਤਾ ਹੈ ਕਿ ਇਹਨਾਂ ਦਾ ਅੰਦਰ ਦਇਆ ਨਹੀਂ ਹੈ ਇਹਨਾਂ ਦੇ ਅੰਦਰ, ਜੇ ਹੋਵੇ ਨਾ ਫਿਰ ਅੱਗ ਨਾ ਲਾਉਣ, ਪਿੱਦੀ ਚਿੜੀ ਨੇ ਮੂੰਹ ਮਰੋੜਦਿਆਂ ਕਿਹਾ। ਤੂੰ ਕਿਵੇਂ ਕਹਿ ਦਿੱਤਾ ਕਿ ਇਹਨਾਂ ਦੇ ਅੰਦਰ ਦਇਆ ਨਹੀਂ? ਆਪਾਂ ਇਹਨਾਂ ਦੇ ਬਨੇਰਿਆਂ ਦੇ ਉੱਤੇ 2 ਕੁ ਵਾਰ ਆਵਾਜ਼ਾਂ ਮਾਰੀਏ ਨਾ
ਤੇ ਦਾਣਿਆਂ ਦੀ ਮੁੱਠ ਛੱਤ ਦੇ ਉੱਤੇ ਪਾ ਜਾਂਦੇ ਐ ਕਿ ਪੰਛੀ ਖਾ ਲੈਣਗੇ। ਪਿਛਲੇ ਸਾਲ ਇਹਨਾਂ ਨੇ ਹੀ ਮੇਰੇ ਬੱਚਿਆਂ ਨੂੰ ਅੱਗ ਦੇ ਵਿੱਚ ਫਸਿਆਂ ਹੋਇਆਂ ਨੂੰ ਬਚਾਇਆ ਸੀ। ਇਹਨਾਂ ਦੀ ਚੰਗਿਆਈ ਦੀਆਂ ਹੋਰ ਬਥੇਰੀਆਂ ਗੱਲਾਂ ਸੁਣਾ ਸਕਦੀਆਂ ਮੈਂ। ਘੁੱਗੀ ਦੀਆਂ ਹੋਰ ਗੱਲਾਂ ਸੁਣਨ ਤੋਂ ਪਹਿਲਾਂ ਹੀ ਬੁਲਬੁਲ ਬੋਲ ਪਈ, ਚੰਗੇ ਤਾਂ ਇਹ ਹੈਗੇ ਐ ਪਰ ਆਪਣਾ ਜਿਹੜਾ ਨੁਕਸਾਨ ਹਰ 6 ਮਹੀਨੇ ਬਾਅਦ ਇਹਨਾਂ ਹੱਥੋਂ ਹੁੰਦਾ ਹੈ ਉਹ ਵੀ ਤਾਂ ਸੱਚ ਹੈ ਨਾ, ਉੱਤੋਂ ਵੀ ਤਾਂ ਮੂੰਹ ਨਹੀਂ ਫੇਰਿਆ ਜਾ ਸਕਦਾ। ਬੁਲਬੁਲ ਦੀ ਗੱਲ ਦੇ ਨਾਲ ਸਾਰੇ ਸਹਿਮਤ ਨੇ। ਚਲੋ ਫਿਰ ਮਾਰੀਏ ਉਡਾਰੀ, ਦੇਖਦਿਆਂ ਕਿੱਥੇ ਲਿਖੇ ਹੈ, ਦੇਖਦਿਆਂ ਕਿੱਥੇ ਲਿਖੇ ਹੈ ਰੱਬ ਨੇ ਦਾਣੇ ਹੁਣ ਸਾਡੇ। ਗਿਟਾਰ ਨੇ ਖੰਭ ਜਿਹੜਾ ਸੀ ਝਟਕਾਉਂਦਿਆਂ ਆਖਿਆ, ਉਹ ਰੁਕੋ ਰੁਕੋ ਰੁਕੋ, ਉਹੀ ਬੰਦਾ ਆ ਰਿਹਾ ਜਿਹੜਾ ਸਵੇਰੇ ਆਇਆ ਸੀ ਧਰਤੀ ਨੂੰ ਮਾਂ ਮੰਨਣ ਵਾਲਾ। ਕਬੂਤਰ ਨੇ ਸਾਰਿਆਂ ਦਾ ਧਿਆਨ ਖਿੱਚਦਿਆਂ ਆਖਿਆ, ਆਪਾਂ ਤਾਂ ਫਸ ਗਏ ਹੁਣ, ਹੁਣ ਤਾਂ ਇਹ ਖੇਤ ਦੇ ਚਾਰੇ ਕੋਣਿਆਂ ਤੋਂ ਅੱਗ ਲਾਉਣਗੇ। ਘੁੱਗੀ ਨੇ ਸਹਿਮੀ ਆਵਾਜ਼ ਦੇ ਵਿੱਚ ਕਿਹਾ, ਆਓ, 3-4 ਬੱਚੇ ਭੱਜੇ ਆ ਰਹੇ ਨੇ, ਕੱਲ੍ਹ ਮੈਂ ਇਹਨਾਂ ਨੂੰ ਸਕੂਲ ਦੇ ਵਿੱਚ ਦੇਖਿਆ ਸੀ। ਤੋਤਾ ਬੋਲਿਆ, ਚੁੱਪ ਕਰੋ ਓਏ, ਸੁਣੋ ਉਹ ਕੁਝ ਆਖ ਰਹੇ ਨੇ। ਬੁਲਬੁਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ। ਬਜ਼ੁਰਗ ਨੇ ਡੱਬੀ ਕੱਢ ਕੇ ਤੀਲੀ ਘਸਾਈ, ਬੱਚੇ ਬਜ਼ੁਰਗ ਨੂੰ ਰੋਕ ਰਹੇ ਸਨ। ਉਹ ਤੀਲੀ ਬਾਲਦਾ ਬਜ਼ੁਰਗ ਬੱਚੇ ਬੁਝਾ ਦਿੰਦੇ। ਬੱਚਿਆਂ ਦੀ ਇਸ ਗੱਲ ਦੇ ਉੱਤੇ ਬਜ਼ੁਰਗ ਨੂੰ ਗੁੱਸਾ ਆਇਆ, ਉਹਨੇ ਕਾੜ ਕਰਦੀ ਚਪੇੜ ਇੱਕ ਬੱਚੇ ਦੀ ਗੱਲ ਦੇ ਉੱਤੇ ਕੱਢ ਮਾਰੀ ਤੇ ਬੱਚਾ ਕੁਰਲਾ ਉੱਠਿਆ। ਰੋਂਦਾ ਹੋਇਆ ਬਜ਼ੁਰਗ ਦੇ ਅੱਗੇ ਖਲੋ ਗਿਆ, ਚੀਕ ਕੇ ਬੋਲਿਆ, ਪਹਿਲਾਂ ਸਾਨੂੰ ਅੱਗ ਲਾ ਦਿਓ, ਫਿਰ ਧਰਤੀ, ਰੁੱਖਾਂ ਤੇ ਪੰਛੀਆਂ ਨੂੰ ਸਾੜ ਦੇਣਾ। ਪੰਛੀਆਂ ਜਾਨਵਰਾਂ ਨੂੰ ਵੀ ਆਪਣੇ ਬੱਚੇ ਓਨੇ ਹੀ ਪਿਆਰੇ ਹੁੰਦੇ ਨੇ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ। ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਕੇ ਰਹਿ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ਵੱਲ ਵੇਖਦਾ ਰਿਹਾ, ਉਸਦੇ ਹੱਥੋਂ ਡੱਬੀ ਛੁੱਟ ਗਈ, ਉਸਦੀਆਂ ਆਂਦਰਾਂ ਨਪੀੜੀਆਂ ਗਈਆਂ ਤੇ ਅੱਖਾਂ ਭਰ ਆਈਆਂ। ਉਹਨੇ ਘੁੱਟ ਕੇ ਸਾਰੇ ਬੱਚਿਆਂ ਨੂੰ ਨਾਲ ਲਾਇਆ, ਮਾਂ ਮੈਨੂੰ ਲੱਗਦਾ ਮਨੁੱਖ ਦੇ ਬੱਚਿਆਂ ਨੇ ਸਾਡੀਆਂ ਗੱਲਾਂ ਸੁਣ ਲਈਆਂ ਨੇ। ਗਿਟਾਰ ਦੇ ਬੱਚੇ ਨੇ ਮਾਂ ਦੇ ਖੰਭਾਂ ਹੇਠੋਂ ਸਿਰ ਬਾਹਰ ਕੱਢਦਿਆਂ ਕਿਹਾ, ਇਹਨਾਂ ਅੰਦਰ ਦਇਆ ਹੈਗੀ ਹੈ, ਕਾਂ ਦੇ ਮੂੰਹੋਂ ਨਿਕਲਿਆ। ਬਜ਼ੁਰਗ ਨੇ ਆਪਣੇ ਸਾਥੀਆਂ ਨੂੰ ਆਖਿਆ, ਆ ਜਾਓ ਚੱਲੀਏ, ਆ ਜਾਓ, ਕੋਈ ਨਾ ਘਾਟੇ ਵਾਧੇ ਝੱਲ ਹੀ ਲਵਾਂਗੇ, ਪਰ ਮਾਂ ਦੀ ਹਿੱਕ ਦੇ ਉੱਤੇ ਭਾਂਬੜ ਨਹੀਂ ਬਾਲਾਂਗੇ। ਸਹਿਮੇ ਪੰਛੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਆ ਗਈ ਤੇ ਉਹ ਕਿਸਾਨ ਦੇ ਲਈ ਲੱਖ ਲੱਖ ਦੁਆਵਾਂ ਕਰਨ ਲੱਗ ਪਏ। ਬਜ਼ੁਰਗ ਦੇ ਨਾਲ ਤੁਰਦੇ ਬੱਚਿਆਂ ਦੀਆਂ ਪੈੜਾਂ ਦੇ ਵਿੱਚੋਂ ਰੋਸ਼ਨ ਉਮੀਦਾਂ ਦੀ ਭਾਅ ਮਾਰ ਰਹੀ ਸੀ, ਰੋਸ਼ਨ ਉਮੀਦਾਂ ਦੀ ਭਾਅ ਮਾਰ ਰਹੀ ਸੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਕੁਦਰਤ ਦੇ ਨਾਲ ਜੁੜੀ ਤੇ ਸਾਡੀ, ਜਿਵੇਂ ਕਿ ਮੁਹੰਮਦ ਜੀ ਕਹਿ ਕੇ ਗਏ ਨੇ, ਜ਼ਰੂਰਤ ਸਿਰਫ 2 ਰੋਟੀਆਂ ਦੀ ਹੈ ਤੇ ਘਾਟੇ ਵਾਧੇ ਵੀ ਝੱਲਣੇ ਪੈਣੇ ਹੈ, ਪਰ ਕੁਦਰਤ ਦਾ ਜਿਹੜਾ ਜੋ ਆਪਾਂ ਹਾਲਾਤ ਕਰ ਰਹੇ ਹਾਂ ਉਹਨਾਂ ਚੀਜ਼ਾਂ ਦੇ ਖਮਿਆਜ਼ੇ, ਉਹ ਚਾਹੇ ਬਿਮਾਰੀਆਂ ਦੇ ਰੂਪ ਦੇ ਵਿੱਚ, ਕੈਂਸਰਾਂ ਦੇ ਰੂਪ ਦੇ ਵਿੱਚ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਘਾਟਾਂ ਪੈ ਰਹੀਆਂ ਨੇ, ਪੰਛੀ ਅਲੋਪ ਹੋ ਰਹੇ ਨੇ, ਸਾਡੇ ਜਿਹੜੇ ਨੇ ਮਿੱਤਰ ਕੀੜੇ ਜਿਹੜੇ ਨੇ ਖੇਤਾਂ ਦੇ ਵਿੱਚ ਉਹ ਅਲੋਪ ਹੋ ਰਹੇ ਨੇ, ਅਤੇ ਪੈਦਾਵਾਰਾਂ ਕਿੱਥੋਂ ਹੋਣਗੀਆਂ? ਇਕੱਲੀਆਂ ਖਾਦਾਂ ਪਾ ਕੇ ਜਾਂ ਅੱਗਾਂ ਲਾ ਕੇ ਪੈਦਾਵਾਰ ਨਹੀਂ ਵਧਣੀ, ਅਤੇ ਸਾਡਾ ਆਲਾ ਦੁਆਲਾ ਜਿਹੜਾ ਰੀਸਾਈਕਲ ਹੈਗਾ ਉਹਨੂੰ ਵੀ ਜਿਹੜਾ ਨਾਲ ਦੀ ਨਾਲ ਕਾਮਯਾਬ ਰੱਖਣਾ ਪਵੇਗਾ, ਉਹਨਾਂ ਨੂੰ ਵੀ ਨਾਲ ਜੋੜਨਾ ਪਵੇਗਾ, ਅਤੇ ਫਿਰ ਹੀ ਕਾਮਯਾਬੀ ਹਾਸਲ ਹੋਵੇਗੀ। ਇਹ ਸੀ ਦੋਸਤੋ ਕਹਾਣੀ ਉਮੀਦ ਜਾਗ ਪਈ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਅਤੇ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਵੀ ਚੰਗੀ ਲੱਗੀ ਹੋਏਗੀ, ਬਹੁਤ ਸਾਰਾ ਕੁਝ ਇਸ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਏਗਾ ਇੱਕ ਦੂਸਰੇ ਨੂੰ। ਅਤੇ ਜੇ ਇਹ ਕਹਾਣੀ ਦੋਸਤੋ ਕਿਤੇ ਨਾ ਕਿਤੇ ਹੋਰ ਦੋਸਤਾਂ ਤੱਕ, ਖਾਸ ਕਰ ਕਿਸਾਨ ਪਰਿਵਾਰਾਂ ਤੱਕ, ਮਜ਼ਦੂਰ ਪਰਿਵਾਰਾਂ ਤੱਕ ਸਾਂਝੀ ਕੀਤੀ ਜਾਵੇ ਤਾਂ ਹੋ ਸਕਦਾ ਉਹਨਾਂ ਨੂੰ ਵੀ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਦਇਆ ਜਾਂ ਇਹਨਾਂ ਚੀਜ਼ਾਂ ਦਾ ਖਿਆਲ ਆ ਜਾਵੇ, ਜਿਨ੍ਹਾਂ ਨੂੰ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਅਣਗਹਿਲੀ ਦੇ ਵਿੱਚ। ਇਕੱਲਾ ਫਸਲ ਦੇ ਨਹੀਂ ਸਾੜਦੇ ਜਾਂ ਫਸਲ ਦੀ ਰਹਿੰਦ ਖੂੰਹਦ ਦੇ ਨਹੀਂ ਸਾੜਦੇ, ਅਤੇ ਬਹੁਤ ਸਾਰੇ ਉਸ ਜਿਹੜੇ ਨੇ ਕੁਦਰਤ ਦੇ ਜੀਵ ਜੰਤੂ ਜਿਹੜੇ ਹੈ ਉਹ ਭੇਂਟ ਚੜ ਜਾਂਦੇ ਹੈ ਇਸ ਅੱਗ ਦੇ, ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਏਗਾ, ਪਰ ਸਾਡਾ ਫਰਜ਼ ਬਣਦਾ ਹੈ, ਆਪਣਾ ਸਭ ਦਾ ਫਰਜ਼ ਬਣਦਾ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ, ਜਾਗਰੂਕ ਕਹਾਣੀਆਂ ਨੇ, ਅਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝ ਪਾਇਆ ਕਰੋ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਸ ਨੂੰ ਅਲੱਗ ਕਰਕੇ ਵੀ ਪਾਵਾਂਗਾ, ਅਤੇ ਤਾਂ ਕਿ ਹੋਰ ਦੋਸਤਾਂ ਤੱਕ ਵੀ ਇਹ ਕਹਾਣੀ ਪਹੁੰਚ ਸਕੇ, ਕਿਉਂਕਿ ਝੋਨੇ ਦਾ ਸੀਜ਼ਨ ਖਤਮ ਹੋ ਰਿਹਾ ਅਤੇ ਹੁਣ ਇਹ ਸਮਾਂ ਆ ਚੁੱਕਿਆ, ਅਕਤੂਬਰ ਦਾ ਮਹੀਨਾ ਚੱਲ ਰਿਹਾ, ਕਹਾਣੀ ਵੀ ਅਕਤੂਬਰ ਮਹੀਨੇ ਦੇ ਉੱਤੇ ਸ਼ੁਰੂਆਤੀ ਦਿਨਾਂ ਦੀ ਹੈ ਲਿਖੀ ਗਈ ਹੈ, ਅਤੇ ਮੱਠੀ ਮੱਠੀ ਠੰਡ, ਹੋਰ ਸਾਰਾ ਸਿਸਟਮ ਸ਼ੁਰੂ ਹੋ ਚੁੱਕਿਆ,
ਤੇ ਹੁਣ ਜਿਹੜਾ ਕਣਕ ਦੀ ਬਿਜਾਈ ਹੋਣੀ ਹੈ ਤੇ ਝੋਨੇ ਦੀ ਸਫਾਈ ਹੋਣੀ ਹੈ। ਤੇ ਵੱਧ ਤੋਂ ਵੱਧ ਉਮੀਦ ਕਰਾਂਗੇ ਇਸ ਕਹਾਣੀ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰੋ। ਇਹੀ ਉਮੀਦ ਦੇ ਨਾਲ ਅੱਜ ਇਸ ਕਹਾਣੀ ਦੀ ਸਮਾਪਤੀ ਕਰਦੇ ਹਾਂ। ਤੇ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਜੇ ਕਹਾਣੀ ਪਸੰਦ ਆਈ ਹੈ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਖਬਰਾਂ ਦੇ ਉੱਤੇ ਵੀ ਚੱਲੀਆਂ ਨੇ ਜਾਂ ਸਾਰਾ ਸਿਲਸਿਲਾ ਚੱਲਿਆ ਅਤੇ ਉਹਦੇ ਵਿੱਚ ਜੇ ਯੋਗਦਾਨ ਕੋਈ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। 10 ਮਿੰਟ ਦਾ ਸਮਾਂ ਆਪਣੇ ਕੋਲ ਜੇ ਬਾਕੀ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਅਤੇ ਪਰਮਿੰਦਰ ਝੋਟਾ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ SSP ਮਾਨਸਾ ਦੀ ਪ੍ਰੈਸ ਕਾਨਫਰੰਸ ਵੀ ਅੱਜ ਆ ਗਈ ਹੈ ਜੀ, ਅਤੇ ਰਿਮਾਂਡ ਜਿਹੜਾ ਲੈ ਲਿਆ ਗਿਆ ਉਹਨਾਂ ਦਾ, ਅਤੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਅਤੇ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਅਤੇ ਇਸੇ ਤਰ੍ਹਾਂ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਨੇ, ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ ਅਤੇ ਗੁਰੀਮਾਨ ਜੀ ਵੀ ਕਹਿੰਦੇ ਕਹਾਣੀ ਬਹੁਤ ਖੂਬਸੂਰਤ ਹੈ ਜੀ, ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ। ਜਮਨ ਦੇ ਵਿੱਚ ਹੂਤੀ ਬਾਗੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਰਾਸ਼ਟਰਪਤੀ ਵਾਲ ਵਾਲ ਬਚੇ ਨੇ ਕਹਿੰਦੇ ਇਹਦੇ ਵਿੱਚ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹੁਣੇ ਹੁਣੇ, ਅਤੇ ਇਹਦੇ ਵਿੱਚ ਹਾਲਾਤ ਜਿਹੜੇ ਬਣੇ ਹੋਏ ਨੇ। ਅਤੇ ਪੰਜਾਬ ਦੇ ਵਿੱਚ ਕਹਿੰਦੇ ਹੁਣ ਨਹੀਂ ਆਉਣ ਦਿੱਤੀ ਜਾਵੇਗੀ ਬਿਜਲੀ ਦੀ ਕੋਈ ਕਮੀ, ਅਤੇ ਦੇ ਮਾਨਸਾ ਪਤਾ ਨਹੀਂ ਕਿੱਧਰ ਨੂੰ ਤੁਰੇ ਹੋਏ ਨੇ ਜੀ, ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ ਅਤੇ ਗੱਲਾਂ ਬਾਤਾਂ ਕਿਹੜੀਆਂ ਕਰ ਰਹੇ ਨੇ ਸਮਝੋ ਬਾਹਰ ਹੀ ਹੈ। ਅਤੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਜਿਹੜਾ ਹੈ, ਪੰਜਾਬ ਕਾਂਗਰਸ ਸਚਿਨ ਪਾਇਲਟ ਦੇ ਵੱਲੋਂ ਨਾਰਾਜ਼ ਰਾਜਾ ਵੜਿੰਗ ਦੇ ਨਾਲ ਮੁਲਾਕਾਤ ਕੀਤੀ ਗਈ ਹੈ, ਅਤੇ ਉਹ ਜਿਹੜੇ ਨੇ ਪੰਜਾਬ ਦੇ ਵਿੱਚ ਫਿਰ ਦੁਬਾਰਾ ਆ ਰਹੇ ਨੇ ਜੀ, ਅਤੇ ਕਹਿੰਦੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਜੋ ਗੈਂਗਸਟਰਵਾਦ ਤੋਂ ਜਿਹੜੇ ਨੇ ਦੁਖੀ ਪਰਿਵਾਰ ਨੇ, ਜਾਂ ਭਲਕੇ ਤੋਂ ਪੰਜਾਬ ਦੇ 5 ਰੋਜ਼ਾ ਦੌਰੇ ਦੇ ਉੱਤੇ ਆ ਰਹੇ ਨੇ ਸਚਿਨ ਪਾਇਲਟ ਫਿਰ ਤੋਂ। ਅਤੇ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਨੇ ਵੀਰਵਾਰ ਅੱਜ ਸਾਬਕਾ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਉੱਤੇ ਅਹਿਮ ਮੁਲਾਕਾਤ ਕੀਤੀ ਹੈ, ਅਤੇ ਪਾਇਲਟ ਭਲਕੇ ਤੋਂ ਪੰਜਾਬ ਦੇ 5 ਰੋਜ਼ਾ ਦੌਰੇ ਦੇ ਉੱਤੇ ਆ ਰਹੇ ਹੈ, ਅਤੇ ਜਿਸ ਤੋਂ ਠੀਕ ਪਹਿਲਾਂ ਹੋਈ ਇਸ ਮੀਟਿੰਗ ਦੇ ਕਈ ਸਿਆਸੀ ਮਾਇਨੇ ਜਿਹੜੇ ਨੇ ਕੱਢੇ ਜਾ ਰਹੇ ਨੇ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਰਾਜਾ ਵੜਿੰਗ ਉਹਨਾਂ ਪਾਰਟੀ ਆਗੂਆਂ ਦੇ ਵਿਰੁੱਧ ਸਿਆਸੀ ਮੋਰਚਾ ਖੋਲ੍ਹੀ ਬੈਠੇ ਨੇ, ਜਿਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਛੁੱਟੀ ਦੇ ਲਈ ਜ਼ਿੰਮੇਵਾਰ ਮੰਨਦੇ ਨੇ। ਮੀਟਿੰਗ ਤੋਂ ਬਾਅਦ ਜਿਹੜਾ ਰਾਜਾ ਵੜਿੰਗ ਦੇ ਸੁਰ ਕੁਝ ਨਰਮ ਦਿਖਾਈ ਦਿੱਤੇ ਹੈ, ਅਤੇ ਉਹਨਾਂ ਆਪਣੇ ਐਕਸ ਦੇ ਉੱਤੇ ਜਿਹੜਾ ਖਾਤੇ ਦੇ ਵਿੱਚ ਲਿਖਿਆ ਕਿ ਸਚਿਨ ਪਾਇਲਟ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਬਹੁਤ ਹੀ ਉਸਾਰੂ ਚਰਚਾ ਹੋਈ ਹੈ, ਅਤੇ ਉਹਨਾਂ ਭਰੋਸਾ ਜਤਾਇਆ ਕਿ ਪਾਇਲਟ ਦੇ ਸਿਆਸੀ ਤਜ਼ਰਬੇ ਦਾ ਜਿਹੜਾ ਕਾਂਗਰਸ ਨੂੰ ਵੱਡਾ ਫਾਇਦਾ ਹੋਵੇਗਾ, ਅਤੇ ਪਾਰਟੀ ਆਗਾਮੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਜਿਹੜੀ ਹੈ ਕਰੇਗੀ। ਦੂਸਰੇ ਪਾਸੇ ਜਿਹੜਾ ਪਾਰਟੀ ਅੰਦਰਲੇ ਸੂਤਰਾਂ ਦਾ ਇਹ ਵੀ ਕਹਿਣਾ ਕਿ ਪਾਇਲਟ ਦਾ ਇਹ ਜਿਹੜਾ ਦੌਰਾ ਇੱਕ ਤਰ੍ਹਾਂ ਦੇ ਨਾਲ ਸੰਤੁਲਨ ਬਣਾਉਣ ਦੀ ਕਵਾਇਦ ਹੈਗੀ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੇਮੇ ਨੇ ਭੁਪੇਸ਼ ਬਘੇਲ ਅਤੇ ਵੜਿੰਗ ਦੀ ਛੁੱਟੀ ਕਰਵਾ ਕੇ ਨਵੀਆਂ ਨਿਯੁਕਤੀਆਂ ਦੇ ਉੱਤੇ ਮੋਹਰ ਲਗਵਾਈ ਸੀ, ਤਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਪਾਰਟੀ ਦੇ ਅੰਦਰ ਆਪਣਾ ਵੱਖਰਾ ਧੜਾ ਜਿਹੜਾ ਸੀ ਬਹੁਤ ਜਿਹੜਾ ਮਜ਼ਬੂਤ ਕਰਦੇ ਨਜ਼ਰ ਆਏ ਸਨ ਉਹਦੇ ਵਿੱਚ। ਅਤੇ ਹੁਣ ਜਿਹੜਾ ਪਾਇਲਟ ਅਤੇ ਵੜਿੰਗ ਵਿਚਾਲੇ ਸਿਆਸੀ ਸਹਿਮਤੀ ਜਿਹੜੀ ਹੈ ਬਣ ਗਈ ਹੈ, ਅਤੇ ਇਹਦੇ ਵਿੱਚ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਪਾਇਲਟ ਪਹਿਲਾਂ ਹੀ ਜਿਹੜਾ ਸਪਸ਼ਟ ਜਿਹੜਾ ਨੇ ਆਪਣਾ ਕਰ ਚੁੱਕੇ ਹੈ ਕਿ ਵੜਿੰਗ ਪੰਜਾਬ ਕਾਂਗਰਸ ਦਾ ਅਹਿਮ ਹਿੱਸਾ ਨੇ ਅਤੇ ਉਹ ਪਾਰਟੀ ਦੇ ਵਿੱਚ ਅਹਿਮ ਭੂਮਿਕਾ ਜਿਹੜਾ ਨਿਭਾਉਂਦੇ ਉਸੇ ਤਰ੍ਹਾਂ ਹੀ ਰਹਿਣਗੇ। ਅਤੇ ਦੋਸਤੋ ਇਸੇ ਤਰ੍ਹਾਂ ਲੋਫਰ ਅਤੇ 50 ਲੱਖ ਦੀ ਔਫਰ ਹੋ ਗਈ ਹੈ ਜੀ ਸਮਝੌਤੇ ਦੇ ਲਈ, ਇਹ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਜੋ ਵੀ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਦੇ ਵਿੱਚ, ਅਤੇ ਇਹਦੇ ਵਿੱਚ ਹੋ ਸਕਦਾ ਕਿ ਹੁਣ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਵੀ ਸੰਪਰਕ ਸਾਰਾ ਕੀਤਾ ਜਾ ਸਕਦਾ ਹੈ, ਤਾਂ ਹੋਰ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ, ਬਾਕੀ ਦੇਖਦੇ ਹਾਂ ਕਿੱਥੇ ਜਾ ਕੇ ਗੱਲ ਜਿਹੜੀ ਨਿਬੜਦੀ ਹੈ। ਅਤੇ ਇਸ ਤਰ੍ਹਾਂ ਦੀਆਂ ਅਪਡੇਟ ਨੇ ਦੋਸਤੋ। ਲੋ ਫਿਰ ਇੱਥੇ ਹੀ ਲੈਂਦੇ ਹਾਂ ਆ ਗਿਆ ਅੱਜ, ਇੰਨਾ ਕਿ ਜਿਹੜਾ ਮਨਜ਼ੂਰ ਕਰਿਓ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ। ਇਸ ਦੇ ਨਾਲ ਹੀ ਹੈ ਦੋਸਤੋ ਪਿਆਰ ਭਾਈ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਓ, ਅਤੇ ਦੋਸਤਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁੰਦੀ ਹੈ ਜੀ ਮੁਲਾਕਾਤ ਸਾਰਿਆਂ ਨੂੰ ਪਿਆਰ ਭਾਈ ਅਤੇ ਨਿੱਘੀ। ਇਸ ਦੇ ਨਾਲ ਹੀ ਹੈ ਦੋਸਤੋ
ਸਤਿ ਸ਼੍ਰੀ ਅਕਾਲ ਜੀ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਭਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਦੋਸਤੋ। ਰੱਬ ਰਾਖਾ ਜੀ।

0: ਮੰਜੇ ਤੇ ਪੈਰ ਰੱਖ ਕੇ ਤਾਂ ਬੜੀ ਸੋਹਣੀ ਪੜ ਰਹੀ ਤਾਂ ਮੇਰੇ ਮੂਹਰੇ 3-4 ਫੁੱਟ ਲੰਬਾ ਸੱਪ ਆ ਗਿਆ ਹਨਾ। ਮੈਂ ਦੇਖਿਆ ਉਹ ਸੱਚੀ ਏਦਾਂ ਨੀ ਮੈਨੂੰ ਸੁਪਨਾ, ਮੈਂ ਸੱਚੀ ਮੈਂ ਪੜਦੀ ਮਾਰੀ ਵੇਖਿਆ ਹਾਏ ਬੀਜੀ ਸੱਪ ਹਨਾ। ਉਹਨੇ ਜਦ ਦੇਖਿਆ ਤਾਂ ਉਹ ਅੰਦਰ ਨੂੰ ਪੜ ਗਿਆ। ਭੁਪਿੰਦਰ ਜੀ ਮੈਂ ਜਦ ਅੰਦਰੋਂ ਆਪਣੀ ਵਰਦੀ ਵੀ ਚੁੱਕਣ ਜਾਂਦੀ ਸੀ ਤੇ 2 ਸਾਲ ਵਰਦੀ ਪਾਈ ਯੂਨੀਫਾਰਮ ਪਾ ਕੇ ਜਾਣਾ ਸੀ ਸਫੇ ਨੂੰ, ਤਾਂ ਭੁਪਿੰਦਰ ਜੀ ਉਹ ਮੈਂ ਜਾਣੀ ਕਿ ਯੂਨੀਫਾਰਮ ਵੀ ਆਪਣੇ ਚੁੱਕਣ ਜਾਣਾ ਤਾਂ ਮੈਂ ਤੋੜੀ ਨੇ ਦਵੀਲ ਲਾ ਕੇ ਆਉਣਾ ਬਾਹਰ ਤੇ ਮੈਨੂੰ ਇਹ ਲੱਗਣਾ ਵੀ ਮੈਨੂੰ ਇੱਧਰੋਂ ਵੀ ਖਾ ਲਿਆ ਇੱਧਰੋਂ ਵੀ ਭਣ ਲੈਣਾ ਸੱਪ ਨੇ। ਤੇ ਇੰਨਾ ਉਹ ਦਹਿਲ ਮੇਰੇ ਪੈ ਗਿਆ ਭੁਪਿੰਦਰ ਜੀ, ਮੈਂ ਰਾਤੇ ਨੂੰ ਮੇਰੀਆਂ ਨੀਂਦਾਂ ਵੀ ਖਰਾਬ ਸੀ ਸਾਰੀਆਂ, ਮੇਰੀਆਂ ਰੋਜ਼ ਦੀਆਂ ਰਾਤਾਂ ਖਰਾਬ ਹੁੰਦੀਆਂ ਸੀ, ਮੈਂ ਰਾਤੇ ਸੁਪਨੇ ਵਿੱਚ ਵੀ ਸੱਪ ਦਿਸਦਾ ਹੁੰਦਾ ਸੀ, ਇੱਥੇ ਤੱਕ ਮੈਂ ਹੋ ਗਈ ਸੀ ਹਨਾ। ਅੱਛਾ ਫਿਰ ਮੇਰੇ ਹਸਬੈਂਡ ਜਿਹੜੇ ਆ ਉਹ 6 ਫੁੱਟ ਲੰਬੇ, ਭੁਪਿੰਦਰ ਜੀ ਮੈਂ ਦੇਖਣਾ ਫਿਰ ਇਹਨਾਂ ਦੇ ਮੰਜੇ ਤੋਂ ਵੀ ਪੈਰ ਥੋੜੇ ਜਿਹੇ ਬਾਹਰ ਨੂੰ ਜਾਂਦੇ ਆ 4-5 ਇੰਚ ਹਨਾ। ਭੁਪਿੰਦਰ ਜੀ ਸਾਰੀ ਰਾਤ ਮੈਂ ਉੱਥੇ, ਉਹਦੇ ਲਾਈਟਾਂ ਤਾਂ ਹੁੰਦੀਆਂ ਸੀ, ਦੀਵਾ ਜਗਾ ਕੇ ਰੱਖਣਾ ਜਾਂ ਲਾਲਟਨ ਜਗਾ ਕੇ ਰੱਖਣੇ ਤੇ ਕਿਤੇ ਮੈਂ ਜਾਗਦੀ ਰਹਿਣਾ ਤੇ ਕਿਤੇ ਸਪਨਾ ਇੱਧਰ ਉੱਧਰ। ਉਹ ਇੰਨਾ ਪਹਿਲ ਪੈ ਗਿਆ ਨਾ ਭੁਪਿੰਦਰ ਜੀ ਮੇਰੀ ਇਹ ਜ਼ਿੰਦਗੀ ਦੀ, ਜਾਣੀ ਕਿ ਮੈਂ ਕਦੇ ਭੁੱਲ ਨੀ ਸਕਦੀ ਤੇ ਕਿੰਨਾ ਖੁਸ਼ ਹੋਇਆ। ਫਿਰ ਮੈਨੂੰ ਸਾਰੇ ਕਹਿੰਦੇ ਤੂੰ ਏਦਾਂ ਕਰ, ਉੱਥੇ ਮੱਥਾ ਟੇਕਿਆ ਚੱਲ ਜੀ ਮੱਥਾ ਟੇਕਣ ਚਲ ਗਿਆ। ਫਿਰ ਵੀ ਨੀ ਕੁਛ ਸੱਪ ਉਦਾਂ ਹੀ ਦੱਸੀ ਗਿਆ ਮੈਨੂੰ ਰਾਤਾਂ ਨੂੰ ਕਿੱਦਾਂ ਏਦਾਂ ਹੋਣਾ। ਤੇ ਮੈਂ ਇਕਬਾਲ ਨੂੰ ਚੁੱਕਿਆ ਤੇ ਉਹਦੇ ਚੁੱਕਿਆ ਮੈਂ ਕਿਤੇ ਜਾ ਰਹੀ ਹਾਂ ਸਮਝੋ, ਉਹਦੇ ਪੈਰ ਨੂੰ ਦੰਦੀ ਵੱਢਣ ਲੱਗਾ। ਇਹ ਸੁਪਨੇ ਮੈਨੂੰ ਇੱਦਾਂ ਆਉਂਦੇ ਸੀ ਫਿਰ, ਜਾਣੀ ਕਿ ਮੈਂ ਇੰਨੀ ਡਰ ਗਈ ਸੀਗੀ ਹਨਾ, ਮੇਰੇ ਦਿਮਾਗ ਚ ਇਹ ਚੀਜ਼ ਆ ਗਈ ਸੀ। ਤਾਂ ਫਿਰ ਭੁਪਿੰਦਰ ਜੀ ਮੈਨੂੰ ਕਿਸੇ ਨੇ ਕਿਹਾ ਇੱਥੇ ਜਲੰਧਰ ਇੱਕ ਜਗ੍ਹਾ ਆਇਆ ਬਾਬਾ ਸੋਢਲ ਗੁਰਦੁਆਰੇ,
1: ਕਹਿੰਦੇ ਤੁਸੀਂ ਉੱਥੇ ਮੱਥਾ ਟੇਕਿਆ?
0: ਹਾਂਜੀ, ਕਹਿੰਦੇ ਉੱਥੇ ਮੱਥਾ ਟੇਕਿਆ ਆਓ ਇੱਕ ਵਾਰੀ, ਮੁੜ ਕੇ ਨੀ ਤੁਹਾਨੂੰ ਕਦੇ ਦਿਸੂਗਾ। ਪਰ ਹੁਣ ਮੇਰੀ ਇੱਕ ਇਹ ਪ੍ਰੋਬਲਮ ਵੀ ਬਾਬੇ ਸੋਢਲ ਤੱਕ ਆਪਣੇ ਪਿੰਡ ਤੋਂ ਪਹਿਲਾਂ ਪਿੰਡ ਤੋਂ ਬੰਗਿਆ ਤੱਕ ਆਉਂਗੀ, ਦੂਜਾ ਲਊਂਗੀ ਕੋਈ ਟੈਂਪੂ ਲਊ ਜਾਂ ਕੁਛ ਲਊ,
1: ਇੰਨੀ
0: ਚਿਰ ਮੈਂ ਭੁੱਖੀ ਨੀ ਸੀ ਰਹਿ ਸਕਦੀ ਭੁਪਿੰਦਰ ਜੀ, ਫਿਰ ਮੈਂ ਇੰਨਾ ਚਿਰ ਮੈਂ ਭੁੱਖੀ ਰਹੂ ਬਾਬੇ ਮੱਥਾ ਟੇਕਣ ਜਾ ਜੀ। ਫਿਰ ਵੀ ਭੁਪਿੰਦਰ ਜੀ ਪਰ ਹੁਣ ਸੁਪਨੇ ਮੈਨੂੰ ਰੋਜ਼ ਆਉਂਦੇ ਸੀ ਕਿਉਂਕਿ ਮੈਂ ਮੈਨੂੰ ਇਹ ਨਹੀਂ ਸੀ। ਫਿਰ ਇੱਕ ਮੇਰੀ ਸਹੇਲੀ ਸੀ ਸਾਡੇ ਪਿੰਡ ਦੇ ਕੋਲੇ, ਨੋਰਾ ਸੀਗਾ ਪਿੰਡ ਦੂਜਾ, ਤੇ ਮੈਂ ਕੰਮੇ ਪੜਾਉਂਦੀ ਸੀ, ਨੋਰੇ ਦੀ ਕੁੜੀ ਸੀ। ਤਾਂ ਉਹਨਾਂ ਦੇ ਬੈਂਸੀ ਉਹਦੀ ਸੱਸ ਕਹਿੰਦੀ ਪੀ ਇੱਥੇ ਸਾਡੇ ਪਿੰਡ ਆ ਨਾ ਪੇ ਸ਼ਿਵਜੀ ਦੇ ਮੰਦਿਰ ਤੇ ਏਦਾਂ ਹੁੰਦਾ ਆ ਤੇ ਜਿੰਨੀਆਂ ਵੀ ਕੁੜੀਆਂ ਸਾਡੇ ਪਿੰਡ ਦੀਆਂ ਚਾਹੇ ਵਿਆਹ ਹੋ ਕੇ ਜਾ ਚੁੱਕੀਆਂ ਆ ਇਸ ਪਿੰਡ ਦੀਆਂ, ਉਹਨਾਂ ਨੇ ਸਾਲ ਚ ਇੱਕ ਵਾਰ ਆਉਣਾ ਹੁੰਦਾ, ਬਾਹਮਣ ਜਰੂਰ ਇੱਥੇ ਬਿਠਾਲਣਾ ਹੁੰਦਾ, ਜਾਣੀ ਕਿ ਆਟਾ ਉਟਾ ਦੇਣਾ ਹੁੰਦਾ ਕੁਛ ਵੀ, ਮੱਥਾ ਉੱਥੇ ਟੇਕਣਾ ਪਏ ਉੱਥੇ ਹੈ। ਮੈਨੂੰ ਕਹਿੰਦੇ ਤੂੰ ਕੁਛ ਨੀ ਕਰਨਾ, ਤੈਨੂੰ ਕੁਛ ਕਰਨ ਦੀ ਲੋੜ ਨੀ, ਬਸ ਤੂੰ ਘਰੋਂ ਆਟਾ ਦਾਲ ਲੈ ਆਈ, ਉਹਨੇ ਆਪੇ ਬਣਾ ਦੇਣਾ ਹੁਣ ਕਰ। ਉਹ ਖਬਰੇ ਮੇਰੇ ਦਿਮਾਗ ਚ ਇਹ ਚੀਜ਼ ਬੈਠ ਗਈ ਵੀ ਮੈਂ ਹੁਣ ਠੀਕ ਹੋ ਜਾਣਾ। ਭੁਪਿੰਦਰ ਜੀ ਮੈਂ ਉਹਨਾਂ ਨੂੰ ਦੇਤਾ, ਉਹਨੇ ਉਹ ਕਰ ਦਿੱਤਾ ਜੋ ਕਰਨਾ ਸੀ, ਰੋਟੀਆਂ ਬਣਾ ਕੇ ਪ੍ਰਸ਼ਾਦੇ ਬਣਾ ਕੇ ਛਕਾਤੇ ਜਿੱਦਾਂ ਬਾਕੀਆਂ ਦੇ ਛਕਾਉਂਦੇ ਸੀ। ਹਾਂਜੀ ਹਾਂਜੀ ਭੁਪਿੰਦਰ ਜੀ, ਉਹ ਤੋਂ ਬਾਅਦ ਫਿਰ ਮੈਨੂੰ ਸੁਪਨੇ ਨੀ ਆਏ। ਹੁਣ ਆਇਆ ਤੁਹਾਨੂੰ ਮੈਂ ਦੱਸਦੀ, ਪਿਛਲੇ ਸਾਲ ਮੈਂ ਇੰਡੀਆ ਨੂੰ ਚੱਲੀ, ਇੱਥੇ ਮੈਨੂੰ 3-4 ਸਕੂਲ ਵੀ ਆਪਣੇ ਘਰ ਸੁਣ, ਸਾਡੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਰਹਿੰਦੇ ਹਨ, ਮੈਂ ਉਹ 3-4 ਆਪ ਮਾਰ ਦਿੱਤੇ। ਮੈਂ ਕਿਹਾ ਹੁਣ ਮੈਨੂੰ ਕੁਛ ਨੀ ਹੁੰਦਾ,
1: ਅਮਰੀਕਾ ਵਾਲੇ ਸੱਪ ਆਏ ਨੀ ਹੋ
0: ਕਹਿੰਦੇ। ਆਹੋ ਤਾਂ ਫਿਰ ਮੈਨੂੰ ਮੇਰਾ ਬੇਟਾ ਇੱਕ ਦਿਨ ਕਹਿੰਦਾ ਤੇ ਮੇਰਾ ਪੋਤਾ ਵੀ ਮੈਨੂੰ ਕਹਿੰਦਾ ਮੰਮ ਜੀ ਤੁਸੀਂ ਮਾਰਿਆ ਨਾ ਕਰੋ, ਕਹਿੰਦਾ ਉਹ ਵਿਚਾਰਿਆਂ ਨੇ ਵੀ ਇੱਥੇ ਹੀ ਕਹਿੰਦਾ ਘੁੰਮਣੇ ਫਿਰਨੇ। ਫਿਰ ਹੁਣ ਮੈਂ ਉਦਾਂ 1 ਸਾਲ ਹੋ ਗਿਆ, ਮੈਂ ਹੁਣ ਹਟ ਗਈ, ਹੁਣ ਨੀ ਮੈਂ ਮਾਰਦੀ, ਨਹੀਂ ਤਾਂ ਮੈਂ ਹੁਣ ਮਾਰ ਦਿੰਦੀ ਹੁੰਦੀ ਸੀ ਵੀ ਚੱਲ ਅੰਦਰ ਨਾ ਕਿਤੇ ਮਾੜੀ ਜਿਹੀ ਝੀਤ ਜੇ ਹੋਵੇ, ਕਿਤੇ ਅੰਦਰ ਵੜ ਜਾਵੇ ਜਾਂ ਕਿੱਦਾਂ ਗਰਾਹ ਜਿਹਾ ਜਾਂ ਕਿੱਦਾਂ ਹਨਾ। ਪਰ ਹੁਣ ਮੈਨੂੰ ਫਿਰ ਸਮਝਾਇਆ ਬੇਟੇ ਨੇ, ਕਹਿੰਦਾ ਮੰਮੀ ਤੁਸੀਂ ਏਦਾਂ ਕਿੱਦਾਂ ਫਿਰ ਕੱਲ੍ਹ ਮਾਰਨੇ, ਕਹਿੰਦੇ ਇਹਨਾਂ ਨੇ ਵੀ ਇੱਥੇ ਹੀ ਘੁੰਮਣਾ, ਇਹੀ ਉਹਨਾਂ ਦੀ ਵੀ ਇਹੀ ਧਰਤੀ ਹੈ।
1: ਆਪਣੇ ਤਾਂ ਚਲੋ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਹਾਡੇ ਇੱਦਾਂ ਜ਼ਿਆਦਾ ਪ੍ਰੋਬਲਮ ਆ ਨਾ, ਤਾਂ ਸਾਡੇ ਉੱਥੇ ਫਾਰਮ ਹਾਊਸ ਦੇ ਉੱਤੇ ਆ, ਜਾਂ ਇੱਥੇ ਫਿਨਲੈਂਡ ਦੇ ਵਿੱਚ ਬਹੁਤ ਸਾਰੇ ਕੁਝ ਏਰੀਏ ਇੱਦਾਂ ਦੇ ਆ ਜਿੱਥੇ ਪੱਥਰ ਵਗੈਰਾ ਜ਼ਿਆਦਾ ਨੇ, ਤਾਂ ਉਸ ਏਰੀਏ ਦੇ ਵਿੱਚ ਹੈਗੇ ਨੇ ਸੱਪ ਵਗੈਰਾ ਸਨੇਕ ਜ਼ਿਆਦਾ। ਤਾਂ ਆਪਣੇ ਤਾਂ ਇੱਕ ਉਹ ਡਿਵਾਈਸ ਆਉਂਦੀ ਆ ਜੀ, ਉਹ ਮਤਲਬ ਕਿ ਜ਼ਮੀਨ ਦੇ ਵਿੱਚ ਗੱਡ ਦਿਓ ਤੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਆ ਜੀ, ਤੇ ਉਹ ਆਪੇ ਸੱਪ ਫਿਰ ਉਹ ਚਲੇ ਜਾਂਦੇ ਆ, ਉੱਥੇ ਲਾਗੇ ਨਹੀਂ ਆਉਂਦੇ ਜੀ ਫਿਰ ਏਰੀਏ ਚ, ਕਿਉਂਕਿ ਸੱਪ ਜਿਹੜਾ ਉਹ ਫੀਲ ਹੀ ਕਰ ਸਕਦਾ ਹੈ। ਹਾਂਜੀ, ਕਿਉਂਕਿ
0: ਸਾਡੇ ਪੂਲ ਵਿੱਚ ਭੁਪਿੰਦਰ ਜੀ ਇੱਕ ਡਿੱਗਿਆ ਕਿੱਡੇ ਬੜਾ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਪੂਲ ਦੀ ਸਫਾਈ ਕਰਨ ਆਉਂਦੇ ਆ, ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕੱਢ ਦੋ, ਮੈਨੂੰ ਕਹਿੰਦੇ ਤੁਸੀਂ ਰੱਖਣਾ, ਉਹ ਮੈਂ ਕਿਹਾ ਕਿੱਥੇ ਮੈਨੂੰ ਨਾ ਪੁੱਛਦੇ ਆ ਫਿਰ ਰੱਖਣਾ,
1: ਜੀ
0: ਮੈਂ ਕਿਹਾ ਇਹਨੂੰ ਮਾਰ ਦੋ ਪਰੇ ਕਰਕੇ। ਫਿਰ ਉਹਨੇ ਪਰੇ ਜਿਹਾ ਕਰਕੇ ਨਾ ਬੀਕ ਫੁੱਟ ਤੇ ਜਾ ਕੇ ਉੱਥੇ ਮਾਰ ਦਿੱਤਾ ਤੇ ਕੀਤਾ। ਤਾਂ ਮੈਂ ਕਿਹਾ ਕਿੱਥੇ ਭਾਤ ਪੁਰਾਣੀ ਜੀ ਕਹਾਣੀ ਛੱਡਣ ਲੱਗ ਪਏ। ਕਹਿੰਦੇ ਤੁਸੀਂ ਰੱਖਣਾ ਜਗ੍ਹਾ ਤੋਂ ਮੈਂ ਹਮੇਸ਼ਾ ਹੀ ਡਰਦੀ ਰਹੀ।
1: ਬਿਲਕੁਲ,
0: ਪਰ ਹੁਣ ਜਾਣੀ ਕਿ ਇੱਥੇ ਏਦਾਂ ਆ ਵੀ ਇੱਥੇ ਠੀਕ ਆ, ਬਾਹਰ ਜਾਂਦੇ ਆ ਉਹਨੇ ਪਤਾ ਨੀ ਇੰਡੀਆ ਖਾਤੇ ਇਹ ਚੀਜ਼ ਜਾਣੀ ਕਿ ਤੁਹਾਨੂੰ ਮੈਂ ਦੱਸਦੀ ਆ। ਇਹ 75 ਦੀ ਗੱਲ ਆ, 75-76 ਦੀ ਜਦ ਮੇਰੇ ਨਾਲ ਇੱਦਾਂ
1: ਆਲੇ ਦੁਆਲੇ ਵੀ ਭੈਣ ਜੀ ਫਿਰ ਉਹ ਘੇਰਾ ਉਦਾਂ ਦਾ ਨਾ ਦੇਖੋ। ਹੁਣ ਜਿੱਦਾਂ ਇੱਥੇ ਇਹਦੇ ਵਿੱਚ ਵੀ ਇੱਕ ਕਰੈਕਟਰ ਸੀਗਾ, ਉਹ ਆ ਕੇ ਕਹਿੰਦੀ ਭੀ ਮੈਂ ਤੁਹਾਨੂੰ ਕਹਾਣੀਆਂ ਦੱਸਦੀ ਆ, ਉੱਥੇ ਬਥੇਰਾ ਕੁਝ ਵਾਪਰਦਾ। ਤੇ ਉਹ ਮਨ ਦੇ ਵਿੱਚ ਫਿਰ ਹੋਰ ਉਹ ਸਟਰੋਂਗ ਹੋਈ ਜਾਂਦੀ ਆ ਗੱਲ ਭੀ ਹਾਂ ਇਹ ਸਹੀ ਗਏ, ਸਾਰੇ ਲੋਕ ਕਹੀ ਜਾਂਦੇ ਕੁਝ ਤਾਂ ਹੋਏਗਾ ਹੀ।
0: ਹਾਂਜੀ ਹਾਂਜੀ, ਫਿਰ ਮੇਰੇ ਵੀ ਉਹ ਦਿਮਾਗ ਵਿੱਚ ਪਾਤੀ ਭੀ ਏਦਾਂ ਨੀ ਕਰਨਾ ਭੀ ਸਾਡੇ ਖੇਤਾਂ ਵਿੱਚ ਜਗ੍ਹਾ ਤੂੰ ਏਦਾਂ ਕਿੱਦਾਂ ਕਹਿ ਤਾਂ ਮੈਂ ਨੀ ਏਦਾਂ ਕਰਿਆ ਕਰੂੰ ਜਾਂ ਕਿੱਦਾਂ। ਪਰ ਚੜਾਉਂਦੀ ਤਾਂ ਮੈਂ ਚੜਾਈਆਂ ਨੇ ਉਹ ਤੋਂ ਬਾਅਦ ਮੈਂ, ਕਿਉਂਕਿ ਮੈਂ ਪਹਿਲੇ ਕਹਿੰਦੀ ਸੀ ਮੈਂ ਨਹੀਂ ਚੜਾਇਆ ਕਰਨੀ, ਠੀਕ ਆ ਮੈਂ ਨਹੀਂ ਚਾਹੁੰਦੀ ਨਹੀਂ ਚੜਾਉਂਦੀ, ਮੇਰੇ ਆਪਣੇ ਮਨਸਾ ਨਹੀਂ ਹੈਗੇ। ਜਿਹੜੇ ਘਰ ਦੇ ਕਰਦੇ ਆ ਤਾਂ ਕਰੀ ਜਾਂਦੇ ਸੀ, ਮੇਰੀ ਮਦਰ ਇਨ ਲਾਅ ਕਰਦੇ ਸੀ ਠੀਕ ਆ, ਤੇ ਉਹਨਾਂ ਤੋਂ ਬਾਅਦ ਮੈਂ ਨੀ ਭੁਪਿੰਦਰ ਜੀ ਕਰਦੀ।
1: ਬਿਲਕੁਲ,
0: ਪਰ ਮੈਨੂੰ ਜਿਹੜਾ ਮੇਰੇ ਮਨ ਚ ਵਹਿਮ ਭਾਤਾ ਸੀ
1: ਉਹ ਤਾਂ ਭੈਣ ਜੀ ਕਹਿ ਸਕਦੇ ਚਲੋ ਆਪਣੇ ਇਹਨਾਂ ਮੁਲਕਾਂ ਚ ਪਿਆਰ ਮੁਹੱਬਤ ਜਾਨਵਰਾਂ ਦੇ ਨਾਲ ਬਹੁਤ ਹੈ, ਉਹ ਤਾਂ ਚਲੋ ਇਹ ਚੀਜ਼ਾਂ ਨੂੰ ਆਪਣੇ ਥੋੜਾ ਜਿਹਾ ਇਹ ਹੈ ਕਿ ਉਹਨਾਂ ਚੀਜ਼ਾਂ ਤੋਂ ਡਰਦੇ ਆ ਜਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਚੀਜ਼ਾਂ। ਹੁਣ ਦੇਖੋ ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਸੱਪਾਂ ਦੇ ਬਾਰੇ ਹੀ ਕਿ ਸਾਡੇ ਲੋਕ ਕਹਿੰਦੇ ਨੇ ਦੁੱਧ ਪਿਲਾ ਦਈਏ, ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਜੀ, ਤੇ ਉਹ ਤਾਂ ਅਸੀਂ ਉਹਨੂੰ ਮੌਤ ਨੂੰ ਉਹਦੀ ਨੂੰ ਸੱਦਾ ਦੇ ਰਹੇ ਹਾਂ ਜਦੋਂ ਹਨਾ ਡੀਹਾਈਡਰੇਟ ਹੋਏਗਾ ਨਾ ਸੱਪ, ਤੇ ਪਾਣੀ ਵੀ ਉਦੋਂ ਹੀ ਪੀਂਦਾ ਹੈ ਉਹ, ਉਸ ਵੇਲੇ ਉਹ ਜੋ ਉਹਨੂੰ ਮਿਲਿਆ ਲਿਕੁਇਡ ਦੇ ਤੌਰ ਦੇ ਉੱਤੇ ਫਿਰ ਉਹਨੇ ਡਰਿੰਕ ਕਰਨਾ, ਕਿਉਂਕਿ ਦੁੱਧ ਜਿਹੜਾ ਉਹ ਪਾਣੀ ਦੇ ਨਾਲ ਉਹ ਬਹੁਤ ਮੋਟਾ ਹੁੰਦਾ, ਤੇ ਜਦੋਂ ਉਹ ਸਾਹ ਲੈਂਦੇ ਆ ਕਿਉਂਕਿ ਉਹ ਨੱਕ ਤੇ ਉਹਨਾਂ ਦਾ ਸਾਹ ਰਗ ਇੱਕੋ ਹੀ ਹੈ ਜੀ, ਤੇ ਉਹ ਜਦੋਂ ਫਿਰ ਉਹ ਪਾਣੀ ਜਿਹੜਾ ਦੁੱਧ ਜਿਹੜਾ ਉਹ ਫਿਰ ਜਦੋਂ ਪੀਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਸਾਹ ਵੀ ਬੰਦ ਕਰ ਸਕਦਾ। ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਹੁਤ ਓਰਿਜਿਨਲ ਸੱਪ ਹੈਗੇ ਨੇ ਉਹਨਾਂ ਹਿੱਸਿਆਂ ਦੇ ਆਪਣੇ ਖਿੱਤੇ ਦੇ ਕੋਬਰਾ ਹੋ ਗਿਆ ਜੋ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰ ਰਹੇ ਨੇ ਜੀ ਇਹ ਕਾਰਨਾਂ ਦੇ ਕਰਕੇ, ਤੇ ਸੱਪ ਕਦੇ ਵੀ ਪੀਂਦਾ ਨਹੀਂ ਸੀ ਦੁੱਧ ਨਹੀਂ ਪੀਂਦਾ। ਜੀ ਹਾਂਜੀ,
0: ਹੁਣ ਵੀ ਅਜੇ ਤੱਕ ਵੀ ਭੁਪਿੰਦਰ ਜੀ ਇਦਾਂ ਹੀ ਕਰਦੇ ਆ।
1: ਹੁਣ ਦੇਖੋ ਆਪਣੇ ਮਨਾਂ ਦੇ ਵਿੱਚ, ਮਨਾਂ ਦੇ ਵਿੱਚ
0: ਕੱਚੀ ਲੱਸੀ ਜਾ ਕੇ ਚੜਾਉਂਦੇ ਆ, ਆਲੇ ਦੁਆਲੇ ਛਿੱਟੇ ਦਿੰਦੇ, ਉੱਥੇ ਜਿਹੜੀ ਜਗ੍ਹਾ ਆ ਇਦਾਂ ਹੀ ਕਰਦੇ
1: ਭੈਣ ਜੀ। ਕਾਰਨ ਆ ਨਾ ਦੇਖੋ ਉਹਨੂੰ ਸੱਪ ਨੂੰ ਪਤਾ ਹੈ ਕਿ ਇਹ ਮੇਰੇ ਲਈ ਜ਼ਹਿਰ ਆ ਜਾਂ ਮੈਂ ਮਰਨਾ ਇਹ ਪੀ ਕੇ, ਤਾਂ ਉਹ ਭੱਜਦਾ ਹੈ ਜੀ, ਉਹ ਕਹਿੰਦਾ ਛੱਡੋ ਮੇਰੀ ਜਾਨ। ਹਾਂਜੀ
0: ਹਾਂ
1: ਜੀ,
0: ਬਸ ਆਏ ਹਾਂ, ਮੈਂ ਕਿਹਾ ਫੇਰ ਹੁਣ ਮੈਂ ਇਹ ਸ਼ੇਅਰ ਕਰੀ ਤੇ ਮਾਂ ਫੇਰ ਕਿੰਨੇ
1: ਨਹੀਂ ਬਹੁਤ ਵਧੀਆ
0: ਸੁਣ ਰਹੀ ਸੀ ਭੈਣ ਜੀ ਦੀਆਂ ਗੱਲਾਂ ਵੀ
1: ਜੀ,
0: ਤੇ ਹੁੰਦੇ ਤਾਂ ਫੇਰ ਉਹੀ ਗੱਲ ਆਪੇ ਮਨ ਚ ਹੁੰਦੀ ਆ, ਉਹ ਕੁੜੀ ਦੇ ਹੋ ਸਕਦਾ ਟੀਕਾ ਅਸਲੀ ਨਾ ਵੀ ਹੋਵੇ, ਤਾਂ ਵਾਹਿਗੁਰੂ ਜਾਣਦਾ, ਜਿਹੜੇ ਜਿਹਨੇ ਲਾਇਆ ਹੋ ਉਹਨਾਂ ਨੂੰ ਪਤਾ ਹੋ ਸਕਦਾ ਉਹਦੀ ਬਿਲ ਪਾਵੇ। ਕਈ ਵਾਰ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਦੇ ਵੀ ਆਪਣੇ ਵਿਚਾਰ ਹੋ ਜਾਂਦੇ ਆ ਭੁਪਿੰਦਰ ਜੀ, ਉਦਾਂ ਦਾ ਸਾਡਾ ਸਿਰ ਉਹ ਹੋ ਜਾਂਦਾ ਹੈ
1: ਹਨਾ।
0: ਤੁਹਾਨੂੰ ਮੈਂ ਦੱਸਦੀ ਮੇਰੇ ਚਿੱਤੇ ਚ ਜਿੱਦਾਂ ਮੈਨੂੰ ਆਲੂ ਗੋਭੀ, ਲੋਕਾਂ ਨੂੰ ਆਲੂ ਗੋਭੀ ਬਹੁਤ ਪਸੰਦ ਹੁੰਦੀ, ਮੈਨੂੰ ਪਸੰਦ ਨੀ ਹੁੰਦੀ। ਜਿੱਦਾਂ ਮੈਨੂੰ ਗੋਭੀ ਦਾ ਪਸੰਦ ਹੈ, ਜੇ ਮੈਂ ਗੋਭੀ ਨੂੰ ਕੱਦੂਕਸ ਕਰਕੇ ਨਾ ਅਦਰਕ ਵਗੈਰਾ ਪਾ ਕੇ ਉਹਦੇ ਪਰੌਂਠਾ ਬਣਾ ਲਵਾਂ ਠੀਕ ਹੈ, ਜੇ ਮੈਂ ਸਬਜ਼ੀ ਖਾਣੀ ਮੈਨੂੰ ਏਦਾਂ ਲੱਗਦਾ ਮੈਨੂੰ ਬਾਏ ਹੋਣੇ ਮੇਰਾ ਕੱਚਾ ਕੱਚਾ ਦਿਲ ਹੋਣਾ ਹਨਾ, ਇਹ ਫਿਰ ਮੇਰੇ ਚੇਚੇ ਹੋਊਗੀ। ਫਿਰ ਜੇ ਮੈਂ ਉਹਨੂੰ ਪਰੌਂਠਾ ਬਣਾਉਣੀ ਫਿਰ ਮੈਨੂੰ ਕੁਛ ਨੀ ਹੁੰਦਾ
1: ਜੀ। ਹੁਣ ਦੇਖੋ ਪਿਛਲੇ ਸਮੇਂ ਚ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ, ਉੱਥੇ ਰੋਲਾ ਪਿਆ ਸੀ ਕਿ ਪਿੱਪਲ ਜਿਹੜੇ ਨੇ ਦੁੱਧ ਪੀਣ ਲੱਗ ਗਏ ਜਾਂ ਪਤਾ ਨੀ ਕਿ ਏਦਾਂ ਦਾ, ਪੱਥਰ ਜਿਹੜੇ ਸੀਗੇ ਮੂਰਤੀਆਂ ਜਿਹੜੀਆਂ ਸੀ ਆਪਣੇ, ਸੋਰੀ ਸ਼ਿਵਲਿੰਗ ਸੀਗੇ ਉਹ ਦੁੱਧ ਪੀਣ ਲੱਗ ਗਏ, ਏਦਾਂ ਦਾ ਰੁਝਾਨ ਚੱਲਿਆ। ਫਿਰ ਇੱਕ ਵਾਰੀ ਫਸਲਾਂ ਦੀ ਆਪਣੇ ਕੱਦੂ ਸੀਗਾ ਸ਼ਾਇਦ ਮੇਰੇ ਖਿਆਲ ਨਾਲ, ਉਹਦੇ ਪੱਤਿਆਂ ਦੇ ਉੱਤੇ ਮਤਲਬ ਕਿ ਏਦਾਂ ਕੋਈ ਬਿਮਾਰੀ ਆਈ ਸੀ ਤੇ ਉਹਦੇ ਉੱਤੇ ਲੀਕ ਪੈ ਜਾਂਦੀ ਹੁੰਦੀ ਸੀ ਵਾਈਟ ਕਲਰ ਦੀ ਥੋੜੀ, ਤੇ ਕਹਿੰਦੇ ਇਹਦੇ ਉੱਤੇ ਉਹ ਸੱਪ ਲੰਘ ਗਿਆ ਜੀ, ਇਹ ਇਹ ਖਾਣ ਯੋਗ ਨਹੀਂ ਆ, ਤੇ ਟਰਾਲੀਆਂ ਦੀਆਂ ਟਰਾਲੀਆਂ ਸਿੱਟ ਦਿੱਤੀਆਂ ਸੀ ਜੀ, ਏਦਾਂ ਦੀਆਂ ਵੀ ਚੱਲੀਆਂ ਗੱਲਾਂ।
0: ਕਦੇ ਕਹਿੰਦੇ ਸੀਗੇ ਉਹ ਸਟੋਵ ਦੇ ਪੁੱਛਾਂ ਦੇ ਸੱਚੀ ਹਿਲਦਾ ਹੁੰਦਾ ਸੀ
1: ਜੀ, ਬਿਲਕੁਲ ਜੀ,
0: ਮੈਂ ਉਹ ਆਪ ਹੀ ਦੇਖਿਆ ਸਟੋਵ ਹਿਲਦਾ, ਤੇ ਉਹ ਮੈਂ ਬਹੁਤ ਛੋਟੀ ਜਿਹੀ ਸੀਗੀ
1: ਜੀ,
0: ਮਤਲਬ ਇਹ ਪਤਾ ਨੀ ਤਾਂ ਬਈ ਖਬਰੇ ਆਪਣੇ ਦਿਮਾਗ ਨੂੰ ਜਿੱਦਾਂ ਉਹ ਕਹਿ ਦਿੰਦੇ ਆ ਪਹਿਲਾਂ ਇਹ ਹਿਲਦਾ ਹਨਾ, ਤੁਸੀਂ ਜੋ ਪੁੱਛੋਗੇ ਉਹਨੂੰ ਦੱਸਣ ਲੱਗ ਪੈਣਾ,
1: ਜਾਂ
0: ਤਾਂ ਫਿਰ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ, ਉਸ ਵੇਲੇ ਅੱਖਾਂ ਆਪਣੀ ਏਦਾਂ ਦੀਆਂ ਹੋ ਜਾਂਦੀਆਂ, ਅਸੀਂ ਉਹਨੂੰ ਹਿਲਦਾ ਦੇਖਣਾ ਚਾਹੁੰਦੇ ਹਿਲਣ ਲੱਗ ਪੈਣਾ।
1: ਬਿਲਕੁਲ ਜੀ, ਬਿਲਕੁਲ
0: ਮੈਂ ਤਾਂ ਕਹਿੰਦੀ ਪੋਤੇ ਆਪਣੇ ਦਿਮਾਗ ਵਿੱਚ ਹੋ ਜਾਂਦੀ, ਜਿਹੜੀ ਵੀ ਚੀਜ਼ ਸਾਡੇ ਆ ਜਾਂਦੀ ਹੈ ਨਾ ਦਿਮਾਗ ਦੇ ਵਿੱਚ, ਉਦਾਂ ਸਾਨੂੰ ਹੋਣ ਲੱਗ ਪੈਂਦਾ। ਜਿੱਦਾਂ ਤੁਸੀਂ ਸੋਚਦੇ ਆ ਵੀ ਮੈਂ ਆਹ ਕੰਮ ਕਰ ਸਕਦਾ ਤਾਂ ਤੁਹਾਨੂੰ ਅੰਦਰੇ ਹੀ ਅੰਦਰ ਅੰਦਰ ਅੰਦਰੇ ਅੰਦਰ ਤੋਂ ਉਹੀ ਜਿੱਦਾਂ ਨਾ ਕਹਿ ਦਿੰਦੇ ਰੱਬ ਕਹਿੰਦਾ ਤੂੰ ਇੱਕ ਪਾਸੇ ਤੁਰਨ ਦੀ ਕੋਸ਼ਿਸ਼ ਕਰ, ਮੈਂ ਤੇਰੇ ਅੱਗੇ ਦਸ ਰਾਹ ਖੋਲਦਾ। ਵਾਕਈ ਉਹੀ ਗੱਲ ਹੋ ਜਾਂਦੀ ਜਦ ਤੁਸੀਂ ਕੋਸ਼ਿਸ਼ ਕਰਦੇ ਆ, ਕੋਸ਼ਿਸ਼ ਕਰ ਲਈ ਕਿਸੇ ਨੂੰ ਕੰਮ ਕਰਨ ਲਈ ਤਾਂ ਮਤਲਬ ਅੱਧਾ ਕੰਮ ਤਾਂ ਹੋ ਗਿਆ, ਮਤਲਬ ਤੁਸੀਂ ਖੜੇ ਹੋ ਗਏ ਕਰਨ ਲਈ ਤਿਆਰ ਹੋ ਗਏ। ਉਹੀ ਆ ਜੇ ਆਪਣੀ ਮਾੜੀ ਗੱਲ ਸੋਚ ਲਈ ਤੇ ਸੱਪ ਦਿਸਣਾ ਤਾਂ ਫਿਰ
1: ਦਿਸਣਾ ਹੀ ਆ ਜੀ,
0: ਇਹੀ ਹੋ ਸਕਦਾ
1: ਜੀ ਬਿਲਕੁਲ।
0: ਹਾਂ ਕੁੜੀ ਦੇ ਮੈਂ ਇਹੀ ਜੇ ਤਾਂ ਸੋਚਦੀ ਆ ਵੀ ਜਾਂ ਉਹਦੇ ਦਿਲ ਫਾਪਰੇ, ਉਹਦੇ ਉਹਦੇ ਦਿਮਾਗ ਚ ਆਹੋ ਵੀ ਕੁਛ ਨੀ, ਜ਼ਹਿਰ ਜ਼ੁਰ ਮੈਨੂੰ ਕੁਛ ਨੀ ਕਰ ਸਕਦਾ
1: ਜੀ ਬਿਲਕੁਲ ਜੀ।
0: ਹੋ ਸਕਦਾ ਨਹੀਂ ਕੀਤਾ ਹੋਵੇ, ਅੰਦਰ ਵੀ ਸਾਡੇ ਬਹੁਤ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਜਿਹੜੇ ਅੰਦਰ ਚਰਮੇ ਉਹ ਇੰਨੇ ਫਾਈਟ ਕਰਦੇ, ਤੁਸੀਂ ਦੇਖੋ ਬੁਖਾਰ ਚੜ੍ਹਦੇ ਸਭ ਕੁਛ, ਉਹ ਸਾਰੀਆਂ ਬਿਮਾਰੀਆਂ ਨਾਲ ਲੜਦੇ ਆ, ਅੰਦਰਲੀ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਨਾਲ ਆਪਾਂ ਲੜਦੇ ਆ
1: ਬਿਲਕੁਲ ਹੈ ਜੀ। ਇਮਿਊਨ ਸਿਸਟਮ ਹੈ ਜੀ।
0: ਚਲੋ ਭਵਿੰਦਰ ਜੀ ਹੋ ਤਾਂ ਤੁਹਾਡਾ ਟਾਈਮ ਜਾ ਦਿੱਤੇ,
1: ਥੈਂਕ ਯੂ। ਨਹੀਂ ਨਹੀਂ ਕੋਈ ਗੱਲ ਨਹੀਂ, ਥੈਂਕ ਯੂ, ਸ਼ੁਕਰੀਆ।
0: ਹਾਂਜੀ ਓਕੇ, ਸਤਿ ਸ਼੍ਰੀ ਅਕਾਲ,
1: ਸੋਹਣੇ ਵਿਚਾਰਨ ਲਈ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਤੇ ਕੁਝ ਸੁਨੇਹੇ ਰਹਿ ਗਏ ਸੀ, ਉਹਨਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ ਜੀ, ਮਜ਼ਾ ਆ ਗਿਆ ਤੇ ਲੱਭਦਾ ਕਿੱਥੋਂ ਹੈ, ਤੇ ਇਹ ਵੀ ਲਿਖਿਆ ਨਾਲ। ਤੇ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਮੈਨੂੰ ਤਾਂ ਉਹ ਵੀ ਕਹਿੰਦੇ ਨਹੀਂ ਚੰਗੇ ਲੱਗਦੇ ਹੁਣ ਕਹਿੰਦੇ ਸੀ ਆਪਣੇ। ਔਜਲਾ ਸਾਹਿਬ ਲਿਖਦੇ ਨੇ, ਪਰਮਿੰਦਰ ਬਾਂਜੀ ਲਿਖਦੇ ਆ ਫਗਵਾੜੇ ਤੋਂ, ਭਾਜੀ ਇਹਨਾਂ ਦੇ ਨਾਲ ਤਾਂ ਉਹ ਹਾਜ਼ਰੀ ਵਾਲੀ ਗੱਲ ਹੋਈ ਹੈ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ। 4 ਸਾਲ ਪਹਿਲਾਂ ਤਾਂ ਇਹ ਆਖਦੇ ਸੀ ਕਿ ਸਾਡੇ MLA ਨੂੰ ਭਾਜਪਾ 5-5 ਕਰੋੜ ਦੀ ਆਫਰ ਕਰ ਰਹੀ ਹੈ, ਪਰ ਇਹ ਤਾਂ ਕਹਿੰਦੇ 1000 ਕੁ ਰੁਪਏ ਪਿੱਛੇ ਹੀ ਕਹਿੰਦੇ ਆਪਣਾ ਇਮਾਨ ਵੇਚ ਰਹੇ ਨੇ ਜੀ। ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬੇਅੰਤ ਸੰਧੂ ਜੀ ਤੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਜੀ ਤੇ ਭੇਜ ਰਹੇ ਨੇ ਸਾਰੇ ਪਰਿਵਾਰ ਨੂੰ, ਤੇ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਨੂੰ। ਔਜਲਾ ਸਾਹਿਬ ਕਹਿੰਦੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦੇਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ, ਹੁਣ ਕਹਿੰਦੇ ਕਿੱਥੇ ਨੇ। ਤੇ ਔਜਲਾ ਸਾਹਿਬ ਕਹਿੰਦੇ ਅਜੇ ਤਾਂ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਜੀ ਅਜੇ। ਨਾ ਨਾ ਰਾਜਨ ਜੀ, ਸਾਰਾ ਕੁਝ ਭੁੱਲਰ ਦੇ ਘਰ ਰੱਖਿਆ ਸੀ ਕਹਿੰਦੇ ਜੀ ਔਜਲਾ ਸਾਹਿਬ। ਤੇ ਰਾਜਨ ਸੈਣੀ ਸਾਹਿਬ, ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਬਿਲਕੁਲ ਠੀਕ ਜੀ, ਤੇ ਹੁਣ ਅਸੀਂ ਕਿੱਥੋਂ ਚੰਗੇ ਲੱਗਣਾ ਜੀ, ਹਾ ਹਾ ਹਾ ਹੱਸ ਰਹੇ ਨੇ। ਤੇ ਮਤਲਬ ਕਿ ਵੋਟ ਦੀ ਗੱਲ ਕੀਤੀ ਸੀ ਨਾ ਜਿਹਨਾਂ ਨੇ ਇਹਨਾਂ ਨੂੰ ਜਿਤਾਇਆ ਆ, ਇਸ ਕਰਕੇ ਉਹ ਕਹਿੰਦੇ ਭਾਈ ਅਸੀਂ ਵੀ ਵੋਟ ਪਾਈ ਸੀ। ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਆ ਮੁਹੰਮਦ ਬਖਸ਼ੀ ਜੀ। ਤੇ ਵੀਰ ਜੀ ਥੈਂਕ ਯੂ ਕਹਿੰਦੇ, ਤੇ ਮਾਲ ਜੀ ਲਿਖਦੇ ਆ ਕਿ ਮੋਸਟ ਬਿਊਟੀਫੁਲ ਲਾਇਰੰਸ ਬਖਸ਼ੀ ਜੀ, ਕਿਆ ਬਾਤ ਹੈ ਜੀ। ਮੁਹੰਮਦ ਜੀ ਨੇ ਸ਼ੁਕਰੀਆ ਅਦਾ ਕੀਤਾ ਸਭ ਦੋਸਤਾਂ ਦਾ ਐਪਰੀਸ਼ੀਏਟ ਕਰਨ ਦੇ ਲਈ। ਤੇ ਮਾਲ ਜੀ ਕਹਿੰਦੇ ਆ ਉਸਦੀ ਵਿਲ ਪਾਵਰ ਹੀ ਕਹਿੰਦੇ ਹੋਵੇਗੀ ਕਿ ਮੈਂ ਤੁਹਾਡੇ ਮਾਰਿਆ ਨਹੀਂ ਮਰਨਾ ਹੈ। ਮੁਕੱਦਰ ਬਾਈ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਸੈਣੀ ਸਿਆ ਬਾਈ ਸਿਆ। ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਮੁਕੱਦਰ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਮੁਹੰਮਦ ਜੀ ਨੇ ਕਿਹਾ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸੀ ਜਿੰਨੇ ਸੁਨੇਹੇ ਮੇਰੇ ਤੱਕ ਪੁੱਜੇ ਨੇ, ਤੇ ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਲੋ ਇਸ ਦੇ ਨਾਲ ਹੀ ਆ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆਂ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ। ਤੇ ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਫਿਰ ਤੋਂ ਨਵਾਂ ਨਵੇਲਾ ਕੁਝ ਨਾ ਕੁਝ ਲੈ ਕੇ ਜੀ। ਇਸ ਦੇ ਨਾਲ ਹੀ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ। ਅੱਜ 10 ਮਿੰਟ ਲੇਟ ਆ ਜੀ, ਔਜਲਾ ਸਾਹਿਬ ਨੇ ਨਾਲ ਨਾਲ ਲਿਖ ਦਿੱਤਾ ਤੇ ਸਤਿ ਸ੍ਰੀ ਅਕਾਲ ਭੇਜੀ ਆ ਸਾਰੇ ਦੋਸਤਾਂ ਨੂੰ ਨਾਲ ਨਾਲ ਪਿਆਰਿਆਂ ਨੂੰ। ਤੇ ਦੋਸਤੋ ਮਾਫੀ ਚਾਹੁੰਦੇ ਹਾਂ, ਸ਼ਡਿਊਲ ਅੱਜ ਕਾਫੀ ਬਿਜ਼ੀ ਰਿਹਾ ਕੰਮਾਂ ਕਾਰਾਂ ਦੇ ਉੱਤੇ ਵੀ, ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠੇ ਹਾਂ ਤੇ ਰਲ ਬੈਠੇ ਹਾਂ ਤੇ ਗੱਲਾਂ ਬਾਤਾਂ 2-2.5 ਘੰਟੇ 2.5 ਘੰਟੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਜਾਣਾ ਹੈ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੋ ਗਿਆ ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:41 ਹੋ ਗਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:11, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:11 ਦਾ ਤੇ ਆਪਣੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਹੋ ਗਏ ਨੇ। ਤੇ ਦੋਸਤੋ ਗੱਲਾਂ ਬਾਤਾਂ ਬਹੁਤ ਨੇ ਤੇ ਜੋ ਖੁਲਾਸੇ ਹੋ ਰਹੇ ਨੇ ਉਹਨਾਂ ਦੀ ਵੀ ਗੱਲ ਕਰਦੇ ਹਾਂ। ਹੋ ਗਏ ਨੇ ਖੁਲਾਸੇ, ਰੋਲਾ ਚਾਰੇ ਪਾਸੇ, ਨਿਕਲਿਆ ਜਨਾਜ਼ਾ ਕਿਹਨਾਂ ਦਾ ਨਿਕਲਿਆ ਹੈ ਉਹਦੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਝੋਟਾ ਕਤਲ ਕਾਂਡ ਜਿਹੜਾ ਹੈ, ਇਨਸਾਫ ਕਦੋਂ, ਗੁਹਾਰ ਜਿਹੜੀ ਲਾਈ ਜਾ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਨਾਲ ਚੱਲਣਗੀਆਂ ਤੇ ਹੋਰ ਸਾਰਾ ਸਿਲਸਿਲਾ ਅੱਜ ਦੇ ਵਿਚਾਰ ਤੋਂ ਲੈ ਕੇ ਦੇਸ਼ ਤੇ ਦੀਆਂ ਖ਼ਬਰਾਂ। ਤੇ ਅੱਜ ਸੈਣੀ ਸਾਹਿਬ ਮਾਫ਼ੀ ਚਾਹਵਾਂਗੇ, ਉਹ ਥੋੜਾ ਜਿਹਾ ਬਿਜ਼ੀ ਹੋ ਗਏ ਕੰਮਾਂ ਕਾਰਾਂ ਦੇ ਵਿੱਚ ਮੇਰੇ ਵਾਂਗੂ ਹੀ, ਤੇ ਉਹ ਜਿਹੜਾ ਆਪਣੇ ਨਾਲ ਕੱਲ੍ਹ ਨੂੰ ਜ਼ਰੂਰ ਜੁੜਨਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਤੇ ਹੋਰ ਸੰਵਾਦ ਜਿਹੜਾ ਕਰਾਂਗੇ ਤੇ ਅੱਜ ਤੁਹਾਡੇ ਨਾਲ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਤੁਹਾਨੂੰ ਪੰਜਾਬੀ ਦੀ ਇੱਕ ਕਹਾਣੀ ਵੀ ਸੁਣਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਹਰ ਵਾਰ ਦੀ ਤਰ੍ਹਾਂ ਵੀਕ ਦੇ ਵਿੱਚ ਇੱਕ ਦਿਨ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ, ਉਮੀਦ ਜਾਗ ਪਈ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਵੀ ਰਹੇਗੀ ਨਾਲ। ਤੇ ਦੋਸਤੋ ਪ੍ਰੋਗਰਾਮ ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਹਰ ਪਾਸੇ ਤੁਸੀਂ ਨਾਲ ਜੁੜ ਸਕਦੇ ਹੋ। ਐਪ ਦੇ ਉੱਤੇ ਵੀ ਬਹੁਤ ਸਾਰੇ ਦੋਸਤ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ, ਧੰਨਵਾਦ ਹੈ ਸਮਾਂ ਕੱਢ ਕੇ ਐਪ ਦੇ ਉੱਤੇ ਤੁਸੀਂ ਸੁਣਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਜ਼ਰੂਰ ਨਾਲ ਦੀ ਨਾਲ ਜਿਹੜਾ ਯੂਟਿਊਬ ਦੇ ਉੱਤੇ ਵੀ ਕਮੈਂਟ ਚੱਲ ਰਹੇ ਨੇ, ਚੈਟ ਚੱਲ ਰਹੀ ਹੈ, ਉਹਦੇ ਉੱਤੇ ਦੱਸ ਸਕਦੇ ਹੋ। ਤੇ ਅੱਜ 15 ਅਕਤੂਬਰ 2026 ਦਾ ਦਿਹਾੜਾ ਹੈ ਜਿਸ ਦੇ ਵਿੱਚ ਵਿਚਾਰ ਅੱਜ ਦਾ ਬੜਾ ਜਿਹੜਾ ਉਹ ਵੀ ਬਹੁਤ ਅਹਿਮੀਅਤ ਰੱਖਦਾ ਹੈ ਤੇ ਬਹੁਤ ਹੀ ਖੂਬਸੂਰਤ ਜਿਹੜਾ ਵਿਚਾਰ ਹੈ ਜੋ ਸੋਚਣ ਤੇ ਸਮਝਣ ਨੂੰ ਸਾਨੂੰ ਮਜਬੂਰ ਕਰਦਾ ਹੈ। ਕਹਿੰਦੇ ਨੇ ਕਿ ਲੋਕ ਸੱਚ ਇਸ ਦੇ ਲਈ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਜਿਹੜਾ ਟੁੱਟਣ ਨਹੀਂ ਦੇਣਾ ਚਾਹੁੰਦੇ। ਵਿਲੀਅਮ ਫਰੈਡਰਿਕ ਨਿਤਸ਼ੇ ਹੁਣਾਂ ਨੇ ਇਹ ਗੱਲਬਾਤ ਜਿਹੜੀ ਦਰਸਾਈ ਹੈ ਤੇ ਜਦੋਂ ਸ਼ੀਸ਼ਾ ਟੁੱਟਦਾ ਹੈ, ਦਿਲ ਟੁੱਟਦਾ ਹੈ, ਮਨ ਟੁੱਟਦਾ ਹੈ, ਜਦੋਂ ਸ਼ੀਸ਼ੇ ਮੂਹਰੇ ਸਾਹਮਣੇ ਆਪਾਂ ਇੱਕ ਦੂਸਰੇ ਦੇ ਨਾਲ ਆਪਣੇ ਆਪ ਦੇ ਨਾਲ ਸੰਵਾਦ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਆਪਣੇ ਆਪ ਨਾਲ ਝੂਠ ਬੋਲ ਰਹੇ ਹਾਂ ਜਾਂ ਕਿਸੇ ਦੇ ਨਾਲ ਝੂਠ ਬੋਲਿਆ ਤੇ ਤਕਲੀਫ ਆਪਣੇ ਆਪ ਨੂੰ ਵੀ ਹੁੰਦੀ ਹੈ। ਇਸ ਦੇ ਲਈ ਜਿਹੜਾ ਉਹ ਆਪਣੇ ਆਲੇ ਦੁਆਲੇ ਜਿਹੜਾ ਅਸੀਂ ਭਰਮ ਫੈਲਾਇਆ ਹੁੰਦਾ ਹੈ ਜਾਂ ਆਪਣੇ ਮਨ ਚ ਵਸਾਇਆ ਹੁੰਦਾ ਹੈ ਤੇ ਜਦੋਂ ਉਹ ਟੁੱਟਦਾ ਹੈ ਫਿਰ ਚਕਨਾ ਚੂਰ ਸਾਰਾ ਕੁਝ ਹੁੰਦਾ ਹੈ। ਇਸ ਦੇ ਲਈ ਲੋਕ, ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਕਿ ਲੋਕ ਸੱਚ ਇਸ ਦੇ ਲਈ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਭਰਮ ਨੂੰ ਟੁੱਟਣ ਨਹੀਂ ਦੇਣਾ ਚਾਹੁੰਦੇ ਹੁੰਦੇ ਆ। ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚੋਂ ਤੁਹਾਨੂੰ ਲੈ ਚੱਲਦੇ ਹਾਂ 1542 ਦੇ ਵਿੱਚ 15 ਅਕਤੂਬਰ ਦਾ ਦਿਹਾੜਾ ਜਦੋਂ ਮੁਗਲ ਬਾਦਸ਼ਾਹ ਅਬੁਲ ਫਤਿਹ ਜਲਾਲ ਉਦ ਦੀਨ ਮੁਹੰਮਦ ਅਕਬਰ ਦਾ ਅਮਰਕੋਟ ਪਾਕਿਸਤਾਨ ਦੇ ਵਿੱਚ ਜਨਮ ਹੁੰਦਾ ਹੈ ਤੇ 1564 ਦੇ ਵਿੱਚ ਮਨੁੱਖੀ ਸਰੀਰ ਰਚਨਾ ਦੇ ਖੋਜੀ ਐਂਡਰੀਆਸ ਵੈਸਾਲੀਅਸ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ 1844 ਦੇ ਵਿੱਚ ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਤੇ ਸੱਭਿਆਚਾਰਕ ਆਲੋਚਕ ਜਿਹੜੇ ਸਨ ਫ੍ਰੀਡਰਿਸ਼ ਨਿਤਸ਼ੇ ਦਾ ਜਿਹੜਾ ਜਨਮ ਹੁੰਦਾ ਹੈ। 1850 ਦੇ ਵਿੱਚ ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਤੇ ਨਿਕੋਬਾਰ ਦੇ ਟਾਪੂਆਂ ਦਾ ਜਿਹੜਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਪਲ ਦਾ ਜਿਹੜਾ ਜਨਮ ਹੋਇਆ ਤੇ 1910 ਦੇ ਵਿੱਚ ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀ ਵੇਟ ਚੈਂਪੀਅਨਸ਼ਿਪ ਦੱਖਣੀ ਏਸ਼ੀਆ ਦੇ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ। 1931 ਦੇ ਵਿੱਚ ਭਾਰਤੀ ਜਿਹੜੇ ਭਾਰਤ ਦੇ ਵਿਗਿਆਨੀ ਤੇ ਭਾਰਤ ਦੇ 11ਵੇਂ ਰਾਸ਼ਟਰਪਤੀ APJ ਅਬਦੁਲ ਕਲਾਮ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ, ਬਹੁਤ ਸਾਰੇ ਕੰਮਾਂ ਨੂੰ, ਕਾਜਾਂ ਨੂੰ ਜੋ ਉਹਨਾਂ ਨੇ ਕੀਤੇ ਨੇ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ, ਉਹਨਾਂ ਦੀਆਂ ਉਪਲਬਧੀਆਂ ਬਹੁਤ ਨੇ। 1940 ਦੇ ਵਿੱਚ ਚਾਰਲੀ ਚੈਂਪਲਨ ਦੀ ਜਿਹੜੀ ਸੀ ਅਮਰੀਕੀ ਕਾਮੇਡੀ ਡਰਾਮਾ ਫਿਲਮ ਦਾ ਗ੍ਰੇਟ ਡਿਕਟੇਟਰ ਰਿਲੀਜ਼ ਹੋਈ ਸੀ ਤੇ 1943 ਦੇ ਵਿੱਚ ਭਾਰਤ ਦਾ ਆਜ਼ਾਦੀ ਸੈਨਾਪਤੀ ਤੇ ਕ੍ਰਾਂਤੀਕਾਰੀ ਸਾਹਿਤਕਾਰ ਬਾਬਾ ਕਾਸ਼ੀ ਰਾਮ ਦਾ ਦੇਹਾਂਤ ਹੁੰਦਾ ਹੈ। 1969 ਦੇ ਵਿੱਚ ਗਦਰੀ ਬਾਬਾ ਹਰੀ ਸਿੰਘ ਉਸਮਾਨ ਦਾ ਦੇਹਾਂਤ ਹੋਇਆ ਤੇ 1999 ਚ ਦੁਰਗਾ ਭਾਬੀ ਪਤਨੀ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦਾ ਜਿਹੜਾ ਦੇਹਾਂਤ ਹੁੰਦਾ ਹੈ। ਤੇ ਅੱਜ ਦੇ ਦਿਨ ਦੇ ਉੱਤੇ ਵਰਲਡ ਵਾਈਟ ਕੇਨ ਡੇ ਵੀ ਜਿਹੜਾ ਮਨਾਇਆ ਜਾਂਦਾ, ਜਿਸ ਦੀ ਤਰ੍ਹਾਂ ਇੰਟਰਨੈਸ਼ਨਲ ਡੇ ਫੋਰ ਰੂਰਲ ਵੋਮੈਨ ਵੀ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ। ਤੇ ਗੱਲ ਕਰਦੇ ਆ ਮਹਾਨ ਖੋਜੀ ਦੀ, ਐਂਡਰੀਅਸ ਜਿਸ ਨੂੰ ਵੈਸਾਲੀਅਸ ਵੀ ਕਿਹਾ ਜਾਂਦਾ ਹੈ, 16ਵੀਂ ਸਦੀ ਦੇ ਵਿੱਚ ਬੈਲਜੀਅਮ ਦੇ ਇੱਕ ਡਾਕਟਰ ਐਂਡਰੀਆਸ ਵੈਸਾਲੀਅਸ ਨੇ ਜਿਹੜਾ ਚੁਣੌਤੀ ਦੇ ਕੇ ਸਮਾਜਿਕ ਤੇ ਧਾਰਮਿਕ ਵਿਰੋਧਾਂ ਦੇ ਬਾਵਜੂਦ ਮੁਰਦਾ ਮਨੁੱਖ ਦੀ ਜਿਹੜੀ ਸੀ ਚੀਰ ਫੜ ਕਰਕੇ ਉਹਦਾ ਜਿਹੜਾ ਸੀ ਪੋਸਟਮਾਰਟਮ ਜਾਣੀ ਕਿ ਕਰਕੇ ਮਨੁੱਖੀ ਸਰੀਰ ਦੇ ਬਾਰੇ ਨਵੀਆਂ ਜਾਣਕਾਰੀਆਂ ਲੋਕਾਂ ਸਾਹਮਣੇ ਰੱਖ ਦਿੱਤੀਆਂ ਸੀ। ਡਾਕਟਰ ਜਿਹੜਾ ਸੀ ਵਾਸਾਲੀਅਸ ਦਾ ਜਨਮ 31 ਦਸੰਬਰ 1514 ਨੂੰ ਹੁੰਦਾ ਹੈ ਬੈਲਜੀਅਮ ਦੇ ਸ਼ਹਿਰ ਫਲੈਮਿਸ਼ ਦੇ ਵਿੱਚ। ਤੇ ਉਸਦੇ ਪਿਤਾ ਫਾਰਮਾਸਿਸਟ ਸਨ ਤੇ ਉਹਨਾਂ ਨੇ ਮੈਡੀਕਲ ਪੜ੍ਹਾਈ ਦੇ ਲਈ ਪ੍ਰੇਰਿਆ ਉਹਨਾਂ ਨੂੰ ਤੇ 1537 ਦੇ ਵਿੱਚ ਇਟਲੀ ਦੀ ਯੂਨੀਵਰਸਿਟੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਉੱਥੇ ਸਰੀਰ ਰਚਨਾ ਵਿਭਾਗ ਦੇ ਵਿੱਚ ਪ੍ਰੋਫੈਸਰ ਲੱਗ ਗਏ। ਉਹ ਸਮਝਦੇ ਸਨ ਕਿ ਜਾਨਵਰਾਂ ਤੋਂ ਕੀਤੀ ਜਾਣਕਾਰੀ ਮਨੁੱਖੀ ਸਰੀਰ ਦੇ ਬਾਰੇ ਸਹੀ ਨਹੀਂ ਹੋ ਸਕਦੀ ਹੈ। ਰੋਮਨ ਕੈਥੋਲਿਕ ਚਰਚ ਦੇ ਪੁਜਾਰੀਆਂ ਦੇ ਵੱਲੋਂ ਲਾਈਆਂ ਧਾਰਮਿਕ ਬੰਦਿਸ਼ਾਂ ਦੇ ਕਾਰਨ ਮਨੁੱਖੀ ਸਰੀਰ ਦੀ ਚੀਰਫਾੜ ਕਰਨੀ ਸੌਖੀ ਨਹੀਂ ਸੀ। ਉਹ ਵਿਰੋਧਾਂ ਦੇ ਬਾਵਜੂਦ ਵੀ ਮੁਰਦਿਆਂ ਦੀ ਚੀਰਫਾੜ ਕਰਦੇ ਰਹੇ ਤੇ ਖੋਜਾਂ ਦੇ ਆਧਾਰ ਦੇ ਉੱਤੇ ਸਰੀਰ ਅੰਦਰਲੇ ਅੰਗਾਂ, ਖੂਨ ਦੀਆਂ ਨਾੜਾਂ, ਦਿਮਾਗੀ ਜਿਹੜੀਆਂ ਨੇ ਨਸਾਂ, ਮਾਸਪੇਸ਼ੀਆਂ ਤੇ ਹੱਡੀਆਂ ਦੇ ਬਾਰੇ ਜਾਣਕਾਰੀ ਕਲਮਬੰਦ ਕਰਦੇ ਰਹੇ। 1543 ਦੇ ਵਿੱਚ ਉਹਨਾਂ ਨੇ ਮਨੁੱਖੀ ਸਰੀਰ ਰਚਨਾ ਦੇ ਉੱਤੇ ਪ੍ਰਸਿੱਧ ਕਿਤਾਬ ਦੀ ਹਿਊਮੈਨ ਕਾਰਪੋਰਿਸ ਫੈਬਰਿਕ ਲਿਖੀ ਸੀਗੀ। ਮੈਡੀਕਲ ਖੇਤਰ ਦੇ ਵਿੱਚ ਇਸਦੇ ਵਿੱਚ ਪੁਸਤਕ ਨੇ ਭਰਮ ਜਿਹੜਾ ਭੁਲੇਖਿਆਂ ਨੂੰ ਤੋੜਦਿਆਂ ਹੋਇਆ ਨਵੀਂ ਕ੍ਰਾਂਤੀ ਜਿਹੜੀ ਸੀ ਡਾਕਟਰੀ ਪੇਸ਼ੇ ਦੇ ਵਿੱਚ ਲਿਆ ਦਿੱਤੀ ਸੀ। ਇਸ ਪ੍ਰਸਿੱਧੀ ਦੇ ਕਾਰਨ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਵਿਰੋਧ ਕੀਤੇ ਜਾਣ ਦੇ ਉੱਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਸਪੇਨ ਦੇ ਸਮਰਾਟ ਚਾਰਲਿਸ 5ਵੇਂ ਦੇ ਉੱਤੇ ਤੇ ਉਸਦੇ ਪੁੱਤਰ ਦਾ ਨਿੱਜੀ

ਬਣੀਆਂ ਨੇ। ਗਲੈਕਸੀਆਂ ਮੁੱਖ ਤੌਰ ਦੇ ਉੱਤੇ 5-6 ਚੀਜ਼ਾਂ ਤੋਂ ਮਿਲ ਕੇ ਬਣਦੀਆਂ ਨੇ। ਤਾਰੇ ਗੈਸ, ਧੂੜ, ਬਹੁਤ ਵੱਡੇ ਕਾਲੇ ਮਗੋਰੇ, ਬਲੈਕ ਹੋਲ, ਹਨੇਰਾ ਪਦਾਰਥ ਯਾਨੀ ਕਿ ਡਾਰਕ ਮੈਟਰ ਤੇ ਸ਼ਾਇਦ ਗ੍ਰਹਿ ਵੀ ਜਿਹੜੇ ਨੇ ਇਹਨਾਂ ਚ ਆਉਂਦੇ ਆ। ਤਾਰੇ, ਸਿਤਾਰੇ, ਨਛੱਤਰ, ਆਕਾਸ਼ ਗੰਗਾ ਜਿਹੜੀ ਹੈ ਇਹਦੇ ਵਿੱਚ ਨਜ਼ਰ ਆਉਣ ਵਾਲੀ ਸਭ ਤੋਂ ਪ੍ਰਮੁੱਖ ਵਸਤੂ ਨੇ। ਸਿਤਾਰੇ ਲੰਮੀ ਆਰਜ਼ਾ ਭੋਗਦੇ ਨੇ ਪਰ ਸਦਾ ਲਈ ਜਿਹੜਾ ਨਹੀਂ ਹੁੰਦੇ ਨੇ, ਉਮਰ ਉਹਨਾਂ ਦੀ ਕਾਫ਼ੀ ਲੰਬੀ ਹੁੰਦੀ ਹੈ। ਉਹਨਾਂ ਦਾ ਵੀ ਇੱਕ ਨਿਸ਼ਚਿਤ ਜੀਵਨ ਕਾਲ ਹੁੰਦਾ ਹੈ, ਜਿਵੇਂ ਹੀ ਉਹ ਆਪਣਾ ਬਾਲਣ ਵਰਤ ਲੈਂਦੇ ਨੇ, ਜਿਵੇਂ ਕਿ ਸੂਰਜ ਵੀ ਕਹਿ ਲਓ, ਉਹ ਵੀ ਇੱਕ ਜਿਹੜਾ ਕਹਿ ਸਕਦੇ ਆ ਤਾਰੇ ਦੇ ਰੂਪ ਦੇ ਵਿੱਚ ਹੀ ਆ, ਜਿਹੜਾ ਆਪਾਂ ਨੂੰ ਪ੍ਰਕਾਸ਼ ਦਿੰਦਾ ਹੈ ਆਪਣੇ ਆਪ ਦੇ ਵਿੱਚ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਬਲ ਰਿਹਾ ਹੈ। ਫਿੱਕੇ ਪੈ ਜਾਂਦੇ ਨੇ ਹੌਲੀ ਹੌਲੀ ਤਾਰੇ ਜਿਹੜੇ, ਜਦੋਂ ਆਪਾਂ ਦੇਖਦੇ ਹਾਂ ਕਈ ਵਾਰੀ ਤਾਰਾ ਟੁੱਟਦਾ ਹੈ ਜਾਂ ਉਹ ਲੋਪ ਹੋ ਜਾਂਦਾ ਹੈ ਹੌਲੀ ਹੌਲੀ, ਤੇ ਉਹ ਇਹੀ ਕਾਰਨ ਬਣਦੇ ਨੇ ਜਦੋਂ ਜ਼ਿੰਦਗੀ ਆਪਣੀ ਸਮਾਪਤ ਕਰ ਲੈਂਦੇ ਹੈ। ਉਹਨਾਂ ਵਿਚਲੀ ਨਿਊਕਲੀ ਸੰਯੋਜਨ ਦੀ ਭੱਠੀ ਬੰਦ ਪੈਣ ਲੱਗ ਪੈਂਦੀ ਹੈ ਤੇ ਬੁੱਝਣ ਲੱਗਦੇ ਨੇ ਤੇ ਮਰ ਜਾਂਦੇ ਨੇ, ਆਪਣੇ ਪਿੱਛੇ ਛੱਡ ਜਾਂਦੇ ਨੇ ਲਾਲ ਦਾਨਵ ਤਾਰੇ, ਚਿੱਟੇ ਬੋਣੇ ਤਾਰੇ, ਨਿਊਟਰਨ ਤਾਰੇ ਜਾਂ ਫਿਰ ਬਲੈਕ ਹੋਲ ਨੂੰ, ਜਾਂ ਇਉਂ ਕਹਿ ਲਿਓ ਕਹਿ ਲਿਆ ਜਾਵੇ ਕਿ ਉਹ ਆਪਣੇ ਜੀਵਨ ਚੱਕਰ ਦਾ ਇੱਕ ਪੜਾਅ ਮੁਕਾ ਕੇ ਅਗਲੇ ਪੜਾਅ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਹਾਲਾਂਕਿ ਸਾਨੂੰ ਆਕਾਸ਼ ਗੰਗਾਵਾਂ ਨੂੰ ਦੇਖਣ ਦੇ ਉੱਤੇ ਮੁੱਖ ਤੌਰ ਦੇ ਉੱਤੇ ਤਾਰੇ ਹੀ ਨਜ਼ਰ ਆਉਂਦੇ ਨੇ, ਪਰ ਅਸਲ ਦੇ ਵਿੱਚ ਤਾਰੇ ਇੱਕ ਗਲੈਕਸੀ ਦੇ ਕੁੱਲ ਪੁੰਜ ਦਾ ਜਿਹੜਾ ਮਹਿਜ ਛੋਟਾ ਜਿਹਾ ਹੀ ਹਿੱਸਾ ਹੁੰਦੇ ਨੇ। ਤਾਰੇ ਗੈਸ ਦੇ ਬਣੇ ਨੇ ਪਰ ਤਾਰਿਆਂ ਵਿਚਕਾਰਲੇ ਅੰਤਰ ਤਾਰਾ ਮਾਧਿਅਮ ਇੰਟਰ ਸਟੈਲਰ ਸਪੇਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਗੈਸ ਵੀ ਮੌਜੂਦ ਹੁੰਦੀ ਹੈ। ਛੋਟੀਆਂ ਆਕਾਸ਼ ਗੰਗਾਵਾਂ ਦੇ ਵਿੱਚ ਤਾਂ ਤਾਰਿਆਂ ਵਿਚਲੀ ਗੈਸ ਜਿੰਨੀ ਜਿਹੜੀ ਹੈ ਅੰਤਰ ਤਾਰਾ ਗੈਸ ਵੀ ਹੋ ਸਕਦੀ ਹੈ, ਜਦੋਂ ਕਿ ਆਕਾਸ਼ ਗੰਗਾਵਾਂ ਦੇ ਆਕਾਰ ਵਧਣ ਦੇ ਨਾਲ ਅੰਤਰ ਤਾਰਾ ਗੈਸ ਦਾ ਅਨੁਪਾਤ ਜਿਹੜਾ ਵੱਧਦਾ ਜਾਂਦਾ ਹੈ। ਅੰਤਰ ਤਾਰਾ ਜਿਹੜਾ ਹੈ ਆਪਣਾ ਕਹਿ ਲਓ ਇਹਦੇ ਵਿੱਚ ਖਲਾਅ ਨੂੰ ਵੱਖੋ ਵੱਖ ਖੇਤਰਾਂ ਦੇ ਵਿੱਚ ਵੰਡਿਆ ਗਿਆ। ਕੁਝ ਖੇਤਰ ਲੱਖਾਂ ਡਿਗਰੀ ਦੇ ਤਾਪਮਾਨ ਦੇ ਨਾਲ ਫੈਲਣ ਵਾਲੇ ਤੇ ਬਹੁਤ ਜ਼ਿਆਦਾ ਗਰਮ ਹੁੰਦੇ ਨੇ। ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਆਇਨੀਕ੍ਰਿਤ ਗੈਸ ਹੁੰਦੀ ਹੈ, ਤੇ ਮਤਲਬ ਕਿ ਉਹ ਉੱਚ ਤਾਪਮਾਨ ਦੇ ਕਾਰਨ ਜ਼ਿਆਦਾਤਰ ਪਰਮਾਣੂਆਂ ਦੇ ਇਲੈਕਟ੍ਰੋਨ ਆਪਣੇ ਆਰਬਿਟਾਂ ਨੂੰ ਜਿਹੜਾ ਛੱਡ ਜਾਂਦੇ ਨੇ। ਹੋਰ ਖੇਤਰ ਬਹੁਤ ਗਾੜੇ ਤੇ ਮੁਕਾਬਲਤਨ ਠੰਡੇ ਹੁੰਦੇ ਨੇ, ਲਗਭਗ 10,000 ਕੈਲਵਿਨ ਦੇ ਆਸ ਪਾਸ। ਗੈਸ ਜਿੰਨੀ ਗਰਮ ਹੁੰਦੀ ਹੈ ਦਬਾਅ ਓਨਾ ਹੀ ਵੱਧਦਾ ਜਾਂਦਾ ਹੈ, ਜਿਸਦੇ ਨਾਲ ਗੈਸ ਫੈਲ ਜਾਂਦੀ ਹੈ ਤੇ ਪਤਲੀ ਹੋ ਜਾਂਦੀ ਹੈ, ਤੇ ਬਿਲਕੁਲ ਉਵੇਂ ਜਿਵੇਂ ਹਵਾ ਗਰਮ ਹੋਣ ਦੇ ਉੱਤੇ ਗੁਬਾਰੇ ਦਾ ਆਕਾਰ ਵੱਧ ਜਾਂਦਾ ਹੈ। ਇਸ ਦੇ ਉਲਟ ਜੇ ਗੈਸ ਕਾਫ਼ੀ ਠਰ ਜਾਵੇ ਜਾਣੀ ਠੰਡੇਪਨ ਦੇ ਵਿੱਚ ਚਲੇ ਜਾਵੇ ਲਗਭਗ 100 ਕੈਲਵਿਨ ਜਾਂ 170 ਡਿਗਰੀ ਸੈਲਸੀਅਸ ਤੱਕ, ਤੇ ਬਹੁਤ ਗਾੜੇ ਤੇ ਠੰਡੇ ਜੱਖ ਅਨਵੀ ਬੱਦਲ ਬਣ ਜਾਂਦੇ ਨੇ। ਅਜਿਹੀਆਂ ਹਨੇਰ ਘੁੱਪ ਗਾੜੀਆਂ ਤੇ ਠੰਡੀਆਂ ਝੱਖ ਨੁੱਕਰਾਂ ਵੀ ਨਵੇਂ ਤਾਰਿਆਂ ਦੀ ਜਨਮ ਭੂਮੀ ਬਣਦੀਆਂ ਨੇ। ਬਿਗ ਬੈਂਗ ਧਮਾਕੇ ਦੇ ਦੌਰਾਨ ਜਦੋਂ ਇਹ ਦੁਨੀਆਂ ਬਣਦੀ ਹੈ ਸਿਰਫ ਹਾਈਡਰੋਜਨ ਅਤੇ ਹੀਲੀਅਮ ਦੇ ਪ੍ਰਮਾਣੂ ਸਿਰਜਤ ਹੋਏ ਸਨ, ਪਰ ਜਦੋਂ ਤਾਰੇ ਆਪਣਾ ਸਾਰਾ ਬਾਲਣ ਬਾਲ ਬਹਿੰਦੇ ਨੇ ਤਾਂ ਬੁੱਝ ਜਾਂਦੇ ਨੇ, ਤਾਂ ਉਹ ਆਪਣੀ ਗੈਸ ਦਾ ਕੁਝ ਹਿੱਸਾ ਅੰਤਰ ਤਾਰਾ ਖਲਾਅ ਦੇ ਵਿੱਚ ਵਾਪਸ ਸੁੱਟ ਦਿੰਦੇ ਨੇ। ਸਿਰਫ ਹੁਣ ਕਿਤੇ ਜਾ ਕੇ ਹੀ ਵੱਧ ਪ੍ਰਮਾਣਵੀ ਪੁੰਜ ਵਾਲੇ ਭਾਰੀ ਤੱਤਾਂ ਦੀ ਸਿਰਜਣਾ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਧੂੜ ਆਖਦੇ ਹਾਂ, ਤੇ ਹੁਣ ਤੱਕ ਅੰਦਾਜ਼ਨ ਕੁੱਲ ਗੈਸ ਪੁੰਜ ਦਾ ਲਗਭਗ 2% ਪੁੰਜ ਹੀ ਜਿਹੜਾ ਧਾਤਾਂ ਦੇ ਵਿੱਚ ਬਦਲ ਸਕਿਆ। ਇਸ ਤਰ੍ਹਾਂ ਨਿਰਮਿਤ ਹੋਏ ਧਾਤੂਆਂ ਦੇ ਵਿੱਚੋਂ ਲਗਭਗ 1/3 ਧਾਤਾਂ ਬ੍ਰਹਿਮੰਡੀ ਧੂੜ ਦੇ ਰੂਪ ਦੇ ਵਿੱਚ ਜਾਂ ਫਿਰ ਪਰਮਾਣੂ ਇੱਕ ਦੂਜੇ ਨਾਲ ਚਿੰਬੜ ਕੇ ਕੰਕਰ, ਪੱਥਰਾਂ, ਉਲਕਾ ਪਿੰਡ ਆਦਿ ਜਿਹੜੇ ਰੂਪ ਦੇ ਵਿੱਚ ਭੌਂਦੇ ਜਿਹੜੇ ਨੇ ਰਹਿੰਦੇ ਨੇ। ਜੀ ਦੋਸਤੋ, ਸੀ ਇਹ ਜੀ ਅੱਜ ਦਾ ਵਿਚਾਰ, ਤੇ ਅਗਲੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦਿਆਂ ਕੀ ਕੁਝ ਹਾਲਾਤ ਨੇ, ਤੇ ਫਿਰ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ ਜਿਹੜੀਆਂ ਲਈਆਂ ਜਾਣਗੀਆਂ। ਸਟੂਡੀਓ ਦਾ ਨੰਬਰ +358 449 4619 ਹੈ, ਤੇ ਆਪਣੇ ਨਾਲ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ UAE ਤੋਂ ਲਿਖਦੇ ਨੇ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਇੰਡੀਆ ਤੋਂ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਕਹਿੰਦੇ ਆ, ਤੇ ਗੁਲਾਬ ਦੇ ਫੁੱਲ ਭੇਜੇ ਹੈ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਜਿਹੜੀ ਨੇ ਭੇਜ ਰਹੇ ਨੇ ਜੀ, ਸ਼ੁਕਰੀਆ ਜੀ। ਜੀਆਂ ਨੂੰ ਜੀ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਤੇ ਲੋ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਦਿਸ਼ਤੇ ਦੀਆਂ ਖ਼ਬਰਾਂ ਨੇ, ਤੇ ਉਹਨਾਂ ਦਾ ਕੀ ਹਾਲਾਤ ਨੇ, ਤੇ ਪੰਜਾਬ ਬੰਦ ਦੇ ਵਿੱਚ ਕੀ ਕੁਝ ਜਿਹੜਾ ਚੱਲਿਆ ਉਹਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਜਿਹੜੀ ਕਰਦੇ ਹਾਂ।
ਕਹਿੰਦੇ ਨੇ ਕਿ ਹੋ ਗਏ ਨੇ

0: ਖੁਲਾਸੇ ਰੋਲਾ ਹੈ ਚਾਰੇ ਪਾਸੇ। ਨਿਕਲਿਆ ਜਨਾਜ਼ਾ ਝੋਟਾ ਕਤਲਕਾਂਡ ਜਿਹੜਾ ਇਨਸਾਫ਼ ਕਦੋਂ ਮਿਲੇਗਾ, ਇਹ ਸਾਰੇ ਬਹੁਤ ਸਾਰੇ ਸਵਾਲ ਜਿਹੜੇ ਨੇ ਮੂੰਹ ਅੱਡੀ ਖੜੇ ਨਜ਼ਰ ਆਉਂਦੇ ਨੇ। ਜਿਹਦੇ ਵਿੱਚ ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਪਾਵਾਂਗੇ ਬਾਤ ਪਾਵਾਂਗੇ ਤੇ ਨਾਲ ਨਾਲ ਦੁਆਬਾ ਰੇਡੀਓ ਦੀ ਟੀਮ ਵੀ ਸਤਿ ਸ਼੍ਰੀ ਅਕਾਲ ਭੇਜ ਰਹੀ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਦੋਸਤੋ ਬਾਤ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਾ, ਕਾਨੂੰਨ ਵਿਵਸਥਾ ਤੇ ਭ੍ਰਿਸ਼ਟਾਚਾਰ ਦੇ ਸਵਾਲ 2027 ਦੀਆਂ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਬਣਨ ਜਾ ਰਹੇ ਨੇ। ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮੁਲਜ਼ਮ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ, ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਉੱਠਦੇ ਸਵਾਲ ਤੇ CBI ਜਾਂਚ ਦੀ ਮੰਗ, ਕੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਨਤਾ ਨੂੰ ਮਿਲਣਗੇ? ਪੰਜਾਬ ਬੰਦ ਦੇ ਸੱਦੇ ਤੋਂ ਲੈ ਕੇ ਸਰਕਾਰ ਦੀ ਜਿਹੜੀ ਹੈ ਜਵਾਬਦੇਹੀ ਹੈ ਉਸ ਸਮੇਂ ਤੱਕ, ਅੱਜ ਦੀ ਚਰਚਾ ਤੁਹਾਨੂੰ ਸੋਚਣ ਦੇ ਲਈ ਵੀ ਮਜਬੂਰ ਕਰੇਗੀ ਤੇ ਜੋ ਖ਼ਬਰਾਂ ਨੇ ਉਹਨਾਂ ਦੇ ਵਿੱਚ ਵੀ ਝਾਤ ਮਾਰਾਂਗੇ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ CBI ਜਾਂਚ, ਫਾਈਲਾਂ ਜਿਹੜੀਆਂ ਨੇ ਘੋਖਣ ਲੱਗ ਗਏ ਨੇ ਤੇ ਮੁੱਖ ਮੰਤਰੀ ਦੇ ਫਰਾਂਸ ਦੌਰੇ ਦਾ ਵਿਵਾਦ, ਕਾਲਰ ਨੇ ਡਿਸਪਲੇ ਜਿਹੜੀ ਹੈ ਉਹਦੇ ਨਵੇਂ ਨਿਯਮ ਭਾਰਤ ਦੇ ਵਿੱਚ ਲਾਗੂ ਹੋਣ ਜਾ ਰਹੇ ਨੇ, ਰਾਖਵੇਂ ਕਰਨ ਦੇ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਤੇ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੀ ਹੋਣਗੀਆਂ ਚਰਚਾਵਾਂ, ਕੈਨੇਡਾ ਦੇ ਵਿੱਚ SFJ ਜਿਹੜੀ ਹੈ ਉਹਦੇ ਐਲਾਨੇ ਰੈਫਰੈਂਡਮ ਦਾ ਮੁੱਦਾ, UK ਸਟੱਡੀ ਵੀਜ਼ਾ ਨਿਯਮ ਜਿਹੜੇ ਨੇ ਸਖ਼ਤ, ਅਮਰੀਕਾ ਦੇ ਵਿੱਚ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਵਿੱਚ ਗ੍ਰਿਫਤਾਰੀ ਤੇ ਆਸਟ੍ਰੇਲੀਆ ਦੇ ਜਲਵਾਯੂ ਪ੍ਰਦਰਸ਼ਨ ਜਿਹੜੀਆਂ ਨੇ ਕੋਲੇ ਦੀਆਂ ਖਾਨਾਂ ਦੇ ਖਿਲਾਫ਼, ਅਲਬਾਨੀਆ ਦੇ ਵਿੱਚ ਸਰਕਾਰ ਦੇ ਵਿਰੁੱਧ ਅੰਦੋਲਨ ਤੇ ਮੱਧ ਪੂਰਬ ਦੇ ਵੱਧਦੇ ਤਣਾਅ ਤੱਕ ਦਾ ਮਾਹੌਲ, ਇਹਨਾਂ ਸਾਰੇ ਸਵਾਲਾਂ ਨੂੰ ਜਿਹੜਾ ਪਛਾਣਦੇ ਹਾਂ ਤੇ ਤੁਹਾਡੇ ਜਜ਼ਬਾਤਾਂ ਦੀ ਵੀ ਕਦਰ ਕਰਾਂਗੇ ਤੇ ਸਵਾਲ ਸਿੱਧੇ ਗੱਲ ਬੇਬਾਕ ਤੇ ਫੈਸਲਾ ਤੁਹਾਡੀ ਸੋਚ ਦਾ ਹੋਏਗਾ। ਤੁਹਾਡੇ ਮੁਤਾਬਕ ਕੀ ਨਸ਼ਾ ਤੇ ਕਾਨੂੰਨ ਵਿਵਸਥਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ ਬਣਨਗੇ? ਕੀ ਅਜਿਹੇ ਮਾਮਲਿਆਂ ਦੇ ਵਿੱਚ ਨਿਰਪੱਖ ਜਾਂਚ ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ? ਆਪਣੀ ਰਾਏ ਟਿੱਪਣੀਆਂ ਦੇ ਵਿੱਚ ਜ਼ਰੂਰ ਲਿਖੋ, ਵੀਡੀਓ ਨੂੰ ਆਪਣੇ ਦੋਸਤਾਂ ਤੇ ਪਰਿਵਾਰਾਂ ਤੱਕ ਜ਼ਰੂਰ ਸਾਂਝਾ ਕਰੋ ਤੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਲੋਕਤੰਤਰੀ ਚਰਚਾ ਨੂੰ ਜਿਹੜਾ ਅੱਗੇ ਵਧਾਉਣ ਦੇ ਵਿੱਚ ਆਪਣਾ ਯੋਗਦਾਨ ਵੀ ਪਾਵੋ। ਲਓ ਦੋਸਤੋ ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਜੋ ਮੈਂ ਅੱਜ ਸੋਚ ਰਿਹਾ ਸੀ, ਜੋ ਹਾਲਾਤ ਨੇ ਕਿ ਜੋ ਕੁਝ ਵਾਪਰ ਰਿਹਾ, ਇਹ ਸਾਰੇ ਘਟਨਾਕ੍ਰਮ ਪਿੱਛੇ ਪੀੜਤ ਵੱਲੋਂ ਪੁਲਿਸ ਤੇ ਹੀ ਜਿਹੜੀ ਉਂਗਲੀ ਚੱਕੀ ਜਾ ਰਹੀ ਹੈ ਤੇ ਪਰ ਜਿਹੜੇ ਪੁਲਿਸ ਵਾਲੇ ਹੀ ਜਿਹੜੇ ਨੇ ਉਹਨਾਂ ਨੂੰ ਮਨਾਉਣ ਦੇ ਉੱਤੇ ਲੱਗੇ ਹੋਏ ਨੇ। DC ਜਾਂ ਮੁੱਖ ਮੰਤਰੀ ਜਾਂ ਕੌਮ ਜਿਹੜੇ ਨੇ ਹੋਰ ਮਨਿਸਟਰੀਆਂ ਨੇ ਉਹ ਜਿਹੜੀਆਂ ਕਿੱਥੇ ਨੇ, ਕਿਉਂ ਨਹੀਂ ਉਹ ਜਿਹੜਾ ਇਸ ਮੁੱਦੇ ਦੇ ਵਿੱਚ ਜਿਹੜੇ ਨੇ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ ਤੇ ਸਭ ਧਿਰਾਂ ਜਿਹੜੀਆਂ ਨੇ ਚੁੱਪ ਕਿਉਂ ਨੇ? ਤੇ ਦੂਸਰੇ ਪਾਸੇ ਜਿਹੜਾ ਮਾਨਸਾ ਦੇ ਦੁਕਾਨਦਾਰਾਂ ਨੇ ਅਪੀਲ ਕੀਤੀ ਅੱਜ ਐਕਸ਼ਨ ਕਮੇਟੀ ਨੂੰ ਕਿ ਭਾਈ 3 ਦਿਨ ਤੁਹਾਡਾ ਸਾਥ ਦਿੱਤਾ ਹੈ ਤੇ ਅਸੀਂ ਹਰ ਵੇਲੇ ਤੁਹਾਡੇ ਨਾਲ ਆ, ਜੋ ਵੀ ਵਾਪਰਿਆ ਬਹੁਤ ਮੰਦਭਾਗਾ ਵਾਪਰਿਆ, ਪਰ ਜਿਹੜੇ ਕਹਿ ਲਓ ਕਿ ਤਿਉਹਾਰਾਂ ਦੇ ਦਿਨ ਨੇ ਤੇ ਉਸ ਕਰਕੇ ਸਾਨੂੰ ਦੁਕਾਨਾਂ ਜਿਹੜੀਆਂ ਨੇ ਜਾਂ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜਿਹੜੇ ਨੇ ਪਰਵਿੰਦਰ ਦੇ ਪਰਿਵਾਰ ਨੇ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਨੇ ਇਹ ਜਿਹੜਾ ਜ਼ਰੂਰ ਐਲਾਨ ਕਰ ਦਿੱਤਾ ਕਿ ਭਾਈ ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹੋ ਤੇ ਅੱਜ ਧੰਨਵਾਦ ਵੀ ਕੀਤਾ ਹੈ ਪੂਰੇ ਪੰਜਾਬ ਬੰਦ ਕਰਨ ਦਾ। ਤੇ ਪੰਜਾਬ ਬੰਦ ਦੇ ਦੌਰਾਨ ਅੱਜ ਵੀ ਪੁਲਿਸ ਦਾ ਵਰਤਾਰਾ ਜਿਹੜਾ ਉਹ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ, ਕਿਵੇਂ ਸੜਕਾਂ ਦੇ ਉੱਤੇ ਬੈਠੇ ਕਿਸਾਨ ਜਥੇਬੰਦੀਆਂ, ਆਮ ਲੋਕ ਜਾਂ ਹੋਰ ਸੰਸਥਾਵਾਂ ਦੇ ਲੋਕ ਚੁੱਕ ਚੁੱਕ ਆਟੋਆਂ ਦੇ ਵਿੱਚ ਪਾਏ ਗਏ, ਦੂਸਰੇ ਪਾਸੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਬਿਠਾਏ ਗਏ ਤੇ ਉਹ ਸਾਰਾ ਸਿਲਸਿਲਾ ਵੀ ਚੱਲਿਆ ਕਿ ਪੁਲਿਸ ਅਜੇ ਵੀ ਜਾਂ ਸਰਕਾਰਾਂ ਜਿਹੜੀਆਂ ਅਜੇ ਵੀ ਇਹ ਸਮਝ ਨਹੀਂ ਸਕੀਆਂ ਕਿ ਜੇ ਲੋਕ ਆਪ ਮੁਹਾਰੀ ਮੁਹਿੰਮ ਕੋਈ ਚਲਾਉਂਦੇ ਹੈ, ਖੁੱਲ੍ਹ ਕੇ ਜਿਹੜਾ ਆਪਣਾ ਇਜ਼ਹਾਰ ਕਰਦੇ ਹੈ ਖਿਆਲਾਂ ਦਾ, ਤੇ ਉਹਨਾਂ ਦੇ ਉੱਤੇ ਵੀ ਪਾਬੰਦੀ ਜਿਹੜੀ ਹੈ ਲਾਈ ਜਾ ਰਹੀ ਹੈ? ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਅੱਜ ਵੀ ਸ਼ਾਸਨ ਤੇ ਪ੍ਰਸ਼ਾਸਨ ਦੇ ਸਾਹਮਣੇ ਜਿਹੜੇ ਖੜੇ ਨੇ, ਜੋ ਅੱਜ ਨਜ਼ਰ ਆਏ ਨੇ ਹਾਲਾਤ। ਦੂਸਰੇ ਪਾਸੇ ਚੱਕ ਲਓ ਦੀ ਰਾਜਨੀਤੀ ਭਾਰੂ ਹੋ ਰਹੀ ਹੈ ਤੇ ਲੋਕਾਂ ਦੀ ਜਿਹੜੀ ਹੈ ਪਹਿਲੀ ਪਸੰਦ ਖਿੱਚ ਤੋਂ ਬਣ ਗਈ ਹੈ। ਪ੍ਰਗਟ ਸਿੰਘ ਦੇ ਬਿਆਨ ਦੇ ਮਗਰੋਂ ਲਾਇਆ ਜਾਂ ਜੋ ਵੀ ਵਾਪਰਿਆ ਉਹਦੇ ਪਿੱਛੇ, ਜੋ ਪ੍ਰਗਟ ਸਿੰਘ ਉਹਨਾਂ ਨੇ ਆਪਣਾ ਸੋਚ ਸਮਝ ਕੇ ਇਜ਼ਹਾਰ ਕੀਤਾ ਸੀ ਪਰ ਉਹਦਾ ਵਿਰੋਧ ਹੋ ਗਿਆ, ਪਰ ਉਹ ਸਾਰੀ ਸਥਿਤੀ ਨੂੰ ਦੇਖ ਕੇ ਪਛਾਣ ਕੇ ਕਿ ਲੱਗਦਾ ਨਹੀਂ ਹੈ ਕਿ ਲੋਕਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਕਿ ਲੋਕ ਕੀ ਚਾਹੁੰਦੇ ਨੇ, ਚੱਕ ਲਓ ਜਾਂ ਫਿਰ ਖਿੱਚ ਧੂ ਦੀ ਰਾਜਨੀਤੀ ਪਸੰਦ ਕਰਦੇ ਆ। ਤੇ ਅੱਜ ਦੀਆਂ ਪੰਜਾਬ ਦੀਆਂ ਜਿਹੜੀਆਂ ਖਬਰਾਂ ਨੇ, ਜਿਸ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਦੇ ਵਜੋਂ ਪੰਜਾਬ ਬੰਦ ਨੂੰ ਹੁੰਗਾਰਾ ਮਿਲਿਆ ਤੇ ਮਾਨਸਾ ਲਗਾਤਾਰ ਤੀਜੇ ਦਿਨ ਵੀ ਬੰਦ ਰਿਹਾ। ਪੰਜਾਬ ਬੰਦ ਦੇ ਦੌਰਾਨ ਜਲੰਧਰ ਦੇ ਵਿੱਚ ਕਿਸਾਨ ਆਗੂ ਕਥਿਤ ਤੌਰ ਦੇ ਵਿੱਚ ਹਿਰਾਸਤ 'ਚ ਵੀ ਲਏ ਗਏ ਨੇ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵਾਪਰਿਆ। ਪਰਵਿੰਦਰ ਝੋਟਾ ਕਤਲ ਕਾਂਡ ਦੇ ਉੱਤੇ ਦਿੱਤੇ ਬਿਆਨ ਦੇ ਲਈ ਬਠਿੰਡਾ ਰੇਂਜ ਦੇ DIG ਉਹਨਾਂ ਨੇ ਮਾਫ਼ੀ ਵੀ ਮੰਗੀ ਹੈ। ਬਠਿੰਡਾ ਰੇਂਜ ਦੇ DIG ਜਿਹੜੇ ਨੇ ਹਰਜੀਤ ਸਿੰਘ, ਉਹਨਾਂ ਨੇ ਮ੍ਰਿਤਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਲਈ ਇਨਸਾਫ਼ ਦੀ ਮੰਗ ਕਰ ਰਿਐਕਸ਼ਨ ਕਮੇਟੀ ਤੋਂ ਉਸ ਸਮੇਂ ਮਾਫ਼ੀ ਮੰਗ ਲਈ ਜਦੋਂ ਕਮੇਟੀ ਦੇ ਮੈਂਬਰਾਂ ਨੇ ਕਤਲ ਨੂੰ ਪੁਰਾਣੀ ਨਿੱਜੀ ਰੰਜਿਸ਼ ਦੇ ਨਾਲ ਜੋੜਨ ਵਾਲੀ ਉਹਨਾਂ ਦੀ ਟਿੱਪਣੀ ਦੇ ਉੱਤੇ ਇਤਰਾਜ਼ ਜਤਾਇਆ। ਤੇ ਪਰਵਿੰਦਰ ਸਿੰਘ ਤੇ ਗੋਲੀ ਚਲਾਉਣ ਵਾਲੇ ਅਸ਼ਵਨੀ ਦੀ ਪਤਨੀ ਸਮੇਤ ਤਿੰਨ ਜਿਹੜੇ ਉਹਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਹੋ ਗਿਆ, ਨਾਮਜ਼ਦ ਕੀਤੇ ਹੈ। ਮਾਨਸਾ ਪੁਲਿਸ ਨੇ ਮੁੱਖ ਮੁਲਜ਼ਮ ਮੈਡੀਕਲ ਜਿਹੜੇ ਦੁਕਾਨਦਾਰ ਦਾ ਅਸ਼ਵਨੀ ਕੁਮਾਰ ਸਮੇਤ ਉਸਦੀ ਪਤਨੀ ਨੀਲਮ ਰਾਣੀ ਨੂੰ ਵੀ ਨਾਮਜ਼ਦ ਕੀਤਾ ਹੈ ਇਹਦੇ ਵਿੱਚ, ਕਿਉਂਕਿ ਉਹ ਦੁਕਾਨ ਜਿਹੜੀ ਸੀ ਜਾਂ ਮੈਡੀਕਲ ਸਟੋਰ ਦਾ ਲਾਇਸੈਂਸ ਹੈ ਉਹਦੀ ਪਤਨੀ ਦੇ ਨਾਂ ਦੇ ਉੱਤੇ ਹੈ। ਤੇ ਇਸ ਤੋਂ ਇਲਾਵਾ ਲਾਡੀ ਬਰਨਾਲਾ ਤੇ ਵਿਪਨ ਗਰਗ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ। ਸੋਗ ਅਤੇ ਤਣਾਅਪੂਰਨ ਮਾਹੌਲ ਕਾਰਨ ਮਾਨਸਾ ਦੇ ਵਿੱਚ ਜਿਹੜਾ ਹੁਣ ਦੁਸਹਿਰਾ ਨਹੀਂ ਮਨਾਇਆ ਜਾਵੇਗਾ, ਇਹ ਵੀ ਫੈਸਲਾ ਲਿਆ ਗਿਆ। ਤੇ ਮੁੱਖ ਮੰਤਰੀ ਦੇ ਫਰਾਂਸ ਦੌਰੇ ਨੂੰ ਮਨਜ਼ੂਰੀ ਨਾ ਮਿਲਣ ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦਾ ਰੁੱਖ ਕਰ ਲਿਆ। ਤੇ ਮਾਮਲੇ ਜਿਹੜੇ ਨੇ ਪੰਜਾਬ ਦੇ ਵਿੱਚ ਭਖੇ ਪਏ ਨੇ, ਕਦੇ ਉਹ ਬੈਲਜੀਅਮ ਜਾਣਾ ਚਾਹੁੰਦੇ ਹੈ ਤੇ ਕਦੇ ਫਰਾਂਸ ਜਾਣਾ ਚਾਹੁੰਦੇ ਹੈ। ਤੇ ਫਰਾਂਸ ਦੇ ਵਿੱਚ ਤਾਂ ਪਹਿਲਾਂ ਹੀ ਮਾਹੌਲ ਕਾਫ਼ੀ ਜਿਹੜਾ ਸੰਜੀਦਾ ਬਣਿਆ ਹੋਇਆ, ਉੱਥੇ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਉੱਥੇ ਮੁਜ਼ਾਹਰੇ ਕਰ ਰਹੇ ਪਿਛਲੇ 4 ਹਫ਼ਤਿਆਂ ਤੋਂ, ਤੇ ਮਾਨ ਸਾਹਿਬ ਨੇ ਪਤਾ ਨਹੀਂ ਉੱਥੇ ਕੀ ਲੈਣ ਜਾਣਾ ਹੈ ਜੀ। ਤੇ ਮੁੱਖ ਮੰਤਰੀ ਤੋਂ ਇਲਾਵਾ ਸੂਬੇ ਦੇ ਮੁੱਖ ਸਕੱਤਰ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਫਰਾਂਸ ਜਾਣਾ ਸੀਗਾ, ਪਰ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫ਼ਦ ਦੇ ਫਰਾਂਸ ਦੌਰੇ ਨੂੰ ਬਿਨਾਂ ਕਾਰਨ ਦੱਸੇ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਜਿਹੜਾ ਕਰ ਰਹੀ ਹੈ। ਤੇ ਦੂਸਰੇ ਪਾਸੇ ਵਿਸਥਾਰ ਦੇ ਵਿੱਚ ਖ਼ਬਰਾਂ ਦੀ ਗੱਲ ਕਰਦੇ ਹਾਂ। ਖਾਸਕਰ ਜਿਹੜਾ ਫੋਨ ਆਪਾਂ ਮੋਬਾਈਲ ਯੂਜ਼ ਕਰਦੇ ਹਾਂ, ਭਾਰਤ ਦੇ ਵਿੱਚ ਇੱਕ ਨਵੀਂ ਚੀਜ਼ ਲਿਆਂਦੀ ਜਾ ਰਹੀ ਹੈ। ਚਲੋ ਸਾਡੇ ਮੁਲਕਾਂ 'ਚ ਤਾਂ ਇਹ ਤਾਂ ਪਹਿਲਾਂ ਦੀ ਚੱਲਦੀ ਹੈ। 1 ਨਵੰਬਰ ਤੋਂ ਫੋਨ ਦੇ ਉੱਤੇ ਕਾਲ ਕਰਨ ਵਾਲੇ ਦਾ ਨਾਂ ਦਿਖਾਉਣਾ ਲਾਜ਼ਮੀ ਹੋ ਜਾਵੇਗਾ। 2026 ਤੋਂ ਕਾਲ ਕਰਨ ਵਾਲੇ ਦਾ ਨਾਂ ਦਿਖਾਉਣਾ ਲਾਜ਼ਮੀ ਹੋਵੇਗਾ। ਜਦੋਂ ਵੀ ਕਿਸੇ ਦੇ ਫੋਨ ਦੇ ਉੱਤੇ ਕਾਲ ਆਵੇਗੀ ਤਾਂ ਸਕਰੀਨ ਦੇ ਉੱਤੇ ਕਾਲ ਕਰਨ ਵਾਲੇ ਦਾ ਨੰਬਰ ਤੇ ਨਾਂ ਦੋਵੇਂ ਦਿਖਾਈ ਦੇਣਗੇ। ਜੇ ਕਾਲ ਕਰਨ ਵਾਲੇ ਦਾ ਨੰਬਰ ਫੋਨ ਦੇ ਵਿੱਚ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂ ਜਿਹੜਾ ਹੈ ਸਕਰੀਨ ਦੇ ਉੱਤੇ ਦਿਖੇਗਾ। ਇਸ ਦੇ ਨਾਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ। ਦੂਰ ਸੰਚਾਰ ਵਿਭਾਗ ਨੇ ਸਾਰੀਆਂ ਦੂਰ ਸੰਚਾਰ ਕੰਪਨੀਆਂ ਨੂੰ 1 ਨਵੰਬਰ ਤੋਂ ਇਹ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਸੇਵਾ ਨੂੰ ਕਾਲਿੰਗ ਨੇਮ ਜਿਹੜਾ ਜਿਹੜੀ ਹੈ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਹੈ ਦੱਸਿਆ ਜਾ ਰਿਹਾ, ਕਾਲਿੰਗ ਦਾ ਜਾਣੀ ਕਿ ਸ਼ੋਅ ਕਰਨਾ, CNAP ਕਿਹਾ ਜਾਂਦਾ ਇਹਨੂੰ ਅਸਲ ਦੇ ਵਿੱਚ। ਵਰਤੋਂਕਾਰਾਂ ਨੂੰ ਇਸ ਨੂੰ ਵੱਖਰੇ ਤੌਰ ਦੇ ਉੱਤੇ ਚਾਲੂ ਕਰਵਾਉਣ ਦੀ ਲੋੜ ਨਹੀਂ ਪਵੇਗੀ। ਸੇਵ ਕੀਤੇ ਨੰਬਰ ਦਾ ਨਾਂ ਹੀ ਜਿਹੜਾ ਦਿਖਾਈ ਦੇਵੇਗਾ। ਜੇ ਕਾਲ ਕਰਨ ਵਾਲੇ ਦਾ ਨੰਬਰ ਪਹਿਲਾਂ ਹੀ ਤੁਹਾਡੇ ਫੋਨ ਦੀ ਸੰਪਰਕ ਸੂਚੀ ਦੇ ਵਿੱਚ ਸੇਵ ਹੈ ਤਾਂ ਸਕਰੀਨ ਦੇ ਉੱਤੇ ਉਹੀ ਨਾਮ ਜਿਹੜਾ ਦਿਖੇਗਾ, ਤੇ ਜੇ ਨੰਬਰ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਨਾਂ ਦਿਖੇਗਾ। ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ਜਿਹੜੀ ਹੈ ਉਹਦੇ ਉੱਤੇ ਕਾਲ ਕਰਨ ਵਾਲੇ ਦਾ ਨਾਂ ਦਿਖਾਉਣ ਦੀ ਬਜਾਏ ਇੰਟਰਨੈਸ਼ਨਲ ਕਾਲ ਲਿਖਿਆ ਆਵੇਗਾ। ਇਸ ਸੇਵਾ ਨੂੰ ਚਲਾਉਣ ਦੇ ਲਈ ਹਰੇਕ ਦੂਰ ਸੰਚਾਰ ਕੰਪਨੀ ਨੂੰ ਆਪਣੇ ਵਰਤੋਂਕਾਰਾਂ ਦੇ ਨਾਂ ਤੇ ਮੋਬਾਈਲ ਨੰਬਰਾਂ ਨੂੰ ਜੋੜਨ ਵਾਲਾ ਡਾਟਾਬੇਸ ਤਿਆਰ ਕਰਨਾ ਜਿਹੜਾ ਪਏਗਾ। ਕਾਲ ਆਉਣ ਦੇ ਉੱਤੇ ਕੰਪਨੀ ਇਸ ਡਾਟਾਬੇਸ ਦੇ ਵਿੱਚੋਂ ਨਾਂ ਲੈ ਕੇ ਫੋਨ ਦੀ ਸਕਰੀਨ ਦੇ ਉੱਤੇ ਦਿਖਾਏਗੀ। ਨਿੱਜਤਾ ਦੇ ਮਾਮਲੇ ਦੇ ਵਿੱਚ ਦੂਰ ਸੰਚਾਰ ਕੰਪਨੀਆਂ ਦਾ ਕਹਿਣਾ ਹੈ ਕਿ ਕਾਲ ਖਤਮ ਹੋਣ ਮਗਰੋਂ ਸਿਸਟਮ ਦੀ ਮੈਮੋਰੀ ਜਿਹੜੀ ਹੈ ਉਹਦੇ ਵਿੱਚੋਂ ਦਿਖਾਇਆ ਗਿਆ ਨਾਂ ਤੁਰੰਤ ਮਿਟਾ ਦਿੱਤਾ ਜਾਵੇਗਾ। ਜਿਨ੍ਹਾਂ ਵਰਤੋਂਕਾਰਾਂ ਨੇ ਆਪਣਾ ਨਾਂ ਲੁਕਾਉਣ ਦੇ ਲਈ CLIR ਸੇਵਾ ਦੇ ਲਈ ਉਹਦੀ ਲਈ ਹੋਈ ਹੈ ਉਹਨਾਂ ਦਾ ਨਾਂ ਸਕਰੀਨ ਦੇ ਉੱਤੇ ਨਹੀਂ ਦਿਖਾਇਆ ਜਾਵੇਗਾ। ਕਾਰੋਬਾਰਾਂ ਤੇ ਵੱਡੀ ਗਿਣਤੀ ਦੇ ਵਿੱਚ ਸਿਮ ਵਰਤਣ ਵਾਲੀਆਂ ਸੰਸਥਾਵਾਂ ਨੂੰ ਆਪਣਾ ਰਜਿਸਟਰਡ ਕਾਰੋਬਾਰੀ ਨਾਂ ਜਿਹੜਾ ਜਾਂ ਟ੍ਰੇਡਮਾਰਕ ਦਿਖਾਉਣ ਦਾ ਵਿਕਲਪ ਜਿਹੜਾ ਵੀ ਮਿਲੇਗਾ। ਇਸ ਦੇ ਲਈ ਉਹਨਾਂ ਨੂੰ ਟ੍ਰੇਡਮਾਰਕ ਰਜਿਸਟਰੀ ਜਾਂ ਫਿਰ GST ਪੋਰਟਲ ਦੇ ਉੱਤੇ ਦਰਜ ਨਾਂ ਦੀ ਪੁਸ਼ਟੀ ਕਰਵਾਉਣੀ ਅਤੇ ਲੋੜੀਂਦੇ ਦਸਤਾਵੇਜ਼ ਦੂਰ ਸੰਚਾਰ ਕੰਪਨੀ ਨੂੰ ਦੇਣੇ ਪੈਣਗੇ। ਫਿਲਹਾਲ ਇਹ ਨਿਯਮ 4G ਅਤੇ ਜਿਹੜਾ 4G ਹੈ ਤੇ 5G ਜਾਂ ਇਸ ਤੋਂ ਨਵੀਂ ਪੀੜ੍ਹੀ ਦੇ ਮੋਬਾਈਲ ਨੈਟਵਰਕਾਂ ਉੱਤੇ ਜਿਹੜਾ ਲਾਜ਼ਮੀ ਹੋਏਗਾ, 2G 3G ਤੇ ਲੈਂਡਲਾਈਨ ਨੈਟਵਰਕਾਂ ਉੱਤੇ ਇਸ ਨੂੰ ਜਿਹੜਾ ਲਾਗੂ ਕਰਨ ਦੇ ਬਾਰੇ ਸਰਕਾਰ ਵੱਖਰੇ ਤੌਰ ਦੇ ਉੱਤੇ ਵਿਚਾਰ ਜਿਹੜਾ ਕਰੇਗੀ। ਪੰਜਾਬ ਸਰਕਾਰ ਦੀਆਂ ਵੱਧਦੀਆਂ ਮੁਸ਼ਕਲਾਂ, CBI ਵੱਲੋਂ 15 ਮਾਮਲਿਆਂ ਦੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ। CBI ਨੇ 4 ਦਸੰਬਰ ਤੱਕ ਆਪਣੀ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਗੇ ਪੇਸ਼ ਕਰਨੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਪੰਜਾਬ ਦੇ ਵਿੱਚ ਤੈਨਾਤੀਆਂ ਅਨੁਕੂਲ ਨੀਤੀਆਂ ਤੇ ਟੈਂਡਰ ਵੰਡ ਦੀ ਲਈ ਰਿਸ਼ਵਤਖੋਰੀ, ਕੈਸ਼ ਫਾਰ ਪੋਸਟਿੰਗ ਦੇ ਕਥਿਤ ਅਨਿਯਮਤਤਾਵਾਂ ਦੀ ਜਿਹੜੀ ਜਾਂਚ ਦੇ ਹਿੱਸੇ ਵਜੋਂ 15 ਮਾਮਲਿਆਂ ਦੇ ਨਾਲ ਸੰਬੰਧਿਤ ਸਰਕਾਰੀ ਫਾਈਲਾਂ ਦੀ ਜਾਂਚ ਸ਼ੁਰੂ ਕਰਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਵੀਰ ਸਿੰਘ ਕੁਮਾਨ ਸਮੇਤ 5 ਹੋਰਨਾਂ ਨਿਤਿਨ ਗੋਹਲ, ਜਿਤਿਨ ਗੋਹਲ, ਰੋਮੀ ਮਹਾਜਨ, ਬੀਰ ਦਵਿੰਦਰ ਤੇ RS ਨਾਗਰਾ ਨੂੰ ਬੀਤੇ ਹਫ਼ਤੇ CBI ਦੇ ਵੱਲੋਂ ਦਰਜ ਕੀਤੇ ਗਏ ਕੇਸ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਤੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕੁਮਾਨ ਅਤੇ ਜਿਤਿਨ ਗੋਹਲ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਫਾਈਲਾਂ ਵੀ CBI ਦੇ ਵੱਲੋਂ ਮੰਗੀਆਂ ਗਈਆਂ ਨੇ, ਜਿੱਥੇ ਵੱਖ ਵੱਖ ਵਿਭਾਗਾਂ ਦੇ ਵੱਲੋਂ ਕੁਝ ਫਾਈਲਾਂ ਬੀਤੇ ਦਿਨ ਏਜੰਸੀ ਨੂੰ ਭੇਜੀਆਂ ਗਈਆਂ ਸਨ, ਉੱਥੇ ਹੀ ਹੋਰ ਫਾਈਲਾਂ ਅੱਜ ਭੇਜੀਆਂ ਗਈਆਂ ਨੇ ਤੇ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਬਾ ਸਰਕਾਰ ਵੱਲੋਂ ਇੱਥੇ ਸੈਕਟਰ 30A ਦੇ ਵਿੱਚ ਜਿਹੜੀ ਹੈ CBI ਦੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਦਫ਼ਤਰ ਦੇ ਵਿੱਚ ਦਸਤਾਵੇਜ਼ ਲੈ ਕੇ ਜਾਣ ਦੇ ਲਈ ਨਿਯੁਕਤ ਕੀਤਾ ਗਿਆ। ਏਜੰਸੀ ਨੇ ਸੰਬੰਧਿਤ ਨੋਟ ਸ਼ੀਟਾਂ ਅਤੇ ਡਰਾਫਟਾਂ ਦੇ ਸਮੇਤ ਫਾਈਲਾਂ ਮੰਗੀਆਂ ਨੇ ਜੋ ਇਹ ਦਰਸਾਉਂਦੀਆਂ ਨੇ ਕਿ ਜਾਂਚ ਅਧੀਨ ਮਾਮਲਿਆਂ ਨਾਲ ਸੰਬੰਧਿਤ ਫੈਸਲਾ ਲੈਣ ਦੀ ਪ੍ਰਕਿਰਿਆ ਤੇ ਅਧਿਕਾਰਤ ਰਿਕਾਰਡ ਦੀ ਪੜਤਾਲ ਕੀਤੀ ਜਾਵੇਗੀ। ਦਸਤਾਵੇਜ਼ਾਂ ਦੀ ਮੰਗ ਕਰਨ ਵਾਲੇ ਸੰਚਾਰ ਪੱਤਰ ਜਿਹੜੇ ਨੇ ਜੋ ਟ੍ਰਿਬਿਊਨ ਸਮੂਹ ਦੇ ਕੋਲ ਉਪਲਬਧ ਨੇ ਦੇ ਅਨੁਸਾਰ ਰਿਕਾਰਡਾਂ ਦੇ ਵਿੱਚ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ 2024 ਦੇ ਲਈ ਸਹਾਇਕ ਟਾਊਨ ਪਲਾਨਰਜ਼ ਗ੍ਰੇਡ ਏ ਦੀ ਭਰਤੀ, ਜ਼ੀਰਕਪੁਰ ਦੇ ਏਅਰਪੋਰਟ ਰੋਡ ਦੇ ਉੱਤੇ ਸਥਿਤ ਪਿੰਡ ਛੱਤ ਵਿਖੇ ਮਾਲਵਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਵਿਕਸਿਤ ਕੀਤੇ ਜਾ ਰਹੇ ਐਸਕੋਨ ਪ੍ਰਾਈਮੇਰਾ ਗਰੁੱਪ ਹਾਊਸਿੰਗ ਪ੍ਰੋਜੈਕਟ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫਸਰ OSD ਦੇ ਵਜੋਂ ਰਾਜਵੀਰ ਕੁਮਾਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਵਜੋਂ ਜਿਤਿਨ ਕੁਮਾਰ ਗੋਹਲ ਉਰਫ ਰਾਜਾ ਦੀ ਨਿਯੁਕਤੀ ਦੇ ਨਾਲ ਸੰਬੰਧਿਤ ਦਫ਼ਤਰੀ ਹੁਕਮਾਂ ਦੀਆਂ ਫਾਈਲਾਂ ਸ਼ਾਮਲ ਨੇ। CBI ਨੇ 2024 ਦੇ ਦੌਰਾਨ ਮਾਈਂਡ ਕੇਅਰ ਹਸਪਤਾਲ ਸਰਹਿੰਦ ਦੇ ਲਾਇਸੈਂਸਾਂ ਦੇ ਨਵੀਨੀਕਰਨ 2024-25 ਵੇਰਕਾ ਦੇ ਵੱਲੋਂ SAP ਯੂਜ਼ਰਸ ਲਾਇਸੈਂਸਾਂ ਦੀ ਖਰੀਦ, TEQ CTY ਜਿਹੜਾ ਤੇ SAP ਦੇ ਨਾਲ ਸੰਬੰਧਿਤ ਲਾਇਸੈਂਸਿੰਗ ਜਿਹੜਾ ਸੌਦੇ ਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵੱਲੋਂ ਤਿਆਰ ਕੀਤੀ 2024 ਦੇ ਲਈ ਅਨਾਜ, ਲੇਬਰ ਅਤੇ ਢੋਆ ਢੁਆਈ ਦੀਆਂ ਸੂਬਾਈ ਨੀਤੀਆਂ ਦਾ ਨਾਲ ਜਿਹੜਾ ਸੰਬੰਧਿਤ ਰਿਕਾਰਡ ਵੀ ਮੰਗੇ ਨੇ। ਏਜੰਸੀ ਵੱਲੋਂ ਮੰਗੀਆਂ ਗਈਆਂ ਹੋਰ ਫਾਈਲਾਂ ਦੇ ਵਿੱਚ 2023-24 ਤੇ 24-25 ਦੇ ਲਈ ਤਬਾਦਲਾ ਨੀਤੀਆਂ, ਨਿਊ ਖੰਨਾ ਸਿਟੀ ਐਕਸਟੈਂਸ਼ਨ ਨਾਲ ਜਿਹੜਾ ਸੰਬੰਧਿਤ PSPL ਦੇ ਕੰਮ ਦੇ ਸੰਬੰਧ ਦੇ ਵਿੱਚ ਹਾਈਟੈਕ ਡਿਵੈਲਪਰਸ ਐਂਡ ਬਿਲਡਰਸ RKM ਹਾਊਸਿੰਗ ਲਿਮਟਿਡ ਅਤੇ ਗਮਾਂਡਾ ਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਨੂੰ ਜਿਹੜਾ ਸੀ 2025-26 ਦੇ ਲਈ ਦਿੱਤੀ ਗਈ ਪ੍ਰਦੂਸ਼ਣ ਮੁਕਤ ਪ੍ਰਵਾਨਗੀ ਸ਼ਾਮਲ ਹੈ। ਇਸ ਸੂਚੀ ਦੇ ਵਿੱਚ ਮੁੜ ਵਸੇਵਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਨਾਲ ਸੰਬੰਧਿਤ ਫਾਈਲਾਂ ਦੇ ਨਾਲ ਨਾਲ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਆਲੂਵਾਲੀਆ ਤੇ ਮਾਨਸਾ ਤੋਂ ਆਪ ਆਗੂ ਜਿਹੜੇ ਨੇ ਜਸਪਿੰਦਰ ਚਹਿਲ ਸਮੇਤ 9 ਵਿਅਕਤੀਆਂ ਦੇ ਵੱਲੋਂ ਅਸਲਾ ਲਾਇਸੈਂਸਾਂ ਦੇ ਲਈ ਦਿੱਤੀਆਂ ਗਈਆਂ ਅਰਜ਼ੀਆਂ ਵੀ ਸ਼ਾਮਲ ਨੇ। CBI ਨੇ 4 ਦਸੰਬਰ ਤੱਕ ਆਪਣੀ ਜਾਂਚ ਰਿਪੋਰਟ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਅੱਗੇ ਪੇਸ਼ ਕਰਨੀ ਹੈ। ਰਿਪੋਰਟ ਦੇ ਅਨੁਸਾਰ ਸੰਬੰਧਿਤ ਵਿਭਾਗ ਵਧੀਕ ਸੁਪਰੀਡੈਂਟ ਆਫ ਪੁਲਿਸ KL ਮੋਜੇਸ਼ ਜਿਹੜੇ ਨੇ ਉਹਨੂੰ ਰਿਕਾਰਡ ਮੁਹੱਈਆ ਕਰਵਾ ਰਹੇ ਨੇ। ਫਾਈਲਾਂ ਦੀ ਮੰਗ ਸਰਕਾਰੀ ਤੈਨਾਤੀਆਂ, ਨੀਤੀਗਤ ਫੈਸਲਿਆਂ ਅਤੇ ਟੈਂਡਰ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਭ੍ਰਿਸ਼ਟਾਚਾਰ ਤੇ ਪ੍ਰਭਾਵ ਪਾਉਣ ਦੇ ਦੋਸ਼ਾਂ ਦੀ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਹਿੱਸਾ ਹੈ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ CBI ਨੂੰ ਸੌਂਪੀ ਗਈ ਸੀਗੀ। ਦੂਸਰੇ ਪਾਸੇ ਜਿਹੜਾ ਅੱਜ ਪੰਜਾਬ ਬੰਦ ਰਿਹਾ ਉਸ ਮਾਮਲੇ ਦੇ ਵਿੱਚ ਪਰਵਿੰਦਰ ਝੋਟਾ ਮਰਡਰ ਕੇਸ ਜਿਹੜਾ ਹੈ ਉਹਦੇ ਵਿੱਚ ਗੋਲੀ ਚਲਾਉਣ ਤੋਂ ਪਹਿਲਾਂ ਅਸ਼ਵਨੀ ਦੇ ਵੱਲੋਂ ਕੀਤੀਆਂ ਕਾਲਾਂ ਦਾ ਸੱਚ ਸਾਹਮਣੇ ਆ ਗਿਆ ਜਿਸਦੇ ਵਿੱਚ ਕਾਲਾਂ ਜਿਹੜੀਆਂ ਕੀਤੀਆਂ ਗਈਆਂ ਕਿਸ ਨੂੰ ਕੀਤੀਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਬਹਿਸ ਦੇ ਦੌਰਾਨ ਉਸਨੇ 4 ਵਾਰ ਜਿਹੜਾ ਆਪਣੇ ਪੁੱਤਰ ਨੂੰ ਤੇ 1 ਵਾਰ ਆਪਣੇ ਤਾਏ ਨੂੰ ਫੋਨ ਕੀਤਾ। ਪੁਲਿਸ ਜਾਂਚ ਕਰਤਾਵਾਂ ਨੇ ਖੁਲਾਸਾ ਕੀਤਾ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਇੱਕ ਕੈਮਿਸਟ ਅਸ਼ਵਨੀ ਕੁਮਾਰ ਨੇ ਆਪਣੇ ਮੋਬਾਈਲ ਫੋਨ ਤੋਂ 5 ਕਾਲਾਂ ਕੀਤੀਆਂ, ਜਿਸ ਦੇ ਵਿੱਚੋਂ 4 ਵਾਰ ਆਪਣੇ ਪੁੱਤਰ ਨੂੰ ਤੇ 1 ਵਾਰ ਆਪਣੇ ਪਿਤਾ ਦੇ ਭਰਾ ਜਿਹੜਾ ਤਾਇਆ ਉਹਨੂੰ ਫੋਨ ਕੀਤਾ ਤੇ ਜਦੋਂ ਕਿ ਝੋਟਾ ਤੇ ਹੋਰ ਲੋਕ ਉਸਦੀ ਦੁਕਾਨ ਦੇ ਉੱਤੇ ਉਸਦੇ ਨਾਲ ਬਹਿਸ ਕਰ ਰਹੇ ਸਨ। ਬਹਿਸ ਅਤੇ ਕਤਲ ਦੇ ਜਿਹੜਾ 5 ਮਿੰਟ ਤੇ 38 ਸੈਕਿੰਡ ਦੀ ਜਿਹੜੀ ਹੈ ਸ਼ਾਇਦ ਇਹ ਲਾਈਵ ਵੀਡੀਓ ਹੈ, ਦਿਖਾਈ ਦੇਣ ਵਾਲੀਆਂ ਇਹ ਕਾਲਾਂ ਘਟਨਾ ਤੋਂ ਬਾਅਦ ਤੋਂ ਹੀ ਰਹੱਸ ਜਿਹੜਾ ਤੇ ਉਤਸੁਕਤਾ ਦਾ ਵਿਸ਼ਾ ਬਣੀਆਂ ਰਹੀਆਂ। ਲੋਕ ਸਵਾਲ ਕਰ ਰਹੇ ਨੇ ਕਿ ਅਸ਼ਵਨੀ ਨੇ ਮਦਦ ਦੇ ਲਈ ਕਿਸੇ ਨਸ਼ਾ ਤਸਕਰ ਜਾਂ ਕੁਝ ਪ੍ਰਭਾਵਸ਼ਾਲੀ ਦੋਸਤਾਂ ਨੂੰ ਫੋਨ ਕੀਤਾ ਸੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਇਹ 5 ਮੋਬਾਈਲ ਨੈਟਵਰਕ ਦੀਆਂ ਰੈਗੂਲਰ ਕਾਲਾਂ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਸਮੇਂ ਕੋਈ ਵਟਸਐਪ ਕਾਲ ਜਾਂ ਸੁਨੇਹਾ ਕੀਤਾ ਗਿਆ ਸੀ ਜਾਂ ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਨੇ ਜਾਂਚ ਦੇ ਉਸ ਪਹਿਲੂ ਦੇ ਬਾਰੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਨੇ। ਅਸ਼ਵਨੀ ਦਾ ਪੁੱਤਰ ਜੋ ਉਸ ਸਮੇਂ ਨਹਾ ਰਿਹਾ ਸੀਗਾ ਜਦੋਂ ਕਾਲ ਕਰ ਰਿਹਾ ਸੀ ਤੇ ਉਹਨੇ ਜਿਹੜਾ ਸੀ ਪਹਿਲੀਆਂ 3 ਕਾਲਾਂ ਨਹੀਂ ਚੁੱਕੀਆਂ, ਸਿਰਫ 4th ਕਾਲ ਦਾ ਜਵਾਬ ਦਿੱਤਾ। ਉਸਦੇ ਤਾਏ ਨੇ 1st ਕਾਲ ਦਾ ਜਵਾਬ ਦਿੱਤਾ ਤੇ ਪੁਲਿਸ ਨੇ ਕਿਹਾ ਕਿ ਅਸ਼ਵਨੀ ਨੇ ਉਨ੍ਹਾਂ ਨੂੰ ਮਦਦ ਲਈ ਫੋਨ ਕੀਤਾ ਸੀਗਾ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਜਾ ਰਹੇ ਨੇ। ਇਹ ਗੱਲ ਜਿੱਦਣ ਆਪਾਂ ਪਹਿਲਾਂ ਪ੍ਰੋਗਰਾਮ ਕੀਤਾ, ਜਦੋਂ ਦੇਖੋ ਕੋਈ ਵੀ ਬੰਦਾ ਕੋਈ ਟ੍ਰੈਜਡੀ ਹੁੰਦੀ ਹੈ ਜਾਂ ਕੋਈ ਇੰਸੀਡੈਂਟ ਵੀ ਹੁੰਦਾ ਹੈ, ਸਭ ਤੋਂ ਪਹਿਲਾਂ ਬਹੁਤ ਕਰੀਬੀ ਬੰਦਿਆਂ ਨੂੰ ਹੀ ਕਾਲ ਕੀਤੀ ਜਾਂਦੀ ਹੈ, ਚਾਹੇ ਆਪ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਕੇ ਦੇਖੋ ਤੇ ਕਿਤੇ ਵੀ ਜਿੱਥੋਂ ਪਹਿਲਾਂ ਮਦਦ ਲਈ ਜਾ ਸਕਦੀ ਹੈ। ਇੱਕ ਸਾਈਕੋਲੋਜੀ ਪੱਖ ਕਹਿ ਸਕਦੇ ਹਾਂ, ਪਰ ਬਹੁਤ ਸਾਰੇ ਸੱਜਣ ਜਾਂ ਦੋਸਤ ਇਹ ਵੀ ਸਮਝਦੇ ਹੋਣਗੇ ਕਿ ਸ਼ਾਇਦ ਪੁਲਿਸ ਜਾਂ ਜਾਂਚ ਜਿਹੜੀ ਚੱਲ ਰਹੀ ਹੈ ਉਹਦੇ ਉੱਤੇ ਵੀ ਸ਼ੱਕੀ ਸਵਾਲ ਹੋ ਸਕਦੇ ਹੈ ਕਿ ਲੁਕਾਉਣ ਦੇ ਲਈ ਇਹ ਚੀਜ਼ਾਂ ਸਾਹਮਣੇ ਕੀਤੀਆਂ ਜਾ ਸਕਦੀਆਂ, ਪਰ ਇੱਕ ਜਿਹੜੀ ਮਾਨਸਿਕਤਾ ਸਾਡੀ ਹੈ ਹਿਊਮਨ ਦੀ, ਉਹ ਵੀ ਸਾਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ 45 ਸਾਲਾਂ, ਜਿਨ੍ਹਾਂ ਨੂੰ ਪਰਵਿੰਦਰ ਝੋਟਾ ਵਜੋਂ ਜਾਣਿਆ ਜਾਂਦਾ ਤੇ ਮੰਗਲਵਾਰ ਸਵੇਰੇ ਮਾਨਸਾ ਚ ਕੈਮਿਸਟ ਦੀ ਦੁਕਾਨ ਤੇ ਇੱਕ ਬਜ਼ੁਰਗ ਵਿਅਕਤੀ ਨੂੰ ਕਥਿਤ ਤੌਰ ਦੇ ਉੱਤੇ ਨਸ਼ੇ ਵੇਚਣ ਦੇ ਮਾਮਲੇ ਚ ਦੁਕਾਨ ਦੇ ਮਾਲਕ ਦੇ ਨਾਲ ਹੋਈ ਬਹਿਸ ਦੀ ਲਾਈਵ ਸਟ੍ਰੀਮਿੰਗ ਕਰਦੇ ਸਮੇਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਦੇ ਕਤਲ ਦੇ ਕਾਰਨ ਪੂਰੇ ਖੇਤਰ ਚ ਗੁੱਸਾ ਫੈਲਿਆ ਹੋਇਆ ਤੇ ਪ੍ਰਸ਼ਾਸਨ ਦੇ JCB ਵੱਲੋਂ ਅਸ਼ਵਨੀ ਦੇ ਮੈਡੀਕਲ ਸਟੋਰ ਨੂੰ ਢਾਉਣ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਝੋਟਾ ਦੇ ਜਿਹੜੇ ਸਮਰਥਕਾਂ ਨੇ ਦੁਕਾਨ ਦਾ ਕੁਝ ਹਿੱਸਾ ਢਾਹ ਦਿੱਤਾ ਤੇ ਇਸ ਨੂੰ ਅੱਗ ਵੀ ਲਗਾਈ। ਪਰ ਇਹ ਮਾਮਲਾ ਜਿਹੜਾ ਹੁਣ ਅੱਗੇ ਵੱਧਦਾ ਨਜ਼ਰ ਆਉਂਦਾ ਹੈ। ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਚ ਮਾਨਸਾ ਸਿਟੀ ਦੀ ਮਹਿਲਾ ਜਿਹੜੀ ਹੈ SHO ਮੁਅੱਤਲ ਕਰ ਦਿੱਤੀ ਹੈ। ਕਤਲਕਾਂਡ ਮਾਮਲੇ ਚ ਮਾਨਸਾ ਦੇ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਮੁਅੱਤਲ ਕਰਤਾ ਹੈ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਵੱਲੋਂ ਕਈ ਸ਼ਿਕਾਇਤਾਂ ਦੇ ਉੱਤੇ ਨਸ਼ਾ ਤਸਕਰਾਂ ਸੰਬੰਧੀ ਜਾਣਕਾਰੀ ਦੇਣ ਤੇ ਕੋਈ ਵੀ ਕਾਰਵਾਈ ਨਾ ਕਰਨ ਦੀ ਵੀ ਗੱਲ ਜਿਹੜੀ ਕਹੀ ਗਈ ਸੀ। ਤੇ ਇਸੇ ਕਤਲਕਾਂਡ ਮਾਮਲੇ ਦੇ ਵਿੱਚ DIG ਹਰਜੀਤ ਸਿੰਘ ਉਨ੍ਹਾਂ ਨੇ ਵੀ ਇਸ ਸੰਬੰਧੀ ਕਸੂਰਵਾਰ ਪੁਲਿਸ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਣ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ ਤੇ SSP ਮਾਨਸਾ ਭੈਵਰ ਚੌਧਰੀ ਦੱਸਿਆ ਉਨ੍ਹਾਂ ਨੇ ਕਿ ਥਾਣਾ ਸਿਟੀ 2 ਦੀ ਮਹਿਲਾ SHO ਬੇਅੰਤ ਕੌਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰਤਾ ਹੈ ਤੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਉਸਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਜਿਹੜਾ ਕਰ ਦਿੱਤਾ ਗਿਆ। ਮਸਲਾ ਥੋੜਾ ਜਿਹਾ ਠੰਡਾ ਕਰਨ ਲਈ ਇਸੇ ਮੁੱਦੇ ਨੂੰ ਅੱਗੇ ਵਧਾਉਂਦਿਆਂ ਤੇ 5 ਕੇਸਾਂ ਵਾਲੇ ਅਸ਼ਵਨੀ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ ਮਿਲਿਆ ਤੇ ਮੁਲਜ਼ਮ ਦੇ ਕੋਲ ਇੱਕ ਪਿਸਤੌਲ ਤੇ ਇੱਕ ਗਨ ਵੀ ਜਿਹੜੀ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਹੱਥੋਂ ਹੱਥ ਅਸਲਾ ਲਾਇਸੈਂਸ ਜਾਰੀ ਜਿਹੜੇ ਕੀਤੇ ਸੀਗੇ ਤੇ ਮੁਲਜ਼ਮ ਦੇ ਉੱਤੇ ਦਰਜ 5 ਪੁਲਿਸ ਕੇਸਾਂ ਦੀ ਵੀ ਅਣਦੇਖੀ ਕਰ ਦਿੱਤੀ ਗਈ। ਇਨ੍ਹਾਂ ਪੁਲਿਸ ਕੇਸਾਂ ਦੇ ਵਿੱਚ 3 ਕੇਸ ਤਾਂ ਇਕੱਲੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦਰਜ ਸਨ, ਪਰ ਇਸ ਦੇ ਬਾਵਜੂਦ ਮਾਨਸਾ ਪ੍ਰਸ਼ਾਸਨ ਨੇ ਅਸਲਾ ਜਿਹੜਾ ਲਾਇਸੈਂਸ ਹੈ ਜਾਰੀ ਕਰ ਦਿੱਤਾ। ਕੀ ਕਿਸੇ ਸਿਆਸੀ ਹਸਤੀ ਦੇ ਦਬਾਅ ਹੇਠ ਅਸਲਾ ਲਾਇਸੈਂਸ ਜਾਰੀ ਹੋਇਆ? ਇਹ ਤਾਂ ਜਾਂਚ ਦਾ ਅਜੇ ਵਿਸ਼ਾ ਹੈ। ਪਰ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ 21 ਅਗਸਤ 2024 ਨੂੰ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਸੀਗਾ। ਇਸੇ ਹੀ ਅਸਲਾ ਲਾਇਸੈਂਸ ਦੇ ਆਧਾਰ ਦੇ ਉੱਤੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀਆਂ ਜਿਹੜੀ ਹੈ ਹੱਤਿਆ ਕਰਨ ਵਾਲੇ ਅਸ਼ਵਨੀ ਕੁਮਾਰ ਨੇ 2 ਲਾਇਸੈਂਸੀ ਜਿਹੜੇ ਹਥਿਆਰ ਰੱਖੇ ਹੋਏ ਨੇ। ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨੇ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਜ਼ਿਲ੍ਹਾ ਪੁਲਿਸ ਦੀ ਸਿਫਾਰਿਸ਼ ਦੇ ਉੱਤੇ ਅਸਲਾ ਲਾਇਸੈਂਸ ਜਾਰੀ ਕੀਤਾ। ਵੇਰਵੇ ਅਨੁਸਾਰ ਅਸ਼ਵਨੀ ਕੁਮਾਰ ਦੇ ਕੋਲ ਇੱਕ ਪਿਸਤਲ ਜਿਹੜਾ 7.62 mm ਤੇ ਇੱਕ 12 ਬੋਰ ਦੀ ਗਨ ਸੀਗੀ। ਮੁਲਜ਼ਮ ਅਸ਼ਵਨੀ ਕੁਮਾਰ ਦੇ ਲਾਇਸੈਂਸ ਦੀ ਵੈਧਤਾ ਜਿਹੜੀ ਹੈ 21 ਅਗਸਤ 2024 ਤੋਂ 20 ਅਗਸਤ 2029 ਤੱਕ ਸੀ, ਮਤਲਬ ਕਿ ਅਜੇ ਲਾਇਸੈਂਸ ਦੇ ਅੰਡਰ ਹੀ ਹੈ, ਮਿਆਦ ਖਤਮ ਨਹੀਂ ਹੈ। ਮਾਨਸਾ ਦੇ ਵਿੱਚ ਲਾਇਸੈਂਸੀ ਹਥਿਆਰ ਹੈ। ਮਾਨਸਾ ਦੇ ਵਿੱਚ ਆਪਣੀਆਂ ਆਪਣੀ ਦਵਾਈਆਂ ਦੀ ਦੁਕਾਨ ਦੇ ਵਿਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਦੇ ਲਈ ਅਸ਼ਵਨੀ ਕੁਮਾਰ ਨੇ ਇਹੋ ਹੀ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਅਸ਼ਵਨੀ ਕੁਮਾਰ ਨੂੰ ਇਕੋ ਸਮੇਂ 50 ਕਾਰਤੂਸ ਖਰੀਦਣ ਅਤੇ 1 ਸਾਲ ਦੇ ਵਿਚ 100 ਕਾਰਤੂਸ ਖਰੀਦਣ ਦਾ ਅਧਿਕਾਰ ਵੀ ਦਿੱਤਾ ਹੋਇਆ। ਮਾਨਸਾ ਦੇ SSP ਦੇ ਵੱਲੋਂ ਇਸ ਅਸਲਾ ਲਾਇਸੈਂਸ ਦੇ ਲਈ ਕੀਤੀ ਸਿਫਾਰਸ਼ ਦੇ ਵਿਚ ਅਸ਼ਵਨੀ ਕੁਮਾਰ ਤੇ ਦਰਜ 5 ਪੁਲਿਸ ਕੇਸਾਂ ਦਾ ਜਿਹੜਾ ਜ਼ਿਕਰ ਵੀ ਕੀਤਾ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਦੇ ਲਈ ਖਤਰੇ ਦਾ ਆਧਾਰ ਮਾਨਸਾ ਦੇ ਸਿਟੀ 2 ਦੇ ਵਿਚ ਦਰਜ FIR 66 ਮਿਤੀ 4 ਅਪ੍ਰੈਲ 2024 ਨੂੰ ਬਣਾਇਆ ਗਿਆ। SSP ਨੇ ਜਿਹੜਾ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੀ ਸਿਫਾਰਿਸ਼ 9 ਅਗਸਤ 2024 ਨੂੰ ਨੰਬਰ 91 NAL ਦੇ ਤਹਿਤ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ 21 ਅਗਸਤ 2024 ਨੂੰ ਅਸਲਾ ਲਾਇਸੈਂਸ ਜਾਰੀ ਜਿਹੜਾ ਕਰ ਦਿੱਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਆਮ ਤੌਰ ਦੇ ਉੱਤੇ ਜ਼ਿਲ੍ਹਾ ਮੈਜਿਸਟਰੇਟ ਉਸ ਕਿਸੇ ਵੀ ਵਿਅਕਤੀ ਨੂੰ ਵੀ ਅਸਲਾ ਲਾਇਸੈਂਸ ਜਾਰੀ ਨਹੀਂ ਕਰਦੇ ਜਿਸ ਦੇ ਉੱਤੇ ਕੋਈ ਪੁਲਿਸ ਕੇਸ ਦਰਜ ਹੁੰਦਾ ਹੈ। ਇੱਥੋਂ ਤੱਕ ਕਿ ਜ਼ਿਲ੍ਹਾ ਮੈਜਿਸਟਰੇਟ ਪੁਲਿਸ ਕੇਸ ਦਰਜ ਹੋਣ ਕਰਕੇ ਵੀ ਲਾਇਸੈਂਸੀ ਦਾ ਜਿਹੜਾ ਕਈ ਵਾਰ ਅਸਲਾ ਲਾਇਸੈਂਸ ਜਿਹੜਾ ਰੀਨਿਊ ਵੀ ਨਹੀਂ ਕਰਦੇ, ਪਰ ਅਸ਼ਵਨੀ ਕੁਮਾਰ ਨੂੰ ਲਾਇਸੈਂਸ ਜਾਰੀ ਕਰਨ ਸਮੇਂ 5 ਪੁਲਿਸ ਕੇਸਾਂ ਨੂੰ ਨਜ਼ਰ ਅੰਦਾਜ਼ ਹੀ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਝੋਟਾ ਹੱਤਿਆਕਾਂਡ ਦੇ ਵਿਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਨੇ। ਹਾਈਕੋਰਟ ਪਹੁੰਚ ਗਿਆ ਇਹ ਸਾਰਾ ਮਾਮਲਾ। ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਉੱਠ ਰਹੇ ਨੇ ਤੇ CBI ਜਾਂਚ ਦੀ ਮੰਗ ਉੱਠ ਗਈ ਹੈ। ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਗਿਆ। ਇਸ ਮਾਮਲੇ ਦੇ ਵਿਚ CBI ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਰਾਹੀਂ ਪੁਲਿਸ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਦੇ ਵਿਚ ਮੈਡੀਕਲ ਸਟੋਰ ਤੇ ਮੁਲਜ਼ਮ ਦੇ ਅਸਲਾ ਲਾਇਸੈਂਸ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ ਤਾਂ ਜੋ ਮਾਮਲੇ ਦੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਹੋ ਸਕੇ। ਇਸ ਤੋਂ ਇਲਾਵਾ ਇਕ ਹੋਰ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਮੁਲਜ਼ਮ ਦੇ ਘਰ ਅਤੇ ਮੈਡੀਕਲ ਸਟੋਰ ਦੇ ਉੱਤੇ ਕੀਤੀ ਗਈ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਵੀ ਸਵਾਲ ਉੱਠੇ ਨੇ ਤੇ ਹੁਣ ਇਸ ਮਾਮਲੇ ਦੇ ਵਿਚ ਹਾਈਕੋਰਟ ਦੀ ਕਾਰਵਾਈ ਤੇ ਜਾਂਚ ਸਬੰਧੀ ਅਗਲੇ ਕਦਮਾਂ ਦੇ ਉੱਤੇ ਨਜ਼ਰ ਜਿਹੜੀ ਰਹੇਗੀ। ਇਹੀ ਸਵਾਲ ਜਿਹੜੇ ਸੀ ਪ੍ਰਗਟ ਸਿੰਘ ਉਨ੍ਹਾਂ ਨੇ ਵੀ ਜ਼ਿਕਰ ਕੀਤਾ ਕਿ ਇਹ ਚੀਜ਼ਾਂ ਦਾ ਇਹ ਹੱਲ ਨਹੀਂ ਹੈ ਕਿਸੇ ਦੀ ਦੁਕਾਨ ਢਾ ਦੇਣੀ ਜਾਂ ਅੱਗ ਲਾ ਦੇਣੀ, ਪਰ ਲੋਕ ਜਿਹੜੇ ਨੇ ਆਪ ਉਹ ਫਿਰ ਰੋਲਾ ਪਾਉਣ ਲੱਗ ਗਏ ਤੇ ਫਿਰ ਪ੍ਰਗਟ ਸਿੰਘ ਉਨ੍ਹਾਂ ਨੂੰ ਚੁੱਪ ਵੀ ਹੋਣਾ ਪਿਆ, ਪਰ ਉਹਦੇ ਨਤੀਜੇ ਪਾਈ ਆ 15-20 ਦਿਨਾਂ ਤਾਈਂ ਜਾਂ ਆਉਣ ਵਾਲੇ ਸਮੇਂ ਦੇ ਵਿਚ ਜਦੋਂ ਕੇਸ ਦਰਜ ਹੋ ਗਏ ਕਾਰਵਾਈ ਜਿਹੜੀ ਆ ਕੋਰਟਾਂ ਤੱਕ ਪਹੁੰਚ ਗਈ ਉਹਦੇ ਵਿਚ ਤੁਹਾਨੂੰ ਸਮਝ ਆਏਗੀ। ਇਹ ਬਹੁਤ ਸਾਰੀਆਂ ਛੋਟੀਆਂ ਬਰੀਕੀਆਂ ਹੁੰਦੀਆਂ ਨੇ ਜਿਵੇਂ ਐਡਵੋਕੇਟ ਰੈਜਨ ਸੈਣੀ ਸਾਹਿਬ ਨੇ ਵੀ ਪਿਛਲੇ ਦਿਨਾਂ ਦੇ ਵਿਚ ਜਿੱਦਾਂ ਇਹ ਸਾਰਾ ਕੁਝ ਵਾਪਰਿਆ ਉਹਦੇ ਉੱਤੇ ਖੁੱਲੀ ਆਪਾਂ ਚਰਚਾ ਕੀਤੀ ਹੈ, ਪਰ ਕੁਝ ਦੋਸਤ ਉਹਦੇ ਉਹ ਚੀਜ਼ ਤੋਂ ਨਾਰਾਜ਼ ਵੀ ਨੇ, ਕੁਝ ਉਹ ਪੱਖ ਦੇ ਵਿਚ ਨੇ, ਕੁਝ ਹੱਕ ਦੇ ਵਿਚ ਹੈ ਭੱਜ, ਪਰ ਦੇਖਿਆ ਜਾਵੇ ਤਾਂ ਹਰ ਪੱਖ ਤੋਂ ਨਜ਼ਰੀਏ ਤੋਂ ਇਹ ਦੇਖਣ ਦੀ ਜ਼ਰੂਰਤ ਹੈ। ਸਿਰਫ਼ ਤੇ ਸਿਰਫ਼ ਉਸ ਚੀਜ਼ ਨੂੰ ਭਾਵੁਕ ਹੋ ਕੇ ਹੀ ਆਪਾਂ ਇਸ ਨੂੰ ਨਹੀਂ ਦੇਖ ਸਕਦੇ। ਗਲਤੀਆਂ ਦੋਵੇਂ ਪਾਸਿਆਂ ਤੋਂ ਹੋਈਆਂ ਨੇ, ਇੱਕੋ ਪਾਸੇ ਤੋਂ ਨਹੀਂ ਹੈ। ਇਹਨਾਂ ਚੀਜ਼ਾਂ ਤੋਂ ਬਚਿਆ ਵੀ ਜਾ ਸਕਦਾ ਸੀ, ਇਸ ਚੀਜ਼ ਨੂੰ ਟਾਲਿਆ ਵੀ ਜਾ ਸਕਦਾ ਸੀ, ਉਹ ਤਾਂ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਹੀ ਸੀ ਨਾ। ਬਹੁਤ ਸਾਰਾ ਉਕਸਾਓ ਜਿਹੜਾ ਪੈਦਾ ਕੀਤਾ ਗਿਆ ਹੋਰ ਸਾਰੀਆਂ ਧਿਰਾਂ ਨੂੰ, ਜਿਹੜਾ ਉਹ ਵੀ ਦੇਖਣ ਨੂੰ ਜਿਹੜਾ ਕਹਿ ਸਕਦੇ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਧਰਮ ਬਦਲ ਕੇ ਮੁਸਲਮਾਨ ਬਣੇ ਵਿਅਕਤੀ ਦੇ ਕੋਟੇ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਅੱਜ ਫੈਸਲਾ ਸੁਣਾਇਆ ਕਿ ਪਛੜੀਆਂ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਹਿੰਦੂ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਸ਼੍ਰੇਣੀ ਦੇ ਰਾਖਵੇਂ ਕਰਨ ਲਾਭਾਂ ਦਾ ਫਾਇਦਿਆਂ ਦਾ ਜਿਹੜਾ ਦਾਅਵਾ ਨਹੀਂ ਕਰ ਸਕਦੇ ਹੈ। ਅਦਾਲਤ ਨੇ ਕਿਹਾ ਕਿ ਪੁਰਾਣੀ ਸਮਾਜਿਕ ਵਿਵਸਥਾ ਦੇ ਵਿਚ ਹੰਡਾਏ ਜਿਹੜੇ ਨੇ ਪਛੜੇਪਨ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਅਦਾਲਤ ਨੇ ਇਹ ਵੀ ਕਿਹਾ ਕਿ ਹਿੰਦੂ ਸਿੱਖ ਜਾਂ ਬੁੱਧ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਵਿਅਕਤੀ ਨੂੰ ਅਨੁਸੂਚਿਤ ਜਾਤੀ ਜਿਹੜੀ ਹੈ ਸ਼ਡਿਊਲਡ ਕਾਸਟ ਜਿਹੜੀ ਹੈ ਉਹਦਾ ਮੈਂਬਰ ਨਹੀਂ ਬਣਾਇਆ ਮੰਨਿਆ ਜਾ ਸਕਦਾ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਸ੍ਰੀ ਚੰਦਰ ਸ਼ੇਖਰ ਦੇ ਬੈਂਚ ਨੇ ਮਦਰਾਸ ਹਾਈਕੋਰਟ ਦੇ ਉਸ ਹੁਕਮ ਦੇ ਵਿਰੁੱਧ ਤਾਮਿਲਨਾਡੂ ਸਰਕਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਦੇ ਵਿਚ ਕਿਹਾ ਗਿਆ ਸੀਗਾ ਕਿ ਇਸਲਾਮ ਧਰਮ ਅਪਣਾਉਣ ਵਾਲਾ ਵਿਅਕਤੀ ਮਹਿਜ ਧਰਮ ਪਰਿਵਰਤਨ ਦੇ ਆਧਾਰ ਦੇ ਉੱਤੇ ਪਛੜੀ ਸ਼੍ਰੇਣੀ ਮੁਸਲਿਮ ਸ਼੍ਰੇਣੀ ਤਹਿਤ ਰਾਖਵੇਂ ਕਰਨ ਦਾ ਦਾਅਵਾ ਨਹੀਂ ਕਰ ਸਕਦਾ। ਧਰਮ ਪਰਿਵਰਤਨ ਜਿਹੜਾ ਕਰਨ ਵਾਲੇ ਮੁਸਲਮਾਨਾਂ ਨੂੰ ਰਾਖਵਾਂ ਕਰਨ ਦੇਣ ਦੇ ਲਈ ਤਾਮਿਲਨਾਡੂ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਵਾਲੇ ਹਾਈਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਦੇ ਵਿਚ ਕਿਸੇ ਵੀ ਦਖਲ ਅੰਦਾਜ਼ੀ ਦੀ ਜ਼ਰੂਰਤ ਨਹੀਂ ਹੈ। ਬੈਂਚ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 16/4 ਦੇ ਤਹਿਤ ਕੋਈ ਵੀ ਕਾਨੂੰਨੀ ਲਾਭ, ਸੁਰੱਖਿਆ, ਰਾਖਵਾਂਕਰਨ ਜਾਂ ਹੋਰ ਹੱਕ ਜਿਸਦਾ ਲਾਭ ਲੈਣਾ ਕਿਸੇ ਵਿਸ਼ੇਸ਼ ਹਿੰਦੂ ਸਮਾਜਿਕ ਢਾਂਚੇ ਦੇ ਉੱਤੇ ਨਿਰਭਰ ਕਰਦਾ ਹੈ, ਉਸ ਵਿਅਕਤੀ ਦੇ ਦੁਆਰਾ ਇਸਲਾਮ, ਈਸਾਈ ਧਰਮ ਜਾਂ ਕਿਸੇ ਹੋਰ ਗੈਰ ਹਿੰਦੂ ਸਮਾਜਿਕ ਢਾਂਚੇ 'ਚ ਧਰਮ ਪਰਿਵਰਤਨ ਕਰ ਲੈਣ ਤੋਂ ਬਾਅਦ ਸਿਰਫ਼ ਪੁਰਾਣੀ ਮੈਂਬਰਸ਼ਿਪ ਦੇ ਆਧਾਰ ਦੇ ਉੱਤੇ ਨਹੀਂ ਮੰਗਿਆ ਜਾ ਸਕਦਾ ਤੇ ਨਾ ਹੀ ਉਸ ਨੂੰ ਦਿੱਤਾ ਜਾ ਸਕਦਾ। ਸੀਜੇਪੀ ਕੋਕਰਜ ਪਾਰਟੀ ਜਿਹੜੀ ਹੈ ਪ੍ਰੋਟੈਸਟ ਕਰ ਰਹੀ ਹੈ, ਉਹਦੇ ਵਿੱਚ ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦੇ ਲਈ ਕਹਿ ਦਿੱਤਾ। ਮੁੰਬਈ ਪੁਲਿਸ ਨੇ ਇਮੀਗ੍ਰੇਸ਼ਨ ਤੇ ਵਿਦੇਸ਼ ਐਕਟ ਦੀਆਂ ਧਾਰਾਵਾਂ ਦੀ ਕਥਿਤ ਉਲੰਘਣਾ ਕਰਨ ਬਦਲੇ ਅਮਰੀਕੀ ਨਾਗਰਿਕ ਤੇ ਬਾਲੀਵੁੱਡ ਅਦਾਕਾਰ ਇਮਰਾਨ ਖਾਨ ਨੂੰ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨਿਰਦੇਸ਼ ਦੇ ਦਿੱਤਾ। ਅਧਿਕਾਰੀਆਂ ਨੇ ਵੀਰਵਾਰ ਅੱਜ ਇਹ ਜਿਹੜਾ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰਵਾਈ ਜਿਹੜੀ ਹੈ ਅਦਾਕਾਰ ਜੋ ਕਿ ਸੁਪਰ ਸਟਾਰ ਅਮੀਰ ਖਾਨ ਦਾ ਭਤੀਜਾ ਹੈ ਉਹਦੇ ਵੱਲੋਂ 10 ਅਕਤੂਬਰ ਨੂੰ ਮੁੰਬਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਹੋਈ ਹੈ, ਜਿੱਥੇ ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਤੇ ਖਾਸ ਕਰਕੇ ਜਦੋਂ NRI ਜਾਂਦੇ ਆ ਜਾਂ ਇੱਥੇ ਦੇ ਸਿਟੀਜ਼ਨ ਲੋਕ ਨੇ ਉਹ ਕੁਝ ਵੀ ਇਸ ਤਰ੍ਹਾਂ ਦੀਆਂ ਐਕਟੀਵਿਟੀ ਦੇ ਵਿੱਚ ਜਿਹੜਾ ਹਿੱਸਾ ਨਹੀਂ ਲੈ ਸਕਦੇ, ਬਕਾਇਦਾ ਪਰਮਿਸ਼ਨ ਲੈਣੀ ਹੁੰਦੀ ਹੈ। ਪਰ ਜੇ ਕੱਲ ਨੂੰ ਕੋਈ ਤੁਹਾਡੀ ਅਰੈਸਟ ਹੋ ਜਾਂਦੀ ਹੈ ਜਾਂ ਹੋਰ ਹੋ ਜਾਂਦੀ ਹੈ, ਬਹੁਤ ਵੱਡੇ ਮਸਲਿਆਂ ਦੇ ਵਿੱਚ ਦੋਸਤੋ ਘਿਰ ਸਕਦੇ ਹੋ। ਇਹਨਾਂ ਚੀਜ਼ਾਂ ਤੋਂ ਬਚ ਕੇ ਤੇ ਆਪਣੇ ਆਪ ਨੂੰ ਜਿਹੜਾ ਸੰਭਾਲ ਕੇ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਹੈ, ਖਾਸ ਕਰਕੇ ਜਦੋਂ ਤੁਸੀਂ ਬਾਹਰਲੇ ਮੁਲਕਾਂ ਤੋਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਲੈਂਦੇ ਹੋ। ਤੇ ਉਹ ਚਾਹੇ 2027 ਦੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਵੀ ਬਥੇਰਾ ਕੁਝ ਹੋਣਾ ਹੈ, ਤੇ ਉਹਦੇ ਵਿੱਚ ਵੀ ਸੋਚ ਸਮਝ ਕੇ ਹੀ ਭਾਈ ਆਪਣੇ ਆਪ ਦੇ ਜ਼ਿੰਮੇਵਾਰੀ ਆਪਣੇ ਆਪ ਦੀ ਲੈਂਦੀ ਹੈ, ਉਹ ਲੈਣੀ ਪੈਣੀ ਹੈ, ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਲੈਣੀ ਪੈਣੀ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਮਰਾਨ ਖਾਨ ਵਿਦੇਸ਼ੀ ਨਾਗਰਿਕਤਾ ਰੱਖਦੇ ਨੇ ਤੇ ਉਹ ਭਾਰਤੀ ਨਾਗਰਿਕ ਨਹੀਂ ਨੇ। ਵਿਦੇਸ਼ੀ ਇਮੀਗ੍ਰੇਸ਼ਨ ਐਕਟ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਦੇ ਭਾਰਤੀ ਧਰਤੀ ਦੇ ਉੱਤੇ ਸਿਆਸੀ ਵਿਰੋਧ ਪ੍ਰਦਰਸ਼ਨਾਂ ਜਾਂ ਸਿਆਸੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਪਾਬੰਦੀ ਹੈ। ਪੁਲਿਸ ਨੇ ਦੱਸਿਆ ਕਿ ਅਦਾਕਾਰ ਨੂੰ 28 ਅਕਤੂਬਰ ਤੱਕ ਦੇਸ਼ ਛੱਡਣ ਦਾ ਨਿਰਦੇਸ਼ ਦਿੰਦਾ ਇੱਕ ਰਸਮੀ ਨੋਟਿਸ ਤਾਮੀਲ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਇਸ ਦੀ ਕਾਪੀ ਵੀ ਜਿਹੜੀ ਹੈ ਮਿਲ ਚੁੱਕੀ ਹੈ। ਦੂਸਰੇ ਪਾਸੇ ਜੰਤਰ ਮੰਤਰ ਦੀ ਥਾਂ ਹੋਰਨਾਂ ਸਥਾਨਾਂ ਨੂੰ ਪ੍ਰਦਰਸ਼ਨਾਂ ਦੇ ਲਈ ਤੈਅ ਕਰਨ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਦੇ ਉੱਤੇ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ। ਭਾਈ ਇਹ ਕਿਵੇਂ ਕਰ ਸਕਦੇ ਹੋ? ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਜੰਤਰ ਮੰਤਰ ਤੋਂ ਪ੍ਰਦਰਸ਼ਨਾਂ ਵਾਲੀ ਥਾਂ ਦਾ ਦਰਜਾ ਵਾਪਸ ਲੈਣ ਅਤੇ ਮੁਜ਼ਾਹਰਿਆਂ ਦੇ ਲਈ 3 ਬਦਲਵੇਂ ਸਥਾਨ ਤੈਅ ਕਰਨ ਵਾਲੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਤਾ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਅਦਾਲਤ ਇਸ ਗੱਲ ਦੀ ਘੋਖ ਕਰੇਗੀ ਕਿ ਅਧਿਕਾਰੀਆਂ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਵਜੋਂ ਜੰਤਰ ਮੰਤਰ ਦੀ ਵਰਤੋਂ ਤੇ ਇਸ ਦੀ ਅਹਿਮੀਅਤ ਦੇ ਬਾਰੇ ਸਹੀ ਢੰਗ ਦੇ ਨਾਲ ਵਿਚਾਰ ਕੀਤਾ ਸੀ ਜਾਂ ਨਹੀਂ ਕੀਤਾ ਸੀ। ਪਟੀਸ਼ਨ ਕਰਤਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਤਾ ਗੁਪਤਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਪ੍ਰਦਰਸ਼ਨ ਵਾਲੀ ਥਾਂ ਜਿਹੜੀ ਹੈ ਸਰਕਾਰੀ ਅਦਾਰਿਆਂ ਦੇ ਨੇੜੇ ਹੋਣੀ ਚਾਹੀਦੀ ਹੈ ਤਾਂ ਜੋ ਅਧਿਕਾਰੀਆਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੁਣੀ ਜਾ ਸਕੇ। ਇਸ ਦੇ ਉੱਤੇ ਜਸਟਿਸ ਬਾਗਚੀ ਨੇ ਕਿਹਾ ਕਿ ਇਸ ਮੁੱਦੇ ਨੂੰ ਤਕਨੀਕੀ ਵਿਕਾਸ ਦੇ ਨਜ਼ਰੀਏ ਤੋਂ ਵੀ ਜਿਹੜਾ ਸਮਝਣ ਦੀ ਜ਼ਰੂਰਤ ਹੈ। ਸੀਨੀਅਰ ਵਕੀਲ ਗੋਪਾਲ ਸ਼ੰਕਰਾ ਨਰਾਇਣ ਨੇ ਜਿਹੜਾ ਵੀ ਗੁਪਤਾ ਦੀ ਹਮਾਇਤ ਕਰਦਿਆਂ ਜੰਤਰ ਮੰਤਰ ਨੂੰ ਜਿਹੜਾ ਮੁੜ ਪ੍ਰਦਰਸ਼ਨ ਸਥਾਨ ਦੇ ਵਜੋਂ ਬਹਾਲ ਕਰਨ ਦੀ ਮੰਗ ਕੀਤੀ ਹੈ। ਜਦੋਂ ਸ਼ੰਕਰਾ ਨਰਾਇਣ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੇ ਇੱਕ ਹੁਕਮ ਦਾ ਹਵਾਲਾ ਦੇ ਕੇ ਜੰਤਰ ਮੰਤਰ ਦੀ ਮਾਨਤਾ ਰੱਦ ਕੀਤੀ ਹੈ ਤਾਂ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪਸ਼ਟ ਕੀਤਾ ਕਿ ਇਹ ਫੈਸਲਾ ਅਦਾਲਤੀ ਹੁਕਮਾਂ ਦੇ ਉੱਤੇ ਨਹੀਂ ਸਗੋਂ ਇਸੇ ਕੰਮ ਦੇ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਦੇ ਉੱਤੇ ਆਧਾਰਿਤ ਜਿਹੜਾ ਦੱਸਿਆ ਗਿਆ। ਦੂਸਰੇ ਪਾਸੇ ਦੋਸਤੋ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਥੋੜੀ ਜਿਹੀ ਝਾਤ ਮਾਰਦੇ ਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੀ ਕੁਝ ਵਾਪਰ ਰਿਹਾ। ਕੈਨੇਡੀਅਨ ਵਪਾਰਕ ਮਿਸ਼ਨ ਦੀ ਭਾਰਤ ਫੇਰੀ ਦੇ ਦੌਰਾਨ SJF ਦੇ ਵੱਲੋਂ ਐਡਮਿੰਟਨ ਦੇ ਵਿੱਚ ਰੈਫਰੈਂਡਮ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ। ਅਜਿਹੇ ਸਮੇਂ ਦੇ ਵਿੱਚ ਜਦੋਂ ਭਾਰਤ ਤੇ ਕੈਨੇਡਾ ਵਪਾਰ, ਊਰਜਾ, ਤਕਨਾਲੋਜੀ ਤੇ ਸੁਰੱਖਿਆ ਖੇਤਰਾਂ ਦੇ ਵਿੱਚ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਅੱਗੇ ਵੱਧ ਰਹੇ ਨੇ ਤਾਂ ਬੈਨ ਕੀਤੀ ਗਈ ਜਿਹੜੀ ਖਾਲਿਸਤਾਨੀ ਸਮਰਥਕ ਜਥੇਬੰਦੀ ਸਿੱਖ ਫਾਰ ਜਸਟਿਸ SFJ ਨੇ 18 ਅਕਤੂਬਰ ਨੂੰ ਐਡਮਿੰਟਨ ਅਲਬਰਟਾ ਦੇ ਵਿੱਚ ਰੈਫਰੈਂਡਮ ਸਮਾਗਮ ਕਰਵਾਉਣ ਦਾ ਐਲਾਨ ਕਰਤਾ ਹੈ। ਇਸ ਸਮਾਗਮ ਨੇ ਚਿੰਤਾ ਵਧਾ ਕੇ ਰੱਖਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਵਪਾਰ, ਊਰਜਾ, ਤਕਨਾਲੋਜੀ, ਸੁਰੱਖਿਆ ਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਦੇ ਲਈ ਸਹਿਮਤ ਹੋਏ ਨੇ। ਵੱਧਦੀ ਵਪਾਰਕ ਸ਼ਮੂਲੀਅਤ ਨੂੰ ਦਰਸਾਉਂਦੇ ਹੋਏ ਕੈਨੇਡਾ ਨੇ ਭਾਰਤ ਦੇ ਵਿੱਚ 300 ਤੋਂ ਵੱਧ ਵਪਾਰਕ ਨੁਮਾਇੰਦਿਆਂ ਦਾ ਇੱਕ ਵਫਦ ਭੇਜਿਆ ਹੋਇਆ ਜੋ ਕਿ 3 ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਮਿਸ਼ਨ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਇਹ ਵਫਦ 12 ਤੋਂ 17 ਅਕਤੂਬਰ ਤੱਕ ਮੁੰਬਈ, ਬੰਗਲੁਰੂ ਦਾ ਦੌਰਾ ਕਰ ਰਿਹਾ। ਇਸ ਮਿਸ਼ਨ ਦਾ ਉਦੇਸ਼ ਵਪਾਰਕ ਸੰਬੰਧਾਂ ਦਾ ਵਿਸਤਾਰ ਕਰਨਾ ਤੇ 2030 ਤੱਕ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਵੱਧ ਕਰਨ ਦੇ ਕੈਨੇਡਾ ਦੇ ਟੀਚੇ ਨੂੰ ਅੱਗੇ ਵਧਾਉਣਾ ਹੈ। ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਦੇ ਜਿਹੜਾ ਤਹਿਤ ਕੇਂਦਰੀ ਖੇਤਰਾਂ ਦੇ ਵਿੱਚ ਐਰੋਸਪੇਸ, ਸਾਫ ਊਰਜਾ ਤਕਨਾਲੋਜੀ, ਲਾਈਫ ਸਾਇੰਸਿਜ, ਐਗਰੀ ਫੂਡ ਅਤੇ ਫੋਰੈਸਟਰੀ ਸ਼ਾਮਲ ਨੇ। ਦੂਸਰੇ ਪਾਸੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸਿੱਧੂ ਨੇ ਕਿਹਾ ਕਿ ਟੀਮ ਕੈਨੇਡਾ ਟ੍ਰੇਡ ਮਿਸ਼ਨ ਨਵੀਂ ਭਾਈਵਾਲੀ ਬਣਾਉਣ ਅਤੇ ਕੈਨੇਡੀਅਨ ਵਰਕਰਾਂ ਦੇ ਤੇ ਵਪਾਰੀਆਂ ਦੇ ਲਈ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਚੱਲ ਰਹੀਆਂ ਜਿਹੜੀਆਂ ਨੇ CEPA ਵਾਰਤਾਵਾਂ ਦੇ ਉੱਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਨੂੰ ਦੋਵੇਂ ਦੇਸ਼ 2026 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖ ਰਹੇ ਨੇ। ਕੈਨੇਡਾ ਨੇ ਭਾਰਤ ਦੇ ਨਾਲ ਦੁਵੱਲੇ ਵਪਾਰ ਨੂੰ 2030 ਤੱਕ 70 ਅਰਬ ਅਮਰੀਕਨ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ, ਜੋ ਕਿ ਮੌਜੂਦਾ ਸਮੇਂ ਦੇ ਵਿੱਚ ਲਗਭਗ 30 ਅਰਬ ਅਮਰੀਕਨ ਡਾਲਰ ਹੈ। ਕੈਨੇਡੀਅਨ ਸਰਕਾਰ ਦੇ ਅਨੁਸਾਰ 2025 ਦੁਵੱਲਾ ਵਪਾਰ 30.4 ਅਰਬ ਅਮਰੀਕਨ ਡਾਲਰ ਤੱਕ ਪਹੁੰਚ ਗਿਆ, ਜਿਹਦੇ ਵਿੱਚ 11 ਅਰਬ ਅਮਰੀਕਨ ਡਾਲਰ ਦਾ ਮਾਲ ਸ਼ਾਮਲ ਸੀਗਾ। ਇਹ ਵਪਾਰਕ ਮਿਸ਼ਨ ਅਜਿਹੇ ਸਮੇਂ ਆਇਆ ਜਦੋਂ ਦੋਵੇਂ ਦੇਸ਼ ਨਿਰਮਾਣ, ਤਕਨਾਲੋਜੀ, ਊਰਜਾ ਤੇ ਖੇਤੀਬਾੜੀ ਦੇ ਵਿੱਚ ਸਹਿਯੋਗਾਂ ਨੂੰ ਵਿਸ਼ਾਲ ਕਰਨਾ ਚਾਹੁੰਦੇ ਨੇ। CEPA ਵਾਰਤਾ ਦਾ 5ਵਾਂ ਦੌਰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਓਟਾਵਾ ਦੇ ਵਿੱਚ ਸ਼ੁਰੂ ਹੋਇਆ, ਜਿਹਦੇ ਵਿੱਚ ਊਰਜਾ, ਮਹੱਤਵਪੂਰਨ ਜਿਹੜੇ ਖਣਿਜ ਨੇ ਤੇ ਐਰੋਸਪੇਸ ਸਹਿਯੋਗ ਦੇ ਮੁੱਖ ਖੇਤਰਾਂ ਦੇ ਵਿੱਚ ਵਜੋਂ ਜਿਹੜੇ ਨੇ ਉਭਰੇ ਨੇ। ਇਹ ਗੱਲਬਾਤ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਅਲੱਗ ਸਿੱਧੂ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵਿਚਕਾਰ ਹੋਈ ਪਿਛਲੀ ਚਰਚਾ ਤੋਂ ਬਾਅਦ ਹੋਈ ਹੈ। ਜੂਨ 2023 ਦੇ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਬਣੇ ਹੋਏ ਸਨ। ਤਣਾਅ ਉਸ ਸਮੇਂ ਹੋਰ ਵੀ ਡੂੰਘਾ ਹੋ ਗਿਆ ਸੀਗਾ ਜਦੋਂ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਤੇ ਇਸ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ ਲਾਏ। ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ SFJ ਨੇ ਅਤੀਤ ਦੇ ਵਿੱਚ ਵੀ ਅਜਿਹੇ ਰੈਫਰੈਂਡਮ ਵਰਗੇ ਸਮਾਗਮ ਕਰਵਾਏ ਨੇ। ਐਡਮੰਟਨ ਸਮਾਗਮ ਦੇ ਵਿੱਚ ਇਸ ਦੇ ਲਈ ਵੀ ਧਿਆਨ ਖਿੱਚ ਰਿਹਾ ਹੈ ਕਿਉਂਕਿ ਇਹ 2026 ਦੇ ਵਿੱਚ ਅਲਬਰਟਾ ਦੇ ਸੂਬਾ ਪੱਧਰੀ ਰੈਫਰੈਂਡਮ ਤੋਂ ਪਹਿਲਾਂ ਆ ਰਿਹਾ, ਜਿਹਦੇ ਵਿੱਚ ਵੋਟਰਾਂ ਤੋਂ ਇਹ ਪੁੱਛੇ ਜਾਣ ਦੀ ਉਮੀਦ ਹੈ ਕਿ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਇੱਕ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਜੋ ਅੰਤ ਦੇ ਵਿੱਚ ਦੇਸ਼ ਤੋਂ ਵੱਖ ਹੋਣ ਵੱਲ ਲੈ ਜਾ ਸਕਦੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਸਦ ਦੇ ਵਿੱਚ ਵਾਤਾਵਰਨ ਕਾਰਕੁਨ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ, ਦਰਸ਼ਕ ਗੈਲਰੀ ਤੋਂ ਸਦਨ ਦੇ ਵਿੱਚ ਛਾਲ ਮਾਰੀ ਤੇ ਕੋਲਾ ਖਾਣਾ ਦੇ ਵਿਸਤਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਗਿਆ। ਨਿਊ ਸਾਊਥ ਵੇਲਜ਼ ਦੀ ਸੰਸਦ ਦੇ ਵਿੱਚ ਵਾਤਾਵਰਨ ਜਥੇਬੰਦੀ ਰਾਈਜ਼ਿੰਗ ਟਾਈਡ ਦੇ ਕਾਰਕੁਨ ਐਂਡਰਿਊ ਸਨੇਡਨ ਵੱਲੋਂ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਦੇ ਵਿੱਚ ਦਾਖਲ ਹੋਣ ਦੇ ਮਗਰੋਂ ਹੰਗਾਮਾ ਹੋ ਗਿਆ। ਇਸ ਦੇ ਦੌਰਾਨ 8 ਕਾਰਕੁਨਾਂ ਨੇ ਕੋਲਾ ਖਾਣਾ ਦੇ ਵਿਸਤਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜਲਵਾਯੂ ਰਿਪੋਰਟਾਂ ਦੇ ਪੰਨੇ ਵੀ ਸੁੱਟੇ। ਇਹ ਹੰਗਾਮਾ ਜਿਹੜਾ ਸੀਗਾ ਹਾਈ ਕੋਰਟ ਦੇ 7 ਅਕਤੂਬਰ ਦੇ ਉਸ ਅਹਿਮ ਫੈਸਲੇ ਮਗਰੋਂ ਹੋਇਆ ਜਿਸਦੇ ਵਿੱਚ ਅਦਾਲਤ ਨੇ ਮਾਊਂਟ ਪਲੈਜ਼ੈਂਟ ਕੋਲਾ ਖਾਣ ਦੇ ਵਿਸਤਾਰ ਸਬੰਧੀ ਕੰਪਨੀ ਦੀ ਅਪੀਲ ਖਾਰਜ ਕਰ ਦਿੱਤੀ ਸੀਗੀ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਪਸ਼ਟ ਕੀਤਾ ਸੀਗਾ ਕਿ ਯੋਜਨਾ ਕਮਿਸ਼ਨ ਨੇ ਗ੍ਰੀਨ ਹਾਊਸ ਗੈਸਾਂ, ਖਾਸਕਰ ਵਿਦੇਸ਼ਾਂ ਦੇ ਵਿੱਚ ਕੋਲੇ ਦੀ ਵਰਤੋਂ ਦੇ ਨਾਲ ਪੈਦਾ ਹੋਣ ਵਾਲੇ ਨਿਕਾਸ ਨੂੰ ਘਟਾਉਣ ਦੀਆਂ ਸੰਭਾਵੀ ਸ਼ਰਤਾਂ ਤੇ ਲਾਜ਼ਮੀ ਵਿਚਾਰ ਨਹੀਂ ਕੀਤਾ ਸੀ। ਇਹ ਨਿਕਾਸ ਇਸ ਪ੍ਰੋਜੈਕਟ ਦੇ ਅਨੁਮਾਨਿਤ ਕੁੱਲ ਨਿਕਾਸ ਦਾ ਤਕਰੀਬਨ 98% ਬਣਦਾ ਹੈ। ਸੰਸਦ ਦੇ ਵਿੱਚ ਮੁਜ਼ਾਹਰਾ ਕਰਦਿਆਂ ਕਾਰਕੁਨ ਨੇ ਪ੍ਰੀਮੀਅਰ ਕ੍ਰਿਸ ਮਿੰਸ ਤੇ ਜਲਵਾਯੂ ਸੰਕਟ ਨੂੰ ਗੰਭੀਰਤਾ ਦੇ ਨਾਲ ਨਾ ਲੈਣ, ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਨੇ। ਦੂਜੇ ਪਾਸੇ ਅਟਾਰਨੀ ਜਨਰਲ ਮਾਈਕਲ ਡੇਲੀ ਨੇ ਸੰਸਦ ਦੇ ਅੰਦਰ ਦਾਖਲ ਹੋਣ ਵਾਲੇ ਵਿਖਾਵਾਕਾਰੀ ਨੂੰ ਸਿਰਫਿਰਿਆ ਕਰਾਰ ਦਿੰਦਿਆਂ ਹੋਇਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਸੁਰੱਖਿਆ ਉਲੰਘਣਾ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਸਪੀਕਰ ਨੇ ਸੰਸਦੀ ਸੁਰੱਖਿਆ ਪ੍ਰਬੰਧਾਂ ਦੀ ਮੁਕੰਮਲ ਸਮੀਖਿਆ ਕਰਨ ਦਾ ਐਲਾਨ ਕਰ ਦਿੱਤਾ ਹੈ ਤਾਂ ਕਿ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਤੇ ਉਸ ਨੂੰ ਰੋਕਿਆ ਜਾ ਸਕੇ। ਦੂਸਰੇ ਪਾਸੇ ਸਟੱਡੀ ਵੀਜ਼ਾ ਜਿਹੜਾ ਹੈ ਯੂਨਾਈਟਿਡ ਕਿੰਗਡਮ ਵੀ ਸਖ਼ਤੀਆਂ ਕਰ ਦਿੱਤੀਆਂ ਨੇ ਨਿਯਮਾਂ ਦੇ ਵਿੱਚ ਤੇ ਭਾਰਤ ਵਿਦਿਆਰਥੀ ਜਿਹੜੇ ਨੇ ਜ਼ਿਆਦਾ ਪ੍ਰਭਾਵਿਤ ਹੋਣਗੇ। ਯੂਕੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਦੇ ਕਾਰਨ ਬਰਤਾਨਵੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲਾ ਆਫਰ ਜਿਹੜੇ ਨੇ ਵਾਪਸ ਲੈਣੇ ਸ਼ੁਰੂ ਕਰਤੇ ਹੈ। ਇਸ ਦੇ ਕਾਰਨ ਭਾਰਤੀਆਂ ਸਮੇਤ ਕਈ ਮੁਲਕਾਂ ਦੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਨੇ। ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਯੂਨੀਵਰਸਿਟੀਆਂ ਨੂੰ ਖਦਸ਼ਾ ਇਹ ਹੈਗਾ ਜੇ ਉਨ੍ਹਾਂ ਦੇ ਵੱਲੋਂ ਦਾਖਲਾ ਦਿੱਤੇ ਗਏ 5 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਨਾ ਮਨਜ਼ੂਰ ਹੋ ਗਏ ਤਾਂ ਉਨ੍ਹਾਂ ਦੇ ਉੱਤੇ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ਦੇ ਉੱਤੇ ਮੁਕੰਮਲ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਇਹ ਜਿਹੜੀ ਸੀ ਹੱਦ 10 ਫੀਸਦ ਸੀ ਤੇ ਸਰਕਾਰ ਦਾ ਇਹ ਕਦਮ ਕੁਝ ਮੁਲਕਾਂ ਦੇ ਵੱਲੋਂ ਵਿਦਿਆਰਥੀ ਵੀਜ਼ੇ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਦੇ ਲਈ ਚੁੱਕਿਆ। ਅੰਕੜਿਆਂ ਦੇ ਮੁਤਾਬਕ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ਵਿਚ ਭਾਰਤ ਦੇ ਵੀਜ਼ੇ ਨਾ ਮਨਜ਼ੂਰ ਜਿਹੜੇ ਨੇ ਹੋਣ ਦੀ ਜਿਹੜੀ ਦਰ ਵੱਧ ਕੇ 5.2 ਫੀਸਦੀ ਹੋ ਗਈ, ਜਦਕਿ ਪਾਕਿਸਤਾਨ ਜਿਹੜੀ ਹੈ 40.9 ਫੀਸਦੀ ਦੱਸੀ ਹੈ ਤੇ ਨਾਇਜੀਰੀਆ ਦੀ ਜਿਹੜੀ ਹੈ 22.7 ਫੀਸਦੀ ਤੇ ਬੰਗਲਾਦੇਸ਼ 23.5 ਫੀਸਦੀ। ਇਹ ਜਿਹੜੇ ਨੇ ਅੰਕੜਾ ਹੋਰ ਵੀ ਜਿਹੜੇ ਨੇ ਵੱਧ ਹੈ। ਇਹ ਬੇਯਕੀਨੀ ਦੇ ਮਾਹੌਲ ਅਤੇ ਸਖ਼ਤ ਰਵੱਈਏ ਦੇ ਕਾਰਨ ਲਗਭਗ 15 ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਵਿਦਿਆਰਥੀਆਂ ਦੀ ਭਰਤੀ ਮੁਅੱਤਲ ਕਰ ਦਿੱਤੀ ਹੈ। ਹਾਲਾਂਕਿ ਮਾਹਰਾਂ ਦਾ ਇਹ ਮੰਨਣਾ ਹੈ ਕਿ ਯੂਨੀਵਰਸਿਟੀਆਂ ਹੁਣ ਚੀਨ ਅਤੇ ਭਾਰਤ ਵਰਗੇ ਬਾਜ਼ਾਰਾਂ ਦੇ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਨੇ, ਜਿੱਥੇ ਵੀਜ਼ੇ ਰੱਦ ਹੋਣ ਦੀ ਦਰ ਬਹੁਤ ਘੱਟ ਜਿਹੜੀ ਹੈ ਸੰਭਾਵਨਾ ਬਣਦੀ ਹੈ। ਟਰੰਪ ਸਾਹਿਬ ਦੀ ਗੱਲ ਕਰੀਏ ਤੇ ਚੋਣਾਂ ਦਾ ਮਾਹੌਲ ਅਗਲੇ ਮਹੀਨੇ ਉੱਥੇ ਵੀ ਭਖਣ ਜਾ ਰਿਹਾ ਤੇ ਭਖ ਰਿਹਾ ਹੈ। ਵਾਈਟ ਹਾਊਸ ਦੀ ਨਵੀਂ ਪ੍ਰੈਸ ਸਕੱਤਰ ਕੇਟੀ ਜ਼ਕਾਰੀਆ ਵਿਵਾਦਾਂ ਦੇ ਵਿੱਚ ਆ ਗਈ ਹੈ। ਵਕੀਲ ਹੋਣ ਦੇ ਦਾਅਵਿਆਂ ਦੇ ਉੱਤੇ ਉਹਦੇ ਉੱਤੇ ਸਵਾਲ ਉੱਠ ਗਏ ਨੇ। ਵਾਈਟ ਹਾਊਸ ਦੀ ਜਿਹੜੀ ਨਵੀਂ ਪ੍ਰੈਸ ਸਕੱਤਰ ਹੈ ਵਜੋਂ ਕੇਟੀ ਜ਼ਕਰੀਆ ਦੀ ਜਿਹੜੀ ਹੈ ਨਿਯੁਕਤੀ ਨੇ ਵਾਸ਼ਿੰਗਟਨ ਦੇ ਸਿਆਸੀ ਮਾਹੌਲ ਦੇ ਵਿੱਚ ਹਲਚਲ ਪੈਦਾ ਕਰਕੇ ਰੱਖ ਦਿੱਤੀ ਹੈ। ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਜ਼ਕਰੀਆ ਵਿਵਾਦਾਂ ਅਤੇ ਔਖੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਇਹ ਸਭ ਉਸ ਦੇ ਵੱਲੋਂ ਆਪਣੇ ਬਾਰੇ ਕੀਤੇ ਗਏ ਦਾਅਵਿਆਂ ਦੇ ਕਾਰਨ ਹੋਇਆ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਮੀਡੀਆ ਤੇ ਸੁਤੰਤਰ ਜਾਂਚ ਸੰਸਥਾਵਾਂ ਦੇ ਵੱਲੋਂ ਜ਼ਕਰੀਆ ਦੇ ਰੈਜ਼ਿਊਮੇ ਜਾਣੀ ਕਿ ਜੀਵਨ ਵੇਰਵਿਆਂ ਦੇ ਕਾਨੂੰਨੀ ਯੋਗਤਾਵਾਂ ਤੇ ਵਕੀਲ ਹੋਣ ਦੇ ਦਾਅਵਿਆਂ ਦੇ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਨੇ। ਜ਼ਕਰੀਆ ਤੋਂ ਇਹ ਔਰਤ ਹੈ, ਵੈਸੇ ਜੰਗ ਹੈ, ਕੁੜੀ ਹੈ ਜੀ। ਜ਼ਕਰੀਆ ਜੋ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦਾ ਜਿਹੜਾ ਜਨਤਕ ਚਿਹਰਾ ਬਣਨ ਜਾ ਰਹੀ ਹੈ ਹੁਣ ਇਨ੍ਹਾਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ। ਲੰਮੇ ਸਮੇਂ ਤੋਂ ਕੇਟੀ ਜ਼ਕਰੀਆ ਨੇ ਆਪਣੇ ਆਪ ਨੂੰ ਇੱਕ ਵਕੀਲ ਦੇ ਵਜੋਂ ਪੇਸ਼ ਕੀਤਾ। ਉਹਨੇ ਫੋਕਸ ਨਿਊਜ਼ ਅਤੇ ਨਿਊਜ਼ ਮੈਕਸ ਵਰਗੇ ਰੂੜੀਵਾਦੀ ਮੀਡੀਆ ਅਦਾਰਿਆਂ ਦੇ ਵਿੱਚ ਇੱਕ ਟਿੱਪਣੀਕਾਰ ਦੇ ਵਜੋਂ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸੋਸ਼ਲ ਮੀਡੀਆ ਬਾਇਓ ਦੇ ਵਿੱਚ ਉਸਨੇ ਆਪਣੇ ਆਪ ਨੂੰ ਇੱਕ ਪਤਨੀ, ਮਾਂ ਅਤੇ ਵਕੀਲ ਦੇ ਵਜੋਂ ਦਰਸਾਇਆ। ਹਾਲਾਂਕਿ ਸੁਤੰਤਰ ਜਾਂਚ ਸੰਸਥਾ ਜਿਹੜੀ ਆ ਪਾਪੂਲਰ ਇਨਫਰਮੇਸ਼ਨ ਦੀ ਜਿਹੜੀ ਆ ਇੱਕ ਰਿਪੋਰਟ ਦੇ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹਨੇ ਅਮਰੀਕਾ ਦੇ ਕਿਸੇ ਵੀ ਰਾਜ ਜਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਕੋਈ ਬਾਰ ਪ੍ਰੀਖਿਆ ਪਾਸ ਕੀਤੀ ਹੋਵੇ ਤੇ ਨਾ ਹੀ ਉਹ ਕਿਸੇ ਰਾਜ ਦੀ ਬਾਰ ਐਸੋਸੀਏਸ਼ਨ ਦੀ ਜਿਹੜੀ ਆ ਰਜਿਸਟਰਡ ਮੈਂਬਰ ਹੈਗੀ ਹੈ। ਜਦੋਂ ਸਵਾਲ ਉੱਠਣੇ ਸ਼ੁਰੂ ਹੋਏ ਤਾਂ ਕੈਲੀਫੋਰਨੀਆ ਸਟੇਟ ਬਾਰ ਜਿਹੜੀ ਹੈ ਉਹਦੇ ਬੁਲਾਰੇ ਰਿਕ ਕੋਕਾ ਨੇ ਇੱਕ ਬਿਆਨ ਜਾਰੀ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਕੈਲੀਫੋਰਨੀਆ ਸਟੇਟ ਬਾਰ ਦੇ ਵੱਲੋਂ ਕੇਟੀ ਸ਼ੈਰਨ ਜ਼ਕਰੀਆ ਜਾਂ ਕਿਸੇ ਹੋਰ ਨਾਮ ਜੋ ਉਹਨੇ ਵਰਤਿਆ ਹੋ ਸਕਦਾ ਨੂੰ ਕੋਈ ਵੀ ਲਾਇਸੈਂਸ ਜਾਰੀ ਕੀਤੇ ਜਾਣ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਇਸ ਤੋਂ ਇਲਾਵਾ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਅਮਰੀਕਾ ਦੇ 50 ਰਾਜਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਅਜਿਹਾ ਕੋਈ ਰਿਕਾਰਡ ਹੀ ਨਹੀਂ ਮਿਲਿਆ ਕਿ ਭਾਈ ਉਹ ਵਕੀਲ ਹੈਗੀ ਹੈ। ਟਰੰਪ ਤੋਂ ਪੁੱਛਿਆ ਕਿ ਜ਼ਕਰੀਆ ਨੇ ਕਿਸ ਰਾਜ ਦੀ ਜਿਹੜੀ ਹੈ ਬਾਹਰ ਪ੍ਰੀਖਿਆ ਪਾਸ ਕੀਤੀ ਹੈ ਤਾਂ ਰਾਸ਼ਟਰਪਤੀ ਟਰੰਪ ਕਹਿੰਦਾ ਹੈ, ਉਹਨੇ ਕਿਹਾ ਕਿ ਮਾਈਕਰੋਫੋਨ ਜ਼ਕਰੀਆ ਵੱਲ ਵਧਾ ਦਿੱਤਾ ਤਾਂ ਜੋ ਉਹ ਖੁਦ ਇਸ ਸਵਾਲ ਦਾ ਜਵਾਬ ਦੇ ਸਕੇ। ਜਵਾਬ ਦੇ ਵਿੱਚ ਜ਼ਕਰੀਆ ਨੇ ਜਿਹੜਾ ਕਹਿਣਾ ਸ਼ੁਰੂ ਕਰ ਦਿੱਤਾ, ਜਦੋਂ ਮੈਂ ਇਸ ਦੇ ਦੌਰਾਨ ਇੱਕ ਹੋਰ ਦਾਅਵੇ ਨੇ ਕਾਫ਼ੀ ਧਿਆਨ ਖਿੱਚਿਆ ਕਿ ਜ਼ਕਰੀਆ ਨੇ 2011 ਤੇ 2013 ਦੇ ਵਿਚਕਾਰ ਬੀਜ਼ਿੰਗ ਸਥਿਤ ਲਾ ਫਰਮ ਯੋਂਗਲੂਨ ਦੇ ਵਿੱਚ ਕੰਮ ਕੀਤਾ ਸੀਗਾ। ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਚੀਨ ਦੀ ਨੈਸ਼ਨਲ ਯੂਨੀਫਾਈਡ ਲੀਗਲ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਪ੍ਰੀਖਿਆ ਬਹੁਤ ਸਖ਼ਤ ਹੁੰਦੀ ਹੈ ਤੇ ਸਿਰਫ ਚੀਨੀ ਨਾਗਰਿਕਾਂ ਲਈ ਹੀ ਜਿਹੜੀ ਖੁੱਲ੍ਹੀ ਹੈ ਤੇ ਬਹੁਤ ਵੱਡਾ ਸਵਾਲ ਬਣ ਗਿਆ ਭਾਈ ਇਹ ਫਿਰ ਚੀਨ ਦੇ ਨਾਲ ਵੀ ਕੰਮ ਕਰਦੀ ਰਹੀ ਹੈ। ਜਿਵੇਂ ਜਿਵੇਂ ਵਿਵਾਦ ਵਧਿਆ ਵਾਈਟ ਹਾਊਸ ਨੇ ਜ਼ਕਰੀਆ ਦੇ ਬਚਾਅ ਦੇ ਵਿੱਚ ਕਦਮ ਰੱਖਿਆ ਤੇ ਉਸ ਦੀਆਂ ਵਿਦਿਅਕ ਤੇ ਪੇਸ਼ੇਵਰ ਯੋਗਤਾਵਾਂ ਦਾ ਹਵਾਲਾ ਦਿੱਤਾ। ਅਧਿਕਾਰਤ ਰਿਕਾਰਡਾਂ ਅਨੁਸਾਰ ਜ਼ਕਰੀਆ ਨੇ 2007 ਦੇ ਵਿੱਚ ਪੈਪਰਡਾਈਨ ਯੂਨੀਵਰਸਿਟੀ ਤੋਂ BA ਅਤੇ 2011 ਦੇ ਵਿੱਚ ਪੈਪਰਡਾਈਨ ਕਾਰੂਸੋ ਸਕੂਲ ਆਫ ਲਾਅ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸਦਾ ਬਚਾਅ ਕਰਦੇ ਹੋਏ ਵਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਸਟੀਵਨ ਚਿਊਗ ਨੇ ਕਿਹਾ ਕਿ ਜ਼ਕਰੀਆ ਬਹੁਤ ਹੀ ਯੋਗ ਅਤੇ ਤੇਜ਼ ਤਰਾਰ ਹੈ ਤੇ ਉਹ ਅਮਰੀਕੀ ਜਨਤਾ ਨੂੰ ਟਰੰਪ ਪ੍ਰਸ਼ਾਸਨ ਦੇ ਕਾਰਜਕਾਰ ਕੰਮਕਾਜ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਬਿਲਕੁਲ ਢੁਕਵੀਂ ਹੈ। ਤੇ ਉਹ ਪ੍ਰੈਸ ਸਕੱਤਰ ਦੇ ਵਜੋਂ ਆਪਣੀ ਭੂਮਿਕਾ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਇਸ ਮਾਮਲੇ ਦੇ ਉੱਤੇ ਗੱਲ ਕਰਦਿਆਂ ਜ਼ਕਰੀਆ ਨੇ ਕਿਹਾ ਕਿ ਉਸਨੇ ਅੰਤਰਰਾਸ਼ਟਰੀ ਲੈਣ ਦੇਣ ਦੇ ਨਾਲ ਸੰਬੰਧਿਤ ਕਾਨੂੰਨ ਦੇ ਖੇਤਰ ਦੇ ਵਿੱਚ ਕੰਮ ਕੀਤਾ ਹੈ ਤੇ ਉਸਦੇ ਕੋਲ ਸਾਰੀਆਂ ਲੋੜੀਂਦੀਆਂ ਤੇ ਢੁਕਵੀਆਂ ਯੋਗਤਾਵਾਂ ਜਿਹੜੀਆਂ ਨੇ ਉਹ ਮੌਜੂਦ ਸਨ। ਇਹ ਮਾਮਲਾ ਹੁਣ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸਨੇ ਇੱਕ ਕਾਨੂੰਨੀ ਰੂਪ ਲੈ ਲਿਆ ਤੇ ਕੈਂਪੇਨ ਫਾਰ ਅਕਾਊਂਟੇਬਿਲਿਟੀ ਨਾਮਕ ਨਿਗਰਾਨ ਸਮੂਹ ਨੇ ਕੈਲੀਫੋਰਨੀਆ ਦੀ ਸਟੇਟ ਬਾਰ ਦੇ ਕੋਲ ਇੱਕ ਜਿਹੜਾ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਜ਼ਕਰੀਆ ਨੇ ਬਿਨਾਂ ਲਾਇਸੈਂਸ ਦੇ ਖੁਦ ਨੂੰ ਵਕੀਲ ਦੇ ਵਜੋਂ ਪੇਸ਼ ਕਰਕੇ ਕੈਲੀਫੋਰਨੀਆ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਜਨਤਾ ਨੂੰ ਗੁੰਮਰਾਹ ਕੀਤਾ ਹੈ ਤੇ ਕੈਲੀਫੋਰਨੀਆ ਦੇ ਨਿਯਮਾਂ ਦੇ ਤਹਿਤ ਬਿਨਾਂ ਲਾਇਸੈਂਸ ਦੇ ਖੁਦ ਨੂੰ ਵਕੀਲ ਦੇ ਵਜੋਂ ਪੇਸ਼ ਕਰਨਾ ਇੱਕ ਅਪਰਾਧਿਕ ਮਾਮਲਾ ਹੋ ਸਕਦਾ ਹੈ। ਆਖਰੀ ਖਬਰਾਂ ਦੇ ਵੱਲ ਨੂੰ ਵਧਦਿਆਂ ਤੇ ਮੁਹੰਮਦ ਜੀ ਦੀ ਗੱਲ ਸੁਣਦਿਆਂ ਫਿਰ ਭਾਰਤੀਆਂ ਨੂੰ ਮਾਰਨ ਦੇ ਲਈ ਹੋਰ ਉਡੀਕ ਨਹੀਂ ਕਰ ਸਕਦਾ ਅਮਰੀਕਾ ਦੇ ਵਿੱਚ ਹਿੰਦੂ ਮੰਦਰ ਦੇ ਉੱਤੇ ਹਮਲੇ ਦੀ ਸਾਜਿਸ਼ ਘੜਨ ਵਾਲਾ ਇੱਕ ਜਿਹੜਾ ਪੁਲਿਸ ਦੇ ਅੜਿੱਕੇ ਹੱਥ ਚੜਿਆ ਅਮਰੀਕਾ ਦੇ ਵਿੱਚ ਗੋਰਾ ਸੀਗਾ। ਸ਼ਿਕਾਗੋ ਇਲੀਨੋਇਸ ਦੇ ਇੱਕ ਟੈਕੋ ਬੈਲ ਦੇ ਜਿਹੜੇ 19 ਸਾਲਾਂ ਕੈਸ਼ੀਅਰ ਅਲੈਗਜ਼ੈਂਡਰੋਸ ਪਾਪੋ ਰਾਕਿਸ ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨੇ ਕਥਿਤ ਤੌਰ ਦੇ ਉੱਤੇ ਪਿਛਲੇ ਐਤਵਾਰ ਨੂੰ ਆਪਣੇ ਸਹਿਕਰਮੀਆਂ ਦੇ ਨਾਲ ਇੱਕ ਖਾਸ ਦਿਨ ਦੇ ਬਾਰੇ ਗੱਲ ਕਰ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਮੈਨੀਫੈਸਟ ਦੇ ਵਜੋਂ ਜਾਣਿਆ ਜਾਂਦਾ ਇੱਕ ਦਸਤਾਵੇਜ਼ ਵੀ ਜਿਹੜਾ ਸਾਂਝਾ ਕੀਤਾ ਸੀਗਾ। 8 ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਭਾਰਤੀ ਨਾਗਰਿਕਾਂ ਦੇ ਵਿਰੁੱਧ ਸਮੂਹਿਕ ਗੋਲੀਬਾਰੀ ਦੀਆਂ ਯੋਜਨਾਵਾਂ ਦਾ ਵੇਰਵਾ ਦਿੱਤਾ ਗਿਆ ਤੇ ਇਸ ਦੇ ਵਿੱਚ ਰਣਨੀਤਿਕ ਗੀਅਰ ਹਥਿਆਰ ਅਤੇ ਸੁਰੱਖਿਆ ਉਪਕਰਨ ਦੀਆਂ ਤਸਵੀਰਾਂ ਵੀ ਸ਼ਾਮਲ ਨੇ। ਕੁੱਕ ਕਾਉਂਟੀ ਸਟੇਟ ਦੇ ਅਟਾਰਨੀ ਦਫ਼ਤਰ ਦੇ ਇੱਕ ਅਧਿਕਾਰੀ ਦੇ ਅਨੁਸਾਰ ਪਾਪੋ ਰਾਕਿਸ ਨੇ ਜਿਹੜਾ ਖੁੱਲ੍ਹ ਕੇ ਆਪਣੇ ਆਪ ਨੂੰ ਇੱਕ ਗੋਰੇ ਸਰਬੋਤਮਵਾਦੀ ਦੱਸਿਆ ਹੈ ਤੇ ਕਿਹਾ ਕਿ ਉਹ ਭਾਰਤੀ ਲੋਕਾਂ ਨੂੰ ਮਾਰਨ ਦੇ ਲਈ ਬੇਸਬਰੀ ਦੇ ਨਾਲ ਉਤਸੁਕ ਸੀਗਾ। ਇੱਕ ਸਹਿਕਰਮੀ ਨੇ ਪੁਲਿਸ ਨੂੰ ਸੁਚੇਤ ਕੀਤਾ ਕਿ ਜਿਸ ਦੇ ਨਾਲ ਉਸ ਦੀਆਂ ਕਾਤਲਾਨਾ ਯੋਜਨਾਵਾਂ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ ਤੇ ਮਾਊਂਟ ਪ੍ਰਾਸਪੈਕਟ ਅਤੇ ਪੈਲਾਟਾਈਨ ਪੁਲਿਸ ਵਿਭਾਗਾਂ ਨੇ ਸਾਂਝੇ ਤੌਰ ਦੇ ਉੱਤੇ ਪਾਪੋ ਰਾਕਿਸ ਨੂੰ ਜਿਹੜਾ ਐਤਵਾਰ ਦੁਪਹਿਰ ਨੂੰ ਆਪਣੇ ਹੀ ਘਰੋਂ ਨਿਕਲਦੇ ਹੋਏ ਸਮੇਂ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਦਾ ਮੰਨਣਾ ਹੈ ਕਿ ਉਹ ਇਸੇ ਦਿਨ ਜਿਹੜਾ ਸੀਗਾ ਪੈਲਾਟਾਈਨ ਤੋਂ ਲਗਭਗ 40 ਮੀਲ 65 ਕਿਲੋਮੀਟਰ ਦੱਖਣ ਤੇ ਪੱਛਮ ਦੇ ਵਿੱਚ ਔਰੋਰਾ ਦੇ ਇੱਕ ਹਿੰਦੂ ਮੰਦਰ ਦੇ ਵਿੱਚ ਸਮੂਹਿਕ ਗੋਲੀਬਾਰੀ ਦੀ ਯੋਜਨਾ ਜਿਹੜਾ ਸੀ ਬਣਾ ਰਿਹਾ ਸੀਗਾ। ਪਹਿਲਾਂ ਹੀ ਉਹਨੂੰ ਚੱਕ ਲਿਆ, ਚਲੋ ਚੰਗੀ ਗੱਲ ਹੋਈ ਹੈ, ਘਟਨਾ ਵਾਪਰ ਤੋਂ ਪਹਿਲਾਂ ਹੀ ਇਹ ਜਿਹੜੀ ਕਾਰਵਾਈ ਹੋਈ ਹੈ। ਦੂਸਰੇ ਪਾਸੇ ਯੂਰਪ ਦੀ ਗੱਲ ਕਰੀਏ ਤੇ ਅਲਬਾਨੀਆ ਦੇ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਨੇ ਲਗਾਤਾਰ ਤੇਜ਼ੀ। ਤੀਜੇ ਦਿਨ ਜਿਹੜਾ ਹਿੰਸਕ ਝੜਪਾਂ ਹੋਈਆਂ ਨੇ। ਅਲਬਾਨੀਆ ਦੇ ਵਿੱਚ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਰਹਿ ਰਹੀਆਂ ਜਿਹੜੀਆਂ ਨੇ ਸਮਾਜਵਾਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਰਾਜਧਾਨੀ ਤੇਹਰਾਨਾ ਦੇ ਵਿੱਚ ਵੀਰਵਾਰ ਨੂੰ ਜਿਹੜਾ ਅੱਜ ਲਗਾਤਾਰ ਤੀਜੇ ਦਿਨ ਹਿੰਸਕ ਝੜਪਾਂ ਹੋਈਆਂ ਨੇ। ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰਾਲੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਉੱਤੇ ਪਥਰਾਅ ਕੀਤਾ ਤੇ ਜਵਾਬ ਦੇ ਵਿੱਚ ਦੰਗਾ ਵਿਰੋਧੀ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਤੇ ਪਾਣੀ ਦੀਆਂ ਤੋਪਾਂ ਦੀ ਵੀ ਵਰਤੋਂ ਕੀਤੀ ਹੈ। ਅਲਬਾਨੀਆ ਜਿਹੜਾ ਜੀ ਛੋਟਾ ਜਿਹਾ ਮੁਲਕ ਹੈ, ਕੋਸੋਵੋ ਅਲਬਾਨੀਆ, ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਸਿਹਤ ਮੰਤਰਾਲੇ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਸਰਕਾਰੀ ਇਮਾਰਤਾਂ, ਬੈਂਕਾਂ ਤੇ ਵਪਾਰਕ ਅਦਾਰਿਆਂ ਦੇ ਉੱਤੇ ਹਮਲਾ ਕੀਤਾ। ਇਨ੍ਹਾਂ ਘਟਨਾਵਾਂ ਦੇ ਵਿੱਚ 61 ਪੁਲਿਸ ਮੁਲਾਜ਼ਮਾਂ ਸਮੇਤ 99 ਲੋਕ ਜ਼ਖਮੀ ਹੋਏ ਆ। ਸਿੱਖਿਆ ਸੁਧਾਰਾਂ ਦੀ ਮੰਗ ਕਰਨ ਵਾਲੇ ਵਿਦਿਆਰਥੀ ਸਮੂਹਾਂ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਦੇ ਨਾਲ ਜੁੜੇ ਇੱਕ ਵੱਡੇ ਵਿਕਾਸ ਪ੍ਰੋਜੈਕਟ ਦੇ ਵਿਰੁੱਧ ਵੀ ਸਰਕਾਰ ਵਿਰੋਧੀ ਅੰਦੋਲਨ ਚਲਾ ਰਹੇ ਲੋਕਾਂ ਵੀ ਜਿਹੜਾ ਉਹ ਵੀ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਸਨ, ਕਿਉਂਕਿ ਉੱਥੇ ਜਿਹੜਾ ਟਰੰਪ ਦਾ ਜਵਾਈ ਹੈ ਉੱਥੇ ਜਿਹੜਾ ਬੀਚ ਦੇ ਉੱਤੇ ਕੁਝ ਨਾ ਕੁਝ ਜਿਹੜੇ ਹੋਟਲ ਵਗੈਰਾ ਜਾਂ ਟਰੈਵਲਿੰਗ ਦਾ ਜਿਹੜਾ ਸਾਰਾ ਕੁਝ ਢਾਂਚਾ ਹੈ ਉਹ ਤਿਆਰ ਕਰ ਰਿਹਾ ਤੇ ਉਹ ਅਗੇਂਸਟ ਨੇ ਇਸ ਚੀਜ਼ਾਂ ਦੇ। ਤਥਾਕਥਿਤ ਫਲੇਮਿੰਗੋ, ਕਿਉਂਕਿ ਅਲਬਾਨੀਆ ਦੇ ਵਿੱਚ ਉਹ ਕੋਸੋਵੋ ਨੂੰ ਜਿਹੜਾ ਅਲੱਗ ਕੀਤਾ ਸੀ, ਜਿਹੜਾ ਉੱਥੇ ਅਜੇ ਵੀ ਫੌਜੀ ਕੈਂਪ ਜਿਹੜੇ ਨੇ ਕੋਸੋਵੋ ਦੇ ਵਿੱਚ, ਇਸ ਕਰਕੇ ਉਹ ਅਮੈਰੀਕਨ ਜਿਹੜੇ ਲੋਕ ਨੇ ਉਹਨਾਂ ਨੂੰ ਨਾਪਸੰਦ ਹੀ ਕਰਦੇ, ਖਾਸ ਕਰਕੇ ਜਿਹੜੇ ਹਕੂਮਤ ਦੇ ਵਿੱਚ ਨੇ। ਤਥਾਕਥਿਤ ਜਿਹੜੇ ਫਲੇਮਿੰਗੋ ਮੂਵਮੈਂਟ ਜਿਹੜੀ ਹੈ ਵਿਆਪਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਡੀ ਰਾਮਾ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ ਅੰਦੋਲਨ ਨੂੰ ਇਸਦਾ ਨਾਮ ਇਸ ਦੇ ਲਈ ਮਿਲਿਆ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਇੱਕ ਗੁਲਾਬੀ ਫਲੇਮਿੰਗੋ ਪੰਛੀ ਨੂੰ ਜਿਹੜਾ ਸੀ ਦਰਸਾਉਂਦੇ ਪੋਸਟਰਾਂ ਤੇ ਜਿਹੜਾ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ। ਆਖਰੀ ਖ਼ਬਰ ਹੈ ਸੰਖੇਪ ਦੇ ਵਿੱਚ, ਮੁਹੰਮਦ ਜੀ ਲੈਣਾ ਤੁਹਾਡੀ ਗੱਲਬਾਤ ਫਿਰ। ਚੀਨ ਦੀ ਮਦਦ ਦੇ ਨਾਲ ਮਿਜ਼ਾਈਲਾਂ ਬਣਾ ਰਹੇ ਨੇ ਹੂਤੀ ਬਾਗੀ। ਇਜ਼ਰਾਈਲ ਤੇ ਸਾਊਦੀ ਅਰਬ ਬਣੇਗਾ ਨਿਸ਼ਾਨਾ ਇਹਦੇ ਵਿਚ। ਹੁਣ ਇਰਾਨ ਸਮਰਥਿਤ ਜਮਨ ਦੇ ਜਿਹੜੇ ਹੂਤੀ ਬਾਗੀ ਹੈ ਉਨਤ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਤਿਆਰ ਕਰ ਰਹੇ ਨੇ ਜੋ ਸਾਊਦੀ ਅਰਬ ਤੇ ਇਜ਼ਰਾਈਲ ਤੱਕ ਮਾਰ ਕਰ ਸਕਦੀਆਂ ਨੇ। ਇਨ੍ਹਾਂ ਮਿਜ਼ਾਈਲਾਂ ਦੇ ਵਿਚ ਚੀਨ ਤੋਂ ਭੇਜੇ ਗਏ ਪੁਰਜ਼ਿਆਂ ਦੀ ਵਰਤੋਂ ਹੋ ਰਹੀ ਹੈ। ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕਨਫਲਿਕਟ ਆਰਮਾਮੈਂਟ ਰਿਸਰਚ ਜਿਹੜੀ ਹੈ ਉਹਦੀ ਜਾਂਚ ਦੇ ਅਨੁਸਾਰ ਇਹ ਹਥਿਆਰ ਇਰਾਨ ਦੀ ਖੈਬਰ ਸ਼ੇਕਨ ਮਿਜ਼ਾਈਲ ਦੇ ਉੱਤੇ ਆਧਾਰਿਤ ਜਾਪਦੇ ਨੇ ਤੇ ਇਹ ਇੱਕ ਸਟੀਕ ਨਿਸ਼ਾਨਾ ਲਗਾਉਣ ਵਾਲੀ ਬਲੈਸਟਿਕ ਮਿਜ਼ਾਈਲ ਹੈ ਜੋ ਕਿ ਹਵਾਈ ਰੱਖਿਆ ਪ੍ਰਣਾਲੀ ਤੋਂ ਬਚਣ ਦੇ ਲਈ ਆਪਣੀ ਦਿਸ਼ਾ ਬਦਲ ਸਕਦੀ ਹੈ। ਇਸ ਡਿਜ਼ਾਈਨ ਦੇ ਉੱਤੇ ਆਧਾਰਿਤ ਮਿਜ਼ਾਈਲ 1200 ਮੀਲ ਤੱਕ ਮਾਰ ਕਰ ਸਕਦੀ ਹੈ ਜਿਸਦੇ ਨਾਲ ਪੂਰਾ ਸਾਊਦੀ ਅਰਬ ਤੇ ਇਜ਼ਰਾਈਲ ਇਸਦੀ ਮਾਰ ਹੇਠ ਆ ਸਕਦੇ ਨੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਸਮੇਂ ਦੇ ਵਿਚ ਜਦੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਸਾਊਦੀ ਅਰਬ ਤੇ ਹੂਤੀਆਂ ਦੇ ਹਮਲੇ ਵਧੇ ਨੇ ਤੇ ਰਿਆਦ ਦੀ ਅਗਵਾਈ ਹੇਠ ਲਗਾਈ ਗਈ ਨਾਕਾਬੰਦੀ ਕਾਰਨ ਤਣਾਅ ਜਿਹੜਾ ਹੋਰ ਵੀ ਵੱਧ ਰਿਹਾ। ਤੇ ਮਾਨ ਸਿੰਘ ਜੀ ਸੁਨੇਹੇ ਭੇਜ ਰਹੇ, ਕਹਿੰਦੇ ਭਾਰਤ ਸਾਹਿਬ ਕਲਾ ਜੋਕੀ ਹੋਟਲ ਆਏ ਆ ਜੀ ਅੱਜ, ਕਹਿੰਦੇ ਜੀ ਬਾਅਦ ਦੇ ਵਿੱਚ ਗੱਲ ਕਰਦੇ ਹਾਂ। ਜ਼ਰੂਰ ਜੀ ਬਾਈ ਜੀ, ਬਹੁਤ ਲਾਗੇ ਆਏ ਹੋਏ ਫਿਰ ਤਾਂ, ਤੇ ਮਿਲਦੇ ਹਾਂ ਜੀ, ਕੋਈ ਨੀ, ਸਬੱਬ ਬਣਦਾ ਤਾਂ ਜ਼ਰੂਰ ਮੇਲੇ ਗੇਲੇ ਕਰਦੇ ਹਾਂ। ਹਾਂਜੀ, ਸਾਡੇ ਲਾਗੇ ਇੱਥੋਂ ਤਕਰੀਬਨ ਹੈਗਾ ਜੀ ਆਪਣਾ 30-35-40 ਮਿੰਟ ਦਾ ਰਾਸਤਾ ਹੈ, ਤੇ ਸੀ ਸਾਈਡ ਦੀ ਜਿਹੜੀ ਹੈ ਸੈਰ ਕਰ ਰਹੇ ਨੇ ਮਾਨ ਸਾਹਿਬ। ਤੇ ਦੋਸਤੋ ਬਹੁਤ ਸਾਰੇ ਸੁਨੇਹੇ ਨੇ ਹੋਰ ਵੀ, ਤੇ ਮੁਹੰਮਦ ਜੀ ਦੀ ਵੀ ਗੱਲ ਸੁਣਦੇ ਹਾਂ, ਫਿਰ ਆਪਾਂ ਅੱਗੇ ਜਿਹੜੇ ਸੁਨੇਹੇ ਵੀ ਲੈਂਦੇ ਹਾਂ ਤੇ ਤੁਹਾਨੂੰ ਕਹਾਣੀ ਵੀ ਸੁਣਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
0: ਸਤਿ ਸ੍ਰੀ ਅਕਾਲ
1: ਮਤੀ ਸਰੂਪੋ ਵੀ ਜੀ ਜੀ ਮਾਨ ਮਤੀ ਸੋਚੋ ਵੀ ਜਿੰਦੇ ਵਾਸਤੇ ਰਹਿਣ।
0: ਸ਼ੁਕਰੀਆ।
1: ਬਹੁਤ ਸੋਹਣਾ, ਮੈਂ ਸੁਣ ਰਿਹਾ ਸੀ ਖ਼ਬਰਾਂ ਚੱਲ ਰਹੀਆਂ ਸੀ ਨੈਸ਼ਨਲ ਇੰਟਰਨੈਸ਼ਨਲ।
0: ਸ਼ੁਕਰੀਆ,
1: ਬਿਲਕੁਲ ਹੁਣ ਇਸ ਵੇਲੇ ਜੀ ਜੀ ਆਲਵੇਜ਼ ਵੈਲਕਮ। ਤੇ ਦੇਖੀਏ ਤੇ ਹੁਣ ਜਿਹੜਾ ਹੈਗਾ ਕਹਿਣ ਦਾ ਮਤਲਬ, ਜੋ ਵੀ ਸੂਰਤ ਹਾਲ ਆ ਬਿਲਕੁਲ ਨਾਜੁਕ ਹੀ ਬਣੀ ਹੋਈ ਆ। ਕਿਸੇ ਪਾਸੇ ਜਿਹੜਾ ਹੈਗਾ ਹਲਚਲ ਤਾਂ ਸਾਰੇ ਪਾਸੇ ਮੱਚੀ ਹੋਈ ਆ, ਜੇ ਆਪਾਂ ਲਈਏ ਨਾ ਨੈਸ਼ਨਲੀ ਐਂਡ ਇੰਟਰਨੈਸ਼ਨਲੀ, ਇਹ ਬਿਮਾਰੀ ਸਾਰੇ ਪਾਸੇ ਹੀ ਹਵਾ ਜਿਹੜੀ ਹੈਗੀ ਆ ਫੈਲ ਗਈ ਹੋਈ ਆ। ਤੇ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਅੱਜ ਹੁਣੇ ਹੁਣੇ ਤੁਸੀਂ ਇੱਕ ਖਬਰ ਸਾਂਝੀ ਕਰ ਰਹੇ ਸੀ ਮਿਜ਼ਾਈਲਾਂ ਬਣਾ ਰਿਹਾ, ਦੱਸੋ ਤੁਸੀਂ ਜਿਹੜਾ ਹੈਗਾ ਵੀ ਪਤਾ ਨੀ ਕੀ ਵਾਲਾ ਇਹਨਾਂ ਦੇ ਜਿਹੜੇ ਕਿਹੜੀ ਪੱਗ ਨੂੰ ਪਏ ਹੋਏ ਆ। ਮੈਂ ਸੋਚ ਰਿਹਾ ਯਾਰ ਤੁਸੀਂ ਕਿਹੜੀ ਪੱਗ ਲੈਣਾ ਚਾਹੁੰਦੇ ਹੈਗੇ ਆ।
0: ਮਿਜ਼ਾਈਲਾਂ ਬਣਾਈਆਂ, ਦੇਖੋ ਜਿਹੜਾ ਕੱਟੜਵਾਦ ਹੈ ਨਾ ਉਹ ਚਾਹੇ ਕਿਸੇ ਵੀ ਧਰਮ ਦੇ ਵਿਚ ਹੈ, ਹੈਗੇ ਸਾਰੇ ਇਹ ਵੀ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਹੀ ਨੇ। ਇੱਕ ਪਾਸੇ ਸ਼ੀਆ ਹੈ ਤੇ ਦੂਸਰੇ ਪਾਸੇ ਜਿਹੜੇ ਸੁੰਨੀ ਨੇ ਜੀ, ਉਹਨਾਂ ਦੀ ਆਪਸ ਦੇ ਵਿੱਚ ਲਾਗ ਡਾਟ ਹੈਗੀ ਆ ਜੀ, ਚੱਲੀ ਜਾਂਦੀ ਹੈ ਜੀ।
1: ਬਿਲਕੁਲ ਬਿਲਕੁਲ ਕਰੋਸ ਤਾਂ ਇਹਨਾਂ ਦਾ ਸਾਰਿਆਂ ਦਾ ਹੀ ਆ।
0: ਹੁਣ
1: ਜੇ ਆਪਾਂ ਕੀ ਹੈ ਨਾ, ਯਹੂਦ ਔਰ ਨਸਾਰਾ, ਯਹੂਦ ਕਹਿੰਦੇ ਹੈਗੇ ਯਹੂਦ ਔਰ ਨਸਾਰਾ ਜਿਹੜੇ ਆ ਇਹਨਾਂ ਦਾ ਕਿਹੜਾ ਬੜੀ ਪਿਆਰ ਹੈ, ਇਹਨਾਂ ਦਾ ਵੀ ਆਪਸ ਚ ਕਰੋਸ ਹੀ ਆ, ਕਿਉਂਕਿ ਇੱਕ ਦੂਸਰੇ ਨੂੰ ਉਹ ਮੰਨਦੇ ਹੀ ਨੀਗੇ। ਉਹ ਕਹਿੰਦੇ ਸਾਡੇ ਕੋਲ, ਉਹ ਕਹਿੰਦੇ ਸਾਡੇ ਕੋਲ ਕਿਤਾਬ ਹੈ, ਉਹ ਕਹਿੰਦੇ ਸਾਡੇ ਕੋਲ ਵੀ ਹੈਗੀ, ਕਿਤਾਬਾਂ ਦੋਨਾਂ ਦੇ ਉੱਤੇ ਹੀ ਉਤਰੀਆਂ ਹੋਈਆਂ।
0: ਅੱਛਾ,
1: ਉਸ ਤੋਂ ਬਾਅਦ ਆ ਜਾਓ ਅੱਗੇ ਯਹੂਦ ਔਰ ਨਸਾਰਾ ਤੋਂ ਬਾਅਦ ਆ ਜਾਓ ਇੱਧਰ ਆਪਣਾ ਜਿਹੜਾ ਹੈਗਾ ਇਸਲਾਮ। ਬਈ ਉਹ ਅਗਲੇ ਇਹਨੂੰ ਨੀ ਮੰਨਦੇ, ਅਗਲੇ ਕਹਿੰਦੇ ਤੁਹਾਡੇ ਕੋਲ ਕੁਰਾਨ ਹੈ ਤਾਂ ਬਈ ਸਾਡੇ ਕੋਲ ਵੀ ਤਾਂ ਕਿਤਾਬਾਂ ਉਤਰੀਆਂ ਹਨ। ਮਤਲਬ ਕੋਈ ਜਿਹੜਾ ਹੈਗਾ ਇਹ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਗੇ, ਔਰ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਆ ਆਪਣਾ ਵੀਰ ਭੁਪਿੰਦਰ ਜੀ, ਕਦੀ ਵੀ ਇਹਨਾਂ ਦੀ ਨਹੀਂ, ਇਹਨਾਂ ਦਾ ਇਕਜੁੱਟਤਾ ਨਹੀਂ ਹੋਣੀ ਕਦੀ ਵੀ,
0: ਕਿਉਂਕਿ
1: ਕਿਤਾਬਾਂ ਚ ਵੀ ਆ ਚੁੱਕਾ ਹੈਗਾ। ਤੇ ਇਸ ਤਰ੍ਹਾਂ ਹੈਗਾ, ਤੇ ਬਾਕੀ ਇਹ ਚੀਜ਼ ਹੈਗਾ ਵੀ ਦੇਖ ਹੁਣ ਗੱਲ ਤਾਂ ਆ ਹੀ, ਆਪਾਂ ਦੇਖ ਲਓ ਕਿੰਨੀ ਟੈਨਸ਼ਨ ਲੈਂਦੇ ਆ ਨਾ ਆਪਾਂ, ਕਹਿੰਦੇ ਯਾਰ ਇਸ ਤਰ੍ਹਾਂ ਨੀ ਹੋਣਾ ਚਾਹੀਦਾ, ਲੇਕਿਨ ਫਿਰ ਵੀ ਹੋਈ ਜਾ ਰਿਹਾ ਹੈਗਾ।
0: ਬਿਲਕੁਲ,
1: ਕਿਉਂਕਿ ਲਿਖਤ ਜਿਹੜੀ ਹੈਗੀ ਆ ਲਿਖਤ ਹੋ ਚੁੱਕੀ ਆ ਕਿਤਾਬਾਂ ਚ ਵੀ, ਇਹ ਜ਼ਿਕਰ ਆ ਗਿਆ ਹੋਇਆ ਕਿ ਰਫਤਾ ਰਫਤਾ ਜਿਹੜਾ ਹੈਗਾ ਅਸੀਂ ਬਿਲਕੁਲ ਵੱਲਾ ਉਸੇ ਦੁਨੀਆ ਲਪੇਟੀ ਜਾ ਰਹੀ ਹੈਗੀ ਆ,
0: ਜਿਵੇਂ
1: ਆਪਾਂ ਰੋਲ ਲਪੇਟਦੇ ਹਾਂ ਨਾ, ਐਵੇਂ ਦੁਨੀਆ ਲਪੇਟੀ ਜਾ ਰਹੀ ਆ। ਸਾਨੂੰ ਪਤਾ ਨੀ ਅਸੀਂ ਜਿਹੜਾ ਹੈਗਾ ਆਪਣੇ ਮਸਤ ਹੋਏ ਪਏ ਦੁਨੀਆ ਦੇ ਵਿੱਚ, ਪਰ ਮਤਲਬ ਕਿ ਇਹ ਜਿਹੜਾ ਹੈਗਾ ਲਿਖਤਾਂ ਚ ਆਇਆ ਹੋਇਆ ਦੁਨੀਆ ਵਾਕਈ ਸਲੋਲੀ ਸਲੋਲੀ ਲਪੇਟੀ ਜਾ ਰਹੀ ਹੈਗੀ ਆ, ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਫਿਰ ਵੀ ਲਪੇਟੀ ਜਾ ਰਹੀ ਆ,
0: ਤੇ
1: ਅਸੀਂ ਉਧਰ ਨੂੰ ਵੱਧਦੇ ਜਾ ਰਹੇ ਹੈਗੇ ਆ। ਤੇ ਇਹਨਾਂ ਚੀਜ਼ਾਂ ਦਾ ਜਿਹੜਾ, ਲੇਕਿਨ ਸਾਨੂੰ ਹਮੇਸ਼ਾ ਸਤਰਕ ਰਹਿਣਾ ਚਾਹੀਦਾ ਹੈਗਾ, ਜੇ ਆਏ ਹਾਂ ਤਾਂ ਕੁਛ ਕਰਕੇ ਜਾਈਏ, ਹਨਾ, ਐਵੇਂ ਨੀ ਵੀ ਲਾ ਵੀ ਆਏ ਵੀ ਤੇ ਕੀਤਾ ਵੀ ਕੁਛ ਨਾ ਤੇ ਐਵੇਂ ਹੀ ਚਲੇ ਗਿਆ, ਹਨਾ, ਤੇ ਉਹਦਾ ਫਾਇਦਾ ਕੋਈ ਨੀ ਆ। ਤਾਂ ਕੁਛ ਨਾ ਕੁਛ ਸੋਹਣੇ ਸੋਹਣੇ ਕੰਮ ਕਰਕੇ ਜਾਈਏ, ਇਨਸਾਨੀਅਤ ਦੇ ਭਲੇ ਲਈ ਕੁਛ ਨਾ ਕੁਛ ਕਰੀਏ, ਤਾਂ ਕਿ ਜਿਹੜਾ ਹੈਗਾ ਸਾਡਾ ਵੀ ਨਾਂ ਖੜਾ ਰਹਿ ਜਾਏ ਤੇ ਅਸੀਂ ਕੱਲ ਨੂੰ ਜਵਾਬ ਦੇਣ ਦੇ ਕਾਬਿਲ ਹੋ ਸਕੀਏ ਕਿ ਵੀ ਆਰ ਆਲ ਰਿਸਪੋਂਸੀਬਲ।
0: ਜੀ ਬਿਲਕੁਲ,
1: ਹੈ ਕਿ ਨਹੀਂ, ਹਾਂ, ਸਾਰੇ ਜ਼ਿੰਮੇਵਾਰ ਹੈਗੇ। ਤੇ ਲਓ ਜੀ, ਮੈਂ ਇੱਕ ਗੀਤ ਲੈ ਕੇ ਆਇਆ ਜੇ ਤੁਹਾਡੀ ਇਜਾਜ਼ਤ ਹੋਵੇ।
0: ਜ਼ਰੂਰ ਜ਼ਰੂਰ,
1: ਮੈਂ ਗੁਣਗੁਣਾ ਦਿੰਦਾ।
0: ਜ਼ਰੂਰ ਜੀ, ਜ਼ਰੂਰ ਜੀ
1: ਜੀ।

ਬਰੀ ਕਰ ਦਿੱਤੇ ਆ। ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਕੇਸ ਚੰਡੀਗੜ੍ਹ ਹੋਇਆ ਸੀਗਾ, ਇਹ ਤਬਦੀਲ ਕੀਤਾ ਗਿਆ ਸੀਗਾ। ਚੰਡੀਗੜ੍ਹ ਦੀ ਇਕ ਸਥਾਨਕ ਅਦਾਲਤ ਨੇ 2011 ਦੇ ਵਿਚ ਪੰਜਾਬ ਦੇ ਮੋਗਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ 9 ਮੁਲਜ਼ਮਾਂ ਨੂੰ ਬਰੀ ਕਰਤਾ ਹੈ। ਇਸ ਮਾਮਲੇ ਦੇ 2 ਮੁਲਜ਼ਮਾਂ ਮਹਿੰਦਰਪਾਲ ਬਿੱਟੂ ਤੇ ਪ੍ਰਦੀਪ ਸਿੰਘ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਬਰੀ ਹੋਣ ਵਾਲਿਆਂ ਦੇ ਵਿਚ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਦੀਪ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ, ਨਰਿੰਦਰ ਸ਼ਰਮਾ, ਸੰਦੀਪ ਸਿੰਘ ਤੇ ਪਿਰਥੀ ਸਿੰਘ ਸ਼ਾਮਲ ਨੇ। ਪੁਲਿਸ ਨੇ ਕਰੀਬ 15 ਸਾਲ ਪਹਿਲਾਂ ਮੋਗਾ ਦੇ ਵਿਚ ਹੋਈ ਕਥਿਤ ਹਿੰਸਾ ਤੇ ਭੀੜ ਦੇ ਵੱਲੋਂ PRTC ਬੱਸ ਨੂੰ ਅੱਗ ਲਾਉਣ ਦੇ ਦੋਸ਼ ਹੇਠ ਇਹ ਕੇਸ ਦਰਜ ਕੀਤਾ ਸੀਗਾ। ਸ਼ੁਰੂ ਦੇ ਵਿਚ ਪੁਲਿਸ ਦੇ ਵੱਲੋਂ ਅਨਟਰੇਸ ਜਾਣੀ ਕਿ ਸੁਰਾਗ ਨਾ ਮਿਲਣ ਦੇ ਉੱਤੇ ਸੁਰਾਗ ਨਾ ਮਿਲਣ ਦੀ ਜਿਹੜੀ ਹੈ ਰਿਪੋਰਟ ਪੇਸ਼ ਕੀਤੀ ਗਈ ਸੀ, ਪਰ ਘਟਨਾ ਦੇ 7 ਸਾਲਾਂ ਦੇ ਬਾਅਦ 10 ਜੂਨ 2018 ਨੂੰ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਉਰਫ ਬਿੱਟੂ ਦੀ ਗ੍ਰਿਫ਼ਤਾਰੀ ਦਿਖਾਈ ਗਈ ਹੈ ਤੇ ਉਸਦੇ ਕਥਿਤ ਖੁਲਾਸੇ ਮਗਰੋਂ ਹੀ 11 ਵਿਅਕਤੀਆਂ ਦੇ ਖਿਲਾਫ਼ IPC ਦੀਆਂ ਜਿਹੜੀਆਂ ਵੱਖ ਵੱਖ ਧਾਰਾਵਾਂ, ਜਨਤਕ ਜਾਇਦਾਦ ਨੁਕਸਾਨ ਰੋਕੂ ਐਕਟ ਤੇ ਆਰਮਸ ਐਕਟ ਜਿਹੜਾ ਉਹਦੇ ਤਹਿਤ ਚਲਾਨ ਪੇਸ਼ ਕੀਤਾ ਗਿਆ ਸੀਗਾ। ਸਰਕਾਰੀ ਧਿਰ ਦੇ ਅਨੁਸਾਰ 7 ਮਾਰਚ 2011 ਨੂੰ ਬਾਅਦ ਦੁਪਹਿਰ 3:10 ਦੇ ਉੱਤੇ ਕੋਟਕਪੂਰਾ ਬਾਈਪਾਸ ਮੋਗਾ ਸਥਿਤ ਨਾਮ ਚਰਚਾ ਜਿਹੜਾ ਘਰ ਵਿਖੇ ਕਰੀਬ 300 ਡੇਰਾ ਪ੍ਰੇਮੀ ਇਕੱਠੇ ਹੋਏ ਸੀ। ਉਨ੍ਹਾਂ ਨੇ ਖਤਰਨਾਕ ਹਥਿਆਰਾਂ ਦੇ ਨਾਲ ਆਵਾਜਾਈ ਰੋਕੀ, ਵਾਹਨਾਂ ਤੇ ਬਰਨਾਲਾ ਡੀਪੂ ਦੀ PRTC ਬੱਸ ਦੀ ਭੰਨ ਤੋੜ ਕਰਕੇ ਉਸਨੂੰ ਅੱਗ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਨਿਭਾਉਣ ਤੋਂ ਰੋਕਣ ਦੇ ਲਈ ਅਪਰਾਧਿਕ ਬਲ ਦੀ ਵੀ ਜਿਹੜੀ ਵਰਤੋਂ ਕੀਤੀ ਦੱਸੀ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਇਹ ਮਾਮਲਾ ਮੋਗਾ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਸੀ ਤੇ ਸੁਣਵਾਈ ਦੇ ਦੌਰਾਨ ਹੁਣ ਮੁਲਜ਼ਮ ਬਿੱਟੂ ਦਾ ਜੇਲ੍ਹ ਦੇ ਵਿਚ ਤੇ ਪ੍ਰਦੀਪ ਦਾ ਜਿਹੜਾ ਸੀ 215 ਬੇਅਦਬੀ ਮਾਮਲਿਆਂ ਦੇ ਵਿਚ ਕਥਿਤ ਸ਼ਮੂਲੀਅਤ ਕਾਰਨ ਦਿਨ ਦਿਹਾੜੇ ਕਤਲ ਜਿਹੜਾ ਕਰ ਦਿੱਤਾ ਗਿਆ ਸੀਗਾ। ਬਚਾਅ ਪੱਖ ਦੇ ਵਕੀਲ ਅਮਰਡੀ ਕਾਮਰਾ, ਕੇਵਲ ਸਿੰਘ ਬਰਾੜ ਤੇ ਹਰੀਸ਼ ਛਾਬੜਾ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਪੁਲਿਸ ਦੇ ਵੱਲੋਂ ਜਿਹੜਾ ਮੁਲਜ਼ਮਾਂ ਨੂੰ ਝੂਠਾ ਫਸਾਇਆ ਗਿਆ ਤੇ ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਰਸਮੀ ਗ੍ਰਿਫ਼ਤਾਰੀ ਦੀ ਮਿਤੀ ਤੋਂ ਪਹਿਲਾਂ ਹੀ 9 ਜੂਨ 2018 ਤੱਕ ਪੁਲਿਸ ਹਿਰਾਸਤ ਦੇ ਵਿਚ ਸਨ ਤੇ ਬਿੱਟੂ ਨੂੰ ਹਿਮਾਚਲ ਦੇ ਜਿਹੜਾ ਪਾਲਮਪੁਰ ਤੋਂ ਪਹਿਲਾਂ ਹੀ ਹਿਰਾਸਤ ਦੇ ਵਿਚ ਲਿਆ ਗਿਆ ਸੀ ਤੇ ਉਨ੍ਹਾਂ ਕਿਹਾ ਸੀ ਕਿ ਬੇਅਦਬੀ ਵਿਵਾਦਾਂ ਦੇ ਵਿਚ ਫਸਾਉਣ ਦੇ ਲਈ ਇਸ ਪੁਰਾਣੀ FIR ਨੂੰ ਝੂਠੇ ਗਵਾਹਾਂ ਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਇਕ ਘੜੇ ਹੋਏ ਹਥਿਆਰ ਦੇ ਵਜੋਂ ਵਰਤਿਆ ਗਿਆ ਤੇ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਹੁਣ ਬਰੀ ਕਰ ਛੱਡਿਆ। ਇਸੇ ਤਰ੍ਹਾਂ ਅੱਗੇ ਵਧੀਏ ਤਾਂ SIR ਕੰਟਰੋਵਰਸੀ ਜਿਹੜੀ ਹੈ, UP MP ਸਣੇ 17 ਸੂਬਿਆਂ ਦੇ ਵਿਚ ਅਪਡੇਟ ਹੋਣਗੀਆਂ ਵੋਟਰ ਸੂਚੀਆਂ, ਹੁਣ ਇਹ ਵੀ ਫੈਸਲਾ ਜਿਹੜਾ ਆ ਰਿਹਾ। ਭਾਰਤੀ ਚੋਣ ਕਮਿਸ਼ਨ ਜਿਹੜਾ ਉਹਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਣੇ 17 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਚ ਵੋਟਰ ਸੂਚੀਆਂ ਦਾ ਸਪੈਸ਼ਲ ਸਮਰੀ ਰਿਵੀਜ਼ਨ ਜਾਣੀ ਵਿਸ਼ੇਸ਼ ਸੰਖੇਪ ਸੋਧ SSR ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਪ੍ਰਕਿਰਿਆ ਦੇ ਤਹਿਤ ਵੋਟਰ ਸੂਚੀਆਂ ਨੂੰ ਨਿਵਿਆਇਆ ਜਾਵੇਗਾ ਤੇ ਯੋਗ ਵੋਟਰਾਂ ਦੇ ਜਿਹੜੇ ਨੇ ਨਵੇਂ ਨਾਂ ਸ਼ਾਮਲ ਕੀਤੇ ਜਾਣਗੇ ਤੇ ਪਹਿਲਾਂ ਦਰਜ ਜਿਹੜੀ ਹੈ ਜਾਣਕਾਰੀ ਵਿਚਲੀਆਂ ਗਲਤੀਆਂ ਨੂੰ ਠੀਕ ਕੀਤਾ ਜਾਏਗਾ। ਇਹ ਫੈਸਲਾ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਜਿਹੜੀ ਹੈ SIR ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਵਿਰੋਧ ਦੇ ਦਰਮਿਆਨ ਆਇਆ। ਜਾਣਕਾਰੀ ਦੇ ਅਨੁਸਾਰ SIR ਦੀ ਪ੍ਰਕਿਰਿਆ ਦੇ ਦੌਰਾਨ 30 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਚੋਂ ਕਰੀਬ 13 ਕਰੋੜ ਨਾਂ ਵੋਟਰ ਸੂਚੀਆਂ ਦੇ ਵਿਚੋਂ ਹਟਾਏ ਗਏ ਨੇ ਤੇ ਚੋਣ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ SIR ਦੀ ਪ੍ਰਕਿਰਿਆ ਜਾਰੀ ਹੈ ਜਾਂ ਹਾਲ ਹੀ ਦੇ ਵਿਚ ਮੁਕੰਮਲ ਹੋਈ ਹੈ ਉਥੇ ਵਿਸ਼ੇਸ਼ ਸੰਖੇਪ ਸੋਧ ਦਾ ਪ੍ਰੋਗਰਾਮ ਬਾਅਦ ਦੇ ਵਿਚ ਐਲਾਨਿਆ ਜਿਹੜਾ ਜਾਵੇਗਾ। ਜਿਹੜੇ ਨੇ 227 ਵਿਚ 18 ਸਾਲ ਦੇ ਹੋਣ ਵਾਲੇ ਨੌਜਵਾਨ ਵੀ ਜਿਹੜੇ ਕਰ ਸਕਣਗੇ ਅਰਜ਼ੀ ਇਹਦੇ ਵਿਚ ਤੇ ਜਿਹੜੇ ਨੇ ਗਿਆਨੇਸ਼ ਕੁਮਾਰ ਨੇ ਕਿਹਾ ਹੈ ਚੋਣ ਕਮਿਸ਼ਨ ਅਨੁਸਾਰ ਇਸ ਸੋਧ ਦਾ ਮੁੱਖ ਮਕਸਦ ਵੋਟਰ ਸੂਚੀਆਂ ਨੂੰ ਸਹੀ ਅਤੇ ਨਵੀਂ ਜਾਣਕਾਰੀ ਮੁਤਾਬਕ ਤਿਆਰ ਰੱਖਣਾ ਹੈ ਤੇ ਇਸ ਦੇ ਤਹਿਤ ਯੋਗ ਵੋਟਰਾਂ ਦੇ ਨਾਂ ਜੋੜਨ, ਦਰਜ ਵੇਰਵਿਆਂ ਦੇ ਵਿਚ ਗਲਤੀਆਂ ਸੁਧਾਰਨ ਤੇ ਲੋੜੀਂਦੀਆਂ ਤਬਦੀਲੀਆਂ ਕਰਨ ਦੇ ਉੱਤੇ ਧਿਆਨ ਦਿੱਤਾ ਜਾਏਗਾ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੀ ਇਸ ਪ੍ਰਕਿਰਿਆ ਦੇ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕਹਿੰਦੇ ਕੀਤੀ ਜਾਵੇਗੀ। ਦੂਸਰੇ ਪਾਸੇ ਇੱਕ ਖਬਰ ਹੋਰ ਲੈ ਲਈਏ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ। ਇੰਡੀਆ ਏਅਰਫੋਰਸ ਜਿਹੜੀ ਹੈ, ਇੰਡੀਅਨ ਏਅਰਫੋਰਸ ਹਵਾਈ ਫੌਜ ਨੂੰ ਹੁਣ ਮਿਲੇਗਾ ਆਪਣਾ ਸੈਟੇਲਾਈਟ। 2,563 ਕਰੋੜ ਦਾ ਜਿਹੜਾ ਸਮਝੌਤਾ ਹੋ ਗਿਆ। ਜਹਾਜ਼ਾਂ ਵਿਚਲੇ ਸੰਚਾਰ ਹੋਵੇਗਾ ਸੁਰੱਖਿਅਤ ਤੇ ਜੰਗ ਦੇ ਦੌਰਾਨ ਤਸਵੀਰਾਂ ਤੇ ਜਾਣਕਾਰੀ ਤੁਰੰਤ ਮਿਲਣ ਦੇ ਨਾਲ ਫੈਸਲੇ ਲੈਣ ਦੇ ਵਿਚ ਇਹਦੇ ਵਿਚ ਮਦਦ ਜਿਹੜੀ ਹੈ ਮਿਲ ਸਕਦੀ ਹੈ। ਇੰਡੀਅਨ ਏਅਰਫੋਰਸ ਭਾਰਤੀ ਹਵਾਈ ਫੌਜ ਨੂੰ ਹੁਣ ਆਪਣਾ ਵੱਖਰਾ ਸੈਟੇਲਾਈਟ ਮਿਲੇਗਾ।

0: ਜਿਹਦੇ ਨਾਲ ਜਹਾਜ਼ਾਂ ਵਿਚਾਲੇ ਸੰਚਾਰ ਤੇਜ਼ ਅਤੇ ਸੁਰੱਖਿਅਤ ਹੋਏਗਾ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ G7C ਸੈਟੇਲਾਈਟ ਤਿਆਰ ਕਰਨ ਦੇ ਲਈ 2,563 ਕਰੋੜ ਰੁਪਏ ਦਾ ਜਿਹੜਾ ਸਮਝੌਤਾ ਕਰ ਲਿਆ। ਹੁਣ ਤੱਕ ਹਵਾਈ ਫੌਜ ਆਪਣੀਆਂ ਜਿਹੜੀਆਂ ਸੰਚਾਰ ਲੋੜਾਂ ਦੇ ਲਈ ਹੋਰ ਜਿਹੜੇ ਨੇ ਸੈਟੇਲਾਈਟਾਂ ਦੀ ਸਮਰੱਥਾ ਭਾਰਤੀ ਥਲ ਫੌਜ ਅਤੇ ਜਲ ਸੈਨਾ ਦੇ ਨਾਲ ਸਾਂਝੀ ਕਰਦੀ ਰਹੀ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਸਮਝੌਤਾ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੀ ਵਪਾਰਕ ਇਕਾਈ ਨਿਊ ਸਪੇਸ ਇੰਡੀਆ ਲਿਮਟਿਡ ਦੇ ਨਾਲ ਕੀਤਾ ਗਿਆ। ਸਮਝੌਤੇ ਦੇ ਉੱਤੇ ਅੱਜ ਨਵੀਂ ਦਿੱਲੀ ਦੇ ਵਿੱਚ ਰੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਤੇ ਖਰੀਦ ਵਿਭਾਗ ਜਿਹੜਾ ਉਹਦੇ ਡਾਇਰੈਕਟਰ ਜਨਰਲ ਏ ਅੰਬਰਾਸੂ ਦੀ ਮੌਜੂਦਗੀ ਦੇ ਵਿੱਚ ਜਿਹੜੇ ਨੇ ਦਸਖਤ ਜਿਹੜੇ ਨੇ ਕੀਤੇ ਗਏ ਨੇ। ਜੰਗ ਦੇ ਦੌਰਾਨ ਤਸਵੀਰਾਂ ਤੇ ਜਾਣਕਾਰੀ ਤੁਰੰਤ ਮਿਲ ਸਕੇਗੀ। ਮੰਤਰਾਲੇ ਅਨੁਸਾਰ ਦੇਸ਼ ਦੇ ਵਿੱਚ ਹੀ ਤਿਆਰ ਅਤੇ ਵਿਕਸਿਤ ਕੀਤਾ ਜਾਣ ਵਾਲਾ ਇਹ ਸੈਟੇਲਾਈਟ ਹਵਾਈ ਫੌਜ ਦੇ ਜਹਾਜ਼ਾਂ ਅਤੇ ਹੋਰ ਸਾਧਨਾਂ ਵਿਚਾਲੇ ਸੁਰੱਖਿਅਤ ਸੰਚਾਰ ਨੂੰ ਮਜ਼ਬੂਤ ਕਰੇਗਾ। ਚੰਗੀ ਗੱਲ ਹੈ ਜੀ, ਤੇ ਇਹ ਕਹਿ ਸਕਦੇ ਆ ਆਪਣਾ ਸੀਕਰਟ ਹੋ ਸਕਦਾ ਹੈ ਜਿੱਦਾਂ ਹੋਰ ਮੁਲਕ ਕਰਦੇ ਨੇ, ਤੇ ਨਹੀਂ ਤਾਂ ਫਿਰ ਹੋਰ ਜਗ੍ਹਾ ਤੋਂ ਜਾਣਕਾਰੀ ਲੈਂਦੇ ਆ। ਵੀਡੀਓ ਹੋਰ ਜਾਣਕਾਰੀ ਤੁਰੰਤ ਭੇਜ ਸਕੇਗੀ ਜਿਹੜੀ ਹੈ ਤਸਵੀਰਾਂ ਤੇ ਵੀਡੀਓ। ਇਸ ਦੇ ਨਾਲ ਜ਼ਮੀਨੀ ਕੇਂਦਰਾਂ ਤੇ ਉਡਾਨ ਭਰ ਰਹੇ ਜਹਾਜ਼ ਵਿਚਾਲੇ ਜੋ ਵੀ ਹੈ ਤਾਲਮੇਲ ਹੋਏਗਾ। ਜੰਗ ਦੇ ਦੌਰਾਨ ਕਮਾਂਡਰ ਆਪਣੇ ਕੇਂਦਰਾਂ ਦੇ ਵਿੱਚ ਹੀ ਬੈਠ ਕੇ ਹਵਾਈ ਖੇਤਰ ਦੀਆਂ ਤਾਜ਼ਾ ਤਸਵੀਰਾਂ ਤੇ ਫੌਜੀ ਕਾਰਵਾਈਆਂ ਦੀ ਜਾਣਕਾਰੀ ਹਾਸਲ ਕਰ ਸਕਣਗੇ। ਜਾਣਕਾਰੀ ਦੀ ਸੁਰੱਖਿਆ ਦੇ ਲਈ ਉੱਚ ਪੱਧਰੀ ਇਨਕ੍ਰਿਪਸ਼ਨ ਤਕਨੀਕ ਵਰਤੀ ਜਾਏਗੀ ਤਾਂ ਜੋ ਕੋਈ ਬਾਹਰੀ ਧਿਰ ਇਸ ਨੂੰ ਗੈਰ ਅਧਿਕਾਰਤ ਤਰੀਕੇ ਨਾਲ ਹਾਸਲ ਨਾ ਕਰ ਸਕੇ। ਇਸ ਦੇ ਨਾਲ ਹਵਾਈ ਫੌਜ ਦੀ ਕਾਰਵਾਈ ਕਰਨ ਦੀ ਸਮਰੱਥਾ ਦੇ ਵਿੱਚ ਵਾਧਾ ਹੋਣ ਦੀ ਜਿਹੜੀ ਹੈ ਉਮੀਦ ਦਰਸਾਈ ਗਈ ਹੈ। ਪਹਿਲਾਂ ਵੀ ਜਿਹੜਾ ਸੀ ਲਾਂਚ ਹੋ ਚੁੱਕੇ ਨੇ ਵੈਸੇ ਫੌਜੀ ਸੈਟੇਲਾਈਟ, ਪਰ ਭਾਰਤ ਨੇ 1990ਵਿਆਂ ਦੇ ਵਿੱਚ ਰੱਖਿਆ ਦੇ ਲਈ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਸ਼ੁਰੂ ਕੀਤੀ ਸੀ ਤੇ ਇਸਰੋ ਨੇ 2013 ਦੇ ਵਿੱਚ G7 ਸੈਟੇਲਾਈਟ ਲਾਂਚ ਕੀਤਾ ਸੀਗਾ ਜਿਸ ਨੂੰ ਰੁਕਮਣੀ ਵੀ ਕਿਹਾ ਜਾਂਦਾ ਤੇ ਇਹ ਜਲ ਸੈਨਾ ਦੇ ਜਹਾਜ਼ਾਂ ਤੇ ਹਵਾਈ ਸਾਧਨਾਂ ਵਿਚਾਲੇ ਸੰਚਾਰ ਦੇ ਲਈ ਜਿਹੜਾ ਵਰਤਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਗੇ ਚੱਲਦੇ ਹਾਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਣਾ, ਬਹੁਤ ਹੀ ਛੋਟਾ ਬ੍ਰੇਕ, ਜ਼ਿਆਦਾ ਵੱਡਾ ਨਹੀਂ, ਇੱਕ ਅੱਧੇ ਮਿੰਟ ਦਾ ਹੀ, ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਜਿਹੜੀ ਹੈ ਕਹਾਣੀ ਉਹ ਤੁਹਾਡੀ ਨਾਲ ਸਾਂਝੀ ਕਰਦੇ ਹਾਂ। ਵੈਸੇ ਥੋੜੀ ਥਕਾਵਟ ਵੀ ਹੈ, ਪਰ ਕੋਈ ਨਹੀਂ, ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ ਜਦ ਤੱਕ, ਤੇ ਜਦੋਂ ਕਹਾਣੀ ਸੁਣਾਵਾਂਗਾ ਦੋਸਤੋ ਉਦੋਂ ਕਾਲ ਨਹੀਂ ਲੈ ਪਾਵਾਂਗਾ, ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ ਤੇ ਤੁਹਾਡਾ ਸਵਾਗਤ ਰਹੇਗਾ। ਜੇ ਕਹਾਣੀ ਦੇ ਉੱਤੇ ਵੀ ਕੁਝ ਕਹਿਣਾ ਚਾਹੋਗੇ ਤੇ ਰਲ ਮਿਲ ਕੇ ਕਹਾਣੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਉਸ ਤੋਂ ਬਾਅਦ ਫਿਰ ਅੱਗੇ ਵਧਦੇ ਹਾਂ ਜੀ।
1: ਸਪੋਰਟ ਕਿਚਨ ਕੈਬਿਨੇਟਸ ਐਲਦੇਰੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ Contact us on office.bestwood@gmail.com or call Vic Parach 604-377-1092, British Columbia. Bestwood Kitchen Cabinets, LDD.
2: Washington Freight Service. Seattle de load driving job de lay tyan deo. Washington Freight Service Contact Number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 WashingtonFreightService.com
3: ਦੁਆਬਾ ਰੇਡੀਓ
0: ਜੀ। ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੋਸਤੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਤੇ ਲੋ ਦੋਸਤੋ, ਹਰ ਵੀਕ ਦੇ ਵਿੱਚ, ਹਰ ਹਫ਼ਤੇ ਦੇ ਵਿੱਚ ਤੁਹਾਨੂੰ ਕਹਾਣੀ ਸਾਂਝੀ ਕਰਦੇ ਹਾਂ ਤੁਹਾਡੇ ਲਈ। ਤੇ ਦੋਸਤੋ, ਅੱਜ ਇਸ ਹਫ਼ਤੇ ਦੇ ਵਿੱਚ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹੀ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰ ਵੀਕ ਦੀ ਤਰ੍ਹਾਂ। ਤੇ ਕਹਾਣੀ ਹੈ ਉਮੀਦ ਜਾਗ ਪਈ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ, ਦੁਆਬਾ ਰੇਡੀਓ ਦਾ ਮੰਚ। ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ, ਕੀ ਸਮਝਾਉਣਾ ਚਾਹੁੰਦੀ ਹੈ ਤੇ ਰਲ ਮਿਲ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਰਦੇ ਹਾਂ ਸ਼ੁਰੂ ਇਸ ਕਹਾਣੀ ਨੂੰ। ਮਿੱਠੀ ਮਿੱਠੀ ਠੰਡ ਸ਼ੁਰੂ ਹੋ ਗਈ ਸੀ। ਬਸ ਇਹੀ ਦਿਨ ਸੁਹਾਵਣੇ ਲੱਗਦੇ ਨੇ ਮੈਨੂੰ ਤਾਂ। ਰੁੱਖ ਦੀ ਟਾਹਣੀ ਤੇ ਬੈਠੀ ਬੁਲਬੁਲ ਜਿਹੜੀ ਹੈ ਉਹਨੇ ਆਪਣੇ ਨਾਲ ਚਹਿਕਦੇ ਪੰਛੀਆਂ ਨੂੰ ਕਹਿ ਦਿੱਤਾ, ਹਾਂ ਮੌਸਮ ਤਾਂ ਵਧੀਆ ਹੋ ਗਿਆ, ਸੂਰਜ ਵੀ ਦੇਖੋ ਧੋਤੇ ਮਾਂਜੇ ਭਾਂਡੇ ਵਾਂਗ ਲਿਸ਼ਕਾ ਮਾਰ ਰਿਹਾ। ਗਟਾਰ ਨੇ ਜਿਹੜੀ ਸੀ ਆਪਣੀ ਗਰਦਨ ਹਿਲਾਉਂਦਿਆਂ ਕਹਿ ਦਿੱਤਾ। ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨ ਤੇ ਅੱਸੂ ਤਕਰੀਬਨ ਅੱਧਾ ਲੰਘ ਚੁੱਕਿਆ। ਮਿੱਠੀ ਮਿੱਠੀ ਠੰਡ ਸ਼ੁਰੂ ਹੋ ਚੁੱਕੀ ਹੈ ਜਿਵੇਂ ਸਾਡੇ ਮੁਲਕਾਂ ਦੇ ਵਿੱਚ ਇਸ ਸਮੇਂ ਚੱਲ ਰਿਹਾ। ਚੜ੍ਹਦੀ ਸੂਰਜ ਦੀ ਲਾਲੀ ਨੇ ਸਾਰੇ ਪਾਸੇ ਚਾਨਣ ਦਾ ਛਿੱਟਾ ਮਾਰਿਆ, ਸਾਰੀ ਕੁਦਰਤੀ ਬਨਸਪਤੀ ਚਮਕ ਉੱਠੀ। ਰੁੱਖ ਵੇਲ ਬੂਟਿਆਂ ਨੇ ਅੰਗੜਾਈਆਂ ਭਰੀਆਂ, ਕਈ ਫੁੱਲਾਂ ਤੇ ਪੱਤਿਆਂ ਨੇ ਬੰਦ ਅੱਖਾਂ ਦੇ ਨਾਲ ਹੀ ਮੁਸਕਰਾਹਟ ਫੈਲਾਈ ਤੇ ਅੰਗੜਾਈ ਲਈ, ਫਿਰ ਅੱਖਾਂ ਖੋਲੀਆਂ, ਆਪਣੀ ਆਪ ਜ਼ਰੂਰਤ ਮੁਤਾਬਕ ਸੂਰਜ ਤੋਂ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ। ਪੰਛੀ ਦੀਆਂ ਡਾਰਾਂ ਰੋਜ਼ੀ ਦੀ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ ਛਿਪਦੇ ਪਾਸੇ ਵੱਲ ਨੂੰ ਜੜੀਆਂ ਤੁਰ ਪਈਆਂ। ਕਮਾਲ ਦਾ ਅਨੁਸ਼ਾਸਨ ਹੁੰਦਾ ਹੈ ਇਹਨਾਂ ਦਾ ਵੀ। ਪੰਛੀ ਨੇੜੇ ਨੇੜੇ ਹੁੰਦਿਆਂ ਵੀ ਇੱਕ ਦੂਜੇ ਦੇ ਨਾਲ ਨਹੀਂ ਟਕਰਾਉਂਦੇ ਨਾ ਖਿੰਦੇ ਨੇ। ਤੋਤਿਆਂ ਦੀਆਂ ਡਾਰਾਂ ਦੇ ਵਿੱਚ ਸ਼ਰਾਰਤੀ ਜਿਹੇ ਤੋਤੇ ਜੋ ਮਸਤੀਆਂ ਕਰਦੇ ਤੇ ਕਲਾਬਾਜ਼ੀਆਂ ਖਾਂਦੇ ਨੇ ਉਹ ਦੇਖਦਿਆਂ ਹੀ ਬਣਦੀਆਂ ਨੇ। ਇਹ ਡਾਰ ਦੇ ਨਾਲੋਂ ਥੋੜੀ ਵਿੱਥ ਬਣਾ ਲੈਂਦੇ ਨੇ। ਸ਼ਾਇਦ ਅਨੁਸ਼ਾਸਨ ਦੇ ਵਿੱਚ ਰਹਿਣ ਵਾਲਿਆਂ ਦੀਆਂ ਝਿੜਕਾਂ ਤੋਂ ਡਰਦੇ ਹੋਣਗੇ, ਜਾਂ ਫਿਰ ਇਹਨਾਂ ਨੂੰ ਆਖਿਆ ਜਾਂਦਾ ਹੋਵੇ ਕਿ ਜੇ ਸ਼ਰਾਰਤ ਕਰਨੀ ਹੈ ਤਾਂ ਖੁੱਲ੍ਹੇ ਅਸਮਾਨ ਕਰੋ, ਡਾਰ ਦੇ ਵਿੱਚ ਰਹਿ ਕੇ ਨਹੀਂ। 15-20 ਤੋਤਿਆਂ ਦੀ ਡਾਰ ਬੜੀ ਤੇਜ਼ੀ ਦੇ ਨਾਲ ਆ ਰਹੀ ਹੈ। ਇੱਕ ਵਾਰ ਤਾਂ ਲੱਗਿਆ ਕਿ ਇਹਨਾਂ ਦੇ ਵਿੱਚੋਂ ਕਈ ਤੋਤੇ ਵੱਡੇ ਸਾਰੇ ਖੰਭੇ ਦੇ ਨਾਲ ਟਕਰਾ ਕੇ ਡਿੱਗਣਗੇ, ਪਰ ਖੰਭੇ ਦੇ ਨੇੜੇ ਆਉਂਦਿਆਂ ਹੀ ਜਲ ਧਾਰਾ ਵਾਂਗ ਅੱਧੇ ਕੁ ਖੰਭੇ ਦੇ ਸੱਜਿਓਂ ਤੇ ਅੱਧੇ ਕੁ ਖੱਬਿਓਂ ਲੰਘ ਗਏ। ਮੈਨੂੰ ਤਾਂ ਲੱਗਿਆ ਸੀ ਕਿ ਇਹ ਤਾਂ ਗਏ ਹੁਣ, ਪਰ ਬੜਾ ਬਚ ਕੇ ਨਿਕਲੇ। ਘੁੱਗੀ ਨੇ ਕੰਧ ਦੇ ਉੱਤੇ ਪਏ ਮਿੱਟੀ ਦੇ ਭਾਂਡੇ ਦੇ ਵਿੱਚੋਂ ਪਾਣੀ ਦਾ ਘੁੱਟ ਭਰਦਿਆਂ ਕਿਹਾ, ਲੈ ਇਹ ਤਾਂ ਇਹਨਾਂ ਦਾ ਰੋਜ਼ ਦਾ ਕੰਮ ਹੈ, ਤੂੰ ਤਾਂ ਉਈ ਡਰੋਕਲ ਹੈ, ਦੇਖ ਕਿਵੇਂ ਪਾਣੀ ਪੀ ਕੇ ਆਪਣਾ ਸਾਹ ਠੀਕ ਕਰਨ ਲੱਗੀ ਹੈ। ਕਾਣੇ ਕੋਇਲ ਦੇ ਬੱਚੇ ਦੇ ਮੂੰਹ ਦੇ ਵਿੱਚ ਚੋਗਾ ਦਿੰਦਿਆਂ ਕਿਹਾ। ਕੋਇਲ ਦੇ ਦੋ ਬੱਚੇ ਸਨ ਤੇ ਕਾਂ ਦਾ ਆਪਣਾ ਇੱਕ ਬੱਚਾ ਸੀ। ਤਿੰਨਾਂ ਨੂੰ ਕਾਂ ਵਾਰੀ ਵਾਰੀ ਨਾਲ ਚੋਗ ਦੇ ਰਿਹਾ ਸੀ। ਜਿਹਦੀ ਵਾਰੀ ਹੁੰਦੀ ਹੈ ਉਹ ਆਪਣੇ ਖੰਭ ਫੜਫੜਾਉਂਦਿਆਂ ਚੋਗ ਲੈਂਦਾ। ਪੰਛੀਆਂ ਦੇ ਬੱਚਿਆਂ ਦੀ ਇਹੀ ਪਛਾਣ ਹੁੰਦੀ ਹੈ ਕਿ ਆਪਣੇ ਖੰਭ ਫਰਕਾਉਂਦੇ ਹੈ ਤੇ ਸ਼ਾਇਦ ਸੰਤੁਲਨ ਬਣਾਉਣਾ ਸਿੱਖਦੇ ਹੋਣ। ਇਹਨਾਂ ਦੀ ਮਾਂ ਕਦੋਂ ਆਵੇਗੀ ਇਹਨਾਂ ਨੂੰ ਲੈਣ ਦੇ ਲਈ, ਗਟਾਰ ਨੇ ਕਾਂ ਨੂੰ ਪੁੱਛਿਆ। ਕਿਹੜੀ ਮਾਂ, ਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ। ਚੁੱਪ ਕਰ, ਮੈਨੂੰ ਲੱਗਦਾ ਹੈ ਕਿ ਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਹ ਕੋਇਲ ਦੇ ਬੱਚਿਆਂ ਨੂੰ ਚੋਗਾ ਦੇਈ ਜਾਂਦਾ ਹੈ, ਕਾਟੋ ਨੇ ਗਟਾਰ ਦੇ ਕੋਲ ਨੂੰ ਹੁੰਦਿਆਂ ਕਹਿ ਦਿੱਤਾ। ਵਿਚਾਰਾ ਕਾਂ, ਜਦੋਂ ਇਹਨੂੰ ਭਲਾਉਣੀ ਦੇ ਕੇ ਤੁਰ ਗਏ ਕੋਇਲ ਦੇ ਨਾਲ, ਫਿਰ ਥੋੜੇ ਦਿਨ ਇੱਧਰ ਉੱਧਰ ਭਾਲ ਕੇ ਚੁੱਪ ਕਰ ਜਾਊ, ਗਟਾਰ ਨੇ ਹੌਲੀ ਕੁ ਦੇਣੇ ਕਹਿ ਦਿੱਤਾ। ਕੋਇਲ ਇਹਨਾਂ ਦੇ ਨੇੜੇ ਬੈਠ ਕੇ ਬੋਲਿਆ, ਕਰੂਗੀ ਫਿਰ। ਹੁਣ ਜਿਹੜੇ ਦੱਬੀ ਜਿਹੀ ਆਵਾਜ਼ ਦੇ ਵਿੱਚ ਕਾਂ ਕਾਂ ਕਾਂ ਕਾਂ ਕਰਦੇ ਆ ਨਾ, ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਇਹ ਵੀ ਕੋਇਲ ਵਾਂਗ ਬੋਲਣ ਦੀ ਕੋਸ਼ਿਸ਼ ਕਰਨਗੇ ਤੇ ਛੇਤੀ ਹੀ ਕੂ ਕੂ ਕਰਨ ਲੱਗ ਪੈਣਗੇ ਤੇ ਚਲੇ ਜਾਣਗੇ ਆਪਣੇ ਅਸਲੀ ਮਾਪਿਆਂ ਦੇ ਨਾਲ। ਕਾਟੋ ਨੇ ਰੋਟੀ ਦਾ ਟੁਕੜਾ ਆਪਣੇ ਅਗਲੇ ਪੈਰਾਂ ਦੇ ਵਿੱਚ ਫੜਦਿਆਂ ਧੀਮੀ ਆਵਾਜ਼ ਦੇ ਵਿੱਚ ਕਿਹਾ, ਬੁਲਬੁਲਾਂ ਤੇ ਕਾਲੇ ਹਰੇ ਸਲੇਟੀ ਰੰਗ ਦੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਗੁਲਮੋਹਰ ਦੀਆਂ ਟਾਹਣੀਆਂ ਦੇ ਉੱਤੇ ਅਠਖੇਲੀਆਂ ਕਰਦੀਆਂ ਟਾਹਣੀਓ ਟਾਹਣੀ ਛਾਲਾਂ ਮਾਰਦੀਆਂ ਦੂਜੇ ਪੰਛੀਆਂ ਦੀਆਂ ਗੱਲਾਂ ਵੀ ਸੁਣਨ ਦੀ ਕੋਸ਼ਿਸ਼ ਕਰ ਰਹੀਆਂ, ਪਰ ਉਹਨਾਂ ਦੀਆਂ ਗੱਲਾਂ ਕਾਂ ਨੂੰ ਨਹੀਂ ਸੁਣੀਆਂ। ਉਹ ਬੇਚੈਨ ਜਿਹਾ ਹੋ ਗਿਆ ਕਾਟੋ ਨੇ ਤਿਰਛੀ ਜਿਹੀ ਨਜ਼ਰ ਦੇ ਨਾਲ ਕਾਂ ਦੇ ਵੱਲ ਤੱਕਿਆ। ਇੰਨੇ ਨੂੰ ਇੱਕ ਦੇਸੀ ਚਿੜਾ ਤੇ ਇੱਕ ਚਿੜੀ ਆਏ। ਥੋੜੇ ਕੁ ਦਾਣੇ ਚੁਗੇ, ਪਾਣੀ ਪੀਤਾ, ਬਿਨਾਂ ਕੁਝ ਬੋਲਿਆ ਹੀ ਉੱਡ ਗਏ। ਘੁੱਗੀ ਤੇ ਕਬੂਤਰ ਨੇ ਉਹਨਾਂ ਨੂੰ ਕੁਝ ਆਖਣਾ ਚਾਹਿਆ, ਪਰ ਉਹ ਜਾ ਚੁੱਕੇ ਸੀ। ਇਹ ਬਹੁਤ ਘੱਟ ਬੋਲਦੇ ਨੇ, ਉਹ ਵੀ ਕਦੇ ਕਦੇ ਆਪਸ ਦੇ ਵਿੱਚ। ਪਰ ਇਹ ਹੈ ਕੌਣ ਨੇ? ਇੱਕ ਹਰੇ ਰੰਗ ਦੀ ਚਿੜੀ ਨੇ ਪੁੱਛਿਆ। ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ, ਕੁਝ ਕੁ ਸਮਾਂ ਪਹਿਲਾਂ ਮਨੁੱਖ ਜਾਤੀ ਨੇ ਆਪਣੇ ਖੁੱਲ੍ਹੇ ਘਰ ਬਣਾਏ ਹੋਏ ਸੀ, ਸ਼ਤੀਰਾਂ ਬਾਲਿਆਂ ਦੀਆਂ ਛੱਤਾਂ ਦੇ ਵਿੱਚ ਇਹ ਆਪਣੇ ਆਲਣੇ ਬਣਾ ਲੈਂਦੇ ਸਨ। ਉੱਥੇ ਇਹਨਾਂ ਦਾ ਰਹਿਣ ਬਸੇਰਾ ਸੀਗਾ, ਇਹ ਉੱਥੋਂ ਦੇ ਅਸਲੀ ਵਸਨੀਕ ਨੇ। ਤੁਸੀਂ ਤਾਂ ਬਾਅਦ ਦੇ ਵਿੱਚ ਆਏ ਹੋ, ਮਨੁੱਖ ਅਜੇ ਵੀ ਇਹਨਾਂ ਨੂੰ ਦੇਸੀ ਚਿੜੀਆਂ ਆਖਦੇ ਨੇ, ਕਬੂਤਰ ਨੇ ਕਿਹਾ। ਗੱਪ ਜਿਹਾ ਲੱਗਦਾ, ਮੈਨੂੰ ਤਾਂ ਕਾਲੇ ਰੰਗ ਦੀ ਚਿੜੀ ਹੱਸਣ ਲੱਗ ਪਈ। ਕਬੂਤਰ ਤੋਂ ਪਹਿਲਾਂ ਕਾਂ ਬੋਲ ਪਿਆ, ਇਹ ਗੱਪ ਨਹੀਂ ਹੈ, ਸੱਚ ਹੈ। ਇਹਨਾਂ ਦੇ ਖਾਤਮੇ ਦਾ ਕਾਰਨ ਮਨੁੱਖ ਹੀ ਹੈ। ਆ ਜਿਹੜੇ ਵੱਡੇ ਵੱਡੇ ਮੋਬਾਈਲ ਟਾਵਰ ਲੱਗੇ ਹੋਏ ਨੇ ਨਾ, ਕਹਿੰਦੇ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਖਤਰਨਾਕ ਕਿਰਨਾਂ ਨਿਕਲਦੀਆਂ ਨੇ ਨਾ, ਉਹਨਾਂ ਨੇ ਇਹਨਾਂ ਚਿੜੀਆਂ ਦੀ ਨਸਲ ਖਤਮ ਕਰਕੇ ਰੱਖ ਦਿੱਤੀ ਹੈ। ਇਹ ਤਾਂ ਦੋਵੇਂ ਕੋਰੋਨਾ ਦੇ ਲੋਕਡਾਊਨ ਵੇਲੇ ਪਤਾ ਨਹੀਂ ਕਿੱਧਰੋਂ ਆ ਗਏ। ਉਸ ਵੇਲੇ ਡਰ ਦੇ ਮਾਰੇ ਮਨੁੱਖ ਘਰੋਂ ਤਾਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ, ਇਸਦੇ ਲਈ ਪ੍ਰਦੂਸ਼ਣ ਦਾ ਜ਼ਹਿਰ ਜਿਹੜਾ ਸੀ ਘਟ ਗਿਆ ਸੀਗਾ। ਵਕਤ ਕਦੋਂ ਕੀ ਕਰ ਦੇਵੇ ਕੁਝ ਨਹੀਂ ਪਤਾ ਲੱਗਦਾ। ਮੈਂ ਇੱਕ ਦਿਨ ਪਹਿਲਾਂ ਇਹਨਾਂ ਦੇ ਨਾਲ ਥੋੜੀ ਜਿਹੀ ਗੱਲ ਕੀਤੀ ਸੀਗੀ। ਇਹ ਕਹਿੰਦੇ ਕਿ ਸਾਨੂੰ ਇਸ ਜਗ੍ਹਾ ਦਾ ਮੋਹ ਮਾਰਦਾ, ਇਸਦੇ ਲਈ ਅਸੀਂ ਜਿਹੜਾ ਨਾ ਵਾਪਸ ਆ ਗਏ। ਸਾਡੇ ਬੱਚੇ ਇੱਥੇ ਨਹੀਂ ਆਉਣਾ ਚਾਹੁੰਦੇ ਹੈ, ਇੱਥੇ ਸਭ ਕੁਝ ਜ਼ਹਿਰੀਲਾ ਹੋ ਗਿਆ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਉਹ ਨਾ ਆਉਣ। ਇਹ ਦੋਸਤੋ ਟਾਵਰਾਂ ਦੇ ਨਾਲ ਤਾਂ ਚਲੋ ਹੈਗਾ ਹੀ ਹੈਗਾ, ਪਰ ਦੂਸਰਾ ਇਹਦਾ ਜਿਹੜਾ ਕਾਰਨ ਹੈਗਾ ਕਿ ਜ਼ਮੀਨਾਂ ਜ਼ਹਿਰੀਲੀਆਂ ਹੋ ਗਈਆਂ, ਪਾਣੀ ਜ਼ਹਿਰੀਲੇ ਹੋ ਗਏ, ਘਰਾਂ ਦੇ ਵਿੱਚ ਜਿਹੜਾ ਉਹ ਸਾਰੇ ਛੱਤ ਲਏ, ਉਹਨਾਂ ਨੂੰ ਬਲੌਕ ਕਰ ਲਿਆ, ਇਹ ਵੀ ਹੈਗਾ। ਤੇ ਖੁੱਲ੍ਹੇ ਜਿਹੜੇ ਸੀ ਹਵੇਲੀਆਂ ਸੀ, ਉਹ ਸਾਰੀਆਂ ਚੀਜ਼ਾਂ ਸੀ, ਉਹ ਜਿਹੜੀਆਂ ਨੇ ਉਹ ਲੋਪ ਹੋ ਗਈਆਂ, ਉਹ ਕਾਰਨ ਬਹੁਤ ਨੇ ਵਿੱਚ ਇਹਦੇ। ਆਹੋ ਸਾਹਮਣੇ ਦੇਖੋ ਜਿੱਥੇ ਦੋ ਬਜ਼ੁਰਗ ਬੈਠੇ ਨੇ, ਤੁਸੀਂ ਨਹੀਂ ਮੰਨਣਾ ਕਿ ਇਸ ਘਰ ਦੇ ਵਿੱਚ ਥੋੜੇ ਕੁ ਸਾਲ ਪਹਿਲਾਂ ਕਿੰਨੀਆਂ ਰੌਣਕਾਂ ਹੁੰਦੀਆਂ ਸੀ। ਸਾਡੇ ਦਾਦਾ ਜੀ ਦੱਸਦੇ ਸਨ, ਸਾਰੇ ਪੰਛੀ ਕਾਂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਰਹੇ ਨੇ। ਫਿਰ ਹੁਣ ਕੀ ਹੋ ਗਿਆ? ਮੈਂ ਤਾਂ ਇਹ ਕਦੇ ਨਹੀਂ ਹੱਸਦੇ ਦੇਖੇ, ਗਟਾਰ ਨੇ ਕਿਹਾ। ਹੱਸਣ ਕਿਵੇਂ? ਜਿਨ੍ਹਾਂ ਕਰਕੇ ਵਿਹੜੇ ਖੁਸ਼ੀਆਂ ਆਉਂਦੀਆਂ ਨੇ, ਉਹ ਤਾਂ ਰੋਟੀ ਦਾ ਭਾਲ ਦੇ ਵਿੱਚ ਵਿਦੇਸ਼ਾਂ ਨੂੰ ਤੋਰ ਦਿੱਤੇ ਹੈ, ਜਾਂ ਮਜਬੂਰੀ ਬਸ ਤੋਰਨੇ ਪੈ ਗਏ ਨੇ। ਕਾਂ ਆਪ ਵੀ ਉਦਾਸ ਹੁੰਦਾ ਜਾ ਰਿਹਾ ਸੀਗਾ ਗੱਲਾਂ ਕਰਦਾ ਕਰਦਾ। ਗਟਾਰ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾਇਆ ਤੇ ਬੋਲੀ, ਜ਼ਰੂਰਤਾਂ ਦੇ ਲਈ ਮਨੁੱਖ ਨੂੰ ਕਿੰਨਾ ਕੁਝ ਝੱਲਣਾ ਪੈਂਦਾ ਹੈ। ਮੈਂ ਤਾਂ ਇਹੀ ਸਮਝਦੀ ਰਹੀ ਕਿ ਇਹ ਸਭ ਤੋਂ ਸੁਖੀ ਪ੍ਰਾਣੀ ਹੈਗਾ ਧਰਤੀ ਦੇ ਉੱਤੇ। ਦੋ ਤੋਤੇ ਵੀ ਅਮਰੂਦ ਦੇ ਬੂਟੇ ਦੇ ਉੱਤੇ ਆ ਬੈਠੇ, ਅਮਰੂਦ ਕੱਚੇ ਨੇ, ਫਿਰ ਵੀ ਉਹ ਤੋੜ ਲੈਂਦੇ। ਚੁੰਝਾਂ ਦੇ ਆਕਾਰ ਦੇ ਕਾਰਨ ਦਾਣੇ ਚੁਗਣੇ ਉਹਨਾਂ ਨੂੰ ਔਖੇ ਲੱਗਦੇ। ਰੋਟੀ ਦੀਆਂ ਬੁਰਕੀਆਂ ਆਸਾਨੀ ਦੇ ਨਾਲ ਖਾ ਲੈਂਦੇ ਤੇ ਉਹ ਚਿੰਤਾ ਦੇ ਵਿੱਚ ਨੇ। ਕੀ ਹੋਇਆ ਤੁਹਾਨੂੰ, ਉਦਾਸ ਕਿਉਂ ਹੋ? ਕਾਟੋ ਨੇ ਪੁੱਛਿਆ। ਅੱਗ ਦੀ ਪਰਲੋ ਨੇੜੇ ਆ ਰਹੀ ਹੈ, ਇਸਦੇ ਲਈ ਸੋਚ ਰਹੇ ਹਾਂ ਕਿ ਕਿਤੇ ਦੂਰ ਚਲੇ ਜਾਈਏ। ਕਿਹੜੀ ਅੱਗ ਦੀ ਪਰਲੋ? ਸਾਰੇ ਇੱਕੋ ਸਾਹੇ ਬੋਲ ਪਏ। ਆਹਾ, ਖੇਤਾਂ ਦੇ ਵਿੱਚ ਲੱਗਦੀ ਹੈ ਜਿਹੜੀ, ਇਸ ਦੇ ਨਾਲੋਂ ਤਾਂ ਚੰਗਾ ਹੀ ਹੈ ਕਿ ਅਸੀਂ ਬੱਚਿਆਂ ਨੂੰ ਕਿਧਰੇ ਭੇਜ ਦਈਏ। ਤੁਸੀਂ ਭੁੱਲ ਜਾਂਦੇ ਹੋ, ਹਰ ਸਾਲ ਆਉਂਦੀ ਹੈ ਅੱਗ ਦੀ ਪਰਲੋ। ਨਹੀਂ ਨਹੀਂ, ਮੈਂ ਨਹੀਂ ਭੁੱਲ ਸਕਦੀ, ਰੁੱਖ ਹੇਠ ਵੱਟ ਤੇ ਬੈਠੀ ਟਟੀਰੀ ਨੇ ਕਹਿ ਦਿੱਤਾ। ਪਿਛਲੇ ਸਾਲ ਮੇਰੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਅੱਗ ਦੇ ਵਿੱਚ ਤੜਪ ਤੜਪ ਕੇ ਮਰ ਗਏ। ਮੈਂ ਬਥੇਰਾ ਕੁਰਲਾਈ ਤੜਫੀ, ਪਰ ਕਿਸੇ ਨੇ ਮੇਰੀ ਪੁਕਾਰ ਨਾ ਸੁਣੀ। ਆਖਦਿਆਂ ਟਟੀਰੀ ਦੀ ਭੁੱਬ ਨਿਕਲ ਗਈ। ਸਾਰੇ ਪੰਛੀ ਆਪਣੇ ਆਪਣੇ ਦੁੱਖ ਸੁਣਾਉਣ ਲੱਗ ਪਏ। ਇਸ ਅੱਗ ਤੋਂ ਸਾਰੇ ਦੁਖੀ ਸਨ। ਸਾਰੇ ਪੰਛੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਕਰ ਲਿਆ ਤੇ ਬੱਚੇ ਵੀ ਸਹਿਮੇ ਹੋਏ। ਤੋਤਾ ਵੀ ਆਪਣਾ ਦਰਦ ਬਿਆਨ ਕਰਨ ਲੱਗ ਪਿਆ। ਅਸੀਂ ਚੋਗਾ ਲੈਣ ਗਏ ਹੋਏ ਸੀ, ਪਿੱਛੋਂ ਨਰਦਈਆਂ ਨੇ ਅੱਗ ਲਾਤੀ। ਸਾਡੇ ਬੱਚਿਆਂ ਨੂੰ ਰੁੱਖ ਦੀਆਂ ਜਿਹੜੀਆਂ ਖੁੱਡਾਂ ਦੇ ਵਿੱਚ ਸੇਕ ਲੱਗਣ ਲੱਗ ਪਿਆ। ਉਹਨਾਂ ਦੀ ਮਾਂ ਚੋਗਾ ਲੈ ਕੇ ਆਈ ਨਾ, ਤਾਂ ਉਸ ਤੋਂ ਦੇਖਿਆ ਨਾ ਗਿਆ। ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਖੁੱਡ ਦੇ ਅੱਗੇ ਜਾ ਕੇ ਬੈਠ ਗਈ। ਪਲਾਂ ਦੇ ਵਿੱਚ ਹੀ ਸੜ ਗਈ, ਝੁਲਸ ਗਈ। ਜਦੋਂ ਮੈਂ ਵਾਪਸ ਆਇਆ ਨਾ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ। ਬੱਚਿਆਂ ਦੀ ਮਾਂ ਝੁਲਸੀ ਹੋਈ ਜਿਹੜੀ ਸੀ ਖੁੱਡ ਦੇ ਅੱਗੇ ਲਮਕ ਰਹੀ ਹੈ, ਤੇ ਸਾਰੇ ਪੰਛੀਆਂ ਦੇ ਰੋਂਗਟੇ ਖੜੇ ਹੋ ਗਏ। ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਦਿਲ ਠਾ ਠਾ ਧੜਕ ਰਹੇ ਨੇ। ਊ ਤਾਂ ਬੰਦਾ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ ਹੈ, ਦਾਨ ਪੁੰਨ ਕਰਦਾ ਹੈ, ਫਿਰ ਆਪਣੇ ਬੱਚੇ ਮਾਰਨ ਦਾ ਪਾਪ ਕਾਹਤੋਂ ਕਰਦਾ ਹੈ, ਇਹਦਾ ਕੋਈ ਹੱਲ ਵੀ ਤਾਂ ਹੋਊ। ਬੁਲਬੁਲ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਹਾਂ ਹੱਲ ਤਾਂ ਹੈ, ਕਈ ਬਿਨਾਂ ਅੱਗ ਲਾਇਆਂ ਆਪਣੀਆਂ ਅਗਲੀ ਜਿਹੜੀ ਹੈ ਫਸਲ ਬੀਜ ਦਿੰਦੇ ਨੇ। ਕਈ ਸਰਕਾਰਾਂ ਦੇ ਮੂੰਹਾਂ ਦੇ ਵੱਲ ਝਾਕਦੇ ਨੇ ਕਿ ਉਹਨਾਂ ਨੂੰ ਕੋਈ ਮਦਦ ਮਿਲ ਜਾਵੇ। ਇਹ ਕਿਸਾਨ ਨੇ ਇਹ ਆਖਦੇ ਨੇ ਕਿ ਅਗਲੀ ਫਸਲ ਬੀਜਣ ਲਈ ਉਹਨਾਂ ਦੇ ਕੋਲ ਸਮਾਂ ਘੱਟ ਹੁੰਦਾ ਹੈ। ਘੁੱਗੀ ਨੇ ਆਖਿਆ, ਕਾਸ਼ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ, ਕੋਈ ਦੱਸਣ ਵਾਲਾ ਹੋਵੇ ਕਿ ਜਦੋਂ ਅੰਨ ਦੇਣ ਵਾਲੀ ਮਾਂ ਦੇ ਸੀਨੇ ਭਾਂਬੜ ਬਲਦੇ ਨੇ ਤਾਂ ਉਹ ਕਿੰਨੀ ਤੜਫਦੀ ਹੈ, ਉਸਦੀ ਉਪਜਾਊ ਸ਼ਕਤੀ ਘਟਦੀ ਹੈ, ਪੰਛੀ ਜੀਵ ਜੰਤੂ ਉਸਦੀ ਛਾਤੀ ਦੇ ਉੱਤੇ ਕਿਵੇਂ ਫੁੜਕ ਫੁੜਕ ਡਿੱਗਦੇ ਨੇ। ਜਦੋਂ ਉਹਨਾਂ ਦੇ ਖੰਭ ਜਲ ਜਾਂਦੇ ਨੇ ਤੇ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਨੇ ਤੇ ਮਿੱਤਰ ਕੀੜੇ ਜਿਹੜੇ ਨੇ ਉਹ ਸਵਾਹ ਬਣ ਜਾਂਦੇ ਨੇ। ਇਹ ਮਾੜੀ ਜਿਹੀ ਤੀਲੀ ਲਾ ਕੇ ਇੰਨਾ ਪਾਪ ਕਮਾਉਂਦੇ ਨੇ, ਗਟਾਰ ਨੇ ਦੁਖੀ ਹੁੰਦਿਆਂ ਕਿਹਾ। ਇਹਨਾਂ ਨੂੰ ਸਮਝਾਉਣ ਵਾਲੀ ਰੱਬੀ ਜੋਤ ਤਾਂ ਇਹਨਾਂ ਦੇ ਜੰਮਣ ਤੋਂ ਪਹਿਲਾਂ ਹੀ ਸਭ ਕੁਝ ਸਮਝਾ ਗਈ ਹੈ। ਇਹਨਾਂ ਨੂੰ ਤਾਂ ਮਾਣ ਮੱਤਾ ਵਿਰਸਾ ਸੌਂਪ ਗਈ ਹੈ, ਜਿਹਨੇ ਇਹਨਾਂ ਨੂੰ ਕਿਰਤ ਕਰਨ ਦਾ ਸੁਨੇਹਾ ਵੀ ਦਿੱਤਾ ਹੈ, ਪਰ ਇਹ ਸਮਝਦੇ ਨਹੀਂ। ਇਹ ਵਿਰਸੇ ਵਿੱਚ ਮਿਲੇ ਆਪਣੇ ਅਨਮੋਲ ਖਜ਼ਾਨੇ ਨੂੰ ਖੋਲ ਕੇ ਵੇਖਦੇ ਵੀ ਹੈ, ਪੜ੍ਹਦੇ ਵੀ ਨੇ, ਪਰ ਅਮਲ ਨਹੀਂ ਕਰਦੇ। ਕਬੂਤਰ ਨੇ ਦੁਖੀ ਹੁੰਦਿਆਂ ਆਖਿਆ, ਮੇਰਾ ਤਾਂ ਜੀ ਕਰਦਾ ਹੈ ਇਹਨਾਂ ਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਆਪਣੇ ਬੱਚਿਆਂ ਨੂੰ ਲੈ ਕੇ। ਗਟਾਰ ਨੇ ਵੀ ਗੰਭੀਰ ਹੁੰਦਿਆਂ ਆਖਿਆ, ਇਹਦੇ ਵਿੱਚ ਉਹ ਚੀਜ਼ ਦਾ ਜ਼ਿਕਰ ਆ ਰਿਹਾ, ਪਵਨ ਗੁਰੂ ਮਾਤਾ ਧਰਤ ਮਹੱਤ, ਪਰ ਉਹ ਅਸੀਂ ਸਮਝ ਨਹੀਂ ਸਕੇ। ਜੀ ਤਾਂ ਮੇਰਾ ਵੀ ਕਰਦਾ ਹੈ ਕਿ ਪਰ ਸਾਡੇ ਦਾਦੇ ਪੜਦਾਦੇ ਆਖਦੇ ਸਨ, ਜੇ ਸਾਰੇ ਪੰਛੀ ਇਹਨਾਂ ਨੂੰ ਛੱਡ ਕੇ ਚਲੇ ਗਏ ਨਾ ਤਾਂ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਜਾਇਆ ਕਰਨਗੀਆਂ। ਫਿਰ ਵੀ ਇਹ ਮਿਹਨਤੀ ਕਿਰਤੀ ਲੋਕ ਨੇ, ਬਸ ਇਹੋ ਹੀ ਮਹਾ ਪਾਪ ਕਰਦੇ ਨੇ। ਇਹ ਜਿਹੜਾ ਇਹਨਾਂ ਦੇ ਕੀਤੇ ਸਾਰੇ ਪੁੰਨ ਰੋੜ ਕੇ ਲੈ ਜਾਂਦਾ ਹੈ, ਇਹ ਸਾਰੀ ਉਮਰ ਔਖੇ ਰਹਿੰਦੇ ਨੇ। ਕਾਟੋ ਨੇ ਆਪਣੀ ਗੱਲ ਆਖੀ, ਕਈ ਵਾਰ ਮੇਰਾ ਜੀ ਕਰਦਾ ਹੈ ਇਹਨਾਂ ਨੂੰ ਵੱਧ ਦਵਾਵਾਂ ਦੇ ਦਵਾਂ, ਪਰ ਫੇਰ ਤਰਸ ਆ ਜਾਂਦਾ ਹੈ, ਇਹ ਆਪ ਕਿਹੜਾ ਸੌਖੇ ਨੇ। ਕਈਆਂ ਦੇ ਬੱਚੇ ਨਸ਼ਿਆਂ ਨੇ ਖਾ ਲਏ, ਕਈਆਂ ਕਰਜ਼ਿਆਂ ਨੇ ਖਾ ਲਏ, ਤੇ ਕੁਝ ਪਰਦੇਸੀ ਹੋ ਨਿਬੜੇ। ਟਟੀਰੀ ਨੇ ਵੱਡਾ ਸਾਰਾ ਹੌਕਾ ਲੈਂਦਿਆਂ ਕਿਹਾ, ਜਿਹੜਾ ਇਹ ਪ੍ਰਦੂਸ਼ਣ ਫੈਲਾਉਂਦੇ ਨੇ ਇਹਨਾਂ ਦੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਵੀ ਤਾਂ ਬਿਮਾਰੀਆਂ ਲੱਗਦੀਆਂ ਨੇ, ਆਪਣੇ ਪੈਰੀ ਆਪ ਹੀ ਕੁਹਾੜਾ ਮਾਰੀ ਜਾਂਦੇ ਨੇ। ਗਟਾਰ ਬੋਲ ਪਈ, ਪ੍ਰਦੂਸ਼ਣ ਇਹ ਇਕੱਲੇ ਨਹੀਂ ਫੈਲਾਉਂਦੇ, ਫੈਕਟਰੀਆਂ ਦਾ ਧੂੰਆਂ, ਕੈਮੀਕਲ ਵਾਲਾ ਜ਼ਹਿਰੀਲਾ ਪਾਣੀ, ਦੁਸਹਿਰੇ ਤੇ ਦੀਵਾਲੀ ਦੇ ਚੱਲਣ ਵਾਲੇ ਪਟਾਖੇ, ਸੜਕਾਂ ਤੇ ਦੌੜਦੀਆਂ ਗੱਡੀਆਂ, ਇਹਨਾਂ ਤੋਂ ਵੱਧ ਪ੍ਰਦੂਸ਼ਣ ਕਰਦੇ ਨੇ। ਬਸ ਚਰਚਾ ਇਹਨਾਂ ਦੇ ਖੇਤਾਂ ਦੇ ਧੂੰਏ ਦੀ ਵੱਧ ਹੋਣ ਲੱਗ ਪੈਂਦੀ ਹੈ, ਜਦੋਂ ਕਿ ਪਟਾਖਿਆਂ ਵਾਲਾ ਧੂੰਆਂ ਵੱਧ ਜ਼ਹਿਰੀਲਾ ਹੁੰਦਾ ਹੈ। ਫਿਰ ਵੀ ਮੈਂ ਆਖਦੀ ਹਾਂ ਕਿ ਇਹਨਾਂ ਦੀ ਅੱਗ ਜੀਵ ਜੰਤੂਆਂ ਤੇ ਰੁੱਖ ਬੂਟਿਆਂ ਦਾ ਨੁਕਸਾਨ ਬਹੁਤ ਕਰਦੀ ਹੈ। ਘੁੱਗੀ ਨੇ ਕਿਹਾ, ਹਾਂ ਗੱਲ ਤਾਂ ਤੇਰੀ ਵੀ ਠੀਕ ਹੈ, ਇੱਕ ਗੱਲ ਹੋਰ ਹੈ, ਤੁਹਾਨੂੰ ਪਤਾ ਹੈ ਹੁਣ ਕਈ ਪਿੰਡਾਂ ਦੇ ਸਿਆਣੇ ਲੋਕਾਂ ਨੇ ਆਪਣੇ ਆਪਣੇ ਪਿੰਡ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ। ਇਹੋ ਜਿਹੇ ਲੋਕਾਂ ਤੇ ਰੱਬ ਵੀ ਖੁਸ਼ ਹੋ ਕੇ ਰਹਿਮਤ ਕਰਦਾ। ਕਾਲੀ ਚਿੜੀ ਨੇ ਥੋੜੀ ਖੁਸ਼ੀ ਦੇਣ ਵਾਲੀ ਗੱਲ ਖਬਰ ਸੁਣਾ ਦਿੱਤੀ, ਮੇਰੀ ਤਾਂ ਸਾਰੀ ਉਮੀਦ ਟੁੱਟ ਚੁੱਕੀ ਹੈ। ਪਹਿਲਾਂ ਤਾਂ ਸਾਰੇ ਇਹੀ ਆਖਦੇ ਹੁੰਦੇ ਨੇ ਕਿ ਐਤਕੀ ਅੱਗ ਨਹੀਂ ਲਾਈ ਜਾਵੇਗੀ ਭਾਈ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਪਿੰਡਾਂ ਦੇ ਪਿੰਡ ਇਕਦਮ ਅੱਗ ਲਾ ਕੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਕਰ ਦਿੰਦੇ ਨੇ। ਇਹਨਾਂ ਦੇ ਆਪਣੇ ਵੀ ਤਾਂ ਦੁਰਘਟਨਾਵਾਂ ਦੇ ਨਾਲ ਖਤਮ ਹੋ ਜਾਂਦੇ ਨੇ, ਬੱਚੇ ਬਜ਼ੁਰਗ ਖੰਘ ਜ਼ੁਕਾਮ ਦੇ ਨਾਲ ਦਮੇ ਦੇ ਨਾਲ ਔਖੇ ਹੋ ਜਾਂਦੇ ਨੇ, ਪਰ ਫਿਰ ਵੀ ਇਹ ਅੱਗ ਲਾਉਣੋਂ ਨਹੀਂ ਹਟਦੇ ਟਲਦੇ। ਮੇਰੀ ਉਮੀਦ ਤਾਂ ਮੁੱਕ ਚੁੱਕੀ ਹੈ, ਮੇਰਾ ਤਾਂ ਜੀ ਕਰਦਾ ਕਿਧਰੇ ਦੂਰ ਚਲੇ ਜਾਈਏ, ਜਿੱਥੇ ਜ਼ਾਲਮ ਮਨੁੱਖ ਨਾ ਹੋਵੇ, ਕਾਲ ਕੜਛੀ ਨੇ ਹਵਾ ਦੇ ਵਿੱਚ ਉੱਡਦੇ ਪਤੰਗੇ ਤੇ ਝਪਟਦਿਆਂ ਆਖਿਆ, ਨਹੀਂ ਨਹੀਂ, ਅਸੀਂ ਇਹਨਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ, ਬਹੁਤ ਪੁਰਾਣੀਆਂ ਸਾਂਝਾਂ ਨੇ ਇਹਨਾਂ ਦੇ ਨਾਲ, ਕਾਂ ਨੇ ਕਿਹਾ। ਅਸੀਂ ਆਪਣੇ ਬੱਚੇ ਨਹੀਂ ਮਰਵਾ ਸਕਦੇ, ਗਟਾਰ ਬੋਲ ਪਈ। ਜਾਓ ਚਲੇ ਜਾਓ ਜਿਹਨੇ ਜਾਣਾ ਹੈ, ਮੈਂ ਤਾਂ ਕਿਤੇ ਨਹੀਂ ਜਾ ਸਕਦਾ। ਹਰ ਸਾਲ ਅੱਗ ਦੇ ਨਾਲ ਸਾਡੇ ਬੱਚੇ ਨਿੱਕੇ ਰੁੱਖ ਵੀ ਸੜ ਜਾਂਦੇ ਹੈ, ਅਸੀਂ ਵੀ ਝੁਲਸ ਜਾਂਦੇ ਹਾਂ, ਪਰ ਅਸੀਂ ਉੱਡ ਨਹੀਂ ਸਕਦੇ ਤੇ ਤੁਰ ਨਹੀਂ ਸਕਦੇ। ਤੁਸੀਂ ਉੱਡਣਾ ਜਾਣ ਦਿਓ, ਚਲੇ ਜਾਓ ਜਿੱਥੇ ਜਾਣਾ ਹੈ, ਪਰ ਅਸੀਂ ਤੁਹਾਡਾ ਸੰਗੀਤ ਤੇ ਚਹਿਕਣਾ ਮਹਿਕਣਾ ਸੁਣ ਕੇ ਹੀ ਪੁੰਗਰਦੇ ਹਾਂ, ਖੇਡਦੇ ਹਾਂ ਤੇ ਫਲਦੇ ਫੁੱਲਦੇ ਹਾਂ। ਤੁਹਾਡੇ ਜਾਣ ਤੋਂ ਬਾਅਦ ਅਸੀਂ ਵੀ ਮੁਰਝਾ ਜਾਵਾਂਗੇ, ਸੁੱਕ ਜਾਵਾਂਗੇ ਤੇ ਸਾਡੇ ਨਾਲ ਹੀ ਇਹ ਮਨੁੱਖ ਵੀ ਖਤਮ ਹੋ ਜਾਊ। ਰੁੱਖ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਪੰਛੀਆਂ ਨੂੰ ਗੱਲ ਕਹਿ ਦਿੱਤੀ, ਨਾ ਬਈ ਏਦਾਂ ਨਾ ਕਰੋ, ਆਪਾਂ ਸਾਰੇ ਰਲ ਕੇ ਕੋਈ ਹੱਲ ਕੱਢਦੇ ਹਾਂ, ਅਜੇ ਆਪਣੇ ਕੋਲ ਕਈ ਦਿਨ ਹੈਗੇ ਹੈ। ਕਾਂ ਦੀ ਇਸ ਗੱਲ ਦੇ ਨਾਲ ਸਾਰਿਆਂ ਨੇ ਸਹਿਮਤੀ ਜਤਾਈ। ਕਾਂ ਉਡਾਰੀ ਮਾਰ ਗਿਆ ਤੇ ਮਗਰ ਹੀ ਉਸਦੇ ਬੱਚੇ ਉੱਡ ਗਏ, ਬਾਕੀ ਪੰਛੀ ਵੀ ਆਪਣਾ ਦਾਣਾ ਪਾਣੀ ਲੱਭਣ ਦੇ ਵਿੱਚ ਰੁੱਝ ਗਏ। ਪੰਛੀ ਰੋਜ਼ ਇਕੱਠੇ ਹੁੰਦੇ ਸਕੀਮਾਂ ਲਾਉਂਦੇ, ਪਰ ਰੁੱਖਾਂ ਨੂੰ ਛੱਡ ਵੀ ਨਹੀਂ ਸੀ ਸਕਦੇ। ਇੱਕ ਦਿਨ ਪੰਛੀ ਸਲਾਹਾਂ ਬਣਾ ਰਹੇ ਨੇ, ਇੱਕ ਦਿਓ ਕੱਦ ਮਸ਼ੀਨ ਆਈ, ਸਾਰੇ ਸਹਿਮ ਗਏ। ਇਹ ਕੀ ਹੈ, ਗਟਾਰ ਦੇ ਬੱਚੇ ਨੇ ਮਾਂ ਦੇ ਕੋਲ ਨੂੰ ਹੁੰਦਿਆਂ ਪੁੱਛਿਆ, ਮਾਂ ਇਹ ਕੀ ਹੈ, ਮੈਨੂੰ ਡਰ ਲੱਗਦਾ ਇਸ ਤੋਂ। ਇਹਨੂੰ ਕੰਬਾਈਨ ਆਖਦੇ ਨੇ ਪੁੱਤ, ਕੰਬਾਈਨ ਮਨੁੱਖ, ਇਹ ਫਸਲ ਕੱਟਦਾ ਇਹਦੇ ਨਾਲ ਤੇ ਦਾਣੇ ਤੇ ਪਰਾਲੀ ਅੱਡ ਅੱਡ ਕਰ ਦਿੰਦੀ ਹੈ, ਇਹਨੂੰ ਕੰਬਾਈਨ ਕਹਿੰਦੇ ਆ, ਕੰਬਾਈਨ। ਹੁਣ ਫਸਲ ਕੱਟੀ ਜਾਊ ਤੇ ਫਿਰ ਇਸ ਤੋਂ ਅੱਗੇ ਉਹ ਚੁੱਪ ਕਰ ਗਈ, ਜਾਣੀ ਕਿ ਅੱਗੇ ਅੱਗ ਲੱਗੂ। ਫਿਰ ਮਾਂ ਅੱਗੇ ਅੱਗੇ ਵੀ ਦੱਸ, ਬੱਚੇ ਨੇ ਗਟਾਰ ਦੇ ਮੂੰਹ ਦੇ ਵੱਲ ਦੇਖਦਿਆਂ ਕਿਹਾ, ਪਰ ਗਟਾਰ ਨੇ ਅੱਗੇ ਕੁਝ ਵੀ ਨਾ ਆਖਿਆ। ਬੱਚਿਆਂ ਤੋਂ ਬਿਨਾਂ ਸਾਰੇ ਪੰਛੀ ਸਮਝ ਗਏ ਕਿ ਅੱਗੇ ਗਟਾਰ ਨੇ ਕੀ ਆਖਣਾ ਸੀ। ਕੁਝ ਸਮੇਂ ਦੇ ਵਿੱਚ ਹੀ ਸਾਰਾ ਖੇਤ ਕੱਟਿਆ ਗਿਆ, ਫਸਲ ਟਰਾਲੀਆਂ ਦੇ ਵਿੱਚ ਪਾ ਕੇ ਮੰਡੀ ਲਿਜਾਈ ਗਈ। ਪੰਛੀ ਵੀ ਇਹ ਸਭ ਕੁਝ ਦੇਖ ਰਹੇ ਆ। ਪੰਛੀਆਂ ਦੇ ਬੱਚੇ ਇਹਨਾਂ ਖੇਤਾਂ ਦੇ ਬਦਲੇ ਰੂਪ ਨੂੰ ਦੇਖ ਕੇ ਮਸਤੀਆਂ ਕਰ ਰਹੇ ਨੇ। ਇਹਨਾਂ ਦੇ ਮਾਪੇ ਗੰਭੀਰ ਸਨ, ਉਹਨਾਂ ਨੂੰ ਫਿਕਰ ਪਈ ਹੋਈ ਸੀ। ਮੈਨੂੰ ਲੱਗਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਸਲਾਹਾਂ ਕਰਦੇ ਰਹਿ ਜਾਵਾਂਗੇ, ਆਪਣੇ ਬੱਚੇ ਫਿਰ ਆਪਣੀਆਂ ਅੱਖਾਂ ਸਾਹਮਣੇ। ਅੱਗੇ ਉਹ ਚੁੱਪ ਕਰ ਗਈ। ਘੁੱਗੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਰੁੱਖ ਬੋਲ ਪਿਆ, ਨਹੀਂ ਨਹੀਂ ਨਹੀਂ ਨਹੀਂ, ਮੈਂ ਇਹਨਾਂ ਨੂੰ ਆਪਣੀਆਂ ਟਾਹਣੀਆਂ ਦੇ ਵਿੱਚ ਲੁਕੋ ਲਵਾਂਗਾ। ਤੇਰੀਆਂ ਟਾਹਣੀਆਂ ਵੀ ਤਾਂ ਝੁਲਸੀਆਂ ਜਾਂਦੀਆਂ ਨੇ, ਤੂੰ ਨਹੀਂ ਬਚਾ ਸਕੇਗਾ, ਹੁਣ ਤਾਂ ਰੱਬ ਬੰਦੇ ਦੇ ਮਨ ਹੀ ਮਿਹਰ ਪਾਵੇ, ਘੁੱਗੀ ਨੇ ਉਦਾਸ ਹੁੰਦਿਆਂ ਕਿਹਾ। ਇਸੇ ਤਰ੍ਹਾਂ ਚਿੰਤਾ ਦਾ ਹੱਲ ਲੱਭਦਿਆਂ ਦੋ ਦਿਨ ਹੋਰ ਲੰਘ ਗਏ। ਦੋ ਦਿਨਾਂ ਦੀ ਧੁੱਪ ਨੇ ਪਰਾਲੀ ਸੁਕਾ ਦਿੱਤੀ ਸੀਗੀ ਤੇ ਹੁਣ ਤਾਂ ਬਸ ਤੀਲੀ ਲਾਉਣ ਦੀ ਦੇਰ ਸੀ। ਸਾਰੇ ਪੰਛੀ ਪਲਾਇਨ, ਜਿਹੜਾ ਆਪਣਾ ਜੁਗਤ ਜਿਹੜੀ ਹੈ ਪਲਾਨ ਕਰ ਰਹੇ ਨੇ, ਕਰਨ ਦੇ ਲਈ ਤਿਆਰ ਹੋ ਗਏ ਤੇ ਰੁੱਖ ਉਦਾਸ ਹੋ ਗਿਆ। ਪੰਛੀਆਂ ਨੇ ਧਰਵਾਸ ਦਿੱਤਾ, ਆ ਔਖੇ ਦਿਨ ਲੰਘਾ ਕੇ ਫਿਰ ਪਰਤ ਆਵਾਂਗੇ ਆਪਾਂ। ਫਿਰ ਕੋਈ ਨਹੀਂ ਪਰਤ ਕੇ ਆਉਂਦਾ ਹੁੰਦਾ, ਜਿਵੇਂ ਉਹ ਬਜ਼ੁਰਗ ਬੇਬੇ ਬਾਪੂ ਨੇ ਨਿਆਣੇ ਵੀ ਇਹੀ ਆਖ ਕੇ ਗਏ ਸੀਗੇ ਕਿ ਕਮਾਈ ਕਰਕੇ ਪਰਤ ਆਵਾਂਗੇ ਪਰਦੇਸੋਂ, ਕਰਜ਼ੇ ਲਾ ਕੇ ਫਿਰ ਸੁਰਖਰੂ ਹੋ ਕੇ ਇੱਥੇ ਹੀ ਕੋਈ ਕੰਮ ਧੰਦਾ ਜਿਹੜਾ ਕਰ ਲੈਣਗੇ। ਕਰਜ਼ੇ ਤਾਂ ਉਤਾਰ ਦਿੱਤੇ, ਘਰ ਵੀ ਨਵੇਂ ਬਣਾ ਲਏ, 10 ਸਾਲ ਹੋ ਗਏ ਨਹੀਂ ਪਰਤੇ, ਰੁੱਖ ਗੰਭੀਰ ਉਦਾਸੀ ਦੇ ਵਿੱਚੋਂ ਬੋਲ ਪਿਆ। ਤੈਨੂੰ ਕਿਵੇਂ ਪਤਾ ਲੱਗਿਆ, ਸਾਰਿਆਂ ਨੂੰ ਆਸ ਜਾਗੀ। ਕਹਿੰਦਾ ਮੈਨੂੰ ਲੱਗਦਾ ਹੈ ਐਤਕੀ ਇਹ ਅੱਗ ਨਹੀਂ ਲਗਾਉਣਗੇ, ਕਬੂਤਰ ਨੇ ਕਿਹਾ। ਤੈਨੂੰ ਕਿਵੇਂ ਪਤਾ ਲੱਗਿਆ ਕਿ ਅੱਗ ਨਹੀਂ ਲਗਾਉਣਗੇ, ਸਾਰਿਆਂ ਨੂੰ ਆਸ ਜਾਗ ਪਈ। ਗੱਲਾਂ ਤਾਂ ਮਨੁੱਖ ਦੀਆਂ ਸਾਰੇ ਪੰਛੀਆਂ ਨੇ ਸੁਣੀਆਂ ਹੋਈਆਂ ਨੇ, ਉਹ ਅੱਗ ਲਾਉਣਾ ਨਹੀਂ ਚਾਹੁੰਦੇ, ਮਜਬੂਰੀ ਵੱਸ ਲਾਉਂਦੇ ਨੇ। ਮੈਨੂੰ ਮਹਿਸੂਸ ਹੋਇਆ ਅੱਜ ਸਵੇਰੇ ਖੇਤ ਦਾ ਮਾਲਕ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਕਹਿੰਦਾ ਸੀ, ਸ਼ਾਇਦ ਏਦਾਂ ਹੀ ਕੁਝ ਆਖ ਰਿਹਾ ਸੀ। ਫਿਰ ਉਹ ਆਪਣੇ ਗੁਰੂ ਨੂੰ, ਪਿਓ ਤੇ ਮਾਂ ਨੂੰ ਦੁਖੀ ਕਿਉਂ ਕਰੂਗਾ, ਕਬੂਤਰ ਨੇ ਦੱਸਿਆ। ਇਹ ਤਾਂ ਇਹ ਰੋਜ਼ ਕਹਿੰਦੇ ਨੇ, ਸਿਰਫ ਜ਼ੁਬਾਨ ਤੋਂ ਕਹਿੰਦੇ ਐ, ਕਦੇ ਦਿਲ ਦਿਮਾਗ ਤੱਕ ਨਹੀਂ ਲੈ ਕੇ ਜਾਂਦੇ ਇਸ ਗੱਲ ਨੂੰ। ਅਮਲਾਂ ਤੋਂ ਬਿਨਾਂ ਦੁਖੀ ਹੁੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਵੀ ਕਰਦੇ ਨੇ, ਤੋਤਾ ਕਹਿੰਦਾ। ਉਹ ਨਹੀਂ ਨਹੀਂ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕਈ ਸੱਚਾਈ ਤੇ ਚੱਲਣ ਵਾਲੇ ਅਮਲ ਵੀ ਕਰਦੇ ਨੇ, ਕਬੂਤਰ ਬੋਲਿਆ। ਪਰ ਇਸ ਸਮੱਸਿਆ ਦਾ ਹੱਲ ਤਾਂ ਕੋਈ ਹੋਊਗਾ ਹੀ, ਜੇ ਸਾਰੇ ਬੈਠ ਕੇ ਸੋਚਣ ਤਾਂ ਕੋਈ ਨਾ ਕੋਈ ਤਾਂ ਹੱਲ ਨਿਕਲ ਹੀ ਸਕਦਾ ਹੈ। ਕਈ ਕਹਿੰਦੇ ਆ ਖੇਤ ਦੇ ਵਿੱਚ ਇੱਕ ਥਾਂ ਦੇ ਉੱਤੇ ਪਰਾਲੀ ਇਕੱਠੀ ਕਰਕੇ ਰੱਖੀ ਜਾ ਸਕਦੀ ਹੈ। ਕਈ ਕਹਿੰਦੇ ਨੇ ਕਿ ਪਰਾਲੀ ਖੇਤ ਦੇ ਵਿੱਚ ਵਾਹੀ ਜਾ ਸਕਦੀ ਹੈ, ਪਰ ਇਸ ਦੇ ਉੱਤੇ ਖਰਚ ਵੱਧ ਆਉਂਦਾ ਹੈ। ਮੁੱਕਦੀ ਗੱਲ ਇਹ ਹੈ ਭਾਈ, ਇਹਨਾਂ ਦੇ ਕੋਲ ਤਾਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਪੈਸਾ ਮਸਾ ਆਉਂਦਾ ਹੈ। ਮੈਂ ਤਾਂ ਇਹ ਵੀ ਸੁਣਿਆ ਕਿ ਸਰਕਾਰਾਂ ਇਹਨਾਂ ਦਾ ਖਿਆਲ ਨਹੀਂ ਰੱਖਦੀਆਂ। ਪਿੱਛੇ ਜੇ ਕਿੰਨੇ ਕੀਰਤੀ ਧਰਨੇ ਦੀ ਭੇਂਟ ਚੜ ਗਏ, ਸਰਦੀਆਂ ਗਰਮੀਆਂ ਸੜਕਾਂ ਦੇ ਉੱਤੇ ਰੁਲੇ, ਸਰਕਾਰਾਂ ਫਿਰ ਵੀ ਇਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਪਾਉਂਦੀਆਂ। ਤੋਤੇ ਨੇ ਪਿੱਪਲ ਹੇਠ ਬੈਠੇ ਬਜ਼ੁਰਗ ਦੀਆਂ ਸੁਣੀਆਂ ਹੋਈਆਂ ਗੱਲਾਂ ਦੇ ਆਧਾਰ ਦੇ ਉੱਤੇ ਕਹਿ ਦਿੱਤਾ, ਉਹ ਹਾਂ ਹੋਣਗੇ ਤਾਂ ਇਹ ਵੀ ਮਜਬੂਰ ਹੀ। ਗਟਾਰ ਨੇ ਡੂੰਘਾ ਜਿਹਾ ਸਾਹ ਭਰਦਿਆਂ ਆਖਤਾ, ਮੈਨੂੰ ਤਾਂ ਇੰਨਾ ਪਤਾ ਹੈ ਕਿ ਇਹਨਾਂ ਦਾ ਅੰਦਰ ਦਇਆ ਨਹੀਂ ਹੈ ਇਹਨਾਂ ਦੇ ਅੰਦਰ, ਜੇ ਹੋਵੇ ਨਾ ਫਿਰ ਅੱਗ ਨਾ ਲਾਉਣ। ਪਿੱਦੀ ਚਿੜੀ ਨੇ ਮੂੰਹ ਮਰੋੜਦਿਆਂ ਕਿਹਾ, ਤੂੰ ਕਿਵੇਂ ਕਹਿ ਦਿੱਤਾ ਕਿ ਇਹਨਾਂ ਦੇ ਅੰਦਰ ਦਇਆ ਨਹੀਂ? ਆਪਾਂ ਇਹਨਾਂ ਦੇ ਬਨੇਰਿਆਂ ਤੇ ਉੱਤੇ ਦੋ ਕੁ ਵਾਰ ਆਵਾਜ਼ਾਂ ਮਾਰੀਏ ਨਾ ਤੇ ਦਾਣਿਆਂ ਦੀ ਮੁੱਠ ਛੱਤ ਦੇ ਉੱਤੇ ਪਾ ਜਾਂਦੇ ਐ ਕਿ ਪੰਛੀ ਖਾ ਲੈਣਗੇ। ਪਿਛਲੇ ਸਾਲ ਇਹਨਾਂ ਨੇ ਹੀ ਮੇਰੇ ਬੱਚਿਆਂ ਨੂੰ ਅੱਗ ਦੇ ਵਿੱਚ ਫਸਿਆਂ ਹੋਇਆਂ ਨੂੰ ਬਚਾਇਆ ਸੀ। ਇਹਨਾਂ ਦੀ ਚੰਗਿਆਈ ਦੀਆਂ ਹੋਰ ਬਥੇਰੀਆਂ ਗੱਲਾਂ ਸੁਣਾ ਸਕਦੀਆਂ ਮੈਂ। ਘੁੱਗੀ ਦੀਆਂ ਹੋਰ ਗੱਲਾਂ ਸੁਣਨ ਤੋਂ ਪਹਿਲਾਂ ਹੀ ਬੁਲਬੁਲ ਬੋਲ ਪਈ, ਚੰਗੇ ਤਾਂ ਇਹ ਹੈਗੇ ਐ, ਪਰ ਆਪਣਾ ਜਿਹੜਾ ਨੁਕਸਾਨ ਹਰ 6 ਮਹੀਨੇ ਬਾਅਦ ਇਹਨਾਂ ਹੱਥੋਂ ਹੁੰਦਾ ਹੈ ਉਹ ਵੀ ਤਾਂ ਸੱਚ ਹੈ ਨਾ, ਉਤੋਂ ਵੀ ਤਾਂ ਮੂੰਹ ਨਹੀਂ ਫੇਰਿਆ ਜਾ ਸਕਦਾ। ਬੁਲਬੁਲ ਦੀ ਗੱਲ ਦੇ ਨਾਲ ਸਾਰੇ ਸਹਿਮਤ ਨੇ, ਚਲੋ ਫਿਰ ਮਾਰੀਏ ਉਡਾਰੀ, ਦੇਖਦਿਆਂ ਕਿੱਥੇ ਲਿਖੇ ਹੈ ਰੱਬ ਨੇ ਦਾਣੇ ਹੁਣ ਸਾਡੇ। ਗਟਾਰ ਨੇ ਖੰਭ ਜਿਹੜਾ ਸੀ ਝਟਕਾਉਂਦਿਆਂ ਆਖਿਆ, ਉਹ ਰੁਕੋ, ਉਹੀ ਬੰਦਾ ਆ ਰਿਹਾ ਜਿਹੜਾ ਸਵੇਰੇ ਆਇਆ ਸੀ ਧਰਤੀ ਨੂੰ ਮਾਂ ਮੰਨਣ ਵਾਲਾ। ਕਬੂਤਰ ਨੇ ਸਾਰਿਆਂ ਦਾ ਧਿਆਨ ਖਿੱਚਦਿਆਂ ਆਖਿਆ, ਆਪਾਂ ਤਾਂ ਫਸ ਗਏ ਹੁਣ ਤਾਂ ਇਹ ਖੇਤ ਦੇ ਚਾਰੇ ਕੋਣਿਆਂ ਤੋਂ ਅੱਗ ਲਾਉਣਗੇ। ਘੁੱਗੀ ਨੇ ਸਹਿਮੀ ਆਵਾਜ਼ ਦੇ ਵਿੱਚ ਕਿਹਾ, ਆਓ, 3-4 ਬੱਚੇ ਭੱਜੇ ਆ ਰਹੇ ਨੇ, ਕੱਲ ਮੈਂ ਇਹਨਾਂ ਨੂੰ ਸਕੂਲ ਦੇ ਵਿੱਚ ਦੇਖਿਆ ਸੀ। ਤੋਤਾ ਬੋਲਿਆ, ਚੁੱਪ ਕਰੋ ਓਏ, ਸੁਣੋ, ਉਹ ਕੁਝ ਆਖ ਰਹੇ ਨੇ। ਬੁਲਬੁਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ। ਬਜ਼ੁਰਗ ਨੇ ਡੱਬੀ ਕੱਢ ਕੇ ਤੀਲੀ ਘਸਾਈ, ਬੱਚੇ ਬਜ਼ੁਰਗ ਨੂੰ ਰੋਕ ਰਹੇ ਸਨ। ਉਹ ਤੀਲੀ ਬਾਲਦਾ ਬਜ਼ੁਰਗ ਬੱਚੇ ਬੁਝਾ ਦਿੰਦੇ। ਬੱਚਿਆਂ ਦੀ ਇਸ ਗੱਲ ਦੇ ਉੱਤੇ ਬਜ਼ੁਰਗ ਨੂੰ ਗੁੱਸਾ ਆਇਆ। ਉਹਨੇ ਕਾੜ ਕਰ ਦੀ ਚਪੇੜ ਇੱਕ ਬੱਚੇ ਦੀ ਗੱਲ ਦੇ ਉੱਤੇ ਕੱਢ ਮਾਰੀ ਤੇ ਬੱਚਾ ਕੁਰਲਾ ਉੱਠਿਆ। ਰੋਂਦਾ ਹੋਇਆ ਬਜ਼ੁਰਗ ਦੇ ਅੱਗੇ ਖਲੋ ਗਿਆ, ਚੀਕ ਕੇ ਬੋਲਿਆ, ਪਹਿਲਾਂ ਸਾਨੂੰ ਅੱਗ ਲਾ ਦਿਓ, ਫਿਰ ਧਰਤੀ, ਰੁੱਖਾਂ ਤੇ ਪੰਛੀਆਂ ਨੂੰ ਸਾੜ ਦੇਣਾ। ਪੰਛੀਆਂ ਜਾਨਵਰਾਂ ਨੂੰ ਵੀ ਆਪਣੇ ਬੱਚੇ ਓਨੇ ਹੀ ਪਿਆਰੇ ਹੁੰਦੇ ਨੇ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ। ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਕੇ ਰਹਿ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ਵੱਲ ਵੇਖਦਾ ਰਿਹਾ, ਉਸਦੇ ਹੱਥੋਂ ਡੱਬੀ ਛੁੱਟ ਗਈ, ਉਸਦੀਆਂ ਆਂਦਰਾਂ ਨਪੀੜੀਆਂ ਗਈਆਂ ਤੇ ਅੱਖਾਂ ਭਰ ਆਈਆਂ। ਉਹਨੇ ਘੁੱਟ ਕੇ ਸਾਰੇ ਬੱਚਿਆਂ ਨੂੰ ਨਾਲ ਲਾਇਆ, ਮਾਂ, ਮੈਨੂੰ ਲੱਗਦਾ ਹੈ ਮਨੁੱਖ ਦੇ ਬੱਚਿਆਂ ਨੇ ਸਾਡੀਆਂ ਗੱਲਾਂ ਸੁਣ ਲਈਆਂ ਨੇ। ਗਟਾਰ ਦੇ ਬੱਚੇ ਨੇ ਮਾਂ ਦੇ ਖੰਭਾਂ ਹੇਠੋਂ ਸਿਰ ਬਾਹਰ ਕੱਢਦਿਆਂ ਕਿਹਾ, ਇਹਨਾਂ ਅੰਦਰ ਦਇਆ ਹੈਗੀ ਹੈ, ਕਾਂ ਦੇ ਮੂੰਹੋਂ ਨਿਕਲਿਆ। ਬਜ਼ੁਰਗ ਨੇ ਆਪਣੇ ਸਾਥੀਆਂ ਨੂੰ ਆਖਿਆ, ਆ ਜਾਓ ਚੱਲੀਏ, ਕੋਈ ਨਾ ਘਾਟੇ ਵਾਧੇ ਝੱਲ ਹੀ ਲਵਾਂਗੇ, ਪਰ ਮਾਂ ਦੀ ਹਿੱਕ ਦੇ ਉੱਤੇ ਭਾਂਬੜ ਨਹੀਂ ਬਾਲਾਂਗੇ। ਸਹਿਮੇ ਪੰਛੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਆ ਗਈ ਤੇ ਉਹ ਕਿਸਾਨ ਦੇ ਲਈ ਲੱਖ ਲੱਖ ਦੁਆਵਾਂ ਕਰਨ ਲੱਗ ਪਏ। ਬਜ਼ੁਰਗ ਦੇ ਨਾਲ ਤੁਰਦੇ ਬੱਚਿਆਂ ਦੀਆਂ ਪੈੜਾਂ ਦੇ ਵਿੱਚੋਂ ਰੋਸ਼ਨ ਉਮੀਦਾਂ ਦੀ ਭਾ ਮਾਰ ਰਹੀ ਸੀ ਜੀ ਦੋਸਤੋ, ਇਹ ਸੀ ਜੀ ਕਹਾਣੀ ਕੁਦਰਤ ਦੇ ਨਾਲ ਜੁੜੀ ਤੇ ਸਾਡੀ, ਜਿਵੇਂ ਕਿ ਮੁਹੰਮਦ ਜੀ ਕਹਿ ਕੇ ਗਏ ਨੇ, ਜ਼ਰੂਰਤ ਸਿਰਫ 2 ਰੋਟੀਆਂ ਦੀ ਹੈ ਤੇ ਘਾਟੇ ਵਾਧੇ ਵੀ ਝੱਲਣੇ ਪੈਣੇ ਆ, ਪਰ ਕੁਦਰਤ ਦਾ ਜਿਹੜਾ ਜੋ ਆਪਾਂ ਹਾਲਾਤ ਕਰ ਰਹੇ ਹਾਂ ਉਹਨਾਂ ਚੀਜ਼ਾਂ ਦੇ ਖਮਿਆਜੇ, ਉਹ ਚਾਹੇ ਬਿਮਾਰੀਆਂ ਦੇ ਰੂਪ ਦੇ ਵਿੱਚ, ਕੈਂਸਰਾਂ ਦੇ ਰੂਪ ਦੇ ਵਿੱਚ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਘਾਟਾਂ ਪੈ ਰਹੀਆਂ ਨੇ, ਪੰਛੀ ਅਲੋਪ ਹੋ ਰਹੇ ਨੇ, ਸਾਡੇ ਜਿਹੜੇ ਨੇ ਮਿੱਤਰ ਕੀੜੇ ਜਿਹੜੇ ਨੇ ਖੇਤਾਂ ਦੇ ਵਿੱਚ ਉਹ ਅਲੋਪ ਹੋ ਰਹੇ ਨੇ, ਤੇ ਪੈਦਾਵਾਰਾਂ ਕਿੱਥੋਂ ਹੋਣਗੀਆਂ? ਕੱਲੀਆਂ ਖਾਦਾਂ ਪਾ ਕੇ ਜਾਂ ਅੱਗਾਂ ਲਾ ਕੇ ਪੈਦਾਵਾਰ ਨਹੀਂ ਵਧਣੀ, ਤੇ ਸਾਡਾ ਆਲਾ ਦੁਆਲਾ ਜਿਹੜਾ ਰੀਸਾਈਕਲ ਹੈਗਾ ਉਹਨੂੰ ਵੀ ਜਿਹੜਾ ਨਾਲ ਦੀ ਨਾਲ ਕਾਮਯਾਬ ਰੱਖਣਾ ਪਵੇਗਾ, ਉਹਨਾਂ ਨੂੰ ਵੀ ਨਾਲ ਜੋੜਨਾ ਪਵੇਗਾ, ਤੇ ਫਿਰ ਹੀ ਕਾਮਯਾਬੀ ਹਾਸਲ ਹੋਵੇਗੀ। ਇਹ ਸੀ ਦੋਸਤੋ ਕਹਾਣੀ ਉਮੀਦ ਜਾਗ ਪਈ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਤੇ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਵੀ ਚੰਗੀ ਲੱਗੀ ਹੋਏਗੀ। ਬਹੁਤ ਸਾਰਾ ਕੁਝ ਇਸ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਏਗਾ ਇੱਕ ਦੂਸਰੇ ਨੂੰ। ਤੇ ਜੇ ਇਹ ਕਹਾਣੀ ਦੋਸਤੋ ਕਿਤੇ ਨਾ ਕਿਤੇ ਹੋਰ ਦੋਸਤਾਂ ਤੱਕ, ਖਾਸ ਕਰ ਕਿਸਾਨ ਪਰਿਵਾਰਾਂ ਤੱਕ, ਮਜ਼ਦੂਰ ਪਰਿਵਾਰਾਂ ਤੱਕ ਸਾਂਝੀ ਕੀਤੀ ਜਾਵੇ ਤਾਂ ਹੋ ਸਕਦਾ ਉਹਨਾਂ ਨੂੰ ਵੀ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਦਇਆ ਜਾਂ ਇਹਨਾਂ ਚੀਜ਼ਾਂ ਦਾ ਖਿਆਲ ਆ ਜਾਵੇ, ਜਿਹਨਾਂ ਨੂੰ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ। ਅਣਗਹਿਲੀ ਦੇ ਵਿੱਚ ਇਕੱਲਾ ਫਸਲ ਦੇ ਨਹੀਂ ਸਾੜਦੇ ਜਾਂ ਫਸਲ ਦੀ ਰਹਿੰਦ ਖੂੰਹਦ ਦੇ ਨਹੀਂ ਸਾੜਦੇ, ਤੇ ਬਹੁਤ ਸਾਰੇ ਉਸ ਜਿਹੜੇ ਨੇ ਕੁਦਰਤ ਦੇ ਜੀਵ ਜੰਤੂ ਜਿਹੜੇ ਹੈ ਉਹ ਭੇਂਟ ਚੜ੍ਹ ਜਾਂਦੇ ਆ ਇਸ ਅੱਗ ਦੇ। ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਏਗਾ, ਪਰ ਸਾਡਾ ਫਰਜ਼ ਬਣਦਾ, ਆਪਣਾ ਸਭ ਦਾ ਫਰਜ਼ ਬਣਦਾ ਇਸ ਤਰ੍ਹਾਂ ਦੀਆਂ ਕਹਾਣੀਆਂ ਜਾਗਰੂਕ ਕਹਾਣੀਆਂ ਨੇ ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝ ਪਾਇਆ ਕਰੋ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਸ ਨੂੰ ਅਲੱਗ ਕਰਕੇ ਵੀ ਪਾਵਾਂਗਾ ਤੇ ਤਾਂ ਕਿ ਹੋਰ ਦੋਸਤਾਂ ਤੱਕ ਵੀ ਇਹ ਕਹਾਣੀ ਪਹੁੰਚ ਸਕੇ, ਕਿਉਂਕਿ ਝੋਨੇ ਦਾ ਸੀਜ਼ਨ ਖਤਮ ਹੋ ਰਿਹਾ ਤੇ ਹੁਣ ਇਹ ਸਮਾਂ ਆ ਚੁੱਕਿਆ। ਅਕਤੂਬਰ ਦਾ ਮਹੀਨਾ ਚੱਲ ਰਿਹਾ, ਕਹਾਣੀ ਵੀ ਅਕਤੂਬਰ ਮਹੀਨੇ ਦੇ ਉੱਤੇ ਸ਼ੁਰੂਆਤੀ ਦਿਨਾਂ ਦੀ ਹੈ ਲਿਖੀ ਗਈ ਹੈ ਤੇ ਮੱਠੀ ਮੱਠੀ ਠੰਡ, ਹੋਰ ਸਾਰਾ ਸਿਸਟਮ ਸ਼ੁਰੂ ਹੋ ਚੁੱਕਿਆ ਤੇ ਹੁਣ ਜਿਹੜਾ ਕਣਕ ਦੀ ਬਿਜਾਈ ਹੋਣੀ ਹੈ ਤੇ ਝੋਨੇ ਦੀ ਸਫਾਈ ਹੋਣੀ ਹੈ ਤੇ ਵੱਧ ਤੋਂ ਵੱਧ ਉਮੀਦ ਕਰਾਂਗੇ ਇਸ ਕਹਾਣੀ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰੋ। ਇਹੀ ਉਮੀਦ ਦੇ ਨਾਲ ਅੱਜ ਇਸ ਕਹਾਣੀ ਦੀ ਸਮਾਪਤੀ ਕਰਦੇ ਹਾਂ ਤੇ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਗਿਆ ਲੈਂਦੇ ਹਾਂ ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਜੇ ਕਹਾਣੀ ਪਸੰਦ ਆਈ ਹੈ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਖ਼ਬਰਾਂ ਦੇ ਉੱਤੇ ਵੀ ਚੱਲੀਆਂ ਨੇ ਜਾਂ ਸਾਰਾ ਸਿਲਸਿਲਾ ਚੱਲਿਆ ਤੇ ਉਹਦੇ ਵਿੱਚ ਜੇ ਯੋਗਦਾਨ ਕੋਈ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। 10 ਕੁ ਮਿੰਟ ਦਾ ਸਮਾਂ ਆਪਣੇ ਕੋਲ ਜੇ ਬਾਕੀ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪਰਮਿੰਦਰ ਝੋਟਾ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ SSP ਮਾਨਸਾ ਦੀ ਪ੍ਰੈਸ ਕਾਨਫਰੰਸ ਵੀ ਅੱਜ ਆ ਗਈ ਹੈ ਜੀ ਤੇ ਰਿਮਾਂਡ ਜਿਹੜਾ ਲੈ ਲਿਆ ਗਿਆ ਉਹਨਾਂ ਦਾ ਤੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਤੇ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਤੇ ਇਸੇ ਤਰ੍ਹਾਂ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਨੇ, ਮੁਹੰਮਦ ਜੀ ਕਹਿੰਦੇ ਆ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ ਤੇ ਗੁਰੀਮਾਨ ਜੀ ਵੀ ਕਹਿੰਦੇ ਕਹਾਣੀ ਬਹੁਤ ਖੂਬਸੂਰਤ ਹੈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ। ਜਮਨ ਦੇ ਵਿੱਚ ਹੂਤੀ ਬਾਗੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਰਾਸ਼ਟਰਪਤੀ ਵਾਲ ਵਾਲ ਬੱਚੇ ਨੇ ਕਹਿੰਦੇ ਇਹਦੇ ਵਿੱਚ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹੁਣੇ ਹੁਣੇ ਤੇ ਇਹਦੇ ਵਿੱਚ ਹਾਲਾਤ ਜਿਹੜੇ ਬਣੇ ਹੋਏ ਨੇ। ਤੇ ਪੰਜਾਬ ਦੇ ਵਿੱਚ ਕਹਿੰਦੇ ਹੁਣ ਨਹੀਂ ਆਉਣ ਦਿੱਤੀ ਜਾਵੇਗੀ ਬਿਜਲੀ ਦੀ ਕੋਈ ਕਮੀ ਤੇ ਦੇ ਮਾਨਸਾ ਪਤਾ ਨਹੀਂ ਕਿੱਧਰ ਨੂੰ ਤੁਰੇ ਹੋਏ ਨੇ ਜੀ, ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ ਤੇ ਗੱਲਾਂ ਬਾਤਾਂ ਕਿਹੜੀਆਂ ਕਰ ਰਹੇ ਨੇ ਸਮਝੋ ਬਾਹਰ ਹੀ ਹੈ। ਤੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਜਿਹੜਾ ਹੈ, ਪੰਜਾਬ ਕਾਂਗਰਸ ਸਚਿਨ ਪਾਇਲਟ ਦੇ ਵੱਲੋਂ ਨਾਰਾਜ਼ ਰਾਜਾ ਵੜਿੰਗ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹ ਜਿਹੜੇ ਨੇ ਪੰਜਾਬ ਦੇ ਵਿੱਚ ਫਿਰ ਦੁਬਾਰਾ ਆ ਰਹੇ ਨੇ ਜੀ ਤੇ ਕਹਿੰਦੇ ਨੇ ਉਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਜੋ ਗੈਂਗਸਟਰਵਾਦ ਤੋਂ ਜਿਹੜੇ ਨੇ ਦੁਖੀ ਪਰਿਵਾਰ ਨੇ ਜਾਂ ਭਲਕੇ ਤੋਂ ਪੰਜਾਬ ਦੇ 5 ਰੋਜ਼ਾ ਦੌਰੇ ਦੇ ਉੱਤੇ ਆ ਰਹੇ ਨੇ ਸਚਿਨ ਪਾਇਲਟ ਫਿਰ ਤੋਂ। ਤੇ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਨੇ ਵੀਰਵਾਰ ਅੱਜ ਸਾਬਕਾ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਉੱਤੇ ਅਹਿਮ ਮੁਲਾਕਾਤ ਕੀਤੀ ਹੈ ਤੇ ਪਾਇਲਟ ਭਲਕੇ ਤੋਂ ਪੰਜਾਬ ਦੇ 5 ਰੋਜ਼ਾ ਦੌਰੇ ਦੇ ਉੱਤੇ ਆ ਰਹੇ ਹੈ ਤੇ ਜਿਸ ਤੋਂ ਠੀਕ ਪਹਿਲਾਂ ਹੋਈ ਇਸ ਮੀਟਿੰਗ ਦੇ ਕਈ ਸਿਆਸੀ ਮਾਇਨੇ ਜਿਹੜੇ ਨੇ ਕੱਢੇ ਜਾ ਰਹੇ ਨੇ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਰਾਜਾ ਵੜਿੰਗ ਉਹਨਾਂ ਪਾਰਟੀ ਆਗੂਆਂ ਦੇ ਵਿਰੁੱਧ ਸਿਆਸੀ ਮੋਰਚਾ ਖੋਲ੍ਹੀ ਬੈਠੇ ਨੇ ਜਿਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਛੁੱਟੀ ਦੇ ਲਈ ਜ਼ਿੰਮੇਵਾਰ ਮੰਨਦੇ ਨੇ। ਮੀਟਿੰਗ ਤੋਂ ਬਾਅਦ ਜਿਹੜਾ ਹੈ ਰਾਜਾ ਵੜਿੰਗ ਦੇ ਸੁਰ ਕੁਝ ਨਰਮ ਦਿਖਾਈ ਦਿੱਤੇ ਹੈ ਤੇ ਉਹਨਾਂ ਆਪਣੇ ਐਕਸ ਦੇ ਉੱਤੇ ਜਿਹੜਾ ਖਾਤੇ ਦੇ ਵਿੱਚ ਲਿਖਿਆ ਕਿ ਸਚਿਨ ਪਾਇਲਟ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਬਹੁਤ ਹੀ ਉਸਾਰੂ ਚਰਚਾ ਹੋਈ ਹੈ ਤੇ ਉਹਨਾਂ ਭਰੋਸਾ ਜਤਾਇਆ ਕਿ ਪਾਇਲਟ ਦੇ ਸਿਆਸੀ ਤਜਰਬੇ ਦਾ ਜਿਹੜਾ ਕਾਂਗਰਸ ਨੂੰ ਵੱਡਾ ਫਾਇਦਾ ਹੋਵੇਗਾ ਤੇ ਪਾਰਟੀ ਆਗਾਮੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਦਰਜ ਜਿਹੜੀ ਹੈ ਕਰੇਗੀ। ਦੂਸਰੇ ਪਾਸੇ ਜਿਹੜਾ ਪਾਰਟੀ ਅੰਦਰਲੇ ਸੂਤਰਾਂ ਦਾ ਇਹ ਵੀ ਕਹਿਣਾ ਕਿ ਪਾਇਲਟ ਦਾ ਇਹ ਜਿਹੜਾ ਦੌਰਾ ਇੱਕ ਤਰ੍ਹਾਂ ਦੇ ਨਾਲ ਸੰਤੁਲਨ ਬਣਾਉਣ ਦੀ ਕਵਾਇਦ ਹੈਗੀ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੇਮੇ ਨੇ ਭੁਪੇਸ਼ ਬਘੇਲ ਤੇ ਵੜਿੰਗ ਦੀ ਛੁੱਟੀ ਕਰਵਾ ਕੇ ਨਵੀਆਂ ਨਿਯੁਕਤੀਆਂ ਦੇ ਉੱਤੇ ਮੋਹਰ ਲਗਵਾਈ ਸੀ ਤਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਪਾਰਟੀ ਦੇ ਅੰਦਰ ਆਪਣਾ ਵੱਖਰਾ ਧੜਾ ਜਿਹੜਾ ਸੀ ਬਹੁਤ ਜਿਹੜਾ ਮਜ਼ਬੂਤ ਕਰਦੇ ਨਜ਼ਰ ਆਏ ਸਨ ਉਹਦੇ ਵਿੱਚ ਤੇ ਹੁਣ ਜਿਹੜਾ ਪਾਇਲਟ ਤੇ ਵੜਿੰਗ ਵਿਚਾਲੇ ਸਿਆਸੀ ਸਹਿਮਤੀ ਜਿਹੜੀ ਹੈ ਬਣ ਗਈ ਹੈ ਤੇ ਇਹਦੇ ਵਿੱਚ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦੇ ਆ ਪਾਇਲਟ ਪਹਿਲਾਂ ਹੀ ਜਿਹੜਾ ਸਪਸ਼ਟ ਜਿਹੜਾ ਨੇ ਆਪਣਾ ਕਰ ਚੁੱਕੇ ਹੈ ਕਿ ਵੜਿੰਗ ਪੰਜਾਬ ਕਾਂਗਰਸ ਦਾ ਅਹਿਮ ਹਿੱਸਾ ਨੇ ਤੇ ਉਹ ਪਾਰਟੀ ਦੇ ਵਿਚ ਅਹਿਮ ਭੂਮਿਕਾ ਜਿਹੜਾ ਨਿਭਾਉਂਦੇ ਉਸੇ ਤਰ੍ਹਾਂ ਹੀ ਰਹਿਣਗੇ। ਤੇ ਦੋਸਤੋ ਇਸੇ ਤਰ੍ਹਾਂ ਲੋਫਰ ਤੇ 50 ਲੱਖ ਦੀ ਆਫਰ ਹੋ ਗਈ ਹੈ ਜੀ ਸਮਝੌਤੇ ਦੇ ਲਈ। ਇਹ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਜੋ ਵੀ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਦੇ ਵਿਚ ਤੇ ਇਹਦੇ ਵਿਚ ਹੋ ਸਕਦਾ ਕਿ ਹੁਣ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਵੀ ਸੰਪਰਕ ਸਾਰਾ ਕੀਤਾ ਜਾ ਸਕਦਾ ਹੈ ਤਾਂ ਹੋਰ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਬਾਕੀ ਦੇਖਦੇ ਹਾਂ ਕਿੱਥੇ ਜਾ ਕੇ ਗੱਲ ਜਿਹੜੀ ਨਿਬੜਦੀ ਹੈ। ਤੇ ਇਸ ਤਰ੍ਹਾਂ ਦੀਆਂ ਅਪਡੇਟ ਨੇ ਦੋਸਤੋ। ਲੋ ਫਿਰ ਇੱਥੇ ਹੀ ਲੈਂਦੇ ਹਾਂ ਅੱਗੇ ਅੱਜ, ਇੰਨਾ ਕੀ ਜਿਹੜਾ ਮਨਜ਼ੂਰ ਕਰਿਓ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਫਿਰ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ। ਇਸ ਦੇ ਨਾਲ ਹੀ ਹੈ ਦੋਸਤੋ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਓ ਤੇ ਦੋਸਤਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁੰਦੀ ਹੈ ਜੀ ਮੁਲਾਕਾਤ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ। ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਭੈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਰੱਬ ਰਾਖਾ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦੇਵਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬੰਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਕਪਾਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮ

0: ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ, ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ, ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ, ਰੋਂਦੀ ਹਾਂ, ਤੈਨੂੰ ਪਰਾਏ ਹੱਥ ਕਿਵੇਂ ਸੌਂਪਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ, ਰੋਂਦੀ ਹਾਂ, ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ, ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ, ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ, ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ, ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ, ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ, ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਰੇ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
2: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਦਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। The poem goes as, The land where I spent happy hours, visited though, keep haunting with happy memories of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
1: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हुण। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने पढ़न दी कोशिश कीती है। सुखराज सिकंदर जी थोड़ा स्वागत है।
0: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਝ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
4: ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਤੇ ਉਹ ਰੰਗਾਂ ਨਾਲ ਭਰਦਾ ਗਿਆ। ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ ਅਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਉਹ ਸਾਂਭ ਨਾ ਸਕਿਆ ਜਜ਼ਬਾਤਾਂ ਨੂੰ ਵੀ ਉਹ 'ਤੇ ਪਿਆਰ ਹਾਵੀ ਹੋ ਗਿਆ, ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦਾ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਵੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਵੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਵਧਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ, ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
7: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ। ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ

ਰੁਖ ਸਾਨਾ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਇਹ ਰਜਾਉਂਦੇ ਹੋਰਾਂ ਨੂੰ ਪਰ ਆਪ ਨੇ

0: ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ, ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ, ਜੇ ਨਾ ਬੈਠੇ ਸੜਕਾਂ ਤੇ, ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ, ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ, ਤੁਸੀਂ ਰੱਖ ਲਓ ਇਹਨਾਂ ਨੂੰ, ਤੁਸੀਂ ਰੱਖ ਲਓ ਇਹਨਾਂ ਨੂੰ, ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ, ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਕਾਵਿ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਹੀ ਰਹਿੰਦੀ ਉਮਰ ਤਾਂ ਮੇਰੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ, ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ, ਨਹੀਂ ਤਾਂ ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਨ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਾਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਾਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਇਹੋ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ

तेरा, हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ, ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ, ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀ ਵੀ ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ। ਜੀ ਆਇਆਂ ਨੂੰ
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸੱਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਹੋ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਹੋ ਜਿਹਦਾ ਫੁੱਲ ਵੀ ਕੰਢਿਓਂ ਵੱਧ ਚੁੱਪੇ ਅਸੀਂ ਉਸ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಪಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ, ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ, ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਵਾਕਈ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੋਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਆ ਕਿ ਚਲੋ 2 ਸਾਲ ਹੋਰ ਕਰ ਲੈਂਦੇ ਆ, ਮਿਹਨਤ
1: ਐਡ ਹੋ ਗਏ, ਚਲੋ
2: ਕੋਈ
1: ਗੱਲ ਨਹੀਂ,
2: ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ ਹਾਂਜੀ।
2: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀ ਤੇ ਆ ਗਈ ਹੈ,
2: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ

0: डीसी बना के दिया सी, फिर
1: ठीक है जी,
0: सेवर
1: बिल्कुल
0: सेवर
1: सही
0: इस
1: बात
0: करके डीसी बना गया। हूँ छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी तो
1: डीसी ही
0: आपका
1: बन
0: डिसेंट बन
1: गए
0: जाएगा। कोई बड़ा बच्चा कोई आंदा है कॉलेज आओ, कहता जी डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन
1: ग्रेट।
0: जाना। सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज का एक प्रॉन्ग है। साढ़े को अगे करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 के ओलंपिक के बीच
1: हाँ
0: जेडे भी
1: जी,
0: मेडलिस्ट है अजो कितने पहुंच चुके हैं।
1: बिल्कुल बिल्कुल
0: थोड़ी जी
1: बिल्कुल
0: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक होंगे, कोई बच्चा इस तरह का इनहेरेंट टैलेंट होंगे, हैगा
1: बिल्कुल
0: तुसी
1: बिल्कुल
0: एक्टिंग
1: है
0: लाइन से
1: जी,
0: चले जाओ। सिंगिंग का शौक है अपने अपने ही एरिया च, किन्ने सिंगर तुहाडे थ्रू, मैनू पता
1: वाकई
0: लग
1: हाँ
0: गया
1: जी हाँ
0: सीगा।
1: जी बिल्कुल जी,
0: तो किसी दे कोई भी टैलेंट हैगा जी, इन्हों एक्सप्लोर करे माइंड दा, असी बिल्कुल 5 तो 10% आप एक्सप्लोर करते हैं, आप माइंड
1: हाँ
0: होर
1: जी
0: एक्सपेंड करके एक्सप्लोर करिए, तो उसे कितने दे कितने पहुंच सकते हो किसी भी लाइन दे।
1: बिल्कुल सर, बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां, जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इस तो इलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम आदि पीजीडी से कोर्स चल रहे हैं। विद्यार्थियों लिए आधुनिक ढंग नाल तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लिए फीसां विच रियायतां दित्तियां जांदियां हैं। विद्यार्थियों दे खेडण लिए खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यतारक खेतर विच भी एक नवी पछाण बनी।
1: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने, ते साडे नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब, आपां जिवें पहलां गल कर रहे सीगे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर ही चल जाते हैं। ये किदां दा फैसला बच्चे जिहड़ा इहदा प्रभाव पै सकदा उहनां ते?
0: कई बारी इन्हां गल्लां दा चंगा प्रभाव पैंदा हैगा बच्चों दे, कि कई बार उन्होंने कोई गाइडेंस देने वाला नहीं हुंदा, बट एक सपोर्ट सिस्टम तुहानूं जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वो पुल ऑफ कर सकता हैगा। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
1: हाँ जी हाँ जी
0: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहते इंसाफ दे पाऊगा,
1: हाँ
0: जी
1: जी हाँ
0: जी
1: जी हाँ
0: राह
1: जी
0: तुर पाया
1: बिल्कुल
0: है,
1: बिल्कुल
0: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वह बिल्कुल उन्होंने उस लाइन में टो द लाइन जिन्होंने आप कहते हैं
1: हाँ जी हाँ
0: वो
1: जी हाँ
0: कर
1: जी
0: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
1: उधर
0: हूँ,
1: आ गया है,
0: उस वेले देखो अकेला डिसीजन लेना कई कई बच्चे ले भी लेंगे ने,
1: हाँ
0: बट
1: जी हाँ
0: उस
1: जी
0: वेले अगेन जे उन्होंने कोई कोई सीधे राह पा दे जिन्होंने आप
1: जी
0: कहते हैं कि सीधे राह पाना,
1: हाँ जी हाँ जी हाँ जी
0: पेरेंट टीचर कह दे कि भाई दिस इज योर कैलिबर
1: उधर
0: कैलिबर तुसी ये कर सकते हो, ये तुहाडे तो नहीं हो सकता, जो उस वेले
1: जी
0: उन्होंने क्लियर क्लैरिटी ऑफ माइंड हो जाए तो उदा काफ़ी जड़ा आने वाले जड़े साल है, इनफैक्ट आने वाला पूरा करियर उदा जड़ा बन सकता है या बिगड़ सकता है।
1: बिल्कुल
0: ये विच
1: बिल्कुल
0: अगेन स्कूल साडा एक सिस्टम जड़ा टीचिंग का सिस्टम है
1: हाँ
0: वो
1: जी
0: इन्ना
1: हाँ जी
0: स्ट्रोंग होना चाहिए है। टीचर्स कई बार नहीं पता होंगे कि अगर करियर के बच्चे तो की कराना है, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
0: ਮਿੱਟਦੀ ਨਹੀਂ ਹਮਾਰੀ,
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਫੇਲ ਹੋ ਕੇ ਬਹਿ ਜਾਓਗੇ, ਟ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
1: ਰੱਬ
0: ਦੇ
1: ਨੇ
0: ਦਿੰਦਾ,
1: ਠੀਕ ਨਹੀਂ ਕੀਤਾ,
0: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ, ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਹੀ ਰੋਕ ਹੀ ਨਹੀਂ ਸਕਦਾ।
1: ਬਿਲਕੁਲ, ਉਹ ਜ਼ਰੂਰੀ ਹੈ।
0: ਬਿਲਕੁਲ,
1: ਗਿਰਤੇ ਹੈ ਸ਼ਾਹ ਸਵਾਰੀ ਮੈਦਾਨੀ ਜੰਗ ਮੇ,
0: ਬਿਲਕੁਲ
1: ਵੋ ਤੁਮ
0: ਬਿਲਕੁਲ
1: ਕਿਆ
0: ਬਿਲਕੁਲ,
1: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ, ਅਤੇ ਉਹ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ, ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ, ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ, ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਹੀ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਉਹਦਾ ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
0: ਉਹਦੇ ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ, ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ,
0: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
0: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
1: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ ਇਹੀ ਜ਼ਿੰਦਗੀ ਆ।
0: ਬਿਲਕੁਲ,
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਬੰਦਾ ਉੱਥੇ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
1: ਸੈਲਫ ਕਾਉਂਸਲਿੰਗ,
0: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ
0: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ, ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉੱਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
0: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ। ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
1: ਜਿਵੇਂ ਉਹਨਾਂ
0: ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨੀ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
0: ਯਾਨੀ ਅਬ ਤੁਸੀਂ
1: ਉਜਾਲਾ ਆ ਰਿਹਾ,
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ, ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰੱਖਾ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਜ਼ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ। ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਬਾਅਦ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ,
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ
2: ਜਿਹੜੇ
1: ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ।
2: ਬਿਲਕੁਲ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜ਼ਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ।
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारियां इहो जिहियां गल्लां हुंदियां ने, इहो जिहे कम हुंदे ने जिन्हां बारे असीं जानकारी दे सकदे हां वी साडे एरिए दे विच आह कम हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां
2: हाँ
1: बारे
2: जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दियां कई ऐप्स हैगियां ने जिहड़ियां उत्थे अकाउंट बणा के कम करन वालियां नूं पैसे वी दिंदियां ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है तां
1: जहाँ उन्होंने व्यू ज़्यादा
2: उन्हां
1: होंगे हैं।
2: हाँ जी व्यूज ज्यादा होंगे हैं, तां वो उन्हां हायर भी, मतलब उन्हां नू एडवरटाइजमेंट लई यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है। इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्हां नूं देखदे ऐ उन्हां दे व्यू भी वधदे ने ते ओह कमाई कर रहे ने, ये अपना जिहड़ा हैगा एनर्जी समां पैसा ओह इधर
2: सब हाँ
1: व्यस्त
2: जी
1: करदे ने।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट ने ऑलरेडी, उन्हां दे पिछे अपना टाइम वेस्ट करन तो अच्छा है उन्हां दे पिछे अपने अपने रिलेशन अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसे भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां वो ठीक है, तुसी एक एंटरटेनमेंट पर्पस दे लिए देखो उन्हें उत्थे ही छड़ दो,
1: बिल्कुल जी
2: डोंट टेक इट पर्सनली, उसनु
1: बिल्कुल
2: पर्सनली ना लो, उसनु इमोशनली उस दे नाल अटैच होने की कोई लोड़ नहीं है, उसनु तुसी अपने नाल मतलब उसनु सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ, ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋਂ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ ਬੀ ਏ ਕਰੋ, ਸਾਡੇ ਲੋਕ ਕਹਿੰਦੇ ਸਿੰਪਲ ਬੀ ਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਈ ਏਐਸ ਜਿੰਨੇ ਵੀ ਜਾਂ ਪੀ ਸੀ ਐਸ ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ ਬੀ ਏ ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ

ਚੋਂ ਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ, ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, ਬਾਰਵੀਂ ਜਮਾਤ ਕਰਕੇ ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ, ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ, ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ, ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ, ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000

0: ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ
1: ਜੀ ਜੀ ਜੀ
0: ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ।
1: ਜੀ
0: ਹੋਰ
1: ਜੀ ਜੀ ਜੀ
0: ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ
1: ਜੀ ਜੀ ਜੀ ਜੀ
0: ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ
1: ਬਿਲਕੁਲ
0: ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਨ੍ਹਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਆ
0: ਤੇ
1: ਬਿਲਕੁਲ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ
1: ਜੀ
0: ਇਸ
1: ਜੀ
0: ਤਰ੍ਹਾਂ
1: ਜੀ
0: ਦੇ
1: ਜੀ
0: ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ ਚਾਰ ਬੰਦਿਆਂ 'ਚ ਬੈਠਣਾ ਜਾ ਕੇ। ਹੁਣ
1: ਜੀ
0: ਉਲਟ ਟ੍ਰੈਂਡ ਹੋ ਗਿਆ ਇਹ।
1: ਜੀ
0: ਮੈਂ ਕੁਛ
1: ਜੀ
0: ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ,
1: ਜੀ
0: ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ।
1: ਜੀ
0: ਹੁਣ
1: ਜੀ
0: ਇਸ
1: ਜੀ
0: ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ
1: ਜੀ
0: ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ
1: ਜੀ ਜੀ
0: ਕਿਸਮ
1: ਜੀ
0: ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ, ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: ਜੀ ਜੀ
0: ਦੂਸਰੀ
1: ਜੀ
0: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ, ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ, ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ। ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
0: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ ਕੋਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ ਚ ਮਹਾਰਤ ਕਰ ਲਈ ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ ਤੇ। ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ ਜੇ ਇੰਪਰੂਵ ਕਰਨਾ, ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ, ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮ ਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ। ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ, ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਕੱਚਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ,
1: ਜੀ
0: ਤੇ
1: ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ
1: ਜੀ
0: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਕਿ
1: ਬਿਲਕੁਲ
0: ਉਹ ਬੱਚੇ ਰੇਡੀਓ 'ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕੀ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਮੇਰੇ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ. ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ. ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ. ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ. ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ. ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ. ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ. ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ. ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ.
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ. ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹਾਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਉਸਨਾਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ ਦੀ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੌਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ।

ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ।

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਹਾਂ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਰ ਜੀ ਨੂੰ। ਨੀਰੂ ਜੱਸਰ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਰ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰਿਹਾ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ। ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ, ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼ਤੇ ਨਾਤੇ

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀਟ ਪਾਉਣੇ, ਸੱਜਣਾ ਨੇ ਆਉਣਾ ਨਹੀਂ

0: ਜਾਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ ਉਮੀਦਾਂ ਦੇ ਮੈਲ ਦੱਸੋ ਉਮੀਦਾਂ ਦੇ ਮੈਲ ਦੱਸੋ ਉਹ ਕੌਣ ਚਾਹੁੰਦਾ ਟਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਉਹ ਸੱਚੇ ਪੀਰ ਨੂੰ ਦਿਲ 'ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ 'ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ 'ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਤੇਲ ਪਾ ਕੇ ਜਿੰਨਾ ਨੇ ਚਿਰਾਗ ਜਗਾਉਣੇ ਤੇਲ ਪਾ ਕੇ ਜਿੰਨਾ ਨੇ ਚਿਰਾਗ ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਹੈ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ, ਜ਼ਿੰਦਗੀ ਮੁੱਕ ਜਾਣੀ ਹੈ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ, ਵੇ ਅੜਿਆ ਕਿਹੜਾ ਕੰਮ ਏ ਕਰਦਾ, ਵੇ ਤੂੰ ਤਾਂ ਹੀ ਕਰਦਾ ਏ ਨਖਰੇ, ਸਾਡਾ ਤੇਰੇ ਬਿਨ ਨਹੀਂ ਉਹ ਸਰਦਾ, ਵੇ ਸਾਡਾ ਤੇਰੇ ਬਿਨ ਨਹੀਂ ਉਹ ਸਰਦਾ। ਇਹ ਨਾ ਮਿਲਣ ਦੇ ਬਹਾਨੇ, ਇਹ ਨਾ ਮਿਲਣ ਦੇ ਬਹਾਨੇ, ਵੇ ਤੇਰੇ ਕਦੇ ਨਹੀਂ ਉਹ ਮੁੱਕਣੇ, ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਉਹ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ। ਤੂੰ ਜਾਣਦਾ ਏ ਬਾਜੋ ਤੇਰੇ, ਸਾਡਾ ਦਿਲ ਨਹੀਂ ਉਹ ਲੱਗਦਾ, ਹਾਏ ਵੇ ਸਾਡਾ ਦਿਲ ਨਹੀਂ ਉਹ ਲੱਗਦਾ। ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ, ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ। ਵੇ ਅਸੀਂ ਮਰ ਜਾਣਾ ਏ, ਵੇ ਅਸੀਂ ਮਰ ਜਾਣਾ ਏ, ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ, ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਉਹ ਮੁੱਕਣੇ। ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ, ਵੇ ਤੇਰੇ ਖਿਆਲਾਂ ਵਿੱਚ ਖੋਏ। ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ, ਤੇਰੇ ਲਈ ਜਿਉਂਦੇ ਹੀ ਮੋਏ। ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ, ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ, ਜੇ ਤੇਰੇ ਕੰਮ ਨਹੀਂ ਮੁੱਕਣੇ, ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ, ਵੇ ਕਿਉਂ ਸਾਨੂੰ ਭਰਮਾਉਣਾ ਏ। ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ, ਵੇ ਤੂੰ ਸਾਡੇ ਕੋਲ ਕੀ ਆਉਣਾ ਏ। ਵੇ ਸਾਨੂੰ ਲੱਗਿਆ, ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਓਨਾ ਜਿੰਨਾ ਤੂੰ ਕਰਦੀ ਏ ਮੈਨੂੰ, ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ। ਮੈਂ ਤੈਨੂੰ ਪਿਆਰ ਨਹੀਂ ਕਰਦਾ, ਮੈਂ ਤੈਨੂੰ ਪਿਆਰ ਨਹੀਂ ਕਰਦਾ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ, ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ। ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਉਹ ਮਿਟਣੇ, ਜੇ ਤੇਰੇ ਕੰਮ ਨਹੀਂ ਉਹ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਉਹ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਉਹ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਉਹ ਮੁੱਕਣੇ। ਥੈਂਕ ਯੂ, ਸ਼ੁਕਰੀਆ ਜੀ।
1: ਕੁਲਕੌਰ ਭੁੱਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੇ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ। ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
5: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾਂ ਗਾਰ ਮੇ ਆਪਣਾ, ਕਹੀ ਪਰਾਈ ਪਨਹਾਂ ਗਾਰ ਮੇ ਆਪਣਾ, ਦਮ ਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏਂ ਕਾਨ ਮੇ, ਮੁਝਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੋਏ ਸਾਰਸੋਂ ਕੋ ਮੈਨੇ ਦੇਖਾ। ਤਬ ਐ ਆਜ਼ਾਦੀ ਤੜਪ ਤੁਮਾਰੀ, ਮੇਰੇ ਮਨ ਕੋ ਬੇਕਰਾਰ ਕਰਨੇ ਲਗੀ। ਫਿਰ ਸੇ ਆਖ ਮੇਂ ਬਰ ਆਇਆ ਪਾਣੀ, ਸੋ ਆਖਰੀ ਬੰਦ ਹੈ। ਫਿਰ ਸੇ ਆਖ ਮੇਂ ਬਰ ਆਇਆ ਪਾਣੀ, ਜਹਨ ਕੇ ਸ਼ਿਤਿਜ ਪਰ ਬੇਦਾਗ ਤਸਵੀਰੇਂ। ਫਿਰ ਸੇ ਆਖ ਮੇਂ ਬਰ ਆਇਆ ਪਾਣੀ, ਜਹਨ ਕੇ ਸ਼ਿਤਿਜ ਪਰ ਬੇਦਾਗ ਤਸਵੀਰੇਂ। ਦਹਲੀਜ਼ ਪਰ ਮੁੰਤਜ ਵੋ ਬੁੜ੍ਹੀ ਆਖੇਂ, ਅਸ਼ਕੋਂ ਕੇ ਬੀਜ ਸੀ ਰਮਨੇ ਲਗੀ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਸੋ ਧੰਨਵਾਦ।
1: ਹਰਪ੍ਰੀਤ ਸਫਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਏਪੁਰ ਡੱਬਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਪ੍ਰੋਫੈਸਰ ਰੂਬੀ ਰਾਏਪੁਰੀ ਜੀ ਨੂੰ। ਰੂਬੀ ਰਾਏਪੁਰੀ ਜੀ ਆਪਣੇ ਪਿਆਰੇ ਪਿਤਾ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਕਵਿਤਾ ਉਸਦੀ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਹੈ। ਰੂਬੀ ਰਾਏਪੁਰੀ ਜੀ ਤੁਹਾਡਾ ਸਵਾਗਤ ਹੈ।
6: ਸ਼ੁਕਰੀਆ ਹਰਬੰਸ ਅੰਕਲ ਜੀ। ਆਵਾਜ਼ ਦੀ ਦੁਨੀਆਂ ਦੇ ਦੀਵਾਨਿਆਂ ਨੂੰ ਮੇਰੀ ਦੁਆ ਸਲਾਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਅੱਜ ਦੀ ਪੋਇਮ ਹੈ ਜੋ ਉਹਦੀ ਜ਼ੁਬਾਨ ਤਾਂ ਅੰਗਰੇਜ਼ੀ ਦੇ ਵਿੱਚ ਹੈ, ਪਰ ਜਿਵੇਂ ਕਿਹਾ ਜਾਂਦਾ ਆ ਕਿ ਇਮੋਸ਼ਨਸ ਦੇ ਜਾਂ ਭਾਵਨਾਵਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਸੋ ਉਹਦੇ ਲਈ ਸਿਰਫ ਭਾਵਨਾਵਾਂ ਦਾ ਹੋਣਾ ਹੀ ਲਾਜ਼ਮੀ ਹੁੰਦਾ ਹੈ। ਸੋ ਮੇਰੀ ਅੱਜ ਦੀ ਪੋਇਮ ਜਿਹੜੀ ਆ ਉਹ ਵੀ ਕੁਛ ਐਵੇਂ ਦੀ ਹੈ, ਹੈ ਅੰਗਰੇਜ਼ੀ ਦੇ ਵਿੱਚ ਹੈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ, ਸਮਵਨ ਕੇਮ ਕਰੋਲਿੰਗ ਟੂ ਮਾਈ ਮਾਇੰਡ। what it was. A dream? No way. How could a dream be in open eyes? Or a daydream then? How could it be during night? What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand, embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a ray of dawn, and he was gone. And he was gone once again, forever. My loving father, my heavenly lover. Thank you.
1: ਰੂਬੀ ਰਾਏਪੁਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਬਹੁਤ ਪਿਆਰੀਆਂ ਰਚਨਾਵਾਂ ਦੇ ਵਿੱਚ ਪਰੋ ਕੇ ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
7: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ। ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ। ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ। ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ। ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ। ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ। ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ। ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ। ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਹੈ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ ਰੀਨਾ ਸਿੰਘ ਜੀ।

0: ਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।